ਐਕਸ ਜਿਹੜਾ ਪਹਿਲਾਂ ਟਵਿੱਟਰ ਸੀਗਾ ਹੈਂਡਲ ਦੇ ਉੱਤੇ ਇਸ ਸੰਬੰਧੀ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ ਤੇ ਭਾਈ 11 ਸਾਲ ਹੋ ਗਏ ਇਸ ਮੁੱਦੇ ਨੂੰ, 4 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਤੇ ਅਜੇ ਤਾਈਂ ਤੁਸੀਂ ਇਹਦੇ ਉੱਤੇ ਕੰਮ ਕੀ ਕੀਤਾ ਹੈ। ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਹੁਣਾਂ ਨੇ ਵੀ ਇਸ ਘਟਨਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਕੀਤੇ ਗਏ ਗੁਨਾਹ ਦੇ ਕਬੂਲਨਾਮੇ ਦਾ ਵੀ ਹਵਾਲਾ ਦਿੱਤਾ ਤੇ ਜਦ ਉਨ੍ਹਾਂ ਨੇ ਉਥੇ ਭੁੱਲਾਂ ਬਖਸ਼ਾਈ ਲਈਆਂ ਕੱਲ ਫਿਰ ਉਥੇ ਖਤਮ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਜਥੇਦਾਰ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਕੋਰਟ ਦੇ ਵਿੱਚ ਜਾਣ ਦੀ ਤਾਂ ਉਹ ਜਿਹੜੀ ਹੈ ਮਰਿਆਦਾ ਵੀ ਉਹ ਸ਼ਾਇਦ ਨਹੀਂ ਕਹਿੰਦੀ ਹੈ ਵੀ ਇਦਾਂ ਜਾ ਸਕਦੇ ਹੋ। ਬਾਈਬਲ ਕਲਾਂ ਪੁਲਿਸ ਗੋਲੀਬਾਰੀ ਦੀ ਇਹ ਜਿਹੜੀ ਘਟਨਾ ਅਕਤੂਬਰ 2015 ਦੇ ਵਿੱਚ ਫਰੀਦਕੋਟ ਪੰਜਾਬ ਵਿਖੇ ਜਿਹੜੇ ਬੇਅਦਬੀ ਵਿਰੋਧੀ ਪ੍ਰਦਰਸ਼ਨ ਦੇ ਦੌਰਾਨ ਵਾਪਰੀ ਸੀ ਜਦੋਂ ਸੂਬੇ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੱਤਾ ਦੇ ਵਿੱਚ ਸੀ। ਇਸ ਦਰਦਨਾਕ ਘਟਨਾ ਦੇ ਵਿੱਚ 2 ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਦੂਸਰੇ ਪਾਸੇ ਗਿਆਨੀ ਰਘਬੀਰ ਸਿੰਘ ਆਪ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਸੁਖਬੀਰ ਬਾਦਲ ਹੁਣਾਂ ਨੇ ਇਹ ਬਿਆਨ ਦਿੱਤਾ ਤੇ ਆਪ ਸਰਕਾਰ ਧਰਮ ਨੂੰ ਸਿਆਸਤ ਦੇ ਲਈ ਕਹਿੰਦੇ ਵਰਤਣਾ ਬੰਦ ਕਰੇ। ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਆਪ ਦੇ ਉੱਤੇ ਤਿੱਖੇ ਸਿਆਸੀ ਹਮਲੇ ਕੀਤੇ ਤੇ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਸੈਕਟਰ 28 ਦੇ ਸਥਿਤ ਪਾਰਟੀ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਇਸ ਸਮੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਰਕਰ ਦੇ ਵਜੋਂ ਕੰਮ ਕਰ ਰਹੇ ਨੇ ਤੇ ਅਜਿਹਾ ਕਰਕੇ ਉਹ ਸਰਵਉੱਚ ਸਿੱਖ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾ ਰਹੇ ਨੇ। ਸੁਖਬੀਰ ਬਾਦਲ ਹੁਣਾਂ ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਹਿ ਦਿੱਤਾ ਹੈ ਕਿ ਧਰਮ ਨੂੰ ਸਿਆਸਤ ਦੇ ਲਈ ਵਰਤਣਾ ਬੰਦ ਕੀਤਾ ਜਾਵੇ। ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ਉੱਤੇ ਕਾਰਵਾਈ ਜਿਹੜੀ ਹੈ ਕਰੋ, ਮੈਂ ਤੁਹਾਡੀਆਂ ਜਿਹੀਆਂ ਗਿੱਦੜ ਧਮਕੀਆਂ ਤੋਂ ਕਿਸੇ ਵੀ ਕੀਮਤ ਦੇ ਉੱਤੇ ਡਰਨ ਵਾਲਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰੀ ਮਾਮਲਿਆਂ ਦੇ ਗੰਭੀਰ ਮੁੱਦੇ ਦੇ ਉੱਤੇ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਹੈ ਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਨਿਰੰਤਰ ਵੱਧ ਰਿਹਾ ਪਰ ਪਿਛਲੀ ਵਾਰ ਦੀ ਤਰ੍ਹਾਂ ਹੀ ਇਸ ਵਾਰ ਵੀ ਇਹ ਸਰਕਾਰ ਪੂਰੀ ਤਰ੍ਹਾਂ ਅਵੇਸਲੀ ਬਣੀ ਬੈਠੀ ਹੈ ਤੇ ਕਿਸੇ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਲਾਈਨਮੈਨ ਯੂਨੀਅਨ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਉੱਤੇ ਤਸ਼ੱਦਦ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਆਮ ਲੋਕਾਂ ਦੀ ਗੱਲ ਕਰਨ ਵਾਲੀ ਸਰਕਾਰ ਦਾ ਅਸਲ ਚਿਹਰਾ ਹੁਣ ਸਭ ਦੇ ਸਾਹਮਣੇ ਆ ਚੁੱਕਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੇ ਪਾਰਟੀ ਦੀ ਦਿਨੋ ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੁਰੀ ਤਰ੍ਹਾਂ ਘਬਰਾਏ ਹੋਏ ਨੇ ਜਿਸਦੇ ਕਾਰਨ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੋਝੀਆਂ ਸਿਆਸੀ ਚਾਲਾਂ ਝੱਲੀਆਂ ਜਾ ਰਹੀਆਂ ਨੇ। ਦੂਸਰੇ ਪਾਸੇ ਮੋਦੀ ਸਾਹਿਬ ਦੀ ਗੱਲ ਕਰ ਲਈਏ ਤੇ ਮੋਦੀ ਯੁੱਗ ਦੇ 12 ਸਾਲ ਪੰਜਾਬ ਦੀ ਸਭਿਆਚਾਰਕ ਪਛਾਣ ਤੇ ਵਿਕਾਸ ਤੇ ਸੁਰੱਖਿਆ ਨੂੰ ਮਿਲੀ ਨਵੀਂ ਰਫ਼ਤਾਰ ਕਹਿੰਦੇ ਐ। ਪੰਜਾਬ ਸਿਰਫ ਇਕ ਸੂਬਾ ਹੀ ਨਹੀਂ ਹੈ, ਮੋਦੀ ਸਾਹਿਬ ਕਹਿੰਦੇ ਕਿ ਸਗੋਂ ਭਾਰਤ ਦੀ ਸਭਿਆਚਾਰਕ ਚੇਤਨਾ ਖੇਤੀਬਾੜੀ ਸ਼ਕਤੀ ਤੇ ਰਾਸ਼ਟਰੀ ਸੁਰੱਖਿਆ ਦਾ ਇਕ ਮਹੱਤਵਪੂਰਨ ਥੰਮ ਹੈ। ਪਿਛਲੇ 12 ਸਾਲਾਂ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪੰਜਾਬ ਦੇ ਵਿਕਾਸ ਨੂੰ ਸਿਰਫ ਆਰਥਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਸਗੋਂ ਸਭਿਆਚਾਰਕ ਵਿਰਾਸਤ, ਕਿਸਾਨ ਭਲਾਈ, ਉਦਯੋਗਿਕ ਤਰੱਕੀ ਦੇ ਉੱਤੇ ਸਰਹੱਦੀ ਸੁਰੱਖਿਆ ਦੇ ਵਿਆਪਕ ਦ੍ਰਿਸ਼ਟੀਕੋਣ ਤੋਂ ਵੀ ਕਹਿੰਦੇ ਦੇਖਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਦੀ ਪਛਾਣ ਇਸਦੀ ਅਮੀਰ ਸਿੱਖ ਵਿਰਾਸਤ ਦੇ ਵਿੱਚ ਡੂੰਘੀਆਂ ਜੜ੍ਹਾਂ ਨੇ। ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਭ ਤੋਂ ਇਤਿਹਾਸਕ ਪ੍ਰਾਪਤੀਆਂ ਦੇ ਵਿੱਚੋਂ ਇੱਕ ਕਰਤਾਰਪੁਰ ਲਾਂਘੇ ਦਾ ਨਿਰਮਾਣ ਤੇ ਉਦਘਾਟਨ ਸੀ। ਇਸ ਪਹਿਲਕਦਮੀ ਨੇ ਲੱਖਾਂ ਸ਼ਰਧਾਲੂਆਂ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਵਿਰਾਮ ਸਥਾਨ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਤੱਕ ਆਸਾਨ ਪਹੁੰਚ ਜੜੀ ਯਕੀਨੀ ਬਣਾਈ। 2019 ਦੇ ਵਿੱਚ ਖੋਲਿਆ ਗਿਆ ਇਹ ਲਾਂਘਾ ਦਹਾਕਿਆਂ ਪੁਰਾਣੀ ਧਾਰਮਿਕ ਭਾਵਨਾਵਾਂ ਨੂੰ ਦਰਸਾਉਂਦਾ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਇੱਕ ਸਕਾਰਾਤਮਕ ਸੰਦੇਸ਼ ਕਹਿੰਦੇ ਦਿੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਦੇ ਨਾਲ ਪੰਜਾਬ ਦੀ ਅਧਿਆਤਮਕ ਵਿਰਾਸਤ ਨੂੰ ਕਹਿੰਦੇ ਵਿਸ਼ਵ ਪੱਧਰ ਦੇ ਉੱਤੇ ਇੱਕ ਨਵੀਂ ਪਛਾਣ ਜਿਹੜੀ ਮਿਲੀ ਹੈ। ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਰਾਜ ਦੇ ਲੱਖਾਂ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ PM ਕਿਸਾਨ ਯੋਜਨਾ ਦੇ ਤਹਿਤ ਸਿੱਧੀ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿੱਚ ਲਗਾਤਾਰ ਵਾਧਾ, ਰਿਕਾਰਡ ਸਰਕਾਰੀ ਖਰੀਦ ਤੇ ਖਾਦ ਸਬਸਿਡੀਆਂ ਵਰਗੀਆਂ ਪਹਿਲਕਦਮੀਆਂ ਨੇ ਕਿਸਾਨਾਂ ਨੂੰ ਕਹਿੰਦੇ ਰਾਹਤ ਪ੍ਰਦਾਨ ਕੀਤੀ ਹੈ ਤੇ ਹਾਲ ਹੀ ਦੇ ਸਾਲਾਂ ਦੇ ਵਿੱਚ ਫਸਲ ਵਿਭਿੰਨਤਾ, ਆਧੁਨਿਕ ਖੇਤੀਬਾੜੀ ਤਕਨੀਕਾਂ ਅਤੇ ਪਾਣੀ ਦੀ ਸੰਭਾਲ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਕੇਂਦਰ ਤੇ ਰਾਜ ਸਰਕਾਰਾਂ ਦੇ ਵਿਚਕਾਰ ਸਹਿਯੋਗ ਰਾਹੀਂ ਖੇਤੀਬਾੜੀ ਖੇਤਰ ਨੂੰ ਹੋਰ ਟਿਕਾਊ ਬਣਾਉਣ ਦੇ ਯਤਨ ਕਹਿੰਦੇ ਕੀਤੇ ਗਏ ਨੇ। ਪੰਜਾਬ ਲੰਬੇ ਸਮੇਂ ਤੋਂ ਛੋਟੇ ਅਤੇ ਦਰਮਿਆਨੇ ਆਕਾਰ ਦੇ ਉਦਯੋਗਾਂ ਦਾ ਕੇਂਦਰ ਰਿਹਾ ਤੇ ਮੋਦੀ ਸਰਕਾਰ ਦੇ ਦੌਰਾਨ ਰਾਸ਼ਟਰੀ ਰਾਜਮਾਰਗਾਂ, ਲੌਜਿਸਟਿਕਸ ਨੈਟਵਰਕ, ਰੇਲ ਅਤੇ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਕਹਿੰਦੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ।
ਹਲਵਾਰਾ ਹਵਾਈ ਅੱਡੇ ਦਾ ਵਿਕਾਸ ਲੁਧਿਆਣਾ ਖੇਤਰ ਦੇ ਲਈ

ਮਹੱਤਵਪੂਰਨ ਪ੍ਰਾਪਤੀ। ਇਸ ਦੇ ਨਾਲ ਪੰਜਾਬ ਦੇ ਉਦਯੋਗਿਕ ਖੇਤੀਬਾੜੀ ਖੇਤਰਾਂ ਨੂੰ ਬਿਹਤਰ ਜਿਹੜਾ ਬਣਾਇਆ ਗਿਆ ਤੇ ਹੋਰ ਵੀ ਗਲਿਆਰਿਆਂ ਦੀ ਗੱਲ ਕੀਤੀ ਗਈ ਤੇ ਪੰਜਾਬ ਨੂੰ ਜੋੜਨ ਦੇ ਵਿਚ ਤੇਜ਼ੀ ਲਿਆਂਦੀ ਦੱਸੀ ਗਈ ਤੇ ਇਸ ਦੇ ਨਾਲ ਹੀ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਨਵਾਂ ਮੋੜ ਆਇਆ। ਸਿੱਟ ਦੇ ਕੋਲ ਦਰਜ ਜਿਹੜੇ ਕਰਵਾਏ ਆ ਬਿਆਨ ਰਘਵੀਰ ਸਿੰਘ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਕਰ ਲਈਏ ਤੇ ਦਰਅਸਲ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਉਨ੍ਹਾਂ ਨੇ ਇਸ ਮਾਮਲੇ ਨੂੰ ਲੈ ਕੇ ਬਣੀ SIT ਸਾਹਮਣੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨੇ ਤੇ ਜਿਸ ਦੇ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਦੱਸੀਆਂ ਗਈਆਂ ਤੇ ਬਿਆਨ ਦਰਜ ਕਰਵਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਜਿਹੜਾ ਸੁਖਬੀਰ ਬਾਦਲ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕੀਤੀ ਉਹਦੀ ਜਿਹੜੀ ਗੱਲਬਾਤ ਕੀਤੀ ਗਈ ਹੈ। ਦੂਸਰੇ ਪਾਸੇ ਗੱਲ ਕਰੀਏ ਤਾਂ ਆਪਣੇ ਅਮਿਤ ਸ਼ਾਹ ਹੁਣੀ ਜਿਹੜੇ ਨੇ ਕਹਿੰਦੇ ਨੇ ਮਸਲੇ ਹੱਲ ਕਰਨਗੇ। ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿਚ ਸੁਲਝਣਗੇ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਮੁੱਦੇ। ਸ਼ਿਮਲਾ ਦੇ ਵਿਚ ਸਜੇਗਾ ਉੱਤਰੀ ਖੇਤਰੀ ਕੌਂਸਲ ਦਾ ਮੰਚ ਕਹਿੰਦੇ। ਹਿਮਾਚਲ ਇਸ ਬੈਠਕ ਦੇ ਵਿਚ ਪੰਜਾਬ ਤੇ ਹਰਿਆਣਾ ਦੇ ਖਿਲਾਫ਼ ਹਮਲਾਵਰ ਰੁੱਖ ਅਪਣਾ ਸਕਦੈ ਤੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਤੋਂ ਹਿਮਾਚਲ ਨੂੰ ਮਿਲਣ ਵਾਲੇ ਹਿੱਸੇ ਦੇ ਬਦਲੇ ਪੰਜਾਬ ਤੇ ਹਰਿਆਣਾ ਵੱਲੋਂ 4200 ਕਰੋੜ ਰੁਪਏ ਦਾ ਭੁਗਤਾਨ ਨਾ ਕੀਤੇ ਜਾਣ ਦਾ ਗੰਭੀਰ ਵਿਸ਼ਾ ਚੁੱਕਿਆ ਜਾਵੇਗਾ ਤੇ ਦੇਵ ਭੂਮੀ ਇਸ ਬੈਠਕ ਦੇ ਵਿਚ ਆਪਣੀ ਇਸ ਬਕਾਇਆ ਰਾਸ਼ੀ ਨੂੰ ਵਸੂਲਣ ਦੇ ਲਈ ਪੂਰੀ ਜ਼ੋਰਦਾਰ ਕਹਿੰਦੇ ਪੈਰਵਾਈ ਵੀ ਜਿਹੜਾ ਕਰੇਗੀ ਤੇ ਇਸ ਤਰ੍ਹਾਂ ਦੇ ਮਾਹੌਲ ਜਿਹੜੇ ਬਣ ਰਹੇ ਨੇ ਪੰਜਾਬ ਦੀ ਸਿਆਸਤ ਦੇ ਵਿਚ 227 ਲਾਗੇ ਆ ਗਿਆ। ਇਸ ਬੈਠਕ ਦੇ ਕੇਂਦਰ ਦੇ ਵਿਚ ਤੇ ਇਸ ਵਾਰ ਮੁੱਖ ਤੌਰ ਦੇ ਉਤੇ ਪਾਣੀ ਦੇ ਵਿਵਾਦ ਤੇ ਰਾਜਾਂ ਦੇ ਆਪਸੀ ਸਰਹੱਦੀ ਵਿਵਾਦ ਰਹਿਣ ਵਾਲੇ ਨੇ। ਇਸੇ ਦਿਨ ਹੀ 77 ਪੱਧਰ ਦੀ 27 ਕਮੇਟੀ ਦੀ ਬੈਠਕ ਵੀ ਕਰਵਾਈ ਜਾਵੇਗੀ ਜਿਸ ਦੇ ਲਈ ਸਾਰੇ ਹੀ ਰਾਜਾਂ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ। ਪੰਜਾਬ ਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਸਤਲੁਜ ਵਿਵਾਦ ਭੜਕਿਆ ਹੋਇਆ ਤੇ ਇਸ ਵਾਰ ਵੀ ਜਿਹੜਾ ਦੀ ਬੈਠਕ ਦੇ ਵਿਚ ਪਾਣੀ ਦੇ ਨਾਲ ਜੁੜੇ ਮੁੱਦੇ ਸਭ ਤੋਂ ਵੱਡੇ ਏਜੰਡੇ ਦੇ ਵਜੋਂ ਸਾਹਮਣੇ ਆ ਰਹੇ ਨੇ। ਪੰਜਾਬ ਸਰਕਾਰ ਇਸ ਬੈਠਕ ਦੇ ਵਿਚ ਆਪਣੇ ਪਾਣੀ ਸਬੰਧੀ ਦਾਅਵਿਆਂ ਦੇ ਉੱਤੇ ਤੇ ਅਧਿਕਾਰਾਂ ਨੂੰ ਲੈ ਕੇ ਵਿਸ਼ੇਸ਼ ਰਣਨੀਤੀ ਜਿਹੜੀ ਹੈ ਉਹਦੇ ਨਾਲ ਉਤਰ ਸਕਦੀ ਹੈ। ਤੇ ਇਸੇ ਤਰ੍ਹਾਂ ਹੀ ਅਗਲੀ ਖਬਰ ਵੱਲ ਨੂੰ ਵਧੀਏ ਤੇ ਫਾਈਲ ਪ੍ਰਕਿਰਿਆ ਅਧੀਨ ਹੈ ਦਾ ਬਹਾਨਾ ਹੁਣ ਨਹੀਂ ਚੱਲੇਗਾ। ਹਾਈਕੋਰਟ ਨੇ ਇਹ ਗੱਲ ਕਹਿ ਦਿੱਤੀ ਹੈ। 546 ਦਿਨਾਂ ਦੀ ਦੇਰੀ ਦੀ ਅਪੀਲ ਖਾਰਜ ਕੀਤੀ ਹੈ ਤੇ ਬੈਂਚ ਨੇ ਕਿਹਾ ਕਿ ਸਰਕਾਰੀ ਪ੍ਰਕਿਰਿਆਵਾਂ ਲਿਮੀਟੇਸ਼ਨ ਕਾਨੂੰਨ ਤੋਂ ਉਪਰ ਨਹੀਂ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਰਕਾਰੀ ਵਿਭਾਗਾਂ ਤੇ ਜਨਤਕ ਅਥਾਰਟੀਆਂ ਨੂੰ ਕਰੜੇ ਹੱਥੀ ਲੈਂਦਿਆਂ ਇਕ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਪੀਲਾਂ ਦਾਇਰ ਕਰਨ ਦੇ ਵਿਚ ਹੋਣ ਵਾਲੀ ਲੰਮੀ ਦੇਰੀ ਨੂੰ ਜਾਇਜ਼ ਠਹਿਰਾਉਣ ਦੇ ਲਈ ਵਿਭਾਗੀ ਚਿੱਠੀ ਪੱਤਰ ਜਾਂ ਪ੍ਰਸ਼ਾਸਨਿਕ ਫਾਈਲਾਂ ਦੇ ਘੁੰਮਣ ਦਾ ਬਹਾਨਾ ਨਹੀਂ ਬਣਾਇਆ ਜਾ ਸਕਦਾ। ਅਦਾਲਤ ਦੇ ਇਸ ਫੈਸਲੇ ਨੇ ਸਰਕਾਰੀ ਦਫ਼ਤਰਾਂ ਦੇ ਵੱਲੋਂ ਮਿੱਥੇ ਸਮੇਂ ਦੇ ਉਤੇ ਕੰਮ ਕਰਨ ਦੇ ਲਈ ਅਕਸਰ ਦਿੱਤੇ ਜਾਣ ਵਾਲੇ ਉਸੇ ਰਵਾਇਤੀ ਤਰਕ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤੈ ਜਿਸ ਦੇ ਵਿਚ ਕਿਹਾ ਜਾਂਦਾ ਹੈ ਕਿ ਫਾਈਲ ਵੱਖ ਵੱਖ ਵਿਭਾਗਾਂ ਦੇ ਵਿਚ ਰਾਏ ਮਨਜੂਰੀ ਅਤੇ ਪ੍ਰਕਿਰਿਆਵਾਂ ਦੇ ਅਧੀਨ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਜਸ ਗੁਰਪ੍ਰੀਤ ਸਿੰਘ ਪੁਰੀ ਅਤੇ ਜਸਟਿਸ ਅਮਰਜੋਤ ਭੱਟੀ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਸਾਈਕੈਸਟਰੀ ਜਿਹੜੇ ਨੇ ਸਾਈਕਾਈਟ੍ਰਿਕ ਸੋਸ਼ਲ ਵਰਕਰਾਂ ਉਨ੍ਹਾਂ ਨੂੰ ਸੋਧਿਆ ਹੋਇਆ ਤਨਖਾਹ ਸਕੇਲ ਦੇਣ ਦੇ ਫੈਸਲੇ ਦੇ ਖਿਲਾਫ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ। ਸਰਕਾਰ ਵੱਲੋਂ ਇਸ ਅਪੀਲ ਨੂੰ ਦਾਇਰ ਕਰਨ ਦੇ ਵਿਚ 546 ਦਿਨਾਂ ਦੀ ਦੇਰੀ ਕੀਤੀ ਗਈ ਸੀ। ਹਾਈਕੋਰਟ ਨੇ ਸਾਫ਼ ਲਫ਼ਜ਼ਾਂ ਦੇ ਵਿਚ ਕਿਹਾ ਕਿ ਸਿਰਫ਼ ਇਸ ਦੇ ਲਈ ਕਿ ਕੋਈ ਫੈਸਲਾ ਪ੍ਰਸ਼ਾਸਨਿਕ ਚੈਨਲਾਂ ਦੇ ਰਾਹੀਂ ਲੰਘਦਾ ਹੈ ਸਰਕਾਰੀ ਏਜੰਸੀਆਂ ਲਿਮੀਟੇਸ਼ਨ ਕਾਨੂੰਨ ਤਹਿਤ ਕਿਸੇ ਵਿਸ਼ੇਸ਼ ਰਾਇਤ ਦੀ ਹੱਕਦਾਰ ਨਹੀਂ ਹੋ ਜਾਂਦੀਆਂ। ਅਦਾਲਤ ਬੈਂਚ ਨੇ ਜਿਹੜਾ ਦਸਤਾਵੇਜ਼ ਦੀ ਘੋਖ ਕਰਨ ਤੋਂ ਬਾਅਦ ਇਹ ਦੇਖਿਆ ਕਿ ਦੇਰੀ ਸਿਰਫ਼ ਰਾਜ ਦੇ ਵੱਖ ਵੱਖ ਵਿਭਾਗਾਂ ਦਰਮਿਆਨ ਰਾਏ ਲੈਣ ਅਤੇ LPA ਦੇ ਖਰੜੇ ਨੂੰ ਮਨਜ਼ੂਰੀ ਦੇਣ ਵਰਗੀਆਂ ਰਸਮੀ ਕਾਰਵਾਈਆਂ ਕਾਰਨ ਹੋਈ ਹੈ। ਸਰਕਾਰ ਵੱਲੋਂ ਇਹ ਦਲੀਲ ਵੀ ਦਿੱਤੀ ਗਈ ਕਿ ਜੇਕਰ ਇਸ ਅਪੀਲ ਦੇ ਉਤੇ ਸੁਣਵਾਈ ਨਾ ਹੋਈ ਤਾਂ ਸੂਬੇ ਦੇ ਉਤੇ ਵੱਡਾ ਵਿੱਤੀ ਬੋਝ ਪਵੇਗਾ ਪਰ ਅਦਾਲਤ ਨੇ ਇਸ ਨੂੰ ਵੀ ਰੱਦ ਕਰ ਦਿੱਤੈ। ਸਿੰਗਲ ਜੱਜ ਦੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦਿਆਂ ਹੋਇਆ ਜਿਹੜਾ ਬੈਂਚ ਨੇ ਕਿਹਾ ਕਿ ਜਦੋਂ ਇਸ਼ਤਿਹਾਰ ਜਾਰੀ ਹੋਇਆ ਸੀ ਤਾਂ ਗ੍ਰੇਡ ਪੇ 3800 ਰੁਪਏ ਸੀ ਜਿਸ ਨੂੰ ਬਾਅਦ ਦੇ ਵਿਚ ਬਦਲ ਕੇ 4200 ਰੁਪਏ ਕਰ ਦਿੱਤਾ ਗਿਆ ਸੀ। ਇਸ ਦੇ ਲਈ ਵਿਭਾਗ ਦੇ ਵਿਚ ਉਸੇ ਅਹੁਦੇ ਦੇ ਉਤੇ ਕੰਮ ਕਰਦੇ ਹੋਰ ਮੁਲਾਜ਼ਮਾਂ ਵਾਂਗ ਇਨ੍ਹਾਂ ਪਟੀਸ਼ਨਰਾਂ ਨੂੰ ਵੀ ਸੋਧਿਆ ਸਕੇਲ ਦੇਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਹਾਈਕੋਰਟ ਨੇ ਸੁਪਰੀਮ ਕੋਰਟ ਦੇ ਇਕ ਜਿਹੜਾ ਹਾਲੀਆ ਫੈਸਲੇ
ਸ਼ਿਵੰਮਾ ਬਨਾਮ ਕਰਨਾਟਕ ਹਾਊਸਿੰਗ ਬੋਰਡ ਦਾ ਜਿਹੜਾ ਹਵਾਲਾ ਦਿੰਦਿਆਂ ਕਿਹਾ ਕਿ ਕਾਨੂੰਨ ਮੁਤਾਬਕ ਪ੍ਰਸ਼ਾਸਨਿਕ ਸੁਸਤੀ ਜਾਂ ਲਾਪਰਵਾਹੀ ਨੂੰ ਦੇਰੀ ਮਾਫ਼ ਕਰਨ ਦਾ ਠੋਸ ਜਿਹੜਾ ਆਧਾਰ ਨਹੀਂ ਮੰਨਿਆ ਜਾ ਸਕਦਾ। ਨਾਲ ਸਪਸ਼ਟ ਕੀਤਾ ਅਦਾਲਤ ਨੇ ਕਿ ਲਿਮੀਟੇਸ਼ਨ ਐਕਟ ਦੀ ਧਾਰਾ 5 ਦੇ ਤਹਿਤ ਸਰਕਾਰੀ ਅਥਾਰਟੀਆਂ ਨੂੰ ਕੋਈ ਵੀ ਛੋਟ ਨਹੀਂ ਦਿੱਤੀ ਜਾ ਸਕਦੀ, ਸਗੋਂ ਉਨ੍ਹਾਂ ਦੇ ਉੱਤੇ ਆਮ ਨਾਗਰਿਕ ਦੇ ਨਾਲੋਂ ਵੱਡੀ ਜਿੰਮੇਵਾਰੀ ਹੁੰਦੀ ਹੈ। ਜੱਜਾਂ ਨੇ ਅਖੀਰ ਦੇ ਵਿਚ ਕਿਹਾ ਕਿ ਜੇਕਰ ਦੇਰੀ ਥੋੜੀ ਹੁੰਦੀ ਤਾਂ ਸ਼ਾਇਦ ਅਦਾਲਤ ਵੱਖਰੇ ਤਰੀਕੇ ਦੇ ਨਾਲ ਵਿਚਾਰ ਕਰ ਸਕਦੀ ਸੀ, ਪਰ 546 ਦਿਨਾਂ ਦੀ ਇਸ ਵੱਡੀ ਦੇਰੀ ਲਈ ਦਿੱਤੇ ਗਏ ਪ੍ਰਸ਼ਾਸਨਿਕ ਬਹਾਨੇ ਬਿਲਕੁਲ ਵੀ ਪ੍ਰਵਾਨ ਕਰਨ ਯੋਗ ਨਹੀਂ ਨੇ। ਝਾੜ ਝੰਬ ਹੋ ਗਈ ਹੈ ਜੀ, ਥੋੜੀ ਬਹੁਤੀ ਦੇਰੀ ਦੀ। ਵੈਸੇ ਸਾਡੇ ਵਾਲੇ ਤਾਂ ਸਮੇਂ ਦੇ ਉੱਤੋਂ ਆ ਕੇ ਰਾਜ਼ੀ ਨਹੀਂ ਵੈਸੇ ਵੀ। ਦੂਸਰੇ ਪਾਸੇ ਘਰੇਲੂ ਮਹਿਲਾਵਾਂ ਨੂੰ ਹੁਣ ਹੋਮ ਮੇਕਰ ਨਹੀਂ ਦੇਸ਼ ਨਿਰਮਾਤਾ ਹਨ। ਸੁਪਰੀਮ ਕੋਰਟ ਦਾ ਇਤਿਹਾਸਕ ਜਿਹੜਾ ਇਹਦੇ ਵਿਚ ਫੈਸਲਾ ਇਕ ਸੁਣਾਇਆ ਗਿਆ। ਕੀ ਹੈ ਫੈਸਲਾ? ਸੁਪਰੀਮ ਕੋਰਟ ਨੇ ਘਰੇਲੂ ਮਹਿਲਾ ਦੇ ਕੰਮ ਦੀ ਕੀਮਤ ਘੱਟੋ ਘੱਟ 30,000 ਰੁਪਏ ਮਹੀਨਾ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦਿਆਂ ਘਰੇਲੂ ਮਹਿਲਾਵਾਂ ਨੂੰ ਜਿਹੜਾ ਦੇਸ਼ ਨਿਰਮਾਤਾ ਨੇਸ਼ਨ ਬਿਲਡਰਸ ਵਜੋਂ ਅਹਿਮ ਦਰਜਾ ਦਿੱਤਾ ਤੇ ਅਦਾਲਤ ਨੇ ਕਿਹਾ ਕਿ ਕਿਸੇ ਹਾਦਸੇ ਦੇ ਵਿਚ ਪਤਨੀ ਦੀ ਮੌਤ ਹੋਣ ਦੀ ਸੂਰਤ ਦੇ ਵਿਚ ਪਰਿਵਾਰ ਨੂੰ ਮਿਲਣ ਵਾਲੀ ਘਰੇਲੂ ਦੇਖਭਾਲ ਤੇ ਨੁਕਸਾਨ ਦਾ ਜਿਹੜਾ ਮੁਲਾਂਕਣ ਘੱਟੋ ਘੱਟ 30,000 ਰੁਪਏ ਪ੍ਰਤੀ ਮਹੀਨਾ ਕੀਤਾ ਜਾਣਾ ਚਾਹੀਦੈ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ ਦੇ ਜਿਹੜਾ ਬੈਂਚ ਨੇ ਸਪਸ਼ਟ ਕੀਤਾ ਕਿ ਮੋਟਰ ਵਾਹਨ ਹਾਦਸਾ ਕਲੇਮ ਦੇ ਮਾਮਲਿਆਂ ਚ ਇਕ ਘਰੇਲੂ ਮਹਿਲਾ ਦੇ ਵੱਲੋਂ ਪਰਿਵਾਰ ਦੀ ਕੀਤੀ ਜਾਂਦੀ ਦੇਖਭਾਲ ਦੇ ਨੁਕਸਾਨ ਨੂੰ ਇਕ ਵੱਖਰਾ ਤੇ ਮੁਆਵਜ਼ਾ ਯੋਗ ਆਧਾਰ ਮੰਨਿਆ ਜਾਵੇਗਾ। ਅਦਾਲਤ ਨੇ ਇਕ ਸੜਕ ਹਾਦਸੇ ਦੇ ਵਿਚ ਆਪਣੀ ਪਤਨੀ ਨੂੰ ਗੁਆਉਣ ਵਾਲੇ ਵਿਅਕਤੀ ਨੂੰ ਵਾਧੂ ਮੁਆਵਜ਼ਾ ਦੇਣ ਦਾ ਹੁਕਮ ਸੁਣਾਉਂਦਿਆਂ ਇਹ ਟਿੱਪਣੀ ਕੀਤੀ ਹੈ। ਫੈਸਲਾ ਸੁਣਾਉਂਦੇ ਹੋਏ ਜਸਟਿਸ ਕਰੋਲ ਨੇ ਆਖਿਆ ਕਿ ਸਾਡਾ ਮੰਨਣਾ ਹੈ ਕਿ ਇਕ ਘਰੇਲੂ ਮਹਿਲਾ ਮਨੁੱਖੀ ਵਿਕਾਸ ਤੇ ਦੇਸ਼ ਦੀ ਪ੍ਰਗਤੀ ਦੇ ਵਿਚ ਵੱਡਾ ਯੋਗਦਾਨ ਪਾਉਂਦੀ ਹੈ ਤੇ ਘਰੇਲੂ ਮਹਿਲਾ ਅਸਲ ਦੇ ਵਿਚ ਦੇਸ਼ ਦਾ ਨਿਰਮਾਣ ਕਰਦੀ ਹੈ। ਇਸ ਦੇ ਲਈ ਅਸੀਂ ਇਹ ਸਿਧਾਂਤ ਤੈਅ ਕੀਤੇ ਨੇ ਕਿ ਘਰੇਲੂ ਦੇਖਭਾਲ ਦੇ ਨੁਕਸਾਨ ਦੇ ਵਜੋਂ ਘੱਟੋ ਘੱਟ 30,000 ਰੁਪਏ ਮਹੀਨਾਵਾਰ ਆਮਦਨ ਨਿਰਧਾਰਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਹੁਣ ਹੋਮ ਮੇਕਰ ਸ਼ਬਦ ਨੂੰ ਨੇਸ਼ਨ ਬਿਲਡਰ ਦੇਸ਼ ਨਿਰਮਾਤਾ ਦੇ ਰੂਪ ਦੇ ਵਿਚ ਪਛਾਣ ਜਿਹੜੀ ਹੈ ਮਿਲੇਗੀ। ਦੂਸਰੇ ਪਾਸੇ ਫੂਡ ਸਬਸਿਡੀ, ਵਿੱਤੀ ਸਾਲ 2027 ਦੇ ਵਿਚ ਖੁਰਾਕ ਸਬਸਿਡੀ ਦੇ ਬਿੱਲ 2.5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੇ ਆਸਾਰ ਨੇ। MSP ਦਾ ਜਿਹੜਾ ਰੋਲਾ ਹੈ, ਜੇ ਉਹ ਕਹਿੰਦੇ ਦਿੰਦੇ ਆ ਤੇ ਵਧਾਉਂਦੇ ਆ ਤਾਂ ਫਿਰ ਜਿਹੜਾ ਬਜਟ ਦੇ ਵਿਚ ਹਿਲਜੁਲ ਹੋਣੀ ਹੈ। ਬਜਟ ਅਨੁਮਾਨ ਤੋਂ ਕਿਤੇ ਵੱਧ ਹੋ ਸਕਦਾ ਹੈ ਖਰਚਾ ਜੋ ਹੁਣ ਇਹਦੇ ਵਿਚ। ਫਿਰ ਫਸਲਾਂ ਦੀ ਰਿਕਾਰਡ ਖਰੀਦ ਅਤੇ MSP ਦੇ ਵਿਚ ਵਾਧੇ ਦੇ ਕਾਰਨ ਖਜ਼ਾਨੇ ਦੇ ਉੱਤੇ ਵਧੇਗਾ ਕਹਿੰਦੇ ਬੋਝ। ਮੀਡੀਆ ਰਿਪੋਰਟ ਦੇ ਅਨੁਸਾਰ ਵਿੱਤੀ ਸਾਲ 2026 ਤੇ 27 FY 2027 ਦੌਰਾਨ ਭਾਰਤ ਦਾ ਖੁਰਾਕ ਜਿਹੜਾ ਸਬਸਿਡੀ ਫੂਡ ਸਬਸਿਡੀ ਖਰਚਾ 2.5 ਲੱਖ ਕਰੋੜ ਟ੍ਰਿਲੀਅਨ ਜਿਹੜਾ ਰੁਪਏ ਤੋਂ ਵੀ ਪਾਰ ਜਾ ਸਕਦੈ। ਇਹ ਅੰਕੜਾ ਸਰਕਾਰ ਵੱਲੋਂ ਤੈਅ ਕੀਤੇ 2.28 ਲੱਖ ਕਰੋੜ ਰੁਪਏ ਦੇ ਬਜਟ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਹੈ ਤੇ ਸਬਸਿਡੀ ਬਿੱਲ ਦੇ ਵਿਚ ਇਸ ਵੱਡੇ ਵਾਧੇ ਦਾ ਮੁੱਖ ਕਾਰਨ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ MSP ਦੇ ਵਿਚ ਕੀਤਾ ਗਿਆ ਵਾਧਾ ਤੇ ਉਮੀਦ ਦੇ ਨਾਲੋਂ ਕਿਤੇ ਵੱਧ ਹੋ ਰਹੀ ਸਰਕਾਰੀ ਖਰੀਦ ਨੂੰ ਮੰਨਿਆ ਜਾ ਰਿਹਾ। ਦੂਜੇ ਪਾਸੇ ਕੇਂਦਰ ਸਰਕਾਰ ਬਜਟ ਸੰਤੁਲਨ ਨੂੰ ਬਣਾਈ ਰੱਖਣ ਅਤੇ ਅਨਾਜ ਦੀ ਖਰੀਦ ਦੇ ਵੰਡ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਨਵੀਆਂ ਨੀਤੀਆਂ ਘੜ ਰਹੀ ਹੈ। ਰਿਪੋਰਟ ਦੇ ਮੁਤਾਬਕ MSP ਵਧਣ ਦੇ ਨਾਲ ਨਾਲ ਸਬਸਿਡੀ ਦਾ ਬੋਝ ਵੀ ਕਹਿੰਦੇ ਸਿੱਧਾ ਵਧਦਾ ਹੈ ਤੇ ਜਿਸ ਦੇ ਕਾਰਨ ਵਿੱਤੀ ਅਨੁਸ਼ਾਸਨ ਕਾਇਮ ਰੱਖਣ ਦੇ ਲਈ ਇਕ ਸਖ਼ਤ ਢਾਂਚਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਚਿੰਤਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਸਰਕਾਰ ਪਹਿਲਾਂ ਹੀ ਸਬਸਿਡੀ ਦੇ ਮੋਰਚੇ ਦੇ ਉੱਤੇ ਦਬਾਅ ਝੱਲ ਰਹੀ ਹੈ। ਕੇਂਦਰ ਨੇ ਹਾਲ ਹੀ ਦੇ ਵਿਚ ਸੰਕੇਤ ਦਿੱਤਾ ਸੀ ਕਿ ਜੇਕਰ ਪੱਛਮੀ ਏਸ਼ੀਆ ਦਾ ਸੰਕਟ ਲੰਮਾ ਖਿੱਚਿਆ ਅਤੇ ਕੌਮਾਂਤਰੀ ਬਾਜ਼ਾਰ ਦੇ ਵਿਚ ਊਰਜਾ ਦੀਆਂ ਕੀਮਤਾਂ ਉੱਚੀਆਂ ਰਹੀਆਂ ਤਾਂ ਖਾਦ ਸਬਸਿਡੀ ਦਾ ਖਰਚਾ ਬਜਟ ਦੇ ਵਿਚ ਤੈਅ ਕੀਤੇ 1.7 ਲੱਖ ਕਰੋੜ ਰੁਪਏ ਤੋਂ ਲਗਭਗ ਦੁੱਗਣਾ ਹੋ ਕੇ 3.4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦੈ। ਜੇਕਰ ਇਹ ਦੋਵੇਂ ਅਨੁਮਾਨ ਸੱਚ ਸਾਬਤ ਹੁੰਦੇ ਨੇ ਤਾਂ ਵਿੱਤੀ ਸਾਲ 2027 ਦੇ ਵਿਚ ਖੁਰਾਕ ਅਤੇ ਖਾਦ ਸਬਸਿਡੀ ਦੇ ਕੁੱਲ ਖਰਚਾ 5.9 ਲੱਖ ਕਰੋੜ ਰੁਪਏ ਤੱਕ ਜਾ ਸਕਦੈ, ਜਦਕਿ ਬਜਟ ਅਨੁਸਾਰ ਜਿਹੜਾ ਅਨੁਮਾਨ ਹੈ 3.98 ਲੱਖ ਕਰੋੜ ਰੁਪਏ ਦਾ ਸੀ। ਵਿੱਤੀ ਸਾਲ 2027 ਦੇ ਵਿਚ ਕਣਕ ਦੀ ਸਰਕਾਰੀ ਖਰੀਦ ਵੀ ਪਹਿਲੇ ਅੰਦਾਜ਼ੇ 30 ਮਿਲੀਅਨ ਟਨ ਦੇ ਮੁਕਾਬਲੇ ਵੱਧ ਕੇ 35 ਮਿਲੀਅਨ ਟਨ ਤੱਕ ਪਹੁੰਚਣ ਦੀ ਉਮੀਦ ਹੈ। ਕਈ ਰਾਜਾਂ ਦੇ ਵਿਚ ਖੁੱਲੇ ਬਾਜ਼ਾਰ ਦੀਆਂ ਜਿਹੜੀਆਂ ਨੇ ਕੀਮਤਾਂ MSP ਤੋਂ ਹੇਠਾਂ ਡਿੱਗਣ ਤੇ ਸੂਬਾ ਸਰਕਾਰਾਂ ਵੱਲੋਂ ਬੋਨਸ ਦੇ ਐਲਾਨ ਕਾਰਨ ਕਿਸਾਨਾਂ ਨੇ ਸਰਕਾਰੀ ਮੰਡੀਆਂ ਦਾ ਰੁੱਖ ਕੀਤਾ ਜਿਸ ਦੇ ਨਾਲ ਖਰੀਦ ਵਧੀ ਹੈ।
ਪਾਰਦਰਸ਼ਤਾ ਲਿਆਉਣ ਅਤੇ ਅਸਲ ਕਿਸਾਨਾਂ ਤੱਕ ਲਾਭ ਪਹੁੰਚਾਉਣ ਦੇ ਲਈ ਸਰਕਾਰ ਨੇ ਖਰੀਦ ਪ੍ਰਕਿਰਿਆ ਦੇ ਕਹਿੰਦੇ ਡਿਜੀਟਾਈਜੇਸ਼ਨ ਜਿਹੜਾ ਉਹਨੂੰ ਤੇਜ਼ ਕਰ ਦਿੱਤਾ ਤੇ ਹੁਣ ਪ੍ਰਣਾਲੀ ਵਿਚ ਜ਼ਮੀਨੀ ਰਿਕਾਰਡ ਲੈਂਡ ਰਿਕਾਰਡ ਨੂੰ ਜੋੜਿਆ ਗਿਐ ਤੇ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਜਨਵਰੀ ਦੇ ਵਿਚ ਕੇਂਦਰ ਸਰਕਾਰ ਨੇ ਹਾੜੀ 2025-26 ਦੇ ਸੀਜ਼ਨ ਦੇ ਲਈ ਖਾਦਾਂ ਦੀ ਅਸਥਾਈ ਲੋੜ 27,952 ਕਰੋੜ ਰੁਪਏ ਅੰਕੀ ਸੀ, ਜੋ ਕਿ ਸੌਣੀ 2025 ਦੇ ਮੁਕਾਬਲੇ 736 ਕਰੋੜ ਰੁਪਏ ਜ਼ਿਆਦਾ ਹੈ। ਆਲਮੀ ਕੀਮਤਾਂ ਦੇ ਵਿਚ ਉਤਾਰ ਚੜਾਅ ਦੇ ਬਾਵਜੂਦ ਕਿਸਾਨਾਂ ਤੇ ਬੋਝ ਨਾ ਪੈਣ ਦੇਣ ਦੇ ਲਈ ਸਰਕਾਰ ਨੇ ਕਹਿੰਦੇ ਪੋਸ਼ਕ ਤੱਤਾਂ ਦੇ ਉਤੇ ਆਧਾਰਿਤ ਸਬਸਿਡੀ NBS ਸਕੀਮ ਤਹਿਤ ਖਾਦਾਂ ਤੇ ਸਬਸਿਡੀ ਜਿਹੜੀ ਆ ਵਧਾ ਦਿੱਤੀ ਹੈ। ਖਾਸ ਕਰਕੇ DAP ਤੇ ਸਬਸਿਡੀ ਜਿਹੜੀ ਹੈ 2025 ਦੇ 21,911 ਰੁਪਏ ਤੋਂ ਵਧਾ ਕੇ 29,805 ਰੁਪਏ ਪ੍ਰਤੀ ਟਨ ਕਰ ਦਿੱਤੀ ਗਈ ਹੈ। ਇੰਟਰਨੈਸ਼ਨਲ ਖਬਰਾਂ ਵੱਲ ਝਾਤ ਮਾਰੀ ਅਤੇ ਭੜਕ ਗਈ ਜੰਗ। ਇਰਾਨ ਨੇ ਜਾਰਡਨ ਦੇ ਉਤੇ ਦਾਗੇ ਦਿੱਤੀਆਂ ਨੇ ਮਿਜ਼ਾਈਲਾਂ, ਉਡਾ ਦਿੱਤਾ ਹੈ ਅਮਰੀਕੀ ਕਮਾਂਡ ਸੈਂਟਰ ਜਿਹੜਾ ਹੈ। ਮਿਡਲ ਈਸਟ ਦੇ ਵਿਚ ਹਾਲਾਤ ਮੁੜ ਤਣਾਅਪੂਰਨ ਬਣ ਗਏ ਨੇ। ਇਜ਼ਰਾਈਲ ਵੱਲੋਂ ਲਿਬਨਾਨ ਦੇ ਉਤੇ ਹੋਏ ਹਮਲਿਆਂ ਦੇ ਜਵਾਬ ਦੇ ਵਿਚ ਇਰਾਨ ਵੱਲੋਂ ਇਜ਼ਰਾਈਲ ਦੇ ਉਤੇ ਅਮਰੀਕੀ ਟਿਕਾਣਿਆਂ ਤੇ ਕੀਤੇ ਹਮਲਿਆਂ ਮਗਰੋਂ ਸਥਿਤੀ ਹੋਰ ਵੀ ਭਿਆਨਕ ਬਣ ਗਈ ਹੈ। ਇਸੇ ਦੌਰਾਨ ਇਰਾਨ ਨੇ ਇਕ ਹੋਰ ਵੱਡਾ ਅਤੇ ਸਨਸਨੀਖੇਜ਼ ਦਾਅਵਾ ਕੀਤਾ ਕਿ ਇਰਾਨ ਦੀ ਫੌਜ ਨੇ ਅਧਿਕਾਰਤ ਤੌਰ ਦੇ ਉਤੇ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੇ ਜਾਰਡਨ ਸਥਿਤ ਅਮਰੀਕੀ ਫੌਜ ਦੇ ਇਕ ਪ੍ਰਮੁੱਖ ਕਮਾਂਡ ਐਂਡ ਕੰਟਰੋਲ ਸੈਂਟਰ ਅਲ ਅਜ਼ਰੇਕ ਬੇਸ ਨੂੰ ਜੜਾ ਨਿਸ਼ਾਨਾ ਬਣਾਉਂਦੇ ਹੋਏ 12 ਬਲੈਸਟਿਕ ਮਿਜ਼ਾਈਲਾਂ ਦਾਗੀਆਂ, ਜਿਸਦੇ ਨਾਲ ਉਹ ਫੌਜੀ ਟਿਕਾਣਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਰਾਨੀ ਮੀਡੀਆ ਮੁਤਾਬਕ ਇਹ ਹਮਲਾ ਬਹੁਤ ਹੀ ਜਿਹੜਾ ਸਟੀਕਤਾ ਦੇ ਨਾਲ ਕੀਤਾ ਗਿਆ, ਜਿਸ ਨੇ ਆਪਣੇ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਜਾਰਡਨ ਸਥਿਤ ਇਸ ਅਮਰੀਕੀ ਬੇਸ ਦੇ ਉਤੇ ਹੋਏ ਹਮਲੇ ਦੇ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦਾ ਦਾਅਵਾ ਵੀ ਕੀਤਾ ਗਿਆ। ਅਮਰੀਕਾ ਨੇ ਸਪਸ਼ਟ ਕੀਤਾ ਕਿ ਇਹ ਬਲੈਸਟਿਕ ਮਿਜ਼ਾਈਲ ਹਮਲਾ ਅਮਰੀਕਾ ਵੱਲੋਂ ਹਾਲ ਹੀ ਦੇ ਵਿਚ ਦੱਖਣੀ ਇਰਾਨ ਦੇ ਉਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਪੱਛਮੀ ਏਸ਼ੀਆ ਦੇ ਵਿਚ ਅਮਰੀਕੀ ਫੌਜ ਦੀ ਵੱਧਦੀ ਜਿਹੜੀ ਦਖਲ ਅੰਦਾਜ਼ੀ ਦੇ ਸਿੱਧੇ ਜਵਾਬ ਦੇ ਵਿਚ ਕੀਤੀ ਗਈ ਹੈ। ਅਮਰੀਕਾ ਦੇ ਇਕ ਅਹਿਮ ਕਮਾਂਡ ਸੈਂਟਰ ਦੇ ਉਤੇ ਸਿੱਧੇ ਮਿਜ਼ਾਈਲ ਹਮਲੇ ਨੇ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਵਾਸ਼ਿੰਗਟਨ ਦੇ ਵੱਲੋਂ ਫਿਲਹਾਲ ਇਸ ਹਮਲੇ ਦੇ ਵਿਚ ਹੋਏ ਜਾਨੀ ਮਾਲੀ ਨੁਕਸਾਨ ਦੀ ਸਥਿਤੀ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਇਰਾਨ ਵੱਲੋਂ ਸਿੱਧਾ ਬਲੈਸਟਿਕ ਮਿਜ਼ਾਈਲ ਦਾਗਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਜੰਗ ਹੁਣ ਇਕ ਵਾਰ ਫਿਰ ਤੋਂ ਪੂਰੇ ਮਿਡਲ ਈਸਟ ਨੂੰ ਆਪਣੀ ਚਪੇਟ ਦੇ ਵਿਚ ਲੈਂਦੀ ਜਾ ਰਹੀ ਹੈ। ਦੂਸਰੇ ਪਾਸੇ ਇਕੱਲਾ ਪੈਣ ਲੱਗਿਆ ਜਾਂ ਨਹੀਂ, ਆਸਟ੍ਰੇਲੀਆ, UK ਸਣੇ 22 ਦੇਸ਼ਾਂ ਨੇ ਕੀਤੀ ਹੈ ਹਮਲਿਆਂ ਦੀ ਨਿੰਦਾ ਇਰਾਨ ਦੇ ਖਿਲਾਫ਼। ਅਮਰੀਕਾ ਇਜ਼ਰਾਈਲ ਦੇ ਨਾਲ ਜਾਰੀ ਤਣਾਅ ਵਿਚਕਾਰ ਇਰਾਨ ਇਕੱਲਾ ਪੈਣ ਲੱਗਿਆ ਦੱਸਿਆ ਜਾ ਰਿਹਾ, ਪਰ ਉਹ ਆਪਣੀ ਹਿੰਮਤ ਜਿਹੜੀ ਹੈ ਦਿਖਾ ਰਿਹਾ। ਹਾਲ ਹੀ ਦੇ ਵਿਚ ਅਮਰੀਕਾ, UK, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਸਵੀਡਨ ਸਮੇਤ 22 ਦੇਸ਼ਾਂ ਨੇ ਸਾਂਝੇ ਤੌਰ ਉਤੇ ਯੂਰਪ ਉਤਰੀ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿਚ ਇਰਾਨ ਦੀਆਂ ਕਥਿਤ ਘਾਤਕ ਸਾਜਿਸ਼ਾਂ ਅਤੇ ਹੋਰ ਖਤਰਨਾਕ ਗਤੀਵਿਧੀਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਰਾਨ ਦੇ ਸੁਰੱਖਿਆ ਸਿਸਟਮ ਦੇ ਉਤੇ ਵਿਰੋਧੀਆਂ, ਪੱਤਰਕਾਰਾਂ ਤੇ ਯਹੂਦੀਆਂ ਤੇ ਇਜ਼ਰਾਈਲੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ। ਮੰਗਲਵਾਰ ਬੀਤੇ ਦੇ ਵਿਚ ਜਾਰੀ ਇਕ ਸਾਂਝੇ ਬਿਆਨ ਦੇ ਵਿਚ ਦੇਸ਼ਾਂ ਨੇ ਕਿਹਾ ਕਿ ਉਹ ਇਰਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਦੁਆਰਾ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਕਜੁੱਟ ਨੇ। ਇਨ੍ਹਾਂ ਏਜੰਸੀਆਂ ਦੇ ਵਿਚ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਜਿਹੜੀ ਹੈ ਕੁਰਦਿਸਤਾਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਸ਼ਾਮਲ ਨੇ। ਸਾਂਝੇ ਬਿਆਨ ਦੇ ਵਿਚ ਕਿਹਾ ਗਿਆ ਕਿ ਅਮਰੀਕਾ, UK, ਆਸਟ੍ਰੇਲੀਆ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕੈਨੇਡਾ, ਚੈੱਕ ਗਣਰਾਜ, ਡੈਨਮਾਰਕ, ਐਸਟੋਨੀਆ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨੀਦਰਲੈਂਡ, ਨਿਊਜ਼ੀਲੈਂਡ, ਉੱਤਰੀ ਮੈਸੇਡੋਨੀਆ, ਨਾਰਵੇ, ਪੁਰਤਗਾਲ ਤੇ ਸਵੀਡਨ ਇਰਾਨ ਦੀਆਂ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ, ਇੰਟੈਲੀਜੈਂਸ ਆਰਗੇਨਾਈਜੇਸ਼ਨ, ਕੁਦਸ ਫੋਰਸ ਅਤੇ ਮਿਨਿਸਟਰੀ ਆਫ਼ ਇੰਟੈਲੀਜੈਂਸ ਤੇ ਸੁਰੱਖਿਆ ਮੰਤਰਾਲੇ ਦੁਆਰਾ ਯੂਰਪ, ਉੱਤਰੀ ਅਮਰੀਕਾ ਤੇ ਆਸਟ੍ਰੇਲੀਆ ਦੇ ਵਿਚ ਕੀਤੀਆਂ ਜਾ ਰਹੀਆਂ ਘਾਤਕ ਸਾਜਿਸ਼ਾਂ ਤੇ ਖਤਰਨਾਕ ਕਾਰਵਾਈਆਂ ਦੀ ਨਿੰਦਾ ਕਰਦਾ ਹੈ। ਦਸਤਖਤ ਕਰਨ ਵਾਲੇ ਦੇਸ਼ਾਂ ਨੇ ਦੋਸ਼ ਲਗਾਇਆ ਕਿ ਇਰਾਨੀ ਏਜੰਟਾਂ ਨੇ ਇਰਾਨੀ ਅਸੰਤੁਸ਼ਟਾਂ, ਪੱਤਰਕਾਰਾਂ ਤੇ ਯਹੂਦੀ ਤੇ ਇਜ਼ਰਾਈਲੀ ਭਾਈਚਾਰਿਆਂ ਤੇ ਉਨ੍ਹਾਂ ਦੇ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਆਪਣੇ ਸਮੂਹਿਕ ਸੰਕਲਪ ਨੂੰ ਦੁਹਰਾਇਆ। ਬਿਆਨ ਦੇ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਇਨ੍ਹਾਂ ਖਤਰਿਆਂ ਤੋਂ ਆਪਣੇ ਦੇਸ਼ਾਂ ਤੇ ਆਪਣੇ ਲੋਕਾਂ ਦੀ ਸੁਰੱਖਿਆ ਕਰਨ ਦੇ ਆਪਣੇ ਸੰਕਲਪ ਦੇ ਵਿਚ ਇਕਜੁੱਟ ਹਾਂ।
ईरान दे इस्लामी गणराज नूं इन्हां कारवाईयों तुरंत बंद करना चाहिए ते देश ने ईरानी सुरक्षा सेवावां दे उत्ते संगठित अपराधिक नैटवर्कां नाल लंबे समय तों संबंध बनाई रखण दा भी दोष लाया। ईरानी सुरक्षा सेवावां ते अंतरराष्ट्रीय ते स्थानक अपराधिक समूहां विचकार संबंध लंबे समय तों चल रहे ने। इन्हां समूहां दी वरतों बहुत निंदणयोग है ते सांझे ऐलाननामे दे विच यूरोप भर दी ਵਿਚ ਜਹੂਦੀ ਭਾਈਚਾਰਿਆਂ ਇਰਾਨੀ ਪੱਤਰਕਾਰਾਂ ਅਤੇ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਹੈ। ਦੂਸਰੇ ਪਾਸੇ ਅਮਰੀਕਾ ਇਰਾਨ ਟਕਰਾਅ ਵਧਣ ਦੇ ਨਾਲ ਕੱਚਾ ਤੇਲ $150 ਪ੍ਰਤੀ ਬੈਰਲ ਤੱਕ ਪਹੁੰਚਣ ਦੇ ਆਸਾਰ ਰਿਪੋਰਟ ਹੈ। ਜੇਕਰ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਤਲਖੀ ਹੋਰ ਵੀ ਵਧਦੀ ਹੈ ਤਾਂ ਕੌਮਾਂਤਰੀ ਬਾਜ਼ਾਰ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ $150 ਪ੍ਰਤੀ ਬੈਰਲ ਤੱਕ ਜਾ ਸਕਦੀਆਂ ਨੇ। ਖਾੜੀ ਖੇਤਰ ਦੇ ਵਿਚ ਵਧਦੇ ਤਣਾਅ ਦੇ ਕਾਰਨ ਤੇਲ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਜਿਸ ਦਾ ਅਸਰ ਕੀਮਤਾਂ ਦੇ ਉਤੇ ਦੇਖਣ ਨੂੰ ਮਿਲ ਸਕਦਾ ਹੈ। ਓਸਲੋ ਨਾਰਵੇ ਦੀ ਇਕ ਪ੍ਰਮੁੱਖ ਊਰਜਾ ਖੋਜ ਸੰਸਥਾ ਨੇ ਚੇਤਾਵਨੀ ਦਿੱਤੀ ਹੈ ਕਿ ਤਾਜ਼ਾ ਟਕਰਾਅ ਕਾਰਨ ਅਪ੍ਰੈਲ ਮਹੀਨੇ ਦੇ ਵਿਚ ਹੋਈ ਜੰਗਬੰਦੀ ਹੁਣ ਬੇਹੱਦ ਨਾਜ਼ੁਕ ਦੌਰ ਦੇ ਵਿਚ ਪਹੁੰਚ ਗਈ। ਇਸ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਦੇ ਨਾਲ ਵਧ ਰਹੀਆਂ ਤੇ ਆਲਮੀ ਵਿੱਤੀ ਬਾਜ਼ਾਰਾਂ ਖਾਸ ਕਰਕੇ ਅਮਰੀਕੀ ਸ਼ੇਅਰ ਬਾਜ਼ਾਰ ਜਿਹੜਾ ਉਹਦੇ ਉਤੇ ਭਾਰੀ ਦਬਾਅ ਦੇਖਿਆ ਜਾ ਰਿਹਾ। ਰਿਸਟੈਂਡ ਐਨਰਜੀ ਜਿਹੜੀ ਹੈ ਉਹਦੇ ਉੱਤੇ ਜਿਹੜਾ ਭੂ ਰਾਜਨੀਤਿਕ ਵਿਸ਼ਲੇਸ਼ਣ ਵਿਭਾਗ ਦੇ ਮੁਖੀ ਤੇ ਸੀਨੀਅਰ ਮੀਤ ਪ੍ਰਧਾਨ ਜਾਰਜ ਲਿਓਨ ਨੇ ਕਿਹਾ ਕਿ ਇਸ ਪੜਾਅ ਦੇ ਉੱਤੇ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਜੂਦਾ ਜਿਹੜਾ ਤਣਾਅ ਪੂਰੀ ਜੰਗ ਦਾ ਰੂਪ ਲਵੇਗਾ ਜਾਂ ਇਹ ਇਕ ਖਤਰਨਾਕ ਪਰ ਕਾਬੂ ਹੇਠ ਰੱਖਣ ਯੋਗ ਘਟਨਾਕ੍ਰਮ ਹੈ। ਉਨ੍ਹਾਂ ਦਸਿਆ ਕਿ ਟਕਰਾਅ ਕਾਰਨ ਬਾਜ਼ਾਰ ਦੇ ਵਿਚ ਅਨਿਸ਼ਚਿਤਤਾ ਸਾਫ਼ ਦਿਖ ਰਹੀ ਹੈ ਤੇ ਜਿਸ ਦੇ ਕਾਰਨ ਬ੍ਰੈਟ ਕਰੂਡ ਜਿਹੜਾ ਆਇਲ ਹੈ ਉਹਦੀ ਕੀਮਤ ਦੇ ਵਿਚ ਇਕ ਵਾਰ $94.5 ਪ੍ਰਤੀ ਬੈਰਲ ਤੱਕ ਪਹੁੰਚਣ ਤੋਂ ਬਾਅਦ ਮੁੜ $93 ਦੇ ਉੱਤੇ ਆ ਗਈ। ਲਿਓਨ ਦੇ ਮੁਤਾਬਕ ਮੌਜੂਦਾ ਸਪਲਾਈ ਸੰਕਟ ਜਿਹੜਾ ਉਹਦੇ ਉੱਤੇ ਤੁਰੰਤ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਰਣਨੀਤਿਕ ਪੈਟਰੋਲੀਅਮ ਭੰਡਾਰ ਜਿਹੜਾ SPR ਦੇ ਵਿਚੋਂ ਰਿਕਾਰਡ ਤੇਲ ਜਾਰੀ ਕਰਨਾ, ਚੀਨ ਦੇ ਵੱਲੋਂ ਘੱਟ ਕੀਤੀ ਗਈ ਦਰਾਮਦ ਅਤੇ ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ਰਾਹੀਂ ਸਟਰੇਟ ਆਫ ਹੌਰਮੁਜ਼ ਨੂੰ ਬਾਈਪਾਸ ਕਰਕੇ ਸਪਲਾਈ ਜਾਰੀ ਰੱਖਣਾ ਮਦਦਗਾਰ ਸਾਬਤ ਹੋ ਸਕਦੈ। ਉਨ੍ਹਾਂ ਅੱਗੇ ਕਿਹਾ ਆਖਰ ਦੇ ਵਿਚ ਕਿ ਅਗਲੇ ਕੁਝ ਦਿਨ ਬੇਹੱਦ ਅਹਿਮ ਹੋਣਗੇ, ਸ਼ਾਇਦ ਅੱਜ ਦੀ ਰਾਤ ਵੀ ਕਾਫ਼ੀ ਦਿਲਚਸਪੀ ਵਾਲੀ ਰਹੇਗੀ। ਜੇ ਅਮਰੀਕਾ ਕੁਝ ਨਹੀਂ ਕਰਦਾ ਤਾਂ ਚੰਗਾ, ਨਹੀਂ ਤਾਂ ਫਿਰ ਕੰਮ ਵੱਧ ਜਾਵੇਗਾ, ਕਿਉਂਕਿ ਚੇਤਾਵਨੀ ਦਿੱਤੀ ਹੈ ਟਰੰਪ ਨੇ ਕਿ ਭਾਈ ਰਾਤ ਜਿਹੜੀ ਹੈ ਖਤਰਨਾਕ ਹੋ ਸਕਦੀ ਹੈ। ਜੋ ਇਹ ਤੈਅ ਕਰਨਗੇ ਕਿ ਕੂਟਨੀਤੀ ਜਿਹੜੀ ਹੈ ਡਿਪਲੋਮੈਸੀ ਰਾਹੀਂ ਮਾਮਲਾ ਸ਼ਾਂਤ ਹੁੰਦਾ ਜਾਂ ਇਹ ਟਕਰਾਅ ਲੰਮੇ ਸਮੇਂ ਦੇ ਲਈ ਖਿੱਚਿਆ ਜਾਵੇਗਾ। ਖਾੜੀ ਦੇ 6 ਪ੍ਰਮੁੱਖ ਦੇਸ਼ਾਂ ਦੇ ਵਿਚੋਂ ਰੋਜ਼ਾਨਾ ਲਗਭਗ 1.18 ਕਰੋੜ ਬੈਰਲ ਤੇਲ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ, ਜੋ ਕਿ ਆਧੁਨਿਕ ਤੇਲ ਇਤਿਹਾਸ ਦੇ ਸਭ ਤੋਂ ਵੱਡੇ ਝਟਕਿਆਂ ਦੇ ਵਿਚੋਂ ਇਕ ਦਸਿਆ ਗਿਐ। ਪਿਛਲੇ 3 ਮਹੀਨਿਆਂ ਦੇ ਵਿਚ ਕੌਮਾਂਤਰੀ ਬਾਜ਼ਾਰ ਦੇ ਵਿਚੋਂ ਲਗਭਗ 1 ਅਰਬ ਬੈਰਲ ਤੇਲ ਦੀ ਸਪਲਾਈ ਗਾਇਬ ਹੋ ਚੁੱਕੀ ਹੈ, ਜਿਸ ਦੇ ਕਾਰਨ ਆਲਮੀ ਪੱਧਰ ਦੇ ਉਤੇ ਚਿੰਤਾਵਾਂ ਵੱਧ ਗਈਆਂ ਨੇ। ਦੂਸਰੇ ਪਾਸੇ ਟਰੰਪ ਵੱਲੋਂ ਉੱਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਨਵਿਆਉਣ ਤੋਂ ਕੋਰੀ ਨਾ ਕਰ ਦਿੱਤੀ ਹੈ, ਕਿਹਾ ਕਿ ਸਾਡੇ ਕੋਲ ਬਥੇਰਾ ਕੁਝ ਹੈ, ਅਸੀਂ ਛੋਟਾਂ ਦੇ ਚੱਕਰ ਦੇ ਵਿਚ ਕਿਉਂ ਪਈਏ। ਅਮਰੀਕਨ ਰਾਸ਼ਟਰਪਤੀ ਟਰੰਪ ਨੇ ਅਜੇ ਕਹਿ ਕੇ ਕੈਨੇਡਾ ਤੇ ਮੈਕਸੀਕੋ ਦੇ ਵੱਲੋਂ ਸਤੰਬਰ ਦੇ ਵਿਚ ਨਵਿਆਏ ਜਾਣ ਵਾਲੇ ਜਾਣੀ ਕਿ ਰੀਨਿਊ ਕਰਨ ਵਾਲੇ ਜਿਹੜਾ ਮੁਫ਼ਤ ਵਪਾਰ ਸਮਝੌਤਾ ਹੈ ਉਹਨੂੰ ਨਵਿਆਏ ਜਾਣ ਤੋਂ ਕੋਰੀ ਨਾ ਕਰਕੇ ਕਈ ਦਿਨਾਂ ਤੋਂ ਨਵੀਆਂ ਸ਼ਰਤਾਂ ਦੇ ਬਾਰੇ ਲੱਗ ਰਹੇ ਕਿਆਫਿਆਂ ਦੇ ਉੱਤੇ ਵਿਰਾਮ ਲਗਾ ਦਿੱਤਾ ਹੈ। ਅੱਜ ਆਪਣੇ ਦਫ਼ਤਰ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਜੋ ਗਲਤੀ ਉਸਨੇ 2020 ਦੇ ਵਿਚ ਨਾਫਟਾ ਦੀ ਥਾਂ ਕੁਸਮਾ ਲਾਗੂ ਕਰਕੇ ਕੀਤੀ ਸੀ ਉਹ ਹੁਣ ਨਹੀਂ ਕੀਤੀ ਜਾਵੇਗੀ, ਕਿਉਂਕਿ ਇਹ ਅਮਰੀਕਾ ਦੇ ਲਈ ਚੰਗਾ ਨਹੀਂ ਹੈ। ਉਸਨੇ ਕਿਹਾ ਕਿ 1992 ਦੇ ਵਿਚ ਲਾਗੂ ਹੋਇਆ ਤਿੰਨਾਂ ਦੇਸ਼ਾਂ ਦੇ ਵਿਚ ਬੰਧਨ ਮੁਕਤ ਵਪਾਰ ਸਮਝੌਤੇ ਨੂੰ ਅਮਰੀਕਾ ਦੇ ਲਈ ਚੰਗਾ ਨਾ ਸਮਝ ਕੇ ਉਸਦੀ ਥਾਂ ਕੈਨੇਡਾ ਅਮਰੀਕਾ ਮੈਕਸੀਕੋ ਵਿਚਕਾਰ ਜਣੀ ਕੁਸਮਾ ਲਾਗੂ ਕਰਵਾਇਆ ਸੀ, ਪਰ ਇਹ ਇਸ ਵਾਰ ਉਸਨੂੰ ਕਿਸੇ ਵੀ ਹਾਲਤ ਦੇ ਵਿਚ ਨਵਿਆਇਆ ਨਹੀਂ ਜਾਏਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਤੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਅਤੇ ਨਾ ਹੀ ਮੈਕਸੀਕੋ ਦੀ ਕਿਸੇ ਚੀਜ਼ ਦੀ ਜ਼ਰੂਰਤ ਹੈ, ਪਰ ਇਨ੍ਹਾਂ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਚੀਜ਼ਾਂ ਦੀ ਲੋੜ ਹੈ ਜੋ ਅਮਰੀਕਾ ਦੇ ਕੋਲ ਨੇ, ਜਿਸ ਦੇ ਲਈ ਦੋਹਾਂ ਦੇਸ਼ਾਂ ਨੂੰ ਅਮਰੀਕਾ ਦੇ ਨਾਲ ਚੰਗਾ ਵਿਹਾਰ ਕਰਨ ਦੀ ਜ਼ਰੂਰਤ ਹੈ। ਟਰੰਪ ਨੇ ਭਰੋਸੇ ਦੇ ਨਾਲ ਕਿਹਾ ਕਿ ਮੈਕਸੀਕੋ ਤੇ ਕੈਨੇਡਾ ਦੇ ਨਾਲ ਵਪਾਰ ਕਰਨਾ ਅਮਰੀਕਾ ਦੇ ਲਈ ਘਾਟੇ ਦਾ ਸੌਦਾ ਹੈ, ਸਾਡੇ ਕੋਲ ਉਨ੍ਹਾਂ ਦੇ ਨਾਲੋਂ ਕੁਝ ਵੱਧ ਹੀ ਹੈ। ਅਮਰੀਕਾ ਨੂੰ ਉਨ੍ਹਾਂ ਦੀਆਂ ਕਾਰਾਂ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਲੱਕੜ ਦੀ ਲੋੜ ਨਹੀਂ, ਸਾਨੂੰ ਉਨ੍ਹਾਂ ਦੀ ਊਰਜਾ ਦੀ ਲੋੜ ਨਹੀਂ। ਤੇ ਆਪਣੀ ਗੱਲ ਮੁਕਾਉਂਦੇ ਹੋਏ ਟਰੰਪ ਨੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਤੇ ਜਦ ਲੋੜ ਹੀ ਨਹੀਂ ਤਾਂ ਸਮਝੌਤਾ ਕਿਸ ਦੇ ਲਈ ਕੀਤਾ ਜਾਵੇ।
ਯੂਕੇ ਦੇ ਰੱਖਿਆ ਮੰਤਰੀ ਨੇ ਅਸਤੀਫਾ ਦੇ ਦਿੱਤਾ ਹੈ। ਕਿਰ ਸਰਕਾਰ ਤੋਂ ਵਿੰਨਿਆ ਨਿਸ਼ਾਨਾ ਉਹਦੇ ਉੱਤੇ। ਯੂਕੇ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਨਾਲ ਹੀ ਉਨ੍ਹਾਂ ਨੇ ਯੂਕੇ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨਦਿਆਂ ਹੋਇਆਂ ਕਿਹਾ ਕਿ ਇਹ ਸਰਕਾਰ ਵਧਦੇ ਖਤਰਿਆਂ ਦੇ ਵਿਚਾਲੇ ਫੌਜ ਦੇ ਵਾਧੂ ਜਿਹੜਾ ਖਰਚ ਕਰਨ ਦੇ ਲਈ ਤਿਆਰ ਨਹੀਂ ਹੈ। ਹਿੱਲੀ ਨੇ ਪ੍ਰਧਾਨ ਮੰਤਰੀ ਕੀ ਸਟਾਰਮਨ ਨੂੰ ਦਸਿਆ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਇਸ ਖਤਰਨਾਕ ਸਮੇਂ ਦੇ ਉੱਤੇ ਲੋੜੀਂਦੀ ਰਕਮ ਤੋਂ ਬਹੁਤ ਘੱਟ ਹੈ ਤੇ ਰੱਖਿਆ ਮੰਤਰਾਲੇ ਤੇ ਖਜ਼ਾਨਾ ਵਿਭਾਗ ਵਿਚਕਾਰ ਅਸਹਿਮਤੀ ਦੀਆਂ ਰਿਪੋਰਟਾਂ ਦੇ ਵਿਚਕਾਰ ਯੋਜਨਾ ਦੇ ਪ੍ਰਕਾਸ਼ਨ ਚ ਦੇਰੀ ਹੋ ਗਈ ਹੈ। ਦੂਸਰੇ ਪਾਸੇ ਅਮਰੀਕਾ ਦੇ ਵਿਚ 10 ਕਰੋੜ ਡਾਲਰ ਦੀ ਬੈਂਕ ਧੋਖਾਧੜੀ ਦੇ ਵਿਚ ਭਾਰਤੀ ਮੂਲ ਦਾ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਹੈ। ਚੂਨਾ ਲਾ ਗਿਆ, 30 ਸਾਲ ਦੀ ਸਜ਼ਾ ਹੋ ਸਕਦੀ ਹੈ ਜੇਲ੍ਹ ਦੀ। ਕੈਲੀਫੋਰਨੀਆ ਦੀ ਵਾਰਦਾਤ ਹੈ। ਕੈਲੀਫੋਰਨੀਆ ਦੇ ਵਿਚ ਇਕ 44 ਸਾਲਾ ਭਾਰਤੀ ਅਮਰੀਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਦੇ ਉਤੇ ਦੋਸ਼ ਹੈ ਕਿ ਉਸਨੇ ਇੰਸ਼ੋਰੈਂਸ ਪਾਲਿਸੀ ਦੇ ਟਾਈਟਲ ਰਿਕਾਰਡ ਦੇ ਵਿਚ ਹੇਰ ਫੇਰ ਕਰਕੇ ਇਕ ਬੈਂਕ ਦੇ ਨਾਲ ਕਰੀਬ 10 ਕਰੋੜ ਅਮਰੀਕਨ ਡਾਲਰ ਦੀ ਧੋਖਾਧੜੀ ਕੀਤੀ ਹੈ। ਮਹਿੰਦਰ ਮੱਖੀਜਾਨੀ ਗ੍ਰੀਨ ਕਾਰਡ ਦੇ ਉਤੇ ਅਮਰੀਕਾ ਦੇ ਵਿਚ ਰਹਿ ਰਿਹਾ ਤੇ ਉਹਦੇ ਉਤੇ ਦੋਸ਼ੀ ਪਾਏ ਜਾਣ ਦੇ ਉਤੇ ਉਸਨੂੰ 30 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਕ ਹਲਫਨਾਮੇ ਦੇ ਮੁਤਾਬਕ ਮੱਖੀਜਾਨੀ ਕੈਟਰ ਗਰੁੱਪ VLLC ਨੂੰ ਜਿਹੜਾ ਕੰਟਰੋਲ ਕਰਦਾ ਹੈ। ਇਹ ਨਿਊਜ਼ ਪੋਰਟ ਬੀਚ ਦੇ ਵਿਚ ਸਥਿਤ ਕੰਪਨੀ ਹੈ ਜਿਸਦਾ ਬੈਂਕ ਦੇ ਨਾਲ ਕਰਜ਼ ਦਾ ਲੈਣ ਦੇਣ ਹੈ। ਸਮਝੌਤੇ ਦੀਆਂ ਸ਼ਰਤਾਂ ਤਹਿਤ ਬੈਂਕ ਨੇ ਕੈਟਰ ਨੂੰ ਰੀਅਲ ਅਸਟੇਟ ਤੋਂ ਸੁਰੱਖਿਅਤ ਕਰਜ਼ ਦੇਣ ਜਾਂ ਖਰੀਦਣ ਦੇ ਲਈ ਕਰੀਬ 10 ਕਰੋੜ ਅਮਰੀਕਨ ਡਾਲਰ ਦਿੱਤੇ। ਕੈਟਰ ਨੇ ਇਨ੍ਹਾਂ ਕਰਜ਼ਿਆਂ ਦੇ ਉਤੇ ਇਨ੍ਹਾਂ ਦੇ ਲਈ ਗਿਰਵੀ ਰੱਖੀਆਂ ਜਾਇਦਾਦਾਂ ਬੈਂਕ ਦੇ ਕੋਲ ਗਿਰਵੀ ਰੱਖਣੀਆਂ ਸਨ ਤੇ ਕਰਜ਼ੇ ਵਜੋਂ ਮਿਲਣ ਵਾਲੀ ਰਕਮ ਦੇ ਨਾਲ ਬੈਂਕ ਦਾ ਪੈਸਾ ਵਾਪਸ ਕਰਨਾ ਸੀ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦੌਰਾਨ ਮੱਖੀਜਾਨੀ ਨੇ ਉਤੇ ਦੋਸ਼ ਹੈ ਕਿ ਉਨ੍ਹਾਂ ਨੇ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀ ਦੇ ਵਿਚ ਹੇਰਫੇਰ ਕੀਤਾ ਜਾਂ ਤਾਂ ਇਹ ਦਿਖਾਇਆ ਜਾ ਸਕੇ ਕਿ ਕੋਲੇਟਰਲ ਦੇ ਜਿਹੜਾ ਤੌਰ ਦੇ ਉਤੇ ਇਸਤੇਮਾਲ ਕੀਤੀਆਂ ਜਾ ਰਹੀਆਂ ਕੁਝ ਰੀਅਲ ਅਸਟੇਟ ਪ੍ਰਾਪਰਟੀਆਂ ਦੇ ਉਤੇ ਕੈਟਰ ਦਾ ਪਹਿਲਾ ਅਧਿਕਾਰ ਹੈ। ਟਾਈਟਲ ਪਾਲਿਸੀ ਦੇ ਵਿਚ ਹੇਰਫੇਰ ਕਰਨ ਤੋਂ ਬਾਅਦ ਮੱਖੀਜਾਨੀ ਨੇ ਆਪਣੇ ਉਸੇ ਸਮੇਂ ਦੇ ਮੁਲਾਜ਼ਮ ਤੋਂ ਬੈਂਕ ਦੇ ਵਿਚ ਨਕਲੀ ਟਾਈਟਲ ਇੰਸ਼ੋਰੈਂਸ ਜਿਹੜਾ ਪਾਲਿਸੀਆਂ ਜਮ੍ਹਾਂ ਕਰਵਾਈਆਂ। ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨੁਮਾਇੰਦਿਆਂ ਦੇ ਨਾਲ ਕਈ ਟੈਲੀਕਾਨਫਰੰਸ ਕੀਤੀਆਂ ਤੇ ਬੈਂਕ ਦੇ ਵੱਲੋਂ ਪਛਾਣੀਆਂ ਗਈਆਂ ਟਾਈਟਲ ਦੇ ਨਾਲ ਜੁੜੀਆਂ ਸਮੱਸਿਆਵਾਂ ਦੇ ਬਾਰੇ ਝੂਠ ਵੀ ਬੋਲਿਆ। ਕਿਆ ਬਾਤ ਹੈ ਜੀ, ਚੂਨਾ ਲਾ ਗਿਆ ਜੀ 10 ਕਰੋੜ ਡਾਲਰ ਦਾ, ਕਿਆ ਬਾਤ ਹੈ। ਐਪਸਟੀਅਨ ਨੇ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਨੂੰ ਲੈ ਕੇ ਮੈਨੂੰ ਬਲੈਕਮੇਲ ਕੀਤਾ, ਬਿਲ ਗੇਟਸ ਦਾ ਜਿਹੜਾ ਸਨਸਨੀਖੇਜ਼ ਖੁਲਾਸਾ ਹੈ। ਮਾਈਕਰੋਸਾਫਟ ਦੇ ਕੋ ਫਾਊਂਡਰ ਬਿਲ ਗੇਟਸ ਨੇ ਬੁੱਧਵਾਰ ਨੂੰ ਸੰਸਦ ਮੈਂਬਰਾਂ ਦੇ ਸਾਹਮਣੇ ਬੰਦ ਕਮਰੇ ਦੇ ਵਿਚ ਹੋਈ ਪੁੱਛਗਿੱਛ ਦੇ ਦੌਰਾਨ ਸਵੀਕਾਰ ਕਰ ਲਿਆ ਕਿ ਜੈਫਰੀ ਐਪਸਟੀਨ ਦੇ ਨਾਲ ਮਿਲਣਾ ਇਕ ਵੱਡੀ ਭੁੱਲ ਸੀ ਉਹਦੀ। ਬਦਨਾਮ ਫਾਈਨੈਂਸਰ ਐਪਸਟੀਨ ਦੇ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਘਿਰੇ ਗੇਟਸ ਨੇ ਆਪਣੇ ਸ਼ੁਰੂਆਤੀ ਬਿਆਨ ਦੇ ਵਿਚ ਕਿਹਾ ਕਿ ਉਨ੍ਹਾਂ ਨੂੰ ਸ਼ੁਰੂਆਤ ਦੇ ਵਿਚ ਹੀ ਐਪਸਟੀਨ ਨੂੰ ਕਦੇ ਨਹੀਂ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਨੇ ਕਦੇ ਅਜਿਹਾ ਕੁਝ ਨਹੀਂ ਦੇਖਿਆ ਤੇ ਨਾ ਹੀ ਉਨ੍ਹਾਂ ਨੂੰ ਅਜਿਹਾ ਕੋਈ ਖਦਸ਼ਾ ਸੀ ਕਿ ਐਪਸਟੀਨ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਵਿਚ ਸ਼ਾਮਲ ਸੀ। ਗੇਟਸ ਦੇ ਬਿਆਨ ਦੇ ਅਨੁਸਾਰ ਜਦੋਂ ਉਨ੍ਹਾਂ ਨੇ ਸੰਬੰਧ ਤੋੜ ਲਏ ਤਾਂ ਐਪਸਟੀਨ ਨੇ ਉਨ੍ਹਾਂ ਦੇ ਨਿੱਜੀ ਜੀਵਨ ਦੇ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ। ਇਸ ਸੰਵੇਦਨਸ਼ੀਲ ਜਾਣਕਾਰੀ ਦੇ ਵਿਚ ਇਹ ਗੱਲ ਵੀ ਸ਼ਾਮਲ ਸੀ ਕਿ ਆਪਣੀ ਤਤਕਾਲੀ ਪਤਨੀ ਮੈਲੀਡਾ ਫ੍ਰੈਂਚ ਗੇਟਸ ਦੇ ਨਾਲ ਵਿਆਹ ਦੇ ਦੌਰਾਨ ਗੇਟਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ। ਐਪਸਟੀਨ ਨੇ ਇਸੇ ਰਾਜ ਦਾ ਫਾਇਦਾ ਉਠਾ ਕੇ ਗੇਟਸ ਦੇ ਉੱਤੇ ਫਿਰ ਤੋਂ ਆਪਣੇ ਨਾਲ ਸੰਪਰਕ ਬਹਾਲ ਕਰਨ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਗੇਟਸ ਨੇ ਸੰਸਦੀ ਕਮੇਟੀ ਨੂੰ ਦਸਿਆ ਕਿ ਐਪਸਟੀਨ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਆਪਣੇ ਇਸ ਮਕਸਦ ਦੇ ਵਿਚ ਕਾਮਯਾਬ ਨਹੀਂ ਹੋ ਸਕਿਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਇਸ ਯਤਨ ਦੇ ਵਿਚ ਸਫਲ ਨਹੀਂ ਹੋ ਸਕਿਆ, ਪਰ ਇਸ ਦੀ ਗੱਲ ਨੂੰ ਦਰਸਾਉਂਦਾ ਹੈ ਕਿ ਉਸਨੇ ਆਪਣੇ ਲੁਕੇ ਹੋਏ ਏਜੰਡੇ ਨੂੰ ਅੱਗੇ ਵਧਾਉਣ ਦੇ ਲਈ ਮੇਰੇ ਨਾਲ ਆਪਣੀ ਗੱਲਬਾਤ ਅਤੇ ਮੁਲਾਕਾਤਾਂ ਦਾ ਕਿਸੇ ਤਰ੍ਹਾਂ ਗਲਤ ਫਾਇਦਾ ਉਠਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਸੀ। ਲਓ ਜੀ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਿਨ ਜੀ ਆਪਣਾ 11 ਜੂਨ 2026 ਦਾ ਦਿਹਾੜਾ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ। ਇੱਥੇ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੀ ਤੇ ਜੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੁਹਾਡੇ ਸੁਨੇਹਿਆਂ ਤੱਕ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕਰਨਾ ਉਨਾ ਸਮਾਂ ਤੇ ਜੇ ਗੱਲਬਾਤ ਦੇ ਵਿਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ
ਆਗਿਆ ਵੱਲ ਨੂੰ ਚੱਲਦੇ ਹਾਂ ਤੇ ਸਮਾਪਤੀ ਫਿਰ ਆਪਾਂ ਪ੍ਰੋਗਰਾਮ ਦੀ ਕਰਦੇ ਹਾਂ ਤੇ ਕੱਲ ਨੂੰ ਫਿਰ ਆਪਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਤੇ ਗੱਲਾਂ ਬਾਤਾਂ ਕਿਤਾਬ ਦੀਆਂ ਵੀ ਕਰਾਂਗੇ ਤੇ ਸ਼ਾਇਦ ਕੋਈ ਸੁਨੇਹਾ ਵੀ ਆ ਰਿਹਾ ਜੀ ਪਤਾ ਨਹੀਂ ਜੀ ਕਮੈਂਟ ਮੈਂ ਦੇਖ ਲਵਾਂ ਕਿਸੇ ਦੋਸਤ ਦੀ ਕੋਈ ਕਾਲ ਵਗੈਰਾ ਨਾ ਆਉਂਦੀ ਹੋਵੇ ਹਾਂਜੀ ਤੇ ਲਓ ਦੋਸਤੋ ਜਾਂਦੇ ਜਾਂਦੇ ਤੁਹਾਡੇ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੋਸਤਾਂ ਦੇ ਸਮਾਂ ਕੱਢ ਕੇ ਜੋ ਕੁਝ ਵੀ ਤੁਸੀਂ ਸਾਂਝਾ ਕੀਤਾ ਲਿਖਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ ਸਭ ਤੋਂ ਪਹਿਲਾਂ ਸੁਨੇਹਾ ਮਿਲਿਆ ਜੀ ਆਪਾਂ ਨੂੰ ਨਵਦੀਪ ਸਿੰਘ ਜੀ ਦਾ ਬਾਈ ਜੀ ਦਾ ਆਪਣੇ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਸਭ ਨੂੰ ਜੀ ਤੇ ਮਾਂ ਸੁਰਿੰਦਰ ਜੀ ਸਤਿ ਸ੍ਰੀ ਅਕਾਲ ਸਭ ਦੁਆਬਾ ਪਰਿਵਾਰ ਨੂੰ ਕਹਿੰਦੇ ਨੇ ਯੂਐਸ ਤੋਂ ਰਾਜਨ ਸੈਣੀ ਸਾਹਿਬ ਲਾਈਕ ਨੰਬਰ 3 ਜੀ ਕਹਿੰਦੇ ਆ ਆਪਣੇ ਦਸੂਹੇ ਤੋਂ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਜੀਆਂ ਨੂੰ ਜੀ ਔਜਲਾ ਸਾਹਿਬ ਯੂਐਸ ਤੋਂ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਭੇਜਦੇ ਆ ਤੇ ਰਾਜਨ ਸੈਣ ਸਾਹਿਬ ਕਹਿੰਦੇ ਤੁਸੀਂ ਨਾ ਫਿਕਰ ਕਰੋ ਭਾਰਤ ਸਾਹਿਬ ਬੱਚੇ ਉਹੀ ਕਰਦੇ ਜੋ ਮਾਂ ਬਾਪ ਬਾਰੇ ਦੇਖਦੇ ਨੇ ਜੀ ਯੂ ਆਰ ਏ ਵੈਰੀ ਸੰਸੀਅਰ ਫਾਦਰ ਕਹਿੰਦੇ ਜੀ ਸ਼ੁਕਰੀਆ ਰਾਜਨ ਸੈਣੀ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਲਫ਼ਜ਼ਾਂ ਦੇ ਲਈ ਤੇ ਇਸੇ ਤਰ੍ਹਾਂ ਬਿਲਕੁਲ ਸਹੀ ਅਜੇ ਵੀ ਚੁੱਕੀ ਫਿਰਦੇ ਹਾਂ ਜਦੋਂ ਕਿ ਸਾਨੂੰ ਲੋੜ ਨਹੀਂ ਤੇ ਪਤਾ ਵੀ ਨਹੀਂ ਹੋਣਾ ਵੀ ਕਿਵੇਂ ਹੈ ਮਾਲ ਸੁਰਿੰਦਰ ਜੀ ਲਿਖਦੇ ਆ ਬਿਲਕੁਲ ਜੀ ਸ਼ੁਕਰੀਆ ਧੰਨਵਾਦ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਪਹਿਲਾਂ ਆਪਣੀ ਸਵੈ ਪੜਚੋਲ ਕਰੋ ਕੱਲ ਕਿਉਂ ਨਹੀਂ ਆਏ ਜੀ ਕਹਿੰਦੇ ਇਕਬਾਲ ਮਾਂਗੜ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਪਰਿਵਾਰ ਨੂੰ ਜੀ ਤੇ ਦਵਿੰਦਰ ਭਾਰਤ ਜੀ ਯੂਆਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਇਸੇ ਤਰ੍ਹਾਂ ਇਕਬਾਲ ਜੀ ਹੱਸ ਰਹੇ ਨੇ ਜੀ ਕੈਲੀਫੋਰਨੀਆ ਤੋਂ ਤੇ ਮੁਕੱਦਰ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਪਿਆਰਿਓ ਤੇ ਜੀਆਂ ਨੂੰ ਜੀ ਸਵਾਗਤ ਹੈ ਪੂਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਭੇਜਦੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਿਲਕੁਲ ਸਹੀ ਕਹਿ ਰਹੇ ਹੋ ਜੀ ਵਧੀਆ ਗੱਲਬਾਤ ਹੈ ਜੀ ਤੇ ਐਪਰੀਸ਼ੀਏਟ ਕੀਤਾ ਗੱਲਬਾਤ ਬੜੀ ਬਿਲਕੁਲ ਜੀ ਬਹੁਤ ਦਿਲਚਸਪੀ ਵਾਲੀ ਗੱਲਬਾਤ ਕਰਕੇ ਗਏ ਨੇ ਸੈਣੀ ਸਾਹਿਬ ਜਿਹੜੀ ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ ਦਾ ਸ਼ੁਕਰੀਆ ਕਰ ਰਹੇ ਨੇ ਜੀ ਤੇ ਮੁਕੱਦਰ ਜੀ ਕਹਿੰਦੇ ਬਹੁਤ ਵਧੀਆ ਜਿਉਂਦੇ ਵੱਸਦੇ ਰਹੋ ਪਿਆਰਿਓ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਦੋਸਤੋ ਇਹ ਸਨ ਤੁਹਾਡੇ ਸੁਨੇਹੇ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ ਫੇਸਬੁੱਕ ਯੂਟਿਊਬ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣਨ ਵਾਲੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤੇ ਆਪਣੇ ਮਨਜੀਤ ਮਾਨ ਬਾਈ ਜੀ ਦਾ ਵੀ ਸ਼ੁਕਰੀਆ ਧੰਨਵਾਦ ਹੈ ਬਾਅਦ ਦੇ ਵਿੱਚ ਜ਼ਰੂਰ ਉਹ ਪ੍ਰੋਗਰਾਮ ਦੇ ਦੇਖਦੇ ਆ ਲਿਖਦੇ ਵੀ ਹੈ ਸੁਨੇਹਾ ਵੀ ਭੇਜਦੇ ਹੁੰਦੇ ਆ ਤੇ ਉਹ ਰਹਿ ਜਾਂਦਾ ਜੀ ਕਿਉਂਕਿ ਫੇਸਬੁੱਕ ਦੇ ਉੱਤੇ ਧਿਆਨ ਨਹੀਂ ਜਾਂਦਾ ਕਈ ਵਾਰੀ ਇਧਰੋਂ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਜਗਦੇਵ ਸੰਧੂ ਜੀ ਹਰਵਿੰਦਰ ਜੋਲ ਭੈਣ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰੀ ਤੇ ਦੁਆਬਾ ਰੇਡੀ ਦਾ ਮੰਚ ਤੇ ਕੱਲ ਨੂੰ ਲੈ ਕੇ ਆਵਾਂਗੇ ਹਾਜ਼ਰ ਨਵਾਂ ਨਵੇਲਾ ਪ੍ਰੋਗਰਾਮ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਣਾ ਇਸ ਨੂੰ ਕਰੋ ਇੰਜੋਏ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੇ ਸਾਰਿਆਂ ਨੂੰ ਭੁਪਿੰਦਰ ਭਾਰੀ ਚੱਲੋ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Já tá

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕੰਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ, ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ। ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ ਹੈ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕੰਸੈਪਟ ਕਲੀਅਰ ਹੋ ਜਾਂਦੇ ਸੀ, ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸ ਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BED ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ ਪਲੱਸ ਵਨ ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ, ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਨ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ, ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦੇਣਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇਂ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਂ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰ ਲੇ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀਕੇ ਪੱਤਣ। ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ। ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਬੀਰਾ ਜੀ

0: ਆਇਆ ਨੂੰ।
1: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਕੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਕੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼੍ਰੀ ਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, नण दी जैसे नैन पोलिए ससड़िए, मेरा लगदा पुतले सुननू है नी, मेरा लगदा पुतले सुननू है नी, तेरा लगदा कंत पोलिए नू अड़िए, आले दुध दा छन्ना पोलिए नू है नी, रुसिया कंत मना नी पोलिए नू अड़िए, आले दुध दा छन्ना तू शी पाया वे, कुटवाटी पी नंदी दे पाया वे, कुटा वाटी पी नंदी दे पाया वे, दुध दा छन्ना ना पीवा मुटियारे नी, कोई वाली गल सुना नी पोलिए नारे नी, दुध दा छन्ना ना पीवा मुटियारे नी, कोई वाली गल सुना नी पोलिए नारे नी, निक्की हुंदी नू छड़ गयो शी पाया वे, निक्की हुंदी नू छड़ गयो शी पाया वे, हुण मैं होई मुटियार नंद दे पाया वे, हुण मैं होई मुटियार नंदी दे पाया वे। धन्यवाद जी।
0: महफिल दी अगली शायरा है अमनदीप कौर जलंधरी। अमनदीप कौर जलंधरी जी साडी का महफिल दे विच तकरीबन आउंदे रहिंदे ने, अक्सर आउंदे रहिंदे ने, ते इस दे नाल दी नाल ओह जिथे अपनियां कवितावां लिखदे ने वख-वख समें ते ओह अखबारां दे विच लेख भी लिखदे रहिंदे ने, ते उहनां दी इक लिखी हुई कहानी दे उत्ते जिहड़ी आ ओह शॉर्ट फिल्म भी बणी है। अमनदीप कौर जलंधरी जी थोड़ा स्वागत है।
3: अमनदीप कौर जलंधरी वालों दुआबा रेडियो दे सारे स्रोतियां नूं प्यार भरी सत श्री अकाल। हरबंस सर जी आप नूं भी सत श्री अकाल जी। मेरी अज दी रचना है सदरां दा महल। सदरां दा महल होया चकना चूर नी माए, सदरां दा महल होया चकना चूर नी माए, किते मुल कौडी नहीं किते कोहे नूर नी माए, नाल तकदीर तां बण चटान लड़दी रही हाँ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨਹੀਂ ਮਾਏ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨਹੀਂ ਮਾਏ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨਹੀਂ ਮਾਏ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨਹੀਂ ਮਾਏ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨਹੀਂ ਮਾਏ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨਹੀਂ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਵਿ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ।
4: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ, ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧਵਾ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧਵਾ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਂਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
5: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
6: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ ਮੰਜਾ ਲਤੀਕਰ ਜਾਣ ਲਈ ਬੈਠੀ ਹਾਂ, ਕਰ ਬਾਹਰ ਲੁਟਾਈ ਬਾਬੇ ਚਾਰ ਛਪੇਰੇ ਨੇ। ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ ਜੁਮਲੇ ਬਾਜ ਸਿਰੇ ਦਾ ਜਾਪੇ ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया, तेरा घर इंज जापदा।

ਮੋਤੀਆਂ ਦੇ ਵਾਂਗ ਮਾਏ ਨੀ ਮੈਂ, ਹੰਝੂਆਂ ਦੇ ਹਾਰ ਪਰੋਏ, ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ. ਮਾਂ ਮਾਂ ਕਹਿੰਦੇ ਦੁਨੀਆ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ. ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ.
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ. ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ. ਤੂੰ ਕੁਦਰਤ ਵਿੱਚ ਸਮਾਈ ਏ. ਤੂੰ ਧਰਤੀ ਏ, ਤੂੰ ਅੰਬਰ ਏ. ਤੂੰ ਧਰਤੀ ਏ, ਤੂੰ ਅੰਬਰ ਏ. ਸਾਰੀ ਮਮਤਾ ਤੇਰੇ ਅੰਦਰ ਏ. ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ. ਸਾਰੀ ਦੁਨੀਆ ਇਸ ਚੋਂ ਲੱਭਦੀ ਏ. ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ. ਤੂੰ ਛਾਏ ਗਰਮ ਹਵਾਵਾਂ ਵਿੱਚ. ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ. ਧੰਨਵਾਦ ਜੀ.
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ. ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ. ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ.
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ. ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ. ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ. ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ. ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ. ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ. ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ. ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ ਇਨਕਾਰ ਕੀਤਾ ਹੈ. ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ. ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ. ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ.
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: है। शुक्रिया जी।
1: ਸੁਤਿਓ ਹਫਤਾ ਵਾਰੀ ਕਾ ਮਹਿਫਲ ਦੇ ਵਿੱਚ ਹੁਣ ਮੈਂ ਤੁਹਾਡੀ ਜਾਣ ਪਛਾਣ ਪੰਜਾਬੀ ਦੇ ਨਵੇਂ ਉੱਭਰਦੇ ਸ਼ਾਇਰ ਤਲਵਿੰਦਰ ਸ਼ੇਰਗਿੱਲ ਜੀ ਨਾਲ ਕਰਵਾਉਣ ਜਾ ਰਿਹਾ। ਤਲਵਿੰਦਰ ਸ਼ੇਰਗਿੱਲ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਨੇੜੇ ਵਸਦੇ ਪਿੰਡ ਗੁਣਾ ਚੌਰ ਤੋਂ ਹਨ। ਬਹੁਤ ਵਧੀਆ ਸ਼ਾਇਰ ਨੇ। ਇਹਦੇ ਨਾਲ ਦੀ ਨਾਲ ਉਹਨਾਂ ਦੇ ਇੱਕ ਲਿਖੇ ਹੋਏ ਗੀਤ ਪੰਜਾਬ ਸਿਆਂ ਨੂੰ ਸਾਡੇ ਗਾਇਕ ਕ੍ਰਿਸ਼ਨ ਹੀ ਉਹਨੇ ਗਾਇਆ ਏ, ਜਿਹੜਾ ਇਸ ਵੇਲੇ ਪੰਜਾਬੀ ਦੇ ਸਰੋਤਿਆਂ ਦੀ ਬੜੀ ਪਸੰਦ ਬਣਿਆ ਹੋਇਆ ਏ। ਤੇ ਇਹੋ ਜਿਹੇ ਵਧੀਆ ਰਚਨਾਵਾਂ ਦੇ ਰਚਨਹਾਰੇ ਤਲਵਿੰਦਰ ਸ਼ੇਰਗਿੱਲ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਤੇ ਨਿਗਾਹ ਜੀ ਆਇਆਂ ਕਹਿੰਦੇ ਹਾਂ।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਤੇ ਚੰਗਾ ਸਾਹਿਤ ਰਚਨਾ ਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बने आ रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ, ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰ ਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

ਜਾਣਦੇ ਆ 1986 ਦੇ ਵਿਚ ਭਾਰਤ ਜਿਹੜਾ ਸੀ ਉਹਦੇ ਵਿਚ ਪਹਿਲਾ ਏਡਜ਼ ਦਾ ਜਿਹੜਾ ਕੇਸ ਸੀਗਾ ਉਹ ਰਿਪੋਰਟ ਜਿਹੜਾ ਹੋਇਆ ਸੀ। 2008 ਦੇ ਵਿਚ ਚੰਡੀਗੜ੍ਹ ਨੂੰ ਤੰਬਾਕੂ ਰਹਿਤ ਸ਼ਹਿਰ ਐਲਾਨਿਆ ਗਿਆ ਤੇ 2011 ਦੇ ਵਿਚ ਪ੍ਰਸਿੱਧ ਪੇਂਟਰ ਤੇ ਨਿਰਦੇਸ਼ਕ ਐਮ ਐਫ ਹੁਸੈਨ ਦਾ ਦੇਹਾਂਤ ਹੁੰਦਾ ਹੈ। ਤੇ ਦੋਸਤੋ ਗੱਲ ਕਰਦੇ ਆ ਥੋੜੀ ਜਿਹੀ ਕੁਝ ਧਾਰਮਿਕ ਸਥਾਨਾਂ ਦੀ, ਜੋ ਕਿ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਇੱਟ ਪੁੱਟੋ ਤੇ ਸਿੰਗਰ ਜਿਹੜਾ ਉਹਦੇ ਉੱਤੇ ਬੈਠਾ ਮਿਲਦਾ ਹੈ, ਤੇ ਇਸੇ ਤਰ੍ਹਾਂ ਹੁਣ ਖੁੰਬਾਂ ਵਾਂਗ ਜਿਹੜੇ ਨੇ ਪ੍ਰਗਟ ਹੋ ਰਹੇ ਨੇ ਧਾਰਮਿਕ ਸਥਾਨ। ਪੰਜਾਬ ਦੇ ਵਿਚ ਜਿੱਥੇ ਧਾਰਮਿਕ ਕੁਰੀਤੀਆਂ, ਵਹਿਮ ਭਰਮ, ਕਰਮਕਾਂਡ ਤੇ ਪਖੰਡਾਂ ਦੇ ਵਿਚ ਦਿਨੋ ਦਿਨ ਵਾਧਾ ਹੋ ਰਿਹਾ, ਉਥੇ ਸਰਕਾਰੀ ਥਾਵਾਂ ਦੇ ਉੱਤੇ ਕਬਜ਼ੇ ਕਰਕੇ ਧਾਰਮਿਕ ਸਥਾਨ ਉਸਾਰਨ ਦੀ ਦੌੜ ਲੱਗੀ ਪਈ ਹੈ। ਅਨਪੜ੍ਹਾਂ ਜਿਹੜੇ ਨੇ ਅਨਪੜ੍ਹ ਬਣਾ ਲਏ ਡੇਰੇ, ਅਨਪੜ੍ਹਾਂ ਨੇ ਜਾਣੀ ਕਿ ਬਣਾ ਲਏ ਨੇ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ ਨੇ। ਕਿਆ ਬਾਤ ਹੈ ਜੀ, ਕਿਆ ਲਾਈਨ ਲਿਖੀ ਹੈ। ਅਨਪੜ੍ਹਾਂ ਨੇ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਅੰਗਰੇਜ਼ ਸਰਕਾਰ ਨੇ ਜਦੋਂ ਸੜਕਾਂ ਦਾ ਜਾਲ ਵਿਛਾਇਆ ਤਾਂ ਰਸਤੇ ਦੇ ਵਿਚ ਆਉਣ ਵਾਲੇ ਧਾਰਮਿਕ ਸਥਾਨ ਤੋੜਨ ਲੱਗੇ ਤਾਂ ਲੋਕਾਂ ਦੇ ਤਿੱਖੇ ਵਿਰੋਧ ਦੇ ਕਾਰਨ ਉਨ੍ਹਾਂ ਸੜਕਾਂ ਦੇ ਵਿਚ ਵਲ ਵਿੰਗ ਪਾ ਦਿੱਤੇ ਗਏ ਤੇ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਜਦ ਅੰਗਰੇਜ਼ ਧਾਰਮਿਕ ਸਥਾਨ ਤੋੜਨ ਲੱਗਦੇ ਨੇ ਤਾਂ ਅੰਨੇ ਹੋ ਜਾਂਦੇ ਨੇ। 1994 ਤੇ 95 ਤੱਕ ਸੜਕਾਂ ਦੇ ਕੰਢੇ ਇੱਕ ਅੱਧਾ ਹੀ ਜਿਹੜਾ ਧਾਰਮਿਕ ਸਥਾਨ ਹੁੰਦਾ ਸੀ, ਪਰ ਹੁਣ ਹਰ ਸੜਕ ਦੇ ਉੱਤੇ, ਹਰ ਥਾਂ ਦੇ ਉੱਤੇ, ਦਰਖਤਾਂ ਦੇ ਥੱਲੇ ਚਿੱਟੇ, ਨੀਲੇ, ਪੀਲੇ, ਲਾਲ, ਕੇਸਰੀ, ਹਰੇ ਝੰਡੇ ਝੂਲਦੇ ਨਜ਼ਰ ਆਉਂਦੇ ਹੈ। ਜਦੋਂ ਸੜਕਾਂ ਚੌੜੀਆਂ ਕਰਨੀਆਂ ਹੁੰਦੀਆਂ ਨੇ ਤਾਂ ਸ਼ਰਧਾਲੂ ਅਧਿਕਾਰੀਆਂ ਵਿਰੁੱਧ ਮੁਜ਼ਾਹਰੇ ਕਰਦੇ ਨੇ ਤੇ ਸਿੱਧਾ ਸਿਰ ਪਾੜਨ ਨੂੰ ਆਉਂਦੇ ਹੈ। ਇਹ ਅਖੌਤੀ ਬਾਬੇ ਜਾਣਦੇ ਨੇ ਕਿ ਸੜਕਾਂ ਦੇ ਕੰਢੇ ਸਰਕਾਰੀ ਜ਼ਮੀਨ ਕਾਫੀ ਮਹਿੰਗੀ ਹੁੰਦੀ ਹੈ ਤੇ ਚੜਾਵਾ ਵੀ ਰੋਜ਼ਾਨਾ ਹੀ ਉੱਥੇ ਚੜ੍ਹਦਾ, ਆਉਣ ਜਾਣ ਵਾਲੇ ਰਹਿੰਦੇ ਹੀ ਹੈ, ਤੇ ਇਨ੍ਹਾਂ ਦੇ ਵੱਲੋਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ ਕਿ ਇੱਥੇ ਨਾ ਰੁਕਣ ਵਾਲੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਜਾਂ ਜਾਂਦਿਆਂ ਹੀ ਕੋਈ ਹੋਰ ਜਿਹੜਾ ਨੁਕਸਾਨ ਹੋ ਜਾਂਦਾ। ਜਦੋਂ ਜੀ ਟੀ ਰੋਡ ਦੇ ਉੱਪਰ ਫਲਾਈਓਵਰ ਬਣਾਉਣਾ ਹੁੰਦਾ ਹੈ ਤਾਂ ਇਹ ਸਰਕਾਰ ਨੂੰ ਤੰਗ ਪਰੇਸ਼ਾਨ ਵੀ ਕਰਦੇ ਨੇ, ਕਿਉਂਕਿ ਥੱਲੇ ਇੱਕ ਧਾਰਮਿਕ ਸਥਾਨ ਬਣਿਆ ਹੁੰਦਾ ਹੈ ਤੇ ਸ਼ਰਧਾਲੂ ਡੀ ਸੀ ਤੇ ਹੋਰ ਅਧਿਕਾਰੀਆਂ ਦੀ ਮੰਗ ਕਰਨ ਦੇ ਬਾਵਜੂਦ ਸਥਾਨ ਪਿੱਛੇ ਹਟਾਉਣ ਦੇ ਲਈ ਨਹੀਂ ਮੰਨਦੇ ਨੇ। ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਬਾਹਰ ਕਿਸੇ ਨੇ ਇੱਕ ਧਾਰਮਿਕ ਸਥਾਨ ਬਣਾਇਆ, ਜਦੋਂ ਕਿਸੇ ਨਾ ਪੁੱਛਿਆ ਤਾਂ ਉੱਥੇ ਉਸਨੇ ਆਪਣਾ ਘਰ ਬਣਾ ਲਿਆ, ਪੁੱਛਗਿੱਛ ਨਾ ਹੋਈ ਤਾਂ। ਲੁਧਿਆਣੇ ਦੇ ਵਿੱਚ ਪੁਲਿਸ ਨਾਕੇ ਦੇ ਲਾਗੇ ਹੀ ਲੋਕ ਬਾਥਰੂਮ ਕਰ ਜਾਂਦੇ ਹੈ ਤੇ ਬਦਬੂ ਤੋਂ ਦੁਖੀ ਇੱਕ ਪੁਲਿਸ ਵਾਲੇ ਨੇ ਇੱਟਾਂ ਦੀ ਥੜੀ ਬਣਾ ਕੇ ਉੱਥੇ ਕਲੀ ਕਰਕੇ ਧੂਫ ਜਿਹੜਾ ਧੁਖਾ ਦਿੱਤੀ ਵੈਸੇ ਹੀ, ਤੇ ਹੁਣ ਲੋਕ ਉੱਥੇ ਜਿਹੜੇ ਨੇ ਬਾਥਰੂਮ ਕਰਨਾ ਬੰਦ ਹੋ ਗਏ ਤੇ ਥਾਂ ਉਸ ਦੇ ਉੱਤੇ ਜਿਹੜਾ ਮੱਥਾ ਟੇਕਣ ਲੱਗ ਪਏ ਤੇ ਚੜਾਵਾ ਚੜਨਾ ਸ਼ੁਰੂ ਹੋ ਗਿਆ। ਇੱਥੇ ਹੁਣ ਵੱਡਾ ਧਾਰਮਿਕ ਸਥਾਨ ਹੈ, ਹਰ ਮੰਗਲ ਤੇ ਵੀਰਵਾਰ ਨੂੰ ਸ਼ਰਧਾਲੂਆਂ ਦੇ ਕਾਰਨ ਟ੍ਰੈਫਿਕ ਜਾਮ ਹੋਣ ਲੱਗ ਪਿਆ ਤੇ ਹੁਣ ਪੰਜਾਬ ਦੇ ਲਗਭਗ ਜ਼ਿਆਦਾਤਰ ਬੱਸ ਅੱਡਿਆਂ ਦੇ ਉੱਤੇ, ਹੋਰ ਜਨਤਕ ਥਾਵਾਂ ਤੇ ਛੋਟੇ ਵੱਡੇ ਧਾਰਮਿਕ ਸਥਾਨ ਬਣੇ ਹੋਏ ਨੇ ਜਾਂ ਛੋਟੀਆਂ ਛੋਟੀਆਂ ਸਮਾਧਾਂ ਬਣੀਆਂ ਹੋਈਆਂ ਨੇ, ਜਿੱਥੇ ਹਰ ਸਾਲ ਅਖੌਤੀ ਸੱਭਿਆਚਾਰ ਦੇ ਨਾਂ ਦੇ ਹੇਠ ਲੱਚਰ ਗੀਤ ਗਾਉਣ ਵਾਲੇ ਗੀਤਕਾਰ ਮੋਟੀਆਂ ਰਕਮਾਂ ਲੈ ਕੇ ਆਪਣੀ ਗਾਇਕੀ ਦਾ ਮੁਜ਼ਾਹਰਾ ਕਰਦੇ ਹੈ ਤੇ ਲੋਕਾਂ ਨੂੰ ਲੱਚਰਤਾ ਤੇ ਅੰਧ ਵਿਸ਼ਵਾਸ ਦੇ ਖੂਹਾਂ ਦੇ ਵਿੱਚ ਧੱਕਦੇ ਹੈ। ਅਜਿਹੀਆਂ ਥਾਵਾਂ ਦੇ ਉੱਤੇ ਬਿਜਲੀ ਦੀ ਸਪਲਾਈ ਵੀ ਬਿਨਾਂ ਮੀਟਰ ਦੇ ਸਿੱਧੀ ਚੱਲਦੀ ਹੈ। ਇਨ੍ਹਾਂ ਥਾਵਾਂ ਦੇ ਉੱਤੇ ਖਾਸ ਵਾਰਾਂ ਜਾਣੀ ਕਿ ਵੀਰਵਾਰ ਨੂੰ ਲੰਗਰ ਤੇ ਚੌਲਾਂ ਦੀਆਂ ਦੇਗਾਂ ਵੱਡੀਆਂ ਜਾਂਦੀਆਂ ਨੇ। ਇਸੇ ਹੀ ਤਰ੍ਹਾਂ ਜਲੰਧਰ ਸ਼ਹਿਰ ਦੇ ਹਰ ਚੌਂਕ ਦੇ ਵਿੱਚ ਲੋਕਾਂ ਨੇ ਕਬਜ਼ਾ ਕਰਕੇ ਮਜ਼ਾਰ ਬਣਾ ਦਿੱਤੇ ਨੇ। ਇੱਕ ਜਿਹੜਾ ਅਗਾਂਹ ਵਾਧੂ ਸੋਚ ਵਾਲੇ ਮਿਊਂਸੀਪਲ ਕਮਿਸ਼ਨਰ ਨੇ ਇੱਕ ਰਾਤ ਨੂੰ ਆਪਣਾ ਜਿਹੜਾ ਬਲਡੋਜ਼ਰ ਤੇ ਚੜ੍ਹ ਕੇ ਸਾਰੇ ਮਜ਼ਾਰ ਸਾਫ਼ ਕਰ ਛੱਡੇ ਤੇ ਸਵੇਰੇ ਵੀਰਵਾਰ ਜਦੋਂ ਲੋਕ ਤੇਲ ਚੜਾਉਣ ਆਏ ਤਾਂ ਲੱਭਿਆ ਹੀ ਕੁਝ ਨਾ। ਕਈ ਸਾਲ ਲੋਕ ਉਸਦੀ ਇਸ ਕਾਰਵਾਈ ਦੇ ਕਰਕੇ ਬਾਬਿਆਂ ਦੇ ਨਾਲ ਪੰਗਾ ਲੈਣ ਕਾਰਨ ਉਸਦੀ ਮੌਤ ਨੂੰ ਉਡੀਕਦੇ ਰਹੇ ਕਿ ਹੁਣ ਭਾਣਾ ਵਾਪਰਦਾ ਹੈ ਤੇ ਹੁਣ ਭਾਣਾ ਵਾਪਰਦਾ ਹੈ। 2 ਸਾਲ ਅਲਾਹਾਬਾਦ ਦੀ ਕੋਰਟ ਨੇ ਅਹਿਮ ਫੈਸਲਾ ਦਿੱਤਾ ਕਿ ਜਨਵਰੀ 2011 ਤੋਂ ਬਾਅਦ ਜਿਹੜੇ ਧਾਰਮਿਕ ਸਥਾਨ ਜਨਤਕ ਮਾਰਗਾਂ ਦੇ ਉੱਤੇ ਬਣੇ ਨੇ ਉਨ੍ਹਾਂ ਨੂੰ ਤੁਰੰਤ ਜਿਹੜਾ ਹਟਾਇਆ ਜਾਵੇ, ਜਿਸ ਦੀ ਰਿਪੋਰਟ ਸੰਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਰਾਜ ਸਰਕਾਰ ਨੂੰ 2 ਮਹੀਨੇ ਦੇ ਵਿਚ ਕਰਨ ਦੇ ਲਈ ਕਿਹਾ ਗਿਆ ਸੀ ਕਿ ਜਿਹੜੇ ਸਥਾਨ ਪਹਿਲਾਂ ਬਣੇ ਨੇ ਉਨ੍ਹਾਂ ਨੂੰ ਪ੍ਰਾਈਵੇਟ ਜ਼ਮੀਨ ਦੇ ਉੱਤੇ ਤਬਦੀਲ ਕੀਤਾ ਜਾਵੇ
ਤੇ ਉਹਨਾਂ ਨੂੰ 6 ਮਹੀਨਿਆਂ ਦੇ ਅੰਦਰ ਅੰਦਰ ਹਟਾ ਕੇ ਰਿਪੋਰਟ ਕੀਤੀ ਜਾਵੇ।

0: ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਪਾਂਚਾ ਦਾ ਕਿਹਾ ਸਿਰ ਮੱਥੇ। ਇੱਕ ਹੋਰ ਰੁਝਾਨ ਚੱਲਿਆ ਕਿ ਸੜਕਾਂ ਦੇ ਕੰਢੇ ਜੰਡ, ਪਿੱਪਲ, ਕਿੱਕਰ ਆਦਿ ਦਰਖਤਾਂ ਦੇ ਆਲੇ ਦੁਆਲੇ ਲਾਲ ਕੱਪੜਾ ਬੰਨ ਕੇ ਧੂਫ ਧਖਾਉਂਦੇ ਨੇ। ਛੋਟੀ ਜਿਹੀ ਚਾਰ ਦੀਵਾਰੀ ਕਰਕੇ ਹਰ ਮੰਗਲ ਤੇ ਵੀਰਵਾਰ ਉਸ ਨੂੰ ਤੇਲ ਪਾਉਂਦੇ ਨੇ। ਕਹਾਵਤ ਹੈ ਜੜੀ ਤੇਲ ਦੇਣਾ। ਕੁਝ ਸਮੇਂ ਬਾਅਦ ਦਰਖਤ ਸੁੱਕ ਜਾਂਦੇ ਹੈ ਕਿਉਂਕਿ ਉਹਨਾਂ ਦੀਆਂ ਜੜਾਂ ਦੇ ਵਿੱਚ ਤੇਲ ਨਹੀਂ ਪਾਈ, ਪਾਣੀ ਚਾਹੀਦਾ ਹੈ। ਪਾਣੀ ਤੇ ਖਾਦ ਦੀ ਜ਼ਰੂਰਤ ਹੁੰਦੀ ਹੈ, ਤੇਲ ਦੀ ਨਹੀਂ। ਲੋਕਾਂ ਤੇ ਖਾਸ ਕਰ ਨੌਜਵਾਨਾਂ ਦੀ ਸੋਚ ਦੇ ਵਿੱਚ ਤਬਦੀਲੀ ਲਿਆਉਣ ਦੇ ਲਈ ਚੰਗਾ ਤੇ ਅਗਾਂਹ ਵਾਧੂ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਇਹੋ ਚਾਹੁੰਦੀਆਂ ਨੇ ਕਿ ਲੋਕ ਸਾਡੇ ਵੱਲ ਧਿਆਨ ਨਾ ਕਰਨ, ਰੋਜ਼ਗਾਰ ਦੀ ਮੰਗ ਨਾ ਕਰਨ, ਸੋਸ਼ਲ ਮੀਡੀਆ ਨਸ਼ਿਆਂ ਦੇ ਉੱਤੇ ਬਾਬਾਵਾਦ ਦੇ ਚੱਕਰ ਦੇ ਵਿੱਚ ਫਸੇ ਰਹਿਣ। ਤਰਕਸ਼ੀਲ ਸੁਸਾਇਟੀ ਪੰਜਾਬ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਸੰਘਰਸ਼ਸ਼ੀਲ ਹੈ, ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਡੇਰਿਆਂ ਨੂੰ ਪ੍ਰਮੋਟ ਕਰਨਾ ਸਮਾਜ ਦੀ ਤਰਾਸਦੀ ਹੈ। ਆਮ ਜਨਤਾ ਦਾ ਜਾਗਰੂਕ ਹੋਣਾ ਸਮੇਂ ਦੀ ਪ੍ਰਮੁੱਖ ਜ਼ਰੂਰਤ ਹੈ। ਪਖੰਡੀ ਸਾਧਾਂ ਲੁਟੇਰਿਆਂ ਦੁਆਰਾ ਕੀਤੀ ਜਾਂਦੀ ਸਰੀਰਕ, ਆਰਥਿਕ ਤੇ ਮਾਨਸਿਕ ਲੁੱਟ ਖਸੁੱਟ ਤੋਂ ਛੁਟਕਾਰਾ ਪਾਉਣ ਲਈ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ, ਪਰ ਹਰ ਸਰਕਾਰ ਇਹ ਕਾਨੂੰਨ ਬਣਾਉਣ ਤੋਂ ਅਨਕਾਰੀ ਜਿਹੜੀ ਹੈ ਕਰ ਜਾਂਦੀ ਹੈ। ਵਿੱਚ ਪੰਜਾਬ ਦੇ ਠੇਕੇ ਵੱਧ ਗਏ ਜਾਂ ਵੱਧ ਗਏ ਡੇਰੇ ਨੇ, ਲੁੱਟਣ ਵਾਲੇ ਘੇਰੀ ਬੈਠੇ ਚਾਰ ਚੁਫੇਰੇ ਨੇ। ਲਓ ਜੀ ਦੋਸਤੋ, ਇਹ ਸੀ ਜੀ ਗੱਲਬਾਤ ਅੱਜ ਦੇ ਵਿਚਾਰ ਦੇ ਵਿੱਚੋਂ। ਡੇਰਾਵਾਦ ਜੋ ਵੱਧ ਰਿਹਾ ਤੇ ਹਰ ਜਗ੍ਹਾ ਧਾਰਮਿਕ ਕਿਤੇ ਨਾ ਕਿਤੇ ਦੋ ਇੱਟਾਂ ਰੱਖ ਕੇ ਸਮਾਧ ਬਣਾ ਦਿੱਤੀ ਜਾਂਦੀ ਹੈ ਜਾਂ ਹੋਰ ਸਾਰਾ ਕੁਝ ਕਰ ਦਿੱਤਾ ਜਾਂਦਾ ਹੈ। ਅਨਪੜ੍ਹਾਂ ਬਣਾ ਲਏ ਡੇਰੇ ਤੇ ਪੜ੍ਹੇ ਲਿਖੇ ਮੱਥਾ ਟੇਕਦੇ। ਕਿਆ ਬਾਤ ਹੈ ਜੀ, ਬਾਕਮਾਲ ਗੱਲਬਾਤ ਸੀ। ਬਾਕੀ ਤੁਸੀਂ ਵੀ ਦੱਸ ਸਕਦੇ ਹੋ, ਇਹਦੇ ਉੱਤੇ ਚਰਚਾ ਵੀ ਕਰ ਸਕਦੇ ਹੋ, ਖੁੱਲੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਤੇ ਲਓ ਹੁਣ ਆਪਾਂ ਚੱਲਦੇ ਹਾਂ ਅੱਜ ਦੀਆਂ ਜਿਹੜੀਆਂ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ, ਕੀ ਕਹਿੰਦੀਆਂ ਨੇ ਖਬਰਾਂ, ਤੇ ਉਸ ਤੋਂ ਬਾਅਦ ਤੁਹਾਡੀਆਂ ਨੇ ਇਹਦੇ ਉੱਤੇ ਨਜ਼ਰਾਂ, ਤੇ ਫਿਰ ਉਹਦੇ ਉੱਤੇ ਗੱਲਬਾਤ ਕਰਾਂਗੇ ਤੇ ਤੁਹਾਡੀ ਵੀ ਨਾਲ ਦੀ ਨਾਲ ਉਡੀਕ ਰਹੇਗੀ। ਤੇ ਲਓ ਫਿਰ ਦੋਸਤੋ, ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ। ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਹੈ ਤੇ ਕੇਵਲ ਸਿੰਘ ਢਿੱਲੋਂ ਹੁਣਾਂ ਨੇ ਆਪ ਸਰਕਾਰ ਦੇ ਉੱਤੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਦੇ ਦੋਸ਼ ਲਾਏ ਨੇ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਤੇ ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਵਾਲੇ ਬਿਆਨ ਨੇ ਨਵੀਂ ਚਰਚਾ ਜਿਹੜੀ ਹੈ ਛੇੜ ਦਿੱਤੀ ਹੈ। ਸਿੱਖਿਆ ਕ੍ਰਾਂਤੀ ਦੇ ਦਾਅਵੇ ਵਿਚਕਾਰ, ਸਕੂਲਾਂ ਦੇ ਵਿੱਚ ਪ੍ਰਿੰਸੀਪਾਲਾਂ ਦੀ ਜਿਹੜੀ ਹੈ ਖਾਲੀਆਂ ਅਸਾਮੀਆਂ ਦਾ ਜਿਹੜਾ ਮੁੱਦਾ ਵੀ ਚਰਚਾ ਦੇ ਵਿੱਚ ਜਿਹੜਾ ਉਭਰ ਰਿਹਾ ਹੈ। ਨਾਲ ਹੀ ਡੈਮਾਂ ਦੇ ਪਾਣੀ ਦੀ ਸਥਿਤੀ ਜਿਹੜੀ ਹੈ ਬੁਖਲਾਉਣ ਲੱਗੀ ਹੈ। ਹਲੇ ਮੌਨਸੂਨ ਸ਼ੁਰੂ ਨਹੀਂ ਹੋਇਆ ਪਰ ਡੈਮ ਭਰਨ ਲੱਗੇ ਨੇ ਤੇ ਹੱਥਾਂ ਪੈਰਾਂ ਦੀ ਜਿਹੜੀ ਪਈ ਹੈ। ਮਮਤਾ ਬੈਨਰਜੀ ਦੇ ਨਾਲ ਜੁੜਿਆ ਦਸਖਤਕ ਘੁਟਾਲਾ, ਉੱਥੇ CID ਨੇ ਛਾਪੇਮਾਰੀ ਕੀਤੀ ਹੈ ਤੇ ਮਮਤਾ ਹੁਣੀ ਦਿੱਲੀ ਦੇ ਵਿੱਚ ਨੇ ਤੇ CID ਵਾਲੇ ਜਿਹੜੇ ਨੇ ਉਹਨਾਂ ਦੇ ਦਫ਼ਤਰ ਜਾ ਕੇ ਉੱਥੇ ਬੈਠੇ ਨੇ। ਪੋਕ ਦੇ ਵਿੱਚ ਜਿਹੜਾ ਹਿੰਸਕ ਝੜਪਾਂ ਹੋਈਆਂ ਨੇ ਤੇ ਟਰੰਪ ਦੀ ਇਰਾਨ ਮਾਮਲੇ ਦੇ ਉੱਤੇ ਚੇਤਾਵਨੀ ਹੈ। H-1B ਵੀਜ਼ਾ ਜਿਹੜਾ H-1B ਵੀਜ਼ਾ ਉਹਦੇ ਵਿੱਚ ਜਿਹੜੇ ਨੇ ਇਸ ਵੀਜ਼ੇ ਨੂੰ ਜਿਹੜੇ ਕੈਰੀ ਕਰਨ ਵਾਲੇ ਲੋਕ ਨੇ ਉਹਦੇ ਉੱਤੇ $1,00,000 ਜਿਹੜੀ ਸੀ ਫੀਸ ਰੱਖੀ ਗਈ ਸੀ ਤੇ ਉਹਦੇ ਵਿੱਚ ਜਿਹੜੀਆਂ ਹੁਣ ਕੋਰਟ ਨੇ ਉਸ ਚੀਜ਼ ਨੂੰ ਰੱਦ ਕਰ ਦਿੱਤਾ ਹੈ ਤੇ ਟਰੰਪ ਨੂੰ ਜਿਹੜਾ ਇਹ ਫੈਸਲੇ ਲਾਗੂ ਕੀਤੇ ਸੀ ਉਹ ਸਟੈਪ ਬੈਕ ਕਰਨਾ ਪਿਆ ਹੈ। ਅਦਾਲਤ ਦਾ ਫੈਸਲਾ ਆਇਆ ਤੇ ਨੇਪਾਲ ਦੇ ਵੱਲੋਂ ਭਾਰਤੀ ਅੰਬਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਜਿਹਦੇ ਉਹਦੇ ਉੱਤੇ ਕੀਟਨਾਸ਼ਕ ਜੋ ਸਪਰੇਆਂ ਹੋਰ ਸਾਰੀਆਂ ਚੀਜ਼ਾਂ ਨਿੱਕੜ ਸੁੱਕੜ ਪਾਇਆ ਜਾਂਦਾ ਹੈ ਉਹ ਕਹਿੰਦੇ ਮਿਆਦ ਤੋਂ ਵੱਧ ਹੈ ਤੇ ਅਸੀਂ ਆਪਣੇ ਲੋਕਾਂ ਨੂੰ ਬਿਮਾਰ ਨਹੀਂ ਕਰਨਾ ਤੇ ਤੁਸੀਂ ਹੀ ਆਪਣੇ ਅੰਬ ਭਾਈ ਖਾਓ ਤੇ ਅਸੀਂ ਗੁੱਠਲੀਆਂ ਗਿਣਦੇ ਹਾਂ। ਤੇ ਦੂਸਰੀ ਗੱਲ ਕਰਦੇ ਹਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਜੋ ਦੁਨੀਆਦਾਰੀ ਦੇ ਵਿੱਚ ਤੇ ਨਾਲ ਦੀ ਨਾਲ ਡੈਮਾਂ ਦੇ ਹਾਲਾਤ ਨੇ। ਤਕਰੀਬਨ ਮੌਨਸੂਨ ਤੋਂ ਪਹਿਲਾਂ ਹਰ ਵਾਰੀ ਹੀ ਆਪਾਂ ਗੱਲ ਕਰਦੇ ਹਾਂ ਵਿਸ਼ਿਆਂ ਦੇ ਉੱਤੇ ਤੇ ਤਕਰੀਬਨ 100 ਤੋਂ ਉੱਪਰ ਜਿਹੜੇ ਡੈਮ ਨੇ ਜਦੋਂ 1947 ਤੋਂ ਪਹਿਲਾਂ ਦੇ ਬਣੇ ਹੋਏ ਨੇ ਜਾਂ ਸਾਰੀ ਦੁਨੀਆ ਦੇ ਵਿੱਚ ਉਸ ਸਮੇਂ ਬ੍ਰਿਟਿਸ਼ ਰਾਜ ਦੇ ਦੌਰਾਨ ਅਫਰੀਕਾ, ਬ੍ਰਾਜ਼ੀਲ, ਇਜ਼ਰਾਈਲ ਜਾਂ ਇਹ ਸਾਰੇ ਮੁਲਕਾਂ ਨੂੰ ਜਦੋਂ ਆਜ਼ਾਦ ਕੀਤਾ ਤੇ ਉਹਨਾਂ ਦੇ ਵਿੱਚ ਡੈਮ ਉਸਾਰੇ ਗਏ ਤੇ ਉਹਨਾਂ ਦੀ ਮਿਆਦ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਨਾ ਤਾਂ ਉਹਨਾਂ ਦੀ ਕੋਈ ਰਿਪੇਅਰ ਦਾ ਮਸਲਾ ਚੱਲਦਾ ਹੈ ਤੇ ਨਾ ਹੀ ਕੁਝ ਅਗਾਉਂ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਜਾਂ ਨਵੇਂ ਡੈਮ ਉਸਾਰਨ ਦੀ ਚਰਚਾ ਚੱਲਦੀ ਹੈ ਮੁਲਕਾਂ ਦੇ ਵਿੱਚ ਤੇ ਸਿਰਫ ਤੇ ਸਿਰਫ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਖਿਲਵਾੜ ਕਹਿ ਲਓ ਜਾਂ ਜਾਨੀ ਨੁਕਸਾਨ ਜਿਹੜਾ ਹੋਵੇਗਾ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਸਕਦਾ ਹੈ। ਪਰ ਬਾਰਿਸ਼ ਦਾ ਖੌਫ ਜਿਹੜਾ ਡੈਮਾਂ ਦਾ ਪਾਣੀ ਲੈਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਪੰਜਾਬ ਦੇ ਵੱਲੋਂ 36,000 ਕਿਊਸਿਕ ਦੀ ਮੰਗ ਜਿਹੜੀ ਰੱਖ ਦਿੱਤੀ ਹੈ। ਡੈਮਾਂ ਦੇ ਪਾਣੀ ਨੇ ਭਾਖੜਾ ਬੋਰਡ ਦੇ ਫਿਕਰ ਜਿਹੜੇ ਨੇ ਵਧਾ ਦਿੱਤੇ ਨੇ। ਮਾਮਲਾ ਅਸਲ 'ਚ ਕੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡੈਮਾਂ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਪਾਣੀ ਦੇ ਵਧੇ ਹੋਏ ਪੱਧਰ ਨੇ ਫਿਕਰ ਵਧਾ ਦਿੱਤਾ। ਅੱਜ ਭਾਖੜਾ ਬੋਰਡ ਨੇ ਟੈਕਨੀਕਲ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸੇਦਾਰੀ ਸੂਬਿਆਂ ਨੂੰ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਦੇ ਲਈ ਹੱਲਾਸ਼ੇਰੀ ਦੇ ਦਿੱਤੀ ਹੈ। ਹਾਲਾਂਕਿ ਭਾਰਤੀ ਮੌਸਮ ਵਿਭਾਗ ਨੇ ਇਸ ਵਾਰ ਆਮ ਦੇ ਨਾਲੋਂ ਘੱਟ ਮੀਂਹ ਪੈਣ ਦੀ ਪੇਸ਼ਨਗੋਈ ਵੀ ਕੀਤੀ, ਪਰ ਭਾਖੜਾ ਬੋਰਡ ਡੈਮਾਂ ਦੇ ਪਾਣੀ ਦੇ ਪੱਧਰ ਨੂੰ ਘੱਟ ਕਰਨ ਦੀ ਕਾਹਲ ਦੇ ਵਿੱਚ ਹੈ। ਭਾਖੜਾ ਡੈਮ ਅਤੇ ਪੌਂਗ ਡੈਮ ਦੇ ਵਿੱਚ ਇਸ ਵਾਰ ਪਾਣੀ ਦਾ ਪੱਧਰ ਪਿਛਲੇ ਸਾਲਾਂ ਤੇ ਔਸਤ ਦੇ ਨਾਲੋਂ ਵੱਧ ਦੱਸਿਆ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਅੱਜ ਟੈਕਨੀਕਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਪੰਜਾਬ ਤਰਫੋਂ ਮੁੱਖ ਇੰਜੀਨੀਅਰ ਸ਼ੇਰ ਸਿੰਘ ਤੇ ਹਰਦੀਪ ਸਿੰਘ ਮਹਿੰਦੀ ਰੱਤਾ ਹਾਜ਼ਰ ਸਨ ਤੇ ਭਾਖੜਾ ਬੋਰਡ ਦੇ ਚੇਅਰਮੈਨ ਨੇ ਭਾਖੜਾ ਡੈਮ ਦੀ ਜਿਹੜੀ ਹੈ ਡਿਫਲੈਕਸ਼ਨ ਦੇ ਹਵਾਲੇ ਦੇ ਨਾਲ ਡੈਮਾਂ ਤੋਂ ਪਾਣੀ ਘਟਾਏ ਜਾਣ ਦਾ ਜਿਹੜਾ ਖਾਕਾ ਵੀ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟਾ ਲਿਆ ਜਾਵੇਗਾ ਤੇ ਇਸੇ ਦੌਰਾਨ ਹੀ ਪਿਛਲੇ ਸਾਲ ਹੜ੍ਹਾਂ ਦੀ ਮਾਰ ਪੰਜਾਬ ਨੂੰ ਜਿਹੜੀ ਝੱਲਣੀ ਪਈ ਸੀ। ਜਾਣੀ ਕਿ ਦਿਖਾਉਣਾ ਕਿ ਸਾਰਾ ਕੁਝ ਅਸੀਂ ਕੀਤਾ ਹੈ, ਸਰਕਾਰਾਂ ਨੇ ਵੀ ਅਸੀਂ ਬੰਦੋਬਸਤ ਕੀਤਾ ਹੈ। ਇਹੀ ਚੀਜ਼ ਪਹਿਲਾਂ ਲੋਕ ਜਿਹੜੇ ਸੀ ਦੁਹਾਈ ਪਾਉਂਦੇ ਆ ਕਿ ਪਾਣੀ ਹੌਲੀ ਹੌਲੀ ਪਹਿਲਾਂ ਛੱਡਣਾ ਸ਼ੁਰੂ ਕਰ ਦਿਓ ਤੇ ਜਮਾਂ ਹੀ ਓਨਾ ਕੁ ਹੋਵੇ ਜਿੰਨਾ ਲਾਸਟ ਦੇ ਵਿੱਚ ਤੁਹਾਨੂੰ ਚਾਹੀਦਾ ਹੈ। ਤੇ ਹੁਣ ਉਹ ਨੁਕਤਾ ਜਿਹੜਾ ਅਪਣਾਉਣ ਲੱਗੇ ਨੇ ਤੇ ਬੱਲੇ ਬੱਲੇ ਖੱਟਣਗੇ। ਵੇਰਵਿਆਂ ਦੇ ਅਨੁਸਾਰ ਭਾਖੜਾ ਡੈਮ ਦੇ ਵਿੱਚ ਇਸ ਵੇਲੇ ਪਾਣੀ ਦਾ ਪੱਧਰ 1578.07 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹੋ ਹੀ ਪੱਧਰ 1556.60 ਫੁੱਟ ਸੀ। ਐਤਕੀ ਪਿਛਲੇ ਸਾਲ ਦੇ ਮੁਕਾਬਲੇ 21.47 ਫੁੱਟ ਪਾਣੀ ਦਾ ਪੱਧਰ ਉੱਚਾ ਹੈ। ਇਸੇ ਤਰ੍ਹਾਂ ਪੌਂਗ ਡੈਮ ਅਤੇ ਐਤਕੀ ਪਾਣੀ ਦਾ ਪੱਧਰ 1328.24 ਫੁੱਟ ਹੈ, ਜੋ ਕਿ ਪਿਛਲੇ ਸਾਲ 1292.78 ਫੁੱਟ ਸੀ। ਪਿਛਲੇ ਸਾਲ ਦੇ ਨਾਲੋਂ ਪੌਂਗ ਡੈਮ ਦੇ ਵਿੱਚ 35.46 ਫੁੱਟ ਜਿਹੜਾ ਪਾਣੀ ਦਾ ਪੱਧਰ ਉੱਚਾ ਹੈ। ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਤਾਂ ਇਸ ਵੇਲੇ ਡੈਮ ਦਾ ਪੱਧਰ 1676.05 ਫੁੱਟ ਹੈ, ਜਦੋਂ ਕਿ ਪਿਛਲੇ ਸਾਲ ਇਹ ਜਿਹੜਾ ਸੀਗਾ 1663.55 ਫੁੱਟ ਸੀ। ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਇੰਜੀਨੀਅਰਾਂ ਨੇ ਕਿਹਾ ਕਿ ਉਹ ਝੋਨੇ ਦੇ ਸੀਜ਼ਨ ਦੇ ਵਿੱਚ ਨਹਿਰਾਂ ਨੂੰ ਪੂਰੀ ਸਮਰੱਥਾ ਦੇ ਉੱਤੇ ਚਲਾਉਣਗੇ ਤੇ ਅੱਜ ਅਤੇ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕੀਤੀ ਜਾਵੇਗੀ। ਪੰਜਾਬ ਨੇ 30 ਜੂਨ ਤੱਕ ਦੀ 36,000 ਕਿਊਸਿਕ ਪਾਣੀ ਦੀ ਮੰਗ ਦਿੱਤੀ ਹੈ ਤੇ ਉੱਥੇ ਹੀ ਹਰਿਆਣਾ ਦੇ ਰਾਜਸਥਾਨ ਨੇ ਵੀ ਭਾਖੜਾ ਬੋਰਡ ਨੂੰ ਆਪਣੇ ਪਾਣੀ ਦੀ ਮੰਗ ਦੇ ਦਿੱਤੀ ਹੈ। ਪਿਛਲੇ ਸਾਲ ਹਰਿਆਣਾ ਨੇ ਪੰਜਾਬ ਤੋਂ 8400 ਕਿਊਸਿਕ ਵਾਧੂ ਪਾਣੀ ਦੀ ਮੰਗ ਕੀਤੀ ਸੀ, ਜਿਸ ਤੋਂ ਦੋਵੇਂ ਸੂਬਿਆਂ ਦੇ ਵਿਚ ਕਾਫ਼ੀ ਰੁੱਫੜ ਵੀ ਪਿਆ ਤੇ ਹਾਲਾਂਕਿ ਐਤਕੀ ਸਥਿਤੀ ਦੇ ਵਿਚ ਕਾਫ਼ੀ ਸੁਧਾਰ ਨਜ਼ਰ ਆ ਰਿਹਾ। ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੇ ਦੌਰਾਨ ਸੂਬੇ ਦੇ ਵਿਚ ਕਿਸਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਆਰਜ਼ੀ ਮੋਗੇ ਦਿੱਤੇ ਨੇ। ਇਸ ਵਾਰ ਵੀ ਕਹਿੰਦੇ ਮਈ ਮਹੀਨੇ ਤੋਂ ਹੀ ਕਿਸਾਨਾਂ ਨੂੰ ਨਹਿਰੀ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਝੋਨੇ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਦਾ ਹੋਕਾ ਦਿੱਤਾ ਜਾ ਰਿਹਾ ਹੈ। ਕਰੀਬ ਅੱਧੇ ਪੰਜਾਬ ਦੇ ਵਿਚ ਝੋਨੇ ਦੀ ਲਵਾਈ ਦਾ ਕੰਮ ਕਹਿੰਦੇ ਸ਼ੁਰੂ ਹੋ ਚੁੱਕਿਆ ਹੈ। ਦੂਸਰੇ ਪਾਸੇ ਪੰਜਾਬ ਸਿੱਖਿਆ ਕ੍ਰਾਂਤੀ, ਪ੍ਰਿੰਸੀਪਾਲਾਂ ਦੀਆਂ 60% ਅਸਾਮੀਆਂ ਖਾਲੀ ਨੇ। DTF ਨੇ ਸਰਕਾਰ ਦੇ ਦਾਅਵਿਆਂ ਦੇ ਉੱਤੇ ਸਵਾਲ ਚੁੱਕ ਦਿੱਤੇ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਜਿਹੜਾ DTF ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਦੇ ਵਿਚ ਕੀਤੇ ਜਾ ਰਹੇ ਸੁਧਾਰਾਂ ਤੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿਚ ਪ੍ਰਿੰਸੀਪਾਲਾਂ ਦੇ ਸਮੇਤ ਅਧਿਆਪਕਾਂ ਦੀਆਂ ਵੱਡੀ ਗਿਣਤੀ ਦੇ ਵਿਚ ਖਾਲੀ ਪਈਆਂ ਅਸਾਮੀਆਂ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਬਿਆਨ ਕਰ ਰਹੀਆਂ ਨੇ। DTF ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਜਾਰੀ ਬਿਆਨ ਦੇ ਵਿਚ ਦਸਿਆ ਕਿ ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਚੋਂ 1113 ਸਕੂਲ ਇਸ ਵੇਲੇ ਬਿਨਾਂ ਪ੍ਰਿੰਸੀਪਾਲਾਂ ਦੇ ਚੱਲ ਰਹੇ ਨੇ, ਜੋ ਕਿ ਕੁੱਲ ਅਸਾਮੀਆਂ ਦਾ ਲਗਭਗ 60% ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਇਤਿਹਾਸ ਦੇ ਵਿਚ ਇਹ ਸਭ ਤੋਂ ਮਾੜੇ ਦੌਰਾਂ ਦੇ ਵਿਚੋਂ ਇਕ ਹੈ। ਆਗੂਆਂ ਦੇ ਅਨੁਸਾਰ ਮਾਨਸਾ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿਚ ਪ੍ਰਿੰਸੀਪਾਲਾਂ ਦੀਆਂ 86% ਅਸਾਮੀਆਂ ਖਾਲੀ ਪਈਆਂ ਨੇ, ਜਦਕਿ ਤਰਨ ਤਾਰਨ ਤੇ ਬਰਨਾਲਾ ਦੇ ਵਿਚ 80% ਸਕੂਲਾਂ ਦੇ ਵਿਚ ਪ੍ਰਿੰਸੀਪਾਲ ਨਹੀਂ ਹਨ। ਇਸੇ ਤਰ੍ਹਾਂ ਮੋਗਾ, ਕਪੂਰਥਲਾ ਤੇ ਜਲੰਧਰ ਦੇ ਵਿਚ ਕਰੀਬ 70% ਸਕੂਲ ਬਿਨਾਂ ਪ੍ਰਿੰਸੀਪਲਾਂ ਦੇ ਚੱਲ ਰਹੇ ਨੇ, ਰੱਬ ਦੇ ਰਾਖੇ ਨੇ। ਤੇ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ, ਹੈੱਡ ਮਾਸਟਰਾਂ, ਲੈਕਚਰਾਂ, ਮਾਸਟਰਾਂ ਤੇ ETT ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਸਰਕਾਰ ਪੰਜਾਬ ਨੂੰ ਜਿਹੜਾ ਸਿੱਖਿਆ ਦੇ ਖੇਤਰ ਦੇ ਵਿਚ ਪਹਿਲੇ ਨੰਬਰ ਦੇ ਉੱਤੇ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਅਧਿਆਪਕਾਂ ਨੂੰ ਪੜ੍ਹਾਈ ਦੇ ਕੰਮ ਦੀ ਬਜਾਏ ਜਨਗਣਨਾ, SIR, ਆਰਥਿਕ ਸਰਵੇਖਣ, ਡਰੱਗ ਸਰਵੇ, ਚੋਣ ਡਿਊਟੀਆਂ ਅਤੇ ਹੋਰ ਗੈਰ ਵਿਦਿਅਕ ਕੰਮਾਂ ਦੇ ਵਿਚ ਲਗਾਇਆ ਜਾ ਰਿਹਾ ਤੇ ਇਸ ਦੇ ਕਾਰਨ ਸਕੂਲਾਂ ਦੇ ਵਿਚ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਵਿਦਿਆਰਥੀਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਆਪਣੀਆਂ ਤਰੱਕੀਆਂ ਦੇ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੇ ਲਈ ਮਜਬੂਰ ਨੇ, ਜਦਕਿ ਵਿਭਾਗ ਇਸ ਮਾਮਲੇ ਦੇ ਵਿਚ ਕੋਈ ਵੀ ਗੰਭੀਰਤਾ ਨਹੀਂ ਦਿਖਾ ਰਿਹਾ। DTF ਨੇ ਦਾਅਵਾ ਕੀਤਾ ਕਿ ਮੌਜੂਦਾ ਪ੍ਰਬੰਧਾਂ ਦੇ ਕਾਰਨ ਸਰਕਾਰੀ ਸਕੂਲਾਂ ਦੇ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਵਿਚ ਵੀ ਕਰੀਬ 9% ਦੀ ਕਮੀ ਆਈ ਹੈ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਿੰਸੀਪਲਾਂ, ਹੈੱਡ ਮਾਸਟਰਾਂ ਤੇ ਹੋਰ ਅਧਿਆਪਕ ਕਾਡਰਾਂ ਦੀਆਂ ਲੰਬਿਤ ਤਰੱਕੀਆਂ ਤੁਰੰਤ ਕੀਤੀਆਂ ਜਾਣ ਤੇ ਸਿੱਧੀ ਭਰਤੀ ਕੋਟੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਜਲਦੀ ਤੋਂ ਜਲਦੀ ਭਰੀਆਂ ਜਾਣ ਤਾਂ ਜੋ ਸਿੱਖਿਆ ਪ੍ਰਬੰਧ ਨੂੰ ਮਜ਼ਬੂਤ ਬਣਾਇਆ ਜਾ ਸਕੇ। ਦੂਸਰੇ ਪਾਸੇ ਨਵਾਂ ਖਰਚਾ ਵਧਾ ਲਿਆ ਜੀ, ਭਲਾਈ ਬੋਰਡ ਸ਼ੁਰੂ ਹੋਵੇਗਾ, ਪੰਜਾਬ ਦੇ ਵਿਚ ਖੜੀ ਹੋਵੇਗੀ ਚੇਅਰਮੈਨਾਂ ਦੀ ਫੌਜ। ਹੁਣ ਬੋਰਡਾਂ ਦੇ ਬਣਨਗੇ 3000 ਚੇਅਰਮੈਨ, 38000 ਅਹੁਦੇਦਾਰ ਬਣਾਉਣ ਦੀ ਤਿਆਰੀ ਦੇ ਵਿਚ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਚ ਚੇਅਰਮੈਨਾਂ ਦੀ ਫੌਜ ਖੜੀ ਕੀਤੀ ਜਾਵੇਗੀ ਤੇ ਸੂਬੇ ਭਰ ਦੇ ਵਿਚ ਕਰੀਬ 3000 ਨਵੇਂ ਚੇਅਰਮੈਨ ਬਣਾਏ ਜਾਣਗੇ। ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲਾਂ ਸਟੇਟ ਪੱਧਰੀ 21 ਭਲਾਈ ਬੋਰਡਾਂ ਦਾ ਗਠਨ ਕੀਤਾ ਤੇ ਹੁਣ ਹਰ ਜ਼ਿਲ੍ਹੇ ਦੇ ਉੱਤੇ ਹਰ ਵਿਧਾਨ ਸਭਾ ਹਲਕੇ 'ਚ ਭਲਾਈ ਬੋਰਡ ਬਣਨਗੇ। ਇਨ੍ਹਾਂ ਚੇਅਰਮੈਨਾਂ ਨੂੰ ਨਾ ਤਨਖਾਹ ਮਿਲੇਗੀ ਤੇ ਨਾ ਹੀ ਕਹਿੰਦੇ ਕੋਈ ਭੱਤਾ, ਨਾ ਕੋਈ ਦਫ਼ਤਰ ਮਿਲੇਗਾ ਤੇ ਨਾ ਹੀ ਕਹਿੰਦੇ, ਇੱਥੋਂ ਤੱਕ ਕਿ ਉਨ੍ਹਾਂ ਦਾ ਕਾਰਜਕਾਲ ਵੀ ਪੱਕਾ ਨਹੀਂ ਹੋਵੇਗਾ। ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦੇ ਵਿਚ 21 ਭਲਾਈ ਬੋਰਡ ਬਣਨਗੇ। ਹਰ ਬੋਰਡ ਦਾ ਇਕ ਚੇਅਰਮੈਨ, ਇਕ ਸੀਨੀਅਰ ਵਾਈਸ ਚੇਅਰਮੈਨ, ਇਕ ਵਾਈਸ ਚੇਅਰਮੈਨ ਤੇ 10 ਮੈਂਬਰ ਹੋਣਗੇ। ਇਕ ਬੋਰਡ 13 ਮੈਂਬਰੀ ਸਮੇਤ ਅਹੁਦੇਦਾਰ ਹੋਵੇਗਾ। ਇਸ ਹਿਸਾਬ ਦੇ ਨਾਲ ਸੂਬੇ ਦੇ 117 ਹਲਕਿਆਂ ਦੇ ਇਕ ਇਕ ਬੋਰਡ ਦੇ ਕੁੱਲ ਮੈਂਬਰ ਸਮੇਤ ਚੇਅਰਮੈਨ ਆਦਿ ਜਿਹੜੇ ਨੇ 1521 ਹੋ ਜਾਣਗੇ। ਇਸੇ ਤਰ੍ਹਾਂ ਹਰ ਜ਼ਿਲ੍ਹੇ ਦੇ ਵਿਚ 21 ਬੋਰਡਾਂ ਦਾ ਗਠਨ ਹੋਵੇਗਾ। ਇਨ੍ਹਾਂ ਜ਼ਿਲ੍ਹਾ ਪੱਧਰੀ ਬੋਰਡਾਂ ਦੇ ਕੁੱਲ ਮੈਂਬਰ ਚੇਅਰਮੈਨ ਆਦਿ ਸਮੇਤ ਸਮੁੱਚੇ ਪੰਜਾਬ ਦੇ ਵਿਚ 299 ਹੋ ਜਾਣਗੇ। ਹਰ ਜ਼ਿਲ੍ਹੇ ਦੇ ਵਿਚ ਤੇ ਹਰ ਅਸੈਂਬਲੀ ਹਲਕੇ ਦੇ ਵਿਚ 21 ਬੋਰਡਾਂ ਦੇ ਗਠਨ ਹੋਣ ਦੇ ਉੱਤੇ ਕੁੱਲ ਮੈਂਬਰ ਸਮੇਤ ਚੇਅਰਮੈਨ 38220 ਹੋ ਜਾਣਗੇ, ਜਿਨ੍ਹਾਂ ਦੇ ਵਿਚ ਚੇਅਰਮੈਨਾਂ ਦੀ ਗਿਣਤੀ 2940 ਹੋਵੇਗੀ। ਜੇਕਰ ਚੇਅਰਮੈਨਾਂ ਤੋਂ ਇਲਾਵਾ ਸੀਨੀਅਰ ਵਾਈਸ ਚੇਅਰਮੈਨ ਅਤੇ ਸੀਨੀਅਰ ਚੇਅਰਮੈਨਾਂ ਦਾ ਅੰਕੜਾ ਵੀ ਇਕੱਠਾ ਕਰ ਲਈਏ ਤਾਂ ਇਹ ਪ੍ਰਮੁੱਖ ਅਹੁਦੇਦਾਰ 8820 ਹੋ ਜਾਣਗੇ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਬੋਰਡਾਂ ਦੇ ਅਹੁਦੇਦਾਰ ਅਤੇ ਮੈਂਬਰ ਨਾਮਜ਼ਦ ਕੀਤੇ ਜਾਣਗੇ ਤੇ ਇਹ ਅਹੁਦੇ ਸਵੈ ਇੱਛੁਕ ਹੋਣਗੇ ਤੇ ਅਹੁਦੇਦਾਰ ਸਰਕਾਰ ਦੀ ਮਰਜ਼ੀ ਤੱਕ ਅਹੁਦੇ ਉੱਤੇ ਰਹਿ ਸਕਣਗੇ। ਪੰਜਾਬ ਸਰਕਾਰ ਇਨ੍ਹਾਂ ਅਹੁਦੇਦਾਰਾਂ ਨੂੰ ਬਿਨਾਂ ਕੋਈ ਨੋਟਿਸ ਦੇ ਕਦੋਂ ਵੀ ਮਰਜ਼ੀ ਹਟਾ ਸਕੇਗੀ। ਸੂਬਾ ਸਰਕਾਰ ਦਾ ਕਹਿਣਾ ਕਿ ਇਹ ਭਲਾਈ ਬੋਰਡ ਆਪੋ ਆਪਣੇ ਭਾਈਚਾਰੇ ਦੀ ਭਲਾਈ ਦੇ ਪ੍ਰਸਤਾਵ ਸਰਕਾਰ ਨੂੰ ਦੇਣਗੇ ਤੇ ਭਲਾਈ ਸਕੀਮਾਂ ਦੇ ਅਸਰ ਬਾਰੇ ਫੀਡਬੈਕ ਸਰਕਾਰ ਨੂੰ ਦੇਣਗੇ। ਪੰਜਾਬ ਸਰਕਾਰ ਨੇ ਇਸ ਤੋਂ ਪਹਿਲਾਂ ਸੂਬਾ ਪੱਧਰੀ 21 ਭਲਾਈ ਬੋਰਡ ਬਣਾਏ ਸਨ ਤੇ ਜਿਨ੍ਹਾਂ ਦੇ ਅਹੁਦੇਦਾਰਾਂ ਦਾ ਮੈਂਬਰਾਂ ਦਾ ਅੰਕੜਾ ਵੀ 273 ਜਿਹੜਾ ਬਣਦਾ। ਜ਼ਿਲ੍ਹਾ ਪੱਧਰ ਦੇ ਉੱਤੇ ਇਨ੍ਹਾਂ ਬੋਰਡਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਨਿਯੁਕਤੀ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਕੀਤੀ ਜਾਵੇਗੀ। ਜਿਨ੍ਹਾਂ ਵਰਗਾਂ ਤੇ ਭਾਈਚਾਰੇ ਦੀ ਭਲਾਈ ਦੇ ਲਈ ਬੋਰਡ ਬਣਾਏ ਜਾ ਰਹੇ ਨੇ ਉਨ੍ਹਾਂ ਦੇ ਵਿਚ ਰਾਏ ਸਿੱਖ, ਰਾਜਪੂਤ, ਬੈਰਾਗੀ, ਬ੍ਰਾਹਮਣ, ਵਿਮੁਕਤ ਜਾਤੀ, ਪ੍ਰਜਾਪਤ ਸਮਾਜ, ਸੈਨੀ ਭਾਈਚਾਰਾ, ਰਾਮਗੜੀਆ ਬਰਾਦਰੀ, ਸਵਰਨਕਾਰ, ਮਸੀਹ, ਮੁਸਲਿਮ ਵਿਕਾਸ ਬੋਰਡ, ਸੂਫੀ ਸੰਤ ਸਮਾਜ, ਕਨੌਜੀਆ, ਅਗਰਵਾਲ ਭਾਈਚਾਰਾ, ਕੰਬੋਜ ਭਾਈਚਾਰਾ, ਖੱਤਰੀ ਅਰੋੜਾ, ਬਾਜੀਗਰ, ਟੱਪਰੀਵਾਸ ਅਤੇ ਗੁੱਜਰ ਆਦਿ ਸ਼ਾਮਲ ਨੇ। ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਭਲਾਈ ਬੋਰਡਾਂ ਦੇ ਅਹੁਦੇਦਾਰਾਂ ਨੂੰ ਸਰਕਾਰੀ ਖਜ਼ਾਨੇ ਦੇ ਵਿਚੋਂ ਕੋਈ ਤਨਖਾਹ ਜਾਂ ਭੱਤਾ ਨਹੀਂ ਮਿਲੇਗਾ। ਇਨ੍ਹਾਂ ਬੋਰਡਾਂ ਦਾ ਕੋਈ ਦਫ਼ਤਰ ਵੀ ਨਹੀਂ ਹੋਵੇਗਾ ਤੇ ਨਾ ਹੀ ਵੱਖਰੀ ਕੋਈ ਸਟਾਫ ਮਿਲੇਗਾ। ਇਸ ਤੋਂ ਸਾਫ਼ ਹੈ ਕਿ ਪ੍ਰਮੁੱਖ ਹਸਤੀਆਂ ਨੂੰ ਸਿਰਫ਼ ਚੇਅਰਮੈਨੀ ਦੀ ਫੀਤੀ ਹੀ ਜਿਹੜੀ ਹੈ ਲੱਗੇਗੀ। ਦੂਸਰੇ ਪਾਸੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਅਕਾਲੀ ਦਲ ਵਾਰਸ ਪੰਜਾਬ ਦੇ ਵਿਚ ਸ਼ਾਮਲ ਹੋ ਗਏ ਤੇ ਪੰਥਕ ਏਕੇ ਦੇ ਲਈ ਲਗਾਤਾਰ ਯਤਨਸ਼ੀਲ ਰਹਾਂਗਾ, ਮਨਪ੍ਰੀਤ ਇਆਲੀ ਹੁਣਾਂ ਨੇ ਬਿਆਨ ਦਿੱਤਾ ਹੈ ਤੇ ਬੀਜੇਪੀ ਦੇ ਨਾਲ ਕੋਈ ਗੱਠਜੋੜ ਨਹੀਂ, ਜਮਹੂਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਮੰਗ ਹੋਵੇਗੀ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਆਲੀ ਨੇ ਆਪਣਾ ਏਜੰਡਾ ਜਿਹੜਾ ਨਸ਼ਰ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਆਲੀ ਅੱਜ ਮੰਗਲਵਾਰ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਆਫੀਸ਼ੀਅਲੀ ਤੌਰ ਦੇ ਉੱਤੇ ਜਿਹੜਾ ਸ਼ਾਮਲ ਹੋ ਗਏ ਨੇ। ਉਨ੍ਹਾਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਐਮ ਪੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੀ ਤਰੱਕੀ ਨੂੰ ਆਪਣਾ ਮੁੱਖ ਜਿਹੜਾ ਏਜੰਡਾ ਦਸਿਆ। ਇਆਲੀ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਖਾਲਿਸਤਾਨ ਦੇ ਸਮੇਤ ਪੰਜਾਬ ਦੀਆਂ ਤਮਾਮ ਮੰਗਾਂ ਨੂੰ ਜਮਹੂਰੀ ਲੋਕਤੰਤਰੀ ਤਰੀਕੇ ਦੇ ਨਾਲ ਅੱਗੇ ਵਧਾਵੇਗਾ। ਜਥੇਬੰਦੀ ਦੇ ਕਾਰਜਕਾਲੀ ਪ੍ਰਧਾਨ ਜਿਹੜੇ ਨੇ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੁਣਾਂ ਨੂੰ ਉਨ੍ਹਾਂ ਦਾ ਜਿਹੜਾ ਜਥੇਬੰਦੀ ਦੇ ਵਿਚ ਸਵਾਗਤ ਕੀਤਾ। ਵਾਰਸ ਪੰਜਾਬ ਦੇ ਸੰਸਥਾਪਕ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੀ ਇਸ ਮੌਕੇ ਮੌਜੂਦ ਸਨ ਤੇ ਉਨ੍ਹਾਂ ਕਿਹਾ ਕਿ ਇਆਲੀ ਦਾ ਜਥੇਬੰਦੀ ਦੇ ਵਿਚ ਸ਼ਾਮਲ ਹੋਣਾ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਹੈ। ਵਾਰਸ ਪੰਜਾਬ ਦੇ ਇਕ ਰਜਿਸਟਰਡ ਪਾਰਟੀ ਜਿਹੜੀ ਹੈ ਨਹੀਂ ਹੈ। ਇਸ ਦੇ ਲਈ ਇਆਲੀ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਜਿਹੜਾ ਬਣੇ ਰਹਿਣਗੇ। ਇਆਲੀ ਨੇ ਕਿਹਾ ਕਿ ਮੈਂ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਨਹੀਂ ਦੇਵਾਂਗਾ। ਦੋਵੇਂ ਬੇੜੀਆਂ 'ਚ ਪੈਰ ਰੱਖਣਗੇ ਕਹਿੰਦੇ। ਉਨ੍ਹਾਂ ਨੇ ਭਾਜਪਾ ਦੇ ਨਾਲ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਨੂੰ ਸਪਸ਼ਟ ਤੌਰ ਦੇ ਉੱਤੇ ਨਕਾਰ ਦਿੱਤਾ ਤੇ ਵਾਰਸ ਪੰਜਾਬ ਦੇ ਏਜੰਡੇ ਦੇ ਵਜੋਂ ਖਾਲਿਸਤਾਨ ਦੇ ਬਾਰੇ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ 'ਚ ਇਆਲੀ ਨੇ ਕਿਹਾ ਕਿ ਇਹ ਜਥੇਬੰਦੀ ਭਾਰਤ ਦੇ ਸੰਵਿਧਾਨ ਦਾ ਪਾਲਣ ਕਰਦੀ ਹੈ। ਮੀਡੀਆ ਕਰਮੀਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਆਲੀ ਨੇ ਕਿਹਾ ਕਿ ਉਹ ਪੰਜਾਬ ਸਿੱਖ ਪੰਥ ਦੇ ਮੁੱਦਿਆਂ, ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੇ ਮੁੱਦੇ ਨੂੰ ਚੁੱਕਣ ਦੇ ਲਈ ਵਾਰਸ ਪੰਜਾਬ ਦੇ ਨਾਲ ਆਏ ਨੇ ਤੇ ਉਨ੍ਹਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈ BBMB ਨੂੰ ਵੀ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਉੱਥੇ ਹੀ ਜਿਹੜਾ ਤਰਸੇਮ ਸਿੰਘ ਉਨ੍ਹਾਂ ਨੇ ਕਿਹਾ ਕਿ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੇ ਪਿਤਾ, ਅਕਾਲੀ ਦਲ ਵਾਰਸ ਪੰਜਾਬ ਦਾ ਗਠਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਤੋਂ ਬਚਾਉਣ ਦੇ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਅਦਾਕਾਰ ਤੋਂ ਐਕਟੀਵਿਸਟ ਬਣੇ ਦੀਪ ਸਿੱਧੂ ਵੱਲੋਂ ਲਗਾਇਆ ਗਿਆ ਇਕ ਜਿਹੜਾ ਪੌਦਾ ਸੀ ਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਪੌਦੇ ਨੂੰ ਪਾਣੀ ਦੇ ਰਹੇ ਹਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕਹਿੰਦੇ ਕਰ ਰਹੇ ਹਾਂ। ਅੰਮ੍ਰਿਤਪਾਲ ਬੇਕਸੂਰ ਹੈ ਤੇ ਉਸਨੂੰ ਗਲਤ ਤਰੀਕੇ ਦੇ ਨਾਲ ਜੇਲ੍ਹ ਦੇ ਵਿਚ ਰੱਖਿਆ ਗਿਆ। ਮੈਂ ਪੰਜਾਬੀਆਂ ਨੂੰ ਸਲਾਮ ਕਰਦਾ ਕਿ ਉਨ੍ਹਾਂ ਨੇ ਵੋਟਾਂ ਪਾ ਕੇ ਕਹਿੰਦੇ ਉਸਨੂੰ ਸੰਸਦ ਦੇ ਵਿਚ ਭੇਜਿਆ, ਕਿਉਂਕਿ ਪੰਜਾਬੀ ਕਿਸੇ ਵੀ ਤਰ੍ਹਾਂ ਧੱਕੇਸ਼ਾਹੀ ਦੇ ਖਿਲਾਫ਼ ਨੇ ਤੇ ਉਸਨੂੰ ਸੰਸਦ ਦੀ ਕਾਰਵਾਈ ਦੇ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ, ਨਾ ਹੀ ਉਸਨੂੰ ਰਿਹਾਅ ਕੀਤਾ ਗਿਆ। ਅਸੀਂ ਕਹਿੰਦੇ ਪੰਥਕ ਆਗੂਆਂ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਨਾਲ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣੀ। ਅਸੀਂ ਆਪਣੀ ਜਥੇਬੰਦੀ ਦੇ ਵਿਚ ਉਨ੍ਹਾਂ ਇਆਲੀ ਦਾ ਸਵਾਗਤ ਕਰਦੇ ਹਾਂ ਤੇ ਅਸੀਂ ਹੋਰ ਵੀ ਜਿਹੜਾ ਹਮਖਿਆਲ ਆਗੂਆਂ ਨੂੰ ਆਪਣੇ ਨਾਲ ਜੋੜਨ ਦਾ ਸੱਦਾ ਵੀ ਦਿੰਦੇ ਹਾਂ। ਦੂਸਰੇ ਪਾਸੇ ਭ੍ਰਿਸ਼ਟਾਚਾਰ ਦੇ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਧਰਮ ਤੇ ਰਾਜਨੀਤੀ ਦਾ ਸਹਾਰਾ ਲੈ ਰਹੀਏ ਆਪ, ਕੇਵਲ ਸਿੰਘ ਢਿੱਲੋਂ ਹੁਣਾਂ ਨੇ ਇਹ ਬਿਆਨ ਦਿੱਤਾ, ਕਿਉਂਕਿ ਕੇਜਰੀਵਾਲ ਹੁਣੀ ਪੰਜਾਬ ਦੇ ਵਿਚ ਆ ਚੁੱਕੇ ਨੇ ਤੇ ਨਵੀਆਂ ਨੀਤੀਆਂ ਲੈ ਕੇ ਤੇ ਢਿੱਲੋਂ ਹੁਣਾਂ ਨੇ ਬੀਜੇਪੀ ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਇਨ੍ਹਾਂ ਦੇ ਉੱਤੇ ਨਿਸ਼ਾਨੇ ਸਾਧੇ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੇ ਖਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਕਿਹਾ ਕਿ ਪੰਜਾਬ ਦੇ ਮਿਹਨਤੀ ਵਪਾਰੀ ਕਿਸੇ ਦੇ ਬਹਿਕਾਵੇ ਦੇ ਵਿਚ ਆਉਣ ਵਾਲੇ ਨਹੀਂ ਨੇ, ਸਚਾਈ ਨੂੰ ਭਲੀ ਭਾਂਤੀ ਸਮਝਦੇ ਨੇ ਤੇ ਢਿੱਲੋਂ ਨੇ ਕਿਹਾ ਕਿ ਸਵਾਲ ਬਹੁਤ ਸਿੱਧਾ ਹੈ ਤੇ ਆਖਰ ਆਮ ਆਦਮੀ ਪਾਰਟੀ ਦੇ ਕਈ ਆਗੂ ਜਿਹੜੇ ਨੇ ਉਨ੍ਹਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਕਿਉਂ ਲੱਗੇ ਨੇ, ਕਿਉਂਕਿ ਅੱਜ ਜਿਹੜਾ ਕੇਜਰੀਵਾਲ ਤੇ ਆਪਣੇ ਮਾਨ ਸਾਹਿਬ ਜਿਹੜੇ ਨੇ ਜੇਲ੍ਹ ਦੇ ਵਿਚ ਭ੍ਰਿਸ਼ਟਾਚਾਰ ਦੇ ਮੁੱਦਿਆਂ ਦੇ ਵਿਚ ਬੰਦ ਨੇ, ਉਨ੍ਹਾਂ ਦੇ ਨਾਲ ਮੁਲਾਕਾਤ ਵੀ ਕਰਕੇ ਆਏ ਹੈ। ਇਸ ਦਾ ਜਵਾਬ ਦੇਣ ਦੀ ਬਜਾਏ ਆਪ ਆਗੂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਕਾਨੂੰਨੀ ਕਾਰਵਾਈ ਨੂੰ ਰਾਜਨੀਤੀ ਤੇ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਜਿਹੜਾ ਕਰ ਰਹੇ ਨੇ ਤੇ ਉਨ੍ਹਾਂ ਕਿਹਾ ਕਿ ਆਪਣੇ ਭ੍ਰਿਸ਼ਟ ਆਗੂਆਂ ਨੂੰ ਬਚਾਉਣ ਦੇ ਲਈ ਸੰਵਿਧਾਨਕ ਸੰਸਥਾਵਾਂ ਤੇ ਜਾਂਚ ਏਜੰਸੀਆਂ ਨੂੰ ਬਦਨਾਮ ਕਰਨਾ ਲੋਕਤੰਤਰ ਦੇ ਲਈ ਠੀਕ ਨਹੀਂ ਹੈ। ਭਾਜਪਾ ਪੰਜਾਬ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਹੋ ਰਹੀ ਕਾਰਵਾਈ ਤੋਂ ਆਮ ਆਦਮੀ ਪਾਰਟੀ ਸਰਕਾਰ ਨੂੰ ਇੰਨੀ ਤਕਲੀਫ਼ ਕਿਉਂ ਹੋ ਰਹੀ ਹੈ। ਕੇਂਦਰੀ ਏਜੰਸੀਆਂ ਦੇ ਸਿਰਫ ਕਹਿੰਦੇ ਨੇ ਕਾਨੂੰਨ ਦੇ ਅਨੁਸਾਰ ਆਪਣਾ ਫਰਜ਼ ਨਿਭਾ ਰਹੀਆਂ ਨੇ, ਜੇ ਕੋਈ ਬੇਕਸੂਰ ਹੈ ਤਾਂ ਉਸ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ, ਪਰ ਜੇ ਕਿਸੇ ਨੇ ਕਾਨੂੰਨ ਤੋੜਿਆ ਹੈ ਤਾਂ ਉਸ ਨੂੰ ਜਵਾਬ ਦੇਣਾ ਵੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਮਾਨਦਾਰ ਵਪਾਰੀ ਤੇ ਉਦਯੋਗਪਤੀ ਸਾਡੇ ਸਿਰ ਦਾ ਤਾਜ ਨੇ। ਭਾਜਪਾ ਹਮੇਸ਼ਾ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਕਹਿੰਦੇ ਵਚਨਬੱਧ ਰਹੀ ਹੈ ਤੇ ਭਾਜਪਾ ਦੇ ਸ਼ਾਸਨ ਹੇਠ ਇਮਾਨਦਾਰ ਕਾਰੋਬਾਰੀਆਂ ਨੂੰ ਪੂਰੀ ਸੁਰੱਖਿਆ ਤੇ ਸਨਮਾਨ ਜਿਹੜਾ ਹੈ ਮਿਲਿਆ ਹੈ। ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਵਪਾਰੀਆਂ ਦੇ ਮੋਢਿਆਂ ਦੇ ਉੱਤੇ ਬੰਦੂਕ ਰੱਖ ਕੇ ਆਪਣੀ ਸਿਆਸਤ ਚਮਕਾਉਣ ਦੀ ਬਜਾਏ ਪੰਜਾਬ ਦੇ ਵਿਚ ਵੱਧ ਰਹੇ ਗੈਂਗਸਟਰਵਾਦ, ਫਰੋਤੀਆਂ, ਵਪਾਰੀਆਂ ਦੀ ਸੁਰੱਖਿਆ ਦੇ ਮੁੱਦਿਆਂ ਦੇ ਉੱਤੇ ਧਿਆਨ ਦੇਣ। ਕੇਵਲ ਢਿੱਲੋਂ ਹੁਣਾਂ ਨੇ ਆਖਿਰ ਚ ਕਿਹਾ ਕਿ ਕਾਨੂੰਨ ਸਭ ਦੇ ਲਈ ਬਰਾਬਰ ਹੈ, ਇਮਾਨਦਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਤੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਬਚਾ ਵੀ ਨਹੀਂ ਸਕਦਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ, ਉਦਯੋਗਿਕ ਤਰੱਕੀ ਤੇ ਹਰ ਵਪਾਰੀ ਦੇ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਕਹਿੰਦੇ ਹੈ ਵਾਅਦਾ ਦਿੰਦੀ ਹੈ। ਦੂਸਰੇ ਪਾਸੇ ਦਸਖਤ ਘੁਟਾਲਾ ਹੋ ਗਿਆ, ਮਮਤਾ ਬੈਨਰਜੀ ਦੀਆਂ ਮੁਸ਼ਕਲਾਂ ਵੱਧ ਗਈਆਂ। ਵਾਰੰਟ ਲੈ ਕੇ CID ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ ਤੇ ਇਧਰ ਮਮਤਾ ਜੀ ਦਿੱਲੀ ਚ ਬੈਠੇ ਹੈ। ਕਥਿਤ ਦਸਤਖਤ ਜਾਲਸਾਜ਼ੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਦੇ ਵਿਚ ਮੰਗਲਵਾਰ ਅੱਜ CID ਦੀ ਟੀਮ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਾਲੀਘਾਟ ਸਥਿਤ ਨਿਵਾਸ ਦੇ ਨੇੜੇ ਸਥਿਤ ਤ੍ਰਿਣਮੂਲ ਕਾਂਗਰਸ ਦੇ ਪਾਰਟੀ ਦਫ਼ਤਰ ਪਹੁੰਚ ਗਈ। CID ਦੇ ਨਾਲ ਪੁਲਿਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨ ਵੀ ਮੌਜੂਦ ਸਨ। ਜਾਂਚ ਟੀਮ ਨੂੰ ਸ਼ੁਰੂ ਦੇ ਵਿਚ ਦਫ਼ਤਰ ਦੇ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਲਗਭਗ ਇਕ ਘੰਟੇ ਤੱਕ ਤ੍ਰਿਣਮੂਲ ਆਗੂਆਂ ਤੇ ਅਧਿਕਾਰੀਆਂ ਵਿਚਾਲੇ ਬਹਿਸ ਚਲਦੀ ਰਹੀ। ਤ੍ਰਿਣਮੂਲ ਦੇ ਸਾਬਕਾ ਸੰਸਦ ਮੈਂਬਰ ਤੇ ਪਾਰਟੀ ਖਜ਼ਾਨਚੀ ਜਿਹੜੇ ਨੇ ਸੁਭਾਸ਼ ਹਿਸ਼ ਜਿਹੜੇ ਨੇ ਉਨ੍ਹਾਂ ਨੇ ਕਿਹਾ ਕਿ ਮਮਤਾ ਬੈਨਰਜੀ ਤੇ ਪਾਰਟੀ ਦੇ ਰਾਸ਼ਟਰੀ ਮਹਾਂ ਸਚਿਵ ਬੈਨਰਜੀ ਦਿੱਲੀ ਦੇ ਵਿਚ ਨੇ ਤੇ ਜਿਹੜੇ ਨੇ ਤੇ ਉਨ੍ਹਾਂ ਦੀ ਗੈਰ ਹਾਜ਼ਰੀ ਦੇ ਵਿਚ ਉਹ ਦਫ਼ਤਰ ਦੀ ਦੇਖਭਾਲ ਕਰ ਰਹੇ ਨੇ। ਇਸ ਦੇ ਲਈ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ CID ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ CID ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਤਲਾਸ਼ੀ ਜਿਹੜੀ ਹੈ ਲਈ ਆਏ ਨੇ ਤੇ ਇਸ ਲਈ ਨੋਟਿਸ ਵੀ ਜਿਹੜਾ ਨਾਲ ਲਿਆਏ ਨੇ। ਕਾਫੀ ਦੇਰ ਤੱਕ ਚੱਲੀ ਗੱਲਬਾਤ ਅਤੇ ਵਿਵਾਦ ਤੋਂ ਬਾਅਦ ਸ਼ਾਮ ਕਰੀਬ 4 ਵਜੇ CID ਦੀ ਜਿਹੜੀ ਟੀਮ ਹੈ ਦਫ਼ਤਰ ਦੇ ਅੰਦਰ ਦਾਖਲ ਹੋ ਸਕੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿਧਾਇਕਾਂ ਦੇ ਦਸਖਤਾਂ ਨੂੰ ਲੈ ਕੇ ਵਿਵਾਦ ਖੜਾ ਹੋਇਆ ਉਨ੍ਹਾਂ ਦੇ ਨਾਲ ਸੰਬੰਧਿਤ ਮੀਟਿੰਗ ਇਸੇ ਦਫ਼ਤਰ ਦੇ ਵਿਚ ਹੋਈ ਸੀ। ਇਸ ਦੇ ਲਈ ਉਸ ਦਿਨ ਕੌਣ ਕੌਣ ਮੌਜੂਦ ਸੀ, ਕਿਹੜੇ ਲੋਕਾਂ ਨੇ ਦਸਤਾਵੇਜ਼ਾਂ ਦੇ ਉੱਤੇ ਦਸਖਤ ਕੀਤੇ ਸਨ, ਪੂਰਾ ਘਟਨਾਕ੍ਰਮ ਕੀ ਸੀ, ਇਸ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਤੇ CID ਨੇ ਦਫ਼ਤਰ ਦੇ CCTV ਫੋਟੇਜ ਵੀ ਆਪਣੇ ਕਬਜ਼ੇ ਦੇ ਵਿਚ ਲੈਣ ਦੀ ਕੋਸ਼ਿਸ਼ ਜਿਹੜੀ ਕੀਤੀ ਹੈ। ਇਕ ਹੈਰਾਨੀਜਨਕ ਖ਼ਬਰ ਹੈ UK ਤੋਂ, ਕੰਪਲੀਟ ਕਰਕੇ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। UK ਦੇ ਵਿਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਸਨਸਨੀਖੇਜ਼ ਖੁਲਾਸੇ ਕਰ ਦਿੱਤੇ ਹੈ। ਉਹ ਕਹਿੰਦੇ ਨੇ ਕਿ ਬ੍ਰਿਟੇਨ ਦੇ ਵਿਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਅਤੇ ਸ਼ਮਸ਼ੇਰ ਸਿੰਘ ਦੇ ਖੁਲਾਸਿਆਂ ਨੇ ਭਾਰਤੀ ਸਿਆਸਤ ਦੇ ਵਿਚ ਜਿਹੜਾ ਸਮੇਤ ਕੌਮਾਂਤਰੀ ਪੱਧਰ ਦੇ ਉਤੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਸੋਸ਼ਲ ਮੀਡੀਆ ਦੇ ਉਤੇ ਵਾਇਰਲ ਇਕ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਦੇ ਵਿਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ ਦੇ ਉਤੇ ਇਕਬਾਲ ਕਰ ਲਿਆ। ਵਾਇਰਲ ਵੀਡੀਓ ਦੇ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਕਿ ਉਹ ਵੱਖ ਵੱਖ ਰੈਂਕਾਂ ਦੇ ਉਤੇ ਲਗਭਗ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਦੇ ਵਿਚ ਸ਼ਾਮਲ ਰਿਹਾ। ਇੰਨੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵੱਧ ਚੁੱਕੀ ਹੈ। ਇਸ ਕੱਟੜਪੰਥੀ ਨੇ ਸਿਰਫ ਪੁਲਿਸ ਮੁਲਾਜ਼ਮਾਂ ਹੀ ਨਹੀਂ ਸਗੋਂ ਭਾਰਤ ਦੀਆਂ ਉੱਚ ਸ਼ਖਸੀਅਤਾਂ ਤੇ ਹੋਏ ਹਮਲਿਆਂ ਦੇ ਵਿਚ ਵੀ ਆਪਣੀ ਸ਼ਮੂਲੀਅਤ ਦੀ ਗੱਲ ਸਵੀਕਾਰ ਕੀਤੀ ਹੈ। ਉਸਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ, PM, ਮੁੱਖ ਮੰਤਰੀ, CM ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜਿਸ਼ਾਂ ਜਾਂ ਵਾਰਦਾਤਾਂ ਦੇ ਵਿਚ ਸ਼ਾਮਲ ਰਿਹਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ। ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਦੇ ਵਿਚ ਆ ਚੁੱਕੀ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਤੇ ਅੱਤਵਾਦੀ ਗਤੀਵਿਧੀਆਂ ਦੇ ਵਿਚ ਸ਼ਾਮਲ ਲੋਕ UK ਦੇ ਵਿਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਰਹਿ ਰਹੇ ਨੇ। ਜ਼ਿਕਰਯੋਗ ਇਹ ਵੀ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਾਰ ਬ੍ਰਿਟੇਨ ਨੂੰ ਆਪਣੀ ਧਰਤੀ ਦੇ ਉਤੇ ਪਲ ਰਹੇ ਭਾਰਤ ਵਿਰੋਧੀ ਅਨਸਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਜਿਹੜੀ ਕੀਤੀ ਜਾ ਚੁੱਕੀ ਹੈ। ਲੋ ਦੋਸਤੋ, ਅਗਲੀਆਂ ਖ਼ਬਰਾਂ ਵੱਲ ਨੂੰ ਵਧਦੇ ਹਾਂ, ਵਿਦੇਸ਼ੀ ਖ਼ਬਰਾਂ ਵੱਲ ਨੂੰ ਧਿਆਨ ਦੇਵਾਂਗੇ। ਉਸ ਤੋਂ ਪਹਿਲਾਂ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਜੀ ਨੂੰ ਜੀ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਸਰ, ਕਾਫੀ ਗਿਣਤੀ ਜ਼ਿਆਦਾ ਨੀ ਦੱਸ ਦਿੱਤੀ ਤੁਸੀਂ, 2700 ਬੰਦਾ ਜਿਹੜਾ ਹੈਗਾ ਜੀ।
0: ਇਹ ਤਾਂ ਲੱਗਿਆ ਹੋਇਆ ਜੀ, ਖਬਰ ਲੱਗੀ ਹੈ ਸੈਣੀ ਸਾਹਿਬ, ਇਹਦੇ ਵਿੱਚ ਅਜੀਤ ਦੀ ਖਬਰ ਹੈ ਜੀ ਇਹ।
1: ਓਹਨੂੰ ਬੰਦੇ ਨੂੰ ਕਹਿਣਾ ਚਾਹੀਦਾ ਹੈਗਾ ਭਾ ਠੀਕ ਠਾਕ ਲਾ ਲਾ ਵੀ ਬਾਂਦਰ ਮੁੰਡਾ ਸੋਹਣਾ ਕਰਾਉਣਾ
0: ਨਹੀਂ ਕਹਿੰਦੇ ਜ਼ਿੰਮੇਵਾਰੀ ਲੈਣੀ ਵਿੱਚ ਅੱਜ ਨਾਲ ਲੈ ਲੈਂਦੇ ਹਾਂ ਹੋਰ ਕੀ ਇਹ ਹੋ ਸਕਦਾ ਨਾਲੇ ਜ਼ਿੰਮੇਵਾਰੀ ਲੈਣ ਚ ਤਾਂ ਸਾਡੇ ਲੋਕ ਸ਼ੇਰ ਆ
1: ਮੈਂ ਇਹ ਵੀ ਹੈਰਾਨ ਆ ਭਈ ਤੁਸੀਂ ਮਤਲਬ ਜਿਹੜਾ ਹੈਗਾ ਕੀ ਇਹ ਮਤਲਬ ਜ਼ਿੰਮੇਵਾਰੀ ਲੈ ਕੇ ਕੀ ਸਾਬਤ ਕੀ
0: ਸਾਬਤ ਕੀ
1: ਕਰਨਾ ਚਾਹੁੰਦਾ ਹੈਗਾ ਜੀ
0: ਬਿਲਕੁਲ
1: ਹਾਂਜੀ ਔਰ ਤੁਸੀਂ ਮਤਲਬ ਆਪਣੀ ਕਮਿਊਨਿਟੀ ਵਾਸਤੇ ਕੀ ਕੰਟਰੀਬਿਊਟ ਕੀਤਾ ਜੀ ਇਹ ਭਈ ਤੁਸੀਂ ਬੰਦੇ ਮਾਰੇ ਉਹ ਇਹ ਇੱਕ ਸ਼ੇਖੀ ਦਾ ਕੰਮ ਆ
0: ਨਾ ਜੀ ਨਾ
1: ਉਹ ਉਸ ਵੇਲੇ ਹਾਲਾਤ ਹੈਗੇ ਸੀਗੇ ਤੁਸੀਂ ਹੋ ਸਕਦਾ ਇਨਵੋਲਵ ਹੋਵੋ ਕਿਸੇ ਕੰਮ ਦੇ ਵਿਚ ਜਾਂ ਜਿਦਾਂ ਮਰਜ਼ੀ ਆ ਤੁਸੀਂ ਅੱਜ ਜਿਹੜਾ ਜੋ ਬੂਸਟਿੰਗ ਕਰਦੇ ਹੈਗੇ ਆ ਉਹਦੇ ਨਾਲ ਕੀ ਲਾਭ ਹੋਊਗਾ ਕੌਮ ਨੂੰ ਕੀ ਲਾਭ ਹੋਊਗਾ ਤੇ ਇਸ ਬੰਦੇ ਨੂੰ ਆਪ ਨੂੰ ਕੀ ਲਾਭ ਹੋਊਗਾ ਜੀ
0: ਸੈਣੀ ਸਾਹਿਬ ਕਹਿੰਦੇ 40-42 ਸਾਲ ਹੋ ਗਏ ਆ ਕੌਮ ਦਾ ਘਾਣ ਨੀ ਹੋਇਆ ਥੋੜਾ ਬਹੁਤਾ ਕਰਾ ਲਈਏ ਇਹ ਚਾਹੁੰਦੇ ਆ ਸਿੱਧੇ ਸ਼ਬਦਾਂ ਚ
1: ਬਿਲਕੁਲ ਸਰ ਬਿਲਕੁਲ ਬਿਲਕੁਲ ਭਾਰੇ ਸਾਹਿਬ ਬਿਲਕੁਲ ਤੁਸੀਂ ਦੇਖੋ ਨਾ ਇਸ ਚੀਜ਼ ਦੇ ਨਾਲ ਤੁਹਾਡੀ ਵਿਦੇਸ਼ਾਂ ਦੇ ਵਿਚ ਕੋਈ ਇਮੇਜ ਜਿਹੜੀ ਆ ਸੁਧਰਦੀ ਨੀ ਗੀ ਉਲਟਾ ਵਿਗੜਦੀ ਆ
0: ਬਿਲਕੁਲ
1: ਹਾਂਜੀ ਤੁਸੀਂ ਦੇਖਦੇ ਨੀ ਹੈਗੇ ਕਿ ਤੁਸੀਂ ਦੂਜਾ ਬੰਦਾ ਜਿਹੜਾ ਆ ਉਹ ਸਾਡੇ ਬਾਰੇ ਕੀ ਸੋਚੂਗਾ
0: ਕੀ ਸੋਚਦਾ ਹੈ
1: ਹਾਂਜੀ ਤੁਹਾਡੀ ਕੌਮ ਬਾਰੇ ਜਿਹੜਾ ਹੈਗਾ ਜਾਂ ਕੀ ਸੋਚੂਗਾ ਅੱਗੇ ਜਿਹੜਾ ਹੈਗਾ ਬ੍ਰਿਟੇਨ ਦੇ ਵਿਚ ਜਿਹੜਾ ਉੱਥੇ ਜਿਹੜਾ ਪਹਿਲਾਂ ਵੀ ਇੱਕ ਬੰਦੇ ਨੇ ਜਾਂ ਸ਼੍ਰੀ ਸਾਹਿਬ ਦੇ ਨਾਲ ਜਿਹੜਾ ਆ ਉਹ ਬੰਦਾ ਮਾਰਿਆ ਆ ਉਹਦੇ ਕਰਕੇ ਪਹਿਲਾਂ ਤੁਹਾਡਾ ਉੱਥੇ ਇਸੇ ਚੱਕਰ ਦੇ ਉੱਤੇ ਚੱਲ ਰਿਹਾ ਹੈਗਾ ਜੀ
0: ਬਿਲਕੁਲ ਹੈ ਜੀ
1: ਤੁਹਾਡੇ ਧਾਰਮਿਕ ਚਿੰਨਾਂ ਦੇ ਉੱਤੇ ਤੁਸੀਂ ਆਪ ਖਤਰਾ ਬਣ ਡਰਾਉਂਦੇ ਆ ਆਪੋ ਜਿਹੜਾ ਹੈਗਾ ਇਰਰਿਸਪੋਂਸੀਬਲ ਐਕਟ ਕਰਦੇ ਆ
0: ਕਿੰਨਾ ਵਿਵਾਦ ਹੋਇਆ ਦੇਖੋ ਆ ਜੋ ਇੰਗਲੈਂਡ ਦੇ ਵਿਚ ਵਾਪਰਿਆ ਸੰਸਦ ਤੱਕ ਮੁੱਦਾ ਚੱਲਿਆ ਕਿਰਪਾਨ ਨੂੰ ਬੰਦ ਕਰਨ ਦਾ ਫਿਰ ਉੱਥੇ ਸਾਰਾ ਕੁਝ ਕਰਨਾ ਪੈਂਦਾ ਹੈ ਸਪਸ਼ਟੀਕਰਨ ਦੇਣੇ ਪੈਂਦੇ ਹੈ ਸਾਨੂੰ ਆਪਣੇ ਧਰਮ ਦੇ ਬਾਰੇ ਦੱਸਣਾ ਪੈਂਦਾ ਹੈ ਪਹਿਰਾਵੇ ਦੇ ਬਾਰੇ ਦੱਸਣਾ ਪੈਂਦਾ ਹੈ ਸਾਰੀ ਉਮਰ ਇਹੀ ਲੱਗ ਜਾਣੀ ਜੀ ਸਾਡੀ ਘਰਦਿਆਂ ਨੂੰ
1: ਸਾਹਿਬ ਇਹਨਾਂ ਸਾਰੀਆਂ ਗੱਲਾਂ ਦਾ ਇਫੈਕਟ ਪੰਜਾਬ ਤੇ ਹੁੰਦਾ ਜੀ
0: ਬਿਲਕੁਲ
1: ਅੱਜ ਦੀਆਂ ਤਿੰਨ ਘਟਨਾਵਾਂ ਜਿਹੜੀਆਂ ਨਾ ਜੀ ਉਹਨਾਂ ਤਿੰਨਾਂ ਘਟਨਾਵਾਂ ਨੂੰ ਸਾਈਮਲਟੇਨੀਅਸਲੀ ਮੈਂ ਲੈ ਰਿਹਾ ਜੀ ਉਹ ਇਸੇ ਕਰਕੇ ਕਿ ਤੁਸੀਂ ਦੇਖੋ ਆਉਣ ਵਾਲਾ ਸਮਾਂ ਸਾਡੇ ਲਈ ਕਿੰਨਾ ਖਤਰਨਾਕ ਹੈ
0: ਜੀ
1: ਪਹਿਲੀ ਸਟੇਟਮੈਂਟ ਆਈ ਕੇਜਰੀਵਾਲ ਦੀ ਕਿ ਜਿਹੜਾ ਈਡੀ ਜਿਹੜੀ ਆ ਹਿੰਦੂ ਵਪਾਰੀਆਂ ਤੇ ਰੇਡ ਕਰ ਰਹੀ ਆ
0: ਬਿਲਕੁਲ
1: ਠੀਕ ਹੈ ਜੀ ਉਧਰੋਂ ਅਯਾਲੀ ਸਾਹਿਬ ਦੀ ਜਿਹੜੀ ਸਟੇਟਮੈਂਟ ਆ ਗਈ ਕਿ ਮੈਂ ਖਾਲਿਸਤਾਨ ਦੀ ਜਮਹੂਰੀ ਤਰੀਕੇ ਨਾਲ ਮੰਗ ਕਰਦਾ ਹਾਂ ਠੀਕ ਹੈ ਜੀ ਮਤਲਬ ਇਹ ਤੇ ਤੀਜੀ ਸਟੇਟਮੈਂਟ ਇਹਨਾਂ ਨੇ ਜਿਹੜੀ ਬੂਸਟਿੰਗ ਕਰ ਦਿੱਤੀ ਵਿਦੇਸ਼ਾਂ ਦੇ ਵਿਚ ਜਿਹੜਾ ਹੈਗਾ ਆ ਵੀ ਹਾਂਜੀ ਇੰਨੇ ਬੰਦੇ 2700 ਬੰਦਾ ਜਿਹੜਾ ਹੈਗਾ ਆ ਉਹਦੇ ਨਾਲ ਕੀਤਾ ਜੀ
0: ਬਿਲਕੁਲ
1: ਹੁਣ ਤਿੰਨਾਂ ਸਟੇਟਮੈਂਟਾਂ ਨੂੰ ਮਤਲਬ ਤੁਸੀਂ ਰੱਖ ਲਓ
0: ਇੱਕੋ
1: ਜਗ੍ਹਾ ਦੇ ਉੱਤੇ
0: ਹਿੰਦੂ ਸਿੱਖ
1: ਮਿਲਾ ਕੇ ਦੇਖ ਲਓ ਕਿ ਪੰਜਾਬ ਦੇ ਵਿਚ ਜਿਹੜਾ ਹੈਗਾ ਆ ਵੀ ਅੱਜ ਤੱਕ ਹਿੰਦੂ ਸਿੱਖ ਦੰਗੇ ਨਹੀਂ ਹੋਏ ਉਹ ਵੀ ਕਰਾਉਣੇ ਇਹਨਾਂ ਨੇ
0: ਬਿਲਕੁਲ
1: ਇੱਕ ਬੰਦੇ ਜਿਹੜੇ ਹੈਗੇ ਆ ਜਮਹੂਰੀ ਤਰੀਕਾ ਕੀ ਹੁੰਦਾ ਹੈਗਾ ਆ ਉਹੀ ਆ ਨਾ ਵੀ ਤੁਸੀਂ ਲੋਕ ਰਾਏ ਜਿਹੜੀ ਬਣਾਓਗੇ ਜਾਂ ਜਿੱਦਾਂ ਮਰਜ਼ੀ ਆ ਜੀ ਉਹ ਤਾਂ ਪਹਿਲਾਂ ਹੀ ਬੰਦੇ 10% ਇੱਥੇ ਜਿਹੜੇ ਹੈਗੇ ਆ ਇਹ ਚੀਜ਼ ਵੀ ਬਾਕੀ ਤਾਂ ਸਾਰੇ ਨਾਲ ਮਿਲ ਕੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ
0: ਬਿਲਕੁਲ
1: ਹਾਂਜੀ ਤੁਹਾਡੇ ਕੋਲ ਕੀ ਮਤਲਬ ਜਿਹੜਾ ਹੈਗਾ ਆ ਕੀ ਤੁਹਾਡੇ ਕੋਲ ਹੈਗਾ ਵੀ ਪਲਾਨ ਕੀ ਆ ਤੁਹਾਡੇ ਕੋਲ
0: ਨਹੀਂ ਪੰਜਾਬ ਨੂੰ ਉੱਪਰ ਚੱਕਣ ਦਾ ਜਾਂ ਐਜੂਕੇਸ਼ਨ ਸਿਹਤ ਸਹੂਲਤਾਂ ਲੋਕਾਂ ਦੇ ਜਿਹੜੇ ਆ ਮੰਦਹਾਲੀ ਹੋ ਰਹੀ ਹੈ ਮਹਿੰਗਾਈ ਦਾ ਮੁੱਦੇ ਨੇ ਕੀ ਉਹ ਚਰਚਾ ਦਾ ਵਿਸ਼ਾ ਬਣਨਗੇ 27 ਦੇ ਵਿਚ ਕੀ ਸੈਣੀ ਸਾਹਿਬ ਉਹੀ ਆਨੰਦਪੁਰ ਸਾਹਿਬ ਦਾ ਮਤਾ ਖਾਲਿਸਤਾਨ ਬੀਜੇਪੀ ਜਾਂ ਕਹਿ ਲੋ ਸੋਰੀ RSS ਜਾਂ ਇਹ ਮੁੱਦੇ ਚੱਲਣਗੇ ਪਾਣੀਆਂ ਦਾ ਮੁੱਦਾ ਇਹ ਚੱਲਣਗੇ ਜੀ ਚੰਡੀਗੜ੍ਹ ਦਾ ਮੁੱਦਾ ਫਿਰ
1: ਸਰ ਡਿਵੈਲਪਮੈਂਟ ਦੇ ਨਾਂ ਤੇ ਕੁਛ ਨੀ ਕਿਸੇ ਚੀਜ਼ ਦੇ ਨਾਂ ਤੇ ਜਦੋਂ ਹਾਲਾਤ ਖਰਾਬ ਹੋ ਜਾਂਦੇ ਹੈਗੇ ਸਰਕਾਰਾਂ ਨੂੰ ਬਹਾਨਾ ਮਿਲ ਜਾਂਦਾ ਹੈਗਾ ਸਰਕਾਰਾਂ ਤਾਂ ਚਾਹੁੰਦੀਆਂ ਇਹੋ ਜਿਹਾ ਕੰਮ ਹੋਵੇ ਇਹਦੇ ਨਾਲ ਜਿਹੜਾ ਹੈਗਾ ਆ ਅਸੀਂ ਫਿਰ ਨੌਜਵਾਨੀ ਦਾ ਘਾਣ ਤੁਸੀਂ ਪਹਿਲਾਂ ਕਰਵਾ ਰਹੇ ਹੈਗੇ ਨੌਜਵਾਨੀ ਦਾ ਘਾਣ ਤੁਸੀਂ ਹੋਰ ਤਰੀਕੇ ਨਾਲ ਕਰਾਈ ਜਾਣਾ ਜੀ ਹਜੇ ਤਾਂ ਮਤਲਬ ਇੰਨਾ ਜ਼ਿਆਦਾ ਨਹੀਂ ਹੋਇਆ ਤਾਂ ਵੀ ਫਾਲਸ ਇਨਕਾਊਂਟਰ ਇਸ ਸਰਕਾਰ ਦੇ ਵਿਚ ਕਿੰਨੇ ਹੋਏ ਆ ਜੀ
0: ਬਿਲਕੁਲ ਹੈ ਜੀ
1: ਲਾ ਐਂਡ ਆਰਡਰ ਤੁਹਾਡਾ ਜਿਹੜਾ ਹੈਗਾ ਆ ਚਰਮਰਾ ਗਿਆ ਆ ਜੀ ਲੋਕੀ ਜਿਹੜੀ ਆ ਮਤਲਬ ਇੱਥੇ ਸਰ ਰੋਟੀ ਜਿਹੜੀ ਹੈਗੀ ਆ ਕਮਾ ਕੇ ਖਾਣੀ ਜਿਹੜੀ ਆ ਉਹ ਤਾਂ ਬਹੁਤ ਘੱਟ ਲੋਕ ਹੈਗੇ ਆ ਲੋਕੀ ਖੋ ਕੇ ਖਾਣ ਲੱਗ ਪਏ
0: ਲੱਗ ਪਏ ਨੇ ਜੀ ਬਿਲਕੁਲ
1: ਰਸਤੇ ਦੇ ਵਿਚ ਜਿਹੜਾ ਹੈਗਾ ਆ ਸ਼ੋਰਟ ਟੈਂਪਰਡ ਲੋਕ ਹੈਗੇ ਆ ਗੱਡੀਆਂ ਦੀ ਜਿਹੜੀ ਰੋਡ ਰੇਜਿੰਗ ਦੇ ਕਿੰਨੇ ਕੇਸ ਹੋ ਰਹੇ ਹੈਗੇ ਆ ਜੀ ਉਹਦੇ ਤੇ ਬੰਦੇ ਮਾਰ ਰਹੇ ਹੈਗੇ ਪਤਾ ਨੀ ਕਿੰਨਾ ਕੁ ਹਥਿਆਰ ਲੋਕਾਂ ਕੋਲੇ ਆ ਜੀ ਸੜਕ ਤੇ ਤੁਰੇ ਜਾਂਦੇ ਜਿਹੜਾ ਆ ਤੁਸੀਂ ਸੇਫ ਹੈ ਨੀ ਗੇ ਜੀ ਤੁਹਾਡਾ ਮੋਬਾਈਲ ਖੋ ਰਿਹਾ ਜਾ ਰਿਹਾ ਹੈਗਾ ਆ ਤੁਹਾਡਾ ਜਿਹੜੇ ਹੈਗੀਆਂ ਜਨਾਨੀਆਂ ਦੀਆਂ ਵਾਲੀਆਂ ਲਾਈਆਂ ਜਾ ਰਹੀਆਂ
0: ਪਰ ਸਾਇੰਸ ਸਾਹਿਬ ਇੱਕ ਚੀਜ਼ ਸੋਚਦਾ ਮੈਂ ਕਿ ਆਪਣੇ ਸਿਮਰਨਜੀਤ ਸਿੰਘ ਮਾਨ ਸਾਹਿਬ ਕਾਫੀ ਲੰਮੇ ਸਮੇਂ ਤੋਂ ਚਲੋ ਇਹ ਮੁੱਦਾ ਚੱਕਦੇ ਆ ਰਹੇ ਨੇ, ਨਾ ਉਹ ਕਿਸੇ ਪਾਰਟੀ ਦੇ ਵਿੱਚ ਜਾਂ ਵੋਟਾਂ ਤੋੜਨ ਜੋੜਨ ਦਾ ਕੰਮ ਜਾਂ ਹੋਰ ਹਾਰ ਕੇ ਵੀ ਕਾਫੀ ਸਰਮਾਇਆ ਹਾਸਲ ਕਰਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ, ਪਰ ਕੀ ਹੁਣ ਜਿਹੜਾ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਲੋੜ ਜਿਹੜੀ ਹੈ ਉਹ ਕਿਤੇ ਨਾ ਕਿਤੇ ਵਾਰਸ ਪੰਜਾਬ ਜਾਂ ਅੰਮ੍ਰਿਤਪਾਲ ਹੁਣਾਂ ਦੀ ਪਾਰਟੀ ਜਿਹੜੀ ਹੈ ਉਹ ਪੂਰੀ ਕਰਨ ਦੀ ਜਾਂ ਆਉਣ ਵਾਲੇ ਫਿਊਚਰ ਦੇ ਵਿੱਚ ਕਿਤੇ ਨਾ ਕਿਤੇ ਲੋੜੀਂਦੀ ਦੇ ਕੇ ਉਹ ਖੜੀ ਕੀਤੀ ਜਾ ਰਹੀ ਹੈ ਜਾਂ ਪਾਵਰ ਉਹਦੀ ਵਧਾਈ ਜਾ ਰਹੀ ਹੈ, ਤੇ ਜੇ ਆਪਾਂ ਅੰਮ੍ਰਿਤਪਾਲ ਉਹਨਾਂ ਦਾ ਪਿਛੋਕੜ ਦੇਖ ਲਈਏ ਤਾਂ ਉਹ ਜੋ ਚਲੋ ਮੈਂ ਅੱਗੇ ਪਹਿਲਾਂ ਇੱਕ ਅੱਧੀ ਵਾਰੀ ਗੱਲ ਕੀਤੀ ਹੈ, ਮੈਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਹੀ ਕਰਦਾ ਹੁੰਦਾ, ਆਪਣਾ ਇੰਜਨ ਮਹਿਕਮਾ ਹੋ ਗਿਆ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਆ ਚਾਚਾ ਪਤਾ ਨਹੀਂ ਇੱਕ ਜਿਹੜਾ ਕੈਨੇਡਾ ਦੇ ਵਿੱਚ ਸੀਗਾ ਉਹ ਟਰੱਕ ਦੇ ਵਿੱਚ ਪਰਨੇ ਵਾਲਾ ਉਹ ਹੋ ਗਿਆ, ਰਲ ਮਿਲ ਕੇ ਕੀ ਕੁਝ ਕਰਦੇ ਰਹੇ ਆ ਕਿ ਇਹਨਾਂ ਦਾ ਪਿਛੋਕੜ ਲੋਕਾਂ ਦੀ ਜ਼ਿਹਨ ਦੇ ਵਿੱਚੋਂ ਨਿਕਲ ਗਿਆ, ਸਰਵਿਸ ਮਹਿਕਮਾ ਹੋ ਗਿਆ, ਇੰਜਨ ਮਹਿਕਮਾ ਹੋ ਗਿਆ, ਇਹ ਸਾਰਾ ਕੁਝ ਕਰਦੇ ਰਹੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ ਉਹ ਲੋਕ ਹੈਗੇ ਆ ਜਿਹਨਾਂ ਲੋਕਾਂ ਨੇ ਜਿਹੜਾ ਆ ਦੇ ਆਰ ਵੈਲਿਊਡ ਫਾਰ ਨੌਨਸੈਂਸ
0: ਜੀ,
1: ਇਹ ਨੌਨਸੈਂਸ ਵੈਲਿਊ ਜਿਹੜੀਆਂ ਹੈਗੀਆਂ ਉਹਨਾਂ ਦਾ ਕੈਸ਼ ਕਰਦੇ ਉਹਨੂੰ ਕਰਦੇ ਆ
0: ਬਿਲਕੁਲ।
1: ਅੱਜ ਇਹ ਵੀ ਸੁਪਨਾ ਲੈਂਦੇ ਹੋਣਗੇ ਕਿ ਜਿੱਦਾਂ ਮਾਨ ਦੀ ਚਿੱਠੀ ਬਾਹਰ ਵਿਦੇਸ਼ਾਂ ਦੇ ਵਿੱਚ ਚੱਲਦੀ ਸੀ ਤੇ ਲੋਕੀ ਪੱਕੇ ਹੋ ਜਾਂਦੇ ਸੀ, ਏਦਾਂ ਵਾਰਸ ਪੰਜਾਬ ਦੀ ਚਿੱਠੀ ਚੱਲਿਆ
0: ਕਰੂਗੀ ਜੀ ਬਿਲਕੁਲ ਜੀ।
1: ਹਾਂਜੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਸਰ, ਗੱਲ ਤਾਂ ਇਹ ਵੀ ਕੰਮ ਕਰਕੇ ਰੋਟੀ ਨਹੀਂ ਖਾਣੀ, ਬਸ ਮੁਫ਼ਤ ਦੀਆਂ ਸਾੜੀਆਂ ਹੈਗੀਆਂ ਜਿੱਦਾਂ ਮਰਜ਼ੀ ਆ
0: ਬਿਲਕੁਲ ਹੈ ਜੀ,
1: ਮਿਹਨਤ ਕਰਕੇ ਰੋਟੀ ਕਮਾ ਕੇ ਖਾਣੀ ਸਰ ਬਹੁਤ ਔਖੀ ਹੈਗੀ ਆ ਜੀ, ਜੇ ਏਦਾਂ ਹੀ ਕਿਸੇ ਦਾ ਚੱਲਦਾ ਰਹੇ ਟੁੰਟਮਾ
0: ਜੀ,
1: ਕਰੋੜਾਂ ਕਰੋੜਾਂ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਜੀ ਇਸੇ ਤਰੀਕੇ ਨਾਲ ਆ ਜੀ, ਲੋਕੀ ਪੇ ਕਰਦੇ ਹੈਗੇ ਆ ਇਸ ਕਰਕੇ ਜੀ, ਵਿਦੇਸ਼ਾਂ ਚੋਂ ਪੈਸਾ ਆ ਜਾਂਦਾ ਆ ਜੀ, ਉਸ ਚੀਜ਼ ਨਾਲ ਵਧੀਆ ਰਨ ਹੋ ਜਾਂਦਾ ਕੰਮ
0: ਜੀ।
1: ਸੋ ਇਸ ਕਰਕੇ ਬਾਕੀ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਸਰ, ਇਹਦਾ ਮਤਲਬ ਇਹ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਜੀ, ਉਧਰੋਂ ਜਿਹੜੀ ਹੈਗੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਹੈਗੀਆਂ ਆ ਉਹਨਾਂ ਨੂੰ ਹਿੰਦੂਆਂ ਦੀ ਚਿੰਤਾ ਪਈ ਆ ਇੱਥੇ, ਹਾਂਜੀ ਉਹ ਇੱਥੇ ਦੇ ਹਿੰਦੂਆਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਇਹ ਇੱਥੇ ਜਿਹੜੇ ਹੈਗੇ ਬਹਿ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਪ੍ਰਵੋਕ ਕਰਨ ਤੇ ਲੱਗੇ ਆ, ਤੇ ਜਿਹੜੇ ਆ ਬਾਹਰ ਬੈਠੇ ਹੈਗੇ ਆ ਇੰਟਰਨੈਸ਼ਨਲੀ ਸਾਨੂੰ ਬਦਨਾਮ ਕਰਨ ਤੇ ਲੱਗੇ ਹੈਗੇ ਆ ਜੀ, ਆਹ ਹੀ ਕੰਮ ਹੈਗਾ ਆ ਜੀ। ਅਲਟੀਮੇਟਲੀ ਕੀ ਕਰਨਗੇ ਜੀ ਉਹ, ਇਸ ਜਥੇਬੰਦੀ ਦੇ ਉੱਤੇ ਜਾਂ ਪਾਬੰਦੀ ਲਾਉਣਗੇ ਜਾਂ ਕੁਛ ਨਾ ਕੁਛ ਕਰਨਗੇ, ਉਹ ਤੋਂ ਬਾਅਦ ਫੇਰ ਜਿਹੜਾ ਹੈਗਾ ਆ ਅੱਤਵਾਦ ਫੈਲੂਗਾ ਜੀ, ਅੱਗੇ ਫੇਰ ਹਥਿਆਰ ਚੱਕੇ ਜਾਣਗੇ, ਜਵਾਨੀਆਂ ਦਾ ਘਾਣ ਹੋਊਗਾ ਜੀ, ਬੱਚੇ ਜਿਹੜੇ ਹੈਗਾ ਅਨਇੰਪਲਾਇਮੈਂਟ ਹੈਗੀ ਆ ਜੀ, ਬੱਚੇ ਜਿੱਥੇ ਹਜੂਮ ਹੈਗਾ ਉਧਰ ਨੂੰ ਤੁਰ ਜਾਂਦੇ ਆ
0: ਜੀ। ਹੁਣ ਦੇਖ ਲੋ ਦੇਸ਼ ਦਾ ਮੁੱਦਾ ਤਾਂ ਸੈਣੀ ਸਾਹਿਬ ਚਾਹੀਦਾ ਸੀ, ਆ ਜੋ ਪੇਪਰ ਲੀਕ ਹੋਇਆ ਜਾਂ ਹੋਰ ਸਾਰੀਆਂ ਚੀਜ਼ਾਂ ਹੋਈਆਂ ਨੇ, ਚਲੋ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਪੱਧਰ ਦੇ ਉੱਤੇ ਲੱਗੇ ਆ, ਜਿੰਨੇ ਕੁ ਜੋਗੇ ਹੈਗੇ ਆ ਪੜ੍ਹ ਵੀ ਰਹੇ ਨੇ ਨਾਲ ਫੀਸਾਂ ਵੀ ਭਰ ਰਹੇ ਨੇ ਸਾਰਾ ਕੁਝ ਹੈ, ਕਿ ਦੇਸ਼ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਸੀ ਇਹ ਕਿ ਇਹ ਖੋ ਕੀ ਗਿਆ, ਕਿੰਨੇ ਬੱਚਿਆਂ ਦਾ ਫਿਊਚਰ ਜਿਹੜਾ ਰੁਲ ਗਿਆ।
1: ਜੇ ਪੰਜਾਬ ਦੇ ਵਿੱਚ ਸਰ ਕੋਈ ਬੱਚਾ ਪੜ੍ਹ ਕੇ ਕੋਈ ਜਿਹੜਾ ਹੈਗਾ ਆ ਉਹਦੇ ਤੇ ਪਹੁੰਚਦਾ ਜਾਂ ਕੋਈ ਹਾਸਲ ਕਰਦਾ ਹੈਗਾ ਆ ਤੇ ਉਹਨਾਂ ਦੇ ਮਾਂ ਬਾਪ ਨੂੰ ਸਲਾਮ ਆ, ਉਹਨੂੰ ਸਲਾਮ ਹੈਗਾ
0: ਜੀ,
1: ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਮਾਹੌਲ ਕੀ ਸਿਰਜ ਕੇ ਦਿੱਤਾ ਜਾ ਰਿਹਾ
0: ਜੀ,
1: ਬੱਚਿਆਂ ਨੂੰ ਇਹ ਤਾਂ ਕਿਹਾ ਨੀ ਜਾ ਰਿਹਾ ਵੀ ਤੁਸੀਂ ਜੀ ਅਖਬਾਰ ਪੜ੍ਹੋ
0: ਜੀ,
1: ਹਾਂਜੀ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਅਪ ਟੂ ਡੇਟ ਰੱਖੋ, ਆਪਣੀ ਨੌਲੇਜ ਜਿਹੜੀ ਹੈਗੀ ਉਹਨੂੰ ਇਨਰਿਚ ਕਰੋ, ਤੁਹਾਡੀਆਂ ਲਾਇਬ੍ਰੇਰੀਆਂ ਬਣਾ ਕੇ ਦਿੰਦੇ ਹੈਗੀਆਂ ਤੇ ਤੁਸੀਂ ਇਹਦੇ ਉੱਤੇ ਜਿਹੜਾ ਆ ਗਿਆਨ ਹਾਸਲ ਕਰੋ।
0: ਪਰ ਸੈਨੀ ਸਾਹਿਬ ਉਹ ਬੱਚੇ ਜਿਹੜੇ ਨੇ ਅਖਬਾਰਾਂ ਜਿਹੜੀਆਂ ਚਲੋ ਜਿਹੜਾ IPS ਜਾਂ IS ਦਾ ਜਾਂ ਹੋਰ ਸਾਰੇ ਵੱਡੇ ਅਹੁਦਿਆਂ ਦੇ ਉੱਤੇ ਜਾਣ ਦੇ ਲਈ ਜਿਹੜਾ ਕਹਿ ਸਕਦੇ ਆ ਸੋਸ਼ੀਓਲੋਜੀ ਜਾਂ ਹੋਰ ਸਾਰੀਆਂ ਚੀਜ਼ਾਂ ਪੜ੍ਹਨੀਆਂ ਪੈਂਦੀਆਂ ਨੇ, ਜਾਂ ਅਖਬਾਰ ਦੀ ਤੁਸੀਂ ਗੱਲ ਕੀਤੀ ਹੈ, ਜੇ ਅਖਬਾਰਾਂ ਚੱਕ ਕੇ ਵੀ ਦੇਖ ਲਈਏ ਤਾਂ ਖਬਰਾਂ ਕਿਹੋ ਜਿਹੀਆਂ ਹੁੰਦੀਆਂ ਨੇ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਮਾਨਸਿਕਤਾ ਜਿਹੜੇ ਉਹ ਇੱਕ ਵੱਡੇ ਆਫਿਸਰ ਲੱਗਣਾ ਉਹਨਾਂ ਨੇ, ਉਹ ਸਮਾਜ ਨੂੰ ਸੰਭਾਲਣਾ ਨਾਲ ਦੇਸ਼ ਨੂੰ ਜਾਂ ਪਿੰਡ ਨੂੰ ਜਾਂ ਸ਼ਹਿਰ ਨੂੰ ਇੱਕ ਸੂਬੇ ਨੂੰ ਸੰਭਾਲਣਾ ਉਹਨਾਂ ਨੇ, ਤੇ ਉਹਨਾਂ ਦੀ ਮਾਨਸਿਕਤਾ ਮਤਲਬ ਕਿ ਕਿਸ ਪ੍ਰਕਾਰ ਦੀ ਤਿਆਰ ਹੁੰਦੀ ਹੋਏਗੀ ਇਹ ਜਿਹੜੀਆਂ ਖਬਰਾਂ ਦੇਖ ਕੇ ਪੜ੍ਹ ਕੇ ਸੁਣਕ ਕੇ ਜਾਂ ਪੇਪਰ ਦੇ ਵਿੱਚ ਜਦੋਂ ਇਗਜ਼ਾਮ ਵੀ ਦਿੰਦੇ ਹੋਣਗੇ ਹੱਸਦੇ ਨਾ ਹੋਣਗੇ ਵੀ ਸਾਡੇ ਇਸ ਸੂਬੇ ਦੇ ਵਿੱਚ ਜਾਂ ਮੁਲਕ ਦੇ ਵਿੱਚ ਹੋ ਕੀ ਰਿਹਾ ਯਾਰ।
1: ਭਾਰੇ ਸਾਹਿਬ ਬੇਨਤੀ ਹੈ ਉਹਨਾਂ ਦਾ ਹੱਸਣਾ ਜਿਹੜਾ ਹੈਗਾ ਯਾਰ ਉਹੀ ਤਾਂ ਮੈਂ ਚਾਹੁੰਦਾ ਹੈਗਾ ਜੀ,
0: ਜੀ
1: ਹੱਸਣਗੇ ਉਦੋਂ ਜਦੋਂ ਦੋਨੇ ਪੱਖ ਦੇਖ ਲੈਣਗੇ
0: ਜੀ,
1: ਇਹਨਾਂ ਲੀਡਰਾਂ ਦੇ ਮਗਰ ਲੱਗ ਕੇ ਤਾਂ ਉਹਨਾਂ ਨੇ ਇੱਕ ਪੱਖ ਹੀ ਦੇਖਣਾ ਹੈਗਾ ਆ ਤੇ ਫੇਰ ਹਥਿਆਰ ਹੀ ਚੱਕਣੇ ਆ ਜੀ,
0: ਹਾਂ ਬਿਲਕੁਲ ਹੈ ਜੀ,
1: ਉਹਨਾਂ ਦੇ ਵਿੱਚ ਨਫ਼ਰਤ ਹੀ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਹੀ ਘਰ ਕਰਨੀ ਆ ਜੀ,
0: ਜੀ
1: ਅਖਬਾਰਾਂ ਪੜ੍ਹਨਗੇ ਦੂਜੇ ਦਾ ਵਿਊ ਪੁਆਇੰਟ ਵੀ ਸਾਹਮਣੇ ਆਊਗਾ, ਫੇਰ ਉਹਦਾ ਅਨਾਲਿਸਿਸ ਕਰਨਗੇ, ਬਾਹਰਲੇ ਵਿਦੇਸ਼ਾਂ ਦਾ ਬਾਰੇ ਜਾਣਕਾਰੀ ਹੋਊਗੀ
0: ਜੀ,
1: ਪਤਾ ਲੱਗੂਗਾ ਕਿ ਹਾਂਜੀ ਵੀ ਫਾਈਬਰ ਦੀ ਖੋਜ ਜਿਹੜੀ ਹੈਗੀ ਆ ਸਾਡੇ ਕਿਸੇ ਸਿੱਖ ਨੇ ਕੀਤੀ ਸੀ, ਉਹਨੇ ਕਿਸੇ ਵਹੀਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਆ ਮਤਲਬ ਉੱਥੇ ਢੋਲਕੀ ਨੀ ਵਜਾਈ ਸੀ
0: ਜੀ।
1: ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਬੰਦੇ ਦਾ ਤੁਸੀਂ ਦੇਖੋ ਤਾਂ ਸਹੀ ਕਿ ਉਹਦਾ ਕੰਟਰੀਬਿਊਸ਼ਨ ਕੀ ਆ ਸਮਾਜ ਦੇ ਵਿੱਚ, ਤੁਸੀਂ ਸਮਾਜ ਨੂੰ ਕਿੱਦਾਂ ਦਾ ਬਣਾਉਣਾ ਚਾਹੁੰਦੇ, ਕੀ ਇੱਥੇ ਕਰਨਾ ਚਾਹੁੰਦੇ ਹੈਗੇ।
0: ਬਿਲਕੁਲ,
1: ਜੇ ਤੁਸੀਂ ਧਰਮ ਦਾ ਐਂਗਲ ਨਾਲ ਲੈ ਕੇ ਚੱਲਦੇ ਹੈਗੇ, ਧਰਮ ਦਾ ਇਹ ਕਿਹੜਾ ਪੱਖ ਆ ਇਹਦੇ ਨਾਲ? ਧਰਮ ਤਾਂ ਹੁੰਦਾ ਹੈਗਾ ਆ ਕਿ ਤੁਸੀਂ ਅਲਟੀਮੇਟ ਗੋਲ ਦੇ ਉੱਤੇ ਪਹੁੰਚਣਾ ਆ ਜੀ, ਸਪਿਰਚੁਅਲਿਜ਼ਮ ਦੇ ਉੱਤੇ ਜਾਣਾ ਹੈਗਾ ਆ ਜੀ, ਤੇ ਤੁਸੀਂ ਆਪਣਾ ਜਿਹੜਾ ਆ ਪਰਮਾਤਮਾ ਦਾ ਜਿਹੜਾ ਆ ਚਲੋ ਦਰਸ਼ਨ ਕਰਨਾ ਜਾਂ ਐਕਸਪੀਰੀਅੰਸ ਕਰਨਾ ਹੈਗਾ ਆ
0: ਜੀ।
1: ਧਰਮ ਦਾ ਤਾਂ ਇਹ ਮਤਲਬ ਹੁੰਦਾ, ਧਰਮ ਦਾ ਇਹ ਕਿੱਥੇ ਮਤਲਬ ਹੈਗਾ ਆ ਜੀ ਕਿ ਮਤਲਬ ਜਿਹੜਾ ਆ ਵੀ ਤੁਸੀਂ ਜਿਹੜਾ ਆ ਲੋਕਾਂ ਕੋਲੋਂ ਫੰਡ ਇਕੱਠੇ ਕਰਨੇ, ਪਰਚੀਆਂ ਕੱਟਣੀਆਂ ਆ, ਤੇ ਬਸ ਪੈਸੇ ਇਕੱਠੇ ਕਰਨੇ, ਤੇ ਮੁੜ ਕੇ ਫੇਰ ਲੰਗਰ ਥੋੜਾ ਲੰਗਰ ਲਾ ਤਾ, ਥੋੜਾ ਆਪ ਐਸ਼ ਪਰਤ ਕਰ ਲਈ ਜੀ
0: ਜੀ।
1: ਕਿਰਤ ਵਾਲਾ ਕੰਸੈਪਟ ਤਾਂ ਸਾਲਾ ਵਿੱਚੋਂ ਕੱਢ ਹੀ ਦਿੱਤਾ ਜੀ ਉਹਨਾਂ ਨੇ, ਕਿਰਤ ਵਾਲਾ ਜਿਹੜਾ ਸਾਰਾ ਕੰਸੈਪਟ ਆ ਉਹ ਵਿੱਚੋਂ ਕੱਢ ਦਿੱਤਾ, ਵੰਡ ਛਕੋ ਵਾਲਾ ਕੱਢ ਦਿੱਤਾ। ਉਹਦੇ ਵਿੱਚ ਤਾਂ ਇਹ ਹੈਗਾ ਆ ਕਿ ਠੀਕ ਹੈ ਜੀ ਵੀ ਆਪਾਂ ਹਾਸਲ ਕਰਨਾ, ਈਜ਼ੀ ਮਨੀ ਕਿੱਦਾਂ ਸਾਨੂੰ ਆ ਸਕਦੀ ਆ ਉਹ ਆ ਜੀ
0: ਜੀ।
1: ਸਿਆਸਤ ਦੇ ਵਿੱਚ ਨਫ਼ਰਤ ਬੀਜਣੀ ਆ ਜੀ, ਨਫ਼ਰਤ ਬੀਜਣੀ ਆ, ਉੱਥੋਂ ਆਪਣੀਆਂ ਸੀਟਾਂ ਕੱਢਣੀਆਂ ਆ, ਉੱਥੋਂ ਹੀ ਆਪਣੀ ਸਿਆਸਤ ਚਮਕਾਉਣੀ ਆ ਜੀ।
0: ਬਿਲਕੁਲ ਹੈ ਜੀ।
1: ਤੋ ਇਹ ਤਿੰਨ ਖਬਰਾਂ ਜਿਹੜੀਆਂ ਹੈਗੀਆਂ, ਤਿੰਨੇ ਖਬਰਾਂ ਸ਼ੌਕਿੰਗ ਸੀਗੀਆਂ ਜੀ
0: ਜੀ। ਬਿਲਕੁਲ ਹੈ ਜੀ।
1: ਹੁਣ ਆ ਜੀ ਇਹ ਜਿਹੜਾ ਹੈਗਾ ਆ ਜੀ ਵੀ ਪ੍ਰਿੰਸੀਪਲ ਹੈ ਨੀ ਤੇ ਸਿੱਖਿਆ ਕ੍ਰਾਂਤੀ ਦਾ
0: ਜੀ ਹੈ ਨੀ ਜੀ, ਦੇਖ ਲੋ ਨਾ ਹੈਡ ਮਾਸਟਰ ਨੇ ਨਾ ਪ੍ਰਿੰਸੀਪਲ ਨੇ ਜੀ, 9% ਬੱਚਿਆਂ ਦੀ ਹਾਜ਼ਰੀ ਘੱਟ ਗਈ ਹੈ ਜੀ ਉਹਦੇ ਵਿੱਚ ਐਡਮਿਸ਼ਨ ਚ।
1: ਇਹ ਖਬਰ ਅੱਜ ਦੀ ਨੀ, ਇਹ 4 ਸਾਲ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈਗਾ ਜੀ। ਸਾਰੇ ਬਾਰ ਕਹਿੰਦੇ ਹੈਗੇ ਆ ਭਾਈ ਜਿਹੜੀ ਆ ਜਿਹੜੀ ਕੰਮ ਹੈਗੇ ਆ ਇਹ ਕਰੋ ਤੁਸੀਂ, ਤੁਸੀਂ ਆ ਜਿਹੜੇ ਫਾਊਂਡੇਸ਼ਨ ਸਟੋਨ ਲੀਡ ਕਰਦੇ ਹੈਗੇ ਆ ਇਹ ਇਹਦਾ ਕੋਈ ਫਾਇਦਾ ਨੀ ਗਾ
0: ਜੀ।
1: ਪਰ ਸਰਕਾਰ ਨੂੰ ਆਪਣੀ ਮਸ਼ਹੂਰੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਆਉਂਦਾ ਹੀ ਨੀ ਜੀ। ਉਹਨਾਂ ਨੂੰ ਹੈਗਾ ਵੀ ਹਾਂ ਜੀ ਜਿੱਥੋਂ ਸਾਨੂੰ ਜਿਹੜੀ ਹੈਗੀ ਆ ਪਾਪੂਲੈਰਿਟੀ ਹਾਸਲ ਹੋਵੇ ਇਸ ਚੀਜ਼ ਦੇ ਨਾਲ ਵੀ ਹਾਂ ਜੀ। ਹੁਣ ਦੇਖੋ ਨਾ ਕਿੰਨੇ ਚੇਅਰਮੈਨ ਬਣਾ ਦੇਣੇ, ਚੇਅਰਮੈਨ ਬਣਾਉਣ ਦਾ ਮਤਲਬ ਸਿਰਫ ਮਕਸਦ ਇਹ ਕਿਹਾ ਕਿ ਮੈਕਸੀਮਮ ਬੰਦਿਆਂ ਨੂੰ ਆਪਣੀ ਪਾਰਟੀ ਦੇ ਨਾਲ ਇੱਦਾਂ ਜੋੜ ਲਓ,
0: ਉਹਨਾਂ ਨੂੰ
1: ਚਾਹੇ ਪੂੰਛਾਂ ਲਾ ਦਿਓ ਜੀ
0: ਜੀ,
1: ਬਸ ਉਹ ਪੂੰਛਾਂ ਲਾ ਦਿਓ, ਪੈਸੇ ਦੀ ਕੋਈ ਗੱਲ ਨੀ ਹੈਗੀ, ਓਦਾਂ ਹੋਵੇ ਜੀ ਮੈਂ ਚੇਅਰਮੈਨ ਬੋਲਦਾ ਜੀ ਭਲਾਈ ਬੋਰਡ ਦਾ ਜੀ।
0: ਪੇਂਟਰਾਂ ਦਾ ਕੰਮ ਸੈਣੀ ਸਾਹਿਬ ਹੋਰ ਰਾਸ ਆ ਜਾਣਾ, ਥੋੜਾ ਜਿਹਾ ਵੱਧ ਜਾਏਗਾ, ਪਲੇਟਾਂ ਲਿਖਣ ਲੱਗ ਜਾਣਗੀਆਂ ਲਾਲ ਤੇ ਗੋਲਡਨ
1: ਦੀ, ਪਲੇਟਾਂ ਲਿਖ ਰਹੀਆਂ ਥਾਂ ਥਾਂ ਹਰ ਜਗ੍ਹਾ ਪਲੇਟਾਂ ਲੱਗ ਜਾਣਗੀਆਂ ਜੀ
0: ਜੀ।
1: ਵੀ ਮਤਲਬ ਇਹ ਆ ਕਿ ਆਪਣੇ ਸੈੱਲ ਜਿਹੜੇ ਹੈਗੇ ਆ ਮੈਕਸੀਮਮ ਬਣਾਓ ਜੀ
0: ਜੀ,
1: ਤਾਂ ਕਿ ਅਗਲੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਸਵਾਏ ਪੋਲੀਟੀਕਲ ਮੋਟਿਵ ਤੋਂ ਹੋਰ ਕੰਮ ਕੀ ਆ ਜੀ। 4.5 ਸਾਲ ਹੋ ਗਏ ਹੈਗੇ ਜੀ, ਮੁੜ ਕੇ 6 ਮਹੀਨੇ ਰਹਿ ਗਏ ਹੈਗੇ ਆ ਜੀ, 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਹੜਾ ਭਲਾ ਕਰ ਦੇਣਾ ਜੀ।
0: ਉਹ ਸੈਣੀ ਸਾਹਿਬ ਇੱਕ ਇਹਨਾਂ ਦਾ ਪਹਿਲਾਂ ਵੀ ਆਇਆ ਸੀ, ਕਹਿੰਦਾ ਮੈਂ 1 ਰੁਪਿਆ ਤਨਖਾਹ ਲਊਂਗਾ ਕੁਝ ਕਰਕੇ, ਇਹਨਾਂ ਦੇ ਵਿੱਚੋਂ ਸੀਗਾ
1: ਉਹ ਸਾਰੇ ਹੀ ਇਹਨਾਂ ਦੇ ਵਿੱਚੋਂ ਸੀ, ਕਿਸੇ ਨੇ ਵੀ 1 ਰੁਪਿਆ ਲਿਆ ਜੀ, ਸਾਰੇ ਸਹੂਲਤਾਂ ਲੈ ਰਹੇ ਜੀ, ਕੋਈ ਸਾਈਕਲ ਤੇ ਜਾਂਦਾ ਸੀਗਾ ਜੀ, ਤੇ ਉਹ ਮੁੜ ਕੇ ਅਗਲੇ ਦਿਨ ਫੋਰਚੂਨਰ ਤੇ ਚਲਾ ਗਿਆ, ਪਹਿਲੇ ਦਿਨ ਸਾਈਕਲ ਤੇ ਜਾ ਕੇ ਵਾਹ ਵਾਹ ਖੱਟੀ ਜੀ, ਦੂਜੇ ਦਿਨ ਫੋਰਚੂਨਰ ਤੇ ਪਹੁੰਚ ਗਏ।
0: ਨਾਲੇ ਤਨਖਾਹਾਂ ਦੀ ਜ਼ਰੂਰਤ ਕੀ ਹੈ ਇਹਨਾਂ ਨੂੰ ਜੀ, ਚੇਅਰਮੈਨ ਦੀਆਂ ਹੈਗੀਆਂ ਨੇ ਬਥੇਰਾ ਕੁਝ ਕਰਨਗੇ, ਕੀ ਸਾਰਾ ਕੁਝ ਲੋ ਫੈਸਲੇ
1: ਪੂਰੀ ਲੁੱਟ ਹੋ ਰਹੀ ਹੈ ਜੀ, ਲੁੱਟ ਹੋ ਰਹੀ ਪੰਜਾਬ ਦੀ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਇਹ ਆ ਦੇਖੋ ਇਸ ਤਰੀਕੇ ਦੇ ਨਾਲ ਅਹੁਦੇ ਵੰਡ ਕੇ ਤੇ ਸਭ ਸਿਆਸਤ ਚਮਕਾਉਣ ਦੇ ਉੱਤੇ ਹੈਗਾ ਆ ਜੀ, ਹੋਰ ਨਾ ਤਾਂ ਕੋਈ ਫੋਕਸ ਹੈਗਾ ਆ ਵੀ ਹਾਂ ਵੀ ਜਿਹੜਾ ਕੋਈ ਪ੍ਰੋਬਲਮ ਜਿਹੜੀ ਹੈਗੀ ਆ ਉਹਨੂੰ ਤਾਂ ਮੀਟ ਆਊਟ ਕਰੋ, ਪ੍ਰੋਬਲਮ ਨੂੰ ਤਾਂ ਐਡਰੈਸ ਕਰੋ, ਉਹਨੂੰ ਤਾਂ ਕੋਈ ਐਡਰੈਸ ਕਰਦਾ ਨੀ ਹੈਗਾ ਆ ਜੀ। ਬਾਕੀ ਇਹ ਦੇਖਦੇ ਆ ਕਿ ਪੋਲੀਟੀਕਲ ਮੋਟਿਵ ਜਿਹੜਾ ਆ ਉਹ ਕਿੱਦਾਂ ਸੋਲਵ ਹੁੰਦਾ ਆ ਤੇ ਆਪਾਂ ਕੁਰਸੀ ਜਿਹੜੀ ਆ ਕਿੱਦਾਂ ਬਚਾਈ ਜਾ ਸਕਦੀ ਅਗਲੇ 5 ਸਾਲਾਂ ਵਾਸਤੇ ਜਿਹੜਾ ਆ ਤੇ ਕੁਰਸੀ ਨੂੰ ਮਤਲਬ ਪੱਕੀ ਕੀਤੀ ਜਾ ਸਕੇਗੀ
0: ਜੀ। ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਵਪਾਰੀਆਂ ਦੇ ਮੁਲਾਕਾਤ ਕਰਨ ਕੇਜਰੀਵਾਲ ਸਾਹਿਬ ਆ ਰਹੇ ਨੇ, ਕਿ ਵਪਾਰ ਕਿੰਨਾ ਕੁ ਜਿਹੜਾ ਪੰਜਾਬ ਦੇ ਵਿੱਚ ਪਹਿਲਾਂ ਆ ਗਿਆ, ਜਿਹੜਾ ਹੁਣ ਰਹਿੰਦੇ 6 ਮਹੀਨਿਆਂ ਤੱਕ ਵਪਾਰੀਆਂ ਦੇ ਨਾਲ ਸੌਦੇਬਾਜ਼ੀਆਂ ਹੋਣ ਲੱਗ ਪਈਆਂ ਨੇ।
1: ਭਾਰਤ ਸਾਹਿਬ ਉਹਦੇ ਵਿੱਚ ਵੀ ਜਿਹੜਾ ਹੈਗਾ ਆ ਇਹਨਾਂ ਨੇ ਕੀ ਉਹਨਾਂ ਦੀਆਂ ਪ੍ਰੋਬਲਮ ਐਡਰੈਸ ਕਰਨੀਆਂ
0: ਜੀ।
1: ਦੇਖੋ ਬੇਨਤੀ ਇਹ ਹੈਗੀ ਆ ਕਿ ਵਪਾਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਜੀ
0: ਜੀ,
1: ਉਹ ਕਹਿੰਦੇ ਸਾਨੂੰ ਸਭ ਤੋਂ ਪਹਿਲਾਂ ਤਾਂ ਚਾਹੀਦਾ ਹੈਗਾ ਆ ਕਿ ਲਾਅ ਐਂਡ ਆਰਡਰ ਸਹੀ ਹੋਵੇ ਇੱਥੇ
0: ਜੀ,
1: ਹੈ ਜੀ, ਜਿਹੜੀਆਂ ਫਰੌਤੀਆਂ ਦੀਆਂ ਕਾਲਾਂ ਆਉਂਦੀਆਂ ਇਹ ਬੰਦ ਹੋਣੀਆਂ ਚਾਹੀਦੀਆਂ ਜੀ
0: ਜੀ,
1: ਸਿਕਿਉਰਿਟੀ ਕੰਸਰਨ ਹੈਗਾ ਜੀ, ਬਾਹਰੋਂ ਡਿਵੈਲਪਮੈਂਟ ਕਿਹੜੀ ਆ ਰਹੀ ਹੈ, ਇਨਵੈਸਟਮੈਂਟ ਕੋਈ ਵੀ ਨਹੀਂ ਆ ਰਹੀ।
0: ਨਾਲੇ ਸੈਣੀ ਸਾਹਿਬ ਜਿਹੜਾ ਸ਼ਹਿਰਾਂ ਦਾ ਪਿੰਡਾਂ ਦਾ ਕਸਬਿਆਂ ਦਾ ਇਨਫਰਾਸਟ੍ਰਕਚਰ ਹੈਗਾ, ਜੇ ਉਹ ਹੀ ਨਹੀਂ ਸਹੀ ਹੈਗਾ, ਸੜਕਾਂ ਨਹੀਂ ਹੈਗੀਆਂ, ਧੂੜਾਂ ਪੱਟੀ ਜਾਂਦੇ ਆ ਸਾਰੇ ਪਾਸੇ, ਤਾਂ ਵਪਾਰੀ ਜਿਹੜੇ ਨੇ ਵਿਹਲੇ ਦੁਕਾਨ ਦੇ ਵਿੱਚ ਗਾਹਕ ਨਹੀਂ ਬਣੇਗਾ ਜੀ, ਉਧਰ ਕੀ ਕਰੇਗਾ ਵਪਾਰੀ, ਕੀ ਕਰੂਗਾ ਜੀ।
1: ਪਾਰੇ ਸਾਹਿਬ ਉਹਨਾਂ ਦਾ ਮਕਸਦ ਤਾਂ ਹਰ ਇੱਕ ਗਰੁੱਪ ਨੂੰ ਐਡਰੈਸ ਕਰਨਾ ਮਤਲਬ ਆ ਤੇ ਉਹਨੂੰ ਕਹਿ ਦੇਣਾ ਵਪਾਰੀਆਂ ਨੂੰ ਕੇਜਰੀਵਾਲ ਸਾਹਿਬ ਹੈਂਡਲ ਕਰ ਲੈਣਗੇ ਹੈਜੀ ਤੇ ਸਿੱਖਾਂ ਨੂੰ ਜਿਹੜਾ ਹੈਗਾ ਆ ਇਸ ਵੇਲੇ ਬਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਵਾਸਤੇ ਤਾਂ ਮੰਗ ਵੀ ਹੋ ਰਹੀ ਹੈਗੀ ਆ ਜੀ ਇਹਨਾਂ ਨੂੰ ਫਖਰੇ ਕੌਮ ਦੇਣਾ ਚਾਹੀਦਾ ਸੀ ਇਹਨਾਂ ਨੇ ਦੇਖੋ ਕਿੱਡਾ ਵਧੀਆ ਕਾਨੂੰਨ ਬਣਾ ਤਾ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਤੁਰੇ ਆ ਉਹ ਇਹ ਕਹਿੰਦੇ ਜੀ ਫਖਰੇ ਕੌਮ ਜਿਹੜਾ ਹੈਗਾ ਆ ਉਹ ਬਾਨ ਸਾਹਿਬ ਨੂੰ ਮਿਲਣਾ ਚਾਹੀਦਾ ਜੀ ਇਸ ਕਰਕੇ ਮਾਨ ਸਾਹਿਬ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਆ ਵੋਟ ਬੈਂਕ ਲੱਭ ਰਹੇ ਆ ਉਹ ਵਪਾਰ ਕੇਜਰੀਵਾਲ ਸਾਹਿਬ ਵਪਾਰੀਆਂ ਦੇ ਵਿੱਚ ਹਾਂਜੀ ਉਹ ਜਾਂ ਹਿੰਦੂ ਭਾਈਚਾਰੇ ਨੂੰ ਐਡਰੈਸ ਕਰ ਰਹੇ ਹੈਗੇ ਆ ਤੇ ਉੱਥੋਂ ਆਪਣੇ ਵੋਟ ਬੈਂਕ ਕੱਢਣ ਦੀ ਕਰਦੇ ਇਸੇ ਤਰੀਕੇ ਨਾਲ ਅਯਾਲੀ ਸਾਹਿਬ ਹੈਗੇ ਆ ਵੀ ਉਹ ਅਲੱਗ ਸੋਚ ਰੱਖਣ ਵਾਲੇ ਜਿਹੜੇ ਹੈਗੇ ਆ ਖਾਲਸਾ ਜੀ ਉਹ ਨਰਮ ਖਿਆਲੀਆਂ ਦੇ ਨਾਲ ਉੱਥੋਂ ਆਪਣਾ ਜਿਹੜਾ ਹੈਗਾ ਆ ਫਿਊਚਰ ਵੇਖਦੇ ਆ ਜੀ ਹਾਂਜੀ
0: ਮੈਨੂੰ ਲੱਗਦਾ ਕਿ ਅਯਾਲੀ ਸਾਹਿਬ ਵੀ ਜਾਂਦੇ ਜਾਂਦੇ ਜਦੋਂ ਲੱਗਿਆ ਵੀ ਹਾਂ ਭਾਈ ਹੁਣ ਕੰਮ ਨੀ ਇੱਥੇ ਬੇੜੀਆਂ ਚ ਤਾਂ ਦੋਵੇਂ ਪਾਸੇ ਪੈਰ ਰੱਖੇ ਜਾਂ ਤਾਂ ਰਿਜ਼ਾਈਨ ਦੇ ਦੇਣ ਇਧਰੋਂ ਕੰਮ ਨਿਬੇੜਨ
1: ਇਥੋਂ ਇਖਲਾਕ ਦਾ ਪਤਾ ਲੱਗਦਾ ਹੁੰਦਾ ਬੰਦੇ ਦਾ
0: ਜੀ
1: ਮੈਂ ਮਤਲਬ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਹੈਗਾ ਅੱਜ ਤੱਕ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਸੀ ਪਰ ਇਸ ਇੱਕ ਗੱਲ ਦੇ ਨਾਲ ਜਿਹੜਾ ਹੈਗਾ ਆ ਪਤਾ ਲੱਗ ਗਿਆ ਵੀ ਬੰਦੇ ਕੋਲ ਜੋ ਮਰਜ਼ੀ ਹੋਵੇ ਕਹਿੰਦੇ ਬਹੁਤ ਸਰਮਾਇਆ ਜੀ ਉਹਨਾਂ ਕੋਲ ਬੜੇ ਅਮੀਰ ਹੈਗੇ ਆ ਜੀ
0: ਦਿਲ ਵੀ ਤਾਂ ਹੋਣਾ ਚਾਹੀਦਾ
1: ਜੇ ਰਿਸਕ ਲੈਣਾ ਹੈ ਤਾਂ ਚੰਗੀ ਤਰ੍ਹਾਂ
0: ਲੈ ਲਵੇ ਜੀ
1: ਜਾਂ ਤੁਸੀਂ ਉਸ ਪਾਰਟੀ ਦੇ ਨਾਲ ਹੈ ਨਹੀਂਗੇ ਤੁਸੀਂ ਦੂਜੀ ਪਾਰਟੀ ਆਫੀਸ਼ੀਅਲੀ ਜੁਆਇਨ ਕਰ ਲਈਏ ਤੁਹਾਡਾ ਫਰਜ਼ ਨਹੀਂ ਬਣਦਾ ਤੁਸੀਂ ਉੱਥੇ ਰਿਜ਼ਾਈਨ ਕਰੋ
0: ਬਿਲਕੁਲ
1: ਹਾਂਜੀ ਉਹ ਜੇ ਮਤਲਬ ਤੁਹਾਨੂੰ ਕੱਢਣਗੇ ਤੇ ਬਟ ਨੈਚੁਰਲ ਆ ਛੇ ਮਹੀਨੇ ਦੇ ਵਿੱਚ ਜਿਹੜਾ ਆ ਉਹ ਇਲੈਕਸ਼ਨ ਇੱਕ ਜਿਹੜਾ ਆ ਉਹ ਜਨਤਾ ਦੇ ਉੱਤੇ ਬੋਝ ਪਊਗਾ
0: ਜੀ
1: ਤੇ ਬਾਈ ਇਲੈਕਸ਼ਨ ਵਾਸਤੇ ਜਿਹੜਾ ਹੈਗਾ ਆ ਵੀ ਪਾਰਟੀਆਂ ਛੇਤੀ ਕਿਤੇ ਜਦੋਂ ਇਲੈਕਸ਼ਨ ਨੇੜੇ ਆਉਂਦਾ ਹੋਵੇ ਤਿਆਰ ਨਹੀਂ ਹੁੰਦੀਆਂ
0: ਪਰ ਜੇ ਸੈਣੀ ਸਾਹਿਬ ਅਕਾਲੀ ਦਲ ਕਰੇ ਏਦਾਂ ਭਾਈ ਦੋ ਕੁ ਮਹੀਨੇ ਰਹਿੰਦੇ ਹੁਣ ਫਿਰ ਚੱਕ ਕੇ ਸਸਪੈਂਡ ਕਰ ਦੇਵੇ ਕੰਮ ਨਿਬੜੇ ਜੀ ਫਿਰ ਉਦੋਂ ਹੋ ਸਕਦਾ ਕੁਝ
1: ਕਰ ਦੇਣ ਪਰ ਸਵਾਲ ਤਾਂ ਇਹ ਹੈਗਾ ਕਿ ਇਹਨਾਂ ਦਾ ਆਪਣਾ ਕਰੈਕਟਰ ਕੀ ਹੋਇਆ ਆਪਣਾ ਕਰੈਕਟਰ ਤਾਂ ਇਹ ਆ ਵੀ ਜਦ ਤੁਸੀਂ ਆਫੀਸ਼ੀਅਲੀ ਜੁਆਇਨ ਕਰ ਲਈ ਹੈਗੀ ਆ ਤਾਂ ਤੁਹਾਡੀ ਸੋਚ ਹੀ ਵੱਖਰੀ ਆ ਤੁਸੀਂ ਆਪਣਾ ਸਾਰਾ ਦੱਸ ਦਿੱਤਾ ਜਿਹੜਾ ਹੈਗਾ ਰਿਜ਼ਾਈਨ ਕਰੋ
0: ਤੁਸੀਂ ਆਪਣੇ ਮੂੰਹੋਂ ਕਹਿੰਦੇ ਹੋ ਕਿ ਮੈਨੂੰ ਵਿਸ਼ਵਾਸ ਨਹੀਂ ਜਾਂ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਸਾਰਾ ਸਿਲਸਿਲਾ ਕਰਨਾ ਚਾਹੁੰਦੇ ਸੀ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਕੀਤੀ ਜਾਂਦੀ ਫਿਰ ਲੈਣਾ ਦੇਣਾ ਕੀ ਹੈ ਜੀ ਅਗਲਿਆਂ ਦੇ ਨਾਲ ਤੁਸੀਂ ਗੱਲ ਨਿਬੇੜੋ ਆਪਣੇ ਪੱਬਾਂ ਦੇ ਉੱਤੇ ਭਾਰ ਪਾਓ ਥੋੜਾ ਜਿਹਾ ਤੇ ਕਰੋ ਫਿਰ ਨਾਲੇ ਲੋਕ ਵੀ ਦੇਖਣ ਪਈ ਹਾਂ ਭਾਈ ਇਹਨਾਂ ਨੇ ਅਕਾਲੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਵਾਲਿਆਂ ਨੇ ਜਾਂ ਇਹਨਾਂ ਨੇ ਨਹੀਂ ਕੀਤਾ ਹੋ ਸਕਦਾ ਕਿ ਇਹ ਕਰਕੇ ਦਿਖਾ ਦੇਣ ਜੀ
1: ਮੈਂ ਤਾਂ ਇਹ ਸੋਚਦਾ ਭਾਰਤ ਸਾਹਿਬ ਭਾਈ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਉਹ ਬਹੁਤ ਹੀ ਕਰੂਸ਼ੀਅਲ ਹੋਊਗਾ ਤੇ ਪੰਜਾਬੀਆਂ ਦੀ ਅਕਲ ਦਾ ਵੀ ਟੈਸਟ ਹੋਊਗਾ ਜੀ
0: ਉਹ ਤਾਂ ਨਾਲੇ ਸੈਣੀ ਸਾਹਿਬ ਦੇਖੋ ਜਿਹੜੀਆਂ ਵੀ ਚੋਣਾਂ ਹੋਈਆਂ ਨੇ ਛੋਟੀਆਂ ਉਹਦੇ ਵਿਚ ਆਪਾਂ ਤਸਵੀਰ ਦੇਖ ਹੀ ਲਈ ਹੈ ਕਿੰਨਾ ਕੁਝ ਕੀ ਕੁਝ ਹੋਇਆ
1: ਸਰ 2,00,000 ਕਰੋੜ ਦਾ ਜਿਹੜਾ ਹੈਗਾ ਆ ਐਕਸਪੈਰੀਮੈਂਟ ਸਾਨੂੰ ਪਿਆ
0: ਜੀ
1: ਅਸੀਂ ਤੀਜੀ ਧਿਰ ਜਾਂਦੀ ਸੀ ਇਸ ਕਰਕੇ ਕਿ ਹਾਂ ਜੀ ਸਾਡੀਆਂ ਸਾਰੀਆਂ ਪ੍ਰੋਬਲਮ ਐਡਰੈਸ ਹੋ ਜਾਣਗੀਆਂ ਸਾਡੇ ਇੱਥੇ ਇਮਾਨਦਾਰੀ ਦਾ ਸੈਸ਼ਨ ਪਾਚਨ ਹੋਊਗਾ ਇੱਥੇ ਜਿਹੜਾ ਹੈਗਾ ਆ ਉਹ 2,00,000 ਕਰੋੜ ਤੇ ਸਟੇਜ ਹੋਰ ਚੱਲ ਗਈ ਹੈਗੀ ਆ ਜੀ ਤੇ ਨਵੇਂ ਚੌਧਰੀ ਜਿਹੜੇ ਹੈਗੇ ਆ ਪੈਦਾ ਹੋ ਗਏ ਜੀ
0: ਬਿਲਕੁਲ ਹੈ ਜੀ
1: ਤੋ ਇਸ ਕਰਕੇ ਜਿਹੜਾ ਹੈਗਾ ਉਹ ਮੈਨੂੰ ਮੈਂ ਤਾਂ ਪੰਜਾਬੀਆਂ ਤੇ ਦੇਖ ਰਿਹਾ ਹੈਗਾ ਆ ਕਿ ਪੰਜਾਬੀ ਹੁਣ ਕਿਸ ਤਰੀਕੇ ਨਾਲ ਰਿਐਕਟ ਕਰਦੇ ਹੈਗੇ ਆ ਤੇ ਕੀ ਸੋਚਦੇ ਆ ਜੀ
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ
1: ਰਵਾਇਤੀ ਪਾਰਟੀਆਂ ਨੂੰ ਮੌਕਾ ਦਿੰਦੇ ਆ ਜਾਂ ਮਤਲਬ ਜਿਹੜਾ ਹੈਗਾ ਕੋਈ ਨਵਾਂ ਐਕਸਪੈਰੀਮੈਂਟ ਕਰਦੇ ਆ ਜੀ
0: ਜੀ ਔਜਲਾ ਸਾਹਿਬ ਲਿਖਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ ਸਭ ਆਪਣੇ ਲਈ ਮਰਦੇ ਆ ਕਹਿੰਦੇ ਜੀ
1: ਬਿਲਕੁਲ ਠੀਕ ਕਹਿੰਦੇ ਹੈਗੇ ਆ
0: ਜੀ ਬਿਲਕੁਲ ਬਰਸਾਤਾਂ ਹਜੇ ਸ਼ੁਰੂ ਨਹੀਂ ਹੋਈਆਂ ਤੇ ਐਤਕੀ ਜਿਹੜਾ ਸਾਰਾ ਕਹਿੰਦੇ ਜੀ ਨਹਿਰੀ ਪਾਣੀ ਜਾਂ ਹੋਰ ਸਾਰੀਆਂ ਚੀਜ਼ਾਂ ਫਸਲਾਂ ਨੂੰ ਜਿਹੜਾ ਸਾਰਾ ਸਿੰਚਾਈ ਉਹਦੇ ਨਾਲ ਹੀ ਕਰਨੀ ਹੈ ਇਹ ਚੱਕਰ ਕੀ ਚੱਲਿਆ ਜੀ ਹੁਣ ਡੈਮਾਂ ਦੇ ਵਿਚ ਪਾਣੀ ਜਦੋਂ ਲੋਕ ਦਿਖਾਈ ਪਾਉਂਦੇ ਸੀ ਕਿ ਹੌਲੀ ਹੌਲੀ ਪਹਿਲਾਂ ਛੱਡਣਾ ਸ਼ੁਰੂ ਕਰ ਦੋ ਤਾਂ ਉਦੋਂ ਤਾਂ ਮੰਨੀ ਨਹੀਂ ਇਹ ਸਿਲਸਿਲਾ ਕੀ ਚੱਲਿਆ ਹੁਣ 36,000 ਕਿਊਸਿਕ ਵਾਧੂ ਪਾਣੀ ਪੰਜਾਬ ਨੇ ਮੰਗ ਲਿਆ ਤੇ ਹਰਿਆਣੇ ਨੇ ਵੀ ਡਿਮਾਂਡ ਰੱਖ ਦਿੱਤੀ ਹੈ ਤੇ ਕਿਵੇਂ ਦੇਖਦੇ ਹੋ ਕਿ ਡੈਮਾਂ ਦਾ ਹਾਲਾਤ ਠੀਕ ਨਹੀਂ ਗਏ ਜਾਂ ਸੱਚੀ ਹੀ ਕੁਝ ਚੰਗਾ ਕਰਨਾ ਚਾਹੁੰਦੇ ਨੇ
1: ਭਾਰਤ ਸਾਹਿਬ ਕਾਰਨ ਕਈ ਆ
0: ਜੀ,
1: ਕਾਰਨ ਇੱਕ ਨੀ ਗਾ, ਇੱਕ ਤਾਂ ਇਹ ਵੀ ਡੈਮਾਂ ਦੀ ਸਫਾਈ ਨੀ ਹੋਈ ਸਰ ਬਹੁਤ ਦੇਰ ਤੋਂ।
0: ਸਫਾਈ ਵੀ ਸੈਣੀ ਸਾਹਿਬ ਮੈਂ ਚਲੋ ਤਿੰਨ ਚਾਰ ਸਾਲ ਪਹਿਲਾਂ ਦੀ ਰਿਪੋਰਟ ਕੀਤੀ ਸੀ ਇਹ ਚੀਜ਼ ਦੇ ਉੱਤੇ ਕਿ ਜਿਹੜੇ ਨੇ 1947 ਤੋਂ ਬਾਅਦ ਜਿੰਨੇ ਵੀ ਹਨਾ ਬ੍ਰਿਟਿਸ਼ ਰਾਜ ਦੇ ਵਿਚ ਜਾਂ ਗੋਰਿਆਂ ਦੇ ਸਮਿਆਂ ਦੇ ਵਿਚ, ਕੱਲਾ ਇੰਡੀਆ ਦੇ ਵਿਚ ਨੀ ਪੂਰੀ ਦੁਨੀਆਂ ਦੇ ਵਿਚ, ਚਾਹੇ ਉਹ ਅਫਰੀਕਾ ਹੈ, ਚਾਹੇ ਉਹ ਬ੍ਰਾਜ਼ੀਲ ਹੈ, ਚਾਹੇ ਉਹ ਆਪਣਾ ਇਜ਼ਰਾਈਲ ਹੈ ਜਾਂ ਹੋਰ ਸਾਰੇ ਮੁਲਕਾਂ ਦੇ ਵਿਚ ਜਿੱਥੇ ਜਿੱਥੇ ਉਹ ਰਹੇ ਨੇ, ਨਹਿਰੀਕਰਨ ਜਾਂ ਡੈਮ ਬਣਾਏ ਨੇ ਤਾਂ ਉਹ ਇਕੋ ਹੀ ਡੇਟ ਦੇ ਵਿਚ ਬਣੇ ਆ, ਕੰਸਟਰਕਸ਼ਨ ਹੋਏ ਨੇ ਸਾਰੇ, ਤੇ ਉਹ ਜਿਹੜੇ ਨੇ ਐਕਸਪਾਇਰ ਡੇਟ ਤੋਂ ਚੱਲ ਰਹੇ ਨੇ ਪਿਛਲੇ ਤਕਰੀਬਨ ਅੱਠਾਂ ਅੱਠਾਂ ਦਸਾਂ ਦਸਾਂ ਵੀਹਾਂ ਵੀਹਾਂ ਸਾਲਾਂ ਤੋਂ, ਤੇ ਉਨ੍ਹਾਂ ਦੇ ਉੱਤੇ ਕੋਈ ਵਰਕਆਊਟ ਨਹੀਂ ਹੋਇਆ। ਤੇ ਭਾਖੜਾ ਡੈਮ ਵੀ ਤਾਂ ਉਦੋਂ ਦਾ ਹੀ ਤਕਰੀਬਨ ਕਿਤੇ ਨਾ ਕਿਤੇ, ਜਾਂ ਪੌਂਗ ਡੈਮ ਜਾਂ ਹੋਰ ਸਾਰੀਆਂ ਉਦੋਂ ਦੀਆਂ ਕੰਸਟਰਕਸ਼ਨਾਂ ਹੋਈਆਂ ਨੇ, ਤਾਂ ਇਨ੍ਹਾਂ ਦੇ ਉੱਤੇ ਡੇਂਜਰਸ ਹੀ ਸਾਰਾ ਕੁਝ ਚੱਲ ਰਿਹਾ ਜੀ, ਰੱਬ ਦੇ ਸਹਾਰੇ ਖੜਾ ਆ।
1: ਬਸ ਇੱਥੇ ਆ ਜਾਓ ਤੁਸੀਂ ਜਿੱਥੇ ਆਖਰੀ ਗੱਲ ਤੁਸੀਂ ਕਹਿਤੀ ਆ ਜੀ
0: ਜੀ,
1: ਤੇ ਇਹ ਕੁਦਰਤੀ ਜਿਹੜਾ ਹੈਗਾ ਆ ਵੀ ਉੱਥੇ ਡੈਮਾਂ ਦੀ ਸਫਾਈ ਨਹੀਂ ਹੋਈ। ਚਲੋ ਜੇ ਹੁਣ ਪਾਣੀ ਦਾ ਪੱਧਰ ਵੱਧਦਾ ਹੈਗਾ ਆ ਤੇ ਗਲੋਬਲ ਵਾਰਮਿੰਗ ਵੀ ਤਾਂ ਇਹਦਾ ਕਾਰਨ ਇੱਕ ਹੈਗੀ ਆ ਨਾ ਜੀ, ਗਲੇਸ਼ੀਅਰ ਪਿਘਲਦੇ ਆ ਤੇ ਪਾਣੀ ਜਿਹੜਾ ਲਗਾਤਾਰ ਆ ਰਿਹਾ ਜੀ,
0: ਹਾਂਜੀ
1: ਉਹ ਆ ਰਿਹਾ ਜੀ। ਹੁਣ ਗੱਲ ਏਦਾਂ ਹੈਗੀ ਆ ਕਿ ਅੱਗੇ ਵੀ ਪਿਛਲੀ ਵਾਰੀ ਜਿਹੜਾ ਸੀਗਾ ਵੀ ਹੜ੍ਹ ਆ ਗਏ ਸੀ, ਇਸੇ ਕਰਕੇ ਉਹ ਕਹਿੰਦੇ ਵੀ ਜਦੋਂ ਡੈਮ ਭਰ ਜਾਂਦਾ ਉਦੋਂ ਤੁਹਾਨੂੰ ਚਿੰਤਾ ਲੱਗਦੀ ਹੈਗੀ, ਪਹਿਲਾਂ ਹੀ ਥੋੜਾ ਥੋੜਾ ਰਿਲੀਜ਼ ਕਰ ਦਿਆ ਕਰੋ
0: ਜੀ।
1: ਹੁਣ ਸੋਚਦੇ ਹੈਗੇ ਕਿ ਪਿਛਲੇ ਸਾਲ ਜਿਹੜਾ ਆ ਵੀ ਐਵਰੇਜ ਵਾਟਰ ਨਾਲੋਂ ਤਾਂ ਇਹ ਵੱਧ ਹੈਗਾ ਆ ਤੇ ਉਹਨੂੰ ਰਿਲੀਜ਼ ਕਰ ਦਈਏ,
0: ਤੇ
1: ਨਾਲ ਉਹਨਾਂ ਦੀ ਸੋਚ ਇਹ ਹੈਗੀ ਵੀ ਇੰਨਾ ਪਾਣੀ ਕਿੱਦਾਂ ਵੱਧ ਗਿਆ ਬਈ
0: ਜੀ,
1: ਹਾਂਜੀ। ਸੋ ਇਸ ਕਰਕੇ ਉਹਦੇ ਤੇ ਅਨਾਲਿਸਿਸ ਕਰਦੇ ਪਏ ਹੈਗੇ, ਐਕਸਪਰਟ ਜਿਹੜੇ ਹੈਗੇ ਆ ਇਸ ਚੀਜ਼ ਦੀ ਤਾਂ ਰਾਏ ਲੈਂਦੇ ਹੀ ਹੋਣਗੇ ਨਾ ਜੀ,
0: ਨਾਲੇ ਉਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਤਾਂ ਜਵਾਬ ਦੇਣਾ ਪਏਗਾ ਜੋ ਡਾਟਾ ਆਉਂਦਾ ਨਾ ਜੀ, ਗਲੇਸ਼ੀਅਰਾਂ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ।
1: ਉਹ ਪਰ ਸਾਹਿਬ ਠੀਕ ਗੱਲ ਹੈਗੀ ਆ, ਪਰ ਏਜ ਬਾਰੇ ਵੀ ਜਿਹੜਾ ਹੈਗਾ ਆ ਐਕਸਪਰਟ ਅਸੈਸ ਕਰਦੇ ਹੋਣਗੇ ਟਾਈਮ ਟੂ ਟਾਈਮ, ਜਿਹੜਾ ਦੇਖਦੇ ਹੋਣਗੇ ਜੀ। ਉਹ ਗੱਲ ਤਾਂ ਇਹ ਹੈਗੀ ਆ ਕਿ ਇੱਥੇ ਕੱਲ ਦਾ ਵੀਡੀਓ ਇੱਕ ਆਈ ਹੈਗੀ ਆ ਵੀ ਫਿਰੋਜ਼ਪੁਰ ਦੇ ਵਿੱਚ ਲੋਕੀ ਜਿਹੜਾ ਹੈਗਾ ਆ ਢੋਲ ਵਜਾ ਕੇ ਤੇ ਭੰਗੜਾ ਪਾਉਂਦੇ ਪਏ, ਤੇ ਨਾਲ ਉਹਦੀ ਨਹਿਰ ਜਿਹੜੀ ਹੈਗੀ ਆ ਜਿਹਦੇ ਚ ਪਾਣੀ ਆਉਣਾ ਖਾਲਾ, ਉਹ ਖਾਲੇ ਦੇ ਵਿੱਚ ਛਾਲਾ ਮਾਰ ਮਾਰ ਕੇ ਦੱਸਦੇ ਪਏ ਵੀ ਆਹ ਪਾਣੀ ਆ, ਕਿੱਥੇ ਕਿਹੜੀਆਂ ਸਬਜ਼ੀਆਂ ਨੂੰ ਦੇ ਰਹੀ ਹੈ ਤੇ ਕਿੱਥੇ ਦੇ ਰਹੀ ਹੈ, ਪਾਣੀ ਨੀ ਆ ਰਿਹਾ।
0: ਉਹ ਸੈਣੀ ਸਾਹਿਬ ਅਗਲੇ ਤਾਂ ਕਰਦੇ ਸੀ ਪਿੱਟ ਸਿਆਪਾ, ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਪੇਜ ਦੇ ਉੱਤੇ ਵੀਡੀਓ ਚੜਾ ਦਿੱਤੀ, ਕਹਿੰਦੇ ਲੋਕ ਖੁਸ਼ ਹੀ ਬੜੇ ਨੇ ਪਾਣੀ ਆ ਗਿਆ ਪਾਣੀ ਆ ਗਿਆ।
1: ਗੱਲ ਠੀਕ ਹੈਗੀ ਆ ਜੀ, ਉਹਨਾਂ ਨੇ ਫਿਰ ਕਿਹਾ ਠੀਕ ਹੈ ਲੋਕੀ ਭੰਗੜੇ ਪਾਉਂਦੇ ਹੈਗੇ ਥੋੜਾ ਪਤਾ ਆ, ਉਹ ਦਿੱਲੀ ਵਾਲਿਆਂ ਨੂੰ ਪਤਾ ਕੁਛ ਨੀ ਹੈਗਾ ਭਾਈ, ਪੰਜਾਬੀ ਏਦਾਂ ਵੀ ਵਿਰੋਧ ਕਰਦੇ ਹੁੰਦੇ ਆ, ਨੱਚ ਟੱਪ ਕੇ ਵੀ ਜਿਹੜਾ ਹੈਗਾ ਇਹਨਾਂ ਦਾ ਵਿਰੋਧ ਕਰਨ ਦਾ ਤਰੀਕਾ, ਇਹਨਾਂ ਨੇ ਰੋੜਾ ਰੂਣਾ ਤਾਂ ਹੈ ਹੀ ਨੀ, ਹਾਂਜੀ ਇਹਨਾਂ ਨੇ ਭੰਗੜਾ ਹੀ ਪਾਉਣਾ ਹੈ ਜੀ, ਖੁਸ਼ੀ ਚ ਵੀ ਭੰਗੜਾ ਪਾਉਣਾ, ਗਮ ਚ ਵੀ ਭੰਗੜਾ ਪਾ ਲੈਣਾ ਇੱਕ,
0: ਕਹਿੰਦੇ ਪੰਜਾਬੀ ਰੱਜੇ ਹੁਣ ਤਾਂ ਕੁੱਟਣ ਲੱਗ ਜਾਂਦੇ ਨੇ, ਜੇ ਭੁੱਖੇ ਹੋਣ ਤਾਂ ਲੁੱਟਣ ਲੱਗ ਜਾਂਦੇ ਨੇ,
1: ਬਸ ਇਹੀ ਹੈ ਜੀ।
0: ਬਿਲਕੁਲ
1: ਕਲੀਅਰ ਹੈ ਜੀ, ਇਸ ਕਰਕੇ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਸਰ ਨਹਿਰਾਂ ਦੇ ਵਿੱਚ ਜਿੰਨਾ ਕਿਹਨਾਂ ਨੇ ਕੀਤਾ ਹੈਗਾ, ਬਾਕੀ ਜਿਹੜਾ ਆ ਪ੍ਰੋਪੋਗੰਡਾ ਜ਼ਿਆਦਾ ਆ, ਸਾਡੇ ਤਾਂ ਇੱਥੇ ਡਗੜੇ ਆਏ, ਅਸੀਂ ਆ ਦਸੂਏ ਤੋਂ 10 ਕਿਲੋਮੀਟਰ ਤੇ ਬੈਠੇ ਆ ਜੀ, ਸਾਡੇ ਤਾਂ ਕੋਈ ਨੀ ਖਾਲਾ ਖੁਲਾ ਚੱਲਿਆ, ਅਸੀਂ ਤਾਂ ਫੇਰ ਵੀ ਮੋਟਰ ਦਾ ਪਾਣੀ ਲਾਉਣੇ ਪਏ,
0: ਲੇਕਿਨ ਨਹਿਰਾਂ ਸਾਰੀਆਂ ਇੱਥੋਂ ਹੀ ਨਿਕਲਦੀਆਂ ਨੇ ਜੀ,
1: ਸਾਰੀਆਂ ਨਿਕਲਦੀਆਂ ਹੈਗੀਆਂ, ਸਾਡੇ ਪਿੰਡ ਤੱਕ ਤਾਂ ਖਾਲ ਪਹੁੰਚਿਆ ਨੀ ਜੀ, ਕਿੱਥੇ ਖਾਲ ਹੈਗਾ ਜੀ, ਕਿਹੜਾ ਖਾਲ ਆ ਜੀ ਸਾਨੂੰ ਨੀ ਪਤਾ,
0: ਬਿਲਕੁਲ
1: ਉਹ ਇਸ ਕਰਕੇ ਜਿਹੜਾ ਆ ਕਰਨਾ ਚਾਹੀਦਾ ਹੈਗਾ ਆ ਜੀ, ਇਹਨਾਂ ਨੂੰ ਵੀ ਜਿਹੜਾ ਆਪਣੀ ਡਿਮਾਂਡ ਦੇਣੀ ਚਾਹੀਦੀ, ਉੱਥੇ ਠੀਕ ਗੱਲ ਹੈਗੀ ਆ ਜੀ, ਪਾਣੀ ਸਿੰਚਾਈ ਵਾਸਤੇ ਜਾਣਾ ਚਾਹੀਦਾ ਆ, ਨੋ ਡਾਊਟ ਕਿ ਜਦੋਂ ਆਪਾਂ ਐਕਸੈਸ ਦਾ ਰੌਲਾ ਪਾਵਾਂਗੇ ਡੈਮਾਂ ਤੇ ਵੀ ਐਕਸੈਸ ਪਾਣੀ ਹੈਗਾ ਆ,
0: ਤੇ
1: ਬਾਕੀ ਸਟੇਟਾਂ ਵੀ ਡਿਮਾਂਡ ਵੱਧ ਕਰਨਗੀਆਂ ਜੀ, ਲਿਆਓ ਜੀ ਸਾਨੂੰ ਵੀ ਦਿਓ ਵੱਧ,
0: ਨਾਲੇ ਜਾਨੀ ਮਾਲੀ ਨੁਕਸਾਨ ਤੋਂ ਤਾਂ ਬੈਟਰ ਆ ਜੀ, ਚਲੋ ਪਹਿਲਾਂ ਹੀ ਇੰਤਜ਼ਾਮ ਕੀਤੇ ਜਾਣ ਤਾਂ ਚੰਗਾ ਹੈ, ਪੋਜ਼ਿਟਿਵਿਟੀ ਦੇ ਵਿੱਚ ਹੀ ਕਹਿੰਦੇ ਆ, ਮਤਲਬ ਕਿ ਚਲੋ ਹਰ ਚੀਜ਼ ਦਾ ਵਿਰੋਧ ਵੀ ਨਹੀਂ ਕਰ ਸਕਦੇ, ਜੇ ਚੰਗੇ ਕਦਮ ਨੇ ਤਾਂ ਚੰਗਾ ਕਰਾਂਗੇ ਜੀ, ਬਿਲਕੁਲ ਹੈ ਜੀ,
1: ਬਿਲਕੁਲ ਜੀ ਬਿਲਕੁਲ
0: ਜੀ
1: ਹੋਣਾ ਚਾਹੀਦਾ।
0: ਤੇ ਸੈਣੀ ਸਾਹਿਬ ਮਮਤਾ ਹੁਣੀ ਨੂੰ ਸੀ ਆਈ ਡੀ ਪੈ ਗਈ ਆ ਜੀ, ਉਹ ਦਿੱਲੀ ਚ ਬੈਠੇ ਆ ਤੇ ਸੀ ਆਈ ਡੀ ਉਹਨਾਂ ਦੇ ਦਫ਼ਤਰ ਦੇ ਵਿਚ ਪਹੁੰਚ ਗਈ ਆ ਜੀ, ਕਿਹੜੀ ਪੜਤਾਲ ਕਰਨ ਲੱਗੇ
1: ਜੀ, ਭਾਵੇਂ ਸਾਹਿਬ ਜਦੋਂ ਨੋਟਬੰਦੀ ਹੋਈ ਨਾ ਜੀ, ਉਦੋਂ ਇਹਨਾਂ ਦੇ ਦਫ਼ਤਰ ਦੇ ਤਹਿ ਖਾਨੇ ਚੋਂ ਨੋਟ ਲੱਭਿਆ ਸੀ,
0: ਹਾਂਜੀ।
1: ਸੋ ਇਸ ਕਰਕੇ ਅੱਗੇ ਮਤਲਬ ਜਿਹੜਾ ਹੈਗੇ ਆ, ਜੋ ਕਿਹਾ ਜਾਂਦਾ ਹੁੰਦਾ ਆ ਉਹੀ ਨੀ ਹੁੰਦਾ ਕਾਰਨ, ਕਾਰਨ ਕੋਈ ਹੋਰ ਵੀ ਹੋ ਸਕਦੇ ਹੈਗੇ ਉੱਥੇ ਰੇਡ ਕਰਨ ਦਾ, ਮਤਲਬ ਇਹ
0: ਜੀ
1: ਤੇ ਸਪੈਸ਼ਲੀ ਦਿਨ ਵੀ ਇਸੇ ਕਰਕੇ ਚੁਣਿਆ ਹੋਣਾ ਆ ਵੀ ਮਮਤਾ ਬੈਨਰਜੀ ਇੱਥੇ ਹੈਗੀ ਆ ਤੇ ਚਲੋ ਉੱਥੇ ਚੱਲ ਚੱਲੀ ਜੇ ਉਹ ਕੱਲੀ ਹੋਈ ਤੇ ਉਹ ਸ਼ੇਰਨੀ ਕੱਲੀ ਬਹੁਤ ਹੈਗੀ ਆ ਜੀ ਉਹਨੇ ਕਿੱਥੇ ਵੜਨਾ ਮਿਲਣੇ ਸੀ
0: ਬਿਲਕੁਲ
1: ਤੇ ਬਾਕੀ ਸੱਤਾ ਬੜੀ ਵੱਡੀ ਚੀਜ਼ ਹੁੰਦੀ ਹੈਗੀ ਆ ਜੀ ਜਦੋਂ ਸੱਤਾ ਜਿਹੜੀ ਹੈਗੀ ਆ ਫੇਰ ਮਦਦ ਕਰਦੀ ਹੋਵੇ ਤੇ ਫੇਰ ਹੁਣ ਸਟੇਟ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈਗੀ ਆ ਜੀ ਇਸ ਕਰਕੇ ਬਹੁਤਾ ਦੇਰ ਤੱਕ ਰਜਿਸਟਰ ਨਹੀਂ ਕਰ ਪਾਉਣਗੇ ਤੇ ਬਾਕੀ ਉਹਨਾਂ ਨੇ ਜਿਹੜਾ ਆਪਣਾ ਮਕਸਦ ਆ ਉਹ ਤਾਂ ਬਾਅਦ ਚ ਕਲੀਅਰ ਹੋਊਗਾ ਜੀ ਵੀ ਕੀ ਲੈਣ ਆਏ ਸੀ ਤੇ ਕੀ ਇੱਥੋਂ ਲੱਭਦੇ ਸੀ
0: ਬਿਲਕੁਲ ਹੈ ਜੀ ਤੇ ਸੈਣੀ ਸਾਹਿਬ ਜਿਹੜੇ 20 ਜਣ ਜਾ ਰਹੇ ਨੇ ਬੀਜੇਪੀ ਦੇ ਵਿੱਚ ਉਹ ਕਲੀਅਰ ਹੋ ਗਿਆ
1: ਉਹ ਅਜੇ ਤੱਕ ਜਿਹੜਾ ਹੈਗਾ ਸਰ ਮਤਲਬ ਉਹ ਲੈਟਰ ਆਏ ਪਰ ਪੂਰੀ ਤਰ੍ਹਾਂ ਜਿਹੜਾ ਹੈਗਾ ਜੇ ਸਪਸ਼ਟ ਨਹੀਂ ਆ ਜੀ ਉਹ ਕਹਿੰਦੇ ਅਸੀਂ NDA ਦੇ ਪਾਰਟ ਬਣਨਾ ਆ ਤੇ ਪਰ ਉਹਨਾਂ ਦਾ ਜਿਹੜਾ ਹੈਗਾ ਉਹ ਇਕੱਠੇ ਹੋ ਕੇ ਜਿਹੜਾ ਆ ਅਜੇ ਤੱਕ ਦਿੱਲੀ ਨਹੀਂ ਪਹੁੰਚੇ ਜਦੋਂ ਦਿੱਲੀ ਪਹੁੰਚ ਗਏ ਤੇ ਫੇਰ ਸਪੀਕਰ ਸਾਹਿਬ ਦੇ ਸਾਹਮਣੇ ਪਹੁੰਚ ਗਏ ਤੇ ਮੋਦੀ ਸਰਕਾਰ ਵਾਸਤੇ ਵੀ ਬੜੀ ਵੱਡੀ ਪ੍ਰਾਪਤੀ ਹੋਗੀ ਜੀ ਇਹ ਤਾਂ ਅੱਗੇ ਜਿਹੜਾ ਹੈਗਾ ਆ ਵਿਸਾਖੀਆਂ ਤੇ ਚੱਲਣ ਲੱਗੀ ਹੋਈ ਸੀ
0: ਬਿਲਕੁਲ
1: ਉਹ ਦੇਖੋ ਬੀਜੇਪੀ ਓਫੀਸ਼ੀਅਲੀ ਬੀਜੇਪੀ ਜੁਆਇਨ ਕਰਦੇ ਹੈਗੇ ਆ ਜਾਂ ਕੋਈ ਗਰੁੱਪ ਆਪਣਾ ਵੱਖਰਾ ਬਣਾਉਂਦੇ ਹੈਗੇ ਉਹਦੇ ਹਿਸਾਬ ਨਾਲ ਹੀ ਹੋਊਗਾ ਜੀ
0: ਜੀ ਬਿਲਕੁਲ ਤੇ ਸੈਣੀ ਸਾਹਿਬ ਆਹ ਵੀ ਚੀਜ਼ 70-75 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਈ ਹੈ ਕਿ ਜਿਹੜਾ ਚਲੋ ਪਾਰਟੀ ਦੇ ਬਹੁਤ ਸਾਰੇ ਲੋਕ ਨੇ ਪਹਿਲਾਂ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਚਲੋ ਅਜੇ ਦੋਸ਼ ਤੈਅ ਨਹੀਂ ਹੋਏ ਫਸਦੇ ਰਹਿੰਦੇ ਆ ਤੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਮੁਲਾਕਾਤ ਕਰਕੇ ਆਏ ਨੇ ਜੀ
1: ਸਰ ਹੁਣ ਅਗਲੇ ਬੰਦੇ ਕੋਲ ਕੈਬਨਿਟ ਦਾ ਰੈਂਕ ਆ ਜੇਲ ਚ ਬੈਠਿਆਂ ਕੋ ਵੀ ਇਸ ਕਰਕੇ ਜਿਹੜਾ ਆ ਵੀ ਕਮਾਊ ਪੁੱਤ ਜਿਹੜਾ ਆ ਉਹ ਨਹੀਂ ਛੱਡਿਆ ਜਾਂਦਾ ਹੁੰਦਾ ਜੇ ਕਮਾਊ ਪੁੱਤ ਜੇਲ ਚ ਵੀ ਚੱਲ ਜਾਏ ਤੇ ਮਾਂ ਬਾਪ ਜਾਂਦੇ ਹੀ ਹੁੰਦੇ ਆ
0: ਉਹਨਾਂ ਨੂੰ ਬਥੇਰਾ ਕਹਿੰਦੇ ਹੁੰਦੇ ਮਾਨ ਸਾਹਿਬ ਇੰਨੇ ਟਾਈਮ ਬੈਡ ਦੇ ਉੱਤੇ ਪਏ ਰਹੇ ਨੇ ਉਹਨਾਂ ਦਾ ਕੋਈ ਤਾਂ ਹਾਲ ਚਾਲ ਪੁੱਛਣ MP MLA ਬਣੀ ਪਹੁੰਚੇ ਆ ਜੀ
1: ਉਹ ਠੀਕ ਗੱਲ ਹੈਗੀ ਉਹ ਸਮਾਂ ਸੀਗਾ ਉਸ ਵੇਲੇ ਹੁਣ ਇਸ ਵੇਲੇ ਮਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਬੁਕਤ ਕੁਛ ਹੋਰ ਹੈਗੀ ਆ ਜੀ ਉਹ ਉਦੋਂ ਦੀ ਗੱਲ ਸੀ ਜਦੋਂ ਉਹਨਾਂ ਨੂੰ ਰਿਪਲੇਸ ਕਰਨ ਦੀ ਜਿਹੜੀਆਂ ਅਫਵਾਹਾਂ ਪੈ ਹੋ ਰਹੀਆਂ ਸੀ ਜੀ ਬਾਕੀ ਪਾਰਟੀ ਦਾ ਕੰਟਰੋਲ ਤਾਂ ਕੇਜਰੀਵਾਲ ਸਾਹਿਬ ਕੋਲ ਹੈਗਾ ਹੀ ਜ਼ਿਆਦਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ
0: ਜੀ
1: ਤੋ ਸਾਡੇ ਜਿਹੜੇ ਨਾ ਪੰਜਾਬੀਆਂ ਦਾ ਇੱਕ ਹੋਰ ਸੁਭਾਅ ਵੀ ਹੈਗਾ ਜੀ ਮੰਨ ਲਓ ਮਾਨ ਸਾਹਿਬ ਕੋਈ ਸਟੈਂਡ ਲੈ ਵੀ ਲੈਂਦੇ ਹੈਗੇ ਆ ਕੇਜਰੀਵਾਲ ਸਾਹਿਬ ਨੂੰ ਅੱਖਾਂ ਵੀ ਦਿਖਾ ਦਿੰਦੇ ਆ ਆ ਜਿਹੜੇ MLA ਆ ਨਾ ਜੀ ਜਿਹੜੇ ਤੁਰੇ ਫਿਰਦੇ ਇਹਨਾਂ ਨੇ ਉੱਥੇ ਮਾਨ ਸਾਹਿਬ ਦਾ ਨਹੀਂ ਇਹਨਾਂ ਨੇ ਖਾਇਆ ਵੀ ਟਿਕਟ ਤਾਂ ਕੇਜਰੀਵਾਲ ਤੋਂ ਲੈਣੀ ਆ ਜੀ ਇਹਨਾਂ ਨੇ ਕੇਜਰੀਵਾਲ ਦਾ ਸਾਥ ਦੇਣਾ ਜੀ
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ ਆ ਮਤਲਬ ਉਹਨਾਂ ਨੂੰ ਆ ਪੰਜਾਬੀ ਜਿਹੜਾ ਹੈਗਾ ਨਾ ਜੀ ਇਹ ਆਪਣੇ ਨਿੱਜ ਨਾਲ ਜੁੜਿਆ ਆ ਇਹ ਵੀ ਬਾਈ ਨੇਚਰ ਹੀ ਆ ਜੀ
0: ਬਿਲਕੁਲ ਨਿੱਜ ਦੀ ਸੈਣੀ ਸਾਹਿਬ ਗੱਲ ਕੀਤੀ ਜਦੋਂ ਆਖਰ ਦੇ ਵਿੱਚ ਗੱਲ ਸਮੇਟਦਾ ਤੁਹਾਡੇ ਨਾਲ ਇੱਧਰ ਢਿੱਲੋਂ ਸਾਹਿਬ ਕਹੀ ਜਾਂਦੇ ਨੇ BJP ਦੇ ਜਿਹੜੇ ਨਵੇਂ ਪ੍ਰਧਾਨ ਬਣੇ ਨੇ ਸੂਬਾ ਪ੍ਰਧਾਨ ਪੰਜਾਬ ਦੇ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਪੂਰੇ ਫਿੱਟ ਨੇ 2027 ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਨਗੇ ਪੂਰਾ ਜੀ
1: ਬਿਲਕੁਲ ਜੀ ਬਿਲਕੁਲ ਹੁਣ ਉਹ ਦਿੱਲੀ ਜਾਏ ਹੈਗੇ ਆ ਜੀ ਹੋ ਸਕਦਾ ਹੈਗਾ ਉਹਨੂੰ ਕਿਹਾ ਹੋਵੇ ਭਾਈ ਤੈਨੂੰ ਤਾਂ ਇਸੇ ਕਰਕੇ ਰੱਖਿਆ ਆ ਕੇਵਲ ਸਿੰਘ ਢਿੱਲੋਂ ਨੇ ਤੇਰੇ ਵਾਸਤੇ ਹੀ ਪ੍ਰਚਾਰ ਕਰਨਾ ਜੇ ਸਾਡੀ ਸਰਕਾਰ ਬਣ ਗਈ ਤੇ ਮੁੱਖ ਮੰਤਰੀ ਤੈਨੂੰ ਹੀ ਬਣਾਉਣਾ ਆ ਨਾ ਬਣ ਤੇ ਹੋਵੇ ਤੇ ਨਾ ਰਾਧਾ ਨਾਚੇ ਹਾਂਜੀ
0: ਉਹ ਗੀਤ ਸੀਗਾ ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਹੈ ਬੁਲਟ ਤਾਂ ਰੱਖਿਆ ਪਟਾਕੇ ਪਾਉਣ
1: ਉਹ ਪਟਾਕੇ ਉਹਨੇ ਜਿਹੜੇ ਦੋ ਚਾਰ ਪਾਏ ਸੀਗੇ ਬਸ ਹੁਣ ਚੁੱਪ ਕਰਕੇ ਉਹਨਾਂ ਨੇ ਫੇਰ ਸਜਾ ਕੇ ਅੰਦਰ ਰੱਖ ਦੇਣਾ ਜੀ ਉਹ ਮਹਿਲ ਸੀ ਸਜਾਇਆ ਠੀਕ ਹੈ ਜੀ
0: ਬਿਲਕੁਲ ਹੈ ਜੀ
1: ਹਾਂਜੀ
0: ਜੀ
1: ਜੀ ਭਾਰਾ ਸਾਹਿਬ
0: ਥੈਂਕ ਯੂ ਸੈਣੀ ਸਾਹਿਬ ਸਮਾਂ ਦੇਣ
1: ਥੈਂਕ ਯੂ ਜੀ ਸ਼ੁਕਰੀਆ ਜੀ
0: ਇੱਕ ਮਿੰਟ ਰੁਕਿਓ ਜੀ ਆਪਣੇ ਨਾਲ ਔਜਲਾ ਸਾਹਿਬ ਜੁੜ ਰਹੇ ਨੇ ਸ਼ਾਇਦ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ ਇੱਕ ਮਿੰਟ ਰੁਕਣਾ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਸਵਾਗਤ ਹੈ ਜੀ
2: ਸਤਿ ਸ੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ ਸੋਤਿਆਂ
0: ਜੀ ਸਤਿ ਸ੍ਰੀ ਅਕਾਲ ਜੀ ਜੀ ਆਨੰਦ ਜੀ
1: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੀਰ ਜੀ
2: ਇਤਿਹਾਸ ਤੇ ਬਿਜ਼ਨਸ ਬਣੀ ਹੋਈ ਹੈ ਜਿੱਦੀ ਬਿਜ਼ਨਸ ਬਣੀ ਹੈ ਜਿੱਦਾਂ ਹੀ ਹੈ ਹਰ ਕੋਈ ਬੰਦਾ ਆਪਦੇ ਬਿਜ਼ਨਸ ਨੂੰ ਪ੍ਰਫੁੱਲਿਤ ਕਰਨ ਲਈ ਇਹ ਦੇਖਦਾ ਕਿ ਮੇਰਾ ਕਿੱਧਰ ਜਾ ਕੇ ਦਾਅ ਸਹੀ ਲੱਗੂਗਾ
0: ਜੀ
2: ਠੀਕ ਹੈ ਜੀ ਹੁੰਦਾ ਨੀ ਵੀ ਰੋਂਦੇ ਯਾਰਾਂ ਨੂੰ ਗੱਲ ਲੱਗ ਕੇ ਭਾਈਆਂ ਦੇ ਰੋਂਦੇ ਕਿਸੇ ਜੀਵ ਨੂੰ ਤੇ ਗੱਲ ਕਿਸੇ ਹੋਰ ਦੇ ਲੱਗਦੇ ਜਾ ਜੀ
0: ਬਿਲਕੁਲ ਹੈ ਜੀ
2: ਜਿਹੜੇ ਸੈਣੀ ਸਾਹਿਬ ਹੁਣ ਗੱਲ ਕਰਦੇ ਆ ਮਾਨ ਸਾਹਿਬ ਦੀ ਮਾਨ ਸਾਹਿਬ ਹੁਣ ਜੇ ਪੰਜਾਬ ਲਈ ਖੜੇ ਵੀ ਹੋਏ ਉਹਨਾਂ ਨੇ ਕਿਹੜਾ ਚਾਰ ਸਾਲਾਂ ਦੇ ਵਿੱਚ ਕੋਈ ਇਹੋ ਜਿਹਾ ਦਿਲ ਜਿੱਤਿਆ ਲੋਕਾਂ ਦਾ ਵੀ ਭਾਈ ਮੈਂ ਪੰਜਾਬ ਨਾਲ ਖੜਾ ਤੇ ਮੈਂ ਦਿੱਲੀ ਵਾਲਿਆਂ ਦੇ ਨਹੀਂ ਹੱਥਾਂ 'ਚ ਖੇਡਦਾ ਇਹ ਦੱਸੋ ਰਾਜਨ ਜੀ
0: ਬਿਲਕੁਲ
2: ਜੇ ਅੱਜ ਸਹੀ ਵੀ ਹੋ ਜਾਣ ਕਿ 1% ਨਹੀਂ ਫਿਰ MLA ਨੂੰ ਆਪਾਂ ਕਾਹਨੂੰ ਦੋਸ਼ ਦੇਣਾ ਜੀ ਜਾਂ ਤਾਂ ਉਹਨਾਂ ਨੇ ਕੋਈ ਇੱਕ ਗੱਲ ਖੜ ਕੇ ਕਰੀ ਹੋਵੇ ਜੀ
1: ਸਮਾਂ ਨਿਕਲ ਗਿਆ ਵੀਰ ਜੀ
2: ਪਿਛਲੇ ਮੁੱਖ ਮੰਤਰੀ ਮੈਂ ਨੀ ਕਹਿੰਦਾ ਚੰਗੇ ਸੀ ਜਾਂ ਮਾੜੇ ਸੀ ਕੈਪਟਨ ਸਾਹਿਬ ਦਾ ਸਮਾਂ ਦੇਖ ਲੋ ਕਿ ਉਹ ਆਪਦੇ ਪ੍ਰਧਾਨ ਨੂੰ ਮਿਲਣ ਜਾਂਦੇ ਸੀ ਜਿਵੇਂ ਬੰਦਾ ਤਾਂ ਕਿਸੇ ਨੂੰ ਕਹਿੰਦਾ ਚੱਲ ਹੁਣ ਮੋਟਰ ਦੇ ਗੇੜਾ ਕੱਢਿਆ, ਹੁਣ ਤੂੰ ਸੂਏ ਵਾਲੀ ਦੇਖ ਆ, ਹੁਣ ਤੂੰ ਬੰਬੀ ਵਾਲੀ ਦੇਖ ਆ
0: ਜੀ,
2: ਹਾਂਜੀ ਲਾਤ ਕੀ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ,
0: ਬਿਲਕੁਲ ਹੈ ਜੀ,
2: ਜਾਂ ਬਾਦਲ ਸਾਹਿਬ ਕਿਤੇ ਬਾਦਲ ਸਾਹਿਬ ਤੇ ਨਹੀਂ ਵੀ ਸੀ ਕੋਈ, ਉਹ ਕੋਈ ਪੰਜਾਬ ਦੇ ਕੰਮ ਜਾਂਦੇ ਹੋਣਗੇ ਜਾਂ ਆਪਦੇ ਕੰਮ ਜਾਂਦੇ ਹੋਣੇ, ਇੰਨੇ ਤਾਂ ਉਹ ਵੀ ਨੀ ਗਏ ਹੋਣੇ ਕਦੇ ਦੋ ਸਾਰੇ ਰਲ ਕੇ, ਜਿੰਨੇ ਇਹਨੇ ਚਾਰ ਸਾਲ ਚ ਗੇੜੇ ਭਾਤੇ
0: ਜੀ। ਕੈਪਟਨ ਹੁਣੀ ਦੇਖ ਲਓ ਕਾਂਗਰਸ ਦੀ, ਉਹਨਾਂ ਦੀ ਵੀ ਤਾਂ ਦਿੱਲੀ ਤੋਂ ਚੱਲਦਾ ਸਾਰਾ ਕੁਝ ਸੀਗਾ, ਕੈਪਟਨ ਸਾਹਿਬ ਹੋ ਗਏ।

0: ਵਿੱਚ ਧਾਰਾ 144 ਲਾ ਦਿੱਤੀ ਜੀ ਆਪਣੀ ਅਗਸਤ 5 ਤਾਈ। ਕੋਈ ਧਰਨਾ ਨੀ ਕੋਈ ਹੋਏਗਾ ਜੀ ਪਟਿਆਲਾ ਰੇਂਜ ਅੰਡਰ ਜਿਹੜਾ ਆਏਗਾ ਸਾਰਾ ਕੁਛ।
1: ਫਿਰ ਸਰਕਾਰ ਕਹਿ ਕੇ ਆਈ, ਸਰਕਾਰ ਕਹਿ ਕੇ ਆਈ ਸੀ ਵੀ ਨਾ ਧਰਨਾ ਨਾ ਗਲ ਚ ਭਰਨਾ, ਫਿਰ ਉਹ ਕੰਮ ਕਰ ਰਹੇ ਨੇ ਜੀ।
0: ਬਿਲਕੁਲ ਹੈ ਜੀ,
1: ਉਹਦੇ ਤੇ ਕੰਮ ਕਰ ਰਹੇ ਨੇ ਜੀ। ਫਿਰ
0: ਜੀ
1: ਨਾ ਧਰਨਾ ਲੱਗੂ ਨਾ ਗਲ ਚ ਭਰਨਾ ਹੋਊਗਾ,
0: ਭਰਨਾ ਹੋਊਗਾ ਜੀ।
2: ਉਹਨਾਂ ਨੂੰ ਵੀ ਪਤਾ ਵੀ ਲੋਕੀ ਡਿਮਾਂਡਾਂ ਰੋਜ ਰੋਜ,
1: ਅਜੇ ਜਦੋਂ ਬਾਕੀ ਪਾਰਟੀਆਂ ਜੇ ਪਟਾਰੇ ਖੋਲਣੇ ਨੇ ਪਤਾ ਨੀ ਕੀ ਕੀ ਆਉਣਾ ਹੈ। ਆਸਿਮ ਜੀ ਵੈਸ ਕਹਿੰਦਾ 300 ਨਾ ਕਹਿੰਦਾ ਏਸੀ ਪੂਰੇ ਸਾਰੀ ਰਾਤ ਨੀ ਚਲਾ ਸਕਦੇ, 400 ਯੂਨਿਟ ਕਰਾਂਗੇ ਕਹਿੰਦਾ, ਫਿਰ ਬੰਦੇ ਆਰਾਮ ਨਾਲ ਏਸੀ ਸੋਇਆ ਕਰਨਗੇ, ਆਰਾਮ ਕਰਿਆ ਕਰਨਗੇ। ਬਾਲਾ ਕੰਮ ਕਰਕੇ ਥੱਕੇ ਹੁੰਦੇ ਨੇ ਨਾ
0: ਕੀ ਬਾਤ
1: ਹੈ। ਦੇਖਿਓ ਪਟਾਰੀਆਂ ਚੋਂ ਨਿਕਲਣਾ ਕੀ ਹੈ
0: ਜੀ,
1: ਕਹਿੰਦਾ 300 ਨਾ ਏਸੀ ਨੀ ਪੂਰਾ ਚਲਾ ਸਕਦੇ।
2: ਬਿਲਕੁਲ ਜੀ, ਬਿਲਕੁਲ ਬਿਲਕੁਲ ਨਹੀਂ ਚੱਲਦਾ ਜੀ, ਮੈਂ ਤਾਂ ਆਪ ਬੰਦ ਕਰਕੇ ਬੈਠਾ ਹਾਂ ਜੀ। ਹਾਂਜੀ
1: ਉਹੀ ਗੱਲ ਆ ਜੀ, ਫਿਰ ਮਤਲਬ ਆਹ ਕੁਛ ਆਉਣਾ ਜੀ ਪਟਾਰੀਆਂ, ਪਤਾ ਨੀ ਕੀ ਕੀ ਖੋਲਣਾ ਪਟਾਰੀਆਂ ਚ
0: ਜੀ।
1: ਤੇ ਮਾਨ ਸਾਹਿਬ ਕਹੀ ਜਾਂਦੇ ਨੇ ਕਹਿੰਦਾ ਦੇਣਗੇ ਕੀ, ਜਿਹੜੇ ਪੰਜਾਬ ਨੂੰ ਸਾਰਾ ਕੁਛ ਤਾਂ ਮੈਂ ਦੇਤਾ, ਲੋਕ ਖੁਸ਼ ਕਰਦੇ, ਕਹਿੰਦਾ ਇਹਦੇ ਉੱਪਰ ਹੁਣ ਕੀ ਦੇ ਸਕਦੇ ਨੇ
0: ਜੀ, ਪਰਿਵਾਰ ਵਾਰ ਤਾਂ
1: ਨਹੀਂ, ਝੋਲੇ ਘਰ ਘਰ ਡਿਲੀਵਰੀ ਹੋ ਗਈ, ਤੇਲ ਆਤਾ ਸਰ, ਮਤਲਬ ਕਹਿਣ ਦਾ ਵੀ ਜਿਹੜੀਆਂ ਮੁੱਖ ਮੰਗਾਂ ਸੀ ਲੋੜਾਂ ਸੀ ਲੋਕਾਂ ਦੀਆਂ, ਉਹਨਾਂ ਆਲਰੇਡੀ ਦੇ ਤੀ ਆ। ਝੋਲਿਆ ਤੇਲ ਹਲਦੀ ਵਾਲਾ ਝੋਲਾ ਲੈਦਾ, ਉੱਪਰ ਫੋਟੋ ਪਾ ਕੇ ਦੇਤੀ, ਪਹਿਲਾਂ ਦੂਆ ਸੀ
0: ਜੀ
1: ਘਰ ਘਰ ਰਾਸ਼ਨ, ਹਾਂਜੀ ਬਿਜਲੀ ਮੁਫ਼ਤ, ਸਾਰੇ ਮਸਲੇ ਦਾ ਮੈਂ ਹੱਲ ਕਰਤੇ। ਜੇ ਮੰਗਣਗੇ ਹੁਣ ਕੀ,
0: ਬਿਲਕੁਲ
1: ਦੇਣਗੇ ਕੀ ਲੋਕਾਂ
0: ਨੂੰ, ਨੌਕਰੀਆਂ ਵੀ ਦੇਤੀਆਂ, ਸਾਰਾ ਕੁਛ ਕਰ ਦਿੱਤਾ ਜੀ,
1: ਨੌਕਰੀਆਂ ਵੀ ਦੇਤੀਆਂ।
0: ਪਰ ਇੱਕ ਗੱਲ ਸਮਝ ਨਹੀਂ ਆਉਂਦੀ, ਇੱਕ ਗੱਲ ਸਮਝ ਨਹੀਂ ਆਉਂਦੀ ਵੀ ਲੋਕ ਕਮਲੇ ਨੇ ਜੀ ਧਰਨੇ ਕਿਉਂ ਲਾਈ ਜਾਂਦੇ
1: ਲੋਕ। ਕੱਲ ਮੈਂ ਇੱਕ ਲੜਕੀ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦੀ ਮੈਨੂੰ ਜੁਆਇਨਿੰਗ ਲੈਟਰ ਆ ਗਿਆ, ਤੇ ਮੈਂ ਲੈਟਰ ਜਾ ਕੇ ਲੈ ਆਈ, ਜੁਆਇਨਿੰਗ ਲੈਟਰ ਜਾ ਕੇ ਜਿੱਥੋਂ ਮਿਲਦਾ ਸੀ ਮਹਿਕਮੇ ਤੋਂ, ਕਹਿੰਦੀ ਜੁਆਇਨ ਕਰਨਾ ਸੀ, ਕਹਿੰਦੀ ਇੱਕ ਹਫ਼ਤੇ ਬਾਅਦ ਮੈਨੂੰ ਚਿੱਠੀ ਆ ਗਈ ਵੀ ਨਹੀਂ ਨਹੀਂ ਅਜੇ ਤੂੰ ਜੁਆਇਨ ਨਹੀਂ ਕਰ ਸਕਦੀ, ਪਹਿਲਾਂ ਸੀਐਮ ਸਾਹਿਬ ਨਾਲ ਚੰਡੀਗੜ੍ਹ ਜਾ ਕੇ ਫੋਟੋ ਖਿਚਾ ਕੇ ਆ।
0: ਕਿਆ ਬਾਤ ਹੈ,
1: ਫਿਰ ਜੁਆਇਨ ਕਰਕੇ ਨੌਕਰੀ, ਕਹਿੰਦੀ 2 ਵੀਕ ਬਾਅਦ ਫੇਰ ਸਾਨੂੰ ਚੰਡੀਗੜ੍ਹ ਸੱਦਿਆ, ਉੱਥੇ ਸਾਡੀ ਫੋਟੋ ਖਿਚਾਈਆਂ, ਮਾਨ ਸਾਹਿਬ ਤੋਂ ਸਰਟੀਫਿਕੇਟ ਦਵਾਏ, ਉੱਪਰ ਫੋਟੋ ਲਾ ਕੇ, ਤੇ ਫੇਰ ਕਹਿੰਦੀ ਸਾਨੂੰ ਜੁਆਇਨਿੰਗ ਪੱਤਰ ਦੁਬਾਰਾ ਦੇ।
0: ਕਿਆ ਬਾਤ ਹੈ,
1: ਅਜੇ ਤਾਂ ਪਤਾ ਲੱਗੂ ਨਾ ਨੌਕਰੀਆਂ ਦਾ ਵੀ ਪਤਾ ਲੱਗੂਗਾ ਵੀ ਕਿਹਨੂੰ ਮਿਲੀ ਨੇ, ਜਿਹੜੇ ਮਾੜਾ ਮੋਟਾ ਅਜੇ ਤਾਂ ਪਤਾ ਨੀ, ਲੋਕ ਜਮਾ ਹੀ ਕੋਈ ਬੋਲ ਨੀ ਰਿਹਾ, ਕੋਈ ਮੀਡੀਆ ਦੇ ਗੱਲੇ ਨੀ ਪੁੱਛ ਰਿਹਾ, ਇਹਦਾ ਜਦੋਂ ਚੋਣ ਜਾਬਤਾ ਲੱਗਿਆ ਇਹ ਤਾਂ ਉਦੋਂ ਖਿਲਾਰਾ ਪੈਣਾ ਨਾ ਅਸਲੀ ਤਾਂ।
0: ਬਿਲਕੁਲ,
1: ਮੈਂ ਤਾਂ ਸਿੱਧਾ ਕਹਿੰਦਾ ਪੁੱਛ ਲਓ ਰਾਜੇ ਜੀ ਨੂੰ, 5-4 ਪਿੰਡਾਂ ਦੇ ਉੱਥੇ ਕਹਿੰਦੇ ਪਿੰਡਾਂ ਦੇ ਵਕੀਲ ਵੀ ਆਉਂਦੇ ਹੋਣੇ ਨੇ, ਬਹਿ ਕੇ ਕਿਸੇ ਦਿਨ ਗੱਲ ਕਰੋ ਵੀ ਕਿਹਨੂੰ ਕਿੱਥੇ ਨੌਕਰੀ ਮਿਲੀ ਹੈ, ਸੌਖਾ ਦਾ ਸਵਾਲ ਹੈ
0: ਜੀ।
1: ਚਲੋ ਇਹ 2 ਪਿੰਡਾਂ
2: ਨੂੰ ਨਹੀਂ ਮਿਲੀ, ਸਾਨੂੰ ਤਾਂ ਪਤਾ ਹੀ ਨਹੀਂ ਬਣਦੀ ਹੈ। ਹਾਂਜੀ ਅਸੀਂ ਕੀ ਕਰੀਏ, 5-5 ਅਖਬਾਰਾਂ ਬੋਲਦੀਆਂ ਨੌਕਰੀਆਂ ਮਿਲ ਗਈਆਂ, ਤੇ ਵਕੀਲ 5 ਕੀ ਕਰ ਲੈਣਗੇ ਜੀ। ਹਾਂਜੀ
1: ਨਹੀਂ ਨਹੀਂ ਮਤਲਬ ਪਿੰਡ ਚੋਂ ਤਾਂ ਪਤਾ ਲੱਗ ਹੀ ਜਾਂਦਾ, ਮੈਂ ਤਾਂ
0: ਲਿਖਤੀ ਚੀਜ਼ ਮੰਗਣੀ ਮੰਨਣੀ ਆ ਨਾ,
2: ਸਾਡੀਆਂ ਅਖਬਾਰਾਂ ਬੋਲਦੀਆਂ, ਫੋਟੋਆਂ ਬੋਲਦੀਆਂ।
0: ਬਿਲਕੁਲ
2: ਮਾਨ ਸਾਹਿਬ ਨੂੰ ਸਰ, ਔਜਲਾ ਸਾਹਿਬ ਸਰ, ਤੁਹਾਡੇ ਸਾਰੀਆਂ ਗੱਲਾਂ ਦਾ ਇੱਕ ਜਵਾਬ ਆ, ਮਾਨ ਸਾਹਿਬ ਨੂੰ ਪੈ ਗਈ ਆਦਤ ਕੰਫਰਟ ਜੋਨ ਦੇ ਵਿੱਚ ਰਹਿਣ ਦੀ। ਜਦੋਂ ਕੰਫਰਟ ਜੋਨ ਦੇ ਵਿੱਚ ਰਹਿਣ ਵਾਲਾ ਬੰਦਾ ਜਿਹੜਾ ਹੈਗਾ ਆ, ਉਹ ਫਿਰ ਕੋਈ ਵੱਡਾ ਡਿਸੀਜਨ ਨਹੀਂ ਲੈ ਸਕਦਾ ਹੁੰਦਾ, ਉਹਦੇ ਵਾਸਤੇ ਸੰਘਰਸ਼ ਮੁੜ ਕੇ ਕਰਨਾ ਪੈ ਜਾਂਦਾ ਜੀ।
0: ਬਿਲਕੁਲ
2: ਸੋ, ਇਸ ਕਰਕੇ ਉਹ ਕਮਜ਼ੋਰੀਆਂ ਹੈਗੀਆਂ ਆ ਜੀ, ਉਹਨਾਂ ਨੇ ਕਮਜ਼ੋਰੀਆਂ ਕੀਤੀਆਂ ਕੈਸ਼, ਤੇ ਇਸ ਕਰਕੇ 5 ਸਾਲ ਉਹਨਾਂ ਨੇ ਆਪਣਾ ਚਲੋ ਗ੍ਰਹਿਸਤੀ ਹੰਢਾ ਲਈ ਹੈਗੀ ਆ ਜੀ, ਬੱਚਾ ਵੀ ਇੱਕ ਹੋਰ ਹੋ ਗਿਆ, ਜਨਾਨੀ ਵੀ ਦੂਜੀ ਮਿਲ ਗਈ।
0: ਨਾਲੇ ਇੱਕ ਜਿਹੜਾ ਰੋਬ ਹੁੰਦਾ ਨਾ ਕਿਸੇ ਵੀ ਚੀਜ਼, ਚਾਹੇ ਤੁਸੀਂ ਕਿਸੇ ਵੀ ਜੋਬ ਦੇ ਵਿੱਚ ਹੋ ਜਾਂ ਕਿਸੇ ਵੀ ਅਹੁਦੇ ਦੇ ਉੱਤੇ, ਉਹ ਤੁਹਾਡਾ ਇੱਕ ਰੋਬ ਹੁੰਦਾ, ਉਹ ਚੀਜ਼ ਗਵਾ ਚੁੱਕੀ ਹੈ ਨਾ।
2: ਭਾਰੇ ਸਾਹਿਬ ਗੱਲ ਏਦਾਂ ਹੈਗੀ, ਅਹੁਦੇ ਦੀ ਏਦਾਂ ਹੀ ਗੱਲ ਆ ਕਿ ਉਹਨਾਂ ਨੂੰ ਮੋੜਵਾਂ ਸਵਾਲ ਨਹੀਂ ਕਰਨਾ ਕਿਸੇ ਨੇ,
0: ਬਿਲਕੁਲ
2: ਉਹਨਾਂ ਨੇ ਸੁਣਨਾ ਚਾਹੀਦਾ, ਜਿਹੜਾ ਕੋਈ ਮਾੜਾ ਮੋਟਾ ਬੋਲਿਆ ਪਰਚਾ ਦਰਜ ਕਰਾ ਦੇਣਗੇ। ਸੋ ਇਸ ਕਰਕੇ ਜਿਹੜਾ ਹੈਗਾ ਆ, ਜਦ ਤੱਕ ਉਹ ਅਹੁਦਾ ਹੈਗਾ ਉਹਨਾਂ ਨੂੰ ਪਤਾ ਉਦੋਂ ਤੱਕ ਹੀ ਮੇਰੀ ਬੁੱਕਤ ਆ
0: ਜੀ, ਬਿਲਕੁਲ।
2: ਸੋ ਇਸ ਕਰਕੇ ਕੰਫਰਟ ਜੋਨ ਦੇ ਵਿੱਚ ਰਹਿਣ ਦੀ ਆਦਤ ਪੈ ਗਈ ਹੈ, ਉਸ ਚੀਜ਼ ਦੀ ਭਾਵੇਂ ਜਿੰਨੀ ਮਰਜ਼ੀ ਕੀਮਤ ਉਤਾਰਨੀ ਪਏ, ਕੇਜਰੀਵਾਲ ਆਉਣਗੇ ਤੇ ਭਾਵੇਂ ਉਹ ਹੰਝੂਆਂ ਦੇ ਨਾਲ ਉਹਨਾਂ ਦੇ ਪੈਰ ਧੋਣ, ਉਹਦੇ ਵਿੱਚ ਕੋਈ ਚੱਕਰ ਨਹੀਂ।
0: ਬਿਲਕੁਲ,
2: ਸੋ ਇਸ ਕਰਕੇ ਕੁਰਸੀ ਜਿਹੜੀ ਹੈਗੀ ਆ ਉਹ ਬਹੁਤ ਪਿਆਰੀ ਆ ਜੀ
0: ਜੀ।
2: ਬਾਕੀ ਜਿਹੜੀ ਹੈਗੀ ਆ ਜਨਾਬ ਕਹਿ ਰਹੇ ਹੈਗੇ ਆ ਕਿ ਹਾਂਜੀ ਐਮ ਐਲ ਏ ਦਾ ਕੀ ਕਸੂਰ, ਐਮ ਐਲ ਏ ਦਾ ਕਸੂਰ ਵਾਲੇ ਇਸ ਵੇਲੇ ਤਾਂ ਹੁਣ ਕੁਛ ਵੀ ਨੀ ਸਵਾਰ ਸਕਦੇ ਜਿਸ ਜਿੰਨਾ ਸਮਾਂ ਪਿੱਛੇ ਰਹਿ ਗਿਆ ਹੈ ਜੀ। ਇਹ ਜਿਹੜੀਆਂ ਚੀਜ਼ਾਂ ਡਿਸੀਜਨ ਲੈਣੇ ਸੀ ਤਾਂ ਪਹਿਲੇ ਸਾਲ ਦੇ ਵਿੱਚ ਹੀ ਲੈ ਲੈਂਦੇ ਤੇ ਚੰਗੇ ਸੀ ਜੀ। ਹੁਣ ਇੰਨਾ ਬੰਦਾ ਦਿੱਲੀ ਦਾ ਬੈਠਾ ਆਇਆ ਹੈਗਾ ਜੀ, ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਬੈਠਾ ਆਇਆ ਜੀ, ਔਰ ਜਿਹੜੀ

0: ਮਤਲਬ ਬਿਨਾ ਅਨਐਡਵਰਟਾਈਜ਼ਮੈਂਟ ਜਿਹੜੀਆਂ ਉਹ ਕਰਕੇ ਤੇ ਪੋਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਬਿਰਾਜਮਾਨ ਆ, ਕੋਈ 1,60,000 ਤਨਖਾਹ ਲੈਂਦਾ, ਕੋਈ 2.5 ਲੱਖ ਦਿੰਦਾ ਪਿਆ ਜੀ, ਉਹ ਕੰਟਰੈਕਟ ਹੋਏ ਆ ਉਹਨਾਂ ਨਾਲ, ਹੈਂਜੀ, ਉਹਨਾਂ ਨੂੰ ਪੈਸਾ ਜਾ ਰਿਹਾ ਹੈਗਾ ਜੀ, ਜਿਹਦਾ ਨਾ ਕੋਈ ਕੁਐਸਚਨ ਆ ਵੀ ਹਾਂ ਜੀ ਇਹਦੀ ਕੀ ਕੁਆਲੀਫਿਕੇਸ਼ਨ ਸੀ, ਕੀ ਕੰਪੀਟੀਸ਼ਨ ਸੀ, ਕੀ ਪੰਜਾਬ ਦੇ ਵਿੱਚ ਇਸ ਕੰਮ ਵਾਸਤੇ ਬੰਦਾ ਅਵੇਲੇਬਲ ਨਹੀਂ ਸੀ, ਉਹ ਐਵੇਂ ਪੋਸਟਾਂ ਕ੍ਰੀਏਟ ਕੀਤੀਆਂ ਹੋਈਆਂ ਜੀ, ਉਹ ਦਿੱਲੀ ਵਾਲੇ ਤਾਂ ਆਉਂਦੇ ਹੈ, ਉਹ ਤਾਂ ਪੈਸੇ ਲੈ ਕੇ ਜਾਂਦੇ ਹੈਗੇ ਆ, ਹੁਣ ਸਾਡੇ ਇੱਥੋਂ 30,000 ਪੂੰਛ ਜਿਹੜੀ ਓਦਾਂ ਹੀ ਲਾ ਦੇਣੀ ਹੈ ਜੀ, ਤੇ ਤੂੰ ਵੀ ਚੇਅਰਮੈਨ ਫਲਾਣਾ, ਤੂੰ ਵੀ ਚੇਅਰਮੈਨ, ਮੈਨੂੰ ਤਾਂ ਡਰ ਲੱਗਦਾ ਕਿਤੇ ਮੈਨੂੰ ਵੀ ਨਾ ਬਣਾ ਦੇਣ ਜੀ ਸੈਣੀ ਬੋਰਡ ਦਾ ਚੇਅਰਮੈਨ।
1: ਬਿਲਕੁਲ ਹੈ ਜੀ,
0: ਹਾਂਜੀ, ਮੈਂ ਤੈਨੂੰ ਝਾੜੂ ਲੈ ਕੇ ਆਉਂਦਾ।
1: ਬਿਲਕੁਲ,
0: ਹਾਂਜੀ
1: ਜੀ
0: ਜੀ, ਪਰ ਸਾਹਿਬ
1: ਸ਼ੁਕਰੀਆ
0: ਜੀ, ਝਾੜੂ ਲੈ ਕੇ ਆਉਣਾ ਜੀ, ਠੀਕ ਹੈ ਲੈ ਕੇ ਆਯੋ,
2: ਸਾਡੇ ਦੋ ਘਰੋਂ ਵੀ ਲੈ ਜਾਓ, ਕਦੇ ਬੇਅਦਬੀ ਹੋ ਜਾਵੇ ਰਾਸਤੇ,
0: ਠੀਕ ਹੈ ਸਰ,
1: ਥੈਂਕ ਯੂ,
0: ਪੂਰਾ ਧਿਆਨ ਰੱਖੂਗਾ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਸ਼ੁਕਰੀਆ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਲੋ ਦੋਸਤੋ, ਇਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਹਾਂਜੀ ਔਜਲਾ ਸਾਹਿਬ ਕੰਟੀਨਿਊ ਕਰੋਗੇ? ਨਹੀਂ, ਉਹ ਵੀ ਡ੍ਰੌਪ ਕਰ ਗਏ ਨੇ, ਤੇ ਕਾਲ ਆ ਰਹੀ ਸੀ ਇੱਕ ਹੋਰ ਜੀ, ਉਹਨਾਂ ਤੇ ਵੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕਿਉਂਕਿ ਲਾਈਨਾਂ ਬਿਜ਼ੀ ਸੀਗੀਆਂ ਉਸ ਵਕਤ, ਤੇ ਉਸ ਸਮੇਂ ਮੈਂ ਕਾਲ ਨਾਲ ਨਹੀਂ ਲੈ ਸਕਦਾ, ਤੇ ਮੁਕੱਦਰ ਜੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਸਟੂਡੀਓ ਦਾ ਨੰਬਰ ਹੈ ਦੋਸਤੋ, ਮੁਕੱਦਰ ਜੀ ਨਾਲ ਜੁੜ ਚੁੱਕੇ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ, ਮੁਕੱਦਰ ਜੀ, ਕੀ ਹਾਲ ਚਾਲ ਨੇ? ਲੰਘਿਆ
3: ਬਹੁਤ ਵਧੀਆ ਜੀ, ਬਹੁਤ ਵਧੀਆ, ਤੁਸੀਂ ਆਪਣੇ ਸੁਣਾਓ?
1: ਬਹੁਤ ਵਧੀਆ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦਿਆਂ ਤੇ?
3: ਕਹਿਣਾ ਕੀ ਆ, ਮੈਂ ਤਾਂ ਮਾੜੀ ਜੀ ਗੱਲ ਸੁਣੀ ਸੀ, ਆ ਹੁਣੀ ਗੱਲ ਕਰਦੇ ਪਏ ਸੈਣੀ ਬਾਈ ਜੀ,
1: ਜੀ ਆਵਾਜ਼ ਕੱਟ ਹੋ ਰਹੀ ਤੁਹਾਡੀ,
3: ਜੋ ਕੁਛ ਜਦੋਂ ਇੱਕ ਸੈਕਿੰਡ,
1: ਹਾਂਜੀ
3: ਹੁਣ ਦੇਖੋ, ਹੁਣ ਠੀਕ ਹੈ?
1: ਹਾਂਜੀ ਹੁਣ ਠੀਕ ਹੈ ਜੀ।
3: ਮੈਂ ਕਿਹਾ ਵੀ ਇਹਨਾਂ ਬਾਰੇ ਤਾਂ ਆਪਾਂ ਬਥੇਰੀ ਗੱਲ ਕਰ ਲਈ ਹੁਣ, ਕਿਉਂਕਿ 4.5 ਸਾਲ ਲੰਘ ਗਏ ਬਾਈ ਜੀ, ਹੁਣ ਤਾਂ ਰਹਿ ਗਏ 6 ਕੁ ਮਹੀਨੇ ਉਹਦੇ ਚੋਂ ਵੀ, ਆ 2 ਕੁ ਮਹੀਨੇ ਹੋਰ ਨੇ ਇਹਨਾਂ ਕੋਲ, ਉਦੋਂ ਬਾਅਦ ਚੋਣ ਜਾਬਤਾ ਲੱਗ ਜਾਣਾ
1: ਜੀ।
3: ਹੁਣ ਅੱਗੇ ਵਾਸਤੇ ਆਪਾਂ, ਕਿਉਂਕਿ ਹੁਣ ਪਿਛਲੇ ਆਪਾਂ, ਮੈਨੂੰ ਲੱਗਦਾ ਚਲੋ ਠੀਕ ਹੈ, ਨਾਲ ਨਾਲ ਕਰੀ ਜਾਈਏ, ਆਪਾਂ ਛੱਡਣੀਆਂ ਨਹੀਂ ਗੱਲਾਂ, ਵੀ ਜੋ ਕੁਛ ਉਹਨਾਂ ਨੇ ਕੀਤਾ ਉਹ ਵੀ ਦੱਸੀ ਜਾਈਏ।
1: ਬਿਲਕੁਲ ਹੈ ਜੀ,
3: ਪਰ ਅੱਗੇ ਵਾਸਤੇ ਹੁਣ ਅੱਗੇ ਕੀ ਕਰਨਾ, ਕਿਉਂਕਿ ਹੁਣ ਅਗਲੀ ਸਰਕਾਰ ਜਿਹੜੀ ਆਉਣੀ ਹੈ, ਭਾਵੇਂ ਕਿਸੇ ਦੀ ਵੀ ਆਵੇ, ਉਹਨੇ 5 ਸਾਲ ਹੋਰ ਅੱਗੇ ਫਿਰ ਆਪਾਂ ਨੂੰ ਉਡੀਕਣਾ ਪੈਣਾ ਵੀ ਹੁਣ ਅੱਗੇ ਕੀ ਕਰਨਾ, ਆਪਣੇ ਕੋਲ ਆਪਸ਼ਨ ਕੀ ਹੈ।
1: ਬਿਲਕੁਲ ਹੈ ਜੀ,
3: ਕਿਉਂਕਿ ਜਦੋਂ ਇੱਕ ਵਾਰੀ ਸਰਕਾਰ ਬਣ ਗਈ, ਫਿਰ ਉਸ ਤੋਂ ਬਾਅਦ ਤਾਂ ਫਿਰ ਕੋਈ ਆਪਸ਼ਨ ਨੀ ਹੈਗਾ ਆਪਣੇ ਕੋਲ, ਜਦੋਂ ਮੰਨ ਲਓ ਬਣ ਗਈ ਆ
1: ਜੀ।
3: ਆਪਾਂ ਹੁਣ, ਮੈਨੂੰ ਲੱਗਦਾ ਥੋੜਾ ਠੀਕ ਹੈ, ਇਹਨਾਂ ਦੀ ਗੱਲ ਕਰੀ ਜਾਈਏ, ਜੋ ਇਹ ਗਲਤ ਕੀਤਾ ਇਹਨਾਂ ਨੇ ਜੋ ਵੀ ਹੈ, ਪਰ ਅੱਗੇ ਆਪਾਂ ਆਉਣ ਵਾਲੇ ਸਮੇਂ ਵਾਸਤੇ ਵੀ ਆਪਾਂ ਥੋੜੀ ਜਿਹੀ ਗੱਲ ਕਰੀਏ,
1: ਬਿਲਕੁਲ,
3: ਵੀ ਆਪਣੇ ਕੋਲ ਕੀ, ਆਪਾਂ ਕਿਹਨੂੰ ਆਪਾਂ ਚੁਣ ਸਕਦੇ ਹਾਂ, ਕਿਹਨੂੰ ਵੋਟ ਪਾ ਸਕਦੇ ਹਾਂ, ਨਹੀਂ ਪਾ ਸਕਦੇ
1: ਜੀ,
3: ਥੋੜਾ ਜਿਹਾ ਫੋਕਸ ਉਧਰ ਵੱਧ ਹੋਣਾ ਚਾਹੀਦਾ, ਮੇਰਾ ਤਾਂ ਇਹ ਮੰਨਣਾ ਹੈਗਾ, ਕਿਉਂਕਿ ਗੱਲ ਉਹੀ ਹੈ ਭਾਰਜ ਬਾਈ ਜੀ, ਵੀ ਹੁਣ ਉਧਰੋਂ ਵੀ ਤਾਂ ਅੱਗੇ ਵੀ ਤਾਂ ਆਪਸ਼ਨ ਕੋਈ ਦਿਸਦੀ ਨੀ ਨਾ ਪਈ ਹੈਗੀ, ਹੁਣ ਜਾਵੇ ਤਾਂ ਜਾਵੇ ਕਿੱਧਰ ਬੰਦਾ
1: ਜੀ।
3: ਮੈਂ ਤਾਂ ਅੱਗੇ ਕਿੰਨੀ ਵਾਰੀ ਕਿਹਾ, ਜਿਵੇਂ ਹੁਣ ਔਜਲਾ ਬਾਈ ਜੀ ਕਹਿ ਕੇ ਗਏ ਸੈਣੀ ਬਾਈ ਜੀ ਨੂੰ, ਚਲੋ ਆਪਾਂ ਤਾਂ ਹੱਸਦੇ ਹਾਂ, ਸੱਜਣ ਨੇ ਆਪਣੇ ਪਿਆਰੇ ਸਾਰੇ
1: ਜੀ ਜੀ,
3: ਵੀ ਤੁਸੀਂ ਵੋਟ ਪਾਈ, ਮੈਂ ਤਾਂ ਸੈਣੀ ਬਾਈ ਜੀ ਨੂੰ ਅੱਗੇ ਕਿੰਨੀ ਵਾਰੀ ਕਿਹਾ ਵੀ ਜੇ ਇੱਕ ਵਾਰੀ ਬਾਦਲ ਸਾਹਿਬ ਕਿਤੇ ਸਟੇਜ ਤੇ ਆ ਕੇ ਕਹਿ ਦੇਣ ਵੀ ਸਾਡੇ ਕਰਕੇ ਝਾੜੂ ਵਾਲੇ ਸਾਡੀਆਂ ਗਲਤੀਆਂ ਤੋਂ ਬਣੇ ਨੇ, ਵੀ ਇਹਨਾਂ ਚ ਲੋਕਾਂ ਦਾ ਕੋਈ ਕਸੂਰ ਨੀ
1: ਜੀ,
3: ਉਹ ਤਾਂ ਹੁਣ ਤੱਕ ਵੀ ਉਹ ਤੁਸੀਂ ਕਦੇ ਸਟੇਜ ਤੇ ਸੁਣ ਲਿਆ ਜੇ ਸੁਖਬੀਰ ਬਾਦਲ ਸਾਹਿਬ ਉਹਨਾਂ ਨੂੰ ਕਹਿੰਦੇ ਵੀ ਨਹੀਂ ਸਾਡੀ ਕੋਈ ਗਲਤੀ ਨੀ, ਇਹ ਤਾਂ ਲੋਕਾਂ ਦੀ ਗਲਤੀ, ਇਹਨਾਂ ਨੂੰ ਚੁਣਿਆ ਉਹਨਾਂ ਨੇ
1: ਜੀ।
3: ਹੁਣ ਮੇਰੇ ਵਰਗਾ ਜੇ ਵੋਟ ਪਾਉਣਾ ਵੀ ਚਾਹੁੰਦਾ ਤੇ ਫਿਰ ਮੈਂ ਹੁਣ ਜੇ ਮੈਨੂੰ ਕਹਿਣ ਵੀ ਤੁਹਾਡੀ ਗਲਤੀ ਹੈ, ਤੇ ਫਿਰ ਹੁਣ ਮੇਰੇ ਵਰਗਾ ਬੰਦਾ, ਮੇਰੇ ਵਰਗੇ ਹੋ ਸਕਦੇ ਨੇ ਹੋਰ ਵੀ ਕੋਈ 5-4 ਹਜ਼ਾਰ 7-10 ਹਜ਼ਾਰ ਹੋਊਗਾ ਬੰਦਾ
1: ਜੀ,
3: ਉਹ ਕਿੱਧਰ ਜਾਵੇ, ਉਹ ਕਿਹਨੂੰ, ਜਦੋਂ ਹੁਣ ਮੇਰੀ ਹੀ ਗਲਤੀ ਕੱਢੀ ਜਾਵੇ ਬੰਦਾ, ਤੇ ਫਿਰ ਮੈਂ ਹੁਣ ਕਿਹਨੂੰ ਪਾਵਾਂਗਾ ਵੋਟ ਬਾਬੂ।
1: ਬਿਲਕੁਲ ਹੈ ਜੀ,
3: ਕਿਤੇ ਸਟੇਜ ਤੇ ਖੁੱਲੇ ਮਨ ਨਾਲ ਖੜ ਕੇ ਇਹ ਕਹਿ ਦੇਣ ਵੀ ਸਾਡੀਆਂ ਗਲਤੀਆਂ ਸੀ ਬਾਈ ਜੀ, ਵੀ ਇਹ ਸਾਰਾ ਕੁਝ ਜੋ ਵੀ ਹੋਇਆ ਸਾਡੇ ਕਰਕੇ ਹੋਇਆ, ਕਿਤੇ
1: ਇਦਾਂ ਵੀ ਨੀ ਕਹਿਣਾ, ਇਦਾਂ ਹੀ ਕਹਿ ਸਕਦੇ ਆ, ਜੋ ਕੁਝ ਪਿੱਛੇ ਬੀਤ ਗਿਆ ਉਹਨੂੰ ਛੱਡ ਕੇ ਤੇ ਨਵੇਂ ਸਿਰੇ ਸ਼ੁਰੂ ਕਰਦੇ ਆ ਭਾਈ, ਇਦਾਂ ਹੀ ਕਹਿ ਸਕਦੇ ਨੇ ਜੀ।
3: ਛੱਡ ਕੇ ਵੀ ਨੀ ਕਹਿੰਦੇ ਹੈਗੇ, ਇਹਨਾਂ ਨੇ ਇਹ ਵੀ ਨੀ ਕਹਿਣੀ ਹੈਗੀ ਮੈਂ ਤੁਹਾਨੂੰ ਇਹ ਵੀ ਗੱਲ ਦਾ, ਜੇ ਕਹਿ ਦੇਣਗੇ ਤਾਂ ਚਲੋ ਉਹ ਵੀ ਗੱਲ ਵੱਜੂ, ਜੇ ਕਿਤੇ ਬੰਦਾ ਗਲਤੀ ਮੰਨ ਲੈ ਨਾ, ਗਲਤੀ ਮੰਨਣ ਨਾਲ ਕੋਈ ਕੋਈ ਮਾੜੀ ਗੱਲ ਨੀ ਹੁੰਦੀ, ਉਹਦੇ ਨਾਲ ਕੋਈ ਮੰਨ ਲਓ ਜੁੜਨ ਗਈ ਲੋਕ ਟੁੱਟਦੇ ਨੀ ਹੈਗੇ, ਜੇ ਬੰਦਾ ਖੁੱਲੇ ਮਨ ਨਾਲ ਆ ਕੇ ਕਹਿ ਦੇ ਵੀ ਸਾਡੇ ਤੋਂ ਆਹ ਗਲਤੀ ਹੋ ਗਈ ਭਾਈ,
1: ਜੋ ਵੀ ਹੈ
3: ਗਲਤੀ ਹੋਈ ਹੋਈ ਵੀ ਕੋਈ ਛੋਟੀਆਂ ਗਲਤੀਆਂ ਨੀ ਹੈਗੀਆਂ ਬਾਈ ਜੀ, ਹੁਣ ਅੱਜ ਸਰਕਾਰ ਨਹੀਂ ਹੈਗੀ ਆਪਾਂ ਕਹਿ ਦਿੰਨੇ ਆ, ਮਿਥ ਕੇ ਆ ਸੈਣੀ ਨੂੰ ਹੋਰ ਜਿੰਨੇ ਅਫਸਰ ਲਾਏ ਨੇ ਇਹਨਾਂ ਨੇ, ਇਜ਼ਹਾਰ ਆਲਮ ਜਿਨ੍ਹਾਂ ਦੇ ਏਡੇ ਏਡੇ ਵੱਡੇ ਇਲਜ਼ਾਮ ਸੀ
1: ਜੀ,
3: ਉਹਨਾਂ ਨੂੰ ਇਹਨਾਂ ਨੇ ਇਹ ਗੱਲਾਂ ਐਵੇਂ ਕਹਿਣ ਦੀਆਂ ਨੀ ਹੁੰਦੀਆਂ ਭਰਜ ਬਾਈ ਜੀ, ਚਲੋ ਆਪਣੇ ਵਰਗੇ ਬੰਦੇ ਹੋਰ ਹਿਸਾਬ ਨਾਲ ਸੋਚਦੇ ਨੇ, ਜਿਹੜੇ ਇਮੋਸ਼ਨਲ ਬੰਦੇ ਨੇ ਨਾ
1: ਜੀ,
3: ਉਹ ਨੀ ਜੁੜਦੇ ਹੈਗੇ, ਉਹ ਇਮੋਸ਼ਨਲ ਢੰਗ ਨਾਲ ਹੀ ਸੋਚਦੇ ਹੈਗੇ
1: ਜੀ,
3: ਜਿਹੜੇ ਬੰਦਿਆਂ ਤੇ ਏਡੇ ਏਡੇ ਸਿੱਖਾਂ ਦੇ ਮੰਨ ਲਓ ਕਤਲ ਜੋ ਵੀ ਹੈਗਾ, ਭਾਵੇਂ ਯਾਰ ਆਲਮ ਸੀ ਆ ਜਿਹੜਾ ਨਕੋਦਰ ਕਾਂਡ ਹੋਇਆ ਜਾਂ ਹੋਰ ਹੋਏ, ਵੀ ਤੁਸੀਂ ਉਹਨਾਂ ਨੂੰ ਆਪਣੀ ਸਰਕਾਰ ਚ ਉਹਨਾਂ ਨੂੰ ਵੱਡੇ ਵੱਡੇ ਅਫਸਰ ਲਾ ਕੇ, ਤੁਸੀਂ ਖੁਦ 97 ਦੀ ਸਰਕਾਰ ਤੁਸੀਂ ਖੁਦ ਕਹਿ ਕੇ ਆਏ ਵੀ ਅਸੀਂ ਵੀ ਇਹਦੀ ਜਾਂਚ ਆਵਾਂਗੇ ਜੋ ਵੀ ਕੁਛ ਹੋਇਆ ਘਾਟਾਵਾਦ ਦਾ, ਤੇ ਕਿੱਥੇ ਫਿਰ ਜਦੋਂ ਬਾਦਲ ਸਾਹਿਬ ਜਦੋਂ ਸਰਕਾਰ ਬਣ ਗਈ, ਗੱਲ ਉਹੀ ਹੈ ਨਾ, ਮੈਂ ਤਾਂ ਅਹਲ ਦੇ ਭਾਰਤ ਬਾਈ ਜੀ ਉਸੇ ਕਰਕੇ ਕਹਿੰਦਾ, ਜਿਵੇਂ ਬਾਦਲ ਸਾਹਿਬ ਨੇ ਕਿਹਾ 97 ਚ ਜਦੋਂ ਸਾਡੀ ਸਰਕਾਰ ਆਏਗੀ ਅਸੀਂ ਇਹ ਤੇ ਕਮਿਸ਼ਨ ਬਿਠਾਵਾਂਗੇ, ਜੋ ਵੀ ਕਤਲੇਆਮ ਹੋਇਆ ਅਸੀਂ ਉਹਦੀ ਜਾਂਚ ਕਰਾਵਾਂਗੇ, ਠੀਕ ਹੈ, ਜਦੋਂ ਸਰਕਾਰ ਕੁਰਸੀ ਤੇ ਬਹਿ ਗਏ ਉਦੋਂ ਜਦੋਂ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਬਾਦਲ ਸਾਹਿਬ, ਉਹ ਕਹਿੰਦਾ ਛੱਡੋ ਜੀ ਕਾਕਾ ਜੀ ਕਿਉਂ ਗੱਡੇ ਮੁਰਦੇ ਪੁੱਟਦੇ ਹੋ
1: ਜੀ,
3: ਤੇ ਇਹੀ ਮਾਨ ਸਾਹਿਬ ਨੇ ਆਪਣੀ, ਹੁਣ ਉਹ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੁਰਸੀਆਂ ਦਾ, ਇਸੇ ਕਰਕੇ ਸਾਡਾ ਵੋਟ ਪਾਉਣ ਨੂੰ ਜੀ ਨਹੀਂ ਕਰਦਾ
1: ਜੀ,
3: ਮਾਨ ਸਾਹਿਬ ਕੀ ਕਹਿੰਦੇ ਅਸੀਂ ਸਾਡੀ ਇੱਕ ਵਾਰੀ ਸਰਕਾਰ ਬਣਾ ਦੋ ਜੀ, ਕਿਉਂ ਨੀ ਸਰਕਾਰ ਐਮ ਐਸ ਪੀ ਦਿੰਦੀ, ਅਸੀਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦਾਂਗੇ, ਜਦੋਂ ਕੁਰਸੀ ਤੇ ਬਹਿ ਗਏ ਜਦੋਂ ਫਿਰ ਪੱਤਰਕਾਰਾਂ ਨੇ ਸਵਾਲ ਪੁੱਛਿਆ ਵੀ ਤੁਸੀਂ ਤਾਂ ਐਂ ਕਿਹਾ ਸੀ ਜੀ 5 ਮਿੰਟ ਤੇ ਦੇ ਦਾਂਗੇ, ਤੁਸੀਂ ਉਹ ਮਾਨ ਸਾਹਿਬ ਨੇ ਕਿਹਾ, ਕੱਲੀ ਉਹ ਅਨਮੋਲ ਗਗਨਮਾਲ ਦਾ ਮਸਲਾ ਨੀ ਹੈਗਾ, ਉਹ ਮਾਨ ਸਾਹਿਬ ਨੇ ਕਿਹਾ, ਕਹਿੰਦੇ ਫਿਰ ਜਵਾਬ ਬਾਦਲ ਸਾਹਿਬ ਵਾਂਗੂ ਮਾਨ ਸਾਹਿਬ ਦਾ ਆਇਆ, 29 ਚ ਜੇ ਮੈਂ ਮੁੱਖ ਮੰਤਰੀ ਬਣ ਗਿਆ ਮੈਂ ਇੰਨੇ ਚੋਗਾ ਹੋ ਜੂਗਾ, ਮੈਂ ਐਮ ਐਸ ਪੀ ਦੇ
1: ਦੂੰਗਾ,
3: ਦੇਖੋ ਤੁਸੀਂ ਫਿਰ ਹੁਣ ਹੁਣ ਫਿਰ ਮੈਨੂੰ ਉਹੀ ਗੱਲ ਹੈ, ਸਾਡੇ ਵਰਗੇ ਬੰਦੇ ਹੁਣ ਹੁਣ ਇਹਨਾਂ ਚੋਂ ਕਿਹਨੂੰ ਚੁਣੀਏ ਬਾਬਿਓ, ਕਿਹਨੂੰ ਚੰਗਾ ਵੀ ਘਰੇ ਬਹਿ ਕੇ ਆਪਣਾ ਮੈਨੂੰ ਤੋਂ ਅਸੀਂ ਆਪਣਾ ਪਰਿਵਾਰ ਪਾਲ ਸਕਦੇ ਹਾਂ, ਕੰਮ ਕਾਰ
1: ਜੀ
3: ਉਹ ਚੰਗਾ ਨੀ, ਇਹਨਾਂ ਤੋਂ ਜਿੰਨੇ ਬੰਦੇ ਨੇ ਇਹਨਾਂ ਦੇ ਕੁਰਸੀ ਤੇ ਬੈਠਿਆਂ ਦੇ ਬਿਆਨ ਸੁਣ ਲਓ ਤੇ ਕੁਰਸੀ ਦੇ ਲੱਥਿਆਂ ਦੇ ਬਿਆਨ ਸੁਣ ਲਓ,
1: ਨੀ ਬਰਾਬਰ ਦੀ ਧੀਰਤਾ ਚੁਣੋ ਮੁਕੱਦਰ ਜੀ, ਫਿਰ ਉਹੀ ਕਵਾਂਗਾ ਆਪਸ ਦੇ ਵਿਚ ਤਾਂ ਲੜਨ, ਇਹ ਚਾਹੇ ਜਿੱਥੇ ਮਰਜ਼ੀ ਲੜਨਗੇ,
3: ਲੜਦੇ ਵੀ ਇਹ ਆਪਾਂ ਨੂੰ ਦਿਸਦੇ ਜ਼ਰੂਰ ਹੈਗੇ ਨੇ, ਪਰ ਇਹ ਲੜਦੇ ਵੀ ਇਕੱਠੇ ਨੂਰਾ ਕੁਸ਼ਤੀ ਕਰਦੇ ਨੇ
1: ਜੀ,
3: ਅਸਲ ਦੰਗਾ ਨੀ ਲੜਦੇ,
1: ਜੇ ਪੂਰੀ ਬਹੁਮਤ ਲੈ ਜਾਏਗੀ ਕੋਈ ਵੀ ਪਾਰਟੀ ਆ ਉਹ ਫਿਰ ਆਪ ਉਧਰੀਆਂ ਤਾਂ ਕਰੇਗੀ ਉਹ ਤਾਂ ਸਾਡੇ ਸਾਹਮਣੇ ਹੀ ਹੈ, ਘੱਟੋ ਘੱਟ ਨਾਲ ਓਪੋਜੀਸ਼ਨ ਤਾਂ ਖੜੀ ਕਰਨੀ ਪਵੇਗੀ ਜੇ ਕੁਛ ਨਾ ਕੁਛ ਬਦਲਾ, ਕਿਉਂਕਿ ਇੱਕ ਪਾਰਟੀ ਨੇ ਕੱਲੀ ਨੇ ਆ ਕੇ ਬਦਲਾ ਨੀ ਕਰ ਸਕਦੀ, ਜੇ ਬਦਲਾ ਕਰਾਉਣਾ ਤੇ ਨਾਲ ਬਰਾਬਰ ਦੀ ਧਿਰ ਖੜੀ ਕਰਨੀ ਪੈਣੀ ਹੈ, ਫਿਰ ਲੋਕਾਂ ਦੇ ਕੁਝ ਨਾ ਕੁਝ ਪੱਲੇ ਪਵੇਗਾ ਜੀ,
3: ਨਹੀਂ ਭਾਰਤ ਬਾਈ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈਗਾ, ਉਹ ਵਿੱਚ ਕੋਈ ਸ਼ੱਕ ਨੀ ਹੈਗੀ, ਜਦੋਂ ਇਹਨਾਂ ਨੂੰ ਵੱਧ ਬਹੁਮਤ ਮਿਲਦਾ ਫਿਰ ਇਹ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ, ਪਰ ਫਿਰ ਵੀ ਭਾਰਤ ਬਾਈ ਜੀ ਏਦੂ ਮਾੜਾ ਕੀ ਹੋ ਸਕਦਾ ਜਦੋਂ ਤੁਹਾਨੂੰ ਲੋਕਾਂ ਨੇ ਚੁਣ ਕੇ ਬਿਠਾ ਤਾ
1: ਜੀ,
3: ਤੇ ਤੁਸੀਂ ਫਿਰ ਕਰਦੇ ਬਾਈ ਜੀ ਇਸ ਕਰਕੇ ਨਾ, ਇਹ
1: ਨਹੀਂ ਚਲੋ ਇਹਦੇ ਵਿੱਚ ਇਹ ਸਬਕ ਲੈ ਸਕਦੇ ਆ ਭਈ ਅੱਗੇ ਤੋਂ ਭਰੋਸਾ ਕਰਨਾ ਕਿੰਨਾ ਕੁ ਮਤਲਬ ਕਿ ਸਹੀ ਹੋਏਗਾ, ਉਹ ਚਾਹੇ ਕੋਈ ਵੀ ਨਵੀਂ ਹੋਰ ਪਾਰਟੀ ਚਾਹੇ ਉੱਗਦੀ ਹੈ, ਇਹ ਤਾਂ ਚਲੋ ਹੁਣ ਪੁਰਾਣਿਆਂ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਹੋਰ ਪਾਰਟੀਆਂ ਵੀ ਆਉਣਗੀਆਂ ਤੇ ਉਹਨਾਂ ਦਾ ਭਰੋਸਾ ਵੀ ਜਿਹੜਾ ਫਿਰ ਕਿੰਨਾ ਕੁ ਬੱਝੇਗਾ, ਉਹ ਸਾਰਾ ਕੁਝ ਸ਼ੱਕ ਦੇ ਘੇਰੇ ਚ ਆਉਣਗੇ ਸਾਰੇ,
3: ਨਹੀਂ ਭਾਰਤ ਬਾਈ ਜੀ ਅੱਗੇ ਵਾਲੀਆਂ ਤਾਂ ਵੀ ਹੈਗਾ, ਪਰ ਇਹ ਆਪਾਂ ਉਹਦੇ ਚ ਪਿਛਲੇ ਵਾਲੀਆਂ ਨੂੰ ਵੀ ਬਰੀ ਨੀ ਕਰ ਸਕਦੇ,
1: ਬਿਲਕੁਲ ਬਿਲਕੁਲ,
3: ਕਿਉਂਕਿ ਇਹ ਲੱਖ ਲੋਕ ਲੋਕਾਂ ਦੇ ਦੋਸ਼ ਲਾਈ ਜਾਣ ਵੀ ਤੁਸੀਂ ਚੁਣਿਆ ਜੀ ਫਲਾਣੇ ਨੂੰ ਚੁਣਿਆ ਧਮਕਾਣੇ ਨੂੰ ਚੁਣਿਆ, ਕਿਉਂਕਿ ਇਹਦਾ ਹੋਰ ਕੁਝ ਹੈ, ਜਦੋਂ ਇਹ ਕੁਰਸੀ ਤੇ ਬਹਿ ਜਾਂਦੇ ਨੇ ਨਾ ਜਿੰਨੇ ਵੀ ਇਹ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਅਕਾਲੀ ਹੋਣ ਦੂਜੇ ਤੀਜੇ ਜਿੰਨੇ, ਉਹ ਇਹ ਮੈਂ ਤਾਂ ਨਾ ਇਹਨਾਂ ਦੇ ਕਰੈਕਟਰ ਸੱਤਾ ਦੇ ਵਿਰੋਧੀ ਧਿਰ ਦੇ ਦੋ ਹੀ ਨੇ, ਜਦੋਂ ਇਹ ਵਿਰੋਧੀ ਧਿਰ ਚ ਆਉਂਦੇ ਨੇ ਉਦੋਂ ਇਹਨਾਂ ਨੂੰ ਸਭ ਤੋਂ ਵੱਧ ਲੋਕਾਂ ਦੀ ਫਿਕਰ ਇਹਨਾਂ ਨੂੰ ਹੁੰਦੀ
1: ਜੀ,
3: ਜਦੋਂ ਇਹ ਕੁਰਸੀ ਤੇ ਹੁੰਦੇ ਨੇ, ਹੁਣ ਮਾਨ ਸਾਹਿਬ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਤਾਂ ਨਵੀਂ ਸੀ ਨਾ, ਇਹਨਾਂ ਦੇ ਕੋਈ ਪਿਛਲਾ ਬਰਡਨ ਕੋਈ ਬਰਡਨ ਨੀ ਸੀ, ਕੋਈ ਇਹਨਾਂ ਤੇ ਕੋਈ ਗੁੱਸਾ ਗਿਲਾ ਨੀ ਸੀ ਕੁਛ ਨੀ
1: ਜੀ,
3: ਪਰ ਜੋ ਕੁਛ ਇਹਨਾਂ ਨੇ ਤੁਸੀਂ ਦੇਖੋ ਵੀ ਆ ਕੇ ਹੁਣ ਕੀਤਾ ਵੀ ਜਿੰਨੀ ਆ ਡਾਂਗ ਭਰਾਉਂਦੇ ਪਏ ਜੇ ਮੋਢੇ ਤੇ ਨਾ ਧਰਨਾ ਹੋਊਗਾ ਨਾ ਭਰਨਾ ਹੋਊਗਾ ਫਲਾਣਾ ਹੋਊਗਾ ਢਮਕਾਣਾ ਹੋਊਗਾ
1: ਜੀ
3: ਤੇ ਤੁਸੀਂ ਦੇਖ ਲੋ ਵੀ ਹੁਣ ਕੀ ਕੀ ਕਹੋਗੇ ਇਹਨਾਂ ਨੂੰ ਬਾਈ
1: ਪਰ ਇੱਕ ਚੀਜ਼ ਮੈਂ ਸੋਚਦਾ ਪੋਜ਼ਿਟਿਵਿਟੀ ਦੇ ਵਿੱਚ ਸੋਚੀਏ ਤਾਂ ਇੱਕ ਚੀਜ਼ ਠੀਕ ਵੀ ਹੈ ਜਿਹੜਾ ਬਾਕੀ ਪਾਰਟੀਆਂ ਨੂੰ ਸਮਝਣ ਦੇ ਲਈ 25-30 ਜਾਂ 35-40 ਸਾਲ ਲੱਗ ਗਏ ਇਹਨਾਂ ਨੇ 5 ਸਾਲਾਂ ਦੇ ਵਿੱਚ ਹੀ ਸਾਰਾ ਕੁਝ ਸਮਝਾ ਦਿੱਤਾ ਹੈ ਲੋਕ ਉਹਦੇ ਨਾਲ ਉਹ ਮਤਲਬ ਕਿ ਇੱਕ ਪੋਜ਼ਿਟਿਵ ਸੁਨੇਹਾ ਵੀ ਉਹਦੇ ਵਿੱਚ ਹੈਗਾ ਹੈ
3: ਨਹੀਂ ਨਹੀਂ ਉਹ ਅਸਲ ਚ ਭਾਰਤ ਬਾਈ ਜੀ ਲੋਕਾਂ ਨੂੰ ਕੁਛ ਕੁਛ ਜਿਆਦਾ ਉਮੀਦ ਨਾਲ ਇਹਨਾਂ ਨੂੰ ਚੁਣਿਆ ਸੀ
1: ਜੀ
3: ਉਹਦੇ ਕਰਕੇ ਨਹੀਂ ਜੇ ਨਹੀਂ ਤੇ ਜਿਹੜਾ ਡਾਂਗਾ ਫਿਰਨ ਵਾਲਾ ਕੰਮ ਇਹ ਤਾਂ ਚੱਲਦਾ ਹੀ ਰਿਹਾ ਭਾਰਤ ਬਾਈ ਜੀ ਹੁਣ ਤੱਕ ਹੀ ਚੱਲਦਾ ਰਿਹਾ ਕੋਈ ਐ ਨੀ ਵੀ ਕੋਈ ਬਾਦਲ ਸਾਹਿਬ ਨੇ ਕੋਈ ਵੱਖਰਾ ਕੀਤਾ ਹੋਊਗਾ ਜਾਂ ਉਹਨਾਂ ਨੇ ਵੱਖਰਾ ਕੀਤਾ ਹੋਊਗਾ
1: ਜੀ
3: ਅਸਲ ਚ ਨਾ ਬਾਈ ਜੀ ਜਿਹੜਾ ਸਿਸਟਮ ਪਿੱਛੇ ਬੈਠਾ ਨਾ ਇਹ ਸਿਸਟਮ ਖਰਾਬ ਕਰਦਾ ਪਿਆ ਨਹੀਂ ਜੇ ਗੱਲ ਉਹੀ ਹੈ ਜਿੰਨੇ ਵੀ ਹੈਗੇ ਨੇ ਤੁਸੀਂ ਦੇਖ ਲੋ ਵੀ ਇਹਨਾਂ ਨੂੰ ਕਿਸੇ ਨੂੰ ਮਰਜ਼ੀ ਬਿਠਾ ਕੇ ਦੇਖ ਲੋ ਕੁਰਸੀ ਤੇ ਇਹਨਾਂ ਦੇ ਬਿਆਨ ਵਿਰੋਧੀ ਧਿਰ ਚ ਕੁਛ ਹੋਰ ਹੁੰਦੇ ਨੇ ਸੱਤਾ ਦੇ ਧਿਰ ਚ ਕੁਛ ਹੋਰ ਹੁੰਦੇ
1: ਜੀ
3: ਤੇ ਆਪਾਂ ਹੁਣ ਕੀ ਕਰ ਸਕਦੇ ਹਾਂ ਚਲੋ ਠੀਕ ਹੈ ਜਿੰਨੇ ਜਿਹਦਾ ਜੀ ਕਰਦਾ ਜਿਹਨੂੰ ਵੀ ਆਪਸ਼ਨ ਲੈਣਾ ਚਾਹੀਦਾ ਵੀ ਹੋ ਸਕਦਾ ਇਹਨਾਂ ਨੂੰ ਘੱਟੋ ਘੱਟ ਸੀਟਾਂ ਦੇ ਉਹਦੇ ਵਿੱਚ ਵੀ ਕੋਈ ਲੋਕਾਂ ਦੇ ਹੱਥ ਵਸਤਾ ਹੈ ਨੀ ਲੋਕਾਂ ਨੇ ਕਿ ਕਿਹੜੀ ਧਿਰ ਵੱਲ ਭੁਗਤਣਾ ਵੱਧ ਆਉਣੀਆਂ ਨੇ ਘੱਟ ਹੋਣੀਆਂ ਨੇ ਇਹ ਕੋਈ ਕੈਲਕੂਲੇਸ਼ਨ ਤਾਂ ਹੈ ਨੀ ਵੀ ਮੈਥ ਵੀ ਆਪਾਂ ਕਰ ਸਕਦੇ ਹਾਂ ਵੀ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ ਜਾਂ ਇਹਨਾਂ ਨੂੰ ਇੰਨੀਆਂ ਕੁ ਦੇ ਦਈਏ
1: ਜੀ
3: ਉਹਦਾ ਜਿਹੜੇ ਪਾਸੇ ਲੋਕਾਂ ਨੇ ਡਿੱਗਣਾ ਉਹ ਡਿੱਗੀ ਪੈਣਾ ਬਾਈ ਜੀ ਉਹਨਾਂ ਨੇ ਉਧਰ ਪਾ ਹੀ ਦੇਣੀਆਂ ਨੇ ਵੋਟਾਂ
1: ਜੀ
3: ਪਰ ਫਿਰ ਵੀ ਇਹ ਗੱਲ ਤੁਹਾਡੇ ਵਾਲੀ ਠੀਕ ਹੈ ਕਿ ਜੇ ਇਹਨਾਂ ਨੂੰ ਘੱਟੋ ਘੱਟ ਸੀਟਾਂ ਇਹਨੂੰ ਬਹੁਮਤ ਦੇ ਨੇੜੇ ਤੇੜੇ ਰੱਖੀਏ ਤਾਂ ਥੋੜਾ ਜਿਹਾ ਕੰਟਰੋਲ ਰਹਿੰਦਾ
1: ਬਿਲਕੁਲ
3: ਪਰ ਨਹੀਂ ਜੇ ਹੁਣ ਤੁਸੀਂ ਦੇਖੀ ਲੋ ਫਿਰ ਹੁਣ ਜੇ ਹੁਣ ਬਹੁਮਤ ਤੋਂ ਘੱਟ ਵੀ ਕਰੋਗੇ ਤੇ ਆ ਹੁਣ ਮੋਦੀ ਸਾਹਿਬ ਵੀ ਘੱਟੇ ਹੀ ਸਨ ਤੇ ਹੁਣ ਵੀ ਉੱਥੋਂ ਤੋੜੀ ਆਉਂਦੇ ਨੇ ਬੰਗਾਲ ਚੋਂ ਤੇ ਬਹੁਮਤ ਧੱਕੇ ਨਾਲ ਲਈ ਜਾਂਦੇ ਫਿਰ ਬਾਈ ਜੀ ਹੁਣ ਇਹ ਕਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ ਤੇ ਆਪਾਂ ਕਿੱਧਰੋਂ ਨੂੰ ਕਿਹੜੇ ਪਾਸੇ ਨੂੰ ਰੱਖਾਂਗੇ ਬਾਈ ਜੀ
1: ਜੀ ਬਿਲਕੁਲ ਹੈ ਜੀ ਜੀ
3: ਜਿਹੜੇ ਪਾਸੇ ਨੂੰ ਭਾਰਤ ਬਾਈ ਜੀ ਇਹ ਕੰਮ ਤੁਰਿਆ ਹੋਇਆ ਨਾ
1: ਜੀ
3: ਇਹ ਲੋਕਾਂ ਨੂੰ ਬਗਾਵਤ ਵਾਲੇ ਪਾਸੇ ਤੋਰਨ ਵਾਲਾ ਕੰਮ ਹੈ ਕਿਉਂਕਿ ਹੁਣ ਕਿਸੇ ਨੂੰ ਤੁਸੀਂ ਮੰਨ ਲਓ ਧੱਕੀ ਜਾਓਗੇ ਪਿਛਾ ਨੂੰ ਉਹ ਜਾ ਕੇ ਕੰਧ ਨਾਲ ਹੀ ਲੱਗ ਸਕਦਾ ਨਾ ਜਦੋਂ ਪਿੱਛੇ ਕੰਧ ਆ ਗਈ ਤੇ ਫਿਰ ਹੁਣ ਅਗਲਾ ਕੀ ਕਰੂਗਾ ਜੀ
1: ਬਿਲਕੁਲ ਹੈ ਜੀ ਬਿਲਕੁਲ
3: ਇਹ ਜਿਹੜੇ ਪਾਸੇ ਨੂੰ ਸਿਸਟਮ ਤੁਰਿਆ ਹੋਇਆ ਨਾ ਇਹ ਕੰਧ ਨਾਲ ਧੱਕਣ ਵਾਲੇ ਪਾਸੇ ਤੁਰਿਆ
1: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ
3: ਬੜਾ ਅਫਸੋਸ ਹੈ ਭਾਰਤ ਬਾਈ ਜੀ ਜਦੋਂ ਆਪਾਂ ਸੰਵਿਧਾਨ ਦੇ ਵਿੱਚ ਮੈਂ ਤੁਸੀਂ ਕਹਿੰਦੇ ਸੋਚਦੇ ਹੋਵੋਗੇ ਵੀ ਬੜੀ ਮੈਂ ਆਸਾਨੀ ਨਾਲ ਇਹ ਗੱਲ ਕਹਿ ਦੇਣਾ ਮੈਨੂੰ ਪਤਾ ਹੈਗਾ ਵੀ ਸਾਡੀ ਵੋਟ ਦੀ ਕੀਮਤ ਕੀ ਹੈ ਇਸ ਸੰਵਿਧਾਨ ਵਿੱਚ ਪਾਵੇ ਕਿਹਨੂੰ ਬਾਈ ਜੀ
1: ਅੱਜ ਤੋਂ ਹੀ ਲੋਕਾਂ ਦੇ ਵਿਚ ਇਹ ਚੀਜ਼ ਜਰੂਰ ਜਾਣੀ ਚਾਹੀਦੀ ਹੈ ਅੱਜ ਤੋਂ ਹੀ ਕਿ ਇੱਕ ਪਾਰਟੀ ਨੂੰ ਨਾ ਚੁਣੋ ਘੱਟੋ ਘੱਟ ਦੋ ਬਰਾਬਰ ਦੀਆਂ ਧਿਰਾਂ ਨੂੰ ਚੁਣੋ ਤੇ ਉਹਦੇ ਵਿਚ ਜੇ ਲੋਕਾਂ ਦੇ ਵਿਚ ਅਜੇ 6 ਮਹੀਨੇ ਪਏ ਨੇ ਕਿਤੇ ਨਾ ਕਿਤੇ ਮੈਸੇਜ ਚਲੇ ਜਾਂਦਾ ਕੀ ਪਤਾ ਆਉਣ ਵਾਲੇ ਸਮੇਂ ਦੇ ਵਿਚ ਸਾਰਾ ਕੁਝ ਠੀਕ ਕਰਾਂ ਕਿਉਂਕਿ ਇੱਕ ਧਿਰ ਨੂੰ ਚੁਣ ਕੇ ਜੇ ਆਪਾਂ ਉਮੀਦ ਰੱਖਾਂਗੇ ਉਹ ਤਾਂ ਫਿਰ ਹਾਲਾਤ ਫਿਰ ਉਹ ਹੀ ਹੋਣਗੇ ਘੱਟੋ ਘੱਟ ਇੰਨਾ ਕੁ ਤਾਂ ਉਪਰਾਲਾ ਆਪਾਂ ਕਰ ਹੀ ਸਕਦੇ ਹਾਂ ਸਾਰੇ ਰਲ ਮਿਲ ਕੇ ਮਤਲਬ ਕਿ ਘੱਟੋ ਘੱਟ ਦੋ ਧਿਰਾਂ ਨੂੰ ਇਕੱਠਾ ਚੁਣੋ ਇੱਕ ਨੂੰ ਨਾ ਚੁਣੋ
3: ਜਿੰਨਾ ਕੁ ਚਲੋ ਆਪਾਂ ਇਹ ਨੀ ਕਹਿ ਸਕਦੇ ਵੀ ਚੁਣ ਸਕਦੇ ਹਾਂ ਨਹੀਂ ਚੁਣ ਸਕਦੇ ਪਰ ਜਿੰਨੇ ਜਿਹਦੇ ਲੋਕਾਂ ਕੋਲ ਆਪਾਂ ਗੱਲ ਪਹੁੰਚਾ ਸਕਦੇ ਉਹਨਾਂ ਕੋਲ ਤਾਂ ਪਹੁੰਚਾ ਹੀ ਸਕਦੇ
1: ਜਿੰਨਾ ਜ਼ੋਰ ਆਪਾਂ ਸਰਕਾਰ ਬਣਾਉਣ ਨੂੰ ਲਾਉਂਦੇ ਆ ਓਨਾ ਹੀ ਜ਼ੋਰ ਓਪੋਜੀਸ਼ਨ ਬਣਾਉਣ ਨੂੰ ਵੀ ਲਾਉਣਾ ਪਏਗਾ ਨਾ
3: ਬਿਲਕੁਲ ਲਾਉਣਾ ਪਊਗਾ ਇਸੇ ਕਰਕੇ ਤਾਂ ਹੁਣ ਇਹਨਾਂ ਦੀਆਂ ਚੀਜ਼ਾਂ ਘਟੀਆਂ ਨੇ ਇਸੇ ਕਰਕੇ ਤਾਂ ਇਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਅਸੀਂ ਪੂਰੀਆਂ ਕਰ ਲਈਏ ਬੰਗਾਲ ਚ ਤੋੜੀਏ
1: ਬਿਲਕੁਲ
3: ਡਿਸੀਜਨ ਲੈਣਾ ਬਹੁਤ ਔਖਾ ਹੁੰਦਾ ਕਿਥੇ ਇੱਕ ਤਰਫਾ ਲਈ ਜਾਂਦੇ ਨੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨੀ ਹੈਗੀ
1: ਬਿਲਕੁਲ
3: ਵੈਸੇ ਨਾ ਕੁੱਲ ਮਿਲਾ ਕੇ ਭਾਰਤ ਬਾਈ ਜੀ ਸਿਆਸਤ ਨਾ ਬਹੁਤ ਬਹੁਤ ਗਲਤ ਪਾਸੇ ਨੂੰ ਸੋਚਿਆ ਕੰਮ ਇਹ ਅਸਲ ਜਿਹੜੇ ਪਾਸੇ ਨੂੰ ਇਹ ਕੰਮ ਤੁਰਿਆ ਹੋਇਆ ਨਾ ਹੌਲੀ ਹੌਲੀ ਲੋਕ ਕਿਉਂਕਿ ਜੇ ਆਪਸ਼ਨ ਨਾ ਰਿਹਾ ਲੋਕਾਂ ਕੋਲ ਫਿਰ ਉਹ ਅਖੀਰ ਫਿਰ ਉਹੀ ਉਸੇ ਪਾਸੇ ਨੂੰ ਅਰਾਜਕਤਾ ਨੂੰ ਦੂਜੇ ਪਾਸੇ ਨੂੰ ਲੰਬੀ ਲੋਕ ਜਨਤਾ ਫਿਰ ਇਹੀ ਆਪਣੇ ਆਲੇ ਦੁਆਲੇ ਦੇਸ਼ਾਂ ਚ ਇਹੀ ਹੋਇਆ ਨਾ ਫਿਰ ਜਦੋਂ ਉਹਨਾਂ ਕੋਲ ਰਿਹਾ ਹੀ ਨੀ ਕੋਈ ਆਪਸ਼ਨ
1: ਬਿਲਕੁਲ
3: ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਲੀਡਰਾਂ ਨੂੰ ਪਰ ਮੈਨੂੰ ਘੱਟੋ ਘੱਟ ਮੈਂ ਤਾਂ ਇਹ ਸੋਚਣਾ ਵੀ ਮੈਨੂੰ ਭਾਵੇਂ ਸੈਣੀ ਬਾਈ ਜੀ ਨੇ ਭਾਵੇਂ ਕੋਈ ਵੀ ਸਾਰੇ ਸੱਜਣ ਨੇ ਮੈਂ ਸਗੋਂ ਮੈਂ ਸੋਚਣਾ ਵੀ ਮੈਂ ਗਲਤ ਸਾਬਤ ਹੋ ਜਾ ਮੈਨੂੰ ਕਹਿ ਖੁੱਲੇ ਆਮ ਵੀ ਤੂੰ ਗਲਤ ਸੀ ਵੀ ਆ ਸਰਕਾਰ ਆਈ ਆ ਐਵੇਂ ਹੋਇਆ ਪਰ ਮੈਨੂੰ ਬਹੁਤ ਘੱਟ ਉਮੀਦ ਹੈਗੀ
1: ਬਾਈ ਜੀ
3: ਕਿਉਂਕਿ ਹੁਣ ਅਕਾਲੀ ਦਲ ਹੁਣ ਬੀਜੇਪੀ ਨਾਲ ਗੱਠਜੋੜ ਕਰਨ ਨੂੰ ਫਿਰਦੇ ਨੇ ਠੀਕ ਹੈ ਜੀ ਤੁਸੀਂ ਕਰ ਲਓ ਕੋਈ ਗੱਲ ਨੀ ਹੈਗਾ ਬਾਦਲ ਸਾਹਿਬ ਮੀਟਿੰਗਾਂ ਕਰਦੇ ਫਿਰਦੇ ਪਰ ਤੁਸੀਂ ਇਹ ਤਾਂ ਸੋਚ ਲਓ ਵੀ ਤੁਹਾਡੇ ਸਾਹਮਣੇ ਆ ਸ਼ਿਵ ਸੈਨਾ ਦਾ ਕੀ ਬਣਿਆ ਕੀ ਹਾਲਾਤ ਬਣੇ ਪਏ
1: ਜੀ
3: ਉਧਰ ਨਿਤੀਸ਼ ਕੁਮਾਰ ਸੀ ਉਹਨੇ ਗੱਠਜੋੜ ਕੀਤਾ ਉਹ ਵੇਖ ਲਓ ਉਹਦੇ ਕੀ ਹਾਲਾਤ ਬਣੇ ਪਏ
1: ਜੀ
3: ਤੇ ਤੁਸੀਂ ਗੱਲ ਇਹ ਹੈ ਵੀ ਇੱਕ ਇੱਕ ਵਾਰੀ ਇਹ ਹੁੰਦਾ ਵੀ ਹੁਣ 10 ਸਾਲ ਹੋ ਗਏ ਕੁਰਸੀ ਤੋਂ ਹਟਿਆ ਨੂੰ, ਵੀ ਇੱਕ ਵਾਰੀ ਸਾਨੂੰ ਵੀ ਕਿਤੇ ਕਹਿਣ ਦਾ ਮੌਕਾ ਮਿਲ ਜੇ ਵੀ ਗੱਲ ਕਹਾਣੀ ਉਹ ਹੈ।
1: ਬਿਲਕੁਲ ਜੀ,
3: ਬਹੁਤ ਗਲਤ ਪਾਸੇ ਨੂੰ ਕਰਿਆ ਹੋਇਆ ਭਾਰਤ ਬਾਈ ਜੀ। ਜੇ ਇੱਥੇ ਅਸੀਂ ਏਡੀਆਂ ਏਡੀਆਂ ਸੰਸਥਾਵਾਂ ਅਸੀਂ ਆਪਾਂ ਕਹਿੰਦੇ ਹਾਂ ਮਨੁੱਖੀ ਅਧਿਕਾਰਾਂ ਵਾਸਤੇ ਵਿਸ਼ਵ ਪੱਧਰ ਤੇ ਬਣੀਆਂ ਹੋਈਆਂ ਨੇ
1: ਜੀ,
3: ਤੇ ਗਾਜ਼ਾ ਦੇ ਵਿੱਚ ਤੁਸੀਂ ਦੇਖ ਲਓ, ਮੈਂ ਅੱਗੇ ਵੀ ਕਿੰਨੀ ਵਾਰੀ ਗੱਲ ਕੀਤੀ ਹੈ ਵੀ ਇੰਨੇ ਹਜ਼ਾਰ ਲੋਕ ਬੇਕਸੂਰ ਮਾਰਤੇ।
1: ਬਿਲਕੁਲ,
3: ਕੋਈ ਸੰਸਥਾ ਕਿਉਂ ਨੀ ਜੇ ਬੋਲੀ ਹੋਊਗੀ ਵਰਬਲੀ ਕੋਈ
1: ਬਿਲਕੁਲ
3: ਗੱਲ ਕਹਿ ਸੀ ਕਿਉਂ ਨੀ ਕਹਿਣ ਲੈ ਸਕੀ
1: ਜੀ। ਬਿਲਕੁਲ,
3: ਕੀ ਕਸੂਰ ਆ? ਇੱਕ ਇੱਕ ਯੁੱਧ ਦਾ ਵੀ ਕੋਈ ਨਿਯਮ ਹੁੰਦਾ ਬਾਈ ਜੀ, ਤੁਸੀਂ ਮੰਨ ਲਓ ਯੁੱਧ ਚ ਲੜਦੇ ਹੋ, ਤੁਸੀਂ ਮੰਨ ਲਓ ਤੁਹਾਡੇ ਗੋਲੀ ਵੱਜ ਗਈ ਕੁਛ ਵੱਜ ਗਈ,
1: ਬਿਲਕੁਲ
3: ਤੁਸੀਂ ਜਿੱਥੇ ਉਹ ਇਲਾਜ ਕਰਾਉਂਦੇ ਪਏ ਨੇ ਉਸ ਹਸਪਤਾਲ ਦੇ ਉੱਤੇ ਬੰਬ ਸੁੱਟ ਦੋ, ਜਿੱਥੇ ਸਕੂਲ ਚ ਬੱਚੇ ਪੜ੍ਹਦੇ ਪਏ ਨੇ ਉੱਥੇ ਬੰਬ ਸੁੱਟ ਦੋ,
1: ਅਰੇ
3: ਦੁਨੀਆ ਗਰਕਣ ਵਾਲੇ ਪਾਸ ਨਹੀਂ ਤੇ ਭਾਰਤ ਬਾਈ ਜੀ, ਹੋਰ ਕੀ ਹੋਊਗਾ?
1: ਬਿਲਕੁਲ ਹੈ ਜੀ, ਬਿਲਕੁਲ ਦੁਖਦਾਈ ਚੀਜ਼ਾਂ ਨੇ।
3: ਕੋਈ ਸੰਸਥਾ ਫਿਰ ਅਸੀਂ ਕਿਹੜੇ ਦਾਅਵੇ ਕਰਦੇ ਹਾਂ ਵੀ ਅਸੀਂ ਸਾਡੇ ਸੁਧਾਰ ਹੋਊਗਾ, ਫਿਰ ਗਰਕਣ ਵਾਲੇ ਪਾਸੇ ਤੁਰੀ ਹੋਈ ਹੈ ਦੁਨੀਆ, ਫਿਰ ਹੋਰ ਕੀ ਹੋਊਗਾ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ।
3: ਕਦੇ ਕਿਸੇ ਆਰਾਮ ਨੇ ਸੋਚਿਆ ਹੋਊਗਾ ਜਾਂ ਦੂਜੇ ਨੇ ਸੋਚਿਆ ਹੋਊਗਾ ਸਾਡੇ ਤੇ ਚੜ੍ਹ ਕੇ ਆਜੂਗਾ, ਇਹ ਤਾਂ ਫਿਰ ਕੱਲ ਨੂੰ ਸਾਰੇ ਜਿਹੜਾ ਕੋਈ ਤਾਕਤਵਰ ਹੈ ਫਿਰ ਉਹ ਦੂਜੇ ਤੇ ਚੜ੍ਹ ਕੇ
1: ਆਊਗਾ ਹੀ ਜੀ, ਆਊਗਾ। ਬਿਲਕੁਲ ਹੈ ਜੀ, ਬਿਲਕੁਲ ਹੈ।
3: ਬੜਾ ਅਫਸੋਸ ਨਾਲ ਆਪਾਂ ਦਾ ਦੇਖੋ, ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਡੇ ਬਾਬੇ ਨਾਨਕ ਨੇ ਜੋ ਸਾਡਾ ਫਲਸਫਾ ਸੀ ਮਾਨਵਤਾ ਦਾ ਮਨੁੱਖਤਾ ਦਾ, ਜਿੰਨਾ ਘਾਣ ਹੁੰਦਾ ਪਿਆ ਤੁਸੀਂ ਦੇਖ ਲਓ ਵੀ ਉਹ ਆਮ ਬੱਚੇ ਗਾਜ਼ਾ ਦੇ ਵਿੱਚ ਕਿਸੇ ਦੀ ਲੱਤ ਨੀ ਕਿਸੇ ਦੀ ਬਾਹ ਨੀ, ਜਿੰਨਾ ਕੋਈ ਹੈਗਾ ਇਹਨਾਂ ਸੰਸਥਾਵਾਂ ਦੇ ਨਾਂ ਲੈਣ ਵਾਲਾ?
1: ਬਿਲਕੁਲ ਹੈ, ਬਿਲਕੁਲ ਹੈ ਜੀ।
3: ਕੀ ਕਰੂਗਾ ਪਤਾ
1: ਜੀ,
3: ਬਹੁਤ
1: ਬਹੁਤ ਸ਼ੁਕਰੀਆ ਮੁਕੱਦਰ ਜੀ, ਸੋਹਣੇ ਵਿਚਾਰਾਂ ਲਈ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਔਲਖ ਸਾਹਿਬ ਜੁੜੇ ਸਨ ਤੇ ਲਾਈਨਾਂ ਤੁਹਾਡੇ ਲਈ ਵੀ ਖੋਲੀਆਂ ਨੇ। ਜਾਂਦੇ ਜਾਂਦੇ ਕੁਝ ਜਿਹੜੀਆਂ ਖ਼ਬਰਾਂ ਨੇ ਵਿਦੇਸ਼ੀ ਉਹਨਾਂ ਦੇ ਵੱਲ ਨੂੰ ਝਾਤ ਵੀ ਮਾਰਦੇ ਆ। ਗੁਰਮੇਲ ਦਾਦੂ ਜੀ ਦਾ ਇੱਕ ਸੁਨੇਹਾ ਆਇਆ ਤੇ ਇੱਕ ਮੈਂ ਆਰਟੀਕਲ ਕੋਸ਼ਿਸ਼ ਕਰਾਂਗਾ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਕਰਾਂਗਾ, ਖੁਦ ਨਾਲ ਲੜਨਾ ਛੱਡੋ। ਤੇ ਉਸ ਤੋਂ ਪਹਿਲਾਂ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਲਿਖਦੇ ਨੇ ਕਿ ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ, ਸਰਕਾਰ ਸਾਨੂੰ ਇਮਾਨਦਾਰ ਚਾਹੀਦੀ ਹੈ ਕਿ ਬੇਈਮਾਨ ਭ੍ਰਿਸ਼ਟ ਅਤੇ ਅਕਿਰਤ ਘਣ ਲੋਕ ਇਮਾਨਦਾਰ ਸਰਕਾਰ ਚੁਣ ਸਕਦੇ ਨੇ? ਇਹ ਜਿਹੜਾ ਸਵਾਲ ਖੜਾ ਕੀਤਾ ਉਹਨਾਂ ਨੇ। ਅੱਗੇ ਉਹ ਲਿਖਦੇ ਨੇ ਕਿ ਅਸੀਂ ਇਕੱਠ ਦੇ ਨਾਲ ਤੁਰਨ ਵਾਲੀਆਂ ਭੇਡਾਂ ਤੋਂ ਸਿਵਾਏ ਕੁਝ ਵੀ ਨਹੀਂ। ਇਕੱਲਾ ਪੜ੍ਹਨ ਦੇ ਨਾਲ ਕੀ, ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਮੰਜ਼ਿਲ ਮਿਲ ਜਾਂਦੀ ਹੈ। ਕੋਈ ਕਿਤਾਬਾਂ ਦੇ ਨਾਂ ਦੱਸਦਾ ਤੂੰ ਆਹ ਪੜ੍ਹ ਲੈ ਤੇ ਉਹ ਪੜ੍ਹ ਲਾ, ਪਰ ਘੱਟ ਹੈਗੇ ਨੇ ਲੋਕ ਜੋ ਆਪਣੇ ਆਪ ਨੂੰ ਪੜ੍ਹਨ ਦੀ ਗੱਲ ਕਰਦੇ ਨੇ। ਕੋਈ ਕਹਿੰਦਾ ਤੂੰ ਕਾਮਰੇਡ, ਕੋਈ ਆਖੇ ਤਰਕਸ਼ੀਲ ਮੈਨੂੰ, ਕਈ ਤਾਂ ਆਖਦੇ ਤੂੰ ਤਾਂ ਰੱਬ ਦੇ ਵਰਗਾ, ਪਰ ਮੈਂ ਤਾਂ ਸਿਰਫ ਇਨਸਾਨ ਹੋਣ ਦੇ ਲਈ ਤੜਫ ਰਿਹਾ ਹਾਂ। ਕਿਆ ਬਾਤ ਹੈ ਜੀ! ਗੁਰਮੇਲ ਦਾਦੂ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕਲਮ ਦੇ ਨਾਲ ਜਿਹੜੀ ਇਹ ਸਾਂਝ ਪਾਈ ਹੈ, ਤੇ ਬਹੁਤ ਬਹੁਤ ਸ਼ੁਕਰੀਆ ਦਾਦੂ ਜੀ ਇੰਨੀ ਸੋਹਣੀ ਗੱਲਬਾਤ ਦੇ ਲਈ ਜੀ। ਇਨਸਾਨ ਬਣਨਾ ਪਹਿਲਾਂ ਜਿਹੜਾ ਜ਼ਰੂਰੀ ਹੈ, ਬਾਕੀ ਦੇ ਕੰਮ ਬਾਅਦ ਦੇ ਵਿੱਚ ਹੈ, ਤੇ ਸਭ ਤੋਂ ਪਹਿਲਾਂ ਇਨਸਾਨੀਅਤ ਦੀ ਗੱਲ ਹੋਣੀ ਚਾਹੀਦੀ ਹੈ। ਤੇ ਲੋ ਦੋਸਤੋ, ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਆਪਾਂ ਵੱਧਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ, ਵਿਦੇਸ਼ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ, ਤੇ ਕੇਂਦਰ ਦੀਆਂ, ਦੇਸ਼ ਦੀਆਂ ਤੇ ਪੰਜਾਬ ਦੀਆਂ ਖ਼ਬਰਾਂ ਆਪਾਂ ਕੰਪਲੀਟ ਕਰ ਹੀ ਲਈਆਂ ਨੇ। ਤੇ ਗੱਲ ਕਰਦੇ ਹਾਂ ਹੁਣ ਯੂਕੇ ਦੇ ਵਿੱਚ, ਜਿਹੜਾ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਉਹਨਾਂ ਨੇ ਕਬੂਲਿਆ ਕਿ 2700 ਪੁਲਿਸ ਅਧਿਕਾਰੀਆਂ ਦੀਆਂ ਮਿੱਥਕੇ ਕੀਤੀਆਂ ਜਿਹੜੀਆਂ ਨੇ ਹੱਤਿਆਵਾਂ, ਉਹਦੇ ਵਿੱਚ ਉਹ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ। ਕਾਫੀ ਜਿਹੜੀ ਹੈ ਵੀਡੀਓ ਤੇ ਖ਼ਬਰ ਜਿਹੜੀ ਵਾਇਰਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤੇ ਪੋਕ ਕਲੈਸ਼ ਜਿਹੜਾ ਹੋਇਆ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ, ਸੁਰੱਖਿਆ ਬਲਾਂ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀਬਾਰੀ ਹੋਈ ਹੈ, 30 ਤੋਂ ਵੱਧ ਮੌਤਾਂ ਹੋਈਆਂ ਨੇ ਤੇ 200 ਜ਼ਖਮੀ ਨੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਹਿੰਸਾ ਹੋਰ ਜ਼ਿਆਦਾ ਵਧੀ ਹੈ। ਇੱਥੋਂ ਦੇ ਪ੍ਰਦਰਸ਼ਨਕਾਰੀ ਸਮੂਹਾਂ ਨੇ ਦਾਅਵਾ ਕੀਤਾ ਕਿ ਪੂਰੇ ਖੇਤਰ ਦੇ ਵਿੱਚ ਆਰਥਿਕ ਤੰਗੀ, ਪ੍ਰਸ਼ਾਸਨਿਕ ਸਮੱਸਿਆਵਾਂ ਤੇ ਸਿਆਸੀ ਨੁਮਾਇੰਦਗੀ ਖਿਲਾਫ਼ ਚੱਲ ਰਹੇ ਅੰਦੋਲਨ ਨੂੰ ਦਬਾਉਣ ਦੇ ਲਈ ਕੀਤੀ ਗਈ ਸੁਰੱਖਿਆ ਕਾਰਵਾਈ ਦੇ ਦੌਰਾਨ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 200 ਲੋਕ ਜ਼ਖਮੀ ਹੋਏ ਨੇ। ਇਹ ਸਾਰਾ ਵਿਵਾਦ ਜੁਆਇੰਟ ਅਵਾਮੀ ਐਕਸ਼ਨ ਕਮੇਟੀ ਜਿਹੜੀ ਹੈ JAAC ਦੁਆਲੇ ਘੁੰਮ ਰਿਹਾ। ਇਹ ਆਮ ਲੋਕਾਂ ਦਾ ਇਕ ਅਜਿਹਾ ਸੰਗਠਨ ਹੈ ਜਿਸ ਨੇ ਮਹਿੰਗਾਈ, ਬਿਜਲੀ ਦੇ ਵਧੇ ਰੇਟਾਂ, ਬੇਰੋਜ਼ਗਾਰੀ ਤੇ ਸਿਆਸੀ ਹੱਕਾਂ ਨੂੰ ਲੈ ਕੇ ਅੰਦੋਲਨ ਛੇੜਿਆ ਹੋਇਆ। ਮੰਗਲਵਾਰ ਨੂੰ ਇਸ ਸੰਗਠਨ ਦੇ ਵੱਲੋਂ ਪੂਰੇ ਇਲਾਕੇ ਦੇ ਵਿਚ ਹੜਤਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਇਸ ਸੰਗਠਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਤੇ ਇਸ ਦੇ ਸਮਰਥਕਾਂ ਦੇ ਉੱਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਕਾਰਨ ਤਣਾਅ ਜਿਹੜਾ ਹੋਰ ਵੀ ਜ਼ਿਆਦਾ ਵੱਧ ਗਿਆ। ਦੂਸਰੇ ਪਾਸੇ ਆਪਣੇ ਟਰੰਪ ਸਾਹਿਬ ਕਹਿੰਦੇ ਨੇ ਬੀਬੀ ਸੰਭਲ ਕੇ ਚੱਲੋ ਨਹੀਂ ਤਾਂ ਇਕੱਲੇ ਰਹਿ ਜਾਓਗੇ। ਟਰੰਪ ਨੇ ਨੇਤਨ ਯਾਹੂ ਨੂੰ ਜਿਹੜੀ ਹੈ ਇਰਾਨ ਤੇ ਹਮਲਾ ਕਰਨ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਇਰਾਨ ਤੇ ਇਜ਼ਰਾਈਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਪੀਲ ਤੋਂ ਬਾਅਦ ਇਕ ਦੂਜੇ ਦੇ ਉਤੇ ਹਮਲੇ ਰੋਕ ਦਿੱਤੇ। ਹਾਲਾਂਕਿ ਤਹਿਰਾਨ ਜਿਹੜਾ ਕੈਪੀਟਲ ਇਰਾਨ ਦੀ ਉਹਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਉਤੇ ਹਮਲੇ ਜਾਰੀ ਰੱਖੇ ਤਾਂ ਉਹ ਦੁਬਾਰਾ ਜੰਗ ਸ਼ੁਰੂ ਕਰ ਦੇਵੇਗਾ। ਅਪ੍ਰੈਲ ਮਹੀਨੇ ਤੋਂ ਬਾਅਦ ਦੋਵਾਂ ਦੇਸ਼ਾਂ ਇਰਾਨ ਅਤੇ ਇਜ਼ਰਾਈਲ ਵਿਚਕਾਰ ਹੋਈ ਇਸ ਸਿੱਧੀ ਲੜਾਈ ਦੇ ਕਾਰਨ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗ ਸਕਦਾ ਸੀ। ਅਸਲ ਦੇ ਵਿਚ ਅਮਰੀਕਾ ਪਿਛਲੇ 3 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੇ ਲਈ ਇਰਾਨ ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜੋ ਕਿ ਇਸ ਹਮਲੇ ਕਾਰਨ ਟੁੱਟਣ ਦੀ ਕਗਾਰ ਦੇ ਉਤੇ ਪਹੁੰਚ ਗਿਆ। ਇਨ੍ਹਾਂ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਦੇ ਵਿਚ 5% ਤੱਕ ਦਾ ਉਛਾਲ ਆ ਗਿਆ ਤੇ ਪਰ ਜਿਵੇਂ ਹੀ ਇਰਾਨੀ ਫੌਜ ਨੇ ਇਹ ਜਿਹੜਾ ਬਿਆਨ ਦੇ ਦਿੱਤਾ ਕਿ ਇਜ਼ਰਾਈਲ ਦੇ ਉੱਤੇ ਉਨ੍ਹਾਂ ਦੇ ਪਹਿਲੇ ਗੇੜ ਦੇ ਹਮਲੇ ਪੂਰੇ ਹੋ ਚੁੱਕੇ ਨੇ ਤਾਂ ਤੇਲ ਦੀਆਂ ਕੀਮਤਾਂ ਦੁਬਾਰਾ ਹੇਠਾਂ ਡਿੱਗ ਗਈਆਂ। ਇਸ ਦੇ ਨਾਲ ਹੀ ਅਮਰੀਕੀ ਡਾਲਰ ਵੀ ਪਿਛਲੇ 2 ਮਹੀਨਿਆਂ ਦੇ ਆਪਣੇ ਸਭ ਤੋਂ ਉੱਚੇ ਪੱਧਰ ਦੇ ਉੱਤੇ ਹੇਠਾਂ ਜਿਹੜਾ ਆ ਗਿਆ। ਅੱਗੇ ਸਟ੍ਰੇਟ ਆਫ ਹਾਰਮੁਜ਼ ਦੇ ਵਿਚ ਅਮਰੀਕੀ ਫੌਜ ਦਾ ਜਿਹੜਾ ਹੈਲੀਕਾਪਟਰ ਕਰੈਸ਼ ਹੋਇਆ ਉਹਦੇ ਉੱਤੇ ਟਰੰਪ ਦੇ ਜਿਹੜਾ ਬਿਆਨ ਦਿੱਤਾ ਹੈ ਕਹਿੰਦੇ ਆ ਕਿ ਪਾਇਲਟ ਸੁਰੱਖਿਅਤ ਹੈ ਉਹਦੀ ਖ਼ਬਰ ਲੈਂਦੇ ਆ। ਉਸ ਤੋਂ ਪਹਿਲਾਂ ਫਗਵਾੜੇ ਤੋਂ ਪਰਮਿੰਦਰ ਜੀ ਆਪਣੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ, ਪਰਮਿੰਦਰ ਜੀ ਕੀ ਹਾਲ ਚਾਲ ਨੇ ਜੀ?
4: ਸਭ ਠੀਕ ਠਾਕ। ਮੈਂ ਕਿਹਾ ਜਿੱਥੇ ਮੁਕੱਦਰ ਭਾਈ ਹੁਣੀ ਗੱਲ ਕਰਦੇ ਸੀ ਭਾਰਤ ਸਾਹਿਬ,
1: ਹਾਂਜੀ
4: ਜੀ, ਮਸਲਾ ਇਹ ਆ ਹੁਣ ਉਹ ਜਦੋਂ ਉਹ ਜਿਹੜੀ ਗੱਲ ਕਰਦੇ ਉਹ ਸੱਚੀ ਆ, ਪਰ ਭਾਈ ਸਾਹਿਬ ਸਾਡੇ ਲੋਕ ਇੰਨੇ ਸੈਲਫਿਸ਼ ਹੋ ਗਏ ਜੀ, ਸਾਡੇ 10 ਰੁਪਈਆਂ ਵਧੇ ਸਾਡੇ ਲੋਕ ਬੈਠ ਜਾਂਦੇ ਜੀ, ਕਿਹਨੂੰ ਕਿਹਨੂੰ
1: ਆਪਾਂ ਕਿੱਦਾਂ ਕਹਿ ਲਵਾਂਗੇ ਜੀ? ਬਿਲਕੁਲ ਹੈ ਜੀ, ਕਰਦਾਰ ਨਹੀਂ ਰਹੇ ਜੀ।
4: ਮੰਨ ਲਾ ਭਾਜੀ ਤਾਜ਼ਾ ਉਦਾਹਰਨ ਆ, ਚਲੋ ਹੋਈ ਸੀ ਤਾਂ ਇਲੈਕਸ਼ਨ ਹੋਈ ਸੀ ਤਾਂ ਆਪਣੇ ਮੇਰਾ ਮੁੰਡਾ ਸੀ ਉਹ ਜਦੋਂ ਮੇਰਾ ਹਾਮ ਓਵਰ ਵੀ ਆ ਪੜ੍ਹਦਾ ਮਿਲਣਾ ਸੀ ਤਾਂ ਮੇਰੇ ਸਾਡਾ ਗੁਆਂਢੀ ਵੀ ਆ ਜੀ
1: ਜੀ,
4: ਹੁਣ ਸਰਪੰਚ ਦੀ ਇਲੈਕਸ਼ਨ ਲੜੀ ਜੀ
1: ਜੀ
4: ਸਰ, ਚਲੋ ਤੁਹਾਨੂੰ ਤਾਂ ਪਤਾ ਹੋਣਾ ਆਪਣੇ ਦੁਆਬੇ ਦੇ ਵਿੱਚ ਬਹੁਤ ਗਿਣਤੀ ਜਿਹੜੀ ਪਿੰਡਾਂ ਦੇ ਵਿੱਚ ਆ ਜਿਹੜੀ ਵੋਟ ਆ ਉਹ ਐਸਸੀ ਆ
1: ਜੀ, ਐਸਸੀ ਭਾਈਚਾਰੇ ਦੀ ਜ਼ਿਆਦਾ ਬਿਲਕੁਲ ਆ ਜੀ।
4: ਹਾਂਜੀ ਹਾਂਜੀ ਭਾਜੀ, ਚਲੋ ਅਸੀਂ ਸਰਬ ਸੰਮਤੀ ਕਰਾਉਂਦੇ ਸੀ
1: ਜੀ,
4: ਉਹ ਜਦੋਂ ਸੀਗਾ ਇੱਦਾਂ ਉਹ ਮੁੰਡਾ ਜਿਹੜਾ ਅੱਗੇ ਉਹ ਜਿਹੜਾ ਬੰਦਾ ਉਹ ਮੁੰਡਾ ਮੋਹਰੇ ਖੜਾ ਉਹ ਉਹ ਅੱਗੇ 2-3 ਵਾਰੀ ਪੰਚ ਬਣ ਗਿਆ ਜੀ।
1: ਅੱਛਾ ਜੀ,
4: ਬੰਦੇ ਨੂੰ ਹੋਰ ਨੂੰ ਕਹਿੰਦੇ ਸੀ ਉਹਨਾਂ ਦੇ ਵਿੱਚੋਂ ਐਸ ਸੀ ਚੋ ਕਹਿੰਦੇ ਸੀ, ਕਹਿੰਦਾ ਚੱਲ ਉਹਨੂੰ ਖੜਾ ਕਰ, ਉਹ ਕਹਿੰਦਾ ਹੁਣ ਚਲੋ ਇਹਨੂੰ ਮੰਨ ਕੇ, ਉਹ ਕਹਿੰਦਾ ਭਾਜੀ ਹੁਣ ਇਹਨੂੰ ਕਿਹਾ ਕਹਿੰਦਾ ਤੂੰ ਜੇ ਤੈਨੂੰ ਜਿਆਦਾ ਤੂੰ ਤਾਂ ਐਤਕੀ ਜਨਰਲ ਹੋਈ ਆ ਤੂੰ ਖੜ ਜਾ, ਤੂੰ ਕਹਿੰਦਾ ਸਾਡੇ ਭਾਈਚਾਰੇ ਚ ਪਾੜ ਪਾਉਣਾ
1: ਜੀ,
4: ਤੂੰ ਸਾਡੇ ਸਾਡੇ ਸਾਡੇ ਭਾਈਚਾਰੇ ਕਹਿੰਦਾ ਉਹਨੂੰ ਖੜੇਗਾ, ਤੈਨੂੰ ਕਹਿੰਦਾ ਤੈਨੂੰ ਚਾਹੀਦਾ ਤੂੰ ਆਪ ਖੜ ਜਾ
1: ਜੀ, ਬਿਲਕੁਲ ਹੈ ਜੀ।
4: ਉਹ ਸਭ ਤੇ ਕਹਿ ਉਹਨ ਭਾਜੀ ਉਹ ਕਹਿ ਕਹਿੰਦਾ ਉਹ ਕਹਿੰਦਾ ਚੱਲ ਠੀਕ ਆ ਜੀ, ਉਹ ਇੱਥੇ ਆਣ ਕੇ ਜਦੋਂ ਕਹਿਣ ਲੱਗਾ ਕਹਿੰਦਾ ਯਾਰ ਮੈਨੂੰ ਇਹ ਇੱਦਾਂ ਕਹਿੰਦਾ ਕਿਹਾ ਵੀ ਉਹ ਕਹਿੰਦਾ ਅਸੀਂ ਬਈ ਉਹਨਾਂ ਆਹ ਗੱਲ ਕੀਤੀ, ਕਹਿੰਦਾ ਮੈਂ ਉਹਨੂੰ ਕਹਿ ਕਹਿੰਦਾ ਚੰਗਾ ਵੀ ਉੱਥੇ ਕਹਿੰਦਾ ਖੜ ਜਾਂਦੇ ਆ, ਮੈਂ ਕਿਹਾ ਫਿਰ ਉਹ ਜਦੋਂ ਇੱਦਾਂ ਕਹਿਣ ਲੱਗੇ ਕਹਿੰਦਾ ਮੈਂ ਕਹਿ ਮੈਂ ਕਿਹਾ ਚੰਗਾ ਜੇ ਕਹਿ ਪਤਾ ਠੀਕ ਆ ਵੀ ਖੜ
1: ਜੀ।
4: ਭਾਜੀ ਮੰਨ ਲਓ ਜ਼ੋਰ ਲਾਇਆ ਅਸੀਂ, ਮਤਲਬ ਜਿੱਤ ਉਹ ਜਿਤਾਇਆ ਵੀ ਆ, ਜਿੱਤਿਆ ਵੀ ਮੁੰਡਾ ਐਵੇਂ ਕਹਿ ਦਈਏ ਬਹੁਤ ਵਧੀਆ ਬੰਦਾ ਆ, ਜਿੱਤਿਆ ਵੀ ਮੰਨ ਲਓ 800 ਤੁਸੀਂ ਇਹ ਦੇਖ ਲਓ ਵੀ 850 ਵੋਟ ਆ ਪੈਣ ਦੀ ਸਾਡੇ ਜੀ
1: ਜੀ,
4: ਹਨਾ ਉਹਦੇ ਵਿੱਚੋਂ 700 ਵੋਟ ਪੋਲ ਹੋਈ ਤਾਂ ਉਹਦੇ ਜਿਹੜੀ 700 ਵੋਟ ਪੋਲ ਹੋਈ ਉਹਦੇ ਵਿੱਚੋਂ ਵੀ ਉਹ 250 ਵੋਟ ਤੇ ਜਿੱਤਿਆ ਜੀ।
1: ਕਿਆ ਬਾਤ ਹੈ ਜੀ, ਅੱਛਾ ਜੀ,
4: ਹਾਂਜੀ ਤਾਂ ਮੈਂ ਤੁਹਾਨੂੰ ਉਹੀ ਕਹਿੰਦਾ ਬੜਾ ਜ਼ੋਰ ਚਲੋ ਬਹੁਤ ਲੱਗ
1: ਜ਼ੋਰ
4: ਬਾਈ, ਹੁਣ ਹੁਣ ਹੁਣ ਜਿਹੜੇ ਬੰਦੇ ਹਨਾ ਭਾਜੀ ਉਸ ਟਾਈਮ ਜਿਹਨਾਂ ਵੋਟਾਂ ਬੰਦਿਆਂ ਦੀ ਤਿੰਨ ਵੋਟਾਂ ਵੀ ਸੀਗੀਆਂ,
1: ਹਾਂਜੀ
4: ਚਲੋ ਖਰਚਾ ਵੀ ਅਸੀਂ ਮੈਂ ਨੀ ਚਾਹੁੰਦਾ ਅਸੀਂ ਖਰਚਾ ਵੀ ਬੜਾ ਸੰਕੋਚ ਜਿਹੜੇ ਬੰਦੇ ਤਿੰਨ ਤਿੰਨ ਬੁੱਟਾਂ ਵੀ ਉਹ ਵੀ ਉਹਦੇ ਕੋਲ ਸਾਡੇ ਉਹ ਵੀ ਸਾਡੇ ਕੋਲ ਛੇ ਛੇ ਬੋਤਲਾਂ ਸ਼ਰਾਬ ਦੀਆਂ ਲੈ ਗਏ ਨਾਲੇ ਹਾਲਾਂਕਿ ਅਸੀਂ ਸ਼ਰਾਬ ਜਿਹੜੀ ਤਿੰਨ ਚਾਰ ਦਿਨ ਵਰਤਾਈ ਆ ਪਹਿਲਾਂ ਵਰਤਾਈ ਨੇ ਵੰਡੀ ਨੀ ਹੈਗੀ ਸ਼ਰਾਬ ਦੀ ਉਹਨੂੰ ਪਹਿਲਾਂ ਉਹੀ ਕਹਿਤਾ ਬਈ ਜੇਲ ਬੋਟ ਪਾਉਣੀ ਆ ਪਾਇਓ ਨਹੀਂ ਤਾਂ ਨਾ ਪਾਇਓ
1: ਬਿਲਕੁਲ ਹੈ ਜੀ
4: ਭਾਜੀ ਜਦੋਂ ਤਖਾਣਾ ਨੂੰ ਤੁਰੇ ਤੁਰੇ ਹਨਾ ਸ਼ਰਾਬ ਆਪਾਂ ਮਤਲਬ ਬੋਟ ਮੰਗਣ ਜਾਂਦੇ ਸੀ
1: ਜੀ
4: ਜਿਹੜੇ ਚੰਗੇ ਭਲੇ ਬੰਦੇ ਵੀ ਜੀ ਮਤਲਬ ਉਹ ਉਹ ਮੁੜ ਗਿਆ ਉਹ ਯਾਰ ਮਤਲਬ ਹੁਣ ਕਹੋ ਉਹਨੂੰ ਕੁਛ ਕਰਿਓ ਹਾਂ ਉਹਨੂੰ ਫਿਰ ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਤੈਨੂੰ ਕਹਿੰਦਾ ਉਹ ਜਦੋਂ ਉਹ ਮੈਂ ਕਿਹਾ ਮੇਰੀ ਗੱਲ ਸੁਣੋ ਮੈਂ ਉਹਨੂੰ ਕਹਿਣਾ ਨੀ ਤੁਸੀਂ ਸ਼ਰਾਬ ਪੀਣੀ ਆ ਦੋ ਤਿੰਨ ਪੇਟੀਆਂ ਮੈਂ ਕੋਲੋਂ ਲਿਆ ਕੇ ਪੜਾਈਆਂ ਹਾਂ
1: ਜੀ ਬਿਲਕੁਲ ਹੈ ਜੀ
4: ਉਹ ਤੁਸੀਂ ਤੁਸੀਂ ਮੈਂ ਕਿਹਾ ਪੀਣੀ ਆ ਮੈਂ ਤੁਹਾਨੂੰ ਮੈਂ ਕਿਹਾ ਲਿਆ ਕੇ ਪੜਾ ਤੇ ਮੈਂ ਉਹਨੂੰ ਨੀ ਕਹਿਣਾ
1: ਜੀ
4: ਵੀ ਮੰਨ ਲਓ ਤੁਸੀਂ ਉਹ ਲੋਕਾਂ ਦਾ ਜਿੰਨ ਲੋਕੀ ਜਿਹੜਾ ਮੰਨ ਲਓ ਜਿਹੜੇ ਚੰਗੇ ਭਲੇ ਸਰਦੇ ਬੰਦੇ ਵੀ ਉਹਨਾਂ ਲੋਕਾਂ ਦੀ ਵੀ ਬੇੜੀ ਪੈ ਜਾ ਜੀ ਉਹ ਵੀ ਸ਼ਰਾਬ ਇਕੱਠੀ ਕਰਨ ਲੱਗੇ ਹੋ ਸੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ ਉਹੀ ਸੌ ਦੋ ਸੌ ਦੀ ਵੱਧ ਤੋਂ ਵੱਧ 500 ਦੀ ਬੋਤਲ ਹੋਏਗੀ ਜੀ ਜਾਂ 1000 ਦੀ ਲਾ ਲਓ ਕੀ ਮਤਲਬ ਕੀ
4: ਨਾ ਭਾਜੀ 1000 ਦੀ 250 ਦੀ ਸਾਨੂੰ 250 ਦੀ ਬੋਤਲ ਪਈ ਆ ਜੀ
1: ਉਹੀ ਲਾ ਲਓ 250 ਦੇ ਵਿੱਚ ਤੁਸੀਂ 5 ਸਾਲ ਦੇ ਲਈ ਮਤਲਬ ਕੀ ਫਿਰ ਕੁੱਟ ਕਟਾਪਾ ਕਰਾਉਣ ਨੂੰ ਤਿਆਰ ਆ ਫਿਰ ਉਹ ਕਰੀ ਜਾਂਦੇ ਆ ਜੀ
4: ਭਾਜੀ ਜਿਹੜੇ ਹੁਣ ਹੁਣ ਬੰਦੇ ਅਗਲੇ ਹੁਣ ਬੰਦੇ ਹਨਾ ਕਹਿੰਦੇ ਜਿਹਨਾਂ ਨੇ ਦੋ ਦੋ ਟਾਂ ਜਿਹਨੇ 6 ਬੋਤਲਾਂ ਸ਼ਰਾਬ ਦਿੰਦੇ ਹੁਣ ਜਿੱਦਾਂ ਉਹਨਾਂ ਦੀ ਹੁਣ ਪੰਚਾਇਤ ਹੋਈ ਜੀ ਭਾਜੀ
1: ਜੀ
4: ਉਹ ਮੈਨੂੰ ਹੁਣ ਮਤਲਬ ਯਾਰ ਅਸੀਂ ਬੂਟਾਂ ਪਾਈਆਂ ਮੈਂ ਕਿਹਾ ਬੂਟਾਂ ਯਾਰ ਮੈਂ ਕਿਹਾ ਬੂਟਾਂ ਤੁਸੀਂ ਕਿਹੜੀਆਂ ਮੈਂ ਕਿਹਾ ਮੁਫ਼ਤ ਬੂਟਾਂ ਪਾਈਆਂ
1: ਜੀ
4: ਤਿੰਨ ਤੁਹਾਡੀਆਂ ਮੈਂ ਕਿਹਾ ਬੂਟਾਂ ਸੀ ਤਿੰਨ ਬੋਟਾਂ ਤੁਸੀਂ 6-6 ਬੋਤਲਾਂ ਸ਼ਰਾਬ ਦੀਆਂ ਲੈ ਲਈਆਂ ਮੈਂ ਕਿਹਾ ਲਾ ਲਓ 250 ਦੇ ਬਾਅਦ ਹਿਸਾਬ ਨਾਲ ਵੀ 6-6 ਬੋਤਲਾਂ ਲਾ ਲਾ ਉੱਥੇ ਗਈਆਂ ਤੁਸੀਂ ਹੁਣ ਜੋ ਕਹੀ ਜਾਂਦੇ ਹੋ ਹੁਣ ਸਾਡੀ ਮਦਦ ਕਰੋ ਨਾਲੇ ਹਾਲਾ ਕੇ ਮੈਂ ਕਿਹਾ ਤੁਸੀਂ ਸਰਾਸਰ ਗਲਤ
1: ਜੀ
4: ਭਾਜੀ ਲੋਕਾਂ ਦਾ ਦੀਨ ਮਾਨ ਹੈ ਹੀ ਨਹੀਂ
1: ਹੈ ਨਹੀਂ ਗਾ ਜੀ ਬਿਲਕੁਲ ਨਾਲੇ ਇਹ ਸਮੇਂ ਦੇ ਵਿੱਚ ਤਾਂ ਸਮਾਂ ਕਿ ਪੂਰੇ ਹੋਸ਼ੋਵਾਜ ਦੇ ਵਿੱਚ ਆਪਣਾ ਡਿਸੀਜਨ ਬਣਾ ਕੇ ਤੁਹਾਨੂੰ ਇਹ ਚੋਣ ਕਰਨੀ ਚਾਹੀਦੀ ਹੈ ਤੇ ਤੁਸੀਂ ਇਸ ਸਮੇਂ ਦੇ ਵਿੱਚ ਅਧਮਰੇ ਹੋ ਕੇ ਤਾਂ ਉਹ ਚੀਜ਼ ਦੀ ਚੋਣ ਕਰਦੇ ਹੋ ਫਿਰ 5 ਸਾਲ ਫਿਰ ਛਿੱਤਰ ਖਾਂਦੇ ਹੋ ਇਹੀ ਚੀਜ਼ ਹੈ ਜੀ ਫਿਰ ਅਗਲੇ ਕਰਦੇ ਅਗਲੇ ਕਹਿੰਦੇ ਸੁੱਤੇ ਰਹੋ ਫਿਰ
4: ਭਾਜੀ ਹਾਲਾਂਕਿ ਉਸ ਬੰਦੇ ਨੇ ਮੈਂ 2 ਸਾਲ ਹੋਏ ਉਹਦੀ ਰਿਐਕਸ਼ਨ ਹੋਈ ਤਾਂ ਭਾਜੀ 2-2.5 ਲੱਖ ਰੁਪਇਆ ਉਹਨੇ ਪੰਦਿਓਂ ਖਰਚ ਦਿੱਤਾ
1: ਜੀ
4: ਜਿਹੜੀ ਗੌਰਮੈਂਟ ਵੱਲੋਂ ਜਿਹੜੇ ਗੌਰਮੈਂਟ ਵੱਲੋਂ ਆਏ ਉਹ ਤਾਂ ਆਏ ਆ ਜੀ
1: ਜੀ
4: ਆਉਣਾ ਸੀਵਰੇਜ ਨੂੰ ਸੀਵਰੇਜ ਪਾਉਣ ਚਾਲੂ ਕੀਤਾ ਸੀ ਉਹ ਸੀਵਰੇਜ ਪਾਉਣ ਆਇਆ ਤਾਂ ਜਦੋਂ ਉੱਥੇ ਮੌਕਾ ਜਦੋਂ ਹੁਣ ਕੰਮ ਚਾਲੂ ਵੀ ਚੱਲ ਕਹਿੰਦਾ ਸਟੇ ਲਾ ਰਹੀ ਉਹ 2-2.5 ਲੱਖ ਰੁਪਇਆ ਕੋਲੋਂ ਖਰਚ ਦਿੱਤਾ
1: ਜੀ
4: ਤਾਂ ਇਹ ਚੀਜ਼ ਹੈ ਭਾਜੀ ਨਾ ਤਾਂ ਅਸੀਂ ਭਾਜੀ ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਹੈਗੇ ਆ ਕੰਟਰੀ
1: ਹੈ ਜੀ ਬਿਲਕੁਲ ਹੈ ਜੀ
4: ਇਹ ਸਿੱਧੀ ਜੋ ਮਰਜ਼ੀ ਭਾਜੀ ਹੁਣ ਕਹੀ ਹੈ ਭਾਜੀ ਅੱਜ ਜਿਹੜੀ ਹੈ ਨਾ ਸਾਡੇ ਲੋਕਾਂ ਦੀ ਸੋਚਣੀ ਆ
1: ਜੀ
4: ਸਾਡਾ ਕਿਸੇ ਬੰਦੇ ਦਾ ਇੱਥੇ 10 ਰੁਪਏ ਦਾ ਫਾਇਦਾ ਹੁੰਦਾ ਹੋਵੇ ਉਹ ਸਰਕਾਰੀ ਚੀਜ਼ ਦਾ 2000 ਦਾ ਨੁਕਸਾਨ ਕਰਦਾ ਉਹ ਕਹਿੰਦਾ ਲੈ ਸਰਕਾਰ ਦਾ ਕਿਹੜਾ ਸਾਡਾ ਆ
1: ਬਿਲਕੁਲ ਹੈ ਜੀ ਆਪਣੀ ਮੰਨੀ ਨਹੀਂ ਨਾ ਚਾਹੀਦਾ
4: ਹਨਾ ਇਹ ਮਨ ਭਾਜੀ ਮਨ ਉਹੀ ਗੱਲ ਭਾਜੀ ਮੰਨਦੇ ਨਹੀਂ ਜੀ
1: ਜੀ ਹਾਲੇ ਕਿ ਤੁਹਾਡੇ ਪੈਸੇ ਲੱਗੇ ਟੈਕਸ ਪੇ ਹੋਇਆ ਸਾਰਾ ਕੁਝ ਹੋਇਆ ਆਪਣੀ ਪ੍ਰਾਪਰਟੀ ਨਹੀਂ ਮੰਨਦੇ ਜੀ ਉਹ ਨਿੱਜੀ ਬਿਲਕੁਲ ਹੈ ਸਰਕਾਰੀ ਪ੍ਰਾਪਰਟੀ ਹੈ
4: ਭਾਜੀ ਨਾ ਨਾ ਭਾਜੀ ਨਾ ਤਾਂ ਅਸੀਂ ਪ੍ਰੋ ਸਟੇਟ ਆ ਤਾਂ ਨਾ ਅਸੀਂ ਪ੍ਰੋ ਕੰਟਰੀ
1: ਆ ਜੀ
4: ਹਾਂਜੀ ਨੈਸ਼ਨਲੀ ਜਿਹੜਾ ਤੁਹਾਡੀਆਂ ਜਿਹੜੀ ਤੁਹਾਡੀਆਂ ਕੰਟਰੀਆਂ ਆ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਬਛਿੰਦੇ ਆ ਉਹਨਾਂ ਦੇ ਵਿੱਚ ਭਾਜੀ ਉਹਨਾਂ ਦੇ ਆਪਣੀ ਕੰਟਰੀ ਲਈ
1: ਜ਼ਿੰਮੇਵਾਰੀ ਹੈ ਨਾ ਸਿਟੀਜ਼ਨਸ਼ਿਪ ਇੱਕ ਜ਼ਿੰਮੇਵਾਰੀ ਹੈ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਆਪਣੇ ਦੇਸ਼ ਦੇ ਪ੍ਰਤੀ ਜਾਂ ਉਹ ਨਿਭਾਉਣ ਦੀ ਉਹਨੂੰ ਸਿਟੀਜ਼ਨਸ਼ਿਪ ਕਹਿੰਦੇ ਆ ਜੀ ਨਾ ਸਿਟੀਜ਼ਨਸ਼ਿਪ ਹੀ ਨਹੀਂ ਮਤਲਬ ਕਿ ਚੰਗੇ ਸਿਟੀਜ਼ਨ ਹੀ ਨਹੀਂ ਬਣੇ ਹਜੇ ਤਾਈ ਜੀ
4: ਭਾਜੀ ਮੈਂ ਉਹੀ ਗੱਲ ਕਰਦਾ ਜੇ ਸਭ ਹਾਲਾਤ ਆ ਜੀ ਇੱਥੇ ਇੱਥੇ ਭਾਜੀ ਹੁਣ ਤੁਸੀਂ ਦੇਖਿਆ ਜਿੱਦਾਂ ਹੁਣ ਲਾਈਨਮੈਨ ਬਿਜਲੀ ਵਾਲੇ ਲਾਈਨਮੈਨ ਨੂੰ ਪੁੱਛਿਆ
1: ਜੀ ਹਾਂਜੀ ਹਾਂਜੀ
4: ਹਾਂਜੀ ਭਾਜੀ ਕੀ ਇਹਦੇ ਕੋਈ ਹੱਜ ਹੈਗਾ ਰਹਿਣ ਦਾ ਕੋਈ ਹੱਜ
1: ਹੈਗਾ ਜੀ ਨਾ ਜੀ ਨਾ ਬਿਲਕੁਲ ਹੈ ਜੀ
4: ਪੈਸੇ ਨੂੰ ਵੀ ਕਰਨਾ
1: ਜੀ
4: ਚਲੋ ਠੀਕ ਹੈ ਤੁਸੀਂ ਤੁਹਾਡੇ ਇੱਥੇ ਆ ਤੁਸੀਂ ਹੁਣ ਕਰਦੇ ਤੁਸੀਂ ਤੁਹਾਡੇ ਚਲੋ ਹੁਣ ਜੇ ਕਹਿੰਦੇ ਆ ਜੀ ਇੱਥੇ ਹੁਣ ਕਹਿੰਦੇ ਯਾਰ ਟੈਕਸ ਹੈ ਤੁਸੀਂ ਹੁਣ ਇੱਥੇ ਇੰਨਾ ਟੈਕਸ ਦਿੰਦੇ ਪਰ ਤੁਹਾਨੂੰ ਫੇਰ ਵੀ ਤੁਹਾਡੇ ਹੱਕ ਹਕੂਕ ਤਾਂ ਹੈ ਜੀ
1: ਹਾਂਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਇੱਥੇ ਭਾਜੀ ਕਿਹੜਾ ਹੈਗਾ ਕੋਈ ਪੁੱਛਦਾ ਥੋੜੂ ਜੀ ਇੱਥੇ ਅੰਨੀ ਪੀੜੀ ਦਾ ਕੁੱਤਾ ਜਾਗਦਾ
1: ਬਿਲਕੁਲ ਹੈ ਜੀ
4: ਜੇ ਹੁਣ ਨਿਆਣੇ ਭਾਜੀ ਨਿਆਣੇ ਨੂੰ ਤੁਸੀਂ ਕੀ ਕਹੋਗੇ ਜੇ ਹੁਣ ਆਹ ਮੁੜੇ ਛਿੱਤਰੇ ਹੀ ਖਾਣੇ ਅਗਲਾ ਕਹਿੰਦੇ ਇਹਦੇ ਨਾਲੋਂ ਕਹਿੰਦਾ ਆਰਾਮ ਨਾਲ ਬਾਹਰ ਚੱਲ ਜਾਓ ਠੀਕ
1: ਹੈ ਜੀ ਬਿਲਕੁਲ ਹੈ ਜੀ ਸਿਸਟਮ ਦੇ
4: ਇਸ ਕਰਕੇ
1: ਬਿਲਕੁਲ ਹੈ
4: ਭਾਜੀ ਜੇ ਹਿਸਾਬ ਨਾਲ ਇੱਥੇ ਆ, ਮੰਨ ਲਓ ਮੈਂ ਤਾਂ ਕਹਿੰਦਾ ਚਲੋ ਬਈ ਜੇ ਕਹਿਣਾ ਜਾਵੇ ਮੈਂ ਤਾਂ ਜੀ ਕਹਿੰਦਾ ਇੱਥੇ ਸੁਧਾਰ ਹੋਣਾ ਨੀ ਜੀ, ਸਾਡੇ ਲੋਕਾਂ ਦੇ ਖੂਨ ਚ ਕਰਪਸ਼ਨ ਰਚ ਗਈ ਆ ਜੀ।
1: ਜੀ ਜੀ
4: ਸਰਪੰਚ ਦੀ ਗੱਲ ਦਾ ਉਹ ਹੁਣ ਪੱਲਿਓਂ ਜਾਣੀ ਉਹ ਪੱਲਿਓਂ ਉਹ ਮਤਲਬ ਹਾਲਾਂਕਿ ਕਿਤੇ ਕੰਮ ਕੋਈ ਹੋ ਜਾਵੇ ਭਾਜੀ ਉਹ ਪੱਲਿਓਂ ਉਹ ਕਿਸੇ ਚਾਹ ਦਾ ਕੱਪ ਨੀ ਪੀਂਦਾ ਜੀ।
1: ਜੀ ਨਹੀਂ, ਬਹੁਤ ਸਾਰੇ ਚੰਗੇ ਵੀ ਹੈਗੇ ਆ ਜਿਹੜੇ ਕੰਮ ਕਰਦੇ, ਬਹੁਤ ਸਾਰੇ ਕਹਿ ਸਕਦੇ ਟੀਚਰ ਸਾਹਿਬਾਨ ਜਾਂ ਪ੍ਰਿੰਸੀਪਲ ਜਾਂ ਪ੍ਰੋਫੈਸਰ ਆਪਣੀ ਜੇਬ ਦੇ ਵਿੱਚੋਂ ਵੀ ਬੱਚਿਆਂ ਦੇ ਲਈ ਫੀਸਾਂ ਦੇਈ ਜਾਂਦੇ ਆ, ਪੈਸਾ ਖਰਚੀ ਜਾਂਦੇ ਆ, ਕਰੀ ਜਾਂਦੇ ਆ ਜਿਹੜੇ ਕਰਦੇ ਆ, ਬਿਲਕੁਲ ਹੈਗੇ ਆ
4: ਭਾਜੀ। ਉਹ ਮੁੰਡਾ ਬਹੁਤ ਵਧੀਆ, ਉਹ ਸਾਡੇ ਇੱਥੇ ਕਲੱਬ ਆ ਫੁੱਟਬਾਲ ਦੀ ਕਲੱਬ, ਉਹਦਾ ਪ੍ਰਧਾਨ ਸੀ, ਉਹ ਪੱਲੇ ਨੂੰ ਪੈਸੇ ਖਰਚ ਕੇ ਕੋਚ ਰੱਖ ਕੇ ਨਿਆਣਿਆਂ ਨੂੰ ਖਿਲਾਉਂਦਾ ਸੀ
1: ਜੀ।
4: ਤਾਂ ਉਹ ਚਲੋ ਉਹਨੂੰ ਅਸੀਂ ਇਕੱਠੇ ਹੋ ਗਏ, ਚਲੋ ਅਸੀਂ ਕਿਹਾ ਠੀਕ ਆ, ਉਹਨੂੰ ਹੁਣ ਸਰਪੰਚ ਬਣਾ। ਮੰਨ ਲਾ ਲੋਕੀ ਹੁਣ ਵੀ ਭਾਜੀ ਭਾਜੀ ਜੇ ਹਨਾ ਇੱਥੇ ਲੋਕਾਂ ਨੂੰ ਜੋ ਪੰਚਾਇਤ ਵੀ ਹੁੰਦੀ ਹੈ ਉਹ ਕਈ ਵਾਰੀ ਕਹੂਗਾ ਯਾਰ ਆਇਓ, ਚਲੋ ਉਹਨੇ ਜਦੋਂ ਜਾਈਦਾ ਵਿੱਚ ਬੈਠ ਲੋਕੀ ਜੇ ਉਹਨੂੰ ਕਹੇ ਨਹੀਂ ਨਹੀਂ ਅਸੀਂ ਥਾਣੇ ਚੱਲੇ, ਉਹ ਅਸੀਂ ਕਹਾ ਉਹਨਾਂ ਨੂੰ ਫਿਰ ਸਮਝਾਈਦਾ ਤੁਸੀਂ ਥਾਣੇ ਜਾ ਕੇ ਪੈਸੇ ਦੇ ਕੇ, ਉੱਥੇ ਥਾਣੇ ਚੱਲ ਜਾਂਦੇ ਪੈਸੇ ਦੇ ਕੇ ਬੜੇ ਵਧੀਆ ਰਮਾ ਹੋ ਕੇ ਘਰ ਨੂੰ ਆ ਜਾਂਦੇ ਜੀ।
1: ਬਿਲਕੁਲ
4: ਇਹ ਮੰਨ ਵੀ ਜਾਂਦੇ, ਇੱਥੇ ਭਾਜੀ ਉਹਨਾਂ ਨੂੰ ਕਹੀ ਜਾਓ ਮਨਾਈ ਜਾਓ ਉਹ ਮੰਨਦੇ ਹੀ ਨਹੀਂ ਜੀ।
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਸ਼ਹਿਰ ਪੈਸੇ ਦੇਣੇ ਜੇ ਪੰਜ ਪੰਜ ਹਜ਼ਾਰ ਰੁਪਏ ਪਿੰਡ ਨੂੰ ਦੇ ਦੋ ਪੰਚਾਇਤ ਨੂੰ ਦੇ ਦੋ
1: ਭਾਜੀ,
4: ਕੋਈ ਨਵਾਂ ਪੈਸਾ ਨੀ ਦੇਣਗੇ। ਜਿਹੜੀ ਕਰਾਪਸ਼ਨ ਹੈ ਭਾਜੀ ਕਰਾਪਸ਼ਨ ਨੀ ਖਤਮ ਹੋਣੀ। ਤਾਂ ਜੇ ਦੂਜੀ ਗੱਲ ਇਹ ਆ ਜੀ, ਤਾਂ ਜੇ ਜੇ ਤਾਂ ਸੁਧਾਰ ਹੋਣਾ, ਮੰਨ ਲਓ ਅਸੀਂ ਤਾਂ ਹੁਣ ਆਸ ਹੀ ਛੱਡ ਦਿੱਤੀ ਆ
1: ਜੀ। ਬਿਲਕੁਲ
4: ਇਹ ਤਾਂ ਪਰਮਾਤਮਾ ਦਾ ਕਿਤੇ, ਇਹ ਤਾਂ ਏਦਾਂ ਦੀ ਵਿਧ ਬਣ ਜਾਵੇ ਜਿੱਦਾਂ ਵੀ ਮੰਨ ਲਾ ਜਿਹੜੇ ਆਹ ਕਿਤੇ ਕੋਈ ਓਦਾਂ ਦੇ ਬੰਦੇ ਆਉਣ ਆ ਵਿਧਾਨ ਸਭਾ ਜਾਂ ਮੰਨ ਲਓ ਪਾਰਲੀਮੈਂਟ ਚ, ਕਿਤੇ ਸਾਰੇ ਮਰ ਮੁੜ ਜਾਣ, ਜਾਂ ਇੱਕ ਦੂਜੇ ਮਰ ਮੁੜ ਕੇ ਫੇਰ ਕਿਤੇ ਐਂ ਚੰਗੇ ਹੋ ਜਾਣ ਤਾਂ ਹੋ ਜਾਂਦੇ
1: ਪੂਰਾ ਟਾਂਕੇ ਬਣਾਉਣ ਵਾਲਾ
4: ਭਾਜੀ। ਟਾਂਕੇ ਵੀ ਜਿਹੜੀ ਪਹਿਲੀ ਕਤਾਰ ਦੀ ਲੀਡਰਸ਼ਿਪ ਉਹ ਵੀ ਜਾ ਕੇ, ਜਿਹੜੀ ਦੂਜੀ ਕਤਾਰ ਦੀ ਲੀਡਰਸ਼ਿਪ ਉਹ ਵੀ ਮਰ ਜਾਵੇ, ਫੇਰ ਚੱਕ ਹੋਜੂਗਾ ਜੀ। ਨਹੀਂ ਤਾਂ ਹੋਣਾ ਭਾਜੀ, ਨਹੀਂ ਸਾਜੀ ਸੱਚਾ ਲਿਆ ਜੀ,
1: ਤੁਸੀਂ ਤੁਹਾਡੇ ਵਾਲਾ ਕਹਿਣ ਦਾ ਮਤਲਬ ਪੂਰਾ ਸੁਹਾਗਾ ਫੇਰਨਾ
4: ਪੈਣਾ। ਬਿਲਕੁਲ ਬਿਲਕੁਲ ਜੀ ਭਾਜੀ, ਜਿੱਦਾਂ ਦੇ ਹਾਲਾਤ ਹੋਏ ਮੈਂ ਤਾਂ ਇਹ ਜਿੱਦਾਂ ਦੇ ਹਾਲਾਤ ਹੋਏ ਹੋਣਾ ਜੀ ਬਈ, ਚਲੋ ਅਸੀਂ ਦੇ ਦਿੰਦੋ ਲੋਕਾਂ ਦੇ ਭਾਜੀ, ਲੋਕਾਂ ਨੂੰ ਮਤਲਬ ਪਰਮਾਤਮਾ ਦਾ ਭਾਈ ਹੈ ਨੇ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਜੀ ਸਾਡਾ ਸਾਡੇ ਭਾਜੀ ਕਿੱਥੇ ਸੁਧਾਰ ਹੋਜੂਗਾ, ਗੁਰੂ ਘਰਾਂ ਦਾ ਹੁਣ ਸਾਡੇ ਚਲੋ ਗੁਰਦੁਆਰੇ ਦੇ ਮੂਹਰੇ ਕੋਈ ਵਾਟਰ ਕੂਲਰ ਲਗਾ, ਉੱਥੇ ਗਲਾਸ ਲਾ ਕੇ ਉਹ ਵੀ ਗਲਾਸ ਲਾ ਕੇ ਲੈ ਗਏ ਜੀ।
1: ਬਿਲਕੁਲ ਹੈ ਜੀ,
4: ਦੱਸੋ ਕੀ ਕਿੱਥੇ ਭਾਜੀ ਭਲਾ
1: ਹੋਜੂਗਾ,
4: ਇਹੋ ਜਿਹੇ ਲੋਕ ਆ ਸਾਡੇ। ਇਹ ਤਾਂ ਹੁਣ ਕਹਿੰਦੇ ਹੈਗੇ ਜਿਹੜਾ ਭਾਜੀ ਮੁਕੱਦਰ ਵੀਰ ਜੀ ਹੁਣੇ ਵੀ ਕਹਿੰਦੇ ਆ ਭਾਜੀ, ਦੁੱਖ ਹੁੰਦਾ ਸਾਰੇ ਹੀ ਆ, ਸੋਚਦੇ ਸਾਰੇ ਆ।
1: ਬਿਲਕੁਲ
4: ਜੇ ਹੁਣ ਆਪਾਂ ਗੱਲ ਭਾਜੀ ਜਿਹੜੇ ਸੂਝਵਾਨ ਆ ਵੋਟ ਪਾਉਣ ਵਾਲੇ ਹੈ ਕਿੰਨੇ ਕੇ ਆ ਜੀ?
1: ਹਾਂ ਬਿਲਕੁਲ, ਬਹੁਤ ਘੱਟ ਨੇ ਲੋਕ ਜੀ, ਬਿਲਕੁਲ
4: 2-4% 10% ਹੋ ਗਏ ਜੀ।
1: ਜੀ
4: ਜਿਹੜੇ ਜਿਹੜੇ ਸੂਝਵਾਨ ਆ 10% ਆ, ਜਿਹਨੇ ਸੋਚ ਕੇ ਵੋਟ ਪਾਉਣੀ ਆ ਉਹ ਅਗਲੇ ਉਹ ਕਹਿੰਦੇ ਉਹਨਾਂ ਦੀ ਉਹਨਾਂ ਨੂੰ ਉਹ ਵੋਟ ਲਾਉਣ, ਉਹਨਾਂ ਦਾ 90% ਜਿਹੜਾ ਬੇਗੂਫ ਲਾਣਾ ਉਹਦੀ ਵੋਟ ਚਾਹੀਦੀ,
1: ਉਹਦੀ ਚਾਹੀਦੀ ਹੈ ਜੀ। ਬਿਲਕੁਲ ਬਿਲਕੁਲ ਹੈ ਜੀ, ਉਹਦੇ ਲਈ
4: 5-10% ਉਹਨੂੰ ਲੋੜ ਹੈ, ਮੁਕੱਦਰ ਵੀਰ ਜੀ ਹੁਣੇ ਕਰਦੇ, ਉਹ ਤਾਂ ਆਪਣਾ ਖੂਨ ਲੂਣ ਵਾਲਾ ਕੰਮ ਹੈ ਜਿਹੜਾ ਆਪਣਾ
1: ਬੰਦਾ
4: ਪੜਦਾ ਰਹਿੰਦਾ ਵੀ ਦੱਸ ਉਹ ਕਰਦੇ ਕੀ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ
4: ਇਹ ਚੀਜ਼ ਆ, ਇਹ ਤਾਂ ਰੱਬ ਹੀ ਰੱਖ ਜੀ ਇੰਡੀਆ ਦਾ ਹੁਣ ਮਤਲਬ ਇਹੀ ਆ ਵੀ ਪਰਮਾਤਮਾ ਕਿਤੇ ਅਸੀਂ ਤਾਂ ਮੰਨਦੇ ਨੀ ਕਿਤੇ ਕਿਤੇ 200 ਸਾਲਾਂ ਨੂੰ ਜਦੋਂ ਮਤਲਬ ਹੋਜੂ ਸੁਧਾਰ ਦਾ ਹੋ ਜਾਣੇ ਤਾਂ ਮੁਸ਼ਕਿਲ
1: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਪਰਮਿੰਦਰ ਜੀ,
4: ਓਕੇ ਬਾਜੀ, ਹਾਂ ਧੰਨਵਾਦ,
1: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਸ਼ੁਕਰੀਆ, ਸਤਿ ਸ੍ਰੀ ਅਕਾਲ। ਲੋ ਜੀ ਦੋਸਤੋ, ਇਸ ਜੀ ਆਪਣੇ ਨਾਲ ਪਰਮਿੰਦਰ ਜੀ ਜੁੜੇ ਸਨ ਤੇ ਫਗਵਾੜੇ ਤੋਂ। ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ, ਦਰਦ ਸਹੀ ਹੈ, ਮਿਹਨਤ ਵਾਲੇ ਸਮਝਦੇ ਨੇ ਜੀ ਇਸ ਚੀਜ਼ ਨੂੰ। ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਲਈ ਵੀ। ਤੇ ਦੋਸਤੋ ਮੈਂ ਗੱਲ ਕਰ ਰਿਹਾ ਸੀ ਅਮਰੀਕਾ ਦਾ ਜਿਹੜਾ ਇੱਕ ਹੈਲੀਕਾਪਟਰ ਅਪਚੇ ਉਹ ਅੱਜ ਸਟ੍ਰੇਟ ਆਫ ਹੋਰਮੁਜ਼ ਦੇ ਵਿਚ ਅਮਰੀਕਾ ਫੌਜ ਦਾ ਇਕ ਜਿਹੜਾ ਅਟੈਕ ਹੈਲੀਕਾਪਟਰ ਗਨਸ਼ਿਪ ਕਰੈਸ਼ ਹੋ ਗਿਆ। ਨਿਊਯਾਰਕ ਟਾਈਮਜ਼ ਨੇ ਇਸ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਤੇ ਹੁਣ ਖ਼ਬਰ ਹੈ ਕਿ ਇਕ ਜਿਹੜਾ ਐਵੀਏਸ਼ਨ ਰੈਸਕਿਊ ਆਪਰੇਸ਼ਨ ਦੇ ਦੌਰਾਨ ਕਰੂ ਨੂੰ ਸੁਰੱਖਿਅਤ ਬਚਾ ਲਿਆ ਗਿਆ ਇਹਦੇ ਵਿਚੋਂ ਤੇ ਹੈਲੀਕਾਪਟਰ ਕਿਵੇਂ ਕਰੈਸ਼ ਹੋਇਆ ਇਸ ਦੀ ਅਸਲ ਵਜ੍ਹਾ ਅਜੇ ਤੱਕ ਜਿਹੜੀ ਸਪਸ਼ਟ ਨਹੀਂ ਕੀਤੀ ਗਈ। ਇਸ ਮਾਮਲੇ ਦੇ ਉੱਤੇ ਟਿੱਪਣੀ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪਾਇਲਟ ਬਿਲਕੁਲ ਠੀਕ ਨੇ ਤੇ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪੱਛਮੀ ਏਸ਼ੀਆ 'ਚ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ। ਦੂਜੇ ਪਾਸੇ ਟਰੰਪ ਨੇ ਹੁਣ ਦਾਅਵਾ ਕੀਤਾ ਕਿ ਅਗਲੇ 2 ਹਫ਼ਤਿਆਂ ਦੇ ਵਿਚ ਅਮਰੀਕਾ ਈਰਾਨ ਤੇ ਪੂਰੀ ਤਰ੍ਹਾਂ ਜਿੱਤ ਹਾਸਲ ਕਰ ਲਵੇਗਾ ਤੇ CNN ਦੀ ਰਿਪੋਰਟ ਦੇ ਮੁਤਾਬਕ ਟਰੰਪ ਨੇ ਭਰੋਸਾ ਜਤਾਇਆ ਕਿ ਨਵੀਂ ਨਿਊਕਲੀਅਰ ਡੀਲ ਜਿਹੜੀ ਆ ਆਸਾਨੀ ਦੇ ਨਾਲ ਹੋ ਜਾਵੇਗੀ। ਟਰੰਪ ਨੇ ਕਿਹਾ ਕਿ ਅਸੀਂ ਅਜੇ ਗੱਲਬਾਤ ਕਰ ਰਹੇ ਹਾਂ ਤੇ ਉਹ ਇਕ ਬਹੁਤ ਵਧੀਆ ਡੀਲ ਕਰਨਾ ਚਾਹੁੰਦੇ ਨੇ ਤੇ ਸਾਨੂੰ ਸਭ ਕੁਝ ਦੇਣ ਦੇ ਲਈ ਤਿਆਰ ਨੇ ਤੇ ਉਹ ਸਾਨੂੰ ਕੋਈ ਪਰਮਾਣੂ ਹਥਿਆਰ ਨਾ ਰੱਖਣ ਦਾ ਭਰੋਸਾ ਦੇਣ ਦੇ ਲਈ ਵੀ ਤਿਆਰ ਨੇ। ਦੂਸਰੇ ਪਾਸੇ ਅੰਬਾਂ ਦੀ ਗੱਲ ਕਰੀਏ, ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਤੇ ਹੁਣ ਨੇਪਾਲ ਵਾਲੇ ਜਿਹੜੇ ਆ ਉਹ ਕਹਿੰਦੇ ਭਾਈ ਤੁਹਾਡੇ ਅੰਬ ਇੰਡੀਆ ਵਾਲਿਆਂ ਦੇ ਅਸੀਂ ਨਹੀਂ ਲੈਣੇ। ਭਾਰਤੀ ਅੰਬਾਂ ਦੀ ਨੇਪਾਲ ਦੇ ਵਿਚ ਐਂਟਰੀ ਬੈਨ ਕਰ ਦਿੱਤੀ ਹੈ। ਖਪਤਕਾਰਾਂ ਦੀ ਸੁਰੱਖਿਆ ਦੇ ਲਈ ਬਾਲੇਨ ਸਰਕਾਰ ਜਿਹੜੀ ਹੈ ਉਹਦਾ ਵੱਡਾ ਫੈਸਲਾ ਆਇਆ। ਨੇਪਾਲ ਨੇ ਭਾਰਤ ਤੋਂ ਅੰਬਾਂ ਦੀ ਦਰਾਮਦ ਦੇ ਉੱਤੇ ਅਸਥਾਈ ਤੌਰ ਦੇ ਉੱਤੇ ਪਾਬੰਦੀ ਲਗਾ ਦਿੱਤੀ ਕਿਉਂਕਿ ਕੁਆਰੰਟੀਨ ਜਾਂਚਾਂ ਦੇ ਦੌਰਾਨ ਕਈ ਖੇਪਾਂ ਦੇ ਵਿਚ ਕੀਟਨਾਸ਼ਕਾਂ ਦੀ ਮਾਤਰਾ ਨਿਰਧਾਰਿਤ ਸੁਰੱਖਿਆ ਸੀਮਾਵਾਂ ਤੋਂ ਵੱਧ ਪਾਈ ਗਈ ਹੈ। ਇਹ ਫੈਸਲਾ ਖੁਰਾਕ ਸੁਰੱਖਿਆ ਤੇ ਕੁਆਰੰਟੀਨ ਅਧਿਕਾਰੀਆਂ ਵੱਲੋਂ ਆਯਾਤ ਕੀਤੇ ਫਲਾਂ ਦੀ ਸਖ਼ਤ ਨਿਗਰਾਨੀ ਅਤੇ ਰਾਸ਼ਟਰੀ ਸਿਹਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਲਈ ਲਿਆ ਗਿਆ ਤੇ ਸਾਡੇ ਵਾਲੇ ਜਿਹੜਾ ਜੋ ਮਰਜ਼ੀ ਖਿਲਾਈ ਜਾਓ ਕਰੀ ਜਾਓ, ਜਿੱਥੋਂ ਮਰਜ਼ੀ ਲਿਆ ਲਿਆ ਕੇ ਇਹਨਾਂ ਨੂੰ ਖਿਲਾਈ ਜਾਓ, ਕੋਈ ਪੁੱਛਦਾ ਗਿੱਛਦਾ ਨਹੀਂ, ਕੋਈ ਅਥਾਰਟੀ ਨਹੀਂ ਹੈ ਕਿ ਚੈੱਕ ਕਰ ਲਈਏ ਭਾਈ ਇਹਦੇ ਉੱਤੇ ਕਿੰਨੀਆਂ ਰੇਹਾਂ ਸਪਰੇਆਂ ਹੋਈਆਂ ਨੇ, ਖਾਣ ਯੋਗ ਹੈ, ਇਹਦੇ ਵਿਚ ਪੋਇਜ਼ਨ ਕਿੰਨੀ ਹੈ ਤੇ ਇਹਦੇ ਵਿਚ ਜਿਹੜਾ ਭਰਪੂਰ ਤੱਥ ਜਿਹੜੇ ਨੇ ਜਿਹਦੇ ਲਈ ਅਸੀਂ ਖਾਂਦੇ ਹਾਂ ਇਹਨਾਂ ਫਲਾਂ ਨੂੰ, ਵਿਟਾਮਿਨ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਕਿੰਨੇ ਕੁ ਜਿਹੜੇ ਬਚੇ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਕਿ ਇਸ ਪਾਬੰਦੀ ਦਾ ਮੁੱਖ ਮਕਸਦ ਜਿਹੜਾ ਉਪਭੋਗਤਾਵਾਂ ਦੀ ਸੁਰੱਖਿਆ ਦੇ ਕਾਰਨ ਤੇ ਸਰਹੱਦੀ ਨਾਕਿਆਂ ਦੇ ਉੱਤੇ ਮੈਕਸੀਮਮ ਜਿਹੜਾ ਰੈਜੀਡਿਊ ਲਿਮਿਟ MRL ਦੇ ਨਿਯਮਾਂ ਨੂੰ ਸਖ਼ਤੀ ਦੇ ਨਾਲ ਲਾਗੂ ਕਰਨਾ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਪਾਬੰਦੀ ਲੱਗਣ ਤੋਂ ਪਹਿਲਾਂ ਲਗਭਗ 15.8 ਮੀਟ੍ਰਿਕ ਟਨ ਅੰਬ, ਜਿਨ੍ਹਾਂ ਦੀ ਤਕਰੀਬਨ ਕੀਮਤ ਦੱਸੀ ਜਾਂਦੀ ਹੈ 10 ਲੱਖ ਰੁਪਏ ਸੀ, ਪਹਿਲਾਂ ਹੀ ਅਧਿਕਾਰਤ ਰਸਤਿਆਂ ਰਾਹੀਂ ਨੇਪਾਲ ਦੇ ਵਿਚ ਦਾਖਲ ਹੋ ਚੁੱਕੇ ਸਨ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਕਦਮ ਪੂਰੀ ਤਰ੍ਹਾਂ ਜਿਹੜਾ ਰੈਗੂਲੇਟਰੀ ਪ੍ਰਕਿਰਿਆ ਦਾ ਹਿੱਸਾ ਹੈ ਤੇ ਇਸ ਦਾ ਉਦੇਸ਼ ਦੁਵੱਲੇ ਵਪਾਰ ਦੇ ਵਿਚ ਵਿਘਨ ਪਾਉਣਾ ਨਹੀਂ, ਸਗੋਂ ਭਵਿੱਖ ਦੇ ਵਿਚ ਸੁਰੱਖਿਅਤ ਭੋਜਨ ਦੀ ਦਰਾਮਦ ਨੂੰ ਯਕੀਨੀ ਬਣਾਉਣਾ ਹੈ। ਇਸ ਮਗਰੋਂ ਜਨਕਪੁਰ ਧਾਮ ਦੇ ਬਾਜ਼ਾਰਾਂ ਦੇ ਵਿਚ ਹੁਣ ਸਥਾਨਕ ਤੌਰ ਦੇ ਉਤੇ ਉਗਾਏ ਗਏ ਅੰਬਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਫੈਸਲੇ ਨੇ ਫਲ ਵਪਾਰੀਆਂ ਦੇ ਵਿਚ ਸਪਲਾਈ ਤੇ ਕਾਰੋਬਾਰ ਦੇ ਭਵਿੱਖ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਫਲ ਤੇ ਸਬਜ਼ੀ ਵਪਾਰੀ ਸੰਘ ਦੇ ਜਨਰਲ ਸਕੱਤਰ ਵੁਪਨੇਸ਼ਵਰ ਪੁਰਬੇ ਦਾ ਜਿਹੜਾ ਕਹਿਣਾ ਕਿ ਗਰਮੀਆਂ ਦੇ ਸੀਜ਼ਨ ਦੇ ਵਿਚ ਅੰਬਾਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਨੇਪਾਲੀ ਅੰਬ ਜਿਹੜਾ ਨੇ ਸਵਾਦਿਸ਼ਟ ਹਨ ਪਰ ਇਨ੍ਹਾਂ ਦਾ ਉਤਪਾਦਨ ਸਿਰਫ 2 ਮਹੀਨਿਆਂ ਦੇ ਲਈ ਹੁੰਦਾ ਹੈ ਜਦੋਂ ਕਿ ਭਾਰਤੀ ਆਯਾਤ ਸਾਰਾ ਸਾਲ ਮੰਗ ਪੂਰੀ ਕਰਨ ਦੇ ਲਈ ਜ਼ਰੂਰੀ ਹੈ। ਰੋਜ਼ਾਨਾ ਲਗਭਗ 50 ਟਨ ਅੰਬ ਜਿਹੜਾ ਸਪਤਰੀ, ਸਿਰਾਹਾ, ਮੋਹਤਰੀ ਅਤੇ ਹੋਰ ਜ਼ਿਲ੍ਹਿਆਂ ਤੋਂ ਜਨਕਪੁਰ ਧਾਮ ਪਹੁੰਚ ਰਹੇ ਨੇ ਪਰ ਸਥਾਨਕ ਉਤਪਾਦਨ ਇਕੱਲਾ ਸਾਰੀ ਮੰਗ ਪੂਰੀ ਕਰਨ ਦੇ ਲਈ ਕਾਫੀ ਨਹੀਂ ਹੋ ਸਕਦਾ। ਵਪਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਪਾਬੰਦੀ ਲੰਮੇ ਸਮੇਂ ਤੱਕ ਜਾਰੀ ਰਹਿੰਦੀ ਹੈ ਤਾਂ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਕੀਮਤਾਂ ਚੁਕਾਉਣੀਆਂ ਪੈ ਸਕਦੀਆਂ ਨੇ। ਪਹਿਲਾਂ ਹੀ ਕੇਲਿਆਂ ਦੀ ਕੀਮਤ 200 ਤੋਂ 300 ਰੁਪਏ ਪ੍ਰਤੀ ਦਰਜਨ ਤੱਕ ਪਹੁੰਚ ਗਈ ਹੈ ਜੋ ਆਮ ਪਰਿਵਾਰਾਂ ਦੇ ਲਈ ਮਹਿੰਗਾ ਜਿਹੜਾ ਦੱਸਿਆ ਜਾ ਰਿਹਾ ਹੈ। ਆਖਰੀ ਖ਼ਬਰ ਵੱਲ ਨੂੰ ਵਧਦਿਆਂ ਭਾਰਤੀਆਂ ਨੂੰ ਜਿਹੜਾ ਫਾਇਦੇ ਵਾਲੀ ਖ਼ਬਰ ਹੈ, ਅਮਰੀਕੀ ਕੋਰਟ ਨੇ H-1B ਵੀਜ਼ੇ ਦੇ ਲਈ ਟਰੰਪ ਦੀ ਗੈਰ ਕਾਨੂੰਨੀ ਫੀਸ ਰੱਦ ਕਰ ਦਿੱਤੀ ਹੈ। ਅਮਰੀਕਾ ਦੇ ਵਿਚ ਹਜ਼ਾਰਾਂ ਕੁਸ਼ਲ ਪ੍ਰਵਾਸੀ ਕਰਮਚਾਰੀਆਂ ਦੇ ਲਈ ਰਾਹਤ ਦੀ ਇਕ ਵੱਡੀ ਖ਼ਬਰ ਹੈ। ਮੈਸਾਚਿਊਸੈਟਸ ਦੇ ਜਿਹੜਾ ਬੋਸਟਨ ਦੇ ਵਿਚ ਇਕ ਫੈਡਰਲ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ H-1B ਵੀਜ਼ਾ ਫੀਸ ਨੂੰ ਵਧਾ ਕੇ $1,00,000 ਕਰਨ ਦੇ ਫੈਸਲੇ ਨੂੰ ਗੈਰ ਕਾਨੂੰਨੀ ਦਸਦੇ ਹੋਏ ਰੱਦ ਕਰ ਦਿੱਤਾ ਹੈ। ਇਹ ਨਵਾਂ ਹੁਕਮ ਵਾਸ਼ਿੰਗਟਨ DC ਦੀ ਇਕ ਫੈਡਰਲ ਕੋਰਟ ਦੇ ਉਸ ਫੈਸਲੇ ਦੇ ਉਲਟ ਹੈ ਜਿਸ ਦੇ ਵਿਚ US ਚੈਂਬਰ ਆਫ ਕਾਮਰਸ ਵੱਲੋਂ ਦਾਇਰ ਕੀਤੇ ਗਏ ਇਕ ਮਾਮਲੇ ਦੇ ਵਿਚ ਇਸ ਫੀਸ ਨੂੰ ਸਹੀ ਠਹਿਰਾਇਆ ਗਿਆ ਸੀ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਨਾਲ ਦੀ ਨਾਲ ਪੂਰੇ ਪ੍ਰੋਗਰਾਮ ਦੀ ਜਿਹੜੀ ਰੂਪਰੇਖਾ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਧਿਆਨ ਮਾਰ ਕੇ ਫਿਰ ਆਪਾਂ ਸਮਾਪਤੀ ਵੱਲ ਨੂੰ ਚੱਲਦੇ ਹਾਂ। ਤੇ ਸਮਾਂ ਵੀ ਆਪਣਾ ਤਕਰੀਬਨ ਪੂਰਾ ਹੋ ਚੱਲਿਆ। ਸੁਰਜੀਤ ਭਾਰਤ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਮਾਲ ਸੁਰਿੰਦਰ ਜੀ ਸਤਿ ਸ੍ਰੀ ਅਕਾਲ, ਸਾਰੇ ਦੁਆਬਾ ਪਰਿਵਾਰ ਨੂੰ ਕਹਿ ਰਹੇ ਨੇ ਜੀ US ਤੋਂ। ਸਤਿ ਸ੍ਰੀ ਅਕਾਲ ਟੂ ਆਲ। ਨਵਦੀਪ ਬਾਈ ਜੀ ਦਿੱਲੀ ਤੋਂ ਕਹਿੰਦੇ ਆ ਜੀ, ਨੂੰ ਜੀ ਸਵਾਗਤ ਹੈ। ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਰਾਜਨ ਸੈਣੀ ਸਾਹਿਬ ਇੰਡੀਆ ਤੋਂ ਲਾਈਕ ਨੰਬਰ 4 ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ। ਔਜਲਾ ਸਾਹਿਬ US ਤੋਂ ਸਤਿ ਸ੍ਰੀ ਅਕਾਲ ਸਾਰੇ ਹੀ ਪਿਆਰਿਆਂ ਨੂੰ ਕਹਿੰਦੇ ਨੇ। ਤੇ ਬਲਰਾਜ ਸਿੰਘ ਸੰਧੂ ਅੰਕਲ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ US ਤੋਂ ਲਿਖਦੇ ਨੇ। ਸ਼ੁਕਰੀਆ ਅੰਕਲ ਜੀ। ਤੇ ਰਾਜਨ ਸੈਣੀ ਸਾਹਿਬ ਸਤਿਕਾਰਯੋਗ ਸੰਧੂ ਅੰਕਲ ਜੀ ਨੂੰ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਤੇ ਬਲਰਾਜ ਸੰਧੂ ਅੰਕਲ ਕਹਿੰਦੇ ਨੇ ਐਡਵੋਕੇਟ ਰਾਜਨ ਸੈਣੀ ਜੀ ਸਤਿ ਸ੍ਰੀ ਅਕਾਲ ਜੀ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਬੜੇ ਦਿਨਾਂ ਬਾਅਦ ਦੇਖਿਆ ਸੁਨੇਹਾ, ਜੀਆਂ ਨੂੰ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਨਾਲ ਕਹਿੰਦੇ ਨੇ ਸਤਿ ਸ੍ਰੀ ਅਕਾਲ ਸੁਣ ਰਹੇ ਹਾਂ ਪ੍ਰੋਗਰਾਮ। ਰਜਿੰਦਰ ਜੀਰਾ ਜੀ ਲਿਖਦੇ ਨੇ ਜੀਰੇ ਤੋਂ, ਸਤਿ ਸ੍ਰੀ ਅਕਾਲ ਜੀ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਨਮਸਕਾਰ ਹੈ ਜੀ, ਤੁਹਾਨੂੰ ਵੀ ਨਮਸਕਾਰ ਜੀਰਾ ਜੀ। ਤੇ ਸੈਣੀ ਸਾਹਿਬ ਜੇ ਕੁਰਸੀ ਬਚਾਉਣੀ ਹੈ ਤੇ ਕਹਿੰਦੇ ਮਿਸਤਰੀ ਦੀ ਦੁਕਾਨ ਦੇ ਉੱਤੇ ਰੱਖ ਦਿਓ, ਇਹਨੂੰ ਕਹਿੰਦੇ ਜੀ ਜੀਰਾ ਸਾਹਿਬ ਕਹਿੰਦੇ ਆ। ਔਜਲਾ ਸਾਹਿਬ ਕਹਿੰਦੇ ਨੇ ਕਿ ਲੋਕਾਂ ਦੇ ਲਈ ਕੌਣ ਕੁਰਬਾਨੀ ਦਿੰਦਾ, ਸਭ ਆਪਣੇ ਲਈ ਮਰਦੇ ਆ। ਤੇ ਅੱਗੇ ਲਿਖਦੇ ਨੇ ਜਦੋਂ ਲੋੜ ਪੈਂਦੀ ਹੈ ਫਿਰ ਅਸਤੀਫਾ ਦੇ ਕੇ ਦੁਬਾਰਾ ਉਪ ਚੋਣ ਲੜਦੇ ਐ। ਪਰਮਿੰਦਰ ਜੀ ਲਿਖਦੇ ਨੇ ਭਾਰਤ ਸਾਹਿਬ ਤੇ ਖਬਰਾਂ ਦੇ ਸਿਆਸੀ ਵਿਸ਼ਲੇਸ਼ਕ ਸੈਣੀ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਹੋਏ ਨੇ, ਬੜੇ ਦਿਨਾਂ ਬਾਅਦ ਸੁਨੇਹਾ ਮਿਲਿਆ ਉਨ੍ਹਾਂ ਦਾ। ਸਤਿ ਸ੍ਰੀ ਅਕਾਲ ਜੀ ਕਹਿੰਦੇ ਸਭ ਦੋਸਤਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਹਿ ਰਹੇ ਹੋ ਪਰਮਿੰਦਰ ਵੀਰ ਜੀ, ਦਰਦ ਸਹੀ ਹੈ, ਮਿਹਨਤ ਵਾਲੇ ਸਮਝਦੇ ਹੈ ਜੋ ਗੱਲਬਾਤ ਤੁਸੀਂ ਕਰਕੇ ਗਏ ਹੋ। ਤੇ ਲੋ ਦੋਸਤੋ, ਇਸ ਜੀ ਸਭ ਦੇ ਦੋਸਤਾਂ ਦੇ ਸੁਨੇਹੇ, ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਤਾਂ ਮਾਫ਼ੀ ਚਾਹਵਾਂਗਾ, ਤੇ ਨਾਮ ਰਹਿ ਗਿਆ ਹੋਵੇ ਤੇ ਗੁਸਤਾਖੀ ਮਾਫ਼ ਜੀ। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਦੋਸਤੋ, ਤੁਸੀਂ ਵੀ ਦੁਆਬਾ ਰੇਡੀਓ .com ਵੈਬਸਾਈਟ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਪ੍ਰੋਗਰਾਮਾਂ ਦੀ ਰੂਪਰੇਖਾ ਦੇਖ ਸਕਦੇ ਹੋ ਤੇ ਪ੍ਰੋਗਰਾਮਾਂ ਦੇ ਲਿੰਕ ਉੱਥੇ ਪਏ ਰਹਿੰਦੇ ਨੇ। ਇਸੇ ਤਰ੍ਹਾਂ ਯੂਟਿਊਬ ਨੂੰ ਸਬਸਕ੍ਰਾਈਬ ਕਰੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਨਹੀਂ ਕੀਤਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ, ਚੇਤੇ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਪ੍ਰੋਗਰਾਮ ਜਦੋਂ ਲਾਈਵ ਹੁੰਦਾ ਹੈ। ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ, ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਦੋਵੇਂ ਤਰ੍ਹਾਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਇਸੇ ਤਰ੍ਹਾਂ ਜਿਹੜਾ ਵਟਸਐਪ ਆਪਣਾ ਹੈਗਾ ਗਰੁੱਪ ਜੀ ਦੁਆਬਾ ਰੇਡੀਓ ਦਾ, ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ +358 44976 19 ਵਟ ਸਟੂਡੀਓ ਦਾ ਨੰਬਰ ਹੈ, ਇਹਦੇ ਉੱਤੇ ਤੁਸੀਂ ਪਿਆਰਾ ਜਿਹਾ ਮੈਸੇਜ ਕਰਕੇ ਤੇ ਇਹਦੇ ਵਿੱਚ ਲਿਖ ਸਕਦੇ ਹੋ ਕਿ ਗਰੁੱਪ ਦੇ ਵਿੱਚ ਸ਼ਾਮਲ ਕਰ ਲਓ। ਕੋਈ ਵਾਧੂ ਦਾ ਸੁਨੇਹਾ ਨਹੀਂ ਆਉਂਦਾ, ਸਿਰਫ ਪ੍ਰੋਗਰਾਮਾਂ ਦਾ ਲਿੰਕ ਹੁੰਦਾ ਹੈ। ਕੋਈ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ ਉਹਦੇ ਵਿੱਚ ਨਹੀਂ ਸਾਂਝੀ ਕੀਤੀ ਜਾਂਦੀ ਤੇ ਸਿਰਫ ਪ੍ਰੋਗਰਾਮਾਂ ਦੇ ਬਾਬਤ ਹੀ 1 ਤੋਂ 2 ਸੁਨੇਹੇ ਰੋਜ਼ਾਨਾ ਦੇ ਹੁੰਦੇ ਆ, ਕੋਈ ਵਾਧੂ ਸੁਨੇਹੇ ਨਹੀਂ ਲਾਏ ਜਾਂਦੇ। ਤੇ ਇਸੇ ਤਰ੍ਹਾਂ ਹੀ ਲੋ ਦੋਸਤੋ, ਫਿਰ ਆਗਿਆ ਲੈਂਦੇ ਆ ਤੇ ਫੇਸਬੁੱਕ ਦੇ ਉੱਤੇ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ, +358 44976 19 ਹੈ। ਕੋਈ ਬਾਅਦ ਦੇ ਵਿੱਚ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਲਿਖਤੀ ਜਾਂ ਆਡੀਓ ਦੇ ਰੂਪ ਦੇ ਵਿੱਚ ਤੇ ਕੱਲ ਤੱਕ ਜਿਹੜਾ ਉਹ ਵੀ ਪਲੇ ਕਰ ਦਿੱਤਾ ਜਾਂਦਾ ਹੈ, ਤੇ ਜੇ ਬਾਅਦ ਦੇ ਵਿੱਚ ਪ੍ਰੋਗਰਾਮ ਸੁਣ ਕੇ ਵੀ ਕੋਈ ਗੱਲਬਾਤ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਇਸ ਦੇ ਨੰਬਰ ਦੇ ਉੱਤੇ ਆਪਣਾ ਆਡੀਓ ਮੈਸੇਜ ਵੀ ਤੁਸੀਂ ਛੱਡ ਸਕਦੇ ਹੋ। ਤੇ ਲੋ ਦੋਸਤੋ, ਮੈਨੂੰ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ, ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ, ਤੇ ਵੱਧ ਘੱਟ ਬੋਲੇਗਾ ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇਜ਼ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਜੀ।

ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਸਾਥ ਬਣ ਚੁੱਕਿਆ ਤੇ ਲਾਈਵ ਪ੍ਰੋਗਰਾਮ ਦੇ ਨਾਲ, ਤੇ ਇਸ ਵਕਤ ਲਾਈਵ ਪ੍ਰੋਗਰਾਮ ਦੇ ਵਿਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਕੋਸ਼ਿਸ਼ ਰਹੇਗੀ, ਜਿੰਨਾ ਵੀ ਸਮਾਂ ਸਬੱਬ ਬਣੇਗਾ ਬਣਾਉਣ ਦੀ ਕੋਸ਼ਿਸ਼ ਰਹੇਗੀ। ਤੇ ਘੜੀਆਂ ਦੇ ਉੱਤੇ ਇਸ ਵਕਤ ਸਮਾਂ ਤੇ ਸਥਿਤ ਸ਼ਾਮ ਦੇ 7:07 ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਨੇ, ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਮੁਤਾਬਕ ਦੁਪਹਿਰ ਦੇ 12:07 ਦਾ ਸਮਾਂ ਜਿਹੜਾ ਘੜੀਆਂ ਦਰਸਾ ਰਹੀਆਂ ਨੇ। ਇਸ ਦੇ ਨਾਲ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:07 ਤੇ ਇੰਗਲੈਂਡ ਦੇ ਵਿਚ ਇਸ ਵਕਤ 5:00 ਘੜੀਆਂ ਦੇ ਉੱਤੇ 7 ਦਾ ਸਮਾਂ ਹੈ, ਤੇ ਯੂਰਪੀਅਨ ਯੂਨੀਅਨ ਦੇ ਵਿਚ ਸਮੇਂ ਦੇ ਮੁਤਾਬਕ ਘੜੀਆਂ ਦੇ ਉੱਤੇ ਸ਼ਾਮ ਦੇ 6:00 ਤੇ ਇਸ ਵਕਤ 8 ਦਾ ਸਮਾਂ ਹੋ ਚੁੱਕਿਆ ਹੈ। ਭਾਰਤ ਦੇ ਵਿਚ ਰਾਤ ਦੇ 9:00 ਤੇ 38 ਤੇ ਬਾਕੀ ਆਪਣੇ ਆਪਣੇ ਮੁਲਕਾਂ ਦੇ ਹਿਸਾਬ ਦੇ ਨਾਲ ਘੜੀਆਂ ਨੂੰ ਮਿਲਾਵੋ ਤੇ ਯਾਰਾਂ ਬੇਲੀਆਂ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਨਾਲ ਬੁਲਾਵੋ ਤੇ ਸਾਂਝ ਪਾਵੋ। ਲੋ ਦੋਸਤੋ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਸੋਮਵਾਰ ਦਾ ਦਿਹਾੜਾ ਹੁੰਦਾ ਹੈ, ਓਪਨ ਟਾਕ ਗੱਲਬਾਤ ਕਰਦੇ ਹਾਂ। ਵਿਸ਼ਾ ਕੋਈ ਨਹੀਂ ਹੁੰਦਾ, ਕੋਈ ਵੀ ਮਨ ਦੇ ਵਿਚ ਤੁਹਾਡੇ ਵਿਚਾਰ, ਵੀਕਐਂਡ ਦੇ ਵਿਚ ਜੋ ਕੁਝ ਵਾਪਰਿਆ ਹੁੰਦਾ ਉਹਦੇ ਉੱਤੇ ਬਾਤਚੀਤ, ਜਾਂ ਕੁਝ ਚੰਗਾ ਸੁਨੇਹਾ ਦੁਨੀਆਦਾਰੀ ਨੂੰ ਦੇਣਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ, ਤੇ ਫਿਰ ਕੁਝ ਨਾ ਕੁਝ ਜ਼ਿੰਦਗੀ ਦੇ ਉੱਤੇ ਬਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਪਰਮਿੰਦਰ ਸਿੰਘ ਬਾਈ ਜੀ ਆਪਣੇ ਫਗਵਾੜੇ ਤੋਂ ਕਹਿੰਦੇ ਨੇ, ਭਾਰਤ ਜੀ, ਵੀਰ ਜੀ ਤੇ ਸਾਰੇ ਹੀ ਦੁਆਬਾ ਰੇਡੀਓ ਦੇ ਸਤਿਕਾਰ ਸੱਜਣਾਂ ਨੂੰ ਪਿਆਰ ਭਰੀ ਨਿੱਘੀ ਫਤਿਹ ਸਾਂਝੀ ਕੀਤੀ ਹੈ ਤੇ ਲਾਈਕ ਨੰਬਰ 1 ਉਹਨਾਂ ਨੇ ਭੇਜਿਆ ਹੈ ਜੀ, ਲਿਖ ਕੇ। ਤੇ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਤੇ ਜਾਣ ਤੋਂ ਪਹਿਲਾਂ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਵਿਚਾਰ ਹੈ ਕੀ ਕਹਿੰਦਾ ਉਹਦੇ ਵੱਲ ਨੂੰ ਚੱਲਦੇ ਹਾਂ। ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਤੁਹਾਡੇ ਤੱਕ ਪਹੁੰਚ ਰਿਹਾ ਹੋਵੇਗਾ। ਬਾਕੀ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, +358 44 976 19 ਵਟ ਸਟੂਡੀਓ ਦਾ ਨੰਬਰ ਹੈ, ਸੇਮ ਨੰਬਰ ਹੈ, ਕੋਈ ਤਬਦੀਲੀ ਨਹੀਂ ਹੈ। ਤੇ ਇਸੇ ਤਰ੍ਹਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਆਪਣੇ ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਸਬਸਕ੍ਰਾਈਬ ਨਹੀਂ ਕੀਤਾ, ਦੋਸਤੋ ਜ਼ਰੂਰ ਕਰੋ ਤੇ ਦੋਸਤਾਂ ਮਿੱਤਰਾਂ ਤੱਕ ਸਾਂਝਾ ਜ਼ਰੂਰ ਕਰ ਦਿਆ ਕਰੋ। ਕੁਝ ਜਿਹੜੀਆਂ ਵੀਡੀਓਜ਼ ਨੇ ਜਾਂ ਕੁਝ ਪ੍ਰੋਗਰਾਮ ਨੇ, ਖਾਸ ਕਰਕੇ ਕਿਤਾਬਾਂ ਦੇ ਅੰਗ ਸੰਗ ਦਾ ਜਿਹੜਾ ਸੈਗਮੈਂਟ ਹੁੰਦਾ ਉਹ ਵੱਖਰਾ ਕਰਕੇ ਤੇ ਕੁਝ ਖਾਸ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਉਹ ਵੱਖਰੀਆਂ ਕਰਕੇ ਪਾਈ ਜਾਂਦੀਆਂ ਨੇ। ਇਸੇ ਤਰ੍ਹਾਂ ਮਹਿਫਲ ਮਿੱਤਰਾਂ ਦੀ ਪ੍ਰੋਗਰਾਮ ਜ਼ਿੰਦਗੀ ਜ਼ਿੰਦਾਬਾਦ ਪ੍ਰੋਗਰਾਮ ਬਰਕਰਾਰ ਤੁਹਾਡੇ ਲਈ ਅਪਡੇਟ ਜਿਹੜਾ ਕੀਤਾ ਜਾਂਦਾ ਹੈ। ਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ, www.dwabareadio.com ਦੇ ਉੱਤੇ, ਉਹਦੇ ਉੱਤੇ ਸਾਰੀ ਜਾਣਕਾਰੀ ਪ੍ਰੋਗਰਾਮਾਂ ਦੇ ਬਾਬਤ ਤੇ ਸਭ ਕੁਝ ਹੁੰਦਾ ਹੈ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਤੇ ਫੇਸਬੁੱਕ ਪੇਜ ਜਿਹੜਾ ਆਫੀਸ਼ੀਅਲ ਦੁਆਬਾ ਰੇਡੀਓ ਦਾ, ਉਹਦੇ ਉੱਤੇ ਜਾ ਕੇ ਵੀ ਵਿਜ਼ਿਟ ਕਰ ਸਕਦੇ ਹੋ, ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਤੇ ਲੋਕ ਗੱਲ ਕਰਦੇ ਹਾਂ ਅੱਜ 8 ਜੂਨ ਦੀ। 8 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ ਤੇ ਅੱਜ ਦਾ ਜਿਹੜਾ ਸੰਦੇਸ਼ ਹੈ ਕਹਿੰਦੇ ਪਾਣੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਹੈ, ਪਾਣੀ ਦੀ ਸੰਜਮ ਦੇ ਨਾਲ ਵਰਤੋਂ ਕਰਕੇ ਭਵਿੱਖ ਦੇ ਲਈ ਬਚਾਉਣਾ ਮਨੁੱਖ ਦਾ ਜਿਹੜਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਪਰ ਟੂਟੀਆਂ ਖੁੱਲੀਆਂ ਨੇ ਤੇ ਧਾਰਾਂ ਵਗ ਰਹੀਆਂ ਨੇ ਤੇ ਪ੍ਰਦੂਸ਼ਣ, ਜਿਹੜਾ ਸਾਫ਼ ਸੁਥਰਾ ਪਾਣੀ ਹੈ ਉਹਦੇ ਵਿਚ ਸਾਰਾ ਗੰਦਮੰਦ, ਹੋਰ ਜਿਹੜਾ ਪਲਾਸਟਿਕ ਹੈ ਉਹ ਜਿਹੜਾ ਵੱਡੇ ਪੱਧਰ ਦੇ ਉੱਤੇ ਸੁੱਟਿਆ ਜਾ ਰਿਹਾ। ਇਸੇ ਤਰ੍ਹਾਂ ਪਾਣੀ ਫੈਕਟਰੀਆਂ ਦਾ ਗੰਦਲਾ, ਵੇਸਟਜ, ਹੋਰ ਸਾਰਾ ਸੀਵਰੇਜ ਜਿਹੜੇ ਨੇ ਉਹ ਸਾਰਾ ਕੁਝ ਮਿਕਸ ਅਪ ਹੋ ਰਿਹਾ। ਤੇ ਅੱਜ ਚੱਲਦੇ ਹਾਂ ਸਭ ਤੋਂ ਪਹਿਲਾਂ 1658 ਦੇ ਵਿਚ ਤੁਹਾਨੂੰ ਲੈ ਚੱਲਦੇ ਹਾਂ। 8 ਜੂਨ 1658 ਦੇ ਸਮੇਂ ਨੂੰ ਚੇਤੇ ਕਰਦੇ ਹਾਂ ਜਦੋਂ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਜੇਲ੍ਹ ਦੇ ਵਿਚ ਸੁੱਟ ਕੇ ਆਗਰੇ ਦੇ ਕਿਲੇ ਦੇ ਉੱਤੇ ਕਬਜ਼ਾ ਕਰ ਲਿਆ ਸੀ। ਤੇ 1936 ਦੇ ਵਿਚ ਭਾਰਤ ਦੇ ਰੇਡੀਓ ਪ੍ਰਸਾਰਣ ਨੂੰ ਆਲ ਇੰਡੀਆ ਰੇਡੀਓ ਦਾ ਨਾਂ ਦਿੱਤਾ ਗਿਆ ਸੀ, ਤੇ ਸ਼ਾਇਦ ਗਲਤ ਨਹੀਂ ਤਾਂ ਦੂਰਦਰਸ਼ਨ ਵਾਲਿਆਂ ਦਾ ਵੀ ਕੁਝ ਦਿਨ ਇਨ੍ਹਾਂ ਦਿਨਾਂ ਦੇ ਵਿਚ ਹੀ ਹੁੰਦੇ ਨੇ। 1948 ਦੇ ਵਿਚ ਏਅਰ ਇੰਡੀਆ ਨੇ ਆਪਣੀ ਪਹਿਲੀ ਇੰਟਰਨੈਸ਼ਨਲ ਉਡਾਨ ਮੁੰਬਈ ਤੋਂ ਲੰਡਨ ਤੱਕ ਜਿਹੜੀ ਭਰੀ ਸੀ। ਇਹ ਸੀ ਦੋਸਤੋ ਅੱਜ ਦੇ ਜਿਹੜੇ ਨੇ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ। ਤੇ ਵਿਸ਼ਵ ਬ੍ਰੇਨ ਟਿਊਮਰ ਦਿਵਸ ਵੀ ਅੱਜ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ, ਪਰ ਅਸੀਂ ਆਪਣੇ ਸਿਹਤ ਦੇ ਪ੍ਰਤੀ ਓਨੇ ਜਾਗਰੂਕ ਨਹੀਂ ਹਾਂ। ਪੈਸੇ ਜ਼ਰੂਰ ਕਮਾਉਂਦੇ ਹਾਂ ਪਰ ਬਚਾਉਣੇ ਦੀ ਵੀ ਜਿਹੜੀ ਨਾਲ ਦੀ ਨਾਲ ਜਿਹੜੀ ਇੱਕ ਖੁਆਇਸ਼ ਰਹਿੰਦੀ ਹੈ।
ਪਰ ਜਿੰਨਾ ਪੈਸਾ ਅਸੀਂ ਕਮਾਉਂਦੇ ਹਾਂ ਕਦੇ ਆਪਾਂ ਸੋਚਿਆ ਕਿ ਆਪਣੀ ਜਿਹੜੀ ਹੈ ਸਰੀਰਕ ਦੇਖ ਰੇਖ ਦੇ ਉੱਤੇ ਕਦੇ ਖਰਚ ਕੀਤਾ ਜਾਵੇ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 1500-2000 ਦੇ ਵਿੱਚ ਤੁਹਾਡਾ ਫੁੱਲ ਬੋਡੀ ਟੈਸਟ ਹੋ ਜਾਂਦਾ ਹੈ, ਪਰ ਬਾਅਦ ਦੇ ਵਿੱਚ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਇੱਕਦਮ, ਤਾਂ ਫਿਰ ਲੱਖਾਂ ਕਰੋੜਾਂ ਰੁਪਈਆ ਅਸੀਂ ਵੇਸਟ ਕਰਨ ਨੂੰ ਤਿਆਰ ਹੋ ਜਾਂਦੇ ਹਾਂ, ਪਰ ਜੋ ਬਿਮਾਰੀ ਆ ਜਾਂ ਕੁਝ ਐਸੀਆਂ ਨਾਮੁਰਾਦ ਬਿਮਾਰੀਆਂ ਨੇ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਡਾਇਗਨੋਸ ਕਰਨ ਦੇ ਲਈ ਸਮੇਂ ਸਮੇਂ ਦੇ ਉੱਤੇ ਹਰ 6 ਮਹੀਨੇ ਬਾਅਦ 3 ਮਹੀਨੇ ਬਾਅਦ ਘੱਟੋ ਘੱਟ ਨਹੀਂ ਆਪਣਾ ਫੁੱਲ ਬੋਡੀ ਚੈੱਕਅਪ ਜਿਹੜਾ ਕਰਾ ਲੈਣਾ ਚਾਹੀਦਾ ਹੈ। ਕੋਈ ਏਡਾ ਵੱਡਾ ਐਕਸਪੈਂਸ ਨਹੀਂ ਆ। ਹੋਰ ਵੀ ਤਾਂ ਆਪਾਂ ਦੁਨੀਆਦਾਰੀ ਦੇ ਵਿੱਚ ਲੈਣ ਦੇਣ ਹੋਰ ਸਾਰਾ ਸਿਲਸਿਲਾ ਕਰਦੇ ਹਾਂ, ਜੇ ਆਪਣੇ ਉੱਤੇ 1000-2000 ਰੁਪਈਆ ਨਹੀਂ ਲਾ ਸਕਦੇ ਤਾਂ ਫਿਰ ਉਹ ਕਮਾਈ ਕਿਸ ਕੰਮ ਹੈ। ਅੱਜ ਦੇ ਦਿਨ ਦੇ ਉੱਤੇ ਵਿਸ਼ਵ ਬ੍ਰੇਨ ਟਿਊਮਰ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਤੇ ਸਾਲ 2000 ਦੇ ਵਿੱਚ ਜਿਹੜਾ ਸੀ ਇਹ ਪਹਿਲੀ ਵਾਰ ਵਿਸ਼ਵ ਬ੍ਰੇਨ ਟਿਊਮਰ ਦਿਵਸ ਮਨਾਇਆ ਗਿਆ ਸੀ। ਵਿਸ਼ਵ ਬ੍ਰੇਨ ਟਿਊਮਰ ਦਿਵਸ ਜਿਹੜਾ ਵਰਲਡ ਬ੍ਰੇਨ ਟਿਊਮਰ ਡੇ ਦੇ ਨਾਲ ਜਾਣਿਆ ਜਾਂਦਾ, ਹਰ ਸਾਲ 8 ਜੂਨ ਨੂੰ ਪੂਰੀ ਦੁਨੀਆ 'ਚ ਮਨਾਇਆ ਜਾਂਦਾ। ਇਸ ਦਿਨ ਨੂੰ ਜਿਹੜਾ ਸੀ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਦਿਮਾਗ ਦੀ ਇਸ ਗੰਭੀਰ ਬਿਮਾਰੀ ਦੇ ਕਾਰਨਾਂ, ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਕਰਨਾ। ਇਸ ਬਿਮਾਰੀ ਦੇ ਵਿੱਚ ਜਿਹੜਾ ਤੇ ਜਾਗਰੂਕਤਾ ਦਿਵਸ ਦੇ ਬਾਰੇ ਮੁੱਖ ਜਾਣਕਾਰੀ ਜਿਹੜੀ ਉਹ ਦੱਸਦੇ ਨੇ ਕਿ ਦਿਵਸ ਦਾ ਮਹੱਤਵਪੂਰਨ ਜਿਹੜਾ ਦਿਨ ਹੈ ਬ੍ਰੇਨ ਟਿਊਮਰ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨਾ, ਜਾਗਰੂਕਤਾ ਲਿਆਉਣਾ, ਜਿਹੜੀ ਹੈ ਜਾਗਰੂਕਤਾ ਦੀ ਘਾਟ ਹੈ ਉਹਦੇ ਕਾਰਨ ਕਈ ਮਰੀਜ਼ਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਇਹ ਦਿਵਸ ਲੋਕਾਂ ਨੂੰ ਇਸ ਘਾਤਕ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ ਤੇ ਸਮੇਂ ਸਿਰ ਜਿਹੜਾ ਇਲਾਜ ਕਰਵਾਉਣ ਦੇ ਲਈ ਪ੍ਰੇਰਿਤ ਕਰਦਾ ਹੈ। ਬ੍ਰੇਨ ਟਿਊਮਰ ਅਸਲ 'ਚ ਹੈ ਕੀ ਹੈ? ਦਿਮਾਗ ਦੇ ਅੰਦਰ ਜਾਂ ਆਲੇ ਦੁਆਲੇ ਅਸਧਾਰਨ ਸੈੱਲਾਂ ਜਿਹੜੇ ਨੇ, ਅਬਨੋਰਮਲ ਸੈੱਲਸ ਜਿਹੜੇ ਹੁੰਦੇ ਆ, ਉਹਦੇ ਗੈਰ ਜ਼ਰੂਰੀ ਵਾਧੇ ਨੂੰ ਬ੍ਰੇਨ ਟਿਊਮਰ ਜਿਹੜਾ ਕਹਿ ਦਿੱਤਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਸੁਭਾਵਕ ਬਿਗਨਿੰਗ ਤੇ ਗੈਰ ਕੈਂਸਰ ਵਾਲੇ ਟਿਊਮਰ ਜੋ ਆਮ ਤੌਰ ਦੇ ਉੱਤੇ ਹੌਲੀ ਵਾਧੇ ਨੇ, ਤੇ ਘਾਤਕ ਜਿਹੜੇ ਨੇ ਮਾਲੀਗੈਂਟਸ ਜਿਹੜੇ ਨੇ ਕੈਂਸਰ ਵਾਲੇ ਟਿਊਮਰ ਜੋ ਤੇਜ਼ੀ ਦੇ ਨਾਲ ਫੈਲਦੇ ਨੇ ਤੇ ਆਸ ਪਾਸ ਦੇ ਟਿਸ਼ੂਆਂ ਨੂੰ ਨੁਕਸਾਨ ਜਿਹੜਾ ਪਹੁੰਚਾਉਂਦੇ ਨੇ। ਇਹਨਾਂ ਦੇ ਮੁੱਖ ਕਾਰਨਾਂ ਦੇ ਬਾਰੇ ਜਦੋਂ ਗੱਲ ਕਰਦੇ ਹਾਂ, ਜੇਕਰ ਜਾਣਕਾਰੀ ਜੋ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਤੇ ਜਿਵੇਂ ਕਿ ਲੱਛਣ ਨੇ, ਲਗਾਤਾਰ ਸਿਰ ਦਰਦ ਹੋਣਾ ਸਵੇਰ ਦੇ ਸਮੇਂ ਜਾਂ ਸਮੇਂ ਦੇ ਨਾਲ ਸਿਰ ਦਰਦ ਦਾ ਵਧਣਾ, ਉਲਟੀਆਂ ਤੇ ਜੀ ਜਿਹੜਾ ਕੱਚਾ ਹੋਣਾ, ਬਿਨਾਂ ਕਿਸੇ ਹੋਰ ਕਾਰਨ ਦੇ ਉਲਟੀਆਂ ਆਉਣਾ, ਸਰੀਰ ਦੇ ਵਿੱਚ ਕਮਜ਼ੋਰੀ, ਅਚਾਨਕ ਜਿਹੜਾ ਅੰਗਾਂ ਦੇ ਵਿੱਚ ਜਿਹੜਾ ਹੱਥਾਂ ਪੈਰਾਂ ਦਾ ਸੁੰਨ ਹੋਣਾ, ਸੰਤੁਲਿਤ ਜਿਹੜਾ ਆਪਣਾ ਬਣਾਉਣ ਦੇ ਵਿੱਚ ਮੁਸ਼ਕਲ ਆਉਣਾ, ਦੌਰੇ ਪੈਣਾ, ਜਿਹੜਾ ਸੀਜ਼ਰਸ ਜਿਹੜਾ ਹੋ ਜਾਂਦਾ ਆਪਣੀ ਕਹਿ ਲਓ ਕਿਤੇ ਨਾ ਕਿਤੇ ਜਿਹੜਾ ਮਿਰਗੀ ਦਾ ਦੌਰਾ ਆ ਜਾਂਦਾ ਹੈ, ਤੇ ਇਸੇ ਤਰ੍ਹਾਂ ਸ਼ੁਰੂਆਤ ਹੋਣਾ, ਇਹਨਾਂ ਦੇ ਵਿੱਚ ਜਿਹੜਾ ਇਹ ਲੱਛਣ ਨੇ ਇਸ ਚੀਜ਼ ਦੇ। ਦ੍ਰਿਸ਼ਟੀ ਜਾਂ ਬੋਲਣ ਦੇ ਵਿੱਚ ਬਦਲਾਅ ਆਉਣਾ, ਕਿਉਂਕਿ ਬ੍ਰੇਨ ਜਿਹੜਾ ਹੈਮਰੇਜ ਹੁੰਦਾ ਜਦੋਂ ਬੰਦਾ ਅੱਖਰ ਭੁੱਲਣ ਲੱਗ ਜਾਂਦਾ, ਜਾਂ ਬੋਲਣ ਦੇ ਵਿੱਚ ਸ਼ਬਦਾਂ ਨੂੰ ਜਿਹੜਾ ਤੰਗੀ ਪਰੇਸ਼ਾਨੀ ਆਉਣ ਲੱਗ ਜਾਂਦੀ ਹੈ, ਉਹਦੇ 1-2 ਦਿਨ ਜਾਂ 4-5 ਦਿਨ ਜਾਂ ਹਫ਼ਤਾ ਪਹਿਲਾਂ ਸੰਕੇਤ ਆਉਣੇ ਸ਼ੁਰੂ ਹੋ ਜਾਂਦੇ ਹੈ। ਅੱਖਾਂ ਤੋਂ ਜਿਹੜਾ ਧੁੰਦਲਾ ਦਿਖਾਈ ਦੇਣਾ ਜਾਂ ਬੋਲਣ ਦੇ ਵਿੱਚ ਸਪਸ਼ਟਤਾ ਨਾ ਜਿਹੜਾ ਹੋਣਾ, ਇਹ ਜਿਹੜੇ ਦੇ ਕਾਰਨ ਨੇ। ਬਚਾਅ ਦਾ ਕੀਤਾ ਜਾ ਸਕਦਾ ਹੈ, ਬਿਮਾਰੀ ਦੇ ਸਹੀ ਕਾਰਨਾਂ ਦੇ ਬਾਰੇ ਅਜੇ ਵੀ ਖੋਜਾਂ ਜਾਰੀ ਨੇ, ਪਰ ਮਾਹਰਾਂ ਦੇ ਅਨੁਸਾਰ ਕੁਝ ਸਾਵਧਾਨੀਆਂ ਵਰਤ ਲੈਣੀਆਂ ਚਾਹੀਦੀਆਂ ਨੇ, ਜਿਵੇਂ ਕਿ ਰੇਡੀਏਸ਼ਨ, ਮੋਬਾਈਲ ਫੋਨਾਂ ਦੀ ਬੇਲੋੜੀ ਅਤੇ ਜ਼ਿਆਦਾ ਵਰਤੋਂ ਕਰਨਾ, ਇਹਦੇ ਨੂੰ ਪਰਹੇਜ਼ ਕਰਨਾ ਚਾਹੀਦਾ ਤੇ ਆਪਣੇ ਆਪ ਨੂੰ ਬਚਾਉਣਾ ਚਾਹੀਦਾ। ਤੰਬਾਕੂ,

ਆਖਿਰ ਦੇ ਵਿੱਚ ਸ਼ਾਮ ਨੂੰ ਤੇ ਉਹਨੂੰ ਕਿਹਾ ਕਿ ਹਸਪੀਟਲ ਜਾ ਕੇ ਚੈੱਕ ਕਰਾਓ ਕਿ ਕਾਰਨ ਕੀ ਨੇ, ਜੇ ਪੇਨ ਕਿਲਰ ਲੈਣ ਦੇ ਬਾਵਜੂਦ ਵੀ ਇਹ ਸਾਰਾ ਕੁਝ ਹੋ ਰਿਹਾ ਤੇ ਇਸ ਤਰ੍ਹਾਂ ਦੀ ਦਰਦ ਉਹਦੇ ਕਦੇ ਪਹਿਲਾਂ ਨਹੀਂ ਸੀ ਹੋਈ। ਤਾਂ ਜਦੋਂ ਉਹ ਹਸਪੀਟਲ ਗਿਆ ਉਹਦਾ ਸੀ ਟੀ ਸਕੈਨ ਹੋਇਆ ਤੇ ਨਾਲ ਦੀ ਨਾਲ ਉਹਨਾਂ ਨੇ ਡਾਇਗਨੋਸ ਕਰ ਲਿਆ ਕਿ ਇਹਨੂੰ ਤਾਂ ਬ੍ਰੇਨ ਟਿਊਮਰ ਹੈ। ਉਹ 5-7 ਘੰਟਿਆਂ ਦੇ ਵਿੱਚ ਜਾਂ 2-4 ਘੰਟਿਆਂ ਦੇ ਵਿੱਚ ਸਾਰਾ ਟ੍ਰੀਟਮੈਂਟ ਉਹਨਾਂ ਨੇ ਰੈਡੀ ਕਰਕੇ ਤੇ ਉਹਦੀ ਜਿਹੜੀ ਬ੍ਰੇਨ ਦੀ ਟਿਊਮਰ ਦੀ ਸਰਜਰੀ ਕਰ ਦਿੱਤੀ ਤੇ ਦੂਸਰੇ ਤੀਸਰੇ ਦਿਨ ਉਹ ਘਰ ਆ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਸ਼ੂਗਰ ਲੈਵਲ ਹੋਰ ਸਾਰਾ ਸਿਲਸਿਲਾ ਵੱਧ ਜਾਂਦਾ ਹੈ। ਕੀਮੋਥੈਰੇਪੀ ਦੀ ਤਿਆਰੀ ਹੋ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਉਹ ਕਿਤੇ ਚੱਕਰ ਖਾ ਕੇ ਘਰ ਦੇ ਵਿੱਚ ਡਿੱਗਦਾ ਹੈ ਤੇ ਬਲੱਡ ਸ਼ੂਗਰ ਜਾਂ ਹੋਰ ਸਾਰਾ ਸਿਲਸਿਲਾ ਵੱਧ ਜਾਂਦਾ ਹੈ। ਹੋਸਪਿਟਲ ਵਾਪਸ ਚਲਿਆ ਜਾਂਦਾ ਹੈ। ਉਸ ਤੋਂ ਬਾਅਦ 2 ਦਿਨਾਂ ਬਾਅਦ ਹੋਸਪਿਟਲ ਦੇ ਵਿੱਚ ਕੌਮੇ ਦੇ ਵਿੱਚ ਚਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ 30-35 ਦਿਨਾਂ ਦੇ ਵਿੱਚ ਤੇ ਮਨੁੱਖ ਜਿਹੜਾ ਪਾਣੀ ਦਾ ਪਾਣੀ ਹੋ ਗਿਆ, ਔਰਗਨ ਫੇਲ ਹੋਣ ਲੱਗ ਗਏ, ਹੋਰ ਸਾਰਾ ਸਿਲਸਿਲਾ ਚੱਲ ਪਿਆ ਤੇ ਉਹ ਜਿਹੜਾ ਟਿਊਮਰ ਜੋ ਓਪਰੇਟ ਕੀਤਾ ਸੀ ਉਹ ਮਤਲਬ ਕਿ 3-4 ਹੋਰ ਵੱਡੇ ਪੱਧਰ ਦੇ ਉੱਤੇ ਫੈਲ ਗਿਆ ਜਦੋਂ ਉਹਨੂੰ ਘੱਟ ਵੱਧ ਕੀਤੀ ਗਈ ਸੀ। ਪਰ ਇਸ ਤਰ੍ਹਾਂ ਦੇ ਕੁਝ ਲੋਕਾਂ ਨੂੰ ਚਲੋ ਨਹੀਂ ਚੀਜ਼ਾਂ ਬਹੁਤ ਸ਼ੋਰ ਜਿਹੜੇ ਰੀਅਲ ਕੇਸ ਹੁੰਦੇ ਆ ਇੱਦਾਂ ਪਤਾ ਨਹੀਂ ਲੱਗਦਾ, ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਪਹਿਲਾਂ ਪਤਾ ਲੱਗ ਜਾਂਦਾ ਹੈ, ਡਾਇਗਨੋਸ ਕਰ ਲਿਆ ਜਾਂਦਾ। ਇਸੇ ਕਰਕੇ ਮੈਂ ਸ਼ੁਰੂ ਚ ਕਿਹਾ ਸੀ ਕਿ ਸਮੇਂ ਉੱਤੇ ਜਿਹੜਾ ਆਪਣੇ ਸਰੀਰਕ ਜਿਹੜੀ ਹੈ ਤੁਹਾਡੀ ਜਾਂਚ ਪੜਤਾਲ ਜਿਹੜੀ ਹੈ ਕਰ ਲੈਣੀ ਚਾਹੀਦੀ ਹੈ, ਕਰਵਾ ਲੈਣੀ ਚਾਹੀਦੀ ਹੈ। 1,000-2,000 ਦਾ ਕੋਈ ਨਹੀਂ ਹੈ, ਉਹਦਾ ਚਲੋ ਨੁਕਸਾਨ ਹੋ ਸਕਦਾ ਹੈ, ਪਰ ਜਦੋਂ ਲੱਖਾਂ ਰੁਪਈਆ ਅਸੀਂ ਟੈਚੀ ਭਰ ਕੇ ਬੈਗ ਭਰ ਕੇ ਡਾਕਟਰਾਂ ਦੇ ਮੂਹਰੇ ਫਿਰ ਗੁੜਗੁੜਾਉਂਦੇ ਹਾਂ, ਤੁਸੀਂ ਹੀ ਸਾਡੇ ਰੱਬੋ ਸਾਨੂੰ ਬਚਾ ਲਓ ਕਰ ਲਓ, ਪਰ ਕਿਤੇ ਨਾ ਕਿਤੇ ਸਾਡੇ ਆਪਣੇ ਫਰਜ਼ ਜਿਹੜੇ ਨੇ ਆਪਣੇ ਪ੍ਰਤੀ, ਸਿਹਤ ਦੇ ਪ੍ਰਤੀ, ਸਾਡੀ ਬਾਡੀ ਦੇ ਪ੍ਰਤੀ ਉਹ ਜ਼ਰੂਰ ਬਣਦੇ ਆ, ਖੰਗੋਲਣੇ ਸਾਨੂੰ ਵੀ ਚਾਹੀਦੇ ਨੇ। ਦੂਸਰੀ ਗੱਲ ਕਰੀਏ ਤੇ 1992 ਦੇ ਵਿੱਚ ਸ਼ੁਰੂ ਹੋਇਆ ਸੀ ਵਰਲਡ ਓਸ਼ਨਸ ਡੇ, ਜਾਣੀ ਕਿ ਸਮੁੰਦਰਾਂ ਦਾ ਦਿਨ, ਵਿਸ਼ਵ ਮਹਾਂਸਾਗਰ। ਜਾਣਦੇ ਆਪਾਂ ਸਾਰੇ ਹੀ ਧਰਤੀ ਦੇ ਉੱਤੇ ਜੀਵਨ ਵਿਸ਼ਵ ਮਹਾਂਸਾਗਰ ਦੇ ਤਲ ਦੇ ਉੱਤੇ ਉਤਪੰਨ ਹੋਇਆ ਤੇ ਜੋ ਧਰਤੀ ਦੇ ਸਮੁੱਚੇ ਜਿਹੜਾ ਸਤਾ ਦੇ 70% ਤੱਕ ਜਿਹੜਾ ਫੈਲਦਾ ਹੈ। ਵਿਸ਼ਵ ਦੀ ਰਚਨਾ ਦੇ ਵਿੱਚ 4 ਵੱਡੇ ਪਾਣੀ ਦੇ ਖੇਤਰ ਸ਼ਾਮਲ ਨੇ, ਅਟਲਾਂਟਿਕ, ਪੈਸੀਫਿਕ, ਆਰਕਟਿਕ ਤੇ ਭਾਰਤੀ ਮਹਾਂਸਾਗਰ। ਅੱਜ ਸਾਗਰ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਹੈ। ਇਸ ਦੀ ਮਦਦ ਦੇ ਨਾਲ ਧਰਤੀ ਤੇ ਮਾਹੌਲ ਨਿਯੰਤਰਿਤ ਕੀਤਾ ਜਾਂਦਾ। ਵਿਸ਼ਵ ਮਹਾਂਸਾਗਰ ਦਾ ਪਾਣੀ ਕਾਰਬਨ ਡਾਈਆਕਸਾਈਡ ਜਿਹੜੀ ਹੈ ਨੂੰ ਜਜ਼ਬ ਕਰਦਾ ਹੈ ਤੇ ਸਾਨੂੰ ਆਕਸੀਜਨ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਦੇ ਬਹੁਤ ਫੁੱਲ ਬੂਟੇ ਨੇ ਜਿੱਥੋਂ ਮੱਛੀਆਂ ਜਾਂ ਪਾਣੀ ਦੇ ਜੀਵ ਜੰਤੂ ਜਿਹੜੇ ਨੇ ਆਕਸੀਜਨ ਲੈਂਦੇ ਆ ਸਮੁੰਦਰੀ ਤੱਟ ਦੇ ਵਿੱਚੋਂ ਵੀ, ਤੇ ਉਹ ਸਾਨੂੰ ਬੰਦਿਆਂ ਨੂੰ ਵੀ ਜਿਹੜੀ ਉਹ ਆਕਸੀਜਨ ਪ੍ਰਾਪਤ ਹੁੰਦੀ ਹੈ। ਹਰ ਸਾਲ ਸਮੁੰਦਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਖੁਰਾਕ ਹੁੰਦੀ ਹੈ ਤੇ ਉਹਨਾਂ ਨੂੰ ਜ਼ਰੂਰੀ ਦਵਾਈਆਂ ਦਿੰਦਾ ਹੈ। ਇਹ ਬਹੁਤ ਸਾਰੇ ਵੱਖ ਵੱਖ ਜੀਵਾਣੂਆਂ ਦਾ ਜਿੰਦਾ ਜਿਹੜਾ ਉਹਨਾਂ ਨੂੰ ਰੱਖਦਾ ਹੈ ਤੇ ਜੇਕਰ ਅਸੀਂ ਆਪਣੇ ਆਪ ਤੇ ਆਪਣੇ ਵੰਜਸ਼ਾਂ ਦੇ ਲਈ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਇੱਕ ਸਿਹਤਮੰਦ ਜੀਵਨ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਤਾਂ ਸਮੁੰਦਰ ਦੀ ਸੰਭਾਲ ਕਰਨਾ ਤੇ ਇਸਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਦਰਅਸਲ ਸੰਸਾਰ ਦੇ ਸਮੁੰਦਰਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਦੇ ਵਿੱਚ ਅਸੀਂ ਆਪਣੇ ਪੂਰੇ ਗ੍ਰਹਿ ਦੇ ਭਵਿੱਖ ਦੇ ਬਾਰੇ ਸੋਚ ਰਹੇ ਹਾਂ। ਇੱਕ ਵਿਸ਼ੇਸ਼ ਵਿਗਿਆਨ ਸਮੁੰਦਰੀ ਵਿਗਿਆਨ ਹੈ, ਵਿਸ਼ਵ ਸਮੁੰਦਰੀ ਅਧਿਐਨ ਦੇ ਵਿੱਚ ਰੁੱਝਿਆ ਹੋਇਆ ਹੈ। ਸਮੁੰਦਰ ਦੀ ਡੂੰਘਾਈ ਦੇ ਵਿੱਚ ਘੁੰਮਣਾ ਵਿਗਿਆਨੀ ਸਮੁੰਦਰੀ ਜੀਵਨ ਤੇ ਪ੍ਰਜਾਤੀ ਦੇ ਨਵੇਂ ਰੂਪਾਂ ਦੀ ਖੋਜ ਕਰ ਰਹੇ ਨੇ ਤੇ ਖੋਜਾਂ ਸਾਰੇ ਮਨੁੱਖਤਾ ਲਈ ਬਹੁਤ ਮਹੱਤਵਪੂਰਨ ਜੜੀਆਂ ਨੇ, ਅਹਿਮੀਅਤ ਰੱਖਦੀਆਂ ਨੇ। ਵਿਸ਼ਵ ਮਹਾਂਸਾਗਰ ਦਿਵਸ ਅਸਲ ਚ ਕੀ ਹੈ? 1992 ਦੇ ਅੰਤ ਦੇ ਵਿੱਚ ਸੰਸਾਰ ਸੰਮੇਲਨ ਦੇ ਵਿੱਚ ਪਲੈਨਟ ਜਿਹੜਾ ਅਰਥ ਜਿਹਦਾ ਆਯੋਜਨ ਬ੍ਰਾਜ਼ਿਲ ਦੇ ਵਿੱਚ ਕੀਤਾ ਗਿਆ ਸੀ, ਇਸ ਨੂੰ ਇੱਕ ਨਵੀਂ ਛੁੱਟੀ ਬਣਾਉਣ ਦੇ ਲਈ ਜਿਹੜਾ ਪ੍ਰਸਤਾਵਿਤ ਕੀਤਾ ਗਿਆ। ਵਿਸ਼ਵ ਸਾਗਰ ਦਿਵਸ, ਵਿਸ਼ਵ ਸਮੁੰਦਰੀ ਦਿਵਸ ਦੁਆਰਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਗਿਆ ਤੇ 8 ਜੂਨ ਅੱਜ ਦੇ ਦਿਹਾੜੇ ਉੱਤੇ ਹਰ ਸਾਲ ਮਨਾਇਆ ਜਾਂਦਾ ਹੈ। ਉਦੋਂ ਤੋਂ ਹਰ ਇੱਕ ਦੁਆਰਾ ਇਸ ਨੂੰ ਮਨਾਉਣਾ ਸ਼ੁਰੂ ਕੀਤਾ। ਇੱਕ ਤਰੀਕਾ ਜਾਂ ਕੋਈ ਹੋਰ ਵਿਸ਼ਵ ਮਹਾਂਸਾਗਰ ਦੀਆਂ ਸਮੱਸਿਆਵਾਂ ਦੇ ਵਿੱਚ ਸ਼ਾਮਲ ਹੁੰਦਾ ਹੈ। ਪਹਿਲਾਂ ਤਾਂ ਛੁੱਟੀਆਂ ਜਿਹੜੀਆਂ ਸਨ ਗੈਰ ਸਰਕਾਰੀ ਸਨ ਤੇ ਸਾਲ 2009 ਤੋਂ ਵਿਸ਼ਵ ਸਾਗਰ ਡੇ ਨੂੰ ਜਿਹੜਾ UN ਜਨਰਲ ਅਸੈਂਬਲੀ ਦੇ ਵੱਲੋਂ ਇੱਕ ਸਰਕਾਰੀ ਛੁੱਟੀ ਦੇ ਵਜੋਂ ਜਾਣਿਆ ਜਾਣ ਲੱਗ ਪਿਆ। 124 ਰਾਜ ਜਿਹੜੇ ਦੇਸ਼ ਨੇ ਰਾਜਾਂ ਨੇ ਵਿਸ਼ਵ ਮਹਾਂਸਾਗਰ ਦੇ ਤਿਉਹਾਰ ਦੇ ਉੱਤੇ ਦਸਤਖਤ ਕਰ ਦਿੱਤੇ। ਅੱਜ ਇਕੋ ਜਿਹੜੀ ਹੈ ਇਕਥਲੋਜਿਸਟ ਅਤੇ ਵਾਤਾਵਰਣ ਮਾਹਰ ਇਕਵੇਰੀਅਮ ਦੇ ਵਿੱਚ ਜਿਹੜਾ ਅਕਵਾਰੀਅਮ ਜਿਹੜਾ ਕਹਿ ਦਿੰਦੇ ਆਪਾਂ ਸ਼ੀਸ਼ੇ ਦੇ ਵਿੱਚ ਪਾਣੀਆਂ ਦੇ ਵਿੱਚ ਜਿਹੜਾ ਉਹਨੂੰ ਪਾਣੀ ਜਮ੍ਹਾਂ ਕੀਤਾ ਜਾਂਦਾ, ਜੀਵ ਜੰਤੂ ਰੱਖੇ ਜਾਂਦੇ ਆ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਅਕਵਾਰੀਅਮ ਬਣੇ ਹੋਏ

0: ਹੈ ਕਰਮਚਾਰੀ ਜਿਹੜੇ ਨੇ ਤੇ ਡਾਲ ਡਾਲ ਫਿਨਾਰੀਅਮ ਅਤੇ ਚਿੜੀਆ ਸਮੁੰਦਰੀ ਜੀਵਨ ਦੇ ਅਧਿਕਾਰਾਂ ਦੀ ਜਿਹੜੀ ਰੱਖਿਆ ਕਰਨ ਦੇ ਨਾਲ ਨਾਲ ਸਮੁੰਦਰਾਂ ਤੇ ਸਮੁੰਦਰਾਂ ਦੀ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਲੜਨ ਲਈ ਸਾਰੇ ਯਤਨਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਵਿਸ਼ਵ ਸਾਗਰ ਡੈਥ ਦਾ ਜਿਹੜਾ ਵਾਤਾਵਰਣ ਦਾ ਮਤਲਬ ਹੈ ਕਿ ਛੁੱਟੀ ਦੀ ਮਦਦ ਦੇ ਨਾਲ ਇਸ ਦੇ ਸੰਸਥਾਪਕਾਂ ਨੇ ਵਿਸ਼ਵ ਸਮੁਦਾਇ ਦਾ ਜਿਹੜਾ ਧਿਆਨ ਵਿਸ਼ਵ ਮਹਾਂਦੀਪ ਦੀ ਸਥਿਤੀ ਦੇ ਵਿਚ ਤੇ ਇਸ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਧਿਆਨ ਜਿਹੜਾ ਸੀ ਖਿੱਚਣਾ ਚਾਹੁੰਦਾ ਸੀ। ਆਖਿਰਕਾਰ ਇਹਦੇ ਵਿਚ ਸਮੁੰਦਰ ਇਕ ਵਿਲੱਖਣ ਵਾਤਾਵਰਣ ਪ੍ਰਣਾਲੀ ਹੈ ਜੋ ਜੈਵਿਕ ਸੰਤੁਲਨ ਦਾ ਸਮਰਥਨ ਕਰਦਾ ਹੈ, ਪਰ ਮਨੁੱਖੀ ਦਖਲ ਅੰਦਾਜ਼ੀ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਹ ਸੰਤੁਲਨ ਲਗਾਤਾਰ ਉਲੰਘਣਾ ਕਰਦਾ ਹੈ। ਵਰਲਡ ਮਹਾਸਾਗਰ ਦੇ ਵਿਚ ਹਰ ਸਾਲ ਸਮੁੰਦਰੀ ਜੀਵਨ ਦੇ 1000 ਕਿਸਮਾਂ ਦੇ ਅਲੋਪ ਹੋ ਜਾਂਦੇ ਨੇ। ਇਸ 1000 ਕਿਸਮਾਂ ਸਿਰਫ ਸਮੁੰਦਰ ਦੇ ਵਿਚੋਂ ਹੀ ਅਲੋਪ ਹੋ ਜਾਂਦੀਆਂ ਤੇ ਸਾਰੇ ਜਾਣਦੇ ਨੇ ਕਿ ਅੱਜ ਜਿਹੜਾ ਗ੍ਰੀਨ ਹਾਊਸ ਗੈਸਾਂ ਨਾਲ ਵਾਤਾਵਰਣ ਦੇ ਪ੍ਰਦੂਸ਼ਣ ਦੀ ਜਿਹੜੀ ਸਮੱਸਿਆ ਬਹੁਤ ਗੰਭੀਰ ਹੋ ਰਹੀ ਹੈ। ਇਸ ਤੋਂ ਇਲਾਵਾ ਧਰਤੀ ਦੇ ਉੱਤੇ ਪੀਣ ਵਾਲੇ ਪਾਣੀ ਦੀ ਮਾਤਰਾ ਤੇ ਗੁਣਵੱਤਾ ਵਿਗੜ ਰਹੀ ਹੈ। ਚਾਹੇ ਸਮੁੰਦਰਾਂ ਨੂੰ ਦੇਖਿਆ ਜਾਵੇ ਤਾਂ 98% ਸਾਡੇ ਕੋਲ 100% ਪਾਣੀ ਹੈ ਧਰਤੀ ਜਿਹੜੀ ਹੈ ਘਿਰੀ ਹੋਈ ਹੈ, ਪਰ ਸ਼ੁੱਧ ਤੇ ਪੀਣ ਵਾਲਾ ਪਾਣੀ ਸਿਰਫ ਤੇ ਸਿਰਫ 2-2.5% ਹੈ ਜਿਹਨੂੰ ਅਸੀਂ ਪੀ ਸਕਦੇ ਹਾਂ। ਬਾਕੀ ਸਾਰਾ ਹੈਵੀ ਕਹਿ ਲਓ ਜਾਂ ਲੂਣ ਵਾਲਾ ਪਾਣੀ ਸਮੁੰਦਰਾਂ ਦੇ ਵਿਚ ਮਿਲਦਾ ਹੈ। ਸਮੁੰਦਰਾਂ ਤੇ ਮਹਾਸਾਗਰ ਦੀ ਡੂੰਘਾਈ, ਸਮੁੰਦਰੀ ਸਰੋਤਾਂ ਦੇ ਬੇਕਾਬੂ ਤਬਾਹੀ ਹੌਲੀ ਹੌਲੀ ਸਾਗਰ ਦੇ ਸਮੁੱਚੇ ਪ੍ਰਵਾਸੀਕਰਨ ਨੂੰ ਤਬਾਹ ਕਰ ਦਿੰਦੇ ਨੇ। ਵਿਗਿਆਨੀਆਂ ਦੇ ਅਨੁਮਾਨ ਦੇ ਲਗਾਉਂਦੇ ਨੇ ਕਿ ਸਾਲ 2015 ਤੋਂ ਬਾਅਦ ਸਮੁੰਦਰੀ ਪਾਣੀ ਦੀ ਅਸਬਾਬ ਲਗਭਗ 150% ਵੱਧ ਗਈ, ਜਿਸ ਦੇ ਨਾਲ ਆਉਣ ਵਾਲੇ ਜਿਹੜੇ ਦਿਨਾਂ ਦੇ ਵਿਚ ਸਮੁੰਦਰੀ ਜੀਵਨ ਦੀ ਮੌਤ ਵੀ ਜਿਹੜੀ ਹੋ ਸਕਦੀ ਹੈ। ਹਰ ਸਾਲ 8 ਜੂਨ ਨੂੰ ਦੁਨੀਆਂ ਭਰ ਦੇ ਵਿਚ ਬਹੁਤ ਸਾਰੇ ਵੱਖੋ ਵੱਖਰੇ ਵਾਤਾਵਰਨਕ ਕਿਰਿਆਵਾਂ ਸੰਗਠਿਤ ਹੁੰਦੀਆਂ ਨੇ, ਜਿਸ ਦੀ ਮਦਦ ਦੇ ਨਾਲ ਉਨ੍ਹਾਂ ਦੇ ਪ੍ਰਬੰਧਕਾਂ ਨੇ ਵਿਸ਼ਵ ਸਮੁਦਾਇ ਦੀ ਰੱਖਿਆ ਦੇ ਲਈ ਸਾਰੇ ਲੋਕਾਂ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਿਨ ਸਮੁੰਦਰੀ ਥੀਮ ਦੇ ਉੱਤੇ ਵੱਖ ਵੱਖ ਪ੍ਰਦਰਸ਼ਨੀਆਂ, ਤਿਉਹਾਰਾਂ, ਸੈਮੀਨਾਰਾਂ, ਰੈਲੀਆਂ, ਵਿਚਾਰ ਜਿਹੜਾ ਵਟਾਂਦਰਾ ਕੀਤਾ ਜਾਂਦਾ ਹੈ ਤੇ ਵਿਸ਼ਵ ਮਹਾਸਾਗਰ ਦਿਵਸ ਇਸ ਦਿਨ ਦੇ ਉੱਤੇ ਮੱਛੀਆਂ ਤੇ ਹੋਰ ਸਮੁੰਦਰੀ ਜੀਵਨ ਦੇ ਲਈ ਅਣ ਅਧਿਕਾਰਤ ਮੱਛੀ ਫੜਨ ਦੇ ਲਈ ਜਿਹੜਾ ਉਹਨੂੰ ਮੰਨਿਆ ਜਾਂਦਾ ਹੈ। ਤੇ ਉਸ ਤੋਂ ਬਾਅਦ ਹਰ ਸਾਲ ਵਿਸ਼ਵ ਸਾਗਰ ਦਿਨ ਦੇ ਉੱਤੇ ਜਸ਼ਨ ਵੱਖ ਵੱਖ ਜਿਹੜਾ ਮੋਟਾਸਾ ਦੇ ਅਧੀਨ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਵਿਸ਼ਵ ਮਹਾਸਾਗਰ ਦੇ ਤਿਉਹਾਰ ਨੂੰ ਮਨਾਉਂਦੇ ਹੋਏ ਮਨੁੱਖਤਾ ਦੇ ਕੋਲ ਕੁਦਰਤ, ਸਮੁੰਦਰੀ ਜੀਵਨ ਅਤੇ ਪ੍ਰਜਾਤੀ ਨੂੰ ਬਚਾਉਣ ਦਾ ਮੌਕਾ ਤੇ ਵਿਸ਼ਵ ਮਹਾਸਾਗਰ ਦੇ ਵਾਸੀਆਂ ਦੇ ਲਈ ਇਹ ਚਿੰਤਾ ਬਹੁਤ ਸਾਰੇ ਜਾਨਵਰਾਂ ਤੇ ਪੌਦਿਆਂ ਦੀ ਹੋਂਦ ਨੂੰ ਰੋਕ ਜਿਹੜੀ ਹੈ ਨਹੀਂ ਸਕੇਗੀ, ਜੋ ਲੰਮੇ ਸਮੇਂ ਦੇ ਵਿਚ ਸਾਡੀ ਜ਼ਿੰਦਗੀ ਨੂੰ ਸਕਾਰਾਤਮਕ ਪੋਜ਼ਿਟਿਵਿਟੀ ਦੇ ਵਿਚ ਜਿਹੜਾ ਪ੍ਰਭਾਵ ਪਾਉਣਗੀ ਆਉਣ ਵਾਲੇ ਸਮਿਆਂ ਦੇ ਵਿਚ ਵੀ। ਲਓ ਦੋਸਤੋ, ਇਹ ਸੀ ਜੀ ਦੋ ਗੱਲਾਂ, ਬ੍ਰੇਨ ਟਿਊਮਰ ਦੀ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਵਿਸ਼ਵ ਮਹਾਸਾਗਰ ਦਿਵਸ ਸਮੁੰਦਰਾਂ ਦੀ ਅੱਜ ਦਿਨ ਹੈ ਸਮੁੰਦਰਾਂ ਦਾ ਤੇ ਉਹਨੂੰ ਯਾਦ ਕੀਤਾ ਹੈ। ਤੇ ਲਓ ਫਿਰ ਆਪਾਂ ਚੱਲਦੇ ਹਾਂ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਤੇ ਉਸ ਤੋਂ ਬਾਅਦ ਜਿਹੜਾ ਨਾਲ ਨਾਲ ਤੁਹਾਡੀਆਂ ਫੋਨ ਲਾਈਨ ਵੀ ਖੁੱਲੀਆਂ ਰਹਿਣਗੀਆਂ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਹੈ। ਅੱਜ ਦੋਸਤੋ 8 ਜੂਨ 2026 ਦਾ ਦਿਹਾੜਾ ਤੇ ਸੋਮਵਾਰ ਦਾ ਦਿਨ ਹੈ, ਸਾਰੇ ਦੋਸਤ ਜੁੜੇ ਹੋਏ ਨੇ, ਨਿੱਘਾ ਸਵਾਗਤ ਹੈ। ਪਰਮਿੰਦਰ ਜੀ, ਰਾਜਨ ਸੈਣੀ ਜੀ, ਇਕਬਾਲ ਮਾਂਗੜ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਦੇ ਸੁਨੇਹੇ ਜਿਹੜੇ ਅਜੇ ਤੱਕ ਮਿਲੇ ਨੇ ਮੈਨੂੰ, ਸਤਿ ਸ੍ਰੀ ਅਕਾਲ ਸਾਹਿਬ ਨੇ ਭੇਜੀ ਆ, ਜੀਆਂ ਨੂੰ ਜੀ ਸਵਾਗਤ ਹੈ। ਤੇ ਲੋ ਕਰਦੇ ਹਾਂ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਦੇ ਨਾਲ, ਕੀ ਕਹਿੰਦੀਆਂ ਨੇ ਅੱਜ ਦੀਆਂ ਦੇਸ਼ਾਂ ਵਿਦੇਸ਼ਾਂ ਦਾ ਲੈ ਕੇ। ਥੋੜੀ ਜਿਹੀ ਪਹਿਲਾਂ ਆਪਾਂ ਸੰਖੇਪ ਦੇ ਵਿਚ ਗੱਲਬਾਤ ਕਰਦੇ ਹਾਂ, ਫਿਰ ਵਿਸਤਾਰ ਦੇ ਨਾਲ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ। ਅੱਜ ਜੋ ਖ਼ਬਰਾਂ ਚਰਚਾ ਦੇ ਵਿਚ ਨੇ ਉਨ੍ਹਾਂ ਦਾ ਜ਼ਿਕਰ ਕਰੀਏ ਤੇ ਪੰਜਾਬ ਦੀ ਸਿਆਸਤ ਦੇ ਵਿਚ ਮਨਪ੍ਰੀਤ ਆਲੀ ਦੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਲ ਜੁੜਨ ਦੀਆਂ ਚਰਚਾਵਾਂ ਨੇ ਤੇ ਸਿਆਸੀ ਹਲਚਲ ਜਿਹੜੀ ਹੈ ਉਹਦੀ ਪੈਦਾ ਹੋਈ ਹੈ ਉਹਦੇ ਵਿਚ ਵੀ। ਵਿਜੀਲੈਂਸ ਰਿਸ਼ਵਤ ਕਾਂਡ ਦੇ ਵਿਚ ਰੀਡਰ ਰਾਣਾ ਨੇ ਕੁਝ ਜਿਹੜੇ ਖੁਲਾਸੇ ਕੀਤੇ ਹੈ ਤੇ ਰਾਘਵ ਗੋਇਲ ਜਿਹੜੇ ਨੇ ਤੇ ਅੰਕਿਤ ਵਧਵਾ ਦੇ 5 ਦਿਨਾਂ ਰਿਮਾਂਡ ਦੇ ਨਾਲ ਕਈ ਨਵੇਂ ਖੁਲਾਸਿਆਂ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ TMC ਜਿਹੜਾ ਆਪਣਾ ਬੰਗਾਲ ਦੇ ਵਿਚ ਦੇ ਸੰਸਦ ਮੈਂਬਰਾਂ ਨੇ ਦੇ ਤਕਰੀਬਨ 20 ਲੋਕ ਜਿਹੜੇ ਨੇ NDA ਦੇ ਵਿਚ ਜਾਣ ਦੇ ਲਈ ਤਰ ਪੱਬਾਂ ਭਰ ਹੋ ਚੁੱਕੇ ਨੇ ਤੇ ਇੰਡੀਆ ਗੱਠਜੋੜ ਦੀ ਹੰਗਾਮੀ ਮੀਟਿੰਗ ਹੋਈ ਹੈ, ਉਹ ਵੀ ਚਰਚਾ ਦਾ ਵਿਸ਼ਾ ਅੱਜ ਰਹੀ ਹੈ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਜ਼ਰਾਈਲ ਇਰਾਨ, ਜਿਹੜਾ ਇਜ਼ਰਾਈਲ ਨੇ ਦੁਬਾਰਾ ਜਿਹੜਾ ਲਿਬਨਾਨ ਦੇ ਉੱਤੇ ਹਮਲਾ ਕੀਤਾ ਤੇ ਇਰਾਨ ਅਜੇ ਵੈਸੇ ਸ਼ਾਂਤ ਹੈ ਉਸ ਚੀਜ਼ ਦੇ ਵਿਚ, ਕਿਤੇ ਨਾ ਕਿਤੇ ਜਿਹੜੀ ਹੈ ਸਮਝੌਤੇ ਦੀ ਗੱਲ ਚੱਲ ਰਹੀ ਹੈ, ਪਰ ਇਰਾਨ ਨੇ ਵੀ ਉਹਦਾ ਜਿਹੜਾ ਕਿਤੇ ਨਾ ਕਿਤੇ ਥੋੜਾ ਬਹੁਤਾ ਜਵਾਬ ਜ਼ਰੂਰ ਦਿੱਤਾ ਹੈ। ਉਹਨੇ ਜਤਾਇਆ ਕਿ ਭਾਈ ਅਸੀਂ ਅਜੇ ਜਿਉਂਦੇ ਹਾਂ ਤੇ ਇਸ ਤਰ੍ਹਾਂ ਦਾ ਜਿਹੜਾ ਜ਼ੋਰ ਜ਼ਬਰਦਸਤੀ ਨਹੀਂ ਚੱਲਾਂਗੇ। ਟਰੰਪ ਦੇ ਬਿਆਨ ਜਿਹੜੇ ਨੇ ਤੇ ਉਹਦਾ ਜ਼ਿਕਰ ਕਰਾਂਗੇ, ਪੁਤਿਨ ਦੀ ਭਾਰਤ ਦੇ ਬਾਰੇ ਟਿੱਪਣੀ ਆਈ ਆ ਉਹਦਾ ਵੀ ਜ਼ਿਕਰ ਕਰਾਂਗੇ, ਤੇ ਫਿਲੀਪੀਨਸ ਦੇ ਵਿੱਚ ਅੱਜ ਸਵੇਰੇ ਖਬਰਾਂ ਜਿਹੜੀਆਂ ਨਿਕਲੀਆਂ ਨੇ ਕਿ ਵੱਡੇ ਪੱਧਰ ਦੇ ਉੱਤੇ 7.8 ਫੀਸਦੀ ਜਿਹੜਾ ਤੀਬਰਤਾ ਦਾ ਜਿਹੜਾ ਭੂਚਾਲ ਉੱਥੇ ਅਰਥਕਵੇਕ ਆਇਆ, ਤੇ ਕੈਨੇਡਾ ਹਾਊਸਿੰਗ ਕ੍ਰਾਈਸਿਸ ਕੁਝ ਰਿਪੋਰਟਾਂ ਨੇ, ਤੇ ਇੰਡੀਆ ਪਾਕਿਸਤਾਨ ਪਰਮਾਣੂ ਵਿਕਾਸ ਦੇ ਨਾਲ ਜੁੜੀਆਂ ਕੁਝ ਖਬਰਾਂ ਨੇ। ਉਹ ਵੱਡੇ ਪੱਧਰ ਦੇ ਉੱਤੇ ਇੰਡੀਆ ਤੇ ਪਾਕਿਸਤਾਨ ਪਰਮਾਣੂ ਦੇ ਵਿੱਚ ਜਿਹੜਾ ਆਪਣੀ ਬਹੁਤਾਤ ਕਰ ਰਿਹਾ ਉਹਦਾ ਜ਼ਿਕਰ ਵੀ ਕਰਾਂਗੇ, ਤੇ ਗੱਲ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਿੱਖ ਸਿਆਸਤ ਦੇ ਨਾਲ। ਗੁਰਿਆਈ ਦਿਵਸ ਦੇ ਉੱਤੇ ਜਥੇਦਾਰ ਗੜਗੱਜ ਸਾਹਿਬ ਦਾ ਸੰਦੇਸ਼ ਆਇਆ ਕਿ ਕਾਨੂੰਨ ਦੇ ਡਰੋਂ ਗੁਰਬਾਣੀ ਨੂੰ ਘਰਾਂ ਤੋਂ ਦੂਰ ਨਾ ਕਰੇ ਸਿੱਖ ਸੰਗਤ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ ਜਿਹੜਾ ਸ਼ਰਧਾ ਪੂਰਵਕ ਮਨਾਇਆ ਗਿਆ, ਜਿਸ ਦੇ ਦੌਰਾਨ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਭਾਰੀ ਗਿਣਤੀ ਦੇ ਵਿਚ ਸੰਗਤ ਨੇ ਜਿਹੜਾ ਸ਼ਿਰਕਤ ਕੀਤੀ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਾਹਿਬ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਕਿਸੇ ਵੀ ਸਰਕਾਰੀ ਕਾਨੂੰਨ ਦੇ ਡਰ ਦੇ ਕਾਰਨ ਸੰਗਤ ਆਪਣੇ ਘਰਾਂ ਦੇ ਵਿਚੋਂ ਗੁਰਬਾਣੀ ਨੂੰ ਦੂਰ ਨਾ ਕਰੇ। ਉਨ੍ਹਾਂ ਕਿਹਾ ਕਿ ਸੰਗਤ ਪਹਿਲਾਂ ਵਾਂਗ ਹੀ ਪੂਰੇ ਸਤਿਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ, ਪੋਥੀਆਂ, ਗੁਟਕੇ ਅਤੇ ਧਾਰਮਿਕ ਸਾਹਿਬ ਜਿਹੜੀਆਂ ਨੇ ਸਾਹਿਤ, ਧਾਰਮਿਕ ਜਿਹੜਾ ਸਾਹਿਤ ਹੈ ਉਨ੍ਹਾਂ ਨੂੰ ਜਿਹੜਾ ਸੰਭਾਲ ਕੇ ਰੱਖੇ, ਤੇ ਜਥੇਦਾਰ ਉਨ੍ਹਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਨਵੇਂ ਕਾਨੂੰਨ ਦੇ ਡਰੋਂ ਲੋਕ ਪੋਥੀਆਂ ਤੇ ਗੁਟਕੇ ਘਰਾਂ ਤੋਂ ਬਾਹਰ ਕਰ ਰਹੇ ਨੇ, ਤੇ ਹਾਲ ਹੀ ਦੇ ਵਿਚ ਫਿਰੋਜ਼ਪੁਰ ਜੇਲ੍ਹ ਦੇ ਵਿਚ ਵੀ ਸਿੱਖ ਕੈਦੀਆਂ ਦੇ ਕੋਲੋਂ ਗੁਟਕੇ ਤੇ ਸੈਂਚੀਆਂ ਲੈ ਲਈਆਂ ਗਈਆਂ ਨੇ, ਤੇ ਉਨ੍ਹਾਂ ਸਮੁੱਚੀ ਕੌਮ ਨੂੰ ਅਜਿਹੀਆਂ ਚੁਣੌਤੀਆਂ ਦੇ ਖਿਲਾਫ਼ ਇਕਜੁੱਟ ਹੋਣ ਦਾ ਜਿਹੜਾ ਸੰਦੇਸ਼ ਦਿੱਤਾ ਹੈ, ਸੱਦਾ ਦਿੱਤਾ ਹੈ। ਜਥੇਦਾਰ ਗੜਗੱਜ ਉਨ੍ਹਾਂ ਨੇ ਸਾਫ਼ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਖਾਲਸਾ ਸਾਜਨਾ ਦਿਵਸ ਦੇ ਉੱਤੇ ਬਣਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸੋਧ ਐਕਟ 226 ਸਿੱਖ ਪੰਥ ਨੂੰ ਜਿਹੜਾ ਮਨਜ਼ੂਰ ਨਹੀਂ ਹੈ, ਕਿਉਂਕਿ ਇਸ ਦੀਆਂ ਕੁਝ ਇਤਰਾਜਯੋਗ ਮੱਦਾਂ ਧਾਰਾਵਾਂ ਸਿੱਖਾਂ ਨੂੰ ਗੁਰਬਾਣੀ ਤੋਂ ਦੂਰ ਕਰਦੀਆਂ ਨੇ, ਤੇ ਇਸ ਮਾਮਲੇ ਦੇ ਉੱਤੇ ਜਲਦੀ ਹੀ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦ ਕੇ ਪੰਥ ਨੂੰ ਅਗਲਾ ਸੰਦੇਸ਼ ਇਹਦੇ ਉੱਤੇ ਦਿੱਤਾ ਜਾਵੇਗਾ। ਦੂਸਰੀ ਖਬਰ ਵੱਲ ਨੂੰ ਚੱਲੀਏ ਤੇ ਅੰਮ੍ਰਿਤਪਾਲ ਸਿੰਘ ਦੀ ਵਾਰਸ ਪੰਜਾਬ ਦੇ ਜਥੇਬੰਦੀ ਦੇ ਵਿਚ ਸ਼ਾਮਲ ਹੋਣਗੇ ਹੁਣ ਮਨਪ੍ਰੀਤ ਇਆਲੀ। ਪੰਜਾਬ ਦੀ ਸਿਆਸਤ ਦੇ ਵਿਚ ਇਕ ਵੱਡਾ ਫੇਰਬਦਲ ਹੋਣ ਜਾ ਰਿਹਾ ਤੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੇ ਬਾਗੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਮੰਗਲਵਾਰ ਨੂੰ ਕੱਲ ਨੂੰ ਚੰਡੀਗੜ੍ਹ ਵਿਖੇ ਰਸਮੀ ਤੌਰ ਦੇ ਉਤੇ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਵਾਰਸ ਪੰਜਾਬ ਦੇ ਵਿਚ ਜਿਹੜਾ ਸ਼ਾਮਲ ਹੋਣਗੇ। ਇਸ ਸਮਾਗਮ ਦੀ ਪ੍ਰਧਾਨਗੀ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਜਿਹੜੇ ਨੇ ਤਰਸੇਮ ਸਿੰਘ ਕਰਨਗੇ, ਤੇ ਇਸੇ ਦੌਰਾਨ ਹੀ ਇਆਲੀ ਨੇ ਖੁਦ ਇਸ ਖਬਰ ਦੀ ਜਿਹੜੀ ਪੁਸ਼ਟੀ ਕਰ ਦਿੱਤੀ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਜਥੇਬੰਦੀ ਦੇ ਨਾਲ ਜੁੜੇ ਹੋਏ ਸਨ ਤੇ ਹਾਲ ਹੀ ਦੇ ਵਿਚ ਹੋਈਆਂ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਚੋਣਾਂ ਦੇ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਲਗਾ ਕੇ ਚੋਣ ਪ੍ਰਚਾਰ ਵੀ ਕੀਤਾ, ਕਿਉਂਕਿ ਵਾਰਸ ਪੰਜਾਬ ਦੇ ਚੋਣ ਕਮਿਸ਼ਨ ਦੇ ਕੋਲ ਇਕ ਰਜਿਸਟਰਡ ਸਿਆਸੀ ਪਾਰਟੀ ਦੇ ਵਜੋਂ ਦਰਜ ਨਹੀਂ ਹੈ। ਇਸ ਦੇ ਲਈ ਮਨਪ੍ਰੀਤ ਇਆਲੀ ਤੇ ਦਲ ਬਦਲੀ ਕਾਨੂੰਨ ਜਿਹੜਾ ਐਂਟੀ ਡਿਫੈਂਕਸ਼ਨ ਲਾਅ ਜਿਹੜਾ ਉਹ ਤਹਿਤ ਵਿਧਾਇਕ ਵਜੋਂ ਅਯੋਗ ਕਰਾਰ ਦਿੱਤੇ ਜਾਣ ਦਾ ਖਤਰਾ ਨਹੀਂ ਹੋਏਗਾ। ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਜਿਹੜਾ ਪਾਰਟੀ ਦੇ ਵਿਚੋਂ ਬਾਹਰ ਕੱਢ ਸਕਦਾ ਹੈ। ਇਆਲੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ 5 ਤੇ 6 ਮਹੀਨਿਆਂ ਦੇ ਵਿਚ ਕਈ ਜਿਹੜੇ ਵੱਡੇ ਸਿਆਸੀ ਆਗੂ ਤੇ ਨਾਮਵਰ ਹਸਤੀਆਂ ਇਸ ਜਥੇਬੰਦੀ ਦੇ ਵਿਚ ਸ਼ਾਮਲ ਹੋਣਗੀਆਂ। ਲੋਕਾਂ ਨੂੰ ਜ਼ਮੀਨੀ ਪੱਧਰ ਦੇ ਉਤੇ ਇਸ ਦਾ ਜਿਹੜਾ ਮਜ਼ਬੂਤ ਆਧਾਰ ਦੇਖਣ ਨੂੰ ਮਿਲੇਗਾ। ਆਮ ਆਦਮੀ ਪਾਰਟੀ ਆਪ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵੀ ਜਥੇਬੰਦੀ ਦੇ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਦੇ ਉਤੇ ਇਆਲੀ ਨੇ ਕਿਹਾ ਅਜੇ ਇੰਤਜ਼ਾਰ ਜਿਹੜਾ ਕਰੋ। ਉਹ ਇਸ ਦੇ ਬਾਰੇ ਸੋਚ ਰਹੇ ਨੇ ਕਿ ਉਨ੍ਹਾਂ ਦੇ ਸ਼ਾਮਲ ਹੋਣ ਦੀਆਂ ਕਾਫ਼ੀ ਉਮੀਦਾਂ ਨੇ। ਇਆਲੀ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪੁਨਰ ਸੁਰਜੀਤ ਧੜੇ ਦੇ ਨਾਲ ਜੁੜੇ ਹੋਏ ਸਨ ਤੇ ਪਰ ਬਾਅਦ ਦੇ ਵਿਚ ਉਨ੍ਹਾਂ ਨੇ ਦੂਰੀ ਬਣਾ ਲਈ ਹੈ ਤੇ ਇਸ ਕਦਮ ਨੂੰ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਿਆਸੀ ਵਿਸਤਾਰ ਦੇ ਲਈ ਇਕ ਵੱਡੀ ਕਾਮਯਾਬੀ ਦੇ ਵਜੋਂ ਦੇਖਿਆ ਜਾ ਰਿਹਾ। ਦੂਸਰੇ ਪਾਸੇ ਬੀਜੇਪੀ ਦਾ ਪੰਜਾਬ ਦੇ ਵਿਚ ਬਿਗਲ ਵੱਜ ਚੁੱਕਿਆ ਹੈ, ਚੋਣ ਬਿਗਲ। ਪਹਿਲੀ ਵਾਰ ਪੰਜਾਬ ਆਉਣਗੇ ਨਿਤਿਨ ਨਵੀਨ। ਭਾਰਤੀ ਜਨਤਾ ਪਾਰਟੀ ਬੀਜੇਪੀ ਇਸ ਮਹੀਨੇ ਤੋਂ ਪੰਜਾਬ ਦੇ ਵਿਚ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦੇ ਲਈ ਕਈ ਵੱਡੇ ਆਗੂਆਂ ਦੇ ਦੌਰਿਆਂ ਦੀ ਤਿਆਰੀ ਕਰ ਲਈ ਗਈ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਜੂਨ ਦੇ ਅਖੀਰ ਦੇ ਵਿਚ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ ਤੇ ਉਹ ਅੰਮ੍ਰਿਤਸਰ ਦੇ ਵਿਚ ਪਹਿਲੀ ਵਾਰ ਪੰਜਾਬ ਦਾ ਦੌਰਾ ਕਰ ਰਹੇ ਨੇ। ਉਹ ਅੰਮ੍ਰਿਤਸਰ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕਰਨਗੇ ਜਿੱਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਵੀ ਹੋਣਗੇ। ਨਿਤਿਨ ਨਵੀਨ ਨੇ ਆਉਣ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਦੋ ਸੀਨੀਅਰ ਮੰਤਰੀ ਪੰਜਾਬ ਆਉਣਗੇ ਤੇ ਸਭ ਤੋਂ ਪਹਿਲਾਂ ਕੇਂਦਰੀ ਸ਼ਹਿਰੀ ਵਿਕਾਸ ਅਤੇ ਹਾਊਸਿੰਗ ਮੰਤਰੀ ਐਮ ਐਲ ਖੱਟਰ 13 ਜੂਨ ਨੂੰ ਅੰਮ੍ਰਿਤਸਰ ਪਹੁੰਚ ਰਹੇ ਨੇ ਤੇ ਉਨ੍ਹਾਂ ਤੋਂ ਬਾਅਦ ਅਗਲੇ ਕੁਝ ਦਿਨਾਂ ਦੇ ਵਿਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਪੰਜਾਬ ਦਾ ਦੌਰਾ ਕਰਨਗੇ। ਇਨ੍ਹਾਂ ਦੌਰਿਆਂ ਤੋਂ ਬਾਅਦ ਭਾਜਪਾ ਜਿਹੜੀ ਹੈ ਆਪਣੇ ਹੋਰ ਵੀ ਕਈ ਸੀਨੀਅਰ ਮੰਤਰੀਆਂ ਨੂੰ ਪੰਜਾਬ ਚੋਣ ਪ੍ਰਚਾਰ ਦੀ ਜਿੰਮੇਵਾਰੀ ਸੌਂਪੇਗੀ। ਇਹ ਯੋਜਨਾ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਕੀਤੀਆਂ ਮੁਲਾਕਾਤਾਂ ਤੋਂ ਬਾਅਦ ਤਿਆਰ ਕੀਤੀ ਗਈ ਦੱਸੀ ਜਾ ਰਹੀ ਹੈ। ਢਿੱਲੋਂ ਨੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੁੱਦਿਆਂ ਦੇ ਉੱਤੇ ਖਾਸ ਧਿਆਨ ਦੇਣ ਦੀ ਅਪੀਲ ਕੀਤੀ ਸੀ, ਜਿਨ੍ਹਾਂ ਦੇ ਵਿਚ ਨਸ਼ਿਆਂ ਦੀ ਸਮੱਸਿਆ, ਕਾਨੂੰਨ ਵਿਵਸਥਾ, ਲਗਾਤਾਰ ਡਿੱਗ ਰਿਹਾ ਪਾਣੀ ਦਾ ਪੱਧਰ, ਸਰਹੱਦੀ ਇਲਾਕਿਆਂ ਦੀਆਂ ਸੁਰੱਖਿਆ, ਰੋਜ਼ਗਾਰ ਦੇ ਮੌਕਿਆਂ ਦੀ ਘਾਟ ਤੇ ਕਮਜ਼ੋਰ ਸਿਹਤ ਸਹੂਲਤਾਂ ਸ਼ਾਮਲ ਦੱਸੀਆਂ ਗਈਆਂ। ਦੂਸਰੇ ਪਾਸੇ ਵੱਡਾ ਕੇਸ ਜਿਹੜਾ ਚੱਲ ਰਿਹਾ ਪਿਛਲੇ ਸਮਿਆਂ ਤੋਂ ਰਿਸ਼ਵਤ ਕਾਂਡ, ਹੁਣ ਟਿੱਕੜੀ ਖੁੱਲੇਗੀ। ਵਿਜੀਲੈਂਸ ਦੇ ਰਾਜ ਜਿਹੜਾ ਤੇ ਅਦਾਲਤ ਦੇ ਵੱਲੋਂ ਰੀਡਰ ਰਾਣਾ, ਰਾਘਵ ਗੋਇਲ ਤੇ ਅੰਕਿਤ ਵਧਵਾ ਦਾ 5 ਦਿਨਾਂ ਦਾ ਰਿਮਾਂਡ ਆ ਗਿਆ। ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਅੱਜ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਦੇ ਪੁਲਿਸ ਰਿਮਾਂਡ ਦੇ ਵਿਚ 5 ਦਿਨਾਂ ਦਾ 12 ਜੂਨ ਤੱਕ ਵਾਧਾ ਕਰ ਦਿੱਤਾ। ਇਸ ਤਰ੍ਹਾਂ ਬੁੜੈਲ ਜੇਲ੍ਹ ਦੇ ਵਿਚ ਬੰਦ ਜਿਹੜਾ ਮੁਲਜ਼ਮ ਹੈ ਰਾਘਵ ਗੋਇਲ ਤੇ ਅੰਕਿਤ ਵਧਵਾ ਨੂੰ ਵੀ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉਤੇ ਭੇਜ ਦਿੱਤਾ ਗਿਆ। ਸੀ ਬੀ ਆਈ ਨੇ ਜੇਲ੍ਹ ਤੋਂ ਵਿਚੋਂ ਜਿਹੜਾ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉਤੇ ਲਿਆ ਤੇ ਸੀ ਬੀ ਆਈ ਦੇ ਵੱਲੋਂ ਪਹਿਲੀ ਵਾਰ ਰੀਡਰ ਰਾਣਾ, ਬਾਕੀ ਦੋਵੇਂ ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਏਗੀ। ਇਹ ਤਿੱਕੜੀ ਵਿਜੀਲੈਂਸ ਦੇ ਰਾਜ ਜਿਹੜਾ ਖੋਲ ਸਕਦੀ ਹੈ। ਰੀਡਰ ਰਾਣਾ ਦੇ ਆਤਮ ਸਮਰਪਣ ਦੇ ਕਾਰਨ ਜਿਹੜਾ ਮਗਰੋਂ ਇਹ ਪਹਿਲਾ ਹੀ ਮੌਕਾ ਹੋਵੇਗਾ ਕਿ ਜਦੋਂ ਸੀ ਬੀ ਆਈ ਟੀਮ ਆਹਮੋ ਸਾਹਮਣੇ ਬਿਠਾ ਕੇ ਮੁਲਜ਼ਮਾਂ ਨੂੰ ਵਿੱਤੀ ਲੈਣ ਦੇਣ ਅਤੇ ਆਪਸ ਦੇ ਵਿਚ ਹੋਈਆਂ ਮੀਟਿੰਗਾਂ ਦੇ ਬਾਰੇ ਸਵਾਲ ਜਵਾਬ ਕਰੇਗੀ। ਸੀ ਬੀ ਆਈ ਨੂੰ ਰੀਡਰ ਰਾਣਾ ਤੋਂ ਕੀਤੀ ਪੁੱਛਗਿੱਛ ਦੇ ਦੌਰਾਨ ਇਕ ਅਹਿਮ ਡਿਵਾਈਸ ਜਿਹੜੀ ਹੱਥ ਲੱਗੀ ਸੀ, ਜਿਸ ਤੋਂ ਜਿਹੜਾ ਸੀ ਕਈ ਨਵੇਂ ਭੇਤ ਖੁੱਲੇ ਨੇ। ਇਸ ਡਿਵਾਈਸ ਤੋਂ ਮਿਲੇ ਸੁਰਾਗਾਂ ਦੇ ਆਧਾਰ ਦੇ ਉਤੇ ਪੁੱਛਗਿੱਛ ਅਗਲੇ ਪੜਾਅ ਦੇ ਵੱਲ ਨੂੰ ਹੁਣ ਜਿਹੜੀ ਹੈ ਚੱਲ ਸਕਦੀ ਹੈ। ਸੀ ਬੀ ਆਈ ਨੂੰ ਪਿਛਲੇ ਦਿਨਾਂ ਚ ਪੁੱਛਗਿੱਛ ਦੇ ਦੌਰਾਨ ਇਕ ਹੋਰ ਡਿਵਾਈਸ ਦੀ ਵਰਤੋਂ ਦਾ ਪਤਾ ਲੱਗਿਆ, ਜਿਸ ਨੂੰ ਹਾਲੇ ਬਰਾਮਦ ਕੀਤਾ ਜਾਣਾ ਹੈ। ਇਸ ਡਿਵਾਈਸ ਦੇ ਵਿਚ ਸੌਦੇਬਾਜ਼ੀ ਦੇ ਨਾਲ ਸੰਬੰਧਿਤ ਅਹਿਮ ਸਬੂਤ ਹੋਣ ਦੀ ਸੰਭਾਵਨਾ ਹੈ। ਸੀ ਬੀ ਆਈ ਦੀ ਪਿਛਲੀ ਪੁੱਛਗਿੱਛ ਦੇ ਦੌਰਾਨ ਕਈ ਨਵੇਂ ਖੁਲਾਸੇ ਵੀ ਹੋਏ, ਜਿਸ ਦੇ ਵਿਚ ਸਾਹਮਣੇ ਆਇਆ ਕਿ ਕਿਵੇਂ ਵਿਜੀਲੈਂਸ ਦੀਆਂ ਗੁਪਤ ਸ਼ਿਕਾਇਤਾਂ ਤੱਕ ਪਹੁੰਚ ਬਣਾਈ ਜਾਂਦੀ ਸੀ ਤੇ ਕਿਵੇਂ ਲੋਕਾਂ ਤੋਂ ਪੈਸਾ ਵਸੂਲ ਕਰਨ ਵਾਸਤੇ ਇਨ੍ਹਾਂ ਸ਼ਿਕਾਇਤਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਸੀ। ਸੀ ਬੀ ਆਈ ਹੁਣ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਦੌਰਾਨ ਜਿਹੜਾ ਵਿਜੀਲੈਂਸ ਬਿਊਰੋ ਦੇ ਉੱਚ ਅਫਸਰਾਂ ਦੇ ਵੱਲ ਰਾਹ ਬਣਾ ਸਕਦੀ ਹੈ ਤੇ ਮੁਲਜ਼ਮ ਰਾਘਵ ਗੋਇਲ ਦੇ ਮੋਬਾਈਲ ਫੋਨ ਤੋਂ ਕੁਝ ਅਜਿਹੀ ਚੈਟ ਦਾ ਵੀ ਪਤਾ ਲਗਾਇਆ ਜੋ ਸਿੱਧੀ ਉੱਚ ਅਫਸਰਾਂ ਤੱਕ ਜਿਹੜੀ ਹੈ ਨਾਲ ਧਾਰ ਜੋੜਦੀ ਹੈ। ਬੰਗਾਲ ਨੂੰ ਚੱਲੀਏ ਤੇ ਟੀ ਐਮ ਸੀ ਕ੍ਰਾਈਸਿਸ, ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ ਹੁਣ ਟੀ ਐਮ ਸੀ। ਐਨ ਡੀ ਏ ਦੇ ਵਿਚ ਸ਼ਾਮਲ ਹੋਣ ਦੇ ਲਈ ਸਪੀਕਰ ਨੂੰ ਲਿਖਣਗੇ ਪੱਤਰ ਤੇ ਕਾਕੋਲੀ ਘੋਸ਼ ਨੇ ਗੱਲ ਕਹੀ ਹੈ। ਮਮਤਾ ਬੈਨਰਜੀ ਦੀ ਅਗਵਾਈ ਦੇ ਵਾਲੀ ਜਿਹੜੀ ਹੈ ਤ੍ਰਿਣਮੂਲ ਕਾਂਗਰਸ ਟੀ ਐਮ ਸੀ ਨੂੰ ਇਕ ਵੱਡਾ ਝਟਕਾ ਲੱਗਿਆ। ਦਰਅਸਲ ਲੋਕ ਸਭਾ ਦੇ ਵਿਚ ਪਾਰਟੀ ਦੇ 20 ਜਿਹੜੇ ਮੈਂਬਰ ਹੈ ਉਨ੍ਹਾਂ ਨੇ ਟੀ ਐਮ ਸੀ ਛੱਡਣ ਤੇ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਦਾ ਪੱਲਾ ਫੜਨ ਸੰਸਦੀ ਦਲ ਦੇ ਵਿਚ ਰਸਮੀ ਤੌਰ ਦੇ ਉਤੇ ਸ਼ਾਮਲ ਹੋਣ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ। ਸੋਮਵਾਰ ਦੀ ਟ੍ਰਿਬਿਊਨ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਲੋਕ ਸਭਾ ਦੇ ਵਿਚ ਟੀ ਐਮ ਸੀ ਦੀ ਚੀਫ਼ ਵਿਪ ਜਿਹੜੀ ਹੈ ਕਾਕੋਲੀ ਘੋਸ਼ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕਰ ਦਿੱਤੀ। ਕਾਕੋਲੀ ਨੇ ਦੀ ਟ੍ਰਿਬਿਊਨ ਨੂੰ ਦਸਿਆ ਕਿ ਮੇਰੇ ਸਮੇਤ ਲਗਭਗ 20 ਟੀ ਐਮ ਸੀ ਸੰਸਦ ਮੈਂਬਰਾਂ ਨੇ ਸਪੀਕਰ ਨੂੰ ਪੱਤਰ ਲਿਖਣ ਤੇ ਰਸਮੀ ਤੌਰ ਦੇ ਉਤੇ ਐਨ ਡੀ ਏ ਦਾ ਹਿੱਸਾ ਬਣਨ ਦੀ ਸਾਡੀ ਇੱਛਾ ਦੇ ਬਾਰੇ ਦੱਸਣ ਦਾ ਫੈਸਲਾ ਕੀਤਾ। ਇਹ ਫੈਸਲਾ ਸਾਥੀ ਸੰਸਦ ਮੈਂਬਰਾਂ ਦੇ ਨਾਲ ਲੰਮੀ ਚਰਚਾ ਤੋਂ ਬਾਅਦ ਲਿਆ ਗਿਆ ਤੇ ਫਿਲਹਾਲ ਮੈਂ ਲੋਕ ਸਭਾ ਦੇ ਵਿਚ ਟੀ ਐਮ ਸੀ ਦੀ ਚੀਫ਼ ਵਿਪ ਬਣੀ ਹੋਈ ਹਾਂ ਤੇ ਉਸ ਹੈਸੀਅਤ ਦੇ ਵਿਚ ਮੈਂ ਇਸ ਫੈਸਲੇ ਦੇ ਉਤੇ ਪਹੁੰਚਣ ਤੋਂ ਪਹਿਲਾਂ ਸਹਿਯੋਗੀਆਂ ਦੇ ਨਾਲ ਸਲਾਹ ਮਸ਼ਵਰਾ ਕੀਤਾ। ਟੀ ਐਮ ਸੀ ਪਹਿਲਾਂ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਚੀਫ਼ ਵਿਪ ਦੇ ਅਹੁਦੇ ਤੋਂ ਹਟਾਏ ਜਾਣ ਦੇ ਉਤੇ ਪ੍ਰਤੀਕਿਰਿਆ ਦਿੰਦਿਆਂ ਕਾਕੋਲੀ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣਾ ਮਨਮਾਨਾ ਅਤੇ ਇਕ ਤਰਫ਼ਾ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਚੇਅਰਪਰਸਨ ਜਿਹੜੇ ਨੇ ਉਨ੍ਹਾਂ ਨੇ ਭਾਵੇਂ ਮੇਰੀ ਜਗ੍ਹਾ ਕਿਸੇ ਹੋਰ ਨੂੰ ਜੜਾ ਲਗਾਉਣ ਦਾ ਐਲਾਨ ਕਰ ਦਿੱਤਾ ਹੋਵੇ, ਪਰ ਇਸ ਦੇ ਨਾਲ ਸੰਵਿਧਾਨਕ ਤੇ ਸੰਸਦੀ ਸਥਿਤੀ ਜਿਹੜੀ ਆ ਰਾਤੋ ਰਾਤ ਨਹੀਂ ਬਦਲ ਜਾਂਦੀ। ਕਕੋਲੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਭਵਿੱਖ ਦਾ ਸਿਆਸੀ ਰਸਤਾ NDA ਦੇ ਅਨੁਕੂਲ ਹੋਣਾ ਚਾਹੀਦਾ ਹੈ। ਇਸ ਮੁਤਾਬਕ ਅਸੀਂ ਸਪੀਕਰ ਨੂੰ ਆਪਣੇ ਫੈਸਲੇ ਬਾਰੇ ਦੱਸਾਂਗੇ ਤੇ ਅਸੀਂ NDA ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤੇ ਸਪੀਕਰ ਨੂੰ ਪੱਤਰ ਜਲਦੀ ਹੀ ਕਹਿੰਦੇ ਭੇਜਿਆ ਜਾਵੇਗਾ। ਦੂਸਰੇ ਪਾਸੇ ਇੱਕ ਖਬਰ ਲੈ ਕੇ ਫਿਰ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਇੰਡੀਆ ਬਲਾਕ ਮੀਟਿੰਗ ਹੋਈ ਹੈ, ਵਿਰੋਧੀ ਧਿਰ ਦੇ ਆਗੂਆਂ ਵੱਲੋਂ ਏਕਤਾ ਦੀ ਮੰਗ ਕੀਤੀ ਹੈ ਤੇ ਰਣਨੀਤੀ ਨੂੰ ਮੁੜ ਉਲੀਕਣ ਦੇ ਲਈ ਵਿਚਾਰ ਵਟਾਂਦਰਾ ਚੱਲਿਆ। ਅੱਜ ਸੋਮਵਾਰ ਜਿਹੜਾ ਇੰਡੀਆ ਗੱਠਜੋੜ ਦੇ ਕਈ ਚੋਟੀ ਦੇ ਆਗੂਆਂ ਨੇ ਕੁਝ ਭਾਈਵਾਲਾਂ ਦੇ ਵਿਚ ਉਭਰੇ ਮਤਭੇਦਾਂ ਦੇ ਮੱਦੇਨਜ਼ਰ ਸੰਵਿਧਾਨ ਕਲੱਬ ਵਿਖੇ ਮੁਲਾਕਾਤ ਕੀਤੀ ਹੈ। ਇਸ ਅਹਿਮ ਮੀਟਿੰਗ ਦੇ ਦੌਰਾਨ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਗੱਠਜੋੜ ਦੇ ਵਿਚ ਏਕਤਾ ਦੇ ਉਤੇ ਜ਼ੋਰ ਦਿੱਤਾ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਰਾਖੀ ਕਰਨ ਦੇ ਲਈ ਤੇ ਲੋਕਾਂ ਦੀ ਰੋਜ਼ੀ ਰੋਟੀ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਲੋੜ ਦੇ ਉਤੇ ਜ਼ੋਰ ਦਿੱਤਾ। ਕਾਂਗਰਸ ਤੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਖੜਗੇ, ਤ੍ਰਿਣਮੂਲ ਕਾਂਗਰਸ ਤੋਂ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਤੋਂ ਅਖਿਲੇਸ਼ ਯਾਦਵ, RJD ਤੋਂ ਤੇਜਸਵੀ ਯਾਦਵ, ਨੈਸ਼ਨਲ ਕਾਨਫਰੰਸ ਤੋਂ ਉਮਰ ਅਬਦੁੱਲਾ, PDP ਤੋਂ ਮਹਿਬੂਬਾ ਮੁਫਤੀ ਸਮੇਤ ਵਿਰੋਧੀ ਆਗੂਆਂ ਨੇ ਖੱਬੇ ਪੱਖੀ ਆਗੂਆਂ ਦੇ ਨਾਲ ਮੀਟਿੰਗ ਦੇ ਵਿਚ ਹਿੱਸਾ ਲਿਆ ਤੇ NCP ਜਿਹੜੀ ਹੈ SP ਦੇ ਆਗੂ ਸੁਪ੍ਰੀਆ ਸੁਲੇ, CPIM ਦੇ ਜਿਹੜੇ ਨੇ ਜੌਨ ਬ੍ਰਿਟਾਸ, CPI ਦੇ ਹੀ D ਰਾਜਾ ਅਤੇ ਕੁਝ ਛੋਟੀਆਂ ਪਾਰਟੀਆਂ ਦੇ ਆਗੂ ਵੀ ਵਿਚਾਰ ਵਟਾਂਦਰੇ ਦਾ ਹਿੱਸਾ ਸਨ। ਜਦਕਿ ਸ਼ਿਵ ਸੈਨਾ, UBT ਦੇ ਉਧਵ ਠਾਕਰੇ ਵਰਚੁਅਲ ਤੌਰ ਦੇ ਉਤੇ ਸ਼ਾਮਲ ਹੋਏ ਨੇ ਤੇ ਦੂਸਰੇ ਪਾਸੇ DMK ਅਤੇ ਆਮ ਆਦਮੀ ਪਾਰਟੀ ਜਿਹੜੀ ਹੈ ਦੋਵੇਂ ਆਪ ਜਿਹੜੇ ਨੇ ਵਿਚਾਰ ਵਟਾਂਦਰੇ ਦਾ ਹਿੱਸਾ ਨਹੀਂ ਨੇ, ਕਿਉਂਕਿ ਇਨ੍ਹਾਂ ਦੀ ਵੱਖਰੀ ਹੀ ਇਕ ਆਪਣੇ ਰਸਤੇ ਚੁਣੇ ਨੇ, ਕਿਉਂਕਿ ਉਨ੍ਹਾਂ ਨੇ ਗੱਠਜੋੜ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਤੇ TVK ਦੀ ਵੀ ਮੀਟਿੰਗ ਦੇ ਵਿਚ ਸ਼ਾਮਲ ਨਹੀਂ ਹੋਈ ਤੇ ਜਿਨ੍ਹਾਂ ਪਾਰਟੀਆਂ ਦੇ ਕੋਲ ਸੰਸਦ ਮੈਂਬਰ ਨੇ ਜੋ ਮੂਲ ਇੰਡੀਆ ਗੱਠਜੋੜ ਦਾ ਹਿੱਸਾ ਸਨ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ। ਆਗੂਆਂ ਨੇ ਭਾਜਪਾ ਦਾ ਮੁਕਾਬਲਾ ਕਰਨ ਦੇ ਲਈ ਏਕਤਾ ਕਾਇਮ ਕਰਨ ਅਤੇ ਆਪਣੀ ਰਣਨੀਤੀ ਨੂੰ ਮੁੜ ਉਲੀਕਣ ਦੇ ਲਈ ਵਿਚਾਰ ਵਟਾਂਦਰਾ ਸ਼ੁਰੂ ਕੀਤਾ, ਜਦਕਿ ਹਾਲ ਹੀ ਦੇ ਵਿਚ ਹੋਇਆ ਵਿਧਾਨ ਸਭਾ ਚੋਣਾਂ ਦੇ ਵਿਚ TMC ਅਤੇ DMK ਵਰਗੀਆਂ ਖੇਤਰੀ ਪਾਰਟੀਆਂ ਦੀ ਹਾਰ ਤੋਂ ਬਾਅਦ ਅੰਦਰੂਨੀ ਮਤਭੇਦਾਂ ਨੂੰ ਦੂਰ ਕਰਨ ਦਾ ਯਤਨ ਕੀਤਾ। ਇਹ ਮੀਟਿੰਗ ਜਿਹੜੀ ਹੈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਪਣੇ ਲਗਾਤਾਰ ਤੀਜੇ ਕਾਰਜਕਾਲ ਦੇ ਵਿਚ 12 ਸਾਲ ਪੂਰੇ ਕਰ ਚੁੱਕੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਖੜਗੇ ਹੁਣਾਂ ਨੇ ਆਗੂਆਂ ਨੂੰ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਦੇਸ਼ ਨੂੰ ਜਿਹੜਾ ਦਰਪੇਸ਼ ਰਾਜਨੀਤਿਕ, ਆਰਥਿਕ ਤੇ ਸਮਾਜਿਕ ਤੇ ਵਿਦੇਸ਼ੀ ਨੀਤੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਏਕਤਾ ਮਜ਼ਬੂਤ ਕਰਨ ਦੀ ਅਪੀਲ ਵੀ ਜਿਹੜੀ ਹੈ ਕੀਤੀ ਹੈ। ਲੋ ਦੋਸਤੋ, ਇਹ ਸਾਂਝੀ ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਧਿਆਨ ਮਾਰਦਿਆਂ ਤੇ ਦੇਸ਼ ਦੀਆਂ ਖ਼ਬਰਾਂ ਦੀ ਬਾਤ ਪਾਈ ਹੈ ਅਗਲੀ ਗੱਲਬਾਤ ਕਰਨ ਦੇ ਲਈ ਤੇ ਵਿਦੇਸ਼ੀ ਖ਼ਬਰਾਂ ਦੇ ਉੱਤੇ ਵੀ ਆਪਾਂ ਚੱਲਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਫਿਰ ਆਪਾਂ ਅੱਗੇ ਤੋਰਦੇ ਹਾਂ ਜੀ। ਤੇ ਲਓ ਜੀ, ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਕੀ ਕਹਿੰਦਾ ਹੈ ਪੰਜਾਬ?
1: ਗੱਲ ਇੱਦਾਂ ਹੈਗੀ ਆ
0: ਜੀ,
1: ਭਾਰਤ ਸਾਹਿਬ ਤੁਸੀਂ ਐਂਟੀਕ ਪੀਸਿਸ ਦੇ ਬੜੇ ਸ਼ੌਕੀਨ ਹੋ, ਕਿਤੇ ਫਰਨੀਚਰ ਚਾਹੀਦਾ ਹੋਵੇ ਤੇ ਦੱਸਿਓ ਜੀ। ਸਾਡੇ ਤਾਂ ਇੱਕ ਹੁਣ
0: ਚਾਰ
1: ਟੇਬਲ ਤੇ ਦੋ ਕੁਰਸੀਆਂ ਗਈਆਂ ਆ ਜੀ, ਐਂਟੀਕ ਸੀਗੀਆਂ। ਉਹ ਵਿਧਾਨ ਸਭਾ ਦੇ ਵਿਚ ਜਿਹੜਾ ਹੈਗਾ ਹੋਸਟਲ ਸੀਗਾ, ਉਥੋਂ ਜਿਹੜੀਆਂ ਗਾਇਬ ਹੋਈਆਂ
0: ਜੀ
1: ਤੇ ਪਹੁੰਚੀਆਂ ਅਮੈਰੀਕਾ ਦੇ ਵਿਚ, ਤੇ ਅਮੈਰੀਕਾ ਦੇ ਵਿਚ ਆਕਸ਼ਨ ਦੇ ਵਿਚ ਜਿਹੜੀਆਂ ਆ 44 ਲੱਖ ਦੀਆਂ ਕੁਰਸੀਆਂ ਆ ਤੇ 59 ਲੱਖ ਜਿਹੜੇ ਹੈਗੇ ਟੋਟਲ ਆ ਸ਼ਾਇਦ, ਜਾਂ ਮਤਲਬ ਜਿਹੜਾ ਹੈਗਾ ਉਹ ਟੇਬਲ ਵਿਖੇ ਆ ਜੀ।
0: ਜੀ ਕਿਆ ਬਾਤ, ਮੈਂ ਵੀ ਕਰਦਾ ਜੀ ਕੁਰਸੀਆਂ ਬਣਾਉਣੀਆਂ ਸ਼ੁਰੂ, ਇੰਨਾ ਓਦਾਂ ਦਾ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਲੱਗਦਾ। ਵੈਸੇ ਮਨਪ੍ਰੀਤ ਆਪਣੇ ਜਿਹੜੇ ਸਨ ਬਾਦਲ ਹੋਣੀ, ਉਹਨਾਂ ਦੇ ਉੱਤੇ ਪਹਿਲਾਂ ਇਲਜ਼ਾਮ ਲਾਉਂਦੇ ਸੀਗੇ ਭਾਈ ਅੰਟੀਕ ਸਾਰਾ ਜੋ ਕਿ ਜੀ ਹੈਗਾ ਉਹ ਨਾਲ ਹੀ ਲੈ ਗਏ, ਉਹ ਆਪਣੇ ਜਦੋਂ ਉਹਨਾਂ ਨੂੰ ਕੋਠੀ ਦੇ ਵਿਚ ਰਹਿੰਦੇ ਸੀ ਸਰਕਾਰੀ, ਤੇ ਹੁਣ ਇਹਨਾਂ ਦਾ ਕੀ ਕਹਿਣਾ ਜੀ?
1: ਪਰ ਸਾਹਿਬ ਦੇਖੋ, ਮੈਂ ਓਜਲਾ ਸਾਹਿਬ ਦੀ ਇੱਕ ਗੱਲ ਆ, ਉਹ ਕਹਿੰਦੇ ਸੀਗੇ ਵੀ ਜਿਹੜਾ ਨੀਤ ਦਾ ਜਿਹੜਾ ਹੈਗਾ ਨਾ ਉਹ ਵਾਲਾ ਉਹ ਨਹੀਂ ਮਤਲਬ ਜਿਹੜਾ ਹੈਗਾ ਨੀਤ ਨੀ ਰੱਜਦੀ ਹੁੰਦੀ ਬੰਦੇ ਦੀ
0: ਜੀ।
1: ਅਮੀਰ ਜਿੰਨਾ ਮਰਜ਼ੀ ਹੋ ਜਾਏ ਤੇ ਨੀਤ ਨੀ ਰੱਜਦੀ ਹੁੰਦੀ
0: ਜੀ।
1: ਇਹ ਨੀਤ ਜਿਹੜੀ ਆ ਕੁਦਰਤ ਵੱਲੋਂ ਹੀ ਰੱਜ ਜਾਏ ਤੇ ਰੱਜ ਜਾਏ ਜੀ
0: ਜੀ।
1: ਉਹ ਦੇਖੋ ਨਾ ਉਹਨੇ ਕੀ ਕੀਤਾ, ਉਹਨੇ ਰਿਟਰਨ ਥੋੜਾ ਕੀਤਾ ਜੀ।
0: ਹਾਂਜੀ,
1: ਉਹ ਹੁਣ ਜਿਸ ਟਾਈਮ ਤੇ ਆਏ ਹੋਣਗੇ ਉਸ ਟਾਈਮ ਤੇ ਉਹਨਾਂ ਦੀ ਜੋ ਕੋਸਟ ਹੋਊਗੀ ਉਹ ਇਹਨਾਂ ਦੇ ਨਾ ਲਿਖਿਆ ਆ ਹੁੰਦਾ ਸਰ, ਵੀ ਜੇ ਕੋਈ ਚੀਜ਼ ਜਿਹੜੀ ਹੈਗੀ ਏਦਾਂ ਦੀ ਡਿਸਟਰੋਏ ਹੋ ਜਾਂਦੀ ਆ ਜਾਂ ਏਦਾਂ ਕਰਕੇ ਕੋਈ ਟੁੱਟੀ ਭੱਜ ਜਾਂਦੀ ਹੈਗੀ ਆ ਤੇ ਤੋਂ ਅਸੀਂ ਉਹਦੀ ਕੋਸਟ ਜਿਹੜੀ ਆ ਉਹ ਪੇ ਕਰੋਗੇ
0: ਜੀ।
1: ਉਹ ਲੈ ਗਿਆ ਚੱਕ ਕੇ ਆਪਣੇ ਘਰ ਨੂੰ ਤੇ ਮੁੜ ਕੇ ਕਹਿਤਾ ਜੀ ਮੈਂ ਕੋਸਟ ਪੇ ਕਰ ਦਿੰਦਾ ਹੈਗਾ। ਕੋਸਟ ਤਾਂ ਪੁਰਾਣੀ ਪਤਾ ਨੀ ਕਿੰਨੀ ਕਹਾਣੀ ਆ, ਉਦੋਂ ਸੈਂਕੜੀਆਂ ਦੇ ਵਿੱਚ ਹੋਣੀ ਆ, ਉਹ ਭਰ ਦਿੱਤੀ ਤੇ ਹੁਣ ਕਹਿੰਦਾ ਮੇਰੇ ਤੇ ਕੋਈ ਇਲਜ਼ਾਮ ਨੀ, ਮੈਂ ਉਹਦੇ ਪੈਸੇ ਭਰ ਦਿੱਤੇ ਸੀਗੇ ਭਾਈ, ਜੇ ਮੇਰੇ ਕੋਲ ਗਲਤੀ ਨੇ ਚੱਲ ਗਏ ਸੀ ਘਰ
0: ਤੇ
1: ਤੂੰ ਚੀਜ਼ ਮੋੜ ਬਈ ਵਾਪਸ ਕਰ, ਤੂੰ ਲੈ ਕੇ ਕਿਉਂ ਗਿਆ, ਤੈਨੂੰ ਨੀ ਪਤਾ ਭਾਈ ਇੱਥੇ ਜਿਹੜੀ ਹੈਗੀ ਸਰਕਾਰੀ ਪ੍ਰੋਪਰਟੀ ਤੁਸੀਂ ਚੱਕ ਕੇ ਲੈ ਗਏ ਜੀ
0: ਜੀ।
1: ਇਹ ਬੜੀਆਂ ਉਸ ਵੇਲੇ ਗੱਲਾਂ ਕਰਦੇ ਸੀਗੇ ਤੇ ਅੱਜ ਦੇਖ ਲੋ ਇਹਨਾਂ ਦਾ ਵੀ ਜਿਹੜਾ ਹੈਗਾ ਕੰਮ ਪਤਾ ਹੀ ਨੀ ਲੱਗਾ ਕਿਸੇ ਨੂੰ, ਸਰਕਾਰ ਨੂੰ ਪਤਾ ਹੀ ਨੀ ਇੰਟਰਵਿਊ ਦੇ ਫੰਡ।
0: ਇਹੋ ਜਿਹੀਆਂ ਚੀਜ਼ਾਂ ਤਾਂ ਅੰਟੀਕ ਕਹਿ ਲੋ ਜਾਂ ਇੱਦਾਂ ਦੇ ਕੋਈ ਸਾਡੇ ਇਤਿਹਾਸਕ ਜਿਹੜੇ ਨੇ ਪਿਛੋਕੜ ਦੇ ਜਿਹੜੇ ਨੇ ਮਿਊਜ਼ੀਅਮ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਵਿਚ ਪ੍ਰਦਰਸ਼ਨੀ ਲੱਗਣੀ ਚਾਹੀਦੀ ਹੈ ਲੋਕਾਂ ਨੂੰ, ਜਾਂ ਜਿਹੜੇ ਬੱਚੇ ਨੇ ਅੱਜ ਦੇ, ਚਾਹੇ ਉਹ ਸਿੱਖ ਰਾਜ ਸੀ ਚਾਹੇ ਉਹ ਬ੍ਰਿਟਿਸ਼ ਰਾਜ ਸੀ ਤੇ ਚਾਹੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਮਤਲਬ ਕਿ ਦੇਖ ਲੋ ਇੰਗਲੈਂਡ ਵਰਗੇ ਨੈਸ਼ਨਲ ਮਿਊਜ਼ੀਅਮ ਜਿਹੜੇ ਨੇ, ਚਲੋ ਇੱਕ ਦੋ ਵਾਰੀ ਮੌਕਾ ਮਿਲਿਆ ਉੱਥੇ ਜਾਣ ਦਾ ਦੇਖਿਆ, ਉੱਥੇ ਸਾਰਾ ਕੁਝ ਬਹੁਤ ਵੱਖਰੇ ਵੱਖਰੇ ਮੁਲਕਾਂ ਦਾ ਸਾਰਾ ਕੁਝ ਅਗਲਿਆਂ ਨੇ ਸਾਂਭ ਕੇ ਰੱਖਿਆ, ਨਿਸ਼ਾਨੀਆਂ ਰੱਖੀਆਂ ਨੇ ਕਿ ਅਸੀਂ ਇੱਥੇ ਇੱਥੇ ਰਾਜ ਕੀਤਾ ਸੀ, ਆਹ ਚੀਜ਼ਾਂ ਇੱਥੇ ਸ਼ਾਮਲ ਕੀਤੀਆਂ ਨੇ। ਪਰ ਸਾਡੇ ਵਾਲੇ ਕੀ ਕਦੀ ਕਹਿ ਸਕਣਗੇ ਕਿ ਭਾਈ ਅਸੀਂ ਵੀ ਕਦੋਂ ਜਾਂ ਕੁਝ ਵਿਰਸਾ ਸੰਭਾਲਿਆ ਜਾਂ ਵਿਰਾਸਤ ਸੰਭਾਲੀਆ ਜਾਂ ਇਤਿਹਾਸ ਸੰਭਾਲਿਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ, ਜਿਹੜੀਆਂ ਕੁਰਸੀਆਂ ਦੇ ਉੱਤੇ ਅਸੀਂ ਅੱਜ ਬੈਠੇ ਹਾਂ, ਉੱਚੇ ਅਹੁਦਿਆਂ ਦੇ ਉੱਤੇ ਬੈਠ ਕੇ ਰਾਜ ਕਰਦੇ ਹਾਂ ਪ੍ਰਜਾ ਦੇ ਉੱਤੇ, ਕਦੀ ਇਹ ਦਿਖਾਉਣ ਯੋਗ ਹੋਣਗੀਆਂ? ਜਾਂ ਲਾਲ ਕਿਲ੍ਹਾ ਏਡਾ ਵੱਡਾ ਹੈਗਾ, ਉਹਦੇ ਵਿੱਚ ਕਿੱਡਾ ਵੱਡਾ ਮਿਊਜ਼ੀਅਮ ਵੀ ਬਣ ਸਕਦਾ, ਸਾਰੀਆਂ ਚੀਜ਼ਾਂ ਦੁਨੀਆਦਾਰੀ ਦੇ ਵੱਡੇ ਵੱਡੇ ਦੇਸ਼ਾਂ ਦੇ ਲੋਕ ਜਿਹੜੇ ਨੇ ਉੱਥੇ ਵਿਜ਼ਿਟ ਕਰਨ, ਜਾਂ ਉਹਦਾ ਕੋਈ ਪ੍ਰਾਈਜ਼ ਰੱਖਿਆ ਜਾਵੇ। ਆ ਪਿਛਲੀ ਵਾਰੀ ਮੈਨੂੰ ਚੇਤੇ ਆ ਇੱਕ ਦੋ ਵਾਰੀ ਜਦੋਂ ਮੈਂ ਜ਼ਿਕਰ ਕੀਤਾ ਇੰਗਲੈਂਡ ਦਾ, ਇੰਗਲੈਂਡ ਦੇ ਵਿੱਚ ਵਿੰਡਸਰ ਕੈਸਲ ਹੈ ਜੀ ਆਪਣਾ, ਜਿੱਥੇ ਉਹ ਰਾਣੀ ਅਜੇ ਵੀ ਰਹਿੰਦੀ ਸੀਗੀ ਤੇ ਅੱਜ ਵੀ ਉੱਥੇ ਜਿਹੜਾ ਅਗਲਾ ਹੈਗਾ ਕਿੰਗ ਹੈਗਾ ਉਹ ਆਪਣੀ ਵਾਈਫ ਦੇ ਨਾਲ ਰਹਿੰਦਾ ਉੱਥੇ, ਤਾਂ ਉਹਨਾਂ ਦਾ ਆਉਣ ਜਾਣ ਰਹਿੰਦਾ ਦੋ ਤਿੰਨ ਕਿਲਿਆਂ ਦੇ ਵਿੱਚ। ਸੈਣੀ ਸਾਹਿਬ 50-50 ਪਾਉਂਡ 80-80 ਪਾਉਂਡ ਉੱਥੇ ਦੀ ਟਿਕਟ ਆ ਜੀ ਦੇਖਣ ਨੂੰ, ਤੇ ਤੁਸੀਂ ਕੋਈ ਤਸਵੀਰ ਨੀ ਖਿੱਚ ਸਕਦੇ, ਉੱਥੇ ਮੇਲਾ ਹੀ ਲੱਗਿਆ ਰਹਿੰਦਾ ਤੇ ਕਮਾਈ ਤਾਂ ਇੱਦਾਂ ਕਰਦੇ ਆ। ਮੈਂ ਕਹਿੰਦਾ ਕਿ ਪੈਸਾ ਵੱਢਦੇ ਇੱਦਾਂ, ਕਿਆ ਬਾਤਾਂ ਨੇ ਜੀ। ਤੇ ਸਾਡੇ ਵਾਲੇ ਕਦੀ ਇਸ ਤਰ੍ਹਾਂ ਬਿਜ਼ਨਸ ਕਰਨ ਦਾ ਕੁਝ ਸੋਚਣਗੇ?
1: ਪਰ ਇਹ ਸਭ ਗੱਲ ਏਦਾਂ ਹੈਗੀ ਆ, ਆਈਡੀਆ ਜਿਹੜਾ ਆ ਤੁਸੀਂ ਦੇਖੋ ਕਿਤੋਂ ਵੀ ਲਿਆ ਜਾ ਸਕਦਾ। ਮੇਰੇ ਤਾਂ ਮਨ ਦੇ ਵਿੱਚ ਕੱਲ ਹੀ ਆਉਂਦਾ ਸੀ ਵੀ ਲੋਕਾਂ ਨੂੰ ਹੁਣ ਕੇਜਰੀਵਾਲ ਦਾ ਸ਼ੀਸ਼ ਮਹਿਲ ਇੱਕ ਤਾਂ ਦਿਖਾਓ, ਦਸ ਬੜੀ ਡੋਮੀਨਲ ਟਿਕਟ ਰੱਖੋ, 10 ਰੁਪਏ ਦੀ ਟਿਕਟ ਰੱਖੋ, ਹਾਂਜੀ ਉਹਦਾ ਨਾਮ ਰੱਖੋ ਆਮ ਆਦਮੀ ਰੈਜੀਡੈਂਸ, ਠੀਕ ਆ ਜੀ, ਪਤਾ ਲੱਗੇ ਆਮ ਆਦਮੀ ਦਾ ਰੈਜੀਡੈਂਸ, ਜਦੋਂ ਉੱਥੇ ਜਾਣ ਉੱਥੇ ਕੇਜਰੀਵਾਲ ਦੀਆਂ ਜਿਹੜੀਆਂ ਹੈਗੀਆਂ ਪਲੇ ਕਰਨ ਭਾਸ਼ਣ ਦੀ, ਜਿਹੜੇ ਪਹਿਲੇ ਹਮ ਗਾੜੀ ਨੀ ਲੇਗਾ ਬੰਗਲਾ ਨੀ ਲੇਗਾ ਹੈ ਜੀ, ਉਸ ਤੋਂ ਬਾਅਦ ਉਹ ਦਿਖਾਉਣ, ਨਾਲੇ ਤੁਹਾਡਾ ਪੋਲੀਟੀਕਲ ਮੋਟਿਵ ਜਿਹੜਾ ਹੈਗਾ ਆ ਉਹ ਪੂਰਾ ਹੋਵੇ ਤੇ ਨਾਲੇ ਜਿਹੜਾ ਇਹ ਤੁਹਾਨੂੰ ਆਮਦਨ ਹੋਵੇ ਜੀ, ਠੀਕ ਹੈ ਜੀ, ਉਹਨੂੰ ਓਦਾਂ ਹੀ ਜਿਹੜਾ ਰੱਖ ਛੱਡਣਾ ਆਪ ਦੇਖ ਆਉਣਾ, ਫਿਰ ਮੁੜ ਕੇ ਜਿਹੜਾ ਲੀਡਰਾਂ ਨੇ ਵੀਡੀਓ ਬਣਾ ਬਣਾ ਪਾਉਣੀਆਂ ਉਹਦਾ ਕੀ ਫਾਇਦਾ, ਪਬਲਿਕਲੀ ਖੋਲੋ ਉਹਨੂੰ ਮਤਲਬ ਜਿਹੜਾ ਹੈਗਾ ਆ ਉਦੋਂ ਤੋਂ ਕਮਾਈ ਕਰੋ ਤੇ ਨਾਲੇ ਜਿਹੜਾ ਆ ਉਹ ਉਸ ਚੀਜ਼ ਦੇ ਨਾਲ ਉਸ ਪਾਰਟੀ ਨੂੰ ਐਕਸਪੋਜ਼ ਕਰੋ, ਪਤਾ ਨੀ ਇਹਨਾਂ ਨੂੰ ਕੌਣ ਅਕਲ ਦੇਵੇ ਜੀ। ਇਹ ਦੂਜਾ ਇਹ ਜਿਹੜਾ ਹੈ ਇਹ ਕੁਰਸੀਆਂ ਵੀ ਕਹਿੰਦੇ ਅੰਗਰੇਜ਼ ਨੇ ਡਿਜ਼ਾਇਨ ਕੀਤੀਆਂ ਸੀ, ਆਰਕੀਟੈਕਟ ਨੇ ਡਿਜ਼ਾਇਨ ਕੀਤੀਆਂ ਸੀ ਬਕਾਇਦਾ ਤੌਰ ਤੇ। ਦੂਜੀ ਗੱਲ ਸਰਕਾਰ ਬਿਲਕੁਲ ਸਾਇਲੈਂਟ ਹੈਗੀ, ਉਹਦੀ ਕੰਸੈਂਟ ਨਾਲ ਗਈਆਂ ਅਮਰੀਕਾ ਤੱਕ ਕਿੱਦਾਂ ਪਹੁੰਚ ਗਈਆਂ ਜੀ, ਜੇ ਅਮਰੀਕਾ ਤੱਕ ਗਈਆਂ ਆ ਉਹਦੇ ਵਿੱਚ ਸੈਂਟਰ ਦੀ ਪਰਮਿਸ਼ਨ ਚਾਹੀਦੀ ਸੀ, ਸਾਰੀਆਂ ਐਂਟਿਕ ਪੀਸਿਸ ਜਿਹੜੇ ਆ ਉਹ ਇੱਦਾਂ ਜਾ ਨੀ ਸਕਦੇ ਜੀ,
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਆ ਪਤਾ ਨੀ ਕੀ ਰੌਲਾ ਗੋਲਾ ਹੈਗਾ ਆ, ਦਿੱਲੀ ਵਾਲੇ ਕਿਤੇ ਜਿਹੜਾ ਬੈਗ ਨੋਟਾਂ ਦੇ ਲੈ ਕੇ ਜਾਂਦੇ ਸੀ, ਜਾਂਦੇ ਜਾਂਦੇ ਕੁਰਸੀਆਂ ਵੀ ਚੱਕ ਕੇ ਲੈ ਗਏ ਜੀ, ਪਤਾ ਹੀ ਨੀ ਲੱਗਿਆ,
0: ਕੁਰਸੀ ਦੀ ਤਾਂ ਲੜਾਈ ਆ ਸੈਣੀ ਦਾ ਸਾਰੀ ਜੀ,
1: ਬਿਲਕੁ�ਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਦੂਜਾ ਖਬਰ
0: ਮਾਲ ਭੈਣ ਜੀ ਕਹਿੰਦੇ ਕਿ ਅਮਰੀਕਾ ਦਾ ਨਾਂ ਹਰ ਵਾਰੀ ਕਿਤੇ ਨਾ ਕਿਤੇ ਆ ਹੀ ਜਾਂਦਾ ਜੀ, ਕਹਿੰਦੇ
1: ਪੈਸਾ ਹੈ ਹੀ ਅਮਰੀਕਾ ਕੋਲ ਹੈਗਾ ਜੀ
0: ਜੀ।
1: ਮੈਂ ਤੁਹਾਨੂੰ ਲੱਭ ਕੇ ਦੱਸ ਦੂੰਗਾ ਕਿੱਥੇ ਹੈਗੀਆਂ ਜੀ, ਮੈਨੂੰ ਲੱਗਦਾ ਬੋਲੀ ਤੇ ਔਜਲਾ ਸਾਹਿਬ ਨੇ ਖਰੀਦੀਆਂ ਹੋਣੀਆਂ, ਹੋਰ ਕਿਹਨੇ ਲੈਣੀਆਂ ਉੱਥੇ, ਹਾਂਜੀ
0: ਬਿਲਕੁਲ
1: ਹਾਂਜੀ। ਬਾਕੀ ਜਿਹੜਾ ਹੈਗਾ ਆ ਸਰ ਆ ਗਈ ਆਪਾਂ ਇਸ ਗੱਲ ਤੇ ਕਿ ਇੰਡੀਆ ਗਠਜੋੜ ਦੀ ਜਿਹੜੀ ਮੀਟਿੰਗ ਸੀ ਸਰ, 25 ਪਾਰਟੀਆਂ ਦੀ ਮੀਟਿੰਗ ਹੋਈ ਆ ਜੀ,
0: ਹਾਂਜੀ,
1: ਉਹ ਕਹਿੰਦੇ ਨਾ ਜਬ ਆਣ ਲੱਗ ਗਯੋ ਤੇ ਤਬ ਰੂਸ ਜਾ ਗਯੋ। ਮਮਤਾ ਬੈਨਰਜੀ ਨੂੰ ਵੀ ਹੁਣ ਪਤਾ ਲੱਗਾ, ਪਹਿਲਾਂ ਇੰਡੀਆ ਗਠਜੋੜ ਦਾ ਪਠਾਏ ਨੇ ਬਿਠਾਇਆ ਸੀ ਜੀ, ਇਹ ਰਾਹੁਲ ਗਾਂਧੀ ਨੂੰ ਜਿਹੜੀ ਹੈਗੀ ਆ, ਕਿਉਂਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਕਹਿੰਦੀ ਅਸੀਂ ਨੈਸ਼ਨਲ ਪਾਰਟੀ ਹੈਗੀ ਆ, ਤੇ ਇਸ ਕਰਕੇ ਜਿਹੜਾ ਆ ਉਹ ਆਪਣਾ ਜਿਹੜਾ ਆ ਉਹ ਸੁਪਰਮੇਸੀ ਰੱਖਣਾ ਚਾਹੁੰਦੇ ਹੈਗੇ ਸੀ ਇੰਡੀਆ ਗਠਜੋੜ ਚ
0: ਜੀ।
1: ਮਮਤਾ ਬੈਨਰਜੀ ਜਾਂ ਰਾਹੁਲ ਗਾਂਧੀ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਪ੍ਰਵਾਨ ਨਹੀਂ ਸੀ ਕਰਦੀ। ਅੱਜ ਹੁਣ ਹਾਲਾਤ ਇਹ ਹੈਗੇ ਆ ਜੀ ਕਿ ਉੱਥੋਂ ਹੁਣ ਪੁੱਟ ਖਾ ਕੇ ਜਿਹੜੀ ਹੈਗੀ ਆ ਅਕਲ ਆਉਂਦੀ ਆ, ਤੇ ਹੁਣ ਜਦੋਂ ਆਪਣੀ ਪਾਰਟੀ ਟੁੱਟਦੀ ਦਿਸੀ ਆ ਤੇ ਉਹਨੂੰ ਇੰਡੀਆ ਗਠਜੋੜ ਆ ਗਿਆ ਯਾਦ, ਔਰ ਉਹਨਾਂ ਦੀ ਡਿਮਾਂਡ ਦੇ ਉੱਤੇ ਇਹ ਮੀਟਿੰਗ ਹੋਈ ਸੀ। ਉਹਨੇ ਕਿਹਾ ਸੀ ਵੀ ਇੰਡੀਆ ਗਠਜੋੜ ਦੀ ਮੀਟਿੰਗ ਬੁਲਾਓ
0: ਜੀ,
1: ਤੇ 25 ਪਾਰਟੀਆਂ ਕਹਿੰਦੇ ਵਿੱਚ ਉਧਵ ਠਾਕਰੇ ਹੁਣੇ ਉਹਨੇ ਵੀ ਮਤਲਬ ਜਿਹੜਾ ਪਾਰਟੀਸਪੇਟ ਕੀਤਾ ਆ ਜੀ ਵੀਡੀਓ ਕਾਨਫਰੰਸਿੰਗ ਰਾਹੀਂ
0: ਜੀ,
1: ਤੇ ਹੇਮੰਤ ਸੋਰੇਨ ਨੇ ਵੀ ਪਾਰਟੀਸਪੇਟ ਕੀਤਾ ਇਹਦੇ ਵਿੱਚ ਜੀ
0: ਜੀ।
1: ਉਹ ਪੰਜ ਇਹਨਾਂ ਦਾ ਕੰਕਲੂਜਨ ਨਿਕਲਿਆ ਜੀ ਕਿ ਪੰਜ ਜਣਾਂ ਨੇ ਮਤਲਬ ਰੈਜੋਲੂਸ਼ਨ ਤੈਅ ਕੀਤੇ ਜੀ। ਉਹਦੇ ਵਿੱਚ ਪਹਿਲਾ ਸੀਗਾ ਜੀ ਕਿ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਵੀ ਚੀਫ ਜਸਟਿਸ ਨੂੰ ਇੱਕ ਲੈਟਰ ਲਿਖਣਗੀਆਂ ਜੀ, ਤੇ ਉਹਨੂੰ ਲੈਟਰ ਹੈਂਡ ਓਵਰ ਕੀਤਾ ਜਾਊਗਾ ਜਿਹਦੇ ਵਿੱਚ ਐਸ ਆਈ ਆਰ ਵੋਟ ਕੀ ਲੂਟ ਹੈ ਜੀ, ਤੇ ਵੋਟਰ ਲਿਸਟ ਦੇ ਵਿੱਚ ਤਰੁਟੀਆਂ, ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਜਾ ਕੇ ਦੱਸੀਆਂ ਜਾਣਗੀਆਂ ਵੀ ਹਾਂ ਜੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜੋ ਕਮੀਆਂ ਪੇਸ਼ੀਆਂ ਹੈਗੀਆਂ, ਤੇ ਜਿਹਦੇ ਨਾਲ ਉਹਨਾਂ ਨੂੰ ਡਾਊਟ ਆ ਕੇ ਵੀ ਮਤਲਬ ਜਿਹੜਾ ਆ ਵੀ ਲੋਕਤੰਤਰ ਬਾਰੇ ਜਿਹੜੇ ਆ ਇਹ ਪਾਰਸ਼ੈਲਿਟੀ ਹੁੰਦੀ ਹੈਗੀ ਆ, ਉਸ ਚੀਜ਼ ਦੇ ਉੱਤੇ ਉਹਨਾਂ ਨੇ ਜਾ ਕੇ ਤੇ ਚੀਫ ਜਸਟਿਸ ਨੂੰ ਦੱਸਣਾ ਜੀ। ਦੂਜਾ ਹੈਗਾ ਆ ਕਿ ਸਾਰੀਆਂ ਪਾਰਟੀਆਂ ਨੂੰ ਤੇ ਪ੍ਰਧਾਨ ਮੰਤਰੀ ਨੂੰ ਕੰਪੈਲ ਕੀਤਾ ਜਾਊਗਾ ਕਿ ਆਲ ਪਾਰਟੀ ਮੀਟਿੰਗ ਜਿਹੜੀ ਹੈਗੀ ਆ ਉਹ ਸੱਦੀ ਜਾਏ, ਜਿਹਦੇ ਵਿੱਚ ਬਾਕੀ ਜਿਹੜੀਆਂ ਸਮੱਸਿਆਵਾਂ ਇਕਨੋਮਿਕ ਪ੍ਰੋਬਲਮ ਹੈਗੀਆਂ, ਆਊਟਸਿਟੀ ਹੈਗੀ ਆ, ਤੇ ਹੋਰ ਸਾਰੀਆਂ ਜਿਹੜੀਆਂ ਜਿਹਨੂੰ ਛੂਆ ਛਾਤ ਕਹਿ ਦਿੰਦੇ ਹੈਗੇ ਆ ਜੀ, ਉਹ ਸਾਰਾ ਕੁਛ ਡਿਸਕਸ ਕੀਤਾ ਜਾਊਗਾ ਜੀ ਉੱਥੇ ਜਾ ਕੇ। ਬਾਕੀ ਜਿਹੜਾ ਆ ਜਿਹਦੇ ਵਿੱਚ ਵਿਦੇਸ਼ ਨੀਤੀ ਤੇ ਵੀ ਗੱਲ ਕਰਨਗੇ ਜਾਂ ਜੋ ਵੀ ਇਸ ਵੇਲੇ ਮਹਿੰਗਾਈ ਤੇ ਬੇਰੁਜ਼ਗਾਰੀ ਤੇ ਉਹ ਸਾਰੀ ਗੱਲਬਾਤ ਕੀਤੀ ਜਾਊਗੀ ਜੀ।
0: ਬਿਲਕੁਲ।
1: ਤੀਜਾ ਜਿਹੜਾ ਹੈਗਾ ਸਾਰੀਆਂ ਪਾਰਟੀਆਂ ਇਹ ਜਿਹੜੀਆਂ ਆ ਵੀ ਐਜੂਕੇਸ਼ਨ ਮਨਿਸਟਰ ਦਵਿੰਦਰ ਪ੍ਰਧਾਨ ਦਾ ਅਸਤੀਫਾ ਜਿਹੜਾ ਆ ਉਹ ਮੰਗਣਗੀਆਂ ਵੀ ਨੀਟ ਦਾ ਪੇਪਰ ਜਿਹੜਾ ਲੀਕ ਹੋਇਆ ਉਹਦੀ ਵਜ੍ਹਾ ਕਰਕੇ ਜਾਂ ਅਦਰਵਾਈਜ਼
0: ਜੀ।
1: ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਆ ਕਿ ਜਦੋਂ ਵੀ ਸੈਸ਼ਨ ਸ਼ੁਰੂ ਹੋਊਗਾ ਤੇ ਲੀਡਰ ਆਫ ਆਪੋਜੀਸ਼ਨ ਦੇ ਕਮਰੇ ਦੇ ਵਿੱਚ ਇੱਕ ਬੈਠਕ ਹੋਇਆ ਕਰੂਗੀ ਸਾਰੇ ਜਿਹੜਾ ਪਾਰਟੀਆਂ ਦੀ, ਤੇ ਪਹਿਲਾਂ ਜਿਹੜੀ ਹੈਗੀ ਰਣਨੀਤੀ ਤੈਅ ਕੀਤੀ ਜਾਊਗੀ ਸਰਕਾਰ ਨੂੰ ਕਿਸ ਮੁੱਦੇ ਤੇ ਘੇਰਨਾ ਆ ਤੇ ਕਿੱਦਾਂ ਘੇਰਨਾ
0: ਜੀ।
1: ਤੇ ਲਾਸਟਲੀ ਜਿਹੜਾ ਹੈਗਾ ਆ ਵੀ ਹਰ 2 ਮਹੀਨੇ ਬਾਅਦ ਜਿਹੜੀ ਆ ਮੀਟਿੰਗ ਇਹਦੀ ਹੋਇਆ ਕਰੂਗੀ, ਜਿਹੜੀ ਕਿ ਹੁਣ ਨੈਕਸਟ ਮੀਟਿੰਗ ਜਿਹੜੀ ਆ ਅਗਸਤ ਦੇ ਵਿੱਚ ਪ੍ਰਪੋਜ਼ ਕੀਤੀ ਆ ਹੈਦਰਾਬਾਦ ਚ ਹੋਊਗੀ, ਪਰ ਡੇਟ ਉਹਦੀ ਜਿਹੜੀ ਹੈਗੀ ਆ ਉਹ ਬਾਅਦ ਦੇ ਵਿੱਚ ਸੈਟਲ ਕਰ ਲਈ ਜਾਊਗੀ ਜੀ। ਸੋ ਇਹ ਜਿਹੜੇ 5 ਰੈਜੋਲੂਸ਼ਨ ਉਹਨਾਂ ਨੇ ਤੈਅ ਕੀਤੇ ਜੀ, ਤੇ ਹੁਣ ਗੱਲ ਤਾਂ ਇਸ ਤਰੀਕੇ ਨਾਲ ਹੈਗਾ ਆ ਕਿ ਆਪੋਜੀਸ਼ਨ ਜਿਹੜੀ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪੋਜੀਸ਼ਨ ਸਟਰੈਂਥਨ ਹੋ ਰਹੀ ਹੈਗੀ ਆ ਜੀ, ਤੇ ਜੋ ਕਰੰਟ ਸਿਚੁਏਸ਼ਨ ਆ ਉਹਦੇ ਵਿੱਚ ਸਰਕਾਰ ਦਾ ਜਿਹੜਾ ਹੈਗਾ ਆ ਗ੍ਰਾਫ ਉਹ ਡਿੱਗ ਰਿਹਾ ਜੀ।
0: ਬਿਲਕੁਲ,
1: ਕਿਉਂਕਿ ਮਹਿੰਗਾਈ ਵਾਕਈ ਬਹੁਤ ਹੈਗੀ ਆ, ਪੈਟਰੋਲ ਦੇ ਡੀਜ਼ਲ ਦੀਆਂ ਕੀਮਤਾਂ ਜਦੋਂ ਵੱਧਦੀਆਂ ਜੀ ਮਹਿੰਗਾਈ ਆਪਣੇ ਆਪ ਦੇ ਵਿੱਚ ਹੀ ਮਾਰ ਕਰਦੀ ਆ ਜੀ, ਉਹਦੇ ਨਾਲ ਲੋਕੀ ਇਸ ਲਈ ਤੰਗ ਆ ਜੀ।
0: ਹਰਦੀਪ ਪੁਰੀ ਦਾ ਉਹਨਾਂ ਦਾ ਬਿਆਨ ਆ ਗਿਆ ਵੈਸੇ ਸੈਂਟ ਸਾਹਿਬ, ਉਹਨਾਂ ਨੇ ਕਿਹਾ ਕਿ ਵੈਸਟ ਏਸ਼ੀਆ ਦੇ ਤਣਾਅ ਵਿਚਾਲੇ ਭਾਰਤ ਦੇ ਕੋਲ ਕਿੰਨੇ ਦਿਨਾਂ ਦਾ ਤੇਲ ਭੰਡਾਰ ਮੌਜੂਦ ਹੈ, ਤੇ ਉਹ ਸਾਰਾ ਸਿਲਸਿਲਾ ਸਾਹਮਣੇ ਆਉਣ ਲੱਗ ਗਿਆ। 76-80% ਜਿਹੜਾ ਕਹਿ ਰਹੇ ਨੇ ਬਾਕੀ ਦਿਨਾਂ ਤੱਕ ਹੀ ਬਚਿਆ ਜੀ ਵਰਤਿਆ ਜਾਣ ਵਾਲਾ ਤੇਲ।
1: ਕੋਈ ਗੱਲ ਨਹੀਂ, ਉਹ ਏਦਾਂ ਕਹਿੰਦੇ ਹੈਗੇ, ਫਿਰ ਉਹ ਰੇਟ ਕਿਉਂ ਵਧਾ ਦਿੰਦੇ ਆ ਜੀ
0: ਜੀ,
1: ਜਦੋਂ ਉਹ ਜਿੱਦਣ ਮਜਾਇਲਾਂ ਚੱਲ ਜਾਂਦੀਆਂ ਅਗਲੇ ਦਿਨ ਰੇਟ ਵੱਧ ਜਾਂਦੇ ਹੈਗੇ ਆ। ਹੁਣ ਸਾਨੂੰ ਤਾਂ ਪਤਾ ਨੀ ਕੀ ਹੈ ਕੀ ਨਹੀਂ ਹੈਗੀ ਜੀ। ਦੂਜੀ ਗੱਲ ਇਹ ਹੈਗੀ ਨਾ ਜੀ, ਸਰਕਾਰ ਦਾ ਤੇ ਲੋਕਾਂ ਦੀ ਸੋਚ ਦਾ ਫਰਕ ਆ,
0: ਫਰਕ ਹੈ ਜੀ।
1: ਲੋਕੀ ਕੁਛ ਸੋਚ, ਜੇ ਸਰਕਾਰ ਜਿਹੜੀ ਹੈਗੀ ਆ ਜਿਸ ਰਸਤੇ ਤੇ ਚੱਲ ਰਹੀ ਆ ਲੋਕਾਂ ਨੂੰ ਕੋਨਫੀਡੈਂਸ ਚ ਲੈ ਲਵੇ ਤਾਂ ਜੀ ਭਾਈ ਅਸੀਂ ਜਿਸ ਰਸਤੇ ਤੇ ਚੱਲ ਰਹੇ ਹਾਂ ਇਸ ਰਸਤੇ ਤੇ ਅਸੀਂ ਚੱਲ ਰਹੇ ਹੈਗੇ ਆ, ਇਹਦਾ ਲੌਂਗ ਰਨ ਫਾਇਦਾ ਹੋਣਾ ਸਾਨੂੰ, ਇਸ ਕਰਕੇ ਤੁਸੀਂ ਨਿਸ਼ਚਿੰਤ ਰਹੋ।
0: ਬਿਲਕੁਲ,
1: ਨਾ ਤਾਂ ਇੱਦਾਂ ਦਾ ਕੋਈ ਬਿਆਨ ਆਉਂਦਾ ਹੈਗਾ ਨਾ ਕੋਈ ਇੱਦਾਂ ਦਾ ਜਿਹੜਾ ਹੈਗਾ ਆ, ਲੋਕੀ ਕੁਛ ਸੋਚਦੇ ਹੈਗੇ ਆ। ਹੁਣ ਲੋਕਾਂ ਨੂੰ ਥੋੜਾ ਪਤਾ ਹੈਗਾ ਵੀ ਇਰਾਨ ਦੇ ਕੋਲ ਨਾਲ ਕੋਲੋਂ ਲਿਆਉਣ ਨਾਲ ਤੇਲ ਅਸੀਂ ਨਹੀਂ ਲਿਆ ਸਕਦੇ, ਸਿਚੁਏਸ਼ਨ ਇੱਦਾਂ ਦੀ ਹੈਗੀ ਆ ਜਾਂ ਨਹੀਂ ਹੈਗੀ, ਲੋਕੀ ਤਾਂ ਕਹਿੰਦੇ ਰੂਸ ਜਿਹੜਾ ਆ ਸਸਤਾ ਤੇਲ ਦਿੰਦਾ ਸੀ ਇਹਨਾਂ ਨੇ ਉੱਥੋਂ ਨੀ ਲਿਆ, ਇਰਾਨ ਦਿੰਦਾ ਸੀ ਉੱਥੋਂ ਨੀ ਲਿਆ, ਹੈਂਜੀ ਲੋਕੀ ਜੋ ਕਹਿੰਦੇ ਹੈਗੇ ਆ, ਜੋ ਮੀਡੀਆ ਕਹਿੰਦਾ ਹੈਗਾ ਆ ਉਹਦੇ ਹਿਸਾਬ ਨਾਲ ਹੀ ਸੋਚ ਰਲਦੀ ਆ,
0: ਬਿਲਕੁਲ
1: ਜਾਂ ਅਪੋਜੀਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਜੋ ਦੱਸਦੀਆਂ ਉਹੀ ਇਨਫੋਰਮੇਸ਼ਨ ਹੈ, ਸਰਕਾਰ ਦੇ ਪੱਧਰ ਤੇ ਤਾਂ ਕੋਈ ਨੀ ਹੈਗੀ ਕਿ ਅਸੀਂ ਭਾਈ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਤੁਸੀਂ ਫਿਕਰ ਨਾ ਕਰੋ, ਹਾਂਜੀ ਤੇ ਤੁਹਾਨੂੰ ਨੀ ਕੋਈ ਕਮੀ ਪੇਸ਼ੀ ਆਉਂਦੀ। ਦੂਜੀ ਗੱਲ ਇਹ ਹੈਗੀ ਕਿ ਬੇਈਮਾਨੀ ਇਸ ਐਕਸਟੈਂਟ ਤੱਕ ਹੈਗੀ ਹੈ ਭਾਰਤ ਸਾਹਿਬ, ਜਦੋਂ ਪੰਜ ਸਟੇਟਾਂ ਦੇ ਇਲੈਕਸ਼ਨ ਸੀ ਕੋਈ ਨਾ ਪੈਟਰੋਲ ਦਾ ਰੇਟ ਵਧਿਆ, ਉਦੋਂ ਵੀ ਸਿਚੁਏਸ਼ਨ ਏਦਾਂ ਦੀ ਸੀ ਜੀ,
0: ਬਿਲਕੁਲ
1: ਕਿਉਂ ਨੀ ਵਧਿਆ ਜੀ ਉਦੋਂ
0: ਜੀ,
1: ਇਸ ਕਰਕੇ ਉਦੋਂ ਕਹਿੰਦੇ ਸੀ ਕਿ ਜਦੋਂ ਸਾਰੇ ਲੋਕੀ ਕਹਿੰਦੇ ਸੀ ਵੀ ਭਾਈ ਰੇਟ ਵਧਣ ਦੀ ਸੰਭਾਵਨਾ ਹੈ, ਉਦੋਂ ਕਹਿੰਦੇ ਸੀ ਅਫਵਾਹਾਂ ਫੈਲਾਉਂਦੇ ਆ, ਪਰਚੇ ਦਰਜ ਕਰਾਂਗੇ ਜਿਹੜਾ ਅਫਵਾਹ ਫੈਲਾਊਗਾ,
0: ਹਾਂਜੀ
1: ਜਦੋਂ ਉਹ ਇਲੈਕਸ਼ਨ ਜਿਹੜਾ ਹੈਗਾ ਕੰਪਲੀਟ ਹੋਇਆ ਤੇ ਉਹ ਤੋਂ ਬਾਅਦ ਨਾਲ ਲੱਗਦੇ ਜਿਹੜਾ ਹੈਗਾ ਆ ਆਪਣਾ ਇਹ ਕੰਮ ਕਰ ਦਿੱਤਾ ਰੇਟ ਵਧਾਉਣ ਵਾਲਾ।
0: ਨਾਲੇ ਦੇਖੋ ਕਿੰਨਾ ਮਤਲਬ ਕਿ ਕਿਸੇ ਨੇ ਨਿੰਦਾ ਕੀਤੀ ਹੈ ਭਈ ਇਸ ਚੀਜ਼ ਦੀ ਭਈ ਜਿਹੜਾ ਗੱਲਬਾਤ ਚੱਲ ਰਹੀ ਹੈ ਸੀਜ਼ ਫਾਇਰ ਹੋਇਆ ਹੋਇਆ ਹੈ ਤੇ ਉਹਦੇ ਵਿਚ ਫਿਰ ਇਜ਼ਰਾਇਲ ਨੇ ਪੰਗਾ ਲਿਆ ਜਾਣ ਬੁੱਝ ਕੇ ਲਿਆ ਜਾਂ ਉਹ ਟਰੰਪ ਦੇ ਥਰੂ ਜਾਂ ਕਹਿ ਲਓ ਕਿ ਉਨ੍ਹਾਂ ਨੇ ਕਰਵਾਇਆ ਜੋ ਵੀ ਕਰਾਇਆ ਬਾਅਦ ਚੋਂ ਝਾੜ ਝੰਬ ਵੀ ਕਰ ਦਿੱਤੀ ਹੈ ਕਿ ਇਹਦੇ ਉੱਤੇ ਕਿੰਨੇ ਕੁ ਮੁਲਕਾਂ ਦਾ ਬਿਆਨ ਆਇਆ ਕਿ ਯਾਰ ਤੁਸੀਂ ਕਰ ਕੀ ਰਹੇ ਹੋ, ਪ੍ਰੈਸ਼ਰ ਨੀ ਕ੍ਰੀਏਟ ਕਰ ਸਕਦੇ ਜੀ ਇੱਕ ਮੁਲਕ ਦੇ ਉੱਤੇ, ਇੰਨੇ ਮੁਲਕ ਨੇ ਕਿਉਂ ਨੀ ਬੋਲਦੇ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਹੈ, ਇਹ ਇਜ਼ਰਾਈਲ ਸ਼ਬਦ ਜਿਹੜਾ ਫਾਰਸੀ ਦਾ ਸ਼ਬਦ ਆ,
0: ਬਿਲਕੁਲ ਹੈ ਜੀ,
1: ਇਹਦਾ ਮਤਲਬ ਹੀ ਕਾਲ ਹੁੰਦਾ,
0: ਕਾਲ
1: ਮੈਨੂੰ ਲੱਗਦਾ ਇਹ ਸੰਸਾਰ ਦਾ ਕਾਲ ਹੀ ਆ ਜੀ, ਇਹਨੇ ਦੇਖੋ ਸਾਰਿਆਂ ਨੂੰ ਲੈ ਕੇ ਬਹਿਣਾ ਜੀ,
0: ਬਿਲਕੁਲ ਹੈ ਜੀ,
1: ਇਸ ਕਰਕੇ ਜਿਹੜਾ ਆ ਵੀ ਨਾ ਚਾਹੁੰਦੇ ਹੋਏ ਵੀ ਪਤਾ ਨੀ ਕਿੰਨਾ ਕੁ ਬੰਦਾ ਇਹਨਾਂ ਨੇ ਮਾਰਿਆ ਹੈਗਾ ਆ ਜੀ, ਸਾਰਿਆਂ ਨੇ ਦੇਖੋ ਉੱਥੇ ਜਿਹੜੇ ਕਿੰਨੇ ਲੋਕ ਬੇਘਰ ਹੁੰਦੇ ਆ ਜੀ, ਅਸੀਂ ਤਾਂ ਥੋੜਾ ਜਿਹਾ ਟ੍ਰੇਲਰ ਦੇਖਿਆ ਹੈ ਨਾ ਸਰ, ਜਿਹੜਾ ਹੈਗਾ ਆ ਬਹੁਤ ਔਖਾ ਆ ਭਾਰਤ ਸਾਹਿਬ, ਰਾਤ ਨੂੰ ਸੌਣਾ ਜਦੋਂ ਮਤਲਬ ਜੰਗ ਲੱਗੀ ਹੋਵੇ ਜੀ, ਉਹ ਹੂਟਰ ਵੱਜਦੇ ਰਹਿੰਦੇ ਹੈਗੇ ਆ ਜੀ,
0: ਜੇ
1: ਮੁੜ ਕੇ ਜਿਹੜਾ ਹੈਗਾ ਆ ਬੰਦੇ ਜਿਹੜੇ ਨੇੜੇ ਨੇੜੇ ਰਹਿੰਦੇ ਜਿੱਥੇ ਹੁੰਦਾ ਅਟੈਕ ਹੋਣ ਵਾਲਾ ਹੁੰਦਾ ਉੱਥੇ ਤਬਕ ਤਬਕ ਤੇ ਉੱਠਦੇ ਵੀ ਹੁਣ ਵੀ ਮੌਤ ਆਈ, ਹੁਣ ਵੀ ਮੌਤ ਆਈ,
0: ਬਿਲਕੁਲ
1: ਉਹਨਾਂ ਲੋਕਾਂ ਨੇ ਤਾਂ ਚਲੋ ਬੰਕਰ ਬਣਾ ਲਏ ਹੋਣਗੇ ਜਾਂ ਜਿੱਦਾਂ ਮਰਜ਼ੀ ਆ ਕੁਛ ਨਾ ਕੁਛ ਕੀਤਾ ਆ ਹੋਊਗਾ ਜੀ, ਸਾਡੇ ਇੱਥੇ ਤਾਂ ਕੋਈ ਸੇਫਟੀ ਮਈਅਰ ਹੁੰਦੇ ਹੀ ਨੀ ਜੀ।
0: ਤੇ ਸੈਣੀ ਸਾਹਿਬ ਥੋੜਾ ਸਿੱਖ ਸਿਆਸਤ ਦੀ ਗੱਲ ਕਰੀਏ ਤਾਂ ਮਨਪ੍ਰੀਤ ਵਾਲੀ ਮਤਲਬ ਕਿ ਇੱਧਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਸਾਥ ਛੱਡ ਗਏ ਨੇ ਤੇ ਵਾਰਸ ਪੰਜਾਬ ਦਾ ਜਿਹੜਾ ਹੁਣ ਪੱਲਾ ਫੜਨਾ ਚਾਹੁੰਦੇ ਨੇ, ਕਹਿੰਦੇ ਨਾਲ ਦੀ ਨਾਲ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਚ ਸੀਗੇ ਕੁੰਵਰ ਵਿਜੇ ਪ੍ਰਤਾਪ ਹੁਣੀ ਵੀ ਕਹਿੰਦੇ ਸ਼ਾਇਦ ਨਾਲ ਆ ਸਕਦੇ ਆ, ਕੀ ਇਹ ਹੁਣ ਬੇਅਦਬੀ ਦੇ ਪੱਤਾ ਕਿਤੇ ਨਾ ਕਿਤੇ ਉੱਥੇ ਵੀ ਖੇਡਿਆ ਜਾਏਗਾ ਕਿ ਅਸੀਂ ਇਨਸਾਫ਼ ਕਰਾਵਾਂਗੇ।
1: ਦੇਖੋ ਭਾਰਤ ਸਾਹਿਬ ਗੱਲ ਏਦਾਂ ਹੈਗੀ ਆ, ਮਨਪ੍ਰੀਤ ਆਲੀ ਨੇ ਪਹਿਲਾਂ ਹੀ ਸੋਚਿਆ ਆ ਸੀ ਕਿ ਉਹਨਾਂ ਨੇ ਪੰਥਕ ਸਿਆਸਤ ਕਰਨੀ ਆ
0: ਜੀ,
1: ਠੀਕ ਹੈ ਜੀ, ਨੋ ਡਾਊਟ ਕਿ ਵਾਰਸ ਪੰਜਾਬ ਨੂੰ ਬਹੁਤ ਜ਼ਿਆਦਾ ਬੂਸਟ ਮਿਲੇਗਾ ਆਲੀ ਹੁਣਾਂ ਦੇ ਉੱਥੇ ਜਾਣ ਨਾਲ
0: ਜੀ,
1: ਕਿਉਂਕਿ ਇੱਕ ਪੈਸੇ ਵਾਲਾ ਬੰਦਾ ਆ ਤੇ ਇੱਕ ਵੈਸੇ ਵੀ ਇੰਟੈਲੀਜੈਂਟ ਬੰਦਾ ਆ,
0: ਨਾਲੇ ਲੁਧਿਆਣੇ ਦੇ ਵਿੱਚ ਜਾਂ ਖੰਨੇ ਉੱਥੇ ਬਿਲੋਂਗ ਕਰਦੇ ਆ ਤਾਂ ਉਹ ਏਰੀਆ ਜ਼ਿਆਦਾਤਰ ਮਤਲਬ ਕਿ ਕਹਿ ਲਓ ਕਿ ਸਿੱਖ ਸਿਆਸਤ ਦਾ ਗੜ੍ਹ ਵੀ ਮੰਨਿਆ ਜਾ ਸਕਦਾ, ਸੈਂਟਰ ਆ,
1: ਬਿਲਕੁਲ ਜੀ, ਉੱਥੇ ਉਹਨਾਂ ਦਾ ਆਧਾਰ ਵੀ ਹੈਗਾ ਆ ਔਰ ਉਹਨਾਂ ਨੇ ਕੰਮ ਕਰਕੇ ਦਿਖਾਇਆ ਵੀ ਆ ਜੀ,
0: ਜੀ
1: ਸੋ ਇਸ ਕਰਕੇ ਜਿਹੜੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਦੋਂ ਬਣੇ ਸੀ ਤੇ ਉਹਨਾਂ ਨੇ ਇਹ ਖੋਜਾਂ ਕੀਤੀਆਂ ਸੀ ਭਾਈ ਸੈਂਟਰ ਤੋਂ ਆ ਫੰਡ ਆ ਸਕਦੇ ਹੈਗੇ ਆ ਜੀ, ਤੇ ਫਿਰ ਜਿਹੜਾ ਹੈਗਾ ਆ ਫੰਡ ਉਹਨਾਂ ਨੇ ਲਿਆਂਦੇ ਵੀ ਤੇ ਲਾਏ ਵੀ
0: ਜੀ,
1: ਤੇ ਲੋਕ ਉਹਨਾਂ ਨੂੰ ਕੰਮ ਕਰਨ ਦਾ ਢੰਗ ਹੈਗਾ ਆ ਜੀ, ਤੇ ਉਹਨਾਂ ਦੇਖੋ ਉਹਨਾਂ ਨੇ ਪਹਿਲਾਂ ਤੋਂ ਹੀ ਜਿਹੜਾ ਆ ਉਹ ਉਹਨਾਂ ਦੇ ਇਹਨਾਂ ਨਾਲ ਜਿਹੜੇ ਹੈਗੇ ਆ ਮਨ ਨਹੀਂ ਸੀ ਭੇਜਦਾ ਜੀ, ਚਾਹੇ ਇਹਨਾਂ ਨੇ ਪਾਰਟੀ ਬਣਾ ਲਈ ਸੀ, ਇਸ ਚੀਜ਼ ਨੂੰ ਤਾਂ ਹੈਗਾ ਹੈ ਨਾ ਜੀ, ਵੀ ਇਹ ਤਾਂ ਵੀ ਕੋਈ ਬੰਦਾ ਜੱਜ ਕੋਲ ਫੈਸਲਾ ਕਰਾਉਣ ਗਈਆਂ ਦੋ ਪਾਰਟੀਆਂ ਹੈਂਜੀ, ਵੀ ਆ ਜ਼ਮੀਨ ਮੇਰੀ ਹੋ ਜ਼ਮੀਨ ਹੋ, ਜੱਜ ਨੇ ਇੱਕ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਆ ਮਤਲਬ ਜਿਹੜਾ ਆ ਫੈਸਲਾ ਕਰ ਦਿੱਤਾ ਤੇ ਮੁੜ ਕੇ ਕਹਿ ਤਾ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ ਤੇ ਕਰਾ ਦਿਓ, ਮੈਂ ਵੀ ਉੱਧਰ ਹੀ ਚੱਲਾਂ
0: ਹੈਂਜੀ।
1: ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਤਾਂ ਇਹ ਹਾਲ ਹੋਇਆ ਵੀ ਭਾਈ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਤੁਸੀਂ ਜੱਜਮੈਂਟ ਦੇਣ ਵਾਲੇ ਆ, ਤੁਸੀਂ ਕਿਉਂ ਮਤਲਬ ਆ ਗਏ ਆ ਥੱਲੇ ਗਰਾਊਂਡ ਤੇ
0: ਜੀ,
1: ਤੁਸੀਂ ਤਾਂ ਜਿਹੜਾ ਹੈਗਾ ਆ ਦੋ ਚਾਰ ਸਾਲ ਜਿਹੜਾ ਹੈਗਾ ਆ ਪਾਸੇ ਰਹਿੰਦੇ ਸਿਆਸਤ ਤੋਂ
0: ਜੀ,
1: ਤੇ ਉਹ ਇਹ ਸਾਰੀ ਕੌਨਸਪੀਰੇਸੀ ਸੀ ਉਹ ਬਾਹਰ ਆ ਗਈ ਜੀ, ਅਲਟੀਮੇਟਲੀ ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ ਜੀ, ਤੇ ਵਾਰਸ ਪੰਜਾਬ ਨੂੰ ਜਿਹੜਾ ਆ ਇਸ ਚੀਜ਼ ਦਾ ਲਾਭ ਮਿਲਣਾ ਹੀ ਮਿਲਣਾ ਜੀ, ਉਹਨਾਂ ਦਾ ਹੁਣ ਆਪਣਾ ਹੋਲਡ ਵੀ ਹੈਗਾ ਆਧਾਰ ਵੀ ਹੈਗਾ, ਉਹ ਕਹਿੰਦੇ ਹੋਰ ਬੰਦੇ ਵੀ ਆਉਣਗੇ ਜੀ, ਤੇ ਠੀਕ ਹੈ ਜੀ, ਜਿਹੜੇ ਮਤਲਬ ਜਿਹੜੇ ਹੈਗੇ ਆ ਦੋ ਧਾਰਾਂ ਹੈਗੀਆਂ ਜੀ ਚੱਲਦੀਆਂ, ਇੱਕ ਜਿਹੜੀ ਆ ਸੋਫਟ ਸਿੱਖ ਜਿਹੜੇ ਹੈਗੇ ਆ ਉਹਨਾਂ ਦੇ ਵਾਸਤੇ ਅਕਾਲੀ ਦਲ ਹੈਗਾ ਆ,
0: ਤੇ
1: ਜਿਹੜੇ ਹਾਰਡ ਲਾਈਨਰ ਹੈਗੇ ਆ ਉਹਨਾਂ ਵਾਸਤੇ ਵਾਰਸ ਪੰਜਾਬ ਹੈਗਾ ਆ ਜੀ,
0: ਤੇ
1: ਗਰਮ ਖਿਆਲੀਆਂ ਵਾਸਤੇ ਜੀ। ਤੋ ਇਸ ਕਰਕੇ ਦੋਨਾਂ ਧਰਾਵਾਂ ਦੇ ਵਿਚ ਦੇਖੋ, ਬਾਕੀ ਤਾਂ ਸਮੇਂ ਦੀ ਗਰਭ ਦੇ ਵਿਚ ਹੀ ਆ ਜੀ ਸਭ ਕੁਛ, ਕੀ ਛੁਪਿਆ ਆ ਜੀ ਤੇ ਕਿਹਨੂੰ ਕੀ ਮਿਲਦਾ ਆ ਤੇ ਕਿਹਨੂੰ।
0: ਇਹ ਜਿਹੜੇ ਦਿਨ ਚੱਲੇ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਜਿਹੜਾ ਹੁੰਦਾ ਸਾਰਾ ਸਿਲਸਿਲਾ ਚੱਲਦਾ ਹੈ, ਪਰ ਐਤਕੀ ਜਿਹੜਾ 84 ਦੇ ਸ਼ਹੀਦਾਂ ਤੋਂ ਲੈ ਕੇ ਜੈ ਹਿੰਦ ਤੱਕ ਦਾ ਜਿਹੜਾ ਜੋ ਸਿਲਸਿਲਾ ਚੱਲਿਆ ਤੇ ਮਹਾਰਾਸ਼ਟਰ ਦੇ ਬੀਜੇਪੀ ਮੰਤਰੀ ਜਿਹੜੇ ਨੇ ਮਹਿਤਾ ਚੌਂਕ ਦੌਰਾ ਕੀਤਾ ਉਹਨੇ, ਤੇ ਉਸ ਤੋਂ ਬਾਅਦ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਪੰਜਾਬ ਦੀ ਸਿੱਖ ਸਿਆਸਤ ਦੇ ਵਿਚ ਵੀ ਜਾਂ ਜਿਹੜਾ ਵਿਰੋਧੀ ਧਿਰਾਂ ਦੇ ਵਿਚ ਵੀ ਬੀਜੇਪੀ ਦੇ ਨਾਲ ਸਿੱਧਾ ਜਿਹੜਾ ਟਕਸਾਲ ਦਾ ਵਿਚਰਨਾ ਤੇ ਇਸੇ ਤਰ੍ਹਾਂ ਸਿਮਰਜੀਤ ਸਿੰਘ ਮਾਨ ਹੋਣਾ ਦਾ ਵਿਰੋਧ, ਮਤਲਬ ਕਿ ਇੱਕ ਦੂਸਰੇ ਦੇ ਪ੍ਰਤੀ ਵਿਰੋਧ ਜਿਹੜਾ ਚੱਲ ਰਿਹਾ, ਤੇ ਕਿਵੇਂ ਦੇਖਦੇ ਹੋ ਕਿ 42 ਸਾਲਾਂ ਬਾਅਦ ਵੀ ਅਜੇ ਇਹ ਚੀਜ਼ ਅਸੀਂ ਡਿਸਾਈਡ ਨਹੀਂ ਕਰ ਪਾਏ ਕਿ ਬਸ ਰੋਲਾ ਗੋਲਾ ਪਾ ਕੇ ਕੀ ਵਾਪਰਿਆ ਕੀ ਹੋਇਆ, ਜਾਂ ਅੱਗੇ ਤੋਂ ਸਿੱਖਣ ਦੀ ਸਾਨੂੰ ਜਿਹੜੀਆਂ ਚੀਜ਼ਾਂ ਨੇ, ਉਹ ਸਿਆਸਤਦਾਨ ਕੋਈ ਵੀ ਹੈ, ਚਾਹੇ ਸਿੱਖ ਸਿਆਸਤਦਾਨ ਹੈ, ਚਾਹੇ ਹਿੰਦੂ ਸਿਆਸਤਦਾਨ ਹੈ, ਚਾਹੇ ਉਹ ਮੁਸਲਿਮ ਸਿਆਸਤਦਾਨ ਹੈ ਸੈਣੀ ਸਾਹਿਬ, ਤੇ ਚਾਹੇ ਉਹ ਕ੍ਰਿਸਚਨ ਸਿਆਸਤਦਾਨ ਹੈ, ਕਿਸੇ ਵੀ ਮਤਲਬ ਕਿ ਭਾਈਚਾਰੇ ਦਾ ਹੈ, ਤਾਂ ਉਹ ਤਾਂ ਆਪਸ ਦੇ ਵਿਚ ਪੂਰੇ ਘਿਓ ਖਿਚੜੀ ਨੇ ਜੀ, ਪਰ ਲੋਕਾਂ ਦੇ ਸਮਝ ਅਜੇ ਵੀ ਕੁਝ ਆਏਗਾ ਕਿ ਨਹੀਂ ਆਏਗਾ, ਆਪਣੇ ਪੁੱਤ ਏਦਾਂ ਹੀ ਮਰਾਈ ਜਾਣੇ ਆ, ਸ਼ਹੀਦ ਕਰਾਈ ਜਾਣੇ ਆ ਨਾਮ ਦੇ ਉੱਤੇ ਬੱਲੇ ਬੱਲੇ ਤੇ ਜੀ।
1: ਇਹ ਤਾਂ ਹੁਣ ਲੋਕਾਂ ਨੂੰ ਸਮਝ ਚਾਹੀਦੀ ਆ ਨਾ ਜੀ। ਦੇਖੋ ਟਕਸਾਲ ਦੀ ਬੀਜੇਪੀ ਦੇ ਨਾਲ ਜਿਹੜਾ ਹੈਗਾ ਆ ਵੀ ਉਹਨਾਂ ਦਾ ਸੋਫਟ ਕਾਰਨਰ ਬੀਜੇਪੀ ਨਾਲ ਪਹਿਲਾਂ ਤੋਂ ਹੈਗਾ
0: ਜੀ।
1: ਉਹ ਦੂਜੀਆਂ ਸਟੇਟਾਂ ਦੇ ਵਿਚ ਵੀ ਜਾਂਦੇ ਹੈਗੇ ਆ ਤੇ ਉੱਥੇ ਵੀ ਬੀਜੇਪੀ ਰੂਲਡ ਆਊਟ ਸਟੇਟ ਜਿਹੜੀਆਂ ਹੈਗੀਆਂ ਉਹਦੇ ਵਿਚ ਜਿਹੜਾ ਆ ਉਹਨਾਂ ਦਾ ਟਕਸਾਲ ਵਾਲਿਆਂ ਦੀ ਇੱਜ਼ਤ ਹੁੰਦੀ ਹੈਗੀ ਆ ਜੀ। ਉਹ ਆਪਣਾ ਉਹਨਾਂ ਦੀ ਆਪਣੀ ਵੱਖਰੀ ਲਾਈਨ ਹੈਗੀ ਆ ਜੀ। ਹੁਣ ਸਵਾਲ ਤਾਂ ਇਹ ਹੈਗਾ ਕਿ ਪੰਜਾਬ ਜਿਹੜਾ ਹੈਗਾ ਇਨ ਗਰੁੱਪਸ ਜਿਹੜਾ ਹੈਗਾ ਆ ਉਹ ਪਾਟਿਆ ਆ,
0: ਵੰਡ ਦਿੱਤਾ ਜੀ, ਬਿਲਕੁਲ ਹੈ ਜੀ।
1: ਹੁਣ ਤਾਂ ਇਹ ਆ ਵੀ ਇੰਨੀਆਂ ਪਾਰਟੀਆਂ ਆ, ਇੰਨੀਆਂ ਪਾਰਟੀਆਂ ਦੇ ਅੰਦਰ ਪਾਰਟੀਆਂ ਆ, ਕੀ ਕਰੋਗੇ ਤੁਸੀਂ ਜੀ? ਸੋ ਇਸ ਕਰਕੇ ਪਤਾ ਨੀ ਇੱਥੇ ਕਿਹਦਾ ਦਾਅ ਲੱਗਣਾ ਆ ਤੇ ਕਿਹਦਾ ਦਾਅ ਨਹੀਂ ਲੱਗਣਾ ਹੈਗਾ ਜੀ। ਇਸੇ ਚੀਜ਼ ਦੇ ਉੱਤੇ ਜਿਹੜਾ ਹੈਗਾ ਆ ਬੀਜੇਪੀ ਆਸਮੰਦ ਹੈਗੀ ਆ ਤੇ ਇੰਨਾ ਇੰਨੇ ਕੌਣੀ ਮੁਕਾਬਲਾ ਬਣਾ ਦਿਓ ਵੀ ਇਹਦੇ ਵਿਚ ਜਿਹੜਾ ਹੈਗਾ ਬਹੁ ਕੌਣੀ ਮੁਕਾਬਲੇ ਦੇ ਵਿਚ ਜਿਹੜਾ ਆ ਕਿਤੇ ਨਾ ਕਿਤੇ ਜੋ ਅਸੀਂ ਸੋਚਦੇ ਹੈਗੇ ਆ ਕਿ ਸਾਡਾ ਚਾਂਸ ਲੱਗ ਸਕਦਾ ਆ ਜੀ। ਸੋ ਇਸ ਕਰਕੇ ਜਿਹੜਾ ਆ ਉਹ ਆਪਣੇ ਰਸਤੇ ਚ ਚੱਲੇ ਹੈਗੇ ਆ, ਬਾਕੀ ਜਿੰਨੇ ਜਿੰਨੇ ਇੱਥੇ ਭਾਰਤ ਸਾਹਿਬ ਇੱਥੇ ਨਾ ਤਾਂ ਕੋਈ ਆਈਡਿਓਲੋਜੀ ਆ, ਨਾ ਇੱਥੇ ਕਿਸੇ ਬੰਦੇ ਨੇ ਜਿਹੜਾ ਹੈਗਾ ਜਾਂ ਕਿਸੇ ਦਾ ਧਰਮ ਆ ਕੋਈ, ਇੱਥੇ ਸਿਰਫ ਜਿਹੜਾ ਹੈਗਾ ਆ ਸਵਾਰਥ ਪ੍ਰਧਾਨ ਆ ਤੇ ਜਿੱਥੇ ਜਿਹਦੇ ਸਵਾਰਥ ਦੀ ਪੂਰਤੀ ਹੁੰਦੀ ਆ ਉਹਦੇ ਨਾਲ ਚੱਲ ਜਾਂਦਾ। ਟਕਸਾਲ ਦੀ ਬੀਜੇਪੀ ਨਾਲ ਸਵਾਰਥ ਦੀ ਪੂਰਤੀ ਹੁੰਦੀ ਉਹ ਨਾ ਚੱਲ ਗਿਆ ਜੀ। ਮਨਪ੍ਰੀਤ ਆਲੀ ਦੀ ਜਿਹੜੀ ਆ ਵਾਰਸ ਪੰਜਾਬ ਦੇ ਵਿਚ ਜਾ ਕੇ ਸਵਾਰਥ ਦੀ ਪੂਰਤੀ ਹੁੰਦੀ ਆ ਉਧਰ ਚੱਲ ਗਿਆ ਜੀ। ਇਸ ਕਰਕੇ ਆਪਣੇ ਆਪ ਦੇ ਵਿਚ ਸਵਾਰਥ ਤੋਂ ਉੱਤੇ ਕੋਈ ਚੀਜ਼ ਨਹੀਂ ਗੀ। ਆਮ ਲੋਕਾਂ ਨੂੰ ਸਮਝਣਾ ਚਾਹੀਦਾ ਆ ਭਾਈ ਲੀਡਰ ਤਾਂ ਆਪਣੇ ਸਵਾਰਥ ਨਾਲ ਕਰਕੇ ਜੁੜਿਆ ਆ ਹੁੰਦਾ ਆ, ਉਦਾਂ ਉਹਦੀ ਜਿਹੜੀ ਹੈਗੀ ਕੋਈ ਆਈਡਿਓਲੋਜੀ ਨਹੀਂ ਹੁੰਦੀ ਤੇ ਐਵੇਂ ਜਿਹੜੇ ਝੰਡੇ ਚੱਕ ਕੇ ਤੁਰ ਪੈਂਦੇ, ਮਗਰ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਹੈਗਾ ਵੀ ਉਹ ਇਹਨਾਂ ਤੋਂ ਕੀ ਉਮੀਦ ਲਾ ਕੇ ਜਾਂਦੇ ਆ ਜੀ।
0: ਜੀ ਬਿਲਕੁਲ ਹੈ ਜੀ। ਪਰ ਸੈਣੀ ਸਾਹਿਬ ਜਿੱਦਾਂ ਪਹਿਲੇ ਸਮਿਆਂ ਦੇ ਵਿਚ ਦੇਖਿਆ ਜਾਂਦਾ ਸੀਗਾ ਕਿ ਬੀਜੇਪੀ ਇੰਨੀ ਐਕਟਿਵ ਜਾਂ ਜਿਹੜੀ ਪੰਜਾਬ ਦੀ ਲੀਡਰਸ਼ਿਪ ਸੀਗੀ ਬੀਜੇਪੀ ਦੀ ਉਹ ਜ਼ਿਆਦਾ ਐਕਟਿਵ ਰਹਿੰਦੀ ਸੀ, ਕਾਜ ਕਰਦੀ ਸੀ, ਪਰ ਹੁਣ ਵੱਡੇ ਪੱਧਰ ਦੇ ਉੱਤੇ ਕੇਂਦਰ ਤੋਂ ਜਿਹੜੀ ਇਨਪੁੱਟ ਆ ਰਹੀ ਹੈ ਜਾਂ ਸ਼ਮੂਲੀਅਤ ਆ ਰਹੀ ਹੈ, ਇਹ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜੀਆਂ ਸਥਿਤੀਆਂ ਪਰਿਸਥਿਤੀਆਂ ਜਾਂ ਟਾਕਰਾ ਜਿਹੜਾ ਹੋਰ ਵੱਡੇ ਪੱਧਰ ਦੇ ਉੱਤੇ ਜਿਹੜਾ ਇਸ ਵਾਰ ਉਭਰ ਕੇ ਆਵੇਗਾ?
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਜਦੋਂ ਕਿਸਾਨ ਅੰਦੋਲਨ ਹੋਇਆ ਸੀ ਉਦੋਂ ਹੀ ਬੀਜੇਪੀ ਨੇ ਧਾਰ ਲਿਆ ਸੀਗਾ ਜੀ। ਉਹਨਾਂ ਨੂੰ ਇਹ ਸੀਗਾ, ਦੇਖੋ ਉਹਨਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਜਿਹੜਾ ਹੈਗਾ ਆ ਸਟੇਟ ਪ੍ਰੈਜੀਡੈਂਟ
0: ਜੀ।
1: ਉਹਨਾਂ ਨੂੰ ਕੀ ਚਾਹੀਦਾ ਸੀਗਾ ਜੀ, ਵੀ ਇੱਕ ਸਿੱਖ ਫੇਸ ਚਾਹੀਦਾ ਸੀ, ਜੱਟ ਸਿੱਖ ਫੇਸ ਚਾਹੀਦਾ ਸੀਗਾ, ਉਹ ਉਹਨਾਂ ਨੇ ਲੈ ਲਿਆ ਜੀ। ਨਾਲ ਉਹਨਾਂ ਕੋਲ ਸਰਮਾਇਆ ਹੈਗਾ ਜੀ, ਦੋ ਚੀਜ਼ਾਂ ਜੀ। ਹੁਣ ਉਹਨਾਂ ਨੇ ਜਿਹੜੇ ਅਹੁਦੇ ਆ ਨਾ ਜੀ, ਜਿਹੜੇ ਇਲੈਕਟਡ ਅਹੁਦੇ ਹੈਗੇ ਆ ਉਹ ਤਾਂ ਦਿਆ ਕਰਨੇ ਹੈਗੇ ਆ ਜੀ ਸਿੱਖ ਕੇਰਿਆਂ ਨੂੰ। ਜਿਹੜੇ ਨੋਮੀਨੇਟਡ ਹੈਗੇ ਆ ਜੀ, ਜਿਹੜੇ ਸਿਲੈਕਟਡ ਹੈਗੇ ਆ ਜੀ, ਉਹ ਜਿਹੜੇ ਹੈਗੇ ਆ ਆਪਣੇ ਹਿੰਦੂ ਗਿਲਡ ਨੂੰ ਦੇਣਗੇ ਜੀ, ਉਹਨਾਂ ਨੂੰ ਉਹਨੇ ਇਲੈਕਸ਼ਨ ਲੜਾਉਣਗੇ ਜੀ, ਉਹਨਾਂ ਨੂੰ ਚੁੱਪ ਕਰਕੇ ਜਿਹੜਾ ਹੈਗਾ ਆ ਥਾਲੀ ਚ ਪਰੋਸ ਕੇ ਦੇ ਦੇਣਗੇ ਜੀ, ਦੋ ਜੋ ਵੀ ਦੇਣਾ ਹੈਗਾ
0: ਜੀ।
1: ਇਹਨਾਂ ਨੂੰ ਸਿੱਖਾਂ ਨੂੰ ਆਪਸ ਦੇ ਵਿਚ ਉਹਨਾਂ ਨੇ ਮਤਲਬ ਬੀਜੇਪੀ ਦਾ ਸਿੱਖੀਕਰਨ ਕਰ ਦੇਣਾ ਜੀ। ਤੁਸੀਂ ਦੇਖੋ ਸਹੀ,
0: ਬਿਲਕੁਲ ਹੈ ਜੀ,
1: ਤੁਸੀਂ ਉਹਦੇ ਨਾਲ ਉਹਨਾਂ ਦੀ ਇੰਟਰਨੈਸ਼ਨਲ ਰਿਪਿਊਟ ਜਿਹੜੀ ਆ ਉਹ ਵੀ ਇਨਕਰੀਜ਼ ਹੋਊਗੀ, ਉਹਨਾਂ ਦੀ ਸੈਕੂਲਰ ਛਵੀ ਵੀ ਜਾਊਗੀ ਕਿ ਇੱਕ ਸਿਰਫ ਹਿੰਦੂ ਪਾਰਟੀ ਨਹੀਂ ਹੈ, ਕਿ ਉਹਦੇ ਵਿੱਚ ਉਹਨਾਂ ਕੋਲ ਗੱਲ ਕਹਿਣ ਹੋਜੂਗੀ ਪਰ ਮਾਇਨੋਰਟੀ ਇੱਕ ਸਾਡੇ ਨਾਲ ਆ ਗਈ,
0: ਕਿਉਂਕਿ ਉਹ ਜਿਹੜਾ ਘੱਟ ਗਿਣਤੀ ਦਾ ਮੁੱਦਾ ਚੱਲਦਾ ਉਹਦੇ ਵਿੱਚ ਇਹ ਆਪਣੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਛਵੀ ਸੁਧਾਰਨ ਦੀ ਕੋਸ਼ਿਸ਼ ਕਰਨਗੇ ਨਾ, ਜਿਵੇਂ ਚਾਈਨਾ ਜਾਂ ਹੋਰ ਸਾਰੇ, ਇੰਡੀਆ ਵੀ ਦੂਸਰੇ ਨੰਬਰ ਦੇ ਉੱਤੇ ਆਉਂਦਾ ਘੱਟ ਗਿਣਤੀ ਦੇ ਉੱਤੇ, ਜੋ ਤਸ਼ੱਦਦ ਜਾਂ ਹੋਰ ਸਾਰੀਆਂ ਉਹਨਾਂ ਨੂੰ ਇਗਨੋਰ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਬਿਲਕੁਲ ਤੁਹਾਡਾ ਉਹ ਪੁਆਇੰਟ ਸਹੀ ਹੈ ਜੀ,
1: ਬਿਲਕੁਲ ਉਹਨਾਂ ਨੇ ਮਤਲਬ ਆਪਣਾ ਇਮੇਜ ਜਿਹੜਾ ਹੈ ਇਸ ਤਰੀਕੇ ਨਾਲ ਕਰਨਾ ਹੈਗਾ, ਜਾਂ ਉਹਨਾਂ ਨੂੰ ਨਹੀਂ ਮਤਲਬ 10 ਸੀਟਾਂ ਦੇ ਨਾਲ ਪੰਜਾਬ ਦੀਆਂ ਨਾਲ ਜਿਹੜੀਆਂ ਹੈਗੀਆਂ
0: ਜੀ,
1: ਨਾ ਉਹਨਾਂ ਨੂੰ ਪੁੱਛ, ਦੇਖੋ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ 5-7 ਸਰਕਾਰਾਂ ਜਿਹੜੀਆਂ ਹੈਗੀਆਂ, ਜੇ ਆਪੋਜੀਸ਼ਨ ਪਾਰਟੀਆਂ ਦੀਆਂ ਓਰੀਜਨਲ ਪਾਰਟੀਆਂ ਦੀਆਂ ਬਣਦੀਆਂ ਨਾ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ, ਉਹਨਾਂ ਨੇ ਕਾਂਗਰਸ ਨੂੰ ਨੀ ਅੱਗੇ ਆਉਣ ਦੇਣਾ ਜੀ, ਕਿਉਂਕਿ ਕਾਂਗਰਸ ਹੀ ਇੱਕ ਮਤਲਬ ਜਿਹੜੀ ਹੈਗੀ ਆ ਬਣਦੀ ਆ ਸਟੇਟਾਂ ਦੇ ਵਿੱਚ, ਤੇ ਤਾਂ ਹੀ ਉਹ ਕਲੈਕਟਿਵਲੀ ਚੈਲੰਜ ਬਣਦੀ ਆ ਸੈਂਟਰ ਦੇ ਵਿੱਚ ਬੀਜੇਪੀ ਵਾਸਤੇ
0: ਜੀ,
1: ਜੇ ਇਹ ਜੇ ਜਿਹੜੀ ਓਰੀਜਨਲ ਪਾਰਟੀਆਂ ਜਿਹੜੀਆਂ ਹੈਗੀਆਂ ਜੇ ਲੈ ਵੀ ਜਾਂਦੀਆਂ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਹੈਗਾ,
0: ਉਹਨਾਂ ਨੇ ਜਿਹੜਾ
1: ਉਹਨਾਂ ਨੇ ਉਹ ਪੋਕਟਸ ਜਿਹੜੀਆਂ ਉਹ ਨਿਸ਼ਾਨਦੇਹੀ ਕਰ ਲਈ ਹੈਗੀ, ਜਿਹੜੀਆਂ ਪੋਕਟਸ ਦੇ ਉੱਤੇ ਉਹਨਾਂ ਨੇ ਜ਼ੋਰ ਲਾਉਣਾ ਹੈ ਤੇ 5-7 ਸਟੇਟਾਂ ਦੇ ਉੱਤੇ ਜ਼ੋਰ ਲਾਓ, ਉੱਥੋਂ ਆਪਣੀ ਜਿਹੜੀ ਸਰਕਾਰ ਕੱਢ ਲਓ, ਬਾਕੀ ਜੋ ਆਉਂਦਾ ਹੈਗਾ ਥੋੜਾ ਥੋੜਾ ਆਪਣਾ ਹਿੱਸੇ ਆਉਂਦਾ ਲੈ ਜਾਓ ਆਰਾਮ ਨਾਲ ਚੁੱਪ ਕਰਕੇ, ਤੇ ਆਪਣੀ ਸੈਂਟਰ ਚ ਸਰਕਾਰ ਜਿਹੜੀ ਆ ਉਹ ਬਣਾਈ ਰੱਖੋ,
0: ਕਿਉਂਕਿ ਮੇਨ ਤਾਂ ਕੇਂਦਰ ਦੇ ਵਿੱਚ ਜਾਂ ਨੈਸ਼ਨਲ ਪੱਧਰ ਦੇ ਉੱਤੇ ਬੀਜੇਪੀ ਜਾਂ ਕਾਂਗਰਸ ਹੀ ਆ ਨਾ, ਦੋ ਮੇਨ ਪਾਰਟੀਆਂ ਨੇ,
1: ਬਿਲਕੁਲ ਜੀ, ਇਸੇ ਕਰਕੇ ਜਿਹੜਾ ਹੈਗਾ ਆ ਉਹਨਾਂ ਦਾ ਪੂਰਾ ਜ਼ੋਰ ਜਿਹੜਾ ਹੈਗਾ ਆ ਕਾਂਗਰਸ ਨੂੰ ਜੀਰੋ ਕਰਨ ਤੇ ਲੱਗਣਾ ਹੈ, ਤੁਸੀਂ ਆ ਦੇਖਿਓ ਆ ਇੰਡੀਆ ਗਠਜੋੜ ਜਿਹੜਾ ਹੈਗਾ ਤੁਰਿਆ ਹੈ, ਅਲਟੀਮੇਟਲੀ ਜਿਹੜਾ ਆ ਇਹਨਾਂ ਨੇ ਹੁਣ ਮਮਤਾ ਬੈਨਰਜੀ ਕੇਜਰੀਵਾਲ ਨੂੰ ਕਹਿੰਦੀ ਸੀ
0: ਜੀ,
1: ਹੁਣ ਕੇਜਰੀਵਾਲ ਦੀ ਮਜਬੂਰੀ ਇਹ ਹੈਗੀ ਆ, ਕੇਜਰੀਵਾਲ ਨੇ ਜਾਣਾ ਤੇ ਇੰਡੀਆ ਅਲਾਇੰਸ ਨਾਲ ਹੀ ਆ, ਪਰ ਸਵਾਲ ਇਹ ਹੈਗਾ ਆ ਕਿ ਉਹ ਅੱਜ ਦੀ ਡੇਟ ਦੇ ਵਿੱਚ ਕਿੱਦਾਂ ਜਾਵੇ, ਜਦੋਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਆ ਰਿਹਾ ਹੈਗਾ ਆ ਉਹਦੇ ਵਿੱਚ ਇਹਨਾਂ ਦੇ ਫਸ ਫਸਾ ਤਾਂ ਇਹਨਾਂ ਦਾ ਕਾਂਗਰਸ ਨਾਲ ਹੀ ਹੋਣਾ ਜੀ,
0: ਬਿਲਕੁਲ, ਨਾਲੇ ਉਹਨਾਂ ਦੀ ਦੌੜ ਉਹਨਾਂ ਦੀ ਆਪਣੀ ਵੀ ਆ ਨਾ ਕਿ ਅਸੀਂ ਵੀ ਨੈਸ਼ਨਲ ਪਾਰਟੀ ਬਣੀ ਹੈ ਵੀ ਤੀਸਰੀ ਧਿਰ ਅਸੀਂ ਖੜੀ ਕਰੀਏ, ਉਹਨਾਂ ਦੇ
1: ਉਹ ਬਿਲਕੁਲ ਬਿਲਕੁਲ ਨਾਲੇ ਉਹ ਦਾ ਆਪ ਕਾਂਗਰਸ ਦਾ ਸਬਸਟੀਟਿਊਟ ਬਣਨਾ ਚਾਹੁੰਦੇ ਆ
0: ਜੀ,
1: ਸੋ ਇਸ ਕਰਕੇ ਜਿਹੜਾ ਆ ਉਹਨਾਂ ਦਾ ਆਪਣੀ ਸੋਚ ਹੈਗੀ ਆ ਜੀ, ਤੇ ਐਨੀ ਹੋ ਬਾਕੀ ਦੇਖੋ ਅਜੇ ਗੁਜਰਾਤ ਦੇ ਵਿੱਚ ਉਹਨਾਂ ਨੂੰ ਹੈਗਾ ਆ ਵੀ ਹਾਂ ਜੀ ਆ ਪੰਜਾਬ ਜਾਂਦੇ ਆ ਜਾਂਦੇ ਆ ਸਾਡੀ ਸਟੇਟ ਹੱਥ ਆ ਜਾਏ ਕੋਈ ਹੋਰ
0: ਜੀ,
1: ਤੇ ਉਹ ਇਸ ਕਰਕੇ ਜਿਹੜਾ ਆ ਥੋੜਾ ਸੰਕੋਚ ਕਰ ਗਏ ਆ ਜੀ, ਬਾਕੀ ਦੇਖੋ ਕਿਸ ਤਰੀਕੇ ਨਾਲ ਚੱਲਦਾ ਹੈਗਾ ਕੰਮ,
0: ਬਿਲਕੁਲ ਜੀ, ਜੇ ਸਾਡੇ ਸਾਹਿਬ ਪਿਛਲੇ ਮਾਮਲੇ ਕੁਝ ਆਮ ਆਦਮੀ ਪਾਰਟੀ ਦੇ ਚੱਲ ਰਹੇ ਨੇ ਜਾਂ CBI ਜਾਂ ਹੋਰ ਸਾਰਾ ਗੱਲਬਾਤ ਹੋ ਰਹੀ ਹੈ ED ਦੀਆਂ ਚੀਜ਼ਾਂ ਨੇ, ਉਹਦੇ ਵਿੱਚ ਕਿਵੇਂ ਦੇਖਦੇ ਹੋ 5 ਦਿਨ ਦਾ ਰਿਮਾਂਡ ਲਿਆ ਰਾਘਵ ਗੋਇਲ ਹੋਣਾ ਦਾ ਤੇ ਅੰਕਿਤ ਵਧਵਾ ਹੋਣਾ ਦਾ, ਹੁਣ ਆਹਮੋ ਸਾਹਮਣੇ ਰਾਣਾ ਜਿਹੜਾ ਹੈ ਰੀਡਰ ਰਾਣਾ ਸੀਗਾ ਉਹ ਵੀ ਚਲੋ ਆਤਮ ਸਮਰਪਣ ਜੋ ਵੀ ਕੀਤਾ ਉਹਨੇ ਬਾਅਦ ਦੇ ਵਿੱਚ, ਤੇ ਆਹਮੋ ਸਾਹਮਣੇ ਬੈਠ ਕੇ ਚਲੋ ਪਹਿਲਾਂ ਕੱਲੇ ਕੱਲੇ ਦੀ ਪੁੱਛਗਿੱਛ ਹੋਏਗੀ, ਹੁਣ ਮੇਰੇ ਖਿਆਲ ਨਾਲ ਕ੍ਰੋਸ ਜਿਹੜਾ ਪੁੱਛਗਿੱਛ ਹੋਏਗੀ ਤਾਂ ਸਾਰਾ ਕੁਝ ਨਿਚੋੜ ਸਾਹਮਣੇ ਆਏਗਾ, ਜੇ ਅਸਲੀ ਸਾਰੇ ਤੱਥ ਜੇ ਇਮਾਨਦਾਰੀ ਦੇ ਨਾਲ ਸਪਸ਼ਟ ਕਰਨਾ ਚਾਹੁੰਦੇ ਨੇ ਏਜੰਸੀਆਂ ਵੀ,
1: ਭਾਰੇ ਸਾਹਿਬ ਲੀਡਰ ਦਾ ਸਰੈਂਡਰ ਕਰਨਾ, ਮੁੜ ਕੇ ਉਹਦਾ ਮੋਬਾਈਲ ਵੀ ਪੇਸ਼ ਕਰ ਦੇਣਾ ਤੇ ਉਹਦੇ ਵਿੱਚ ਚੈਟ ਵੀ ਮਿਲ ਜਾਣੀ, ਇਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਥੋੜੀਆਂ ਡਾਊਟਫੁੱਲ ਆ
0: ਜੀ,
1: ਉਹ ਡਾਊਟ ਇਹ ਕ੍ਰੀਏਟ ਕਰਦੀਆਂ ਹੈਗੀਆਂ ਆ ਕਿ CBI ਦੇ ਨਾਲ ਗੱਲਬਾਤ ਹੋ ਕੇ ਹੀ ਉਹਨੇ ਕੋਰਟ ਦੇ ਵਿੱਚ ਸਰੈਂਡਰ ਕੀਤਾ ਆ, ਉਹਨੇ ਸਰਕਾਰੀ ਗਵਾਹ ਬਣੇਗਾ ਜੀ, ਤੇ ਤਾਂ ਹੀ ਜਿਹੜਾ ਹੈਗਾ ਆ ਬਾਕੀਆਂ ਨੂੰ ਨੱਥ ਪਾਈ ਜਾਊਗੀ
0: ਜੀ,
1: ਕਿਉਂਕਿ ਅਦਰਵਾਈਜ਼ ਜਿਹੜਾ ਆ ਜੇ ਮੁਲਜ਼ਮ ਕਿਤੇ ਸਰੈਂਡਰ ਕਰਦਾ ਹੈ ਨਾ ਜੀ ਉਹ ਐਵੀਡੈਂਸ ਡਿਸਟਰੋਏ ਕਰਕੇ ਹੀ ਆਉਂਦਾ ਜੀ, ਇਹ ਕਿਹੜਾ ਬੰਦਾ ਹੈਗਾ ਸਿਆਣਾ ਜਿਹੜਾ ਆ ਕੇ ਤੇ ਆਪਣੇ ਅਗੇਂਸਟ ਐਵੀਡੈਂਸ ਵੀ ਨਾਲ ਉਹਨਾਂ ਨੂੰ ਹੱਥ ਫੜਾ ਦਿੰਦਾ ਹੈਗਾ ਆ
0: ਜੀ,
1: ਤੇ ਫੇਰ ਨਾਲ ਦੱਸ ਦਿੰਦਾ ਇੱਕ ਅੱਧੀ ਹੋਰ ਪੈਨ ਡਰਾਈਵ ਹੈਗੀ ਆ ਮੇਰੇ ਕੋਲ ਜੀ, ਸੋ ਇਸ ਕਰਕੇ ਉਹ ਹੁਣ ਜਿਹੜਾ ਆ ਕਿ ਕੱਲਾ ਇਹਦੇ ਤੇ ਡਿਪੈਂਡ ਨਹੀਂ ਕਰਨਾ ਚਾਹੁੰਦੇ, ਇਹਦੇ ਨਾਲ ਕਰਾਬੋਰੇਟ ਕਰਨ ਵਾਸਤੇ ਇਹਦੇ ਬਿਆਨਾਂ ਨੂੰ ਕਰਾਬੋਰੇਟ ਕਰਨ ਵਾਸਤੇ, ਕਿਉਂਕਿ ਅੱਜ ਕੱਲ ਨਾ ਸਰ ਜਿਹੜੀਆਂ ਇਹ ਵੱਡੀਆਂ ਏਜੰਸੀਆਂ ਨਾ ਸੈਂਟਰਲ ਏਜੰਸੀ ਇਹ ਜਦੋਂ ਇੰਟੈਰੋਗੇਟ ਕਰਦੀਆਂ ਨਾ ਜੀ ਨਾਲ ਇਹਦੀ ਵੀਡੀਓਗ੍ਰਾਫੀ ਹੁੰਦੀ ਆ
0: ਜੀ,
1: ਇਹਦੀ ਵੀਡੀਓਗ੍ਰਾਫੀ ਹੁੰਦੀ ਆ, ਉਹ ਹੁਣ ਉਹਨਾਂ ਨੇ ਤਿੰਨਾਂ ਨੂੰ ਪੱਠੇ ਬਿਠਾ ਕੇ ਪੁੱਛਗਿੱਛ ਕਰਨੀ ਹੈਗੀ, ਤਾਂ ਕਿ ਰਾਣਾ ਜਿਹੜਾ ਹੈਗਾ ਆ ਇਹਦੀ ਗੱਲ ਜਿਹੜੀ ਹੈਗੀ ਆ ਉਹ ਉਹਨਾਂ ਦੇ ਗੁਆਂ ਦੇ ਮੂੰਹੋਂ ਵੀ ਆ ਜਾਵੇ
0: ਜੀ,
1: ਵੀ ਉਹ ਵੀ ਕੁਛ ਨਾ ਕੁਛ ਇੱਦਾਂ ਦਾ ਦੱਸਣ ਕਿ ਹਾਂ ਜੀ ਅਸੀਂ ਸਾਨੂੰ ਜਿਹੜਾ ਹੈਗਾ ਕੱਲੇ ਰਾਣੇ ਤੱਕ ਨਹੀਂ ਸੀ ਸੀਮਤ, ਅਸੀਂ ਅੱਗੇ ਉੱਪਰ ਵੀ ਮੁਲਾਕਾਤ
0: ਦੂਸਰੇ ਦੇ ਖਿਲਾਫ ਵੀ ਤਾਂ ਖੜੇ ਕਰ ਸਕਦੇ ਨਾ ਉਸ ਚੀਜ਼ ਦੇ ਵਿੱਚ, ਬਿਲਕੁਲ
1: ਬਿਲਕੁਲ ਜੀ ਬਿਲਕੁਲ ਕਰ ਸਕਦੇ ਹੈਗੇ, ਬਟ ਜਿਹੜਾ ਰਾਣੇ ਦਾ ਆਉਣਾ ਹੈਗਾ ਨਾ ਜੀ ਇਸ ਤਰੀਕੇ ਦੇ ਨਾਲ ਉਹ ਡਾਊਟ ਕ੍ਰੀਏਟ ਕਰਦਾ ਹੈਗਾ, ਜਾਂ ਏਜੰਸੀ ਕੰਮ ਕਰਦੀਆਂ ਹੁੰਦੀਆਂ ਇਸੇ ਤਰੀਕੇ ਨਾਲ ਕਰਦੀਆਂ ਹੁੰਦੀਆਂ ਜੀ, ਉਹਨੂੰ ਸਰਕਾਰੀ ਗਵਾਹ ਬਣਾ ਲੈਣਾ ਇੱਕ ਨੂੰ ਕਿ ਹਾਂ ਵੀ ਤੈਨੂੰ ਘੱਟ ਸਜ਼ਾ ਹੋ ਜਾਊਗੀ
0: ਜੀ
1: ਜਾਂ ਤੇਰਾ ਇਸ ਤਰੀਕੇ ਨਾਲ ਕਰ ਲਾਂਗੇ ਜੀ, ਤੇ ਜੇ ਤੂੰ ਆਪਣੇ ਤੇ ਲਿਆ ਤਾਂ ਕੀ ਸਵੇਰੇ ਵੀ ਪੈਣਾ ਸਾਰਾ
0: ਬਿਲਕੁਲ
1: ਉਹ ਜਦੋਂ ਅਫਸਰ ਇਨਵੋਲਵ ਹੁੰਦੇ ਹੈਗੇ ਆ ਤੇ ਬਟ ਨੈਚੁਰਲ ਆ ਜੀ ਉਹਦੇ ਵਿੱਚ ਫਿਰ ਬਹੁਤ ਸਾਰੀਆਂ ਟੈਕਨੀਕਲ ਹਿੱਟ ਆ ਜਾਂਦੀਆਂ ਹੈਗੀਆਂ ਜੀ ਉਹਦੇ ਕਰਕੇ ਜਿਹੜਾ ਆ ਕਈ ਵਾਰੀ ਬਚਾਅ ਵੀ ਹੋ ਜਾਂਦਾ ਹੈਗਾ ਜੀ ਤੇ ਇਸ ਕਰਕੇ ਜਿਹੜਾ ਹੈਗਾ ਆ ਉਹ ਦੇਖਦੇ ਹੈਗੇ ਆ ਜੀ ਤੇ ਉਹ ਕੇਸ ਨੂੰ CBI ਕਿੱਧਰ ਨੂੰ ਮੋੜ ਕੇ ਲੈ ਕੇ ਜਾਂਦੀ ਹੈਗੀ ਆ ਜੀ ਤੇ ਬਾਕੀ 5 ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਵੀ ਹੈਗਾ ਆ ਤੇ ਇਹਦਾ ਰਾਣੀ ਦਾ ਵੀ ਹੈਗਾ ਆ ਹੁਣ ਦੇਖਦੇ ਹੈਗੇ ਆ
0: ਨੌਜਵਾਨਾਂ ਦੇ ਉੱਤੇ ਉਹਦੇ ਉੱਤੇ ਅੱਜ ਤੱਕ ਨਾ ਤਾਂ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਆਇਆ ਪਰ ਮੈਂ ਦੇਖ ਰਿਹਾ ਸੀ ਮੈਂ ਵੀਕਐਂਡ ਦੇ ਵਿਚ ਬਲਤੇਜ ਪੰਨੂ ਜੀ ਮਤਲਬ ਕਿ ਪੱਗ ਜਿਹੜੀ ਆ ਬੰਨ ਕੇ ਤੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਕੈਨੇਡਾ ਵਾਲਿਆਂ ਨੂੰ ਸੁਚੇਤ ਕਰਨ ਲੱਗੇ ਹੋਏ ਪੰਜਾਬ ਵਾਲੇ ਸੁਚੇਤ ਕਰ ਲਏ ਨੇ
1: ਪਟਿਆਲੇ ਵਾਲੇ ਇੰਸੀਡੈਂਟ ਦੇ ਉੱਤੇ ਹਿਊਮਨ ਰਾਈਟ ਕਮਿਸ਼ਨ ਨੇ ਸੂਓ ਮੋਟੋ ਨੋਟਿਸ ਲੈ ਲਿਆ ਆ ਜੀ ਉਹਨਾਂ ਨੇ ਵੀ DIG ਤੋਂ ਰਿਪੋਰਟ ਮੰਗਾ ਲਈ ਆ ਜੀ ਤੇ ਭਾਈ ਦੱਸੋ ਜੀ ਤੇ ਹੁਣ ਉਹਨਾਂ ਦਾ ਇਹ ਸੀਗਾ ਕਿ ਅਸੀਂ ਉਹਦੇ ਵਿਚ ਦੇਖਾਂਗੇ ਕਿ ਕਿਹੜੇ ਕਿਹੜੇ ਆਫਿਸਰ ਦਾ ਰੋਲ ਕਿੱਦਾਂ ਦਾ ਸੀਗਾ ਔਰ ਕੀ ਉਹਨਾਂ ਨੇ ਮਤਲਬ ਜਿਹੜਾ ਜਿਹਨਾਂ ਨੇ ਜਾਤੀ ਕੀਤੀ ਆ ਉਹਨਾਂ ਦੇ ਖਿਲਾਫ਼ ਅਸੀਂ ਜਿਹੜਾ ਆ ਐਕਸ਼ਨ ਲੈਣ ਵਾਸਤੇ ਲਿਖਾਂਗੇ ਕਿਉਂਕਿ ਆਪਣੇ ਆਪ ਕਮਿਸ਼ਨ ਦੇ ਕੋਲ ਕੋਈ ਅਥਾਰਟੀ ਨਹੀਂ ਹੁੰਦੀ ਇਹ ਸਿਰਫ ਜਿਹੜਾ ਹੈਗਾ ਆਪਣੀਆਂ ਰਿਕਮੈਂਡੇਸ਼ਨ ਭੇਜ ਸਕਦੇ ਹੈਗੇ ਆ ਜੀ ਤੇ ਉਹਨਾਂ ਨੂੰ ਬਾਉਂਡ ਵੀ ਕਰ ਸਕਦੇ ਆ ਉਹਨਾਂ ਦੇ ਅਗੇਂਸਟ ਐਕਸ਼ਨ ਲੈਣ ਵਾਸਤੇ ਜੀ ਔਰ ਦੇਖਦੇ ਹੈਗੇ ਆ ਜੀ ਉਹਨਾਂ ਦੇ ਖਿਲਾਫ਼ ਕੀ ਐਕਸ਼ਨ ਹੁੰਦਾ ਜੀ ਮੈਂ ਤਾਂ ਇਹੀ ਗੱਲ ਕਹਿੰਦਾ ਸੀ ਕਿਸਾਨ ਜਥੇਬੰਦੀਆਂ ਨੂੰ ਵੀ ਇਹੀ ਕਹਿੰਦਾ ਸੀ ਇਹ ਭਾਈ ਆ ਜਿਹੜੇ ਪੁਲਿਸ ਵਾਲੇ ਹੈਗੇ ਨਾ ਇਹਨਾਂ ਦੇ ਨਾਲ ਜਿਹੜਾ ਜਾਂ ਸੋਸ਼ਲ ਬਾਈਕਾਟ ਕਰੋ ਚਾਹੇ ਰਿਸ਼ਤੇਦਾਰੀ ਕਿਉਂ ਨਾ ਹੋਵੇ
0: ਪਰ ਇਹਨਾਂ ਨੂੰ
1: ਪਤਾ ਲੱਗੇ ਕਿ ਭਾਈ ਬੱਚੇ ਤਾਂ ਆਪਣੇ ਹੀ ਆ
0: ਜੇ ਕਾਨੂੰਨੀ ਪੱਧਰ ਦੇ ਉੱਤੇ ਦੇਖਿਆ ਜਾਵੇ ਸੈਣੀ ਸਾਹਿਬ ਚਾਹੇ ਕੋਈ ਵੀ ਪ੍ਰੋਟੈਸਟ ਹੋ ਰਿਹਾ ਜਾਂ ਕੁਝ ਵੀ ਹੈ ਜਿਹੜੀ ਸਪੈਸ਼ਲ ਫੋਰਸ ਹੁੰਦੀ ਹੈ ਮਤਲਬ ਕਿ ਦੰਗਾਕਾਰੀਆਂ ਨੂੰ ਰੋਕਣ ਲਈ ਜਾਂ ਹੋਰ ਸਾਰਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਤਾਂ ਉਹਦੇ ਵਿੱਚ ਕੀ ਮਤਲਬ ਕਿ ਇਸ ਤਰ੍ਹਾਂ ਦੀ ਜੇ ਬੈਠੇ ਹੋਏ ਲੋਕ ਨੇ ਜਾਂ ਆਪਣਾ ਸੰਘਰਸ਼ ਕਰ ਰਹੇ ਨੇ ਜਾਂ ਕੁਝ ਵੀ ਹੈ ਕਿ ਉਹਦੇ ਉੱਤੇ ਹੱਥ ਜਾਂ ਏਦਾਂ ਡਾਂਗ ਜਾਂ ਕੁਝ ਵੀ ਮਤਲਬ ਕਿ ਚੱਕਿਆ ਜਾ ਸਕਦਾ ਕਾਨੂੰਨੀ ਪੱਧਰ ਦੇ ਉੱਤੇ
1: ਭਾਰਤ ਸਾਹਿਬ ਇੱਥੇ ਕਾਨੂੰਨ ਨੂੰ ਪੁੱਛਦਾ ਕਿਉਂ ਆ ਜੀ ਉਤੋਂ ਹੁਕਮ ਆਉਂਦਾ ਆ ਭਾਈ ਕਲੀਅਰ ਕਰਾਓ
0: ਕਾਨੂੰਨੀ ਪੱਧਰ ਦੇ ਉੱਤੇ ਜੇ ਆਪਾਂ ਨੌਲੇਜ ਦੇ ਲਈ ਗੱਲ ਕਰੀਏ ਕਿ ਮਤਲਬ ਕਿ ਕਾਨੂੰਨ ਇਹਦੇ ਬਾਰੇ ਕੀ ਕਹਿੰਦਾ ਹੈ ਮਤਲਬ ਕਿ ਇੱਦਾਂ ਕਰ ਸਕਦਾ ਹੈ ਕੋਈ ਚਾਹੇ ਮੰਤਰੀ ਹੋਵੇ ਚਾਹੇ ਮੰਤਰੀਆਂ ਦਾ ਤਾਂ ਇਸ ਚੀਜ਼ ਦੇ ਵਿੱਚ ਆਧਾਰ ਬਣਦਾ ਹੀ ਨਹੀਂ ਗਾ ਉਹਨਾਂ ਦੀ ਤਾਂ ਜੋਬ ਹੀ ਵੱਖਰੀ ਹੈ ਪਰ ਜਿਹੜਾ ਕਾਨੂੰਨ ਹੈ ਜਾਂ ਮੁਲਾਜ਼ਮ ਨੇ ਜਿਹੜੇ ਕਿ ਉਹ ਮਤਲਬ ਕਿ ਜਿੱਦਾਂ ਮਰਜ਼ੀ ਉਪਰੋਂ ਆਰਡਰ ਆਇਆ ਹੋਵੇ ਕਿ ਉਹ ਇਸ ਚੀਜ਼ ਨੂੰ ਕਰ ਸਕਦੇ ਇੱਦਾਂ ਜਿੰਨਾ ਚਿਰ ਓਪੋ ਜਿਹੜੇ ਸਾਹਮਣੇ ਵਾਲੇ ਆ ਜੇ ਉਹ ਗਤੀਵਿਧੀ ਮਤਲਬ ਕਿ ਗੈਰ ਕਾਨੂੰਨੀ ਨਹੀਂ ਕਰ ਰਹੇ ਤਾਂ
1: ਨਹੀਂ ਪਰ ਸਾਹਿਬ ਗੱਲ ਏਦਾਂ ਹੈਗੀ ਜੇ ਹੁਣ ਕੋਈ ਰਸਤੇ ਦੇ ਵਿੱਚ ਆ ਕੇ ਬਹਿ ਜਾਏ ਤੇ ਉਹਨੂੰ ਉਠਾਉਣਾ ਤਾਂ ਹੈ ਨਾ ਜੀ ਉਹ ਤਾਂ ਗੱਲ ਕੋਈ ਨੀ ਹੈਗੀ ਸਰ ਉਹਦੇ ਵਿੱਚ ਮਿਨੀਮਮ ਫੋਰਸ ਯੂਜ਼ ਕਰਨੀ ਹੁੰਦੀ ਅਲਟਰਨੇਟਿਵ ਮੈਥਡ ਅਡੋਪਟ ਕਰਨੇ ਹੁੰਦੇ ਆ ਪਾਣੀ ਦੀ ਵਿਛਾੜਾ ਮਾਰਤੀਆਂ ਜਾ ਸਕਦੀਆਂ ਸੀ ਆਹ ਜਿਹੜਾ ਡੰਡੇ ਜਿਹੜੇ ਬੱਖੀਆਂ ਦੇ ਵਿੱਚ ਦੇ ਕੇ ਮਾਰੇ ਹੈਗੇ ਆ ਆਹ ਤਾਂ ਕਿਤੇ ਨੀ ਲਿਖਿਆ ਆ ਜੀ ਕਾਨੂੰਨ ਚ
0: ਜੀ
1: ਉਹ ਇਸ ਕਰਕੇ ਜਿਹੜਾ ਹੈਗਾ ਇਹ ਤਦੀ ਇਹਦਾ ਜਿਹੜਾ ਆ ਹਿਊਮਨ ਰਾਈਟ ਕਮਿਸ਼ਨ ਨੇ ਤਾਂ ਹੀ ਸੂਓ ਮੋਟੋ ਨੋਟਿਸ ਲਿਆ ਜੀ ਪਰ ਕਿਉਂਕਿ ਪੁਲਿਸ ਨੂੰ ਮੋਹ ਪਿਆ ਹੈਗਾ ਇਹਨਾਂ ਨੂੰ ਇਹ ਹੁੰਦਾ ਹੈ ਵੀ ਹਾਂ ਜੀ ਉਪਰਲੇ ਅਫਸਰ ਦਾ ਹੁਕਮ ਆ ਗਿਆ ਆ ਤੇ ਚੱਲ ਕੋਈ ਗੱਲ ਨੀ ਆਪੇ ਹੁਣ ਉਹ ਦੇਖੇ ਜਾ ਜਿੱਦਾਂ ਮਰਜ਼ੀ ਅਸੀਂ ਤਾਂ ਕਲੀਅਰ ਕਰਾ ਹੀ ਦਿੱਤਾ ਰਸਤਾ
0: ਜੀ
1: ਸੋ ਇਸ ਕਰਕੇ ਉਹਨਾਂ ਨੂੰ ਵਾਰਨਿੰਗ ਦੇ ਦਿੰਦੇ ਭਾਈ ਏਦਾਂ ਕਰਕੇ ਅਸੀਂ ਫੋਰਸ ਯੂਜ ਕਰਨ ਵਾਸਤੇ ਮਜਬੂਰ ਹੋ ਜਾਣਾ ਆ ਤੁਹਾਨੂੰ 5 ਮਿੰਟ ਹੈਗੇ ਆ ਤੁਸੀਂ 5 ਮਿੰਟਾਂ ਦੇ ਅੰਦਰ ਅੰਦਰ ਜਾਂ 7-7 ਮਿੰਟਾਂ ਦੇ ਅੰਦਰ ਅੰਦਰ ਜੋ ਇੱਥੇ ਬੋਲਣਾ ਬੋਲੋ ਤੇ ਜਾਓ
0: ਹਾਂਜੀ
1: ਜਾਂ ਤੁਹਾਨੂੰ ਅਸੀਂ ਉਹ ਪਲੇਸ ਦੇਤੀ ਪ੍ਰੋਪਰ ਅਲਟਰਨੇਟਿਵ ਪਲੇਸ ਦੇਤੀ ਆ ਰਸਤਾ ਛੱਡ ਦਿਓ ਰਸਤੇ ਵਿੱਚ ਨਾ ਬੈਠੋ ਤੁਸੀਂ ਜਿਹੜਾ ਹੈਗਾ ਆ ਅੰਦਰ ਜਿਹੜੇ ਆ ਕਿਸਮ ਦੇ ਕੈਦ ਕਰ ਲਏ ਮੁਲਾਜ਼ਮ ਤੇ ਇਸ ਕਰਕੇ ਮੁਲਾਜ਼ਮ ਗੇਟੋਂ ਬਾਹਰ ਨਹੀਂ ਆ ਸਕਦੇ ਤੇ ਸਾਨੂੰ ਮਜਬੂਰ ਨਾ ਕਰੋ ਤੁਸੀਂ ਏਦਾਂ ਦੀ ਕੋਈ ਵਾਰਨਿੰਗ ਜਾਂ ਏਦਾਂ ਕਰਕੇ ਜਾਂ ਕੋਈ ਅਲਟਰਨੇਟਿਵ ਜਗ੍ਹਾ ਪ੍ਰੋਵਾਈਡ ਕੀਤੀ ਹੁੰਦੀ ਉਹ ਗੱਲ ਜਿਹੜੀ ਆ ਉਹ ਹੋ ਸਕਦੀ ਸੀ ਸਰ ਪਰ ਆਹ ਜਿਹੜਾ ਜਿਸ ਤਰੀਕੇ ਨਾਲ ਤਸ਼ੱਦਦ ਕੀਤਾ ਹੈਗਾ ਇਹ ਕਾਨੂੰਨ ਕਿਤੇ ਵੀ ਪਰਮਿਟਡ ਨਹੀਂ ਗਾ ਜੀ ਬਾਕੀ ਜਿੱਥੇ ਤੱਕ ਤੁਸੀਂ ਇੱਕ ਬਲਤੇਜ ਪੰਨੂ ਹੋਣਾ ਦੀ ਗੱਲ ਕਰਦੇ ਹੈਗੇ ਆ ਜੀ ਉਹ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਕੈਨੇਡਾ ਗਿਆ ਆ ਜੀ ਤੇ ਬਲਤੇਜ ਪੰਨੂ ਹੁਣੀ ਹੁਣ ਕੈਨੇਡਾ ਵਾਲਿਆਂ ਨੂੰ ਜਿਹੜਾ ਹੈਗਾ ਆ ਪ੍ਰਮੋਟ ਕਰ ਰਹੇ ਆ ਤੇ ਭਾਈ ਕਿਸੇ
0: ਤਰੀਕੇ ਦੇ ਬਿਲਕੁਲ
1: ਇਹਨਾਂ ਦੇ ਗੱਲ ਪਵੋ ਜੀ
0: ਪਵਨ ਕੁਮਾਰ ਟੀਨੂ ਹੁਣੀ ਜਾਂ ਹੋਰ ਸਾਰੇ ਚਲੋ ਸਾਡੇ ਇਲਾਕਿਆਂ ਨੂੰ ਬਿਲੋਂਗ ਕਰਦੇ ਆ, ਚਲੋ ਮੈਂ ਉਹ ਪਿੰਡਾਂ ਦੇ ਵਿਚ ਘੁੰਮਦਾ ਰਿਹਾ, ਅਸੀਂ ਫੁਟਬਾਲ ਖੇਡਦੇ ਰਹੇ ਆ ਸਾਰੀ ਉਮਰ ਹੀ, ਤਾਂ ਹਰ ਸਾਲ ਮਤਲਬ ਕਿ ਟੂਰਨਾਮੈਂਟਾਂ ਚ ਜਾਂਦੇ ਰਹੇ ਆ। ਉਹ ਜਿਹੜੇ ਆ ਮਤਲਬ ਕਿ ਸੂਏ ਦਿਖਾ ਰਹੇ ਨੇ ਜਾਂ ਪਾਣੀ ਪਹੁੰਚਾ ਦਿੱਤਾ ਕਰ ਰਹੇ ਨੇ, ਉਹ ਅੱਜ ਦਾ ਨੀ ਜੀ, ਉਹ ਤਾਂ ਡਰੇਨਾਂ ਮੈਨੂੰ ਲੱਗਦਾ ਕਿ ਸਾਡੇ ਤੋਂ ਜੰਮਣ ਤੋਂ ਪਹਿਲਾਂ ਦੀਆਂ ਚੱਲਦੀਆਂ ਨੇ, ਪਰ ਨਾਮ ਆਪਣੇ ਲਵਾਈ ਜਾਂਦੇ ਨੇ ਸਾਰੀਆਂ ਚੀਜ਼ਾਂ।
1: ਭਾਰਤ ਸਾਹਿਬ ਹੁਣ ਸਿਆਸਤ ਦਾ ਇਹ ਅਸੂਲ ਹੈਗਾ ਆ ਕਿ ਆਪਣੀ ਮੋਹਰ ਲਾਓ, ਕੰਮ ਜਿਹਨੇ ਮਰਜ਼ੀ ਕੀਤਾ ਹੋਵੇ ਆਪਣੀ ਮੋਹਰ ਚਾਹੀਦੀ ਹੈਗੀ।
0: ਬਿਲਕੁਲ ਹੈ ਜੀ,
1: ਬਿਲਕੁਲ ਪੱਥਰ ਭਾਵਾਂ ਬਾਦਲ ਸਾਹਿਬ ਨੇ ਕੰਮ ਕੀਤਾ ਸੀਗਾ ਤੇ ਭਾਵਾਂ ਕੈਪਟਨ ਨੇ ਕੀਤਾ, ਅਸੀਂ ਮੋਹਰ ਆਪਣੀ ਲੱਗਣੀ ਚਾਹੀਦੀ ਹੈਗੀ, ਆਪਣਾ ਹੀ ਗਿਣਿਆ ਜਾਣਾ ਜੀ। ਇੱਥੇ ਅਗਲਿਆਂ ਨੇ ਟੋਇਲਟ ਵੀ ਰਿਪੇਅਰ ਦਾ ਉਦਘਾਟਨ ਕਰ ਦਿੱਤਾ ਸੀਗਾ ਜੀ,
0: ਤੇ
1: ਇਹ ਤਾਂ ਕੋਈ ਚੱਕਰ ਨੀ, MLA ਜਿਹੜਾ ਹੈਗਾ ਟੋਇਲਟ ਵੀ ਰਿਪੇਅਰ ਦਾ ਉਦਘਾਟਨ ਹੈ, ਉਹ ਤਾਂ ਉਹਦਾ ਬੋਲ ਲੱਗ ਗਿਆ ਜੀ। ਅੱਗੇ ਇਹੋ ਜਿਹਾ ਕੰਮ ਜਿਹੜੇ ਛੋਟੇ ਮੋਟੇ ਪੰਚ ਸਰਪੰਚ ਆਪਣੇ ਲੈਵਲ ਤੇ ਕਰਾ ਛੱਡਦੇ ਸੀਗੇ ਵੀ ਹਾਂ ਠੀਕ ਹੈ ਜੀ, ਤੇ ਇਹ ਹੁਣ ਸਿਆਸਤ ਦਾ ਦਸਤੂਰ ਹੀ ਇਹ ਹੋ ਗਿਆ ਜੀ, ਇਸ ਕਰਕੇ ਇਹਨਾਂ ਨੂੰ ਕਰਨੀ ਚਾਹੀਦੀ ਸੇਵਾ
0: ਜੀ। ਪਰ ਸੈਣੀ ਸਾਹਿਬ ਕੋਕਰੇਜ ਪਾਰਟੀ ਦਾ ਕਾਫੀ ਰੋਲਾ ਰੱਪਾ ਸੀਗਾ, ਉਹਦੇ ਵਿਚ ਕੀ ਨਿਕਲ ਕੇ ਆਇਆ ਜੀ ਸਾਹਮਣੇ?
1: ਬਸ ਜਿੱਦਾਂ ਤੁਹਾਡਾ ਫੁੱਟਬਾਲ ਦਾ ਰੌਲਾ ਨਿਕਲਿਆ ਜੀ, ਉਦਾਂ ਦਾ ਇਹਨਾਂ ਦਾ ਰੌਲਾ ਨਿਕਲਿਆ ਜੀ। ਰੋਨਾਲਡੋ ਤੋਂ ਬਾਅਦ ਤੁਹਾਡਾ ਹੀ ਨੰਬਰ ਲੱਗਾ ਜੀ, ਬਸ ਇਹਨਾਂ ਦਾ ਨੰਬਰ ਲੱਗਿਆ ਜੀ। ਬੰਦਾ 4,000 ਇਕੱਠਾ ਹੋਇਆ ਸੀ ਜੀ ਉੱਥੇ, ਕਹਿੰਦੇ ਵਿੱਚ ਮੀਡੀਆ ਹੈ ਜੀ, 1,000 ਦਾ ਮੀਡੀਆ ਦਾ ਜੀ,
0: ਮਤਲਬ ਕਿ ਇਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਮਤਲਬ ਕਿ ਮੀਡੀਆ ਦੇ ਸੋਸ਼ਲ ਮੀਡੀਆ ਦੇ ਉੱਤੇ ਮੁਹਿੰਮਾਂ ਚੱਲ ਸਕਦੀਆਂ। ਜਦੋਂ ਆਪ ਆ ਕੇ ਦੇਖਿਆ ਨਾ ਇਹ ਪਤਾ ਇਹਨਾਂ ਨੇ, ਦੇਖ ਲੋ ਪਹਿਲਾਂ ਖੇਡਿਆ ਪੂਰੇ ਮਤਲਬ ਕਿ ਪੰਜਾਬ ਦਾ ਜਾਂ ਬਾਹਰਲੇ ਦੇਸ਼ਾਂ ਤਾਈ, ਪਰ ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਆਪਣੇ ਉੱਤੇ ਜਿਹੜਾ ਇਹ ਪਿਆ ਹੁਣ ਸਾਹਮਣੇ, ਹਕੀਕਤ ਸਾਹਮਣੇ ਆਈ, ਪੈਰਾਂ ਥੱਲਿਓ ਜ਼ਮੀਨ ਨਿਕਲ ਗਿਆ।
1: ਸਰ ਯੂਥ ਜਿਹੜਾ ਹੈਗਾ ਆ ਉਹ ਇਸ ਵੇਲੇ ਫਰਸਟ੍ਰੇਟਿਡ ਆ
0: ਜੀ,
1: ਉਹ ਉਹਨੂੰ ਕੈਸ਼ ਲੱਗੇ ਸੀ ਕਰਨ, ਜਦੋਂ ਆਪ ਐਕਸਪੋਜ਼ ਹੋ ਗਏ ਤੇ ਭਾਈ ਇਹ ਤਾਂ ਫਸਾਨੇ ਪਹਿਲਾਂ ਹੀ ਆ ਜਿਹੜੇ ਹੈਗੇ ਆ ਉਹੀ ਆ, ਨਾਂ ਬਦਲ ਕੇ ਤੇ ਉਹ ਦਾਰੂ ਉਹੀ ਹੈਗੀ ਆ, ਬੋਤਲ ਬਦਲ ਲਈ ਆ ਉਹਨਾਂ ਨੇ, ਤੇ ਉਹਨਾਂ ਨੇ ਸੋਚਿਆ ਸੀ ਵੀ ਅੱਗੇ ਆ ਕੇ ਮੁੜ ਕੇ ਫੇਰ ਕੁੰਡੀ ਪਾ ਲਾਂਗੇ, ਉਹ ਸਪੂਲ ਹੋ ਗਏ ਤੇ ਜਿਹਦੇ ਕਰਕੇ ਲੋਕੀ ਥੋੜੇ ਸੁਚੇਤ ਹੋ ਗਏ।
0: ਪਰ ਮੈਂ ਹੈਰਾਨ ਕੀ ਇਹ ਵੀ ਦੇਖੀਆ ਕਿ ਵਾਂਗਚੁਕ ਵਰਗੇ ਜਿਹੜੇ ਸੁਲਝੇ ਹੋਏ ਲੋਕ ਨੇ, ਜਾਂ ਇੱਕ ਮੈਂ ਉਹ ਵਿਅਕਤੀ ਦਾ ਨਾਂ ਨੀ, ਉਹ ਕਾਫੀ ਸਮੇਂ ਤੋਂ ਪਹਿਲਾਂ ਦਾ ਹੀ ਐਕਟਿਵ ਹੈ, ਉਹ ਮੇਰੇ ਖਿਆਲ ਨਾਲ ਜਦੋਂ ਆਮ ਆਦਮੀ ਪਾਰਟੀ ਤੋਂ ਪਹਿਲਾਂ ਦਾ, ਉਹ ਇੱਕ ਦਾੜੀ ਆਪਣੇ ਪਿੱਛੇ ਗੁੱਤ ਕਰਦਾ ਥੋੜੀ ਜਿਹੀ, ਉਹ ਤੇ ਇੰਡੀਆ ਤੇ ਰਹਿੰਦੇ ਮੇਰੇ ਖਿਆਲ ਨਾਲ, ਸ਼ਾਇਦ ਉਹ ਵਾਂਗਚੁਕ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ ਪਹਿਲਾਂ, ਤਾਂ ਮਤਲਬ ਕਿ ਇਹੋ ਜਿਹੇ ਲੋਕ ਇਹਨਾਂ ਚੀਜ਼ਾਂ ਦੇ ਉੱਤੇ ਭਰੋਸਾ ਕਰਕੇ ਇਹਨਾਂ ਨਾਲ ਜੁੜ ਰਹੇ ਨੇ ਜੀ, ਸਮਰਥਨ ਦੇ ਰਹੇ।
1: ਪਰ ਜਦੋਂ ਇਸ਼ੂ ਆ ਜਾਂਦਾ ਨਾ, ਇਸ਼ੂ ਨੂੰ ਸਪੋਰਟ ਕਰਨੀ ਬਣ ਜਾਂਦੀ ਹੈਗੀ ਆ, ਹੋਰ ਤਾਂ ਕੋਈ ਚੱਕਰ ਨੀ ਹੈਗੀ। ਉਹ ਕਈ ਵਾਰੀ ਨਹੀਂ ਵੀ ਪਤਾ ਹੁੰਦਾ ਵੀ ਹਾਂ ਵੀ ਬੰਦਿਆਂ ਦਾ ਮੈਲਾਫਾਈਡ ਮੋਟਿਵ ਨਾ ਹੋਵੇ ਜਾਂ ਏਦਾਂ ਕਰਕੇ, ਵਾਂਗਚੁਕ ਨੇ ਤਾਂ ਕਿਹਾ ਸੀਗਾ ਭਾਈ ਤੁਸੀਂ ਲਾ ਬਰੇਕ ਨਾ ਕਰਿਓ, ਮੈਂ ਤਾਂ ਆ ਜਾਊਗਾ, ਜੇ ਤੁਸੀਂ ਅਸੀਂ ਜਿਹੜਾ ਪ੍ਰੋਟੈਸਟ ਕਰਦੇ ਕੁਛ ਵੀ ਕਰਦੇ ਆ ਉਹ ਸ਼ਾਂਤੀ ਪੂਰਵਕ ਹੁੰਦਾ ਆ, ਤੁਸੀਂ ਵੀ ਸ਼ਾਂਤੀ ਪੂਰਵਕ ਕਰੋਗੇ ਤੇ ਮੈਂ ਸਪੋਰਟ ਕਰੂੰਗਾ ਤੇ ਮੈਂ ਜਰੂਰ ਉੱਥੇ ਆਊਂਗਾ ਜੀ। ਸੋ ਬਾਕੀ ਏਦਾਂ ਆ ਵੀ ਜਦੋਂ ਬੰਦਾ ਜਿਹੜਾ ਹੈਗਾ ਜਾਂ ਕਿਸੇ ਰਸਤੇ ਤੇ ਚੱਲਿਆ ਹੁੰਦਾ ਆ, ਅਗਲਾ ਕਹਿੰਦਾ ਹੁੰਦਾ ਵੀ ਹਾਂ ਠੀਕ ਹੈ ਜੀ ਵੀ ਮੈਂ ਸਫਰਰ ਹੈਗਾ ਆ ਇਹਨਾਂ ਇਹਨਾਂ ਚੀਜ਼ਾਂ ਦਾ, ਤੇ ਉਹਨੂੰ ਦੂਜਾ ਸਫਰਰ ਜਿਹੜਾ ਆ ਉਹਦੇ ਨਾਲ ਹਮਦਰਦੀ ਆਟੋਮੈਟਿਕਲੀ ਹੋ ਜਾਂਦੀ ਹੈ
0: ਜੀ। ਪਰ ਉਹ ਵੱਡਿਆਂ ਚਿਹਰਿਆਂ ਨੂੰ ਫਿਰ ਕੈਸ਼ ਵੀ ਤਾਂ ਕੀਤਾ ਜਾ ਸਕਦਾ, ਜਿਹੜੇ ਪਹਿਲਾਂ ਇਹ ਚੀਜ਼ਾਂ ਦੇ ਵਿੱਚ ਮੁਹਿੰਮ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਨਾਂ ਦੇ ਉੱਤੇ,
1: ਇਹਨਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਜੀ ਇਹਨਾਂ ਨੂੰ ਕਿਹੜੇ ਵੇਲੇ ਵੇਚ ਜਾਂਦੇ ਲੋਕੀ ਜੀ, ਬਸ ਇਹ ਇਮੋਸ਼ਨਲ ਲੋਕ ਹੁੰਦੇ ਹੈਗੇ ਆ ਜੀ, ਤਾਂ ਹੀ ਕਰਕੇ ਤਾਂ ਸਰ ਸਮਾਜ ਸੇਵਾ ਕਰਦਾ ਕੌਣ ਆ, ਇਮੋਸ਼ਨਲ ਬੰਦੇ ਹੀ ਕਰਦੇ ਆ, ਬਾਕੀ ਤਾਂ ਫਲ ਖਾਣ ਹੀ ਆਉਂਦੇ ਹੈਗੇ ਜੀ।
0: ਬਿਲਕੁਲ
1: ਇਹਨਾਂ ਇਮੋਸ਼ਨ ਨੂੰ ਹੀ ਕੈਸ਼ ਕੀਤਾ ਸੀ, ਕੇਜਰੀਵਾਲ ਹੁਣੀ ਵੀ ਇਹਨਾਂ ਇਮੋਸ਼ਨ ਨੂੰ ਹੀ ਕੈਸ਼ ਕਰਕੇ ਗਏ ਜੀ, ਉਹ ਪਤਾ ਨੀ ਕਿੱਥੋਂ ਲਿਆਂਦਾ ਰਾਲੇਗਮ ਸਿੱਧੀ ਤੋਂ ਅੰਨਾ ਹੈ ਜੀ, ਉਹ ਅੰਨਾ ਮੁੜ ਕੇ ਜਿਹੜਾ ਹੈਗਾ ਦੇਸੀ ਆਈ ਨੀ ਜੀ, ਉਹ ਚੰਗਾ ਸਾਡੇ ਗਲ ਪਾ ਗਿਆ
0: ਜੀ। ਬਿਲਕੁਲ ਹੈ ਜੀ
1: ਜੀ ਭਾਰਤ ਸਾਹਿਬ,
0: ਥੈਂਕ ਯੂ ਸਰ,
1: ਸਮਾਂ ਦੇਣ ਲਈ ਧੰਨਵਾਦ ਜੀ, ਮਿਹਰਬਾਨੀ, ਸਤਿ ਸ੍ਰੀ ਅਕਾਲ
0: ਸਾਰਿਆਂ
1: ਨੂੰ, ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ, ਕੁਝ ਜਿਹੜਾ ਸਿਆਸੀ ਤੇ ਕੁਝ ਵਿਰਾਸਤੀ ਕੁਝ ਗੱਲਾਂ ਬਾਤਾਂ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 19 ਵਟ ਸਟੂਡੀਓ ਦਾ ਨੰਬਰ ਹੈ, ਕਾਲ ਤੁਸੀਂ ਵੀ ਕਰ ਸਕਦੇ ਹੋ, ਮਨ ਦੇ ਵਿਚ ਕੋਈ ਵਿਚਾਰ ਹੈ, ਕੋਈ ਗੱਲਬਾਤ ਹੈ, ਜਜ਼ਬਾਤ ਨੇ, ਉਨ੍ਹਾਂ ਦੀ ਸਾਂਝ ਤੁਸੀਂ ਵੀ ਪਾ ਸਕਦੇ ਹੋ, +358 44 976 19 ਵਟ ਸਟੂਡੀਓ ਦਾ ਨੰਬਰ ਹੈ। ਤੇ ਹੋਰ ਤਦ ਤੱਕ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਆਪਾਂ ਅੱਗੇ ਵੱਧਦੇ ਹਾਂ। ਕੀ ਕਹਿੰਦੀਆਂ ਨੇ ਵਿਦੇਸ਼ੀ ਖਬਰਾਂ ਤੇ ਦੇਸ਼ ਦੀਆਂ ਤੇ ਕੇਂਦਰ ਦੀਆਂ ਖਬਰਾਂ ਜਿਹੜੀਆਂ ਨੇ ਪੰਜਾਬ ਦੀਆਂ ਆਪਾਂ ਕਵਰ ਕਰ ਹੀ ਲਈਆਂ ਸੈਣੀ ਸਾਹਿਬ ਦੇ ਨਾਲ ਵੀ, ਤੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਹਾਲਾਤ ਦੁਨੀਆਦਾਰੀ ਦੇ ਉੱਤੇ ਕੀ ਨੇ, ਤੇ ਰਾਜੀਵ ਕੁਮਾਰ ਜੀ ਆਪਣੇ ਬਾਈ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ, ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ ਸੰਧੂ ਅੰਕਲ ਜੀ ਨੂੰ ਵੀ ਭੇਜੀ ਹੈ, ਤੇ ਰਜਿੰਦਰ ਕੁਮਾਰ ਜੀਰਾ ਜੀ ਜੁੜੇ ਹੋਏ ਨੇ, ਭੁਪਿੰਦਰ ਭਾਰਤ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਹਰਜਿੰਦਰ ਜੀਰਾ ਵੱਲੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜੀਰਾ ਸਾਹਿਬ। ਤੇ ਵਾਹ ਜੀ ਵਾਹ, ਅਮਰੀਕਾ ਦਾ ਨੰਬਰ ਕਹਿੰਦੇ ਬਹੁਤ ਆਉਂਦਾ ਹੈ ਜੀ, ਆਪਣੇ ਮਾਲ ਭੈਣ ਜੀ ਲਿਖਦੇ ਹੈ, ਤੇ ਇਸੇ ਤਰ੍ਹਾਂ ਹੀ ਆਪਣੇ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਸਿਕੰਦਰ ਸਿੰਘ ਔਜਲਾ ਸਾਹਿਬ ਨੇ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ, ਬਲਰਾਜ ਸਿੰਘ ਸੰਧੂ ਅੰਕਲ ਜੀ ਨੇ ਆਸ਼ੀਰਵਾਦ ਦੇ ਰਹੇ ਨੇ ਸਤਿ ਸ੍ਰੀ ਅਕਾਲ ਭੇਜੀ ਹੈ, ਪਰਮਿੰਦਰ ਜੀ ਬਰਨ ਜੀ ਆਪਣੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਸਭ ਸਰੋਤਾ ਪਰਿਵਾਰ ਨੂੰ, ਤੇ ਦਵਿੰਦਰ ਭਾਰਤ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ ਜੀ, ਤੇ ਇਸੇ ਤਰ੍ਹਾਂ ਆਪਣੇ ਰਾਜੀਵ ਕੁਮਾਰ ਜੀ ਤੇ ਔਜਲਾ ਸਾਹਿਬ ਤੇ ਸਾਰੇ ਦੋਸਤ ਜੁੜੇ ਹੋਏ ਨੇ, ਚੁੱਪ ਚੁਪੀਤੇ ਵੀ ਦੋਸਤ ਸੁਣ ਰਹੇ ਨੇ, ਉਨ੍ਹਾਂ ਦਾ ਵੀ ਨਿੱਘਾ ਸਵਾਗਤ ਹੈ। ਤੇ ਲੋ ਦੋਸਤੋ ਗੱਲ ਕਰਦੇ ਆ ਅਰਥ ਕੁਇਕ ਦੀ ਥੋੜੀ ਜੀ। ਕੁਦਰਤ ਦੇ ਨਾਲ ਪੰਗਾ ਚੰਗਾ ਨਹੀਂ। ਫਿਲੀਪੀਨਸ ਦੇ ਵਿਚ ਜਿਹੜਾ ਅਰਥ ਕੁਇਕ ਆਇਆ, ਤੇ ਦੱਖਣੀ ਫਿਲੀਪੀਨਸ ਦੇ ਵਿਚ 7.8 ਸ਼ਿਦਤ ਦਾ ਜਿਹੜਾ ਅੱਜ ਭੁਚਾਲ ਦਰਜ ਕੀਤਾ ਕਿ 32 ਮੌਤਾਂ ਜਿਹੜੀਆਂ

ਮਾਰਕੋਸ ਜੂਨੀਅਰ ਨੇ ਮਿਡਾਨਾਓ ਦੇ ਵਿਚ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਸਰਕਾਰ ਇਸ ਔਖੀ ਘੜੀ ਦੇ ਵਿਚ ਲੋਕਾਂ ਦੇ ਨਾਲ ਖੜੀ ਹੈ। ਭੂਚਾਲ ਦੇ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਜਨਰਲ ਸੰਤੋਸ਼ ਸ਼ਹਿਰ ਹੋਇਆ ਤੇ ਜਿੱਥੇ ਕਈ ਇਮਾਰਤਾਂ ਤੇ ਦੁਕਾਨਾਂ ਨੂੰ ਨੁਕਸਾਨ ਪੁੱਜਿਆ। ਇਕ ਤੇਜ਼ ਭੋਜਨ ਰੈਸਟੋਰੈਂਟ ਜਿਹੜਾ ਉਹਦੇ ਵਿਚ ਇਮਾਰਤ ਡਿੱਗੀ ਹੈ ਤੇ ਹਸਪਤਾਲਾਂ ਨੂੰ ਵੀ ਖਾਲੀ ਕਰਵਾਉਣਾ ਪੈ ਗਿਆ। ਫਿਲੀਪੀਨਜ਼ ਦੀ ਭੂਚਾਲ ਵਿਗਿਆਨ ਏਜੰਸੀ ਨੇ ਦਸਿਆ ਕਿ ਮੁੱਖ ਭੂਚਾਲ ਤੋਂ ਬਾਅਦ 200 ਤੋਂ ਵੱਧ ਆਫਟਰ ਸ਼ੋਕ ਜਿਹੜਾ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੇ ਵਿਚੋਂ ਸਭ ਤੋਂ ਵੱਡਾ 6.7 ਤੀਬਰਤਾ ਦਾ ਦਸਿਆ ਗਿਆ। ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਖੇਤਰ ਦੇ ਵਿਚ ਵੀ 0.75 ਮੀਟਰ ਤੱਕ ਉੱਚੀਆਂ ਸੁਨਾਮੀ ਲਹਿਰਾਂ ਦਰਜ ਕੀਤੀਆਂ ਗਈਆਂ ਨੇ, ਜਿਸ ਦੇ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ ਹੈ। ਦੂਸਰੇ ਪਾਸੇ ਇਜ਼ਰਾਈਲ ਨੇ ਟਰੰਪ ਦੀ ਚੇਤਾਵਨੀ ਦੇ ਬਾਵਜੂਦ ਇਰਾਨ ਦੇ ਉੱਤੇ ਮੁੜ ਹਮਲੇ ਕੀਤੇ ਹੈ। ਕਹਿੰਦਾ ਹੈ ਕਿ ਮੈਂ ਫੈਸਲਾ ਲੈਂਦਾ ਹਾਂ। ਟਰੰਪ ਨੇ ਕਿਹਾ ਕਿ ਨੇਤਨਯਾਹੂ ਦੇ ਕੋਲ ਇਰਾਨ ਸਮਝੌਤਾ ਮੰਨਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹਦੀ ਮਨਾਹੀ ਦੇ ਬਾਵਜੂਦ ਇਜ਼ਰਾਈਲ ਨੇ ਸੋਮਵਾਰ ਨੂੰ ਪੱਛਮੀ ਤੇ ਮੱਧ ਇਰਾਨ ਦੇ ਵਿਚ ਜਿਹੜਾ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕੀਤੇ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਦਾ ਉਨ੍ਹਾਂ ਦੀ ਸਰਕਾਰ ਦੀਆਂ ਸ਼ਾਂਤੀ ਗੱਲਾਂ ਬਾਤਾਂ ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫੈਸਲੇ ਲੈਣ ਵਾਲੇ ਨਹੀਂ ਨੇ ਤੇ ਮੈਂ ਫੈਸਲੇ ਲੈਣਾ। ਟਰੰਪ ਨੇ ਨੇਤਨਯਾਹੂ ਨੂੰ ਫੋਨ ਦੇ ਉੱਤੇ ਹਮਲੇ ਰੋਕਣ ਦੇ ਲਈ ਕਿਹਾ ਸੀ ਤਾਂ ਜੋ ਇਰਾਨ ਦੇ ਨਾਲ ਕੋਈ ਸਮਝੌਤਾ ਹੋ ਸਕੇ, ਪਰ ਇਜ਼ਰਾਈਲ ਨੇ ਲਿਬਨਾਨ ਦੇ ਉੱਤੇ ਬੈਰੂਤ ਇਲਾਕੇ ਅਤੇ ਇਰਾਨ ਤੇ ਹਮਲੇ ਜਾਰੀ ਰੱਖੇ ਨੇ। ਜਵਾਬ ਦੇ ਵਿਚ ਇਰਾਨ ਨੇ ਵੀ ਇਜ਼ਰਾਈਲ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੂੰ ਇਜ਼ਰਾਈਲ ਨੇ ਹਵਾ ਦੇ ਵਿਚ ਹੀ ਰੋਕਣ ਦਾ ਦਾਅਵਾ ਕੀਤਾ। ਇਸ ਤਾਜ਼ਾ ਤਣਾਅ ਦੇ ਕਾਰਨ ਕੌਮਾਂਤਰੀ ਬਾਜ਼ਾਰਾਂ ਦੇ ਵਿਚ ਕੱਚੇ ਤੇਲ ਦੀਆਂ ਕੀਮਤਾਂ ਫਿਰ ਤੋਂ 3% ਤੋਂ ਵੱਧ ਕੇ ਜਿਹੜੀਆਂ ਸੀ $96 ਪ੍ਰਤੀ ਬੈਰਲ ਤੋਂ ਪਾਰ ਚਲੀਆਂ ਗਈਆਂ। ਟਰੰਪ ਦਾ ਕਹਿਣਾ ਕਿ ਅਮਰੀਕਾ ਤੇ ਇਰਾਨ ਜੰਗ ਖਤਮ ਕਰਨ ਦੇ ਸਮਝੌਤੇ ਦੇ ਬਹੁਤ ਨੇੜੇ ਹੈ। ਕਹਿੰਦਾ ਸੀ ਕਿ ਬੁੱਧਵਾਰ ਤੱਕ ਕੁਝ ਨਾ ਕੁਝ ਵਾਪਰ ਸਕਦਾ ਹੈ, ਪਰ ਇਜ਼ਰਾਈਲ ਲਿਬਨਾਨ ਦੇ ਵਿਚ ਹਿਜਬੁੱਲਾ ਦੇ ਖਿਲਾਫ਼ ਆਪਣੀ ਮੁਹਿੰਮ ਨੂੰ ਰੋਕਣ ਦੇ ਲਈ ਤਿਆਰ ਨਹੀਂ। ਦੂਜੇ ਪਾਸੇ ਇਰਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਲਿਬਨਾਨ ਦੇ ਵਿਚ ਜੰਗਬੰਦੀ ਨਹੀਂ ਹੁੰਦੀ ਉਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਸਕਦਾ। ਇਰਾਨ ਨੇ ਅਮਰੀਕੀ ਬੇਸਾਂ ਅਤੇ ਇਜ਼ਰਾਈਲੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ। ਇਸ ਜੰਗ ਦੇ ਕਾਰਨ ਜਿਹੜਾ ਸਟਰੇਟ ਆਫ ਹਾਰਮੁਜ਼ ਰਾਹੀਂ ਹੋਣ ਵਾਲੀ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦੇ ਉੱਤੇ ਇਰਾਨ ਆਪਣਾ ਕੰਟਰੋਲ ਮੰਗ ਰਿਹਾ ਤੇ ਇਰਾਨ ਦੀ ਮੰਗ ਹੈ ਕਿ ਉਸ ਤੇ ਲੱਗੀਆਂ ਆਰਥਿਕ ਪਾਬੰਦੀਆਂ ਹਟਾਈਆਂ ਜਾਣ ਤੇ ਉਸ ਦੇ ਜ਼ਬਤ ਕੀਤੇ ਪੈਸੇ ਵਾਪਸ ਕੀਤੇ ਜਾਣ, ਜਦਕਿ ਟਰੰਪ ਇਰਾਨ ਨੂੰ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਇਕ ਸਖ਼ਤ ਸਮਝੌਤਾ ਕਰਨਾ ਚਾਹੁੰਦਾ ਹੈ। ਦੂਸਰੇ ਪਾਸੇ ਭਾਰਤ ਤੇ ਪਾਬੰਦੀਆਂ ਦਾ ਉਲਟ ਅਸਰ ਪਏਗਾ। ਵਲਾਦੀਮਿਰ ਪੁਤਿਨ ਰਸ਼ੀਆ ਤੋਂ ਜਿਹੜਾ ਇਹ ਬਿਆਨ ਆ ਗਿਆ, ਪੀਐਮ ਨਰਿੰਦਰ ਮੋਦੀ ਦੇ ਨਾਲ ਨੇੜਿਓਂ ਰਾਬਤਾ ਬਣਾ ਕੇ ਕਹਿੰਦੇ ਰੱਖਣ ਦਾ ਦਾਅਵਾ ਕੀਤਾ ਗਿਆ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿਚ ਪਾਬੰਦੀਆਂ ਦੀ ਧਮਕੀ ਜ਼ਰੀਏ ਜਿਹੜਾ ਭਾਰਤ ਦੀ ਪ੍ਰਭੂ ਸੱਤਾ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਫੌਰੀ ਉਲਟਾ ਅਸਰ ਜਿਹੜਾ ਕਰੇਗੀ। ਉਨ੍ਹਾਂ ਇਹ ਟਿੱਪਣੀਆਂ ਸ਼ੁੱਕਰਵਾਰ ਬੀਤੇ ਦੇ ਵਿਚ ਸਲਾਨਾ ਸੇਂਟ ਪੀਟਰਸਬਰਗ ਜਿਹੜਾ ਕੌਮਾਂਤਰੀ ਆਰਥਿਕ ਫੋਰਮ ਦੇ ਦੌਰਾਨ ਕੀਤੀਆਂ ਨੇ। ਪੁਤਿਨ ਵੀਰਵਾਰ ਰਾਤ ਨੂੰ ਆਲਮੀ ਖ਼ਬਰ ਏਜੰਸੀਆਂ ਦੇ ਮੁਖੀਆਂ ਦੇ ਨਾਲ ਰੂਬਰੂ ਦੇ ਦੌਰਾਨ ਕੀਤੀਆਂ ਟਿੱਪਣੀਆਂ ਦੇ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰੂਸੀ ਸਦਰ ਨੇ ਕਿਹਾ ਕਿ ਭਾਰਤ ਹਮੇਸ਼ਾ ਪ੍ਰਭੂ ਸੱਤਾ ਸੰਪੰਨ ਮੁਲਕ ਦੇ ਵਜੋਂ ਕੰਮ ਕਰਦਾ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਾਬੰਦੀਆਂ ਦਾ ਕੋਈ ਵੀ ਸੰਭਾਵੀ ਖਤਰਾ ਫੌਜੀ ਤੌਰ ਦੇ ਉਤੇ ਜਾਂ ਫੌਰੀ ਤੌਰ ਦੇ ਉਤੇ ਉਲਟਾ ਜਿਹੜਾ ਉਹਦੇ ਉੱਤੇ ਪੈ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਲੰਮੇ ਸਮੇਂ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨੇੜਿਓਂ ਰਾਬਤਾ ਬਣਾਇਆ ਹੋਇਆ ਤੇ ਉਨ੍ਹਾਂ ਉਹ ਵੀ ਵੇਲਾ ਵੀ ਯਾਦ ਕੀਤਾ ਜਦੋਂ ਭਾਰਤੀ ਆਗੂ ਮੋਦੀ ਦੇ ਅਮਰੀਕਾ ਦੇ ਵਿਚ ਦਾਖਲੇ ਦੇ ਉਤੇ ਪਾਬੰਦੀ ਹੁੰਦੀ ਸੀ। ਪੁਤਿਨ ਨੇ ਕਿਹਾ ਕਿ ਮੈਂ ਜਾਣਦਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਗੱਲ ਨੂੰ ਕਦੇ ਨਹੀਂ ਭੁੱਲਣਗੇ। ਹੁਣ ਜਦੋਂ ਪ੍ਰਧਾਨ ਮੰਤਰੀ ਹਨ ਤਾਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਤੇ ਜਿੱਥੋਂ ਤੱਕ ਮੈਂ ਸਮਝਦਾ ਕਿ ਅਮਰੀਕਾ ਤੇ ਭਾਰਤ ਦੇ ਦਰਮਿਆਨ ਸੰਬੰਧ ਜਿਹੜੇ ਨੇ ਸਫਲਤਾਪੂਰਵਕ ਵਿਕਸਿਤ ਹੋ ਰਹੇ ਨੇ। ਦੂਸਰੇ ਪਾਸੇ ਸਪੇਨ ਦੀ ਗੱਲ ਕਰੀਏ, ਵੈਸੇ ਗੱਲਾਂ ਗੱਲਾਂ ਦੇ ਵਿਚ ਔਕਾਤ ਦਿਖਾ ਦਿੱਤੀ ਹੈ ਜੀ ਆਪਣੇ ਪੁੱਤਨ ਸਾਹਿਬ ਨੇ ਕਿ ਭਾਈ ਉਹਨਾਂ ਚੀਜ਼ਾਂ ਨੂੰ ਵੀ ਯਾਦ ਕਰੋ ਕਿ ਜਿਹੜਾ ਅਮਰੀਕਾ ਕਿਸੇ ਦਾ ਦੋਸਤ ਨਹੀਂ ਹੋ ਸਕਦਾ, ਕਹਿਣ ਨੂੰ ਜੋ ਮਰਜ਼ੀ ਕਰੀ ਜਾਵੇ। ਸੁਪਨੇ ਦੇਖਣਾ ਬੰਦ ਕਰੋ। ਉੱਤਰੀ ਕੋਰੀਆ ਦੀ ਅਮਰੀਕਾ ਨੂੰ ਜਿਹੜੀ ਸਿੱਧੀ ਚੇਤਾਵਨੀ ਹੈ, ਚੇਤਾਵਨੀ ਜਿਹੜੀ ਹੈ ਕਿਮ ਜੋਂਗ ਦੀ ਭੈਣ ਨੇ ਦੇ ਦਿੱਤੀ ਹੈ। ਉੱਤਰੀ ਕੋਰੀਆ ਦੀ ਆਗੂ ਤੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਯੋਂਗ ਨੇ ਅਮਰੀਕਾ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਪਰਮਾਣੂ ਹਥਿਆਰਾਂ ਤੋਂ ਕਦੇ ਵੀ ਮੁਕਤ ਨਹੀਂ ਹੋਵੇਗਾ। ਬਿਆਨ ਦੇ ਵਿਚ ਕਿਹਾ ਗਿਆ

ਕਿ ਕਿਮ ਯੋਂਗ ਉਨ ਦੀ ਭੈਣ ਨੇ ਅਮਰੀਕਾ ਦੇ ਪਰਮਾਣੂ ਨਿਰਸਤ ਰੀਕਰਨ ਜਿਹੜਾ ਹੈ ਉਹਦੇ ਯਤਨਾਂ ਨੂੰ ਬੀਤੇ ਜ਼ਮਾਨੇ ਦਾ ਜਿਹੜਾ ਕਹਿੰਦੇ ਨੇ ਅਭੀ ਵਿਹਾਰਕ ਸੁਫਨਾ ਜਿਹੜਾ ਕਰਾਰ ਦਿੱਤਾ ਹੈ। ਕਿਮ ਯੋ ਯੋਂਗ ਨੇ ਸਾਫ਼ ਕਿਹਾ ਕਿ ਅਮਰੀਕੀ ਖਤਰਿਆਂ ਦੇ ਬਾਵਜੂਦ ਉੱਤਰ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਦਾ ਭੰਡਾਰ ਲਗਾਤਾਰ ਵਧਾਉਂਦਾ ਰਹੇਗਾ। ਅਮਰੀਕਾ ਦਾ ਕੋਈ ਵੀ ਦਾਅਵਾ ਉੱਤਰ ਕੋਰੀਆ ਨੂੰ ਪਰਮਾਣੂ ਸ਼ਕਤੀ ਸੰਪੰਨ ਦੇਸ਼ ਦੇ ਵਜੋਂ ਮਿਲੇ ਰੁਤਬੇ ਨੂੰ ਚੁਣੌਤੀ ਨਹੀਂ ਦੇ ਸਕਦਾ ਤੇ ਨਾ ਹੀ ਉਸਦਾ ਕੋਈ ਕਾਨੂੰਨੀ ਮਹੱਤਵ ਹੈ। ਇਹ ਬਿਆਨ ਜਿਹੜਾ ਅਜਿਹੇ ਸਮੇਂ ਆਇਆ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੋਮਵਾਰ ਨੂੰ ਅੱਜ ਉੱਤਰ ਕੋਰੀਆ ਦੀ ਯਾਤਰਾ ਦੇ ਉੱਤੇ ਪਹੁੰਚ ਰਹੇ ਹੈ। ਇਹ ਉਨ੍ਹਾਂ ਦੀ ਪਿਛਲੇ 7 ਸਾਲਾਂ ਦੇ ਵਿਚ ਪਹਿਲੀ ਉੱਤਰੀ ਕੋਰੀਆ ਯਾਤਰਾ ਹੋਵੇਗੀ ਜਿੱਥੇ ਉਹ ਕਿਮ ਯੋਂਗ ਉਨ ਦੇ ਨਾਲ ਮੁਲਾਕਾਤ ਵੀ ਕਰਨਗੇ। ਟਰੰਪ ਸ਼ੀ ਗੱਲਬਾਤ ਦੇ ਉੱਤੇ ਝੂਠਾ ਦਾਅਵਾ ਦੱਸਿਆ ਤੇ ਕਿਮ ਯੋ ਯੋਂਗ ਨੇ ਪਿਛਲੇ ਮਹੀਨੇ ਬੀਜਿੰਗ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵਿਚਕਾਰ ਜਿਹੜਾ ਹੋਈ ਸਿਖਰ ਵਾਰਤਾ ਤੋਂ ਬਾਅਦ ਅਮਰੀਕਾ ਦੇ ਦਾਅਵਿਆਂ ਨੂੰ ਝੂਠੀ ਜਾਣਕਾਰੀ ਦੱਸਿਆ ਤੇ ਵਾਈਟ ਹਾਊਸ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਆਗੂਆਂ ਨੇ ਉੱਤਰੀ ਕੋਰੀਆ ਦੇ ਪਰਮਾਣੂ ਜਿਹੜਾ ਹੈ ਨਿਰ ਸੰਤਰੀਕਰਨ ਦੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ ਤੇ ਕਿਮ ਯੋ ਯੋਂਗ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਹਾਲੇ ਵੀ ਹਕੀਕਤ ਤੋਂ ਦੂਰ ਨੇ ਤੇ ਪੁਰਾਣੇ ਸੁਪਨਿਆਂ ਦੇ ਵਿਚੋਂ ਬਾਹਰ ਨਹੀਂ ਨਿਕਲ ਸਕੇ ਨੇ। ਦੂਸਰੇ ਪਾਸੇ ਗਲੋਬਲ ਲੀਡਰਸ ਵਿੱਥਾਂ ਵਾਲੇ ਜੱਗ ਦੇ ਵਿਚ ਕਹਿੰਦੇ ਨੇ ਹੋਰ ਵਿੱਥਾਂ ਨਾ ਪਾਉਣ। ਪੋਪ ਲੀਓ ਨੇ ਇਹ ਗੱਲ ਕਹੀ ਹੈ ਸਪੇਨ ਦੇ ਦੌਰੇ ਦੇ ਮੌਕੇ ਦੇ ਉੱਤੇ। ਸਪੇਨ ਦੇ ਦੌਰੇ ਮੌਕੇ ਸ਼ਾਂਤੀ ਵਾਲਾ ਰਾਹ ਜਿਹੜਾ ਅਪਣਾਉਣ ਦਾ ਸੁਨੇਹਾ ਦਿੱਤਾ ਹੈ ਪੋਪ ਲੀਓ ਨੇ। ਪੋਪ ਲੀਓ ਨੇ ਆਲਮੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਫੌਕੀ ਸ਼ੋਹਰਤ ਦੇ ਹਾਸਲ ਕਰਨ ਦੇ ਲਈ ਲੋਕਾਂ ਦੇ ਵਿਚ ਵੰਡੀਆਂ ਨਾ ਪਾਉਣ। ਉਨ੍ਹਾਂ ਆਗੂਆਂ ਨੂੰ ਅਮਨ ਸ਼ਾਂਤੀ ਕਾਇਮ ਕਰਨ ਦੇ ਲਈ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ ਦਾ ਵੀ ਸੱਦਾ ਦਿੱਤਾ ਹੈ। ਪੋਪ ਨੇ ਸਪੇਨ ਦੇ ਆਪਣੇ ਇਕ ਹਫ਼ਤੇ ਦੇ ਦੌਰੇ ਦੀ ਸ਼ੁਰੂਆਤ ਮੌਕੇ ਦਿੱਤੇ ਗਏ ਭਾਸ਼ਣ ਦੇ ਦੌਰਾਨ ਇਹ ਗੱਲਾਂ ਆਖੀਆਂ ਨੇ। ਪੋਪ ਲੀਓ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਪ੍ਰਵਾਸ ਵਿਰੋਧੀ ਨੀਤੀਆਂ ਤੇ ਇਰਾਨ ਜੰਗ ਦੀ ਆਲੋਚਨਾ ਕਰਕੇ ਉਨ੍ਹਾਂ ਦੀ ਨਾਰਾਜ਼ਗੀ ਸਹੇੜ ਚੁੱਕੇ ਨੇ ਤੇ ਆਪਣੇ ਇਸੇ ਦੌਰੇ ਦੇ ਦੌਰਾਨ ਮੈਡਰਿਡ ਦੇ ਵਿਚ ਬੇਘਰੇ ਲੋਕਾਂ ਅਤੇ ਕੈਨਰੀ ਟਾਪੂਆਂ ਦੇ ਵਿਚ ਪ੍ਰਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਇਹ ਦੌਰਾ ਹਰ ਮਨੁੱਖ ਦੇ ਸਨਮਾਨ ਦੇ ਸੰਬੰਧ ਦੇ ਵਿਚ ਦੁਨੀਆਂ ਦੇ ਲਈ ਮਿਸਾਲ ਕਾਇਮ ਕਰੇਗਾ ਤੇ ਉਹ ਪਹਿਲਾ ਜਿਹੜਾ ਪਹਿਲੇ ਪੋਪ ਹੋਣਗੇ ਜੋ ਸਪੇਨ ਦੀ ਸੰਸਦ ਦੇ ਵਿਚ ਆਗੂਆਂ ਨੂੰ ਸੰਬੋਧਨ ਕਰਨਗੇ ਕਿਉਂਕਿ ਸਪੇਨ ਨੇ ਭਾਈ ਮੱਥਾ ਲਾਇਆ ਅਮਰੀਕਾ ਦੇ ਨਾਲ ਵੀ ਨਾਟੋ ਦੇ ਜਿਹੜਾ ਉਹਨੇ ਕਿਹਾ ਸੀ ਕਿ ਸਾਨੂੰ ਵਰਤਣ ਦੀ ਜ਼ਰੂਰਤ ਦਿੱਤੀ ਜਾਵੇ ਤੁਹਾਡੀ ਬੇਸ ਨੂੰ ਤੇ ਨਾਟੋ ਕਹਿੰਦਾ ਕਿ ਨਾਟੋ ਨੂੰ 5% ਜਿਹੜਾ ਜੀ ਡੀ ਪੀ ਦੇ ਵਿਚੋਂ ਤੁਸੀਂ ਆਪਣਾ ਭਰੋ ਪੈਸਾ ਤੇ ਫਿਰ ਨਾਟੋ ਦੇ ਮੈਂਬਰ ਬਣੋ ਤੇ ਉਹ ਕਹਿੰਦਾ ਭਾਈ ਬਣਾਂਗੇ ਅਸੀਂ ਪਰ 2.5% ਦੇਵਾਂਗੇ ਜਾਂ ਜੋ ਪਹਿਲਾਂ ਨਿਰਧਾਰਿਤ ਸੀਗਾ ਉਹੀ ਦੇਵਾਂਗੇ 5% ਅਸੀਂ ਦੇਣ ਵਾਲੇ ਨਹੀਂ। ਮੈਡ੍ਰਿਡ ਦੇ ਰੋਇਲ ਪੈਲੇਸ ਦੇ ਵਿਚ ਕਿੰਗ ਫਿਲਿਪ 6ਵੇਂ ਦੀ ਹਾਜ਼ਰੀ ਦੇ ਦੌਰਾਨ ਪੋਪ ਨੇ ਕਿਹਾ ਕਿ ਅੱਜ ਧਰੁਵੀਕਰਨ ਦੀ ਅੱਗ ਭੜਕਾ ਕੇ ਪ੍ਰਸਿੱਧੀ ਖੱਟਣ ਦਾ ਲਾਲਚ ਖੱਟਣ ਦੀ ਬਜਾਏ ਵੱਧ ਗਿਆ। ਮਨੁੱਖੀ ਹੱਕਾਂ ਦਾ ਲਗਾਤਾਰ ਘਾਣ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਸਮਾਜ ਦੀ ਹਕੀਕਤ ਅਤੇ ਇਤਿਹਾਸ ਦੇ ਵੰਡ ਪਾਉਣ ਵਾਲੇ ਜਿਹੜਾ ਬਰਤਾਨਤਾ ਨੂੰ ਪਾਸੇ ਰੱਖਣ ਦਾ ਸੱਦਾ ਦਿੰਦਾ। ਤਕਨਾਲੋਜੀ ਤੇ ਨਿਸ਼ਾਨਾ ਸਿੱਧਦਿਆਂ ਪੋਪ ਨੇ ਕਿਹਾ ਕਿ ਉਹ ਅਜਿਹਾ ਮਾਹੌਲ ਸਿਰਜਣ ਦੇ ਲਈ ਅੰਸ਼ਕ ਤੌਰ ਦੇ ਉੱਤੇ ਜ਼ਿੰਮੇਵਾਰ ਹੈ ਜੋ ਪੱਖਪਾਤ ਨੂੰ ਵਧਾਉਂਦਾ ਹੈ ਤੇ ਸਪੇਨ ਦੇ ਇਤਿਹਾਸ ਦੀ ਮਿਸਾਲ ਦਿੰਦਿਆਂ ਪੋਪ ਨੇ ਕਿਹਾ ਜਿਹੜਾ ਟੋਲੇਡੋ ਦੇ ਸਕੂਲ ਆਫ ਟਰਾਂਸਲੇਟਰਸ ਵਿਖੇ ਜਿਹੜਾ ਈਸਾਈਆਂ ਮੁਸਲਮਾਨਾਂ ਤੇ ਯਹੂਦੀਆਂ ਨੇ ਮਿਲ ਕੇ ਕੰਮ ਕੀਤਾ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਟਕਰਾਅ ਦੀ ਬਜਾਏ ਮਿਲਵਰਤਨ ਦਾ ਸਭਿਆਚਾਰੀ ਸਥਿਰਤਾ ਤੇ ਖੁਸ਼ਹਾਲੀ ਨੂੰ ਜਿਹੜਾ ਹੁਲਾਰਾ ਦਿੰਦਾ ਹੈ। ਦੂਸਰੇ ਪਾਸੇ ਇੱਕ ਦੋ ਰਿਪੋਰਟਾਂ ਨੇ ਕੈਨੇਡਾ ਦੀ ਗੱਲ ਕਰਦਿਆਂ ਰਿਪੋਰਟ ਦੀ ਇੱਕ ਕੈਨੇਡਾ ਦੇ ਵਿਚ ਲੋਕ ਜਿਹੜੇ ਘਰਾਂ ਦੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਤੋਂ ਬੇਵੱਸ ਹੋ ਰਹੇ ਨੇ। ਬੈਂਕਾਂ ਦੇ ਵੱਲੋਂ ਘਰਾਂ ਦੇ ਉੱਤੇ ਕਬਜ਼ੇ ਲੈਣ ਦੀ ਦਰ ਜਿਹੜੀ ਵੱਧ ਰਹੀ ਹੈ। ਕੈਨੇਡਾ ਦੇ ਵਿਚ ਲੋਕਾਂ ਵੱਲੋਂ ਘਰਾਂ ਦੀ ਖਰੀਦ ਦੇ ਲਈ ਲਏ ਕਰਜ਼ਿਆਂ ਮੌਰਗੇਜ ਦੀਆਂ ਵਿਆਜ ਦਰਾਂ ਪਹਿਲਾਂ ਨਾਲੋਂ ਕੁਝ ਘਟੀਆਂ ਨੇ ਪਰ ਆਰਥਿਕ ਮੰਦੀ ਦੇ ਕਾਰਨ ਲੋਕ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਬੇਬਸ ਹੋਣ ਲੱਗ ਪਏ ਨੇ। ਕਰਜ਼ਿਆਂ ਦੇ ਨਾਲ ਸੰਬੰਧਤ ਇਕ ਬੈਂਕ ਅਧਿਕਾਰੀ ਨੇ ਗੈਰ ਰਸਮੀ ਗੱਲਬਾਤ ਦੇ ਦੌਰਾਨ ਦਸਿਆ ਕਿ 10% ਤੋਂ ਵੱਧ ਲੋਕਾਂ ਦੇ ਘਰਾਂ ਦੇ ਕਰਜ਼ੇ ਦੀ ਵਾਪਸੀ ਕਿਸ਼ਤਾਂ ਦੇ ਵਿਚ ਅੜਿੱਕੇ ਜਿਹੜੇ ਪੈਣ ਲੱਗ ਪਏ ਨੇ। ਉਨ੍ਹਾਂ ਦਸਿਆ ਕਿ ਬੈਂਕਾਂ ਦੇ ਵੱਲੋਂ ਕਰਜ਼ਦਾਰਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਕੁਝ ਰਾਹਤਾਂ ਦਿੱਤੇ ਜਾਣ ਦੇ ਬਾਵਜੂਦ ਬੈਂਕਾਂ ਦੇ ਵੱਲੋਂ ਘਰਾਂ ਦੇ ਕਬਜ਼ੇ ਲੈਣ ਦੀ ਜਿਹੜੀ ਹੈ ਦਰ ਦੇ ਵਿਚ ਪਿਛਲੇ 1 ਸਾਲ ਦੇ ਵਿਚ ਜਿਹੜਾ 3 ਗੁਣਾ ਵਾਧਾ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿਚ ਇਸ ਦੇ ਦੌਰ ਜਿਹੜੇ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅਧਿਕਾਰੀਆਂ ਦੇ ਮੁਤਾਬਕ ਕਿਸ਼ਤਾਂ ਲਾਉਣ ਤੋਂ ਬੇਬਸ ਹੋਣ ਵਾਲੇ ਬਹੁਤੇ ਉਹੀ ਲੋਕ ਨੇ ਜਿਨ੍ਹਾਂ ਨੇ ਸਾਲ 2020 ਤੇ 22 ਦੇ ਤੀਜੇ ਜਿਹੜਾ ਤੇਜ਼ੀ ਦੇ ਨਾਲ 2020 ਤੋਂ 2022 ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਤੇਜ਼ੀ ਵਾਲੇ ਦੌਰ ਦੇ ਵਿੱਚ ਘਰ ਖਰੀਦੇ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਪਿਛਲੇ 4-5 ਸਾਲਾਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਦੇ ਵਿੱਚ 25-35 ਫੀਸਦੀ ਤੱਕ ਦੀ ਗਿਰਾਵਟ ਆਈ ਹੈ, ਜਿਹਦੇ ਵਿੱਚ ਜ਼ਿਆਦਾ ਗਿਣਤੀ ਵੱਡੇ ਘਰਾਂ ਦੀ ਹੈ। ਪਿਛਲੇ 4-5 ਸਾਲਾਂ ਦੇ ਵਿੱਚ ਘਰ ਖਰੀਦਣ ਵਾਲੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੇ ਦੱਸਿਆ ਕਿ ਉਹ ਘਰ ਬੈਂਕ ਦੇ ਕੋਲ ਚਲੇ ਜਾਣ ਦੇ ਡਰੋਂ ਘਰੇਲੂ ਖਰਚਿਆਂ ਦੇ ਵਿੱਚ ਭਾਰੀ ਕੰਜੂਸੀ ਕਰਕੇ ਤੇ ਆਪਣੇ ਚਾਵਾਂ ਨੂੰ ਤਿਲਾਂਜਲੀ ਦੇ ਕੇ ਕਿਸ਼ਤਾਂ ਭਰ ਰਹੇ ਹੈ। ਕੁਝ ਲੋਕਾਂ ਨੇ ਆਪਣੇ ਦੁੱਖੜੇ ਫਰੋਲਦਿਆਂ ਕਿਹਾ ਕਿ ਹੁਣ ਕਮਾਈ ਪਹਿਲਾਂ ਵਾਲੀ ਨਹੀਂ ਰਹੀ ਤੇ ਪਰ ਖਰਚੇ ਲਗਾਤਾਰ ਮੂੰਹ ਅੱਡੀ ਖੜੇ ਨੇ, ਜਿਸ ਕਰਕੇ ਜੂਣਾ ਦੁੱਭਰ ਹੋਇਆ ਪਿਆ। ਸਮਾਜਿਕ ਕਾਰਨਾਂ ਕਰਕੇ ਕੋਈ ਵੀ ਪੰਜਾਬੀ ਕਰਜ਼ਦਾਰ ਆਪਣੀ ਪਛਾਣ ਦੱਸਣ ਦੇ ਲਈ ਰਾਜ਼ੀ ਨਹੀਂ ਹੋਇਆ, ਪਰ ਸਮੁੱਚੇ ਰੂਪ ਦੇ ਵਿੱਚ ਬਹੁਤਿਆਂ ਦਾ ਰੋਣਾ ਇਹੀ ਸੀ ਕਿ ਨੌਕਰੀਆਂ ਦੀ ਘਾਟ ਅਤੇ ਮੰਦੀ ਦੇ ਕਾਰਨ ਆਮਦਨ ਘੱਟ ਗਈ ਹੈ। ਜਦਕਿ ਘਰਾਂ ਦੀਆਂ ਕਿਸ਼ਤਾਂ ਸਮੇਂ ਜਿਹੜਾ ਸਮੇਤ ਜਿਹੜੀਆਂ ਨੇ ਕਿਸ਼ਤਾਂ ਦੇ ਸਮੇਤ ਲਗਾਤਾਰ ਵੱਧ ਰਹੇ ਖਰਚੇ ਲੋਕਾਂ ਦਾ ਲੋਕ ਜਿਹੜਾ ਹੈ ਲੱਕ ਤੋੜ ਰਹੇ ਨੇ। ਕਿਰਾਏ ਦੇ ਘਰਾਂ ਦੀ ਮੰਗ ਜਿਹੜਾ ਘਟਣ ਦੇ ਨਾਲ ਔਕੜਾਂ ਜਿਹੜੀਆਂ ਵਧੀਆਂ ਦੱਸੀਆਂ, ਕਿਉਂਕਿ ਬੇਸਮੈਂਟਾਂ ਕਿਰਾਏ ਦੇ ਉੱਤੇ ਚੜਾ ਦਿੱਤੀਆਂ ਜਾਂਦੀਆਂ ਸਨ ਤੇ ਉਹਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਖਰਚਾ ਨਿਕਲ ਆਉਂਦਾ ਸੀ। ਘਰਾਂ ਦੀ ਮੰਗ ਦੇ ਵਿੱਚ ਆਈ ਵੱਡੀ ਗਿਰਾਵਟ ਦੀ ਜਿਹੜੀ ਹੈ ਕਰਜ਼ਦਾਰਾਂ ਦੀਆਂ ਔਕੜਾਂ ਨੂੰ ਹੋਰ ਵਧਾ ਰਹੀ ਹੈ। ਸਾਲ 2021 ਵਾਲੀ ਤੇਜ਼ੀ ਦੇ ਦੌਰ ਦੇ ਵਿੱਚ ਮਾਲਕਾਂ ਦੇ ਵੱਲੋਂ ਲਿਹਾਜ਼ ਦੇ ਨਾਲ ਸਾਲ 2022 ਤੇ 23 ਤੱਕ ਵੱਧ ਕਿਰਾਏ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਬੇਸਮੈਂਟਾਂ ਨੂੰ ਹੁਣ ਕਿਰਾਏਦਾਰ ਨੱਕ ਮੂੰਹ ਚੜਾ ਕੇ $1500 ਤੱਕ ਹੀ ਜਿਹੜਾ ਲੈ ਰਹੇ ਨੇ। ਬੇਸ਼ੱਕ ਬੈਂਕ ਆਫ ਕੈਨੇਡਾ ਨੇ ਹਰੇਕ ਤਿਮਾਹੀ ਦੇ ਦੌਰਾਨ ਵਿਆਜ ਦਰ ਦੇ ਵਿੱਚ 25 ਸੈਂਟ ਆਧਾਰ ਅੰਕ ਦੀ ਕਟੌਤੀ ਕਰਕੇ ਇਸ ਦਰ ਨੂੰ 5.5% ਤੋਂ ਘਟਾ ਕੇ 2.5% ਤੱਕ ਲੈ ਆਂਦਾ ਹੈ, ਪਰ ਇਸ ਦਾ ਅਸਰ ਵੀ ਕੁਝ ਹੀ ਲੋਕਾਂ ਦੇ ਉੱਤੇ ਪਿਆ ਤੇ ਹੁਣ ਵੇਖਣਾ ਇਹ ਵੀ ਹੋਵੇਗਾ ਕਿ ਕਰਜ਼ਦਾਰਾਂ ਦੀ ਇਹ ਮੁਸ਼ਕਲ ਹੋਰ ਕਿੰਨਾ ਸਮਾਂ ਜਿਹੜਾ ਚੱਲਦੀ ਹੈ। ਇਹ ਨੇ ਹਾਲਾਤ ਕੈਨੇਡਾ ਦੇ ਦੋਸਤੋ, ਤੇ ਘਰਾਂ ਦੇ ਤੇ ਲੋਕਾਂ ਦੇ, ਤੇ ਜਿੱਥੇ ਸਟੂਡੈਂਟਸ ਦੇ ਵਿੱਚ ਹਰ ਵਾਰੀ ਜਿਹੜੀ ਖਿੱਚੋਤਾਣ ਚੱਲਦੀ ਰਹਿੰਦੀ ਹੈ ਸਟੂਡੈਂਟਸ ਤੇ ਉੱਥੇ ਦੇ ਜਿਹੜੇ ਪੁਰਾਣੇ ਬਸ਼ਿੰਦੇ ਨੇ, ਪਰ ਜਿਹੜੇ ਨੇ ਉਹ ਦੇਖੋ ਕਿੱਡਾ ਵੱਡਾ ਪੇ ਵੀ ਕਰਦੇ ਸੀ, ਬੇਸਮੈਂਟਾਂ ਕਿਰਾਏ ਤੇ ਲੈਂਦੇ ਸੀ, ਸਾਰਾ ਕੁਝ ਸੀਗਾ ਤੇ ਖਰਚੇ ਕਿਤੇ ਨਾ ਕਿਤੇ ਨਿਕਲਦੇ ਸੀ, ਬਾਕੀ ਜੌਬਾਂ ਹੋਰ ਸਾਰਾ ਸਿਲਸਿਲਾ ਚੱਲਦਾ ਸੀ। ਦੂਸਰੇ ਪਾਸੇ ਇੰਡੀਆ ਪਾਕਿਸਤਾਨ ਜਿਹੜਾ ਨਿਊਕਲੀਅਰ ਪਾਵਰ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਨਵੇਂ ਕਿਸਮ ਦੇ ਪਰਮਾਣੂ ਹਥਿਆਰਾਂ ਦੀ ਡਿਲੀਵਰੀ ਪ੍ਰਣਾਲੀਆਂ ਵਿਕਸਿਤ ਕਰ ਰਹੇ ਨੇ। ਇੱਕ ਅੰਤਰਰਾਸ਼ਟਰੀ ਥਿੰਕ ਟੈਂਕ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਦੇ ਅਨੁਸਾਰ ਭਾਰਤ ਤੇ ਪਾਕਿਸਤਾਨ ਨੇ 2025 ਦੇ ਵਿੱਚ ਨਵੇਂ ਕਿਸਮ ਦੇ ਪਰਮਾਣੂ ਹਥਿਆਰਾਂ ਦੀ ਡਿਲੀਵਰੀ ਜਿਹੜੀ ਆ ਪ੍ਰਣਾਲੀਆਂ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਦੋਵੇਂ ਬਲੈਸਟਿਕ ਮਿਜ਼ਾਈਲਾਂ ਦੇ ਉੱਤੇ ਕਈ ਵਾਰ ਹੈੱਡ ਤੈਨਾਤ ਕਰਨ ਦੀ ਸਮਰੱਥਾ ਹਾਸਲ ਕਰਨ ਦੇ ਵਿੱਚ ਲੱਗੇ ਹੋਏ ਨੇ। ਮੁਲਕ ਰੋਜ਼ੀ ਰੋਟੀ ਦੇ ਨਾਲ, ਭੁੱਖਮਰੀ ਦੇ ਨਾਲ, ਤੰਗੀਆਂ ਪਰੇਸ਼ਾਨੀਆਂ ਦੇ ਨਾਲ ਜਿਹੜਾ ਘੁਲ ਰਿਹਾ। ਉਹ ਮੈਨੂੰ ਕਈ ਵਾਰੀ ਚੇਤੇ ਆਉਂਦਾ ਪਾਕਿਸਤਾਨ ਵਾਲੇ ਜਿਹੜੇ ਬਾਈ ਨੇ ਆਪਣੇ ਡਰਾਮੇ ਵਾਲੇ, ਉਹ ਕਹਿੰਦੇ ਭਾਈ ਮੁਲਕ ਨੇ ਪਰਮਾਣੂ ਹਥਿਆਰ ਤਾਂ ਬਣਾ ਲਿਆ ਪਰ ਬਿਜਲੀ ਨਹੀਂ ਬਣਾਈ, ਚਾਹੇ ਉਹ ਕਹਿੰਦੇ ਹਨੇਰੇ 'ਚ ਚੱਲ ਪਵੇ। ਹਾਲਾਤ ਇਹ ਨੇ ਸਾਡੇ। ਇਸ ਦੇ ਦੌਰਾਨ ਭਾਰਤ ਅਤੇ ਚੀਨ ਨੇ ਆਪਣੇ ਪਰਮਾਣੂ ਅਸਲੇ ਦੇ ਵਿੱਚ ਵਾਧਾ ਕੀਤਾ ਤੇ ਦੋਵਾਂ ਨੇ ਹੀ ਸ਼ਾਇਦ ਕਦੇ ਕਦਾਈ ਉੱਚ ਸੰਚਾਲਨ ਅਲਰਟ ਦੇ ਉੱਤੇ ਵਾਰਹੈੱਡ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੋ ਸਕਦਾ ਹੈ। ਸਟਾਕਹੋਮ ਜਿਹੜਾ ਸਵੀਡਨ ਹੈ, ਸਟਾਕਹੋਮ ਕੈਪੀਟਲ ਹੈ, ਸਟਾਕਹੋਮ ਦੀ ਇੱਕ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਅਨੁਸਾਰ ਜਨਵਰੀ 2026 ਤੱਕ ਭਾਰਤ ਦੇ ਕੋਲ ਅੰਦਾਜ਼ਨ 190 ਪਰਮਾਣੂ ਹਥਿਆਰਾਂ ਦਾ ਵੱਧਦਾ ਜਿਹੜਾ ਭੰਡਾਰ ਸੀ ਜੋ ਪਿਛਲੇ ਸਾਲ ਦੇ ਮੁਕਾਬਲੇ ਮਾਮੂਲੀ ਵਾਧਾ ਹੈ, ਜਦੋਂ ਕਿ ਚੀਨ ਦਾ ਭੰਡਾਰ ਪਿਛਲੇ ਸਾਲ ਦੇ ਜਿਹੜਾ 600 ਤੋਂ ਵੱਧ ਕੇ ਜਿਹੜਾ ਹੁਣ 620 ਹੋ ਗਿਆ। ਇਹ ਖੋਜਾਂ ਸੋਮਵਾਰ ਨੂੰ ਜਾਰੀ ਕੀਤੀਆਂ ਗਈਆਂ SIRPI ਦੀ ਜਿਹੜੀ ਹੈ ਹਥਿਆਰਾਂ ਨਿਸ਼ਚਿਤ ਨਿਸ਼ਤਰੀਕਰਨ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੀ ਸਥਿਤੀ ਦੇ ਬਾਰੇ ਸਾਲਾਨਾ ਮੁਲਾਂਕਣ ਦਾ ਹਿੱਸਾ ਨੇ। ਭਾਰਤ ਦੇ ਬਾਰੇ ਰਿਪੋਰਟ ਕਹਿੰਦੀ ਹੈ ਕਿ ਪਰਮਾਣੂ ਹਥਿਆਰਾਂ ਨੂੰ ਹਵਾਈ ਜਹਾਜ਼ਾਂ, ਜ਼ਮੀਨ ਆਧਾਰਿਤ ਮਿਜ਼ਾਈਲਾਂ ਤੇ ਪਰਮਾਣੂ ਸੰਚਾਲਿਤ ਪਣਡੁੱਬੀਆਂ, ਜਿਨ੍ਹਾਂ ਨੂੰ ਜਲ ਸੈਨਾ ਦੀ ਭਾਸ਼ਾ ਦੇ ਵਿਚ SSBNS ਕਿਹਾ ਜਾਂਦਾ ਹੈ, ਦੇ ਇਕ ਪਰਿਪੱਕ ਪਰਮਾਣੂ ਤਿਕੋਣ ਨੂੰ ਸੌਂਪਿਆ ਗਿਆ ਸੀ। SIRPI ਨੇ ਜਿਹੜਾ ਭਾਰਤ ਦੇ ਬਾਰੇ ਕਿਹਾ ਕਿ ਵਾਧੂ ਮਿਜ਼ਾਈਲਾਂ ਲਈ ਹੋਰ ਹਾਰ ਹੈੱਡ ਜਿਹੜੇ ਨੇ ਮਿਜ਼ਾਈਲਾਂ ਦੇ ਲਈ ਹੋਰ ਵਾਰ ਹੈੱਡ
ਉਤਪਾਦਨ ਦੇ ਵਿਚ ਮੰਨੇ ਜਾ ਰਹੇ ਨੇ ਤੇ ਦੇਸ਼ ਦੇ ਹਾਲੀਆ ਕਦਮ ਮਿਜ਼ਾਈਲਾਂ ਨੂੰ ਕੈਂਸਟਰਾ ਦੇ ਵਿਚ ਰੱਖਣ ਤੇ ਸਮੁੰਦਰੀ ਆਧਾਰਿਤ ਡਿਟਰੈਸ ਰੋਕਥਾਮ ਕਰਨ ਵਾਲੇ ਵੱਲ ਜਿਹੜਾ ਜਾ ਰਹੇ ਨੇ ਤੇ ਰਿਪੋਰਟ ਦੇ ਵਿਚ ਕਿਹਾ ਗਿਆ ਕਿ ਇਸ ਮੁਲਾਂਕਣ ਦੇ ਆਧਾਰ ਦੇ ਉੱਤੇ ਐਸ ਆਈ ਪੀ ਆਰ ਆਈ ਦਾ ਅਨੁਮਾਨ ਹੈ ਕਿ ਜਨਵਰੀ 2026 ਤੱਕ ਭਾਰਤ ਨੇ ਸ਼ਾਇਦ ਇੱਕ ਐਸ ਐਸ ਬੀ ਐਨ ਤੇ ਕਈ ਪਰਮਾਣੂ ਵਾਰ ਹੈਡਾਂ ਨੂੰ ਜਿਹੜਾ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੋਵੇਗਾ ਜੋ ਕਦੇ ਕਦਾਈ ਡਿਟਰੈਸ ਜਿਹੜਾ ਗਸ਼ਤ ਕਰ ਰਿਹਾ। ਪਿਛਲੇ ਇੱਕ ਦਹਾਕੇ ਦੇ ਵਿਚ ਭਾਰਤ ਦੀ ਪਰਮਾਣੂ ਯੋਜਨਾ ਬੱਧੀ ਨੇ ਲੰਬੀ ਦੂਰੀ ਦੀਆਂ ਜਿਹੜੀਆਂ ਹਥਿਆਰ ਪ੍ਰਣਾਲੀਆਂ ਦੇ ਵਿਚ ਵਧੇਰੇ ਸਰੋਤ ਜਿਹੜੇ ਨਿਵੇਸ਼ ਕਰਨ ਦੇ ਉੱਤੇ ਵਧੇਰੇ ਜ਼ੋਰ ਦਿੱਤਾ ਜੋ ਚੀਨ ਦੇ ਉੱਤੇ ਕੇਂਦਰਿਤ ਜਾਪਦੇ ਨੇ ਪਰ ਇਸ ਦੀ ਯੋਜਨਾਬੰਦੀ ਅਤੇ ਅਜੇ ਵੀ ਜਿਹੜਾ ਪਾਕਿਸਤਾਨ ਦੇ ਨਾਲ ਇਸ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਦੁਸ਼ਮਣੀ ਤੋਂ ਬਹੁਤ ਪ੍ਰਭਾਵਿਤ ਹੈ। ਰਿਪੋਰਟ ਦੇ ਵਿਚ ਕਿਹਾ ਗਿਆ ਕਿ ਪਾਕਿਸਤਾਨ ਦੇ ਬਾਰੇ ਰਿਪੋਰਟ ਦੇ ਵਿਚ ਦੱਸਦੇ ਆ ਕਿ ਇਸਲਾਮਾਬਾਦ ਦਾ ਪਰਮਾਣੂ ਵਾਰ ਹੈੱਡ ਭੰਡਾਰ ਜਨਵਰੀ 2026 ਤੱਕ ਲਗਭਗ 170 ਵਾਰ ਹੈੱਡਾਂ ਦੇ ਉੱਤੇ ਸਥਿਰ ਰਿਹਾ ਹੈ। ਹਾਲਾਂਕਿ ਇਸਨੇ 2025 ਦੇ ਦੌਰਾਨ ਆਪਣਾ ਉਭਰਦਾ ਪਰਮਾਣੂ ਤਿਕੋਣ ਵਿਕਸਿਤ ਕਰਨਾ ਜਾਰੀ ਰੱਖਿਆ ਜਦੋਂ ਕਿ ਪਾਕਿਸਤਾਨ ਦੀਆਂ ਜ਼ਮੀਨੀ ਅਤੇ ਹਵਾਈ ਸਮਰਥਾਵਾਂ ਚੰਗੀ ਤਰ੍ਹਾਂ ਸਥਾਪਿਤ ਰਹੇ ਇਸ ਦੀ ਸਮੁੰਦਰੀ ਆਧਾਰਿਤ ਸਮਰਥਾ ਅਜੇ ਵੀ ਵਿਕਾਸ ਅਤੇ ਜਾਂਚ ਦੇ ਪੜਾਅ ਦੇ ਵਿਚ ਹੈ। ਪਾਕਿਸਤਾਨ ਦੇ ਕਈ ਨਵੇਂ ਜਿਹੜੇ ਨੇ ਡਿਲੀਵਰੀ ਸਿਸਟਮਾਂ ਦੇ ਵਿਕਾਸ ਅਤੇ ਵਿਖੰਡਣ ਯੋਗ ਸਮੱਗਰੀ ਦੇ ਇਕੱਠੇ ਹੋਣ ਤੋਂ ਪਤਾ ਲੱਗਦਾ ਕਿ ਇਸਦੇ ਪਰਮਾਣੂ ਹਥਿਆਰਾਂ ਦਾ ਅਸਲਾ ਤੇ ਸਮੱਗਰੀ ਦਾ ਭੰਡਾਰ ਅਗਲੇ ਦਹਾਕੇ ਦੇ ਵਿਚ ਵਧਣ ਦੀ ਸੰਭਾਵਨਾ ਹੈ ਤੇ ਰਿਪੋਰਟ ਦੇ ਵਿਚ ਇਹ ਗੱਲ ਕਹੀ ਗਈ ਹੈ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਮਨ ਦੇ ਵਿਚ ਕੋਈ ਵਿਚਾਰ ਹੈ ਤਾਂ ਜ਼ਰੂਰ ਸਾਂਝਾ ਕਰ ਸਕਦੇ ਹੋ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਗੱਲ ਕਰਦੇ ਆ ਅੱਜ ਥੋੜੀ ਜਿਹੀ ਕੁਝ ਜਿਹੜੀ ਹੈ ਬੱਚਿਆਂ ਦੀ ਵੀ ਗੱਲ ਕਰਦੇ ਹਾਂ ਮਾਨਸਿਕ ਸਥਿਤੀ ਦੇ ਬਾਰੇ ਤੇ ਮਾਪਿਆਂ ਦੀ ਤੇ ਉਸ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਵੈਸੇ ਤਾਂ ਪਿਛਲੇ ਹਫ਼ਤੇ ਮੈਂ ਕਰਨੀ ਚਾਹੁੰਦਾ ਸੀ ਪੁਲਿਸ ਤੇ ਜਨਤਾ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਜਾਂ ਕਿਹੋ ਜਿਹੇ ਸਲੂਕ ਹੋਣੇ ਚਾਹੀਦੇ ਆ ਤੇ ਗੱਲਬਾਤ ਉਹ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਕੁਝ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਇੱਕ ਘੰਟਾ ਤੇ 32 ਮਿੰਟ ਦਾ ਪ੍ਰੋਗਰਾਮ ਜਿਹੜਾ ਬੀਤ ਚੁੱਕਿਆ ਤੇ ਇਸੇ ਤਰ੍ਹਾਂ ਆਪਾਂ 25-30 ਮਿੰਟ ਹੋਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਗੱਲਾਂ ਬਾਤਾਂ ਕਾਫੀ ਚੱਲੀਆਂ ਨੇ ਜਿਵੇਂ ਕਿ ਇੰਡੀਆ ਗੱਠਜੋੜ ਦੀ ਗੱਲ ਹੋਈ ਹੈ, ਬੰਗਾਲ ਦੇ ਵਿਚ ਮਮਤਾ ਬੈਨਰਜੀ ਦੀ ਪਾਰਟੀ ਬਿਖਰਦੀ ਖਿਲਾਰ ਦਿੱਤੀ ਹੈ ਬੀਜੇਪੀ ਨੇ ਤੇ 20 ਸੀਟਾਂ ਉਹਦੇ ਵਿਚ ਜਾ ਰਹੀਆਂ ਨੇ। ਦੂਸਰੇ ਪਾਸੇ ਕਿਮ ਜੋਂਗ ਦੀ ਭੈਣ ਜਿਹੜੀ ਹੈ ਉਹਨੇ ਬਿਆਨ ਦਿੱਤਾ ਕਿ ਸੁਪਨਿਆਂ ਦੇ ਵਿਚੋਂ ਨਿਕਲੋ ਭਾਈ ਅਮਰੀਕਾ ਵਾਲਿਓ ਤੇ ਟਰੰਪ ਸਾਹਿਬ ਨੇ ਝਾੜ ਝੰਬ ਕੀਤੀ ਹੈ ਉਹਦੀ ਨੇਤਨਯਾਹੂ ਦੀ ਫਿਰ ਤੋਂ ਤੇ ਇਸੇ ਤਰ੍ਹਾਂ ਪੁੱਤੇ ਨੇ ਮੋਦੀ ਸਾਹਿਬ ਦੀ ਪਿੱਠ ਥਾਪੜੀ ਆ ਫਿਰ ਤੋਂ ਜੀ ਤੇ ਹੋਰ ਸਾਰਾ ਸਿਲਸਿਲਾ ਹੈ ਤੇ ਬਾਕੀ ਪੰਜਾਬ ਦੀਆਂ ਖ਼ਬਰਾਂ ਮਨਪ੍ਰੀਤ ਆਲੀ ਸਾਹਿਬ ਜਾ ਰਹੇ ਨੇ ਵਾਰਸ ਪੰਜਾਬ ਦੇ ਵਿਚ ਤੇ ਹੋਰ ਟਕਸਾਲ ਦਾ ਜਾਂ ਹੋਰ ਸਿੱਖ ਸਿਆਸਤ ਦੇ ਵਿਚ ਜੋ ਕੁਝ ਚੱਲ ਰਿਹਾ ਉਹਦਾ ਜ਼ਿਕਰ ਕਰਕੇ ਹਟੇ ਆ ਤੇ ਲੋ ਗੱਲਬਾਤ ਤੁਹਾਡੇ ਸੁਨੇਹਾਂ ਦੀ ਲੈਂਦੇ ਹਾਂ ਫਿਰ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪੁਲਿਸ ਤੇ ਜਨਤਾ ਦਾ ਜਿਹੜਾ ਸੰਬੰਧ ਹੈ ਉਹਦੇ ਬਾਰੇ ਇੱਕ ਜਿਹੜੀ ਹੈ ਗੱਲਬਾਤ ਲੇਖ ਛਪਿਆ ਉਹਦੀ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰ ਲਈਏ। ਸਭ ਤੋਂ ਪਹਿਲਾਂ ਸੁਨੇਹਾ ਜਿਹੜਾ ਪਹੁੰਚਿਆ ਜੀ ਆਪਾਂ ਨੂੰ ਪਰਮਿੰਦਰ ਜੀ ਦਾ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਤੇ ਲਾਈਕ ਨੰਬਰ ਉਹਨਾਂ ਨੇ 1 ਭੇਜਿਆ ਜੀ, ਬਹੁਤ ਬਹੁਤ ਸ਼ੁਕਰੀਆ, ਸਵਾਗਤ ਹੈ। ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿਚ ਸਾਂਝੀ ਕਰ ਰਹੇ ਨੇ ਤੇ ਅਗਲਾ ਸੁਨੇਹਾ ਇਕਬਾਲ ਮਾਂਗੜ ਜੀ ਦਾ ਬੜੇ ਦਿਨਾਂ ਬਾਅਦ ਕੈਲੀਫੋਰਨੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ ਨੂੰ ਜੀ, ਸਵਾਗਤ ਹੈ ਇਕਬਾਲ ਜੀ। ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਾਰੇ ਪਿਆਰਿਆਂ ਨੂੰ ਜੀ ਨੂੰ ਜੀ ਔਜਲਾ ਸਾਹਿਬ ਤੇ ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਪਿਆਰਿਆਂ ਨੂੰ ਜੀ US ਤੋਂ ਹੀ ਤੇ ਵਾਹ ਜੀ ਕਹਿੰਦੇ ਅਮਰੀਕਾ ਦਾ ਨੰਬਰ ਬਹੁਤ ਆਉਂਦਾ ਹੈ ਤੇ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਰਜਿੰਦਰ ਕੁਮਾਰ ਜੀਰਾ ਜੀ ਜੀਰੇ ਤੋਂ ਲਿਖਦੇ ਨੇ ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀਰਾ ਜੀ, ਸਵਾਗਤ ਹੈ। ਤੇ ਮਾਲ ਸੁਰਿੰਦਰ ਜੀ ਕਹਿੰਦੇ ਬਸ ਇਹੀ ਨਿਚੋੜ ਹੈ ਜੀ। ਤੇ ਬਲਰਾਜ ਸਿੰਘ ਸੰਧੂ ਅੰਕਲ ਲਿਖਦੇ ਨੇ ਅਮਰੀਕਾ ਤੋਂ ਸਿਆਟਲ ਤੋਂ ਭਾਰਤ ਸਾਹਿਬ ਤੇ ਸਮੂਹ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਸਤਿ ਸ਼੍ਰੀ ਅਕਾਲ ਅੰਕਲ ਜੀ, ਸਵਾਗਤ ਹੈ ਜੀ ਤੇ ਸ਼ੁਕਰੀਆ ਆਸ਼ੀਰਵਾਦ ਦੇ ਲਈ ਜੀ।
ਆਪਣੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭੇਜਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿ ਸ੍ਰੀ ਅਕਾਲ, ਸਤਿਕਾਰਯੋਗ ਸੰਧੂ ਅੰਕਲ ਜੀ ਤੇ ਸਤਿ ਸ੍ਰੀ ਅਕਾਲ ਹੈ ਜੀ। ਮਾਲ ਸੁਰਿੰਦਰ ਜੀ ਕਹਿੰਦੇ ਆਪ ਗੱਲ ਸਹੀ ਹੈ, ਕੁਝ ਲਿਖ ਰਹੇ ਨੇ, ਲੱਗਦਾ ਨਹੀਂ ਕਿਸੇ ਦਾ ਦੋਸਤ ਹੋ ਸਕਦਾ। ਅੱਛਾ ਜੀ, ਆਪਣੇ ਟਰੰਪ ਦੀ ਗੱਲ ਕਰਦੇ ਨੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਜੀ। ਤੇ ਮਨਦੀਪ ਜੱਸੀ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ, ਆਪਣੇ ਭੇਜਦੇ ਨੇ ਜੀ ਗਿੱਦੜਬਾਹਾ ਤੋਂ। ਜਨਾਬ ਜੀ ਉਹ ਸਤਿ ਸ੍ਰੀ ਅਕਾਲ ਹੈ ਜੀ। ਤੇ ਲੋ ਦੋਸਤੋ, ਗੱਲਬਾਤ ਕਰਦੇ ਆ ਪੁਲਿਸ ਦੇ ਬਾਰੇ ਥੋੜੀ ਜੀ, ਤੇ ਗੱਲਬਾਤ ਕੀ ਕਹਿੰਦੀ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਲ ਨੂੰ ਵੀ ਵਧਣਾ ਤੇ ਨਾਲ ਨਾਲ ਤੁਹਾਡੇ ਫੋਨ ਕਾਲ ਦੀ ਵੀ ਉਡੀਕ ਰਹੇਗੀ। ਇਹ ਗੱਲਬਾਤ ਦੋਸਤੋ ਹੈ ਪੁਲਿਸ ਤੇ ਜਨਤਾ ਦਾ ਰਿਸ਼ਤਾ। ਜਗਜੀਤ ਸਿੰਘ ਜੀ ਉਹਨਾਂ ਦੀ ਕਲਮ ਹੈ, ਟ੍ਰਿਬਿਊਨ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਪੰਜਾਬੀ ਟ੍ਰਿਬਿਊਨ ਤੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਇਹ ਗੱਲਬਾਤ ਪੰਜਾਬੀ ਜਾਗਰਣ ਦੀ ਗੱਲ ਹੈ ਲਿਖੀ ਹੋਈ, ਤੇ ਗਲਤ ਕਹਿ ਗਿਆ ਪਹਿਲਾਂ। ਇਹ ਗੱਲਬਾਤ ਕੀ ਸੱਦਾ ਦੇਣਾ ਚਾਹੁੰਦੀ ਹੈ ਉਹਦੇ ਬਾਰੇ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਰਲ ਮਿਲ ਕੇ। ਪੁਲਿਸ ਤੇ ਜਨਤਾ ਦਾ ਆਪਸੀ ਸੰਬੰਧ ਕਿਸੇ ਵੀ ਸੁਚੱਜੇ ਤੇ ਸੁਰੱਖਿਅਤ ਸਮਾਜ ਦੀ ਮਜ਼ਬੂਤ ਨਹੀਂ ਹੁੰਦਾ ਹੈ। ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਜਿੱਥੇ ਪੁਲਿਸ ਆਪਣਾ ਫਰਜ਼ ਨਿਭਾਉਂਦੀ ਹੈ ਉੱਥੇ ਜਨਤਾ ਦਾ ਸਹਿਯੋਗ ਵੀ ਉਨਾ ਹੀ ਜ਼ਰੂਰੀ ਬਣ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਤਦ ਹੀ ਪੂਰੀ ਤਰ੍ਹਾਂ ਕਾਮਯਾਬ ਹੋ ਸਕਦਾ ਜੇ ਲੋਕ ਪਾਰਦਰਸ਼ੀ ਤੇ ਜ਼ਿੰਮੇਵਾਰੀ ਸਮਝ ਕੇ ਪੁਲਿਸ ਦਾ ਸਾਥ ਦੇਣ। ਅਕਸਰ ਵੇਖਣ ਦੇ ਵਿੱਚ ਆਉਂਦਾ ਕਿ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਜਨਤਾ ਦਾ ਪੂਰਾ ਸਹਿਯੋਗ ਨਹੀਂ ਮਿਲਦਾ, ਜਿਸ ਦੇ ਕਾਰਨ ਜਾਂਚ ਪ੍ਰਕਿਰਿਆ ਲੰਬੀ ਹੋ ਜਾਂਦੀ ਹੈ। ਇਸ ਦੇ ਬਾਵਜੂਦ ਵੀ ਪੁਲਿਸ ਆਪਣੀ ਮਿਹਨਤ ਅਤੇ ਹੌਸਲੇ ਦੇ ਬਲਬੂਤੇ ਦੇ ਉੱਤੇ ਅਨੇਕਾਂ ਕੇਸਾਂ ਦੇ ਵਿੱਚ ਕਾਮਯਾਬੀ ਹਾਸਲ ਵੀ ਕਰਦੀ ਹੈ। ਇੱਥੇ ਕਿਸੇ ਤਰਫਦਾਰੀ ਦੀ ਗੱਲ ਨਹੀਂ ਹੈ, ਸਗੋਂ ਉਹ ਸੱਚਾਈ ਜਿਹੜੀ ਹੈ ਦਰਸਾਈ ਜਾ ਰਹੀ ਹੈ ਜੋ ਅਕਸਰ ਸਾਡੇ ਸਾਹਮਣੇ ਹੁੰਦੀ ਹੈ। ਪੁਲਿਸ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਜਨਤਾ ਦੀ ਸੇਵਾ ਕਰਨਾ। ਇੱਕ ਉੱਚ ਅਧਿਕਾਰੀ ਤੋਂ ਲੈ ਕੇ ਇੱਕ ਕਾਂਸਟੇਬਲ ਤੱਕ ਹਰ ਕਰਮਚਾਰੀ ਦਿਨ ਰਾਤ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਚਾਹੇ ਅੱਤ ਦੀ ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ ਹੋਵੇ, ਪੁਲਿਸ ਮੁਲਾਜ਼ਮ ਆਪਣੀ ਡਿਊਟੀ ਦੇ ਉੱਤੇ ਡਟੇ ਰਹਿੰਦੇ ਨੇ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ। ਕੁਝ ਦਿਨ ਪਹਿਲਾਂ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਨਾਲ ਗੱਲਬਾਤ ਦੇ ਦੌਰਾਨ ਉਸਨੇ ਦੱਸਿਆ ਕਿ ਲਗਾਤਾਰ ਘੰਟਿਆਂ ਖੜੇ ਰਹਿ ਕੇ ਡਿਊਟੀ ਨਿਭਾਉਣ ਕਾਰਨ ਕਈ ਵਾਰ ਪੈਰਾਂ ਦੇ ਵਿੱਚ ਸੋਜ ਤੇ ਦਰਦ ਹੋ ਜਾਂਦਾ, ਪਰ ਫਿਰ ਵੀ ਉਹ ਆਪਣੇ ਫਰਜ਼ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਟ੍ਰੈਫਿਕ ਪ੍ਰਬੰਧ ਜਿਹੜਾ ਸੁਚਾਰੂ ਢੰਗ ਦੇ ਨਾਲ ਚੱਲਦਾ ਰਹੇ ਤੇ ਲੋਕ ਸੁਰੱਖਿਅਤ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ। ਅਜਿਹੇ ਦੇ ਵਿੱਚ ਜਨਤਾ ਦਾ ਵੀ ਫਰਜ਼ ਬਣਦਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੇ ਤੇ ਪੁਲਿਸ ਦੇ ਨਾਲ ਸਹਿਯੋਗਾਤਮਕ ਰਵੱਈਆ ਅਪਣਾਵੇ। ਇਸ ਤੋਂ ਇਲਾਵਾ ਪੁਲਿਸ ਕਈ ਮਾਮਲਿਆਂ ਨੂੰ ਪਿਆਰ ਤੇ ਸਮਝਦਾਰੀ ਦੇ ਨਾਲ ਸੁਲਝਾ ਕੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਵੀ ਕਰਦੀ ਹੈ। ਚੋਰੀ ਜਾਂ ਗੁੰਮ ਹੋਈਆਂ ਵਸਤੂਆਂ ਦਾ ਜਿਹੜਾ ਉਨ੍ਹਾਂ ਦਾ ਜੋ ਹਾਸਲ ਕਰਨਾ ਕਰਕੇ ਜਦੋਂ ਉਨ੍ਹਾਂ ਨੂੰ ਮੁੜ ਮਾਲਕਾਂ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁੜ ਖੁਸ਼ੀ ਵਾਪਸ ਆ ਜਾਂਦੀ ਹੈ। ਜੇ ਤਾਜ਼ਾ ਉਦਾਹਰਣ ਪਠਾਨਕੋਟ ਜ਼ਿਲ੍ਹੇ ਦੀ ਲਈਏ ਤਾਂ ਪਿਛਲੇ ਦਿਨੀ ਉੱਥੇ ਦੇ SSP ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਦੌਰਾਨ ਜਾਣਕਾਰੀ ਦਿੱਤੀ ਗਈ ਸੀ ਕਿ ਪੁਲਿਸ ਨੇ 125 ਲੋਕਾਂ ਦੇ ਗੁੰਮ ਹੋਏ ਜਿਹੜੇ ਨੇ ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਮਾਲਕਾਂ ਤੱਕ ਪਹੁੰਚਾਏ ਨੇ। ਇਸ ਤੋਂ ਇਲਾਵਾ ਕਰੀਬ 100 ਹੋਰ ਮੋਬਾਈਲ ਫੋਨ ਅਜੇ ਪ੍ਰਕਿਰਿਆ ਅਧੀਨ ਨੇ ਜਿਨ੍ਹਾਂ ਨੂੰ ਵੀ ਜਲਦੀ ਹੀ ਜਿਹੜਾ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹਦਾ ਭਰੋਸਾ ਦਿੱਤਾ ਗਿਆ ਸੀ। ਇਹ ਸਿਰਫ ਇੱਕ ਜ਼ਿਲ੍ਹੇ ਦੀ ਮਿਸਾਲ ਹੈ, ਜੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਿਸ ਵੱਲੋਂ ਜਿਹੜਾ ਬਰਾਮਦ ਕੀਤੀਆਂ ਵਸਤਾਂ ਲੋਕਾਂ ਦੇ ਲਈ ਕਿੰਨੀ ਵੱਡੀ ਰਾਹਤ ਅਤੇ ਖੁਸ਼ੀ ਦਾ ਕਾਰਨ ਬਣਦੀਆਂ ਨੇ। ਅਜਿਹੀਆਂ ਕਾਰਵਾਈਆਂ ਦੇ ਨਾਲ ਜਨਤਾ ਦਾ ਭਰੋਸਾ ਵੀ ਮਜ਼ਬੂਤ ਹੁੰਦਾ ਹੈ ਪਰ ਪੁਲਿਸ ਪ੍ਰਸ਼ਾਸਨ ਪ੍ਰਤੀ ਸਤਿਕਾਰ ਵੀ ਜਿਹੜਾ ਨਾਲ ਵੱਧਦਾ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਜਨਤਾ ਤੇ ਪੁਲਿਸ ਮਿਲ ਕੇ ਕੰਮ ਕਰਨ ਤਾਂ ਕਾਮਯਾਬੀ ਹੋਰ ਵੀ ਤੇਜ਼ੀ ਦੇ ਨਾਲ ਮਿਲ ਸਕਦੀ ਹੈ। ਪੁਲਿਸ ਦੇ ਵੱਲੋਂ ਇਹ ਭਰੋਸਾ ਵੀ ਦਿੱਤਾ ਜਾਂਦਾ ਕਿ ਘਟਨਾ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾ ਸਕਦਾ ਹੈ। ਫਿਰ ਵੀ ਕਈ ਲੋਕ ਸਾਨੂੰ ਕੀ ਲੋੜ ਹੈ ਵਾਲੀ ਸੋਚ ਦੇ ਕਾਰਨ ਪੁਲਿਸ ਦੀ ਮਦਦ ਲਈ ਅੱਗੇ ਨਹੀਂ ਆਉਂਦੇ। ਦਰਅਸਲ ਇਹ ਸੋਚ ਸਮਾਜ ਦੇ ਲਈ ਘਾਤਕ ਹੈ। ਭਲੇ ਕੰਮ ਦੇ ਵਿੱਚ ਅੱਗੇ ਆਉਣਾ ਹਰ ਨਾਗਰਿਕ ਦਾ ਜਿਹੜਾ ਨੈਤਿਕ ਫਰਜ਼ ਹੋਣਾ ਚਾਹੀਦਾ ਹੈ। ਇਹ ਵੀ ਸੱਚ ਹੈ ਕਿ ਪੁਲਿਸ
ਤੇ ਜਨਤਾ ਦੇ ਰਿਸ਼ਤੇ ਦਾ ਇਹ ਸਿਰਫ ਇੱਕ ਸਕਾਰਾਤਮਕ ਪਹਿਲੂ ਹੈ। ਸਮਾਜ ਦੇ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਲੋਕਾਂ ਨੂੰ ਪੁਲਿਸ ਪ੍ਰਣਾਲੀ ਪ੍ਰਤੀ ਸ਼ਿਕਾਇਤਾਂ ਹੁੰਦੀਆਂ ਨੇ, ਪਰ ਇਸ ਦੇ ਨਾਲ ਨਾਲ ਅਨੇਕਾਂ ਉਦਾਹਰਣਾਂ ਅਜਿਹੀਆਂ ਵੀ ਨੇ ਜਿੱਥੇ ਪੁਲਿਸ ਆਪਣੀ ਇਮਾਨਦਾਰੀ, ਮਨੁੱਖਤਾ ਤੇ ਸਮਰਪਣ ਦੇ ਨਾਲ ਲੋਕਾਂ ਦਾ ਭਰੋਸਾ ਵੀ ਜਿੱਤਦੀ ਹੈ। ਇਸ ਦੇ ਲਈ ਲੋੜ ਹੈ ਕਿ ਦੋਵੇਂ ਪੱਖ ਆਪਸੀ ਵਿਸ਼ਵਾਸ, ਸਹਿਯੋਗ ਤੇ ਸੰਵਾਦ ਨੂੰ ਮਜ਼ਬੂਤ ਕਰਨ ਤਾਂ ਜੋ ਸਮਾਜ ਦੇ ਵਿੱਚ ਅਮਨ, ਸ਼ਾਂਤੀ ਤੇ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋ ਸਕੇ। ਜਦੋਂ ਜਨਤਾ ਤੇ ਪੁਲਿਸ ਵਿਚਕਾਰ ਭਰੋਸੇ, ਸਹਿਯੋਗ, ਜ਼ਿੰਮੇਵਾਰੀ ਦੀ ਭਾਵਨਾ ਮਜ਼ਬੂਤ ਹੋਏਗੀ ਤਦ ਹੀ ਸਾਡੇ ਸ਼ਹਿਰ, ਸੂਬੇ, ਪਿੰਡ, ਪੂਰੇ ਦੇਸ਼ ਨੂੰ ਤਰੱਕੀ ਤੇ ਅਮਨ ਦੀ ਸਹੀ ਮੰਜ਼ਿਲ ਜਿਹੜੀ ਹੈ ਮਿਲ ਸਕੇਗੀ। ਰਜਿੰਦਰ ਸਿੰਘ ਰਾਜਨ ਪਠਾਨਕੋਟ ਤੋਂ ਇਹ ਗੱਲਬਾਤ ਲਿਖਦੇ ਨੇ। ਤੇ ਲੋ ਦੋਸਤੋ, ਇਹ ਸੀ ਜੀ ਗੱਲਬਾਤ। ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਨੇ ਤੇ ਕੁਝ ਮੁਲਾਜ਼ਮਾਂ ਦੀਆਂ ਵੀ ਨੇ। ਪੁਲਿਸ ਤੇ ਜਨਤਾ ਦਾ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ। ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਜੋ ਗੱਲਬਾਤ ਹੈ ਬੱਚਿਆਂ ਦੇ ਬਾਰੇ। ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ ਜਿਹੜੇ ਨੇ ਉਹਨਾਂ ਦੀ ਬਾਤ ਹੈ। ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ, ਦਵਿੰਦਰ ਕੌਰ ਖੁਸ਼ ਧਾਲੀਵਾਲ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਤੇ ਸਾਲ 2025 ਦੀ ਭਾਰਤ ਦੇ ਵਿੱਚ ਅਪਰਾਧ ਰਿਪੋਰਟ ਦੇ ਅਨੁਸਾਰ 85,000 ਅਜਿਹੇ ਅਪਰਾਧ ਆਧਾਰਿਤ ਕੇਸ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਮੁਲਜ਼ਮ ਬੱਚੇ ਸਨ। 85,000 2025 ਦੇ ਵਿੱਚ ਬੱਚਿਆਂ ਦੇ ਦੁਆਰਾ ਕੀਤੇ ਅਪਰਾਧਾਂ ਦੇ ਵਿੱਚ ਕਤਲ, ਬਲਾਤਕਾਰ ਤੱਕ ਸ਼ਾਮਲ ਨੇ। ਇਸੇ ਸਾਲ ਦੇ ਦੌਰਾਨ 50,000 ਬੱਚਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਜੋ ਭਾਰਤ ਦੇ ਵਿੱਚ ਹੋਈਆਂ ਕੁੱਲ ਗ੍ਰਿਫਤਾਰੀਆਂ ਦਾ 2% ਹਿੱਸਾ ਬਣ ਜਾਂਦਾ ਹੈ। ਹਾਲਾਤ ਦਾ ਇੱਕ ਹੋਰ ਪੱਖ ਇਹ ਵੀ ਹੈ ਕਿ ਭਾਰਤ ਦੇ ਵਿੱਚ 10 ਕਰੋੜ ਬਾਲ ਮਜ਼ਦੂਰ ਨੇ, ਜਾਣੀ ਕਿ ਜਿਨ੍ਹਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਹੋਣਾ ਚਾਹੀਦਾ ਸੀ ਉਹਨਾਂ ਨੂੰ ਆਪਣਾ ਪੇਟ ਭਰਨ ਦੇ ਲਈ ਕੰਮ ਕਰਨਾ ਪੈ ਰਿਹਾ। 10 ਕਰੋੜ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ। ਅਕਸਰ ਉਨ੍ਹਾਂ ਨੂੰ ਹੱਦ ਦਰਜੇ ਦੀਆਂ ਭਿਆਨਕ ਹਾਲਤਾਂ ਦੇ ਵਿੱਚ ਕੰਮ ਕਰਨਾ ਪੈਂਦਾ। ਇਸ ਪਿੱਛੇ ਮਾਪਿਆਂ ਦੀ ਲਾਪਰਵਾਹੀ ਤੇ ਬੱਚਿਆਂ ਨੂੰ ਉਨ੍ਹਾਂ ਦੇ ਵੱਲੋਂ ਸਮਾਂ ਨਾ ਦੇਣਾ ਮੁੱਖ ਕਾਰਨ ਨੇ। ਇਹ ਭਾਵੇਂ ਸਹੀ ਨਿਸ਼ਾਨਦੇਹੀ ਹੈ ਤੇ ਚਾਹੇ ਗਲਤ, ਪਰ ਮਾਪਿਆਂ ਦੇ ਕੋਲ ਸਮਾਂ ਹੈ ਕਿਉਂ ਨਹੀਂ ਹੈ, ਜਾਂ ਉਹ ਬੱਚਿਆਂ ਨੂੰ ਸਮਾਂ ਕਿਉਂ ਨਹੀਂ ਦਿੰਦੇ? ਕਿਉਂਕਿ ਬਹੁਤ ਸਾਰੇ ਮਾਪੇ ਨੌਕਰੀ ਪੇਸ਼ੇ ਵਾਲੇ ਨੇ। ਪ੍ਰਾਈਵੇਟ ਕੰਪਨੀਆਂ ਤਾਂ ਆਪਣੇ ਮੁਲਾਜ਼ਮਾਂ ਨੂੰ ਇੰਨਾ ਕੁ ਨਿਚੋੜਦੀਆਂ ਨੇ, ਜਾਂ ਤਾਂ ਉਹਨਾਂ ਦੇ ਕੋਲ ਆਪਣੇ ਬੱਚਿਆਂ ਦੇ ਲਈ ਸਮਾਂ ਬਚਦਾ ਹੀ ਨਹੀਂ, ਜਾਂ ਫਿਰ ਨੌਕਰੀ ਦੀਆਂ ਉਲਝਣਾਂ, ਪਰੇਸ਼ਾਨੀਆਂ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਰੁਝਾ ਥਕਾ ਦਿੰਦੀਆਂ ਨੇ ਕਿ ਉਹਨਾਂ ਨੂੰ ਬੱਚਿਆਂ ਨੂੰ ਸਮਾਂ ਦੇਣ ਦਾ ਚੇਤਾ ਹੀ ਨਹੀਂ ਰਹਿੰਦਾ। ਦੂਜੀ ਗੱਲ ਕਰ ਲਈਏ ਤੇ ਸਾਡੇ ਸਮਾਜ ਦੇ ਵਿੱਚ ਇਹਦੇ ਵਿੱਚ ਕਹਿ ਸਕਦੇ ਕਿ ਕਲਚਰ ਦਾ ਵੀ ਥੋੜਾ ਬਹੁਤਾ ਫਰਕ ਹੈਗਾ। ਚਲੋ ਇਹਨਾਂ ਮੁਲਕਾਂ ਦੇ ਵਿੱਚ ਵੀ 8-8, 12-12 ਘੰਟੇ ਲੋਕ ਜੋਬ ਕਰਦੇ ਆ, ਪਰ ਜ਼ਰੂਰ ਸਮਾਂ ਕੱਢਣ ਦੀ ਕੋਸ਼ਿਸ਼ ਹੁੰਦੀ ਹੈ ਕਿਤੇ ਨਾ ਕਿਤੇ ਪਰਿਵਾਰ ਦੇ ਲਈ। ਤੇ ਦੂਜੀ ਗੱਲ ਕਰੀਏ ਤੇ ਸਾਡੇ ਸਮਾਜ ਦੇ ਵਿੱਚ ਬੱਚੇ ਜੰਮਣਾ ਮਹੱਤਵਪੂਰਨ ਸਮਝਿਆ ਜਾਂਦਾ ਹੈ, ਪਰ ਉਹਨਾਂ ਦੇ ਪਾਲਣ ਪੋਸ਼ਣ ਦੇ ਲਈ ਸਿੱਖਿਅਤ ਹੋਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਬਹੁਤੇ ਪੜ੍ਹੇ ਲਿਖੇ ਲੋਕ ਵੀ ਇਸ ਸੰਬੰਧੀ ਕੋਈ ਜ਼ਰੂਰਤ ਤੱਕ ਮਹਿਸੂਸ ਨਹੀਂ ਕਰਦੇ। ਬੱਚਿਆਂ ਦੇ ਮਾਨਸਿਕ ਜਗਤ ਨੂੰ ਸਮਝਣਾ ਹੋਵੇ ਤੇ ਉਹਨਾਂ ਦੀਆਂ ਲੋੜਾਂ ਨੂੰ ਜਾਣ ਸਕਣਾ ਹੋਵੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹਿੰਦੀ ਤੇ ਉਹ ਬੱਚੇ ਨੂੰ ਸੁਧਾਰਨ ਦੇ ਲਈ ਜਿਹੜਾ ਕੁੱਟਣਾ, ਘੂਰਨਾ ਜਾਂ ਹੱਦੋਂ ਵੱਧ ਪਿਆਰ ਕਰਨਾ, ਬੱਚੇ ਦੀ ਹਰ ਫਰਮਾਇਸ਼ ਪੂਰੀ ਕਰਨ ਦੇ ਤਰੀਕੇ ਵਰਤਦੇ ਨੇ, ਜਾਣੀ ਉਹਨੂੰ ਖਰੀਦਣ ਦੀ ਕੋਸ਼ਿਸ਼ ਕਰਦੇ ਆ, ਜੋ ਚੰਗਾ ਕਰਨ ਦੀ ਥਾਂ ਬੁਰੇ ਨਤੀਜੇ ਹੀ ਸਾਹਮਣੇ ਆਉਂਦੇ ਨੇ। ਇਲੈਕਟ੍ਰਾਨਿਕ ਮੀਡੀਆ ਜਿਵੇਂ ਕਿ ਟੀਵੀ, ਇੰਟਰਨੈਟ, ਵੀਡੀਓ ਗੇਮਾਂ ਆਦਿ ਦੀ ਭੂਮਿਕਾ ਬਹੁਤ ਅਹਿਮ ਰੂਪ ਧਾਰ ਚੁੱਕੀ ਹੈ, ਜਿਸਨੇ ਮੱਧ ਵਰਗੀ ਤੇ ਅਮੀਰ ਤਬਕੇ ਦੇ ਬੱਚਿਆਂ ਦੇ ਸਮੁੱਚੇ ਕਲਪਨਾ ਜਗਤ ਦੇ ਉੱਤੇ ਕਬਜ਼ਾ ਕਰ ਲਿਆ। ਬੱਚੇ ਆਪਣਾ ਸਮਾਂ ਜਿਹੜਾ ਨੇ ਬਿਤਾਉਣ ਦੇ ਲਈ, ਇਕੱਲੇਪਨ ਤੋਂ ਛੁਟਕਾਰਾ ਪਾਉਣ ਦੇ ਲਈ ਤੇ ਬਾਅਦ ਦੇ ਵਿੱਚ ਪੱਕੀ ਆਦਤ ਬਣ ਜਾਣ ਦੇ ਕਾਰਨ ਇਹਨਾਂ ਦੇ ਵਿੱਚ ਡੁੱਬੇ ਰਹਿੰਦੇ ਨੇ। ਕੁਝ ਮਾਪੇ ਵੀ ਬੱਚਿਆਂ ਤੋਂ ਪਿੱਛਾ ਛਡਾਉਣ ਦੇ ਲਈ ਤੇ ਖੁਦ ਧਿਆਨ ਦੇਣ ਦੀ ਥਾਂ ਬੱਚਿਆਂ ਨੂੰ ਟੀਵੀ, ਵੀਡੀਓ ਗੇਮਾਂ ਦੇ ਹਵਾਲੇ ਕਰ ਦਿੰਦੇ ਆ। ਉਧਰ ਟੀਵੀ, ਇੰਟਰਨੈਟ, ਵੀਡੀਓ ਗੇਮਾਂ ਆਦਿ ਦੇ ਉੱਤੇ ਕਾਰਪੋਰੇਟ ਜਗਤ ਦਾ ਕਬਜ਼ਾ, ਜਿਸਦਾ ਇੱਕੋ ਇੱਕ ਮਕਸਦ ਵੱਧ ਤੋਂ ਵੱਧ ਮੁਨਾਫਾ ਕਮਾਉਣਾ, ਤਾਂ ਕਿ ਉਹ ਚੁੱਪ ਚਾਪ ਮੌਜੂਦਾ ਲੁੱਟ ਦੇ ਢਾਂਚੇ ਦੀ ਗੁਲਾਮੀ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੇ ਉੱਤੇ ਬਿਹਤਰੀ ਬਾਰੇ ਸੋਚਣ ਤੱਕ ਨਾ।
ਟੀਵੀ ਵੀਡੀਓ ਗੇਮਾਂ ਇੰਟਰਨੈਟ ਤੇ ਲਗਾਤਾਰ ਪਰੋਸੀ ਜਾ ਰਹੀ ਹਿੰਸਾ ਘਟੀਆ ਤੇ ਗੈਰ ਵਿਗਿਆਨਕ ਮਨੋਰੰਜਨ ਬੱਚਿਆਂ ਦੀ ਮਾਸੂਮੀਅਤ ਤੇ ਕਲਪਨਾ ਉਡਾਰੀਆਂ ਦੇ ਨਾਲ ਖੇਡ ਰਿਹਾ ਬੱਚਿਆਂ ਦੀਆਂ ਸਿਰਜਣਾਤਮਕ ਸ਼ਕਤੀਆਂ ਜਿਵੇਂ ਕਿ ਚਿੱਤਰਕਲਾ ਡਰਾਇੰਗ ਵਗੈਰਾ ਕਰਨਾ ਸੰਗੀਤ ਆਦਿ ਸਿੱਖਣਾ ਪਰੀ ਕਹਾਣੀਆਂ ਘੜਨੀਆਂ ਕੁਦਰਤ ਦੇ ਨਾਲ ਲਗਾ ਤੇ ਉਸ ਨੂੰ ਮਾਨਣਾ ਸਮਾਜ ਦੇ ਦੂਸਰੇ ਮੈਂਬਰਾਂ ਦੇ ਨਾਲ ਵਿਚਰਨਾ ਬਾਤਚੀਤ ਕਰਨਾ ਦੋਸਤ ਬਣਾਉਣ ਦੀ ਰੁਚੀ ਨੂੰ ਖਤਮ ਕੀਤਾ ਜਾ ਰਿਹਾ ਤੇ ਬੱਚਿਆਂ ਦੀ ਕਲਪਨਾ ਸ਼ਕਤੀ ਨੂੰ ਹਿੰਸਾਤਮਕ ਪਾਤਰਾਂ ਦੇ ਹਿੱਸਾ ਜਾਂ ਹਿੰਸਾ ਦੇ ਘਿਨਾਉਣੇ ਢੰਗ ਤਰੀਕਿਆਂ ਤੱਕ ਜਿਹੜਾ ਸੀਮਤ ਕੀਤਾ ਜਾ ਰਿਹਾ ਬੱਚੇ ਇੱਕ ਖਿਆਲੀ ਜਗਤ ਦੇ ਵਿੱਚ ਰਹਿੰਦੇ ਨੇ ਜਦੋਂ ਕਿ ਅਸਲੀ ਸੰਸਾਰ ਦੇ ਵਿੱਚ ਆਉਂਦੇ ਨੇ ਤਾਂ ਇਸ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਨੇ ਤਾਂ ਉਹਨਾਂ ਦੇ ਕੋਲ ਇਹਨਾਂ ਨੂੰ ਜਿਹੜਾ ਸਮਝਣ ਦੇ ਉੱਤੇ ਨਜਿੱਠਣ ਦਾ ਕੋਈ ਨਜ਼ਰੀਆ ਜਾਂ ਤਰੀਕਾ ਨਹੀਂ ਹੁੰਦਾ ਨਤੀਜੇ ਵਜੋਂ ਖੁਦਕੁਸ਼ੀਆਂ ਨਸ਼ੇ ਹਿੰਸਾ ਮਾਨਸਿਕ ਰੋਗ ਆਦਿ ਹੋ ਜਾਂਦੇ ਹੈ ਫਿਰ ਸਕੂਲਾਂ ਦੀ ਭੂਮਿਕਾ ਆ ਜਾਂਦੀ ਹੈ ਅਜੋਕੇ ਸਕੂਲਾਂ ਦੇ ਉੱਤੇ ਵਿਦਿਆ ਪ੍ਰਣਾਲੀ ਦਾ ਰੂਪ ਤੇ ਤੱਤ ਸਵਾਲਾਂ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਅੱਜ ਦਾ ਭਾਰਤੀ ਵਿਦਿਅਕ ਢਾਂਚਾ ਅੰਗਰੇਜ਼ਾਂ ਦੁਆਰਾ ਭਾਰਤ ਦੇ ਵਿੱਚ ਸ਼ੁਰੂ ਕੀਤੇ ਗਏ ਵਿਦਿਅਕ ਢਾਂਚੇ ਦੇ ਉੱਤੇ ਆਧਾਰਿਤ ਹੈ ਜਿਸਦਾ ਮਕਸਦ ਸੀ ਅੰਗਰੇਜ਼ਾਂ ਦੇ ਲਈ ਪੜ੍ਹੇ ਲਿਖੇ ਕਲਰਕ ਤੇ ਅੰਗਰੇਜ਼ਾਂ ਦੀ ਨੌਕਰੀ ਕਰਦੇ ਹੋਏ ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਵਾਲੇ ਗੁਲਾਮ ਤਿਆਰ ਕੀਤੇ ਕਰਨੇ ਹੁਣ ਫਰਕ ਜਿਹੜਾ ਸਿਰਫ ਇੰਨਾ ਹੀ ਪਿਆ ਕਿ ਕਲਰਕਾਂ ਤੇ ਗੁਲਾਮ ਮਾਨਸਿਕਤਾ ਵਾਲੇ ਪੜ੍ਹੇ ਲਿਖੇ ਲੋਕਾਂ ਦੀ ਲੋੜ ਅੰਗਰੇਜ਼ਾਂ ਨੂੰ ਨਾ ਹੋ ਕੇ ਦੇਸੀ ਸਰਮਾਏਦਾਰਾਂ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਹੈ ਸਾਡੇ ਸਿੱਖਿਆ ਢਾਂਚੇ ਦਾ ਇਹ ਉਦੇਸ਼ ਹੀ ਨਹੀਂ ਹੈ ਕਿ ਬੱਚਿਆਂ ਨੂੰ ਜਿਹੜਾ ਮਾਫੀ ਚਾਹੁੰਦਾ ਸਾਡੇ ਸਿੱਖਿਆ ਢਾਂਚੇ ਦਾ ਇਹ ਉਦੇਸ਼ ਹੀ ਨਹੀਂ ਹੈ ਕਿ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਦੀ ਸਿੱਖਿਆ ਦਿੱਤੀ ਜਾਵੇ ਬੱਚਿਆਂ ਦੇ ਵਿੱਚ ਸਿਰਜਣਾਤਮਕਤਾ ਇਨਸਾਨੀਅਤ ਦੇ ਪ੍ਰਤੀ ਪਿਆਰ ਜਗਾਇਆ ਜਾਵੇ ਦੂਜਿਆਂ ਦੇ ਸਿਰ ਦੇ ਉੱਤੇ ਪੈਰ ਰੱਖ ਕੇ ਅੱਗੇ ਵਧਣ ਤੇ ਪੜ੍ਹ ਲਿਖ ਕੇ ਦੂਜਿਆਂ ਦੇ ਉੱਤੇ ਹੁਕਮ ਚਲਾਉਣ ਦੀ ਸਿੱਖਿਆ ਦੇਣਾ ਹੀ ਇਸ ਵਿਦਿਅਕ ਢਾਂਚੇ ਦਾ ਜਿਹੜਾ ਸਾਰ ਤੱਤ ਹੈ ਹਰ ਕੋਈ ਕਿਸੇ ਵੀ ਤਰੀਕੇ ਦੂਜਿਆਂ ਦੇ ਨਾਲੋਂ ਅੱਗੇ ਲੰਘਣਾ ਚਾਹੁੰਦਾ ਹੈ ਜੋ ਉਸਦੇ ਲਈ ਲਾਜ਼ਮੀ ਵੀ ਹੈ ਜੇ ਉਸਨੇ ਆਪਣੀ ਹੈਸੀਅਤ ਨੂੰ ਬਣਾਈ ਰੱਖਣਾ ਹੈ ਜਾਂ ਇਸ ਨੂੰ ਉੱਚਾ ਚੁੱਕਣਾ ਹੈ ਤਾਂ ਇਹ ਮੁਕਾਬਲੇਬਾਜ਼ੀ ਬੱਚਿਆਂ ਦੇ ਮਾਮਲੇ ਦੇ ਵਿੱਚ ਸਦਾ ਉਚੇਰੀ ਹੁੰਦੀ ਜਾ ਰਹੀ ਨੰਬਰਾਂ ਦੀ ਦੌੜ ਤੇ ਮਾਪਿਆਂ ਦੀਆਂ ਉਮੀਦਾਂ ਦੇ ਉੱਤੇ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਜੋ ਬੱਚਿਆਂ ਦੇ ਕੋਮਲ ਮਨਾਂ ਤੇ ਅਸਹਿ ਦਬਾਅ ਪੈਦਾ ਕਰਦੀਆਂ ਨੇ ਮਾਨਸਿਕ ਵਿਗਾੜਾਂ ਨੂੰ ਜਨਮ ਦਿੰਦੀਆਂ ਨੇ ਮੁਕਾਬਲੇ ਤੇ ਉਮੀਦਾਂ ਦਾ ਦਬਾਅ ਹੈ ਭਿਆਨਕ ਅਲਹਿਦਗੀ ਤੇ ਮਾਨਸਿਕ ਖਿੰਡਾ ਦੀਆਂ ਹਾਲਤਾਂ ਦਰਦਨਾਕ ਘਟਨਾਵਾਂ ਨੂੰ ਜਨਮ ਦਿੰਦੀਆਂ ਹੈ ਇਸ ਦੇ ਲਈ ਇਸ ਵਿਦਿਅਕ ਢਾਂਚੇ ਤੋਂ ਕੋਈ ਵੀ ਅਜਿਹੀ ਉਮੀਦ ਰੱਖਣੀ ਕਿ ਬੱਚਿਆਂ ਦਾ ਸਿਹਤਮੰਦ ਸਰੀਰਕ ਤੇ ਮਾਨਸਿਕ ਵਿਕਾਸ ਕਰੇਗਾ ਪੂਰੀ ਤਰ੍ਹਾਂ ਗਲਤ ਹੈ ਰਹਿੰਦੀ ਖੁੰਹਦੀ ਕਸਰ ਅਧਿਆਪਕਾਂ ਦੇ ਸਕੂਲੀ ਪੜ੍ਹਾਈ ਪ੍ਰਤੀ ਵਤੀਰੇ ਦੇ ਨਾਲ ਨਿਕਲ ਜਾਂਦੀ ਹੈ ਕੁਦਰਤ ਖੇਡਾਂ ਸੰਗੀਤ ਖਿਆਲ ਉਡਾਰੀਆਂ ਤੇ ਰਚਨਾਤਮਕਤਾ ਦੇ ਜਿਸ ਸੰਸਾਰ ਨੇ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਘੇਰ ਰੱਖਿਆ ਹੁੰਦਾ ਹੈ ਉਸ ਨੂੰ ਸਕੂਲ ਦੇ ਪੜ੍ਹਾਈ ਕਮਰੇ ਤੋਂ ਬਾਹਰ ਨਾ ਰੋਕ ਦਿੱਤਾ ਜਾਵੇ ਉਹਨਾਂ ਦੇ ਅਨੁਸਾਰ ਜਿਹੜਾ ਬੱਚੇ ਆਪਣੇ ਉਹਨਾਂ ਅਨੁਸਾਰ ਬੱਚੇ ਦੇ ਮਨ ਨੂੰ ਛੂਹਣਾ ਉਵੇਂ ਹੀ ਹੈ ਜਿਵੇਂ ਤਰੇਲ ਦੀਆਂ ਬੂੰਦਾਂ ਦੇ ਨਾਲ ਸਜੇ ਗੁਲਾਬ ਦੇ ਨਾਜ਼ੁਕ ਫੁੱਲਾਂ ਨੂੰ ਛੂਹਣਾ ਤੇ ਤਰੇਲ ਦੀਆਂ ਬੂੰਦਾਂ ਨੂੰ ਡਿੱਗਣ ਨਾ ਦੇਣਾ ਹੁਣ ਜੇ ਅਸੀਂ ਆਪਣੇ ਸਕੂਲ ਜਾਂ ਸਕੂਲਾਂ ਵੱਲ ਇੱਕ ਨਜ਼ਰ ਮਾਰੀਏ ਤਾਂ ਸਾਫ਼ ਦਿਖ ਜਾਵੇਗਾ ਕਿ ਅਸੀਂ ਕਿੱਥੇ ਖੜੇ ਹਾਂ ਬਹੁਤੇ ਅਧਿਆਪਕਾਂ ਦੇ ਲਈ ਅਧਿਆਪਨ ਦਾ ਪੇਸ਼ਾ ਰੋਜ਼ੀ ਰੋਟੀ ਦਾ ਸਾਧਨ ਹੈ ਨਾ ਕਿ ਮਨੁੱਖਤਾ ਦੇ ਪ੍ਰਤੀ ਜਿਹੜਾ ਕੋਈ ਜ਼ਿੰਮੇਵਾਰੀ ਜੇ ਗੱਲ ਕਰ ਲਵੋ ਤਾਂ ਜਵਾਬ ਮਿਲੇਗਾ ਕਿ ਸਮਾਂ ਹੀ ਨਹੀਂ ਮਿਲਦਾ ਜਾਂ ਦਿਲ ਨਹੀਂ ਕਰਦਾ ਫਿਰ ਜੇ ਅਧਿਆਪਕ ਦੇ ਕੋਲ ਇਸ ਕੰਮ ਦੇ ਲਈ ਸਮਾਂ ਨਹੀਂ ਜਾਂ ਦਿਲ ਨਹੀਂ ਕਰਦਾ ਤਾਂ ਉਸਨੂੰ ਅਧਿਆਪਕ ਹੋਣ ਦਾ ਵੀ ਕੀ ਜਿਹੜਾ ਹੱਕ ਰਹਿ ਜਾਂਦਾ ਪੈਸਾ ਤਾਂ ਹੋਰ ਪੇਸ਼ਿਆਂ ਵਾਲੇ ਵੀ ਕਮਾਉਂਦੇ ਨੇ ਪਰ ਉਹ ਜਿਹਾ ਕੁਝ ਕਰ ਲਿਆ ਜਾਵੇ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਅਧਿਆਪਕਾਂ ਦੇ ਉੱਤੇ ਵੀ ਨਤੀਜੇ ਦਿਖਾਉਣ ਦਾ ਦਬਾਅ ਰਹਿੰਦਾ ਹੈ ਜੋ ਕਿ ਪ੍ਰਾਈਵੇਟ ਸਕੂਲਾਂ ਜਿਨ੍ਹਾਂ ਦਾ ਮਕਸਦ ਸਿੱਖਿਆ ਘੱਟ ਮੁਨਾਫਾ ਜ਼ਿਆਦਾ ਹੁੰਦਾ ਹੈ ਵਿੱਚ ਹੋਰ ਵੀ ਜ਼ਿਆਦਾ ਹੈ ਜਿੱਥੇ ਅਧਿਆਪਕ ਦੀ ਨੌਕਰੀ ਵੀ ਖੁੱਸ ਸਕਦੀ ਹੈ ਇਹ ਦਬਾਅ ਬੱਚਿਆਂ ਦੇ ਮਨ ਸਮਰਥਾ ਤੇ ਘਰੇਲੂ ਹਾਲਾਤਾਂ ਨੂੰ ਸਮਝੇ ਬਿਨਾਂ ਸਖਤੀ ਕਰਨ ਦੀ ਪ੍ਰਵਿਰਤੀ ਪੈਦਾ ਕਰਦਾ ਹੈ ਜਿਹਦੇ ਨਾਲ ਬੱਚਿਆਂ ਦੇ ਮਨਾਂ ਦੇ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਉਹਨਾਂ ਦਾ ਵਿੱਚ ਜਿਹੜਾ ਬਦਲਾਖੋਰੀ ਦੀ ਭਾਵਨਾ ਜਿਹੜੀ ਹੈ ਪੈਦਾ ਹੋਣ ਲੱਗ ਪੈਂਦੀ ਹੈ ਇਸ ਤੋਂ ਇਲਾਵਾ ਮਾਪਿਆਂ ਦਾ ਸਮਾਜ ਤੇ ਦੂਜੇ ਮੈਂਬਰਾਂ ਪ੍ਰਤੀ ਵਰਤਾਅ ਜਿਹੜਾ ਬੱਚਿਆਂ ਦੇ ਵਿੱਚ ਵੀ ਉਹੋ ਹੀ
ਜੇ ਸੁਭਾਅ ਦੇ ਉੱਤੇ ਪ੍ਰਵਿਰਤੀਆਂ ਨੂੰ ਜਿਹੜਾ ਉਤਸ਼ਾਹਿਤ ਕਰਦਾ ਹੈ, ਕਿਉਂਕਿ ਬੱਚੇ ਵੱਡਿਆਂ ਦੀ ਨਕਲ ਬਾਖੂਬੀ ਕਰਦੇ ਹੈ। ਹੁਣ ਜੇ ਮਾਂ ਪਿਓ ਲਈ ਸਮਾਜ ਦੇ ਵਿੱਚ ਆਪਣੇ ਬੱਚੇ ਤੋਂ ਬਿਨਾਂ ਹੋਰ ਕੋਈ ਵਸਦਾ ਹੀ ਨਹੀਂ ਤੇ ਉਹ ਆਪਣਾ ਸਾਰਾ ਪਿਆਰ ਤੇ ਧਿਆਨ ਬੱਚੇ ਦੇ ਲਈ ਰਾਖਵਾਂ ਕਰ ਦਿੰਦੇ ਨੇ, ਤਾਂ ਜੇ ਬੱਚੇ ਤੋਂ ਵੱਡੇ ਹੋ ਕੇ ਸੰਵੇਦਨਸ਼ੀਲ ਹੋਣ ਦੀ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਪਰਿਵਾਰਾਂ ਦੇ ਟੁੱਟਣ ਤੇ ਮਾਪਿਆਂ ਦੇ ਆਪਸੀ ਝਗੜਿਆਂ ਦਾ ਬੱਚਿਆਂ ਦੇ ਉੱਤੇ ਪੈਂਦਾ ਬੁਰਾ ਪ੍ਰਭਾਵ ਵੀ ਵਿਚਾਰ ਅਧੀਨ ਆਉਂਦਾ ਹੈ। ਸਾਂਝੇ ਪਰਿਵਾਰ ਹੁਣ ਰਹੇ ਨਹੀਂ ਤੇ ਪੂਰਾ ਸਮਾਜਿਕ ਢਾਂਚਾ ਅਜਿਹਾ ਕਿ ਹਰ ਆਦਮੀ ਇਕੱਲੇਪਨ ਦਾ ਸ਼ਿਕਾਰ ਹੋ ਚੁੱਕਿਆ ਹੈ। ਸਮਾਜਿਕ ਹਾਲਾਤਾਂ ਨੂੰ ਬਦਲਣਾ ਆਰਥਿਕ ਬੁਨਿਆਦ ਨੂੰ ਬਦਲਣਾ ਹੈ, ਪਰ ਅਜਿਹਾ ਵੀ ਨਹੀਂ, ਜਿੰਨਾ ਚਿਰ ਆਰਥਿਕ ਬੁਨਿਆਦ ਨਹੀਂ ਬਦਲਦੀ ਉਨਾ ਚਿਰ ਕੁਝ ਨਹੀਂ ਹੋ ਸਕਦਾ। ਸਾਨੂੰ ਸਚੇਤਨ ਯਤਨ ਕਰਨੇ ਪੈਣਗੇ ਇਲੈਕਟ੍ਰਾਨਿਕ ਮੀਡੀਆ ਦੇ ਟਾਕਰੇ ਦੇ ਲਈ ਤੇ ਬੱਚਿਆਂ ਨੂੰ ਇਸ ਦੇ ਪ੍ਰਭਾਵ ਤੋਂ ਕੱਢਣ ਦੇ ਲਈ ਸਾਨੂੰ ਬਦਲਵੇਂ ਸਾਧਨ ਖੜੇ ਕਰਨੇ ਚਾਹੀਦੇ ਨੇ। ਘੱਟੋ ਘੱਟ ਪੜ੍ਹਿਆ ਲਿਖਿਆ ਆਦਮੀ ਤਾਂ ਆਪਣੇ ਘਰ ਲਾਇਬ੍ਰੇਰੀ ਬਣਾ ਹੀ ਸਕਦਾ ਹੈ, ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਮੁਹੱਲਿਆਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਨੀਆਂ ਬਹੁਤ ਜ਼ਰੂਰੀ ਨੇ, ਜਿਸ ਦੇ ਰਾਹੀਂ ਉਸਾਰੂ ਬਾਲ ਸਾਹਿਤ ਬੱਚਿਆਂ ਤੱਕ ਪਹੁੰਚੇ। ਬਾਲ ਮੇਲਿਆਂ ਤੇ ਸਿਰਜਨਾਤਮਕ ਕੈਂਪ ਲਗਾਉਣੇ, ਬੱਚਿਆਂ ਨੂੰ ਆਪਣੇ ਦੇਸ਼ ਦੇ ਉੱਤੇ ਪੂਰੀ ਦੁਨੀਆਂ ਦੇ ਉਨ੍ਹਾਂ ਨਾਇਕਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਮਨੁੱਖਤਾ ਨੂੰ ਸਮਰਪਿਤ ਕਰ ਦਿੱਤੀ ਤੋਂ ਜਾਣੂ ਕਰਵਾਉਣਾ ਹੋਵੇਗਾ। ਇਸ ਦੇ ਲਈ ਨਾਟਕ, ਸੰਗੀਤ, ਸਿਨੇਮਾ ਆਦਿ ਜਿਹੜੇ ਮਾਧਿਅਮਾਂ ਦੀ ਲੋਕ ਪੱਖੀ ਜਿਹੜੀ ਵਰਤੋਂ ਕਰਦੇ ਹੋਏ ਇੱਕ ਸੱਭਿਆਚਾਰਕ ਮੁਹਿੰਮ ਦੀ ਵੀ ਜ਼ਰੂਰਤ ਹੈ, ਤੇ ਬੱਚਿਆਂ ਨੂੰ ਜਿਉਂਦੀਆਂ ਚੀਜ਼ਾਂ ਤੇ ਕੁਦਰਤ ਨੂੰ ਪਿਆਰ ਕਰਨਾ ਸਿਖਾਉਣਾ ਜਿਹੜਾ ਹੋਵੇਗਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਤੁਹਾਡੇ ਨਾਲ ਸਾਂਝ ਪਾਈ ਹੈ ਬੱਚਿਆਂ ਦੀ ਮਾਨਸਿਕ ਸਥਿਤੀ ਤੇ ਮਾਪੇ। ਦਵਿੰਦਰ ਕੌਰ ਖੁਸ਼ ਧਾਲੀਵਾਲ ਉਹਨਾਂ ਦੀ ਕਲਮ ਦੇ ਵਿੱਚੋਂ ਇਹ ਵਾਰਤਾਲਾਪ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੀ ਦਾ ਮੰਚ। ਤੇ ਲਓ ਜੀ, ਇਸ ਦੇ ਨਾਲ ਹੀ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ। ਸਮਾਂ ਵੀ ਆਪਣਾ ਤਕਰੀਬਨ ਕੰਪਲੀਟ ਹੋ ਚੁੱਕਿਆ ਤੇ ਜਾਂਦੇ ਜਾਂਦੇ ਇੱਕ ਦੋਸਤ ਨੇ ਇਹ ਜਿਹੜੇ ਆਏ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਤਿੰਦਰ ਸਰਤਾਜ ਜੀ ਦਾ ਗੀਤ ਵੀ ਤੁਹਾਡੇ ਲਈ ਛੱਡ ਕੇ ਜਾਵਾਂਗਾ ਜਾਂਦੇ ਜਾਂਦੇ ਝੀਲੇ, ਤੇ ਉਦੋਂ ਵੀ ਇੰਜੋਏ ਕਰਿਓ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ। ਤੇ ਆਪਣੇ ਨਵਦੀਪ ਸਿੰਘ ਬਾਈ ਜੀ ਦਿੱਲੀ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ, ਨਿੱਘਾ ਸਵਾਗਤ ਹੈ। ਬਾਕੀ ਸੁਨੇਹੇ ਤਾਂ ਤਕਰੀਬਨ ਮੈਂ ਸਾਂਝੇ ਕਰ ਹੀ ਦਿੱਤੇ ਆ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ, ਨਾਮ ਰਹਿ ਗਿਆ ਹੋਵੇ, ਮਾਫ਼ੀ ਚਾਹਵਾਂਗਾ। ਪੜ੍ਹਨ ਲਿਖਣ ਦੇ ਵਿੱਚ ਗੁਸਤਾਖੀ ਹੋਈ ਹੋਵੇ ਉਹਦੇ ਲਈ ਵੀ ਮਾਫ਼ੀ ਜੀ। ਤੇ ਜਗਤਾਰ ਭਾਰਤ ਜੀ ਨੇ ਵੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜ ਦਿੱਤੀ ਆ ਜੀ, ਸਤਿ ਸ੍ਰੀ ਅਕਾਲ ਆ ਜੀ। ਤੇ ਲੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡ ਦਾ ਮੰਚ, ਤੇ ਇਸ ਦੀ ਆਪਾਂ ਇੱਥੇ ਅੱਜ ਸਮਾਪਤੀ ਕਰਦੇ ਹਾਂ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੰਗਲਵਾਰ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ ਫਿਰ ਮੁਲਾਕਾਤ ਤੁਹਾਡੇ ਨਾਲ ਹੋਏਗੀ। ਤੇ ਉਮੀਦ ਕਰਦੇ ਹਾਂ ਚੰਗਾ ਲੱਗਿਆ ਹੋਇਆ ਪ੍ਰੋਗਰਾਮ, ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ ਤੇ ਮੈਨੂੰ ਦਿਓ ਆਗਿਆ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ ਦੋਸਤੋ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਸਹੀ ਸਲਾਮਤ ਹੋਣਗੇ ਤੇ ਗੱਲਾਂ ਬਾਤਾਂ ਕਰਨ ਦੇ ਲਈ ਹਫ਼ਤੇ ਦਾ ਆਖਰੀ ਦਿਨ ਫਰਾਈਡੇ ਵਾਲਾ ਦਿਨ ਹੈ। 5 June 2026 ਦਾ ਦਿਹਾੜਾ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਖਾਸ ਗੱਲਾਂ ਬਾਤਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਛੈਲੀ ਬਾਈ ਜੀ ਦੇ ਸੁਨੇਹੇ ਆ ਰਹੇ ਨੇ ਜੀ। ਜੋ ਕੁਝ ਘਟਨਾਵਾਂ ਵਾਪਰ ਰਹੀਆਂ ਨੇ, ਚਿੰਤਾ ਵਾਲੀਆਂ ਸਥਿਤੀਆਂ ਨੇ, ਚੰਗਾ ਨਹੀਂ ਹੈ ਕਹਾਂਗੇ। ਨਿੰਦਾ ਕਰਨੀ ਬਣਦੀ ਹੈ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਸੁੱਖ ਦੇ ਸੁਨੇਹੇ ਜਿਹੜੇ ਦੁਨੀਆ ਦੇ ਦੂਜੇ ਪਾਸਿਆਂ ਤੋਂ ਜਿਹੜੇ ਆਉਣ ਲੱਗੇ ਨੇ ਦੂਸਰੇ ਪਾਸਿਆਂ ਤੋਂ। ਤੇ ਬਾਕੀ ਕਰਦੇ ਅੱਗੇ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਬਣ ਨਾਲ, ਤੇ ਉਸ ਤੋਂ ਪਹਿਲਾਂ ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ 5 June 2026 ਦਾ ਦਿਹਾੜਾ, ਤੇ ਸਭ ਤੋਂ ਪਹਿਲਾਂ ਆਪਾਂ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ। ਅੱਜ ਵਾਤਾਵਰਨ ਦਿਵਸ ਵੀ ਹੈ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਹੈ ਜਿਹੜੇ ਇਸ ਦੇ ਹਾਮੀ ਹਨ ਜੀ, ਤੇ ਜਿਹੜੇ ਵਾਤਾਵਰਨ ਦੀ ਰੱਖਿਆ ਕਰਦੇ ਨੇ ਤੇ ਨਾਲ ਆਪਣੇ ਆਪ ਸੁਚੇਤ ਰਹਿੰਦੇ ਨੇ ਤੇ ਦੂਸਰਿਆਂ ਨੂੰ ਵੀ ਇਹਦੇ ਬਾਰੇ ਸੁਚੇਤ ਕਰਦੇ ਹੈ। ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ, ਆਪਣੇ ਅੰਦਾਜ਼ ਵੀ ਕਹਿੰਦੇ ਵਧੀਆ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਕਹਿਣ ਤੋਂ ਪਹਿਲਾਂ ਹੀ ਰਾਜਨ ਸੈਣੀ ਸਾਹਿਬ ਨੇ ਦਰੁਸਤ ਕਰ ਦਿੱਤਾ ਹੈ। ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਤੇ ਕੁਝ ਸਵਾਲ ਨੇ, ਉਹਨਾਂ ਨੂੰ ਅੱਗੇ ਜਾ ਕੇ ਆਪਾਂ ਡਿਸਕਸ ਕਰਾਂਗੇ ਸੈਣੀ ਸਾਹਿਬ ਦੇ ਨਾਲ ਵੀ। ਤੇ ਸਮਾਂ ਤੇ ਸਥਿਤੀ ਦੋਸਤੋ, 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਤੇ 9:36 ਦਾ ਸਮਾਂ ਅੱਜ ਸਮੇਂ ਸਿਰ ਆਪਾਂ ਗੱਡੀ ਲੀਹ ਦੇ ਉੱਤੇ ਪਾ ਲਈ ਹੈ। ਤੇ ਫਰਾਈਡੇ ਵਾਲਾ ਦਿਨ ਵੈਸੇ ਬਿਜ਼ੀ ਹੁੰਦਾ ਪਰ ਕੰਮਾਂ ਕਾਰਾਂ ਦੇ ਨਾਲ ਨਾਲ ਜਦੋਂ ਬੰਦਾ ਸਵੇਰੇ ਜਲਦੀ ਉੱਠ ਜਾਂਦਾ ਜਾਂ ਵਕਤ ਸਿਰ ਉੱਠ ਜਾਂਦਾ ਤਾਂ ਘੜੀਆਂ ਤੋਂ ਕੁੰਝਦਾ ਨਹੀਂ ਹੈ, ਮਤਲਬ ਕਿ ਦੂਰ ਨਹੀਂ ਹੁੰਦਾ, ਸਮੇਂ ਤੇ ਉੱਤੇ ਸਾਰਾ ਕੁਝ ਜਿਹੜਾ ਹੋਣ ਲੱਗ ਜਾਂਦਾ। ਤੇ ਸਟੂਡੀਓ ਦਾ ਨੰਬਰ +358 9976 19 ਵਾਟ ਰਹੇਗਾ ਤੇ ਸੇਮ ਹੀ ਨੰਬਰ ਆ ਫਿਲਨਾ ਸਟੂਡੀਓ ਦਾ, ਲਗਾਤਾਰਤਾ ਦੇ ਵਿੱਚ ਕੋਈ ਬਦਲਾਅ ਨਹੀਂ ਹੈ। ਤੇ ਨਾਲ ਦੀ ਨਾਲ ਦੋਸਤੋ ਇਸ ਦੇ ਨਾਲ ਹੀ ਤੁਸੀਂ ਲਾਈਨ ਦੇ ਵਿੱਚ ਕਾਲ ਕਰ ਸਕਦੇ ਹੋ +358 44 976 19 ਬਾਰਡ ਦੇ ਉੱਤੇ। ਤੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ, ਪਰ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਤੇ ਅੱਜ ਦੇ ਵਿਚਾਰ ਦੇ ਵੱਲ ਨੂੰ ਚੱਲੀਏ ਤੇ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ। ਕਹਿੰਦੇ ਕਿ ਚੰਗੇ ਤੇ ਸ਼ਾਂਤ ਵਾਤਾਵਰਨ ਦੇ ਵਿੱਚ ਚੰਗੀ ਸ਼ਖਸੀਅਤ ਦਾ ਵਿਕਾਸ ਪੈਦਾ ਹੁੰਦਾ ਤੇ ਗੰਦਲੇ ਵਾਤਾਵਰਨ ਦੇ ਵਿੱਚ ਅਪੰਗ ਸ਼ਖਸੀਅਤ ਵਿਕਸਿਤ ਹੁੰਦੀ ਹੈ, ਜਾਣੀ ਦਿਮਾਗੀ ਤੌਰ ਦੇ ਉੱਤੇ ਵੀ, ਜੋ ਸਾਡੇ ਅੱਜ ਦੇ ਸਿਆਸਤ ਦੇ ਹਾਲਾਤ ਨੇ ਜਾਂ ਸਿਸਟਮ ਦੇ ਹਾਲਾਤ ਨੇ, ਕਿਤੇ ਨਾ ਕਿਤੇ ਅਪੰਗ ਹੀ ਜਿਹੜਾ ਹੋਇਆ ਨਜ਼ਰ ਆਉਂਦਾ ਹੈ, ਕਿਉਂਕਿ ਵਾਤਾਵਰਨ ਦੇ ਵਿੱਚ ਵੀ ਗਰਮੀ ਜਿਹੜੀ ਹੈ ਤੇ ਦੂਸਰੇ ਪਾਸੇ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਤੇ ਮਨੁੱਖੀ ਜਿਹੜਾ ਰਹਿਣ ਸਹਿਣ ਦੇ ਵਿੱਚ ਤਬਦੀਲੀਆਂ ਤੇ ਨਾਲ ਨਾਲ ਮਾਨਸਿਕ ਤੌਰ ਦੇ ਉੱਤੇ ਵੀ ਤੜਪੇ ਪਏ ਨੇ ਸਾਰੇ, ਤੇ ਵਾਤਾਵਰਨ ਬਹੁਤ ਵੱਡਾ ਜਿਹੜਾ ਇਹਦੇ ਉੱਤੇ ਅਸਰ ਪਾਉਂਦਾ ਹੈ ਤੇ ਜ਼ਿੰਦਗੀ ਜਿਹੜੀ ਹੈ ਉਹਨੂੰ ਖੂਬਸੂਰਤ ਬਣਾਉਣ ਦੇ ਲਈ ਗਰੀਨਰੀ ਜਿਹੜੀ ਹੈ, ਹਰਿਆਵਲ ਜਿਹੜੀ ਹੈ, ਕੁਦਰਤ ਜਿਹੜੀ ਹੈ ਉਹਦੇ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਮੰਨੀ ਜਾਂਦੀ ਹੈ। ਤੇ ਜਿਵੇਂ ਕਿ ਵਾਤਾਵਰਨ ਦੇ ਵਿੱਚ ਅਪੰਗ ਸ਼ਖਸੀਅਤ ਵਿਕਸਿਤ ਹੁੰਦੀ ਹੈ ਤੇ ਤਣਾਅ ਜਿਹੜਾ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਮਨੁੱਖਾਂ ਦੇ ਵਿੱਚ ਵੀ ਤਣਾਅ ਜਿਹੜਾ ਵੱਧ ਰਿਹਾ। ਅੱਜ ਦੇ ਦਿਹਾੜੇ ਦੇ ਉੱਤੇ 5 June 1882 ਦਾ ਜ਼ਿਕਰ ਕਰੀਏ ਤੇ ਅਰਬ ਸਾਗਰ ਦੇ ਵਿੱਚ ਆਏ ਸਮੁੰਦਰੀ ਤੂਫਾਨ ਦੇ ਨਾਲ ਬੰਬੇ ਦੇ ਵਿੱਚ 10,000 ਲੋਕ ਜਿਹੜੇ ਡੁੱਬੇ ਸੀ। 1941 ਦੇ ਵਿੱਚ ਬੱਬਰ ਚਿੰਤਾ ਸਿੰਘ ਚੰਡੋਲੀ ਨੂੰ ਜਲੰਧਰ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ। 1972 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਵੱਲੋਂ ਆਯੋਜਿਤ ਵਿਸ਼ਵ ਵਾਤਾਵਰਨ ਸੰਮੇਲਨ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਗਈ। 1984 ਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਦੇ ਲਈ ਹੁਕਮ ਜਾਰੀ ਕੀਤਾ ਗਿਆ ਤੇ ਕੱਲ੍ਹ ਦਾ ਜਿਹੜਾ ਦਿਹਾੜਾ ਹੈ ਭੋਗ ਵੀ ਪਾਏ ਜਾਣਗੇ ਤੇ ਉੱਥੇ ਜਿਹੜਾ ਹੈ ਸਾਰਾ ਕੁਝ ਉਦਾਸਾਪਨ ਵੀ ਹੁੰਦਾ, ਉਹ ਸਾਰੀਆਂ ਚੀਜ਼ਾਂ, ਪੰਜਾਬ ਦੀਆਂ ਹਵਾਵਾਂ ਗਰਮ ਚੱਲਦੀਆਂ ਨੇ ਇਹਨਾਂ ਸਮਿਆਂ ਦੇ ਵਿੱਚ ਤੇ ਹਾਲਾਤ ਜਿਹੜੇ ਨੇ ਆਪਸ ਦੇ ਵਿੱਚ ਵੀ ਜਿੱਦਾਂ ਕਹਿ ਸਕਦੇ ਹਾਂ ਕਿ ਟਕਸਾਲ ਮੁਖੀ, ਤੇ ਇਸੇ ਤਰ੍ਹਾਂ ਹੀ ਆਪਣੇ ਸਿਮਰਨਜੀਤ ਸਿੰਘ ਮਾਨ ਉਹ ਜਿਹੜੇ ਨੇ ਤਲਖੀ ਵਾਲਾ ਮਾਹੌਲ ਥੋੜਾ ਬਣਿਆ ਅੱਜ। ਤੇ ਜਿਵੇਂ ਕਿ ਕਹਿ ਲਓ ਗੱਲਬਾਤ ਸੁਣਨ ਦੇ ਵਿੱਚ ਆ ਰਹੀ ਹੈ ਕਿ ਜਿਵੇਂ ਕਿ ਚਾਹੇ ਉਹ ਸਿੱਖੀ ਪਹਿਰਾਵੇ ਦੇ ਵਿੱਚ ਲੋਕ ਨਹੀਂ ਨੇ, ਉਹਨਾਂ ਨੂੰ ਸ਼ਹੀਦ ਦਾ ਦਰਜਾ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਦੂਸਰੇ ਦੇ ਨਾਲ ਖਿੱਚੋ ਤਾਣ ਹੋਈ ਹੈ। ਇਸੇ ਤਰ੍ਹਾਂ ਹੀ 1999 ਦੇ ਵਿੱਚ ਮਿਜ਼ਾਈਲ ਤਿਰਸ਼ੂਲ ਦਾ ਜਿਹੜਾ ਸਫਲ ਤਜਰਬਾ ਕੀਤਾ ਗਿਆ ਸੀ ਭਾਰਤ ਦੇ ਵੱਲੋਂ। ਲਓ ਫਿਰ ਗੱਲ ਕਰਦੇ ਹਾਂ ਥੋੜੀ ਜੀ, ਅੱਜ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੰਦੇ ਹਾਂ ਆਪਣੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਰਾਮ ਬਾਬਾ ਮਾਣਕ ਸਾਹਿਬ ਤੇ ਇਟਲੀ ਦੇ ਵਿੱਚ ਆਪਣਾ ਜਿਹੜਾ ਆ ਕੇ ਵਸੇ ਨੇ ਤੇ ਉਹਨਾਂ ਦਾ ਅੱਜ ਜਨਮ ਦਿਨ ਹੈ। ਆਪਣੇ ਟੀਮ ਮੈਂਬਰ ਨੇ, ਪਰਿਵਾਰ ਮੈਂਬਰ ਨੇ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜਨਮ ਦਿਨ ਦੇ ਉੱਤੇ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਵੀ ਰਾਮ ਸਿੰਘ ਸਿੱਧੂ ਸਾਹਿਬ ਉਰਫ ਰਾਮ ਬਾਬਾ ਸਿੱਧੂ ਵੀਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਭੇਜ ਰਹੇ ਨੇ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਕਹਿੰਦੇ ਰੱਖੇ ਜੀ ਉਹਨਾਂ ਨੂੰ ਤੇ ਦਿਲੋਂ ਦੁਆਵਾਂ ਨੇ ਜੀ। ਬਹੁਤ ਬਹੁਤ ਸ਼ੁਕਰੀਆ ਸੈਣੀ ਸਾਹਿਬ ਤੁਹਾਡਾ ਵੀ। ਤੇ ਇਸੇ ਤਰ੍ਹਾਂ ਦੋਸਤੋ ਵਿਸ਼ਵ ਵਾਤਾਵਰਨ ਦਿਵਸ ਦੀ ਗੱਲ ਕਰਦੇ ਹਾਂ ਕਿਉਂਕਿ ਮਾਣਕੇ ਸਾਹਿਬ ਵੀ ਵਾਤਾਵਰਨ ਦੇ ਪ੍ਰੇਮੀ ਨੇ। ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਜਿਹੜੀ ਹੈ ਉਹਦੇ ਹੱਲ ਦੇ ਲਈ 1972 ਦੇ ਵਿੱਚ ਸੰਯੁਕਤ ਰਾਸ਼ਟਰ ਸੰਘ ਨੇ ਸਟਾਕਹੋਮ ਸਵੀਡਨ ਦੇ ਵਿੱਚ, ਜਿੱਥੇ ਨੋਬਲ ਪੁਰਸਕਾਰ ਵੀ ਦਿੱਤੇ ਜਾਂਦੇ ਆ, ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦਾ ਪਹਿਲਾ ਵਾਤਾਵਰਨ ਸੰਮੇਲਨ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ 119 ਦੇਸ਼ਾਂ ਨੇ 5 ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਯਤਨ ਕੀਤੇ ਜਾਣ। ਪਹਿਲਾ ਵਿਸ਼ਵ ਵਾਤਾਵਰਨ ਦਿਵਸ 5 ਜੂਨ 1974 ਨੂੰ ਦੁਨੀਆਂ ਦੇ ਵਿੱਚ ਮਨਾਇਆ ਗਿਆ ਤੇ ਵਾਤਾਵਰਨ ਤੋਂ ਭਾਵ ਹੈ ਉਹ ਆਲਾ ਦੁਆਲਾ ਸਾਡਾ ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਹ ਲੈਂਦੇ ਹਾਂ, ਜ਼ਿੰਦਗੀ ਜਿਉਂਦੇ ਹਾਂ। ਤੇ ਸਾਡੇ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਇਹ ਚੀਜ਼ ਦਰਜ ਹੈ, ਅੱਜ ਤੋਂ 500 ਸਾਲ ਪਹਿਲਾਂ, 550 ਸਾਲ ਪਹਿਲਾਂ ਦਰਜ ਕੀਤੀ ਗਈ ਪਾਵਨ ਗੁਰੂ ਤੇ ਮਾਤਾ ਧਰਤ ਮਹੱਤ ਦਾ ਸੰਕਲਪ ਜਿਹੜਾ ਦਿੱਤਾ ਗਿਆ, ਪਰ ਸਾਡੇ ਉੱਤੋਂ ਦੀ ਲੰਘਦਾ ਜਾ ਰਿਹਾ ਜੀ ਉਹ। ਤੇ ਇਸੇ ਤਰ੍ਹਾਂ ਅਜੋਕੇ ਮਨੁੱਖ ਨੇ ਆਪਣੇ ਆਰਾਮ ਤੇ ਸੁੱਖ ਸਹੂਲਤਾਂ ਦੇ ਲਈ ਜੰਗਲਾਂ ਨੂੰ ਕੱਟ ਕੇ ਫੈਕਟਰੀਆਂ, ਕਾਰਖਾਨੇ, ਆਵਾਜਾਈ ਤੇ ਬਿਜਲੀ ਸਾਧਨ ਬਣਾਏ ਜਿਨ੍ਹਾਂ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਤੇ ਸੜਕਾਂ ਦੇ ਕੰਢਿਆਂ ਤੋਂ ਦਰਖਤਾਂ ਨੂੰ ਪੁੱਟ ਪੁੱਟ ਕੇ 4-6 ਮਾਰਗੀ ਸੜਕਾਂ ਬਣਾਈਆਂ ਜਾ ਰਹੀਆਂ ਨੇ, ਪਰ ਨਵੇਂ ਰੁੱਖ ਲਾਉਣ ਦੀ ਕੋਈ ਯੋਜਨਾ ਨਹੀਂ ਦਿਸ ਰਹੀ ਹੈ। ਘੱਟ ਆ ਰਹੀ ਜਿਹੜਾ ਰੁੱਖ ਲਗਾਉਣ ਦੀ ਘਾਟ ਆ ਰਹੀ ਹੈ, ਮਹਿਸੂਸ ਹੋ ਰਹੀ ਹੈ। ਤੇ ਇਸੇ ਤਰ੍ਹਾਂ ਹੀ ਰੁੱਖਾਂ ਦਾ ਧਿਆਨ ਕਰਨਾ ਵੀ ਜਿਹੜਾ ਬਣਦਾ ਹੈ ਸਾਡਾ, ਤੇ ਸਿਰਫ ਖਾਨਾ ਪੂਰਤੀ ਨਹੀਂ ਹੋਣੀ ਚਾਹੀਦੀ ਹੈ। ਕੁਝ ਦੇਸ਼ਾਂ ਦੇ ਵਿੱਚ ਵੱਡੇ ਵੱਡੇ ਰੁੱਖ ਮਸ਼ੀਨਾਂ ਦੇ ਨਾਲ ਪੁੱਟ ਕੇ ਦੂਜੇ ਥਾਂ ਦੇ ਉੱਤੇ ਲਾਏ ਜਾਂਦੇ ਨੇ। ਬਰਫ਼ਾਂ ਦੇ ਵੱਡੇ ਵੱਡੇ ਗਲੇਸ਼ੀਅਰ ਪਿਘਲਣ ਦੇ ਨਾਲ ਟਾਪੂਆਂ ਦੀ ਹੋਂਦ ਨੂੰ ਵੀ ਖਤਰਾ ਪੈਦਾ ਹੋਇਆ। ਮੁੱਖ ਤੌਰ ਦੇ ਉੱਤੇ ਧੂੰਏ, ਹਵਾ, ਪਾਣੀ, ਖੁਰਾਕ, ਮਿੱਟੀ ਤੇ ਸ਼ੋਰ ਸ਼ਰਾਬਾ ਜਿਹੜਾ ਪ੍ਰਦੂਸ਼ਣ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਨੇ ਤੇ ਧਰਤੀ ਤੋਂ ਉੱਪਰ 16 ਕਿਲੋਮੀਟਰ ਦੀ ਜਿਹੜੀ ਉਚਾਈ ਤੋਂ 23 ਕਿਲੋਮੀਟਰ ਤੱਕ ਸੂਰਜ ਦੀਆਂ ਕਿਰਨਾਂ ਨੂੰ ਰੋਕਣ ਦੇ ਲਈ ਸੁਰੱਖਿਅਤ ਛਤਰੀ ਜਿਹੜੀ ਹੈ, ਅਜੋਨ ਪਰਤ ਜਿਹੜੀ ਹੈ ਬਣੀ ਹੈ, ਜਿਸ ਦੇ ਵਿੱਚ ਕਈ ਗੈਸਾਂ ਨੇ ਤੇ ਅਜੋਨ ਪਰਤ ਸੂਰਜ ਦੀਆਂ ਜਿਹੜੀਆਂ ਨੇ ਪਾਰ ਵੈਂਗਣੀ, ਜਦੋਂ ਬੱਚਾ ਜੰਮਦਾ ਹੈ ਤੇ ਉਹਨੂੰ ਜਦੋਂ ਕੁਝ ਚੀਜ਼ਾਂ ਦੀ ਘਾਟ ਹੁੰਦੀ ਹੈ ਤੇ ਉਹਦੇ ਵਿੱਚ ਜਿਹੜਾ ਰੱਖਿਆ ਜਾਂਦਾ ਹੈ ਬਲੂ ਲਾਈਟ ਦੇ ਵਿੱਚ, ਵਿਕਰਨਾ ਅਲਟਰਾ ਵਾਇਓਲੈਟ ਰੇਡੀਏਸ਼ਨ ਜਿਹੜੀ ਹੈ ਉਹਨੂੰ ਧਰਤੀ ਦੇ ਉੱਤੇ ਸਿੱਧਾ ਅਸਰ ਪਾਉਣ ਤੋਂ ਰੋਕਦੀ ਹੈ। ਅਜੋਨ ਪਰਤ ਦੇ ਪਤਲਾ ਹੋਣ ਦੇ ਉੱਤੇ ਚਮੜੀ ਦੇ ਕੈਂਸਰ ਤੇ ਹੋਰ ਖਤਰਨਾਕ ਬਿਮਾਰੀਆਂ ਵੱਧ ਰਹੀਆਂ ਨੇ। ਇਸੇ ਤਰ੍ਹਾਂ ਹੀ ਕਾਰਖਾਨੇ, ਫੈਕਟਰੀਆਂ ਦੇ ਵਿੱਚੋਂ ਨਿਕਲਦਾ ਧੂੰਆਂ ਤੇ ਗੰਦਾ ਪਾਣੀ ਜਿਹੜਾ ਹੈ, ਐਟਮੀ ਜਿਹੜਾ ਤਜਰਬੇ, ਰਸਾਇਣਿਕ ਖਾਦਾਂ, ਜੰਗਾਂ, ਜ਼ਹਿਰੀਲੀਆਂ ਨਦੀਆਂ, ਨਦੀਨ ਨਾਸ਼ਕ ਦਵਾਈਆਂ ਤੇ ਵਾਹਨਾਂ ਦਾ ਜਿਹੜਾ ਧੂੰਆਂ, ਕਣਕ ਦੇ ਨਾੜ ਦੇ ਉੱਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਵਾਤਾਵਰਨ ਪ੍ਰਦੂਸ਼ਿਤ ਕਰ ਰਹੀ ਹੈ। ਸਮੁੰਦਰਾਂ ਨੂੰ ਦੇਖਿਆ ਜਾਵੇ ਤਾਂ ਸਮੁੰਦਰਾਂ ਦੇ ਵਿੱਚ ਤੇਲ ਦਾ ਪ੍ਰਦੂਸ਼ਣ ਵੱਧ ਰਿਹਾ ਹੈ। ਜੇ ਇਹੋ ਹੀ ਹਾਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਸਾਹ ਵਾਸਤੇ ਆਪਣੇ ਲਈ ਆਕਸੀਜਨ ਸਿਲੰਡਰ ਵੀ ਬੁੱਕ ਕਰਵਾਉਣੇ ਪੈ ਜਾਣਗੇ। ਕੋਰੋਨਾ ਵਾਇਰਸ ਦੇ ਕਾਰਨ ਕਰਕੇ ਕਿੰਨੀ ਕਿੱਲਤ ਆ ਰਹੀ ਸੀ ਤੇ ਆਕਸੀਜਨ ਸਿਲੰਡਰ ਦੀ ਅਗਰ ਰੁੱਖਾਂ ਦੀ ਕਟਾਈ ਘੱਟ ਨਾ ਕੀਤੀ ਗਈ ਜਾਂ ਕਟਾਣੀ ਘੱਟ ਕੀਤੀ ਹੁੰਦੀ ਤਾਂ ਇਹ ਸਾਰਾ ਕੁਝ ਨਾ ਵੇਖਣਾ ਪੈਂਦਾ। ਹਵਾ ਤੋਂ ਬਿਨਾਂ ਇੱਕ ਪਲ ਵੀ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਮਨੁੱਖੀ ਜੀਵਨ ਦੇ ਲਈ ਸ਼ੁੱਧ ਤੇ ਸਾਫ਼ ਹਵਾ ਜ਼ਰੂਰੀ ਹੈ। ਹਵਾ ਦੇ ਵਿੱਚ ਲਗਭਗ 78% ਆਕਸੀਜਨ, 18% ਅਤੇ 0.03% ਜਿਹੜੀ ਹੈ ਕਾਰਬਨ ਡਾਈਆਕਸਾਈਡ ਤੇ ਬਹੁਤ ਘੱਟ ਮਾਤਰਾ ਦੇ ਵਿੱਚ ਹੋਰ ਗੈਸਾਂ ਨੇ। ਜਦੋਂ ਕਾਰਬਨ ਮੋਨੋਆਕਸਾਈਡ ਤੇ ਉੱਤੇ ਸਲਫਰ ਡਾਈਆਕਸਾਈਡ ਜਾਂ ਹੋਰ ਅਣਸੁਖਾਵੇਂ ਤੱਤ ਹਵਾ ਦੇ ਵਿੱਚ ਮਿਲ ਜਾਂਦੇ ਨੇ ਤਾਂ ਵਾਤਾਵਰਨ ਦਾ ਸੰਤੁਲਨ ਵਿਗੜ ਜਾਂਦਾ ਹੈ। ਪੋਲੋਥੀਨ ਜਿਹੜੇ ਨੇ, ਜਿਹੜੀ ਪਲਾਸਟਿਕ ਹੈ, ਉਹਦੇ ਲਿਫਾਫੇ ਜਿੱਥੇ ਸੀਵਰੇਜ ਬੰਦ ਕਰਦੇ ਨੇ ਉੱਥੇ ਉਹਨਾਂ ਨੂੰ ਸਾੜਨ ਦੇ ਨਾਲ ਜ਼ਹਿਰੀਲੀਆਂ ਗੈਸਾਂ ਬਣਦੀਆਂ ਨੇ ਤੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਬਣੇ ਕਾਨੂੰਨ ਕਾਗਜ਼ਾਂ ਦੇ ਜਿਹੜਾ ਸ਼ਿੰਗਾਰ ਬਣੇ ਹੋਏ ਨੇ। ਜੰਗਲ ਹਿਫਾਜ਼ਤੀ ਐਕਟ 1980, ਪਾਣੀ ਪ੍ਰਦੂਸ਼ਣ ਐਕਟ 1974, ਹਵਾ ਪ੍ਰਦੂਸ਼ਣ ਰੋਕ ਤੇ ਕੰਟਰੋਲ ਐਕਟ 1981, ਵਾਤਾਵਰਨ ਸੁਰੱਖਿਆ ਐਕਟ 1980, ਸ਼ੋਰ ਪ੍ਰਦੂਸ਼ਣ ਐਕਟ 2000 ਆਦਿ ਦੇਸ਼ ਦੇ ਵਿੱਚ 33% ਜੰਗਲ ਚਾਹੀਦੇ ਨੇ। ਭਾਰਤ ਦੇ ਵਿੱਚ 10 ਕੁ ਸਾਲ ਪਹਿਲਾਂ 15.5% ਤੇ ਪੰਜਾਬ ਦੇ ਵਿੱਚ 5.7% ਰਕਬਾ ਹੀ ਜਿਹੜਾ ਜੰਗਲਾਂ ਅਧੀਨ ਸੀ। ਮੀਂਹ ਨਾ ਪੈਣਾ, ਲੱਕੜਾਂ ਦੀ ਘਾਟ, ਪਸ਼ੂ ਪਛੀਆਂ ਦੀ ਗਿਣਤੀ ਘੱਟ ਰਹੀ ਹੈ ਤੇ ਦੇਸ਼ ਦੀਆਂ 445 ਨਦੀਆਂ ਦੇ ਵਿੱਚੋਂ 275 ਪ੍ਰਦੂਸ਼ਿਤ ਜਿਹੜੇ ਨੇ ਹੋ ਚੁੱਕਿਆ ਨੇ ਤੇ ਇਨ੍ਹਾਂ ਦੇ ਕੰਢੇ ਦੇ ਵਸਦੇ ਜਿਹੜੇ ਲੋਕ ਨੇ 650 ਸ਼ਹਿਰ ਪ੍ਰਦੂਸ਼ਿਤ ਹੋ ਚੁੱਕੇ ਹੈ। ਮੈਡੀਕਲ ਜਰਨਲ ਦੀ ਇੱਕ ਲੇਸੈਟ ਦੇ 48 ਵਿਗਿਆਨੀਆਂ ਦੇ ਅਨੁਸਾਰ 10 ਲੱਖ ਭਾਰਤੀਆਂ ਦੀ ਮੌਤ ਹਵਾ ਪ੍ਰਦੂਸ਼ਣ ਕਰਕੇ ਹੁੰਦੀ ਹੈ, ਜਿਸਦਾ ਅਸਰ ਸਿੱਧਾ ਦਿਲ ਦੇ ਉੱਤੇ ਪੈਂਦਾ ਹੈ। ਕਈ ਥਾਵਾਂ ਦੇ ਉੱਤੇ ਲੋਕ ਡੰਗਰ ਨਹਾਉਂਦੇ ਨੇ, ਕਈ ਲੱਗੇ ਵਾਟਰ ਟਰੀਟਮੈਂਟ ਪਲਾਂਟ ਸਹੀ ਢੰਗ ਦੇ ਨਾਲ ਨਾ ਚੱਲਣ ਦੇ ਕਾਰਨ ਇਨ੍ਹਾਂ ਦਾ ਗੰਦਾ ਪਾਣੀ ਦਰਿਆ ਦੇ ਵਿੱਚ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਏ, ਸਾਹਿਤ ਅਤੇ ਸਭਿਆਚਾਰ ਦਾ ਪ੍ਰਦੂਸ਼ਣ ਵੀ ਜੀਵਨ ਦੇ ਵਿੱਚ ਕਾਫੀ ਮਾੜਾ ਅਸਰ ਪਾ ਰਿਹਾ। ਇਸ ਸਾਲ ਦਾ ਜਿਹੜਾ ਥੀਮਸ ਆਫ ਈਅਰ ਹੁੰਦਾ 2026 ਦਾ, ਹਰ ਸਾਲ ਥੀਮ ਰੱਖਦੇ ਹੈ, ਇੰਸਪਾਇਰਡ ਬਾਏ ਨੇਚਰ ਫੋਰ ਕਲਾਈਮੇਟ ਫੋਰ ਅਵਰ ਫਿਊਚਰ। ਵਾਤਾਵਰਨ ਨੂੰ ਬਚਾਉਣ ਦੇ ਲਈ ਦਿੱਤੀ ਪਹਿਲੀ ਕੁਰਬਾਨੀ ਖੇਜੜਲੀ ਨੂੰ ਯਾਦ ਕਰਦੇ ਹਾਂ। ਜੋਧਪੁਰ ਰਾਜਸਥਾਨ ਦਾ ਇੱਕ ਪਿੰਡ ਹੈ ਜਿੱਥੇ ਦਰਖਤਾਂ ਨੂੰ ਕੱਟਣ ਦੇ ਲਈ ਜੱਫੇ ਪੈ ਗਏ ਸੀ। ਖੇਜੜੀ ਪਿੰਡ ਦੇ ਵਿੱਚ ਦਰਖਤਾਂ ਦੀ ਭਰਮਾਰ ਹੋਣ ਦੇ ਕਾਰਨ ਇਸ ਦਾ ਨਾਮ ਜਿਹੜਾ ਖੇਜੜੀ ਪੈ ਗਿਆ। 12 ਸਤੰਬਰ 1730 ਦਾ ਸਮਾਂ ਅਮ੍ਰਿਤਾ ਦੇਵੀ ਬਿਸ਼ਨੋਈ ਸਮੇਤ 84 ਪਿੰਡ ਦੇ 363 ਬਿਸ਼ਨੋਈ ਤੇ ਉਹਨਾਂ ਦੇ ਵਿੱਚ 69 ਔਰਤਾਂ, 294 ਆਦਮੀ ਸਨ। ਹਰੇ ਦਰਖਤਾਂ ਨੂੰ ਬਚਾਉਣ ਦੇ ਲਈ ਖੇਜੜਲੀ ਦੇ ਵਿੱਚ ਜਿਹੜਾ ਸ਼ਹੀਦ ਹੋ ਗਏ। ਜੱਫੇ ਪਾਲੇ ਦਰਖਤਾਂ ਨੂੰ ਕਿ ਅਸੀਂ ਨਹੀਂ ਵੱਢਣ ਦਿੰਦੇ, ਵੱਢ ਦਿਓ ਸਾਨੂੰ ਨਾਂ ਲਈ। ਖੇਜੜਲੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਬਿਸ਼ਨੋਈ ਲੋਕਾਂ ਦੀ ਬਹੁਤਾਤ ਹੋਣ ਦੇ ਕਾਰਨ ਇੱਥੇ ਦਰਖਤਾਂ ਦੀ ਕਟਾਈ ਤੇ ਸ਼ਿਕਾਰ ਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਗਾਈ ਗਈ ਹੈ। 12 ਸਤੰਬਰ 1730 ਨੂੰ ਵਾਤਾਵਰਨ ਦੀ ਸੁਰੱਖਿਆ ਦੇ ਲਈ ਰਾਸ਼ਟਰੀ ਵਾਤਾਵਰਨ ਦੇ ਰੂਪ ਦੇ ਵਿੱਚ ਖੇਜੜਲੀ ਅੰਦੋਲਨ ਜਿਹੜਾ ਸ਼ੁਰੂ ਹੋਇਆ ਸੀ, ਸ਼ਾਇਦ ਮੈਨੂੰ ਖਿਆਲ ਨਾਲ ਉਹਨੂੰ ਚਿਪਕੋ ਅੰਦੋਲਨ ਵੀ ਕਹਿੰਦੇ, ਸ਼ਾਇਦ ਉਹ ਵੱਖਰਾ। ਖੇਜੜਲੀ ਪਿੰਡ ਦੇ ਵਿੱਚ ਹੋਈ ਇਸ ਘਟਨਾ ਸਮੇਂ ਮਹਾਰਾਜਾ ਅਭੈ ਸਿੰਘ ਦਾ ਰਾਜ ਸੀ। ਉਨ੍ਹਾਂ ਨੇ ਆਪਣੇ ਮੰਤਰੀ ਗਿਰਧਾਰੀ ਸਿੰਘ ਨੂੰ ਖੇਜੜਲੀ ਪਿੰਡ ਦੇ ਦਰਖਤ ਕਟਵਾਉਣ ਦਾ ਹੁਕਮ ਦਿੱਤਾ ਤਾਂ ਮੰਤਰੀ ਗਿਰਧਾਰੀ ਸਿੰਘ ਪਿੰਡ ਵਿੱਚ ਜਾ ਕੇ ਮਹਾਰਾਜੇ ਦੇ ਹੁਕਮ ਦੇ ਅਨੁਸਾਰ ਦਰਖਤਾਂ ਨੂੰ ਕਟਵਾਉਣ ਲੱਗ ਪਿਆ ਤਾਂ ਸਭ ਤੋਂ ਪਹਿਲਾਂ ਅਮ੍ਰਿਤਾ ਦੇਵੀ ਬਿਸ਼ਨੋਈ ਜਿਹੜੀ ਔਰਤ ਸੀ ਦਰਖਤ ਦੇ ਨਾਲ ਲਿਪਟ ਗਈ ਤੇ ਆਪਣੀ ਜਾਨ ਦੇ ਦਿੱਤੀ। ਇਸ ਤਰ੍ਹਾਂ 363 ਔਰਤਾਂ ਮਰਦਾਂ ਨੇ ਵਾਤਾਵਰਨ ਬਚਾਉਣ ਦੇ ਲਈ ਆਪਣੀ ਕੁਰਬਾਨੀ ਦੇ ਦਿੱਤੀ। ਗੱਲ ਆਉਂਦੀ ਹੈ ਚਿਪਕੂ ਅੰਦੋਲਨ ਦੀ। ਕਿਹਾ ਜਾਂਦਾ ਹੈ ਕਿ ਕਾਮਰੇਡ ਗੋਬਿੰਦ ਸਿੰਘ ਰਾਵਤ ਹੀ ਜਿਹੜੇ ਚਿਪਕੂ ਅੰਦੋਲਨ ਦੇ ਵਿਹਾਰਿਕ ਤੌਰ ਦੇ ਉੱਤੇ ਹਮਾਇਤੀ ਸਨ। ਜਦੋਂ ਚਿਪਕੂ ਅੰਦੋਲਨ ਦੀ ਮਾਰ ਵੱਡੇ ਪੱਧਰ ਦੇ ਉੱਤੇ ਪਾਬੰਦੀ ਦੇ ਰੂਪ ਦੇ ਵਿੱਚ ਚਿਪਕੂ ਦੀ ਜਨਮ ਸਥਲੀ ਘਾਟੀ ਦੇ ਉੱਤੇ ਪਈ ਤਾਂ ਕਾਮਰੇਡ ਗੋਬਿੰਦ ਸਿੰਘ ਰਾਵਤ ਦੇ ਨਾਰੇ ਜਿਹੜੇ ਸਨ ਝਪਟੋ ਖੋਹੋ ਨੇ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਦਿੱਤੀ ਸੀ। ਚਿਪਕੂ ਅੰਦੋਲਨ ਦਰਖਤਾਂ ਦੀ ਨਜਾਇਜ਼ ਕਟਾਈ ਅਤੇ ਜੰਗਲ ਤੇ ਆਸ਼ਿਰਤਾ, ਲੋਕਾਂ ਨੂੰ ਵਨ ਅਧਿਕਾਰਾਂ ਦੀ ਰੱਖਿਆ ਦਾ ਅੰਦੋਲਨ ਸੀ। ਰੇਣੀ ਦੇ ਵਿੱਚ 2400 ਦਰਖਤਾਂ ਦੀ ਕਟਾਈ, ਜਿਹੜੀ 2400 ਦਰਖਤਾਂ ਦੀ ਕਟਾਈ ਕੀਤੀ ਜਾਣੀ ਸੀ। ਇਸ ਦੇ ਲਈ ਵਨ ਵਿਭਾਗ ਤੇ ਠੇਕੇਦਾਰ ਜਾਨ ਜਿਹੜੀ ਸੀ ਲੜਾਉਣ ਦੇ ਲਈ ਤਿਆਰ ਬੈਠੇ ਸਨ, ਜਿਸ ਨੂੰ ਗੌਰਾ ਦੇਵੀ ਦੀ ਅਗਵਾਈ ਦੇ ਵਿੱਚ 27 ਔਰਤਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਉਨ੍ਹਾਂ ਦੀ ਚਾਲ ਨੂੰ ਜਿਹੜਾ ਸੀ ਫੇਲ ਕਰ ਦਿੱਤਾ ਸੀ। ਚਿਪਕੂ ਅੰਦੋਲਨ ਅੱਜ ਤੋਂ ਕਰੀਬ 50 ਸਾਲ ਪਹਿਲਾਂ ਉੱਤਰਾਖੰਡ ਦੇ ਵਿੱਚ ਇੱਕ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਜਿਸ ਨੂੰ ਨਾਂ ਦਿੱਤਾ ਗਿਆ ਸੀ ਚਿਪਕੂ ਅੰਦੋਲਨ। ਇਸ ਅੰਦੋਲਨ ਦੀ ਅਗਵਾਈ ਚੰਡੀ ਪ੍ਰਸ਼ਾਦ ਭੱਟ ਤੇ ਗੋਰਾ ਦੇਵੀ ਦੀ ਤਰਫੋਂ ਕੀਤੀ ਗਈ ਸੀ। ਭਾਰਤ ਦੇ ਮਸ਼ਹੂਰ ਨੇਤਾ ਸੁੰਦਰ ਲਾਲ ਬਹੁਗੁਣਾ ਨੇ ਇਸ ਦੀ ਜਿਹੜੀ ਸੀ ਅਗਵਾਈ ਕੀਤੀ ਸੀ ਤੇ ਗੁਣਾ ਪਾ ਲਈ ਸੀ। ਇਸ ਅੰਦੋਲਨ ਦੇ ਵਿੱਚ ਦਰਖਤਾਂ ਨੂੰ ਕੱਟਣ ਤੋਂ ਬਚਾਉਣ ਦੇ ਲਈ ਪਿੰਡ ਦੇ ਲੋਕ ਦਰਖਤਾਂ ਦੇ ਨਾਲ ਚਿੰਬੜ ਗਏ ਜਾਂਦੇ ਸਨ ਤੇ ਇਸ ਕਰਕੇ ਇਸ ਦਾ ਨਾਮ ਚਿਪਕੂ ਅੰਦੋਲਨ ਜਿਹੜਾ ਪਿਆ ਸੀ। ਚਿਪਕੂ ਅੰਦੋਲਨ ਦੀ ਸ਼ੁਰੂਆਤ ਪ੍ਰਦੇਸ਼ ਦੇ ਜਿਹੜਾ ਚਮੋਲੀ ਜ਼ਿਲ੍ਹੇ ਦੇ ਵਿੱਚ ਗੋਪੇਸ਼ਵਰ ਨਾਂ ਦੇ ਇੱਕ ਸਥਾਨ ਦੇ ਉੱਤੇ ਕੀਤੀ ਗਈ ਤੇ ਅੰਦੋਲਨ ਸਾਲ 1972 ਦੇ ਵਿੱਚ ਸ਼ੁਰੂ ਹੋਇਆ। ਜੰਗਲਾਂ ਦੀ ਅੰਧਾਧੁੰਦ ਤੇ ਨਜਾਇਜ਼ ਕਟਾਈ ਨੂੰ ਰੋਕਣ ਦੇ ਲਈ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਦੇ ਵਿੱਚ ਔਰਤਾਂ ਦਾ ਵੀ ਖਾਸ ਜਿਹੜਾ ਸੀ ਯੋਗਦਾਨ ਰਿਹਾ। ਕਈ ਨਾਰੇ ਵੀ ਮਸ਼ਹੂਰ ਹੋਏ ਇਹਦੇ ਵਿੱਚ। 26 ਮਾਰਚ 1974 ਨੂੰ ਰੇਣੀ ਪਿੰਡ ਦੇ ਵਿੱਚ ਜਦ ਠੇਕੇਦਾਰ ਦਰਖਤ ਕੱਟਣ ਆਏ ਤਾਂ ਉਸ ਟਾਈਮ ਘਰਾਂ ਦੇ ਵਿੱਚ ਪੁਰਸ਼ ਨਹੀਂ ਸਨ ਤੇ ਗੋਰਾ ਦੇਵੀ ਦੀ ਅਗਵਾਈ ਦੇ ਵਿੱਚ ਔਰਤਾਂ ਕੁਹਾੜੀਆਂ ਲੈ ਕੇ ਆਈਆਂ ਤੇ ਠੇਕੇਦਾਰਾਂ ਨੂੰ ਇਹ ਆਖ ਕੇ ਭਜਾ ਦਿੱਤਾ ਗਿਆ ਕਿ ਜੰਗਲ ਸਾਡਾ ਮਾਇਕਾ ਪੇਕਾ ਘਰ ਹੈ, ਅਸੀਂ ਇਸ ਨੂੰ ਕੱਟਣ ਨਹੀਂ ਦੇਵਾਂਗੀਆਂ। ਮਾਇਕਾ ਔਰਤਾਂ ਦੇ ਲਈ ਉਹ ਸੁੱਖ ਦੇਣ ਵਾਲਾ ਥਾਂ ਹੁੰਦਾ ਹੈ ਜਿੱਥੇ ਦੁੱਖ ਦੀ ਘੜੀ ਦੇ ਵਿਚ ਉਨ੍ਹਾਂ ਨੂੰ ਸਹਾਰਾ ਮਿਲਦਾ। ਵਾਸਤਵ ਦੇ ਵਿਚ ਪਹਾੜੀ ਔਰਤਾਂ ਤੇ ਜੰਗਲ ਦਾ ਬੜਾ ਗੂੜਾ ਰਿਸ਼ਤਾ ਰਿਹਾ। ਪਹਾੜਾਂ ਦੀ ਉਪਜਾਊ ਮਿੱਟੀ ਦਾ ਰੁੜ ਕੇ ਚਲੇ ਜਾਣ ਦੇ ਨਾਲ ਉਥੋਂ ਦੇ ਪੁਰਸ਼ਾਂ ਨੂੰ ਰੋਜ਼ਗਾਰ ਦੇ ਲਈ ਪਲਾਇਨ ਕਰਨਾ ਪੈਂਦਾ ਤੇ ਉਹ ਜਿਹੜੇ ਸਨ ਫਿਰ ਬਾਲਣ ਦਾ ਪ੍ਰਬੰਧ ਜਿਹੜਾ ਸੀ ਖੇਤੀ ਦੀ ਸਾਂਭ ਸੰਭਾਲ ਕਰਨਾ ਮੁੱਖ ਕੰਮ ਹੁੰਦਾ। ਉਹ ਜਾਣਦੀਆਂ ਹਨ ਕਿ ਮਿੱਟੀ ਦੇ ਰੁੜ ਜਾਣ ਦੇ ਨਾਲ ਤੇ ਜ਼ਮੀਨ ਖਿਸਕਣ ਦੇ ਨਾਲ, ਜ਼ਮੀਨ ਅਣ ਉਪਜਾਊ ਹੋਣ ਦੇ ਨਾਲ ਉਨ੍ਹਾਂ ਦੇ ਆਦਮੀਆਂ ਨੂੰ ਰੋਜ਼ਗਾਰ ਦੇ ਲਈ ਸ਼ਹਿਰ ਜਾਣਾ ਪੈਂਦਾ ਹੈ ਤੇ ਮਿੱਟੀ ਰੁਕੇਗੀ ਤੇ ਬਣੇਗੀ ਤਾਂ ਖੇਤੀ ਦਾ ਆਧਾਰ ਜਿਹੜਾ ਮਜ਼ਬੂਤ ਹੋਵੇਗਾ ਤਾਂ ਆਦਮੀ ਘਰਾਂ ਦੇ ਵਿਚ ਰਹਿਣਗੇ ਤੇ ਇਸਦਾ ਇਕ ਮਾਤਰ ਉਪਾਅ ਹੈ ਹਰੇ ਪੇੜਾਂ ਦੀ ਰੱਖਿਆ ਕਰਨਾ, ਕਿਉਂਕਿ ਪੇੜ ਜਿਹੜੇ ਨੇ, ਦਰਖਤ ਜਿਹੜੇ ਨੇ, ਮਿੱਟੀ ਨੂੰ ਬਣਾਉਣ ਅਤੇ ਪਾਣੀ ਦੇਣ ਦੇ ਕਾਰਖਾਨੇ ਨੇ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੰਗਲਾਂ ਦੀ ਅੰਧਾਧੁੰਦ ਕਟਾਈ ਦੇ ਖਿਲਾਫ ਆਵਾਜ਼ ਉਠਾਉਣ ਦੇ ਵਿਚ ਔਰਤਾਂ ਕਿੰਨੀਆਂ ਸਰਗਰਮ ਰਹੀਆਂ। ਚਿਪਕੂ ਅੰਦੋਲਨ ਨੇ ਉਨ੍ਹਾਂ ਪਹਾੜੀ ਔਰਤਾਂ ਨੂੰ ਜੋ ਹਮੇਸ਼ਾ ਘਰਾਂ ਦੀ ਚਾਰ ਦੁਆਰੀ ਦੇ ਅੰਦਰ ਰਹਿੰਦੀਆਂ ਸਨ, ਬਾਹਰ ਨਿਕਲ ਕੇ ਲੋਕਾਂ ਦੇ ਨਾਲ ਮਿਲ ਕੇ ਮੁਕਾਬਲਾ ਕੀਤਾ ਤੇ ਆਪਣੇ ਆਪ ਨੂੰ ਸੰਘਰਸ਼ ਦੇ ਵਿਚ ਪੂਰੇ ਜੋਸ਼ ਦੇ ਨਾਲ ਡਟ ਕੇ ਖੜਨ ਦਾ ਮੌਕਾ ਦਿੱਤਾ। ਇਸ ਤੋਂ ਇਹ ਵੀ ਜ਼ਾਹਰ ਹੁੰਦਾ ਹੈ ਕਿ ਔਰਤਾਂ ਕਿਸ ਤਰ੍ਹਾਂ ਜਿਹੜਾ ਦਰਖਤ ਪੌਦਿਆਂ ਦੇ ਨਾਲ ਰਿਸ਼ਤਾ ਰੱਖਦੀਆਂ ਨੇ। ਚਿਪਕੂ ਇਕ ਵਾਤਾਵਰਨ ਅੰਦੋਲਨ ਹੀ ਨਹੀਂ ਬਲਕਿ ਪਹਾੜੀ ਔਰਤਾਂ ਦੇ ਦੁੱਖ ਦਰਦ ਤੇ ਉਨ੍ਹਾਂ ਦੀਆਂ ਭਾਵਨਾਵਾਂ ਜ਼ਾਹਰ ਕਰਨ ਦਾ ਅੰਦੋਲਨ ਹੈ। ਜਿਸ ਸਮੇਂ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਕੇਂਦਰ ਦੀ ਰਾਜਨੀਤੀ ਦੇ ਵਿਚ ਵਾਤਾਵਰਨ ਇਕ ਏਜੰਡਾ ਬਣ ਗਿਆ ਸੀ। ਇਸ ਅੰਦੋਲਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਜੰਗਲ ਸੰਭਾਲ ਇਕ ਕਾਨੂੰਨ ਬਣਾਇਆ। ਇਸ ਕਾਨੂੰਨ ਦੇ ਤਹਿਤ ਦਰਖਤਾਂ ਦੀ ਰੱਖਿਆ ਕਰਨਾ ਤੇ ਵਾਤਾਵਰਨ ਨੂੰ ਜਿੰਦਾ ਰੱਖਣਾ ਸੀ। ਚਿਪਕੂ ਅੰਦੋਲਨ ਦੀ ਵਜ੍ਹਾ ਦੇ ਨਾਲ ਸਾਲ 1980 ਦੇ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਇਕ ਕਾਨੂੰਨ ਬਣਾਇਆ। ਇਸ ਕਾਨੂੰਨ ਦੇ ਵਿਚ ਹਿਮਾਚਲੀ ਖੇਤਰ ਦੇ ਜੰਗਲ ਦੇ ਵਿਚ ਦਰਖਤਾਂ ਦੇ ਕੱਟਣ ਦੇ ਉਤੇ 15 ਸਾਲਾਂ ਦੇ ਲਈ ਰੋਕ ਲਗਾ ਦਿੱਤੀ ਗਈ ਸੀ ਤੇ ਚਿਪਕੂ ਅੰਦੋਲਨ ਨਾ ਸਿਰਫ ਉੱਤਰਾਖੰਡ ਬਲਕਿ ਪੂਰੇ ਦੇਸ਼ ਦੇ ਵਿਚ ਫੈਲ ਗਿਆ ਤੇ ਇਸਦਾ ਅਸਰ ਵੀ ਜਿਹੜਾ ਦਿਸਣ ਲੱਗ ਪਿਆ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਖਾਸ ਦਿਹਾੜੇ ਦੇ ਉੱਤੇ ਪਰ ਪ੍ਰਦੂਸ਼ਣ ਦੇ ਬਾਰੇ ਵੀ ਹੈ ਜਾਣਕਾਰੀ, ਪਰ ਉਹ ਵੀ ਜਿਹੜਾ ਸ਼ੋਰ ਸ਼ਰਾਬਾ ਸਾਡੇ ਸਵੇਰ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਹੈ। ਥੋੜੀ ਜਿਹੀ ਚਲੋ ਉਹ ਵੀ ਗੱਲ ਕਰ ਲੈਂਦੇ ਹਾਂ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਮਾਂ ਤੁਹਾਡਾ ਜ਼ਿਆਦਾ ਲੈ ਗਿਆ ਥੋੜਾ ਜਿਹਾ ਅੱਜ ਦੇ ਵਿਚਾਰ ਦੇ ਨਾਲ। ਸਾਡੇ ਆਲੇ ਦੁਆਲੇ ਆਵਾਜਾਈ ਦੇ ਸਾਧਨਾਂ ਦਾ ਰੋਲਾ ਰੱਪਾ, ਘਰਾਂ ਦਫ਼ਤਰਾਂ ਦੇ ਵਿਚ ਵਰਤਣ ਵਾਲੀਆਂ ਮਸ਼ੀਨਾਂ, ਕਾਰਖਾਨੇ, ਫੈਕਟਰੀਆਂ ਚੱਲਣ ਸਮੇਂ ਉੱਚੀ ਆਵਾਜ਼, ਹਵਾਈ ਜਹਾਜ਼ਾਂ ਦੀ ਉਡਾਣ ਸਮੇਂ ਪੈਦਾ ਹੁੰਦੇ ਸ਼ੋਰ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਤਣਾਅ ਪੈਦਾ ਕਰਦੇ ਨੇ। ਇੱਥੋਂ ਤੱਕ ਕਿ ਟੂਟੀ ਦੇ ਵਿਚੋਂ ਟਪਕਦਾ ਪਾਣੀ ਤੇ ਟਾਈਮ ਪੀਸ ਦੀ ਜਿਹੜੀ ਟਿਕ ਟਿਕ ਵੀ ਬੇਚੈਨੀ ਪੈਦਾ ਕਰਦੀ ਹੈ। ਸਾਡੀਆਂ ਅੱਖਾਂ ਤਾਂ ਤੇਜ਼ ਰੋਸ਼ਨੀ ਦੇ ਵਿਚ ਬੰਦ ਹੋ ਜਾਂਦੀਆਂ ਪਰ ਕੰਨ ਉੱਚੀ ਆਵਾਜ਼ ਸੁਣਨ ਦੇ ਲਈ ਮਜਬੂਰ ਹੁੰਦੇ ਨੇ। ਸ਼ੋਰ ਪ੍ਰਦੂਸ਼ਣ ਐਕਟ 2000 ਦੇ ਹਵਾਲੇ ਦੇ ਵਿਚ ਮਾਣਯੋਗ ਸੁਪਰੀਮ ਕੋਰਟ ਦਾ ਜਿਹੜਾ ਇਕ ਫੈਸਲਾ ਸੀ ਉਹਦੇ ਦੁਆਰਾ ਸ਼ੋਰ ਪ੍ਰਦੂਸ਼ਣ ਰੈਗੂਲੇਸ਼ਨ ਤੇ ਕੰਟਰੋਲ ਨਿਯਮ 2003 ਦੇ ਤਹਿਤ ਮਿਤੀ 18 ਜੁਲਾਈ 2005 ਨੂੰ ਪਾਸ ਕੀਤੇ ਜੱਜਮੈਂਟ ਦੇ ਮੁਤਾਬਕ ਧਾਰਮਿਕ ਸਥਾਨਾਂ, ਪੈਲਸਾਂ, ਜਗਰਾਤਿਆਂ, ਪ੍ਰਭਾਤ ਫੇਰੀਆਂ ਦੇ ਸਮੇਂ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਪਾਬੰਦੀ ਹੈ। ਪਰ ਸਾਡੇ ਵਾਲੇ ਤਾਂ 4 ਵਜੇ ਉੱਠ ਕੇ ਤੁਰ ਪੈਂਦੇ ਹੈ। ਸਪੀਕਰਾਂ ਦੀ ਆਵਾਜ਼ ਧਾਰਮਿਕ ਸਥਾਨਾਂ ਦੀ ਹਦੂਦ ਦੇ ਅੰਦਰ ਵੀ ਸੀਮਿਤ ਰੱਖਣ ਦੀਆਂ ਹਦਾਇਤਾਂ ਨੇ। ਰਾਜ ਸਰਕਾਰ ਵੱਲੋਂ ਪੰਜਾਬ ਐਂਡ ਜਿਹੜਾ ਇੰਸਟਰੂਮੈਂਟਸ ਕੰਟਰੋਲ ਆਫ ਨੋਇਸ ਐਕਟ 1956 ਦੀ ਧਾਰਾ 3 ਤੇ 4 ਦੇ ਰਾਹੀਂ ਲਾਊਡ ਸਪੀਕਰ ਸੰਬੰਧੀ ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 6 ਮਹੀਨੇ ਦੀ ਕੈਦ ਜਾਂ 1,000 ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। ਕੋਈ ਵੀ ਥਾਣਾ ਮੁਖੀ, ਮੈਜਿਸਟਰੇਟ, ਪ੍ਰਦੂਸ਼ਣ ਕੰਟਰੋਲ ਬੋਰਡ ਦਾ SDO ਕਾਨੂੰਨੀ ਕਾਰਵਾਈ ਕਰਕੇ CRPC ਦੀ ਧਾਰਾ 133 ਜਾਂ IPC ਦੀ ਧਾਰਾ 268, 290, 291 ਜਾਂ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ ਜਿਹੜਾ

ਆਵਾਜ਼ ਹੁੰਦੀ ਹੈ। ਆਮ ਗੱਲਬਾਤ ਸਮੇਂ 35 ਡੈਸੀਬਲ ਹੁੰਦੀ ਹੈ ਤੇ 85 90 ਤੋਂ ਵੱਧ ਕੰਨਾਂ ਦੇ ਲਈ ਖਤਰਨਾਕ ਹੋ ਸਕਦੀ ਹੈ। ਸ਼ੋਰ ਦੇ ਨਾਲ ਖੂਨ ਵਾਲੀਆਂ ਨਾੜਾਂ ਸੁੰਗੜ ਜਾਂਦੀਆਂ ਨੇ ਤੇ ਚਮੜੀ ਦਾ ਜਿਹੜਾ ਪੀਲਾਪਨ ਵੱਧਦਾ ਹੈ। ਰੋਲਾ ਮਨੁੱਖ ਦੇ ਉੱਤੇ ਉਸਦੀ ਨੀਂਦ ਤੇ ਵੀ ਅਸਰ ਕਰਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਜਨਵਰੀ 2013 ਨੂੰ ਪੱਤਰ ਤੇ ਅਕਾਲ ਤਖ਼ਤ ਸਾਹਿਬ ਤੋਂ 23 11 2005 ਨੂੰ ਹੁਕਮਨਾਮਾ ਵੀ ਜਾਰੀ ਕਰਕੇ ਆਦੇਸ਼ ਜਾਰੀ ਕੀਤੇ ਗਏ ਸੀ ਕਿ ਧਾਰਮਿਕ ਸਥਾਨਾਂ ਦੀ ਹਦੂਦ ਦੇ ਅੰਦਰ ਹੀ ਸਪੀਕਰਾਂ ਦੀ ਆਵਾਜ਼ ਸੀਮਤ ਕੀਤੀ ਜਾਵੇ, ਪਰ ਕੋਈ ਖਾਸ ਅਸਰ ਨਹੀਂ ਹੋਇਆ। ਹਰ ਪਿੰਡ ਦੇ ਵਿਚ ਔਸਤ 4-4 ਧਾਰਮਿਕ ਸਥਾਨ ਨੇ। ਸਾਰਿਆਂ ਉਪਰ ਹੀ ਉੱਚੇ ਉੱਚੇ ਕਰਕੇ ਸਪੀਕਰ ਲੱਗੇ ਹੁੰਦੇ ਐ। ਵਿਦਿਆਰਥੀਆਂ ਦੀ ਪੜਾਈ, ਮਰੀਜ਼ਾਂ ਦੇ ਉੱਤੇ ਆਮ ਲੋਕਾਂ ਦੀ ਸਿਰਦਰਦੀ ਬਣੇ ਰਹਿੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਿੰਡ ਦੇ ਵਿਚ ਜਾਂ ਪਿੰਡਾਂ ਦੇ ਵਿਚ ਪ੍ਰਚਾਰ ਸਮੇਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਨਾਲ ਇਸ ਮਸਲੇ ਦੇ ਉੱਤੇ ਵਧੀਆ ਢੰਗ ਦੇ ਨਾਲ ਗੱਲ ਕਰ ਸਕਦੇ ਨੇ, ਪਰ ਉਹ ਕਦੇ ਧਿਆਨ ਨਹੀਂ ਦਿੰਦੇ। ਪਿੰਡਾਂ ਦੇ ਮੁਹਤਬਰ ਅਧਿਆਪਕ, ਨੌਜਵਾਨ, ਵਿਦਿਆਰਥੀ, ਅਗਾਂਹ ਵਧੂ ਲੋਕ ਇਕੱਠੇ ਹੋ ਕੇ ਸਬੰਧਤ ਧਾਰਮਿਕ ਅਦਾਰਿਆਂ ਦੇ ਪ੍ਰਬੰਧਕਾਂ ਦੇ ਉਪਰ ਜ਼ੋਰ ਪਾ ਸਕਦੇ ਐ। ਸਪੀਕਰਾਂ ਨੂੰ ਨੀਵੇਂ ਥਾਂ ਲਾ ਸਕਦੇ ਨੇ। ਹਰ ਤਰ੍ਹਾਂ ਦਾ ਪ੍ਰਦੂਸ਼ਣ ਮਨੁੱਖ ਦੇ ਲਈ ਖਤਰਨਾਕ ਮੰਨਿਆ ਜਾਂਦਾ। ਲੋ ਦੋਸਤੋ, ਇਹ ਸੀ ਜੀ ਅੱਜ ਵਾਤਾਵਰਣ ਦੇ ਦਿਨ ਦੇ ਉੱਤੇ, ਤੇ ਸਭ ਨੂੰ ਮੁਬਾਰਕਬਾਦ ਵੀ ਹੈ ਤੇ ਇਹਦੇ ਉੱਤੇ ਆਪਣੇ ਆਪ ਵੀ ਜਿਹੜਾ ਗੌਰ ਕਰਨ ਦੀ ਜ਼ਰੂਰਤ ਹੈ। ਤੇ ਹੁਣ ਦੋਸਤੋ ਚੱਲਦੇ ਹਾਂ ਆਪਾਂ ਰਿਸ਼ਤੇ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਅੱਜ ਆਪਾਂ ਕਿਤਾਬ ਪੰਜਾਬ ਦੀ ਵੀ ਗੱਲ ਕਰਨੀ ਹੈ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਨੇ, ਤੁਹਾਡੇ ਸਵਾਲਾਂ ਦੇ ਜਵਾਬ ਜਾਂ ਤੁਹਾਡੇ ਜਿਹੜੇ ਨੇ ਜਜ਼ਬਾਤ ਉਹਨਾਂ ਦੇ ਵੀ ਗੱਲਬਾਤ ਕਰਨੀ ਹੈ। ਤੇ ਚੱਲਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਪੰਜਾਬ ਦੀਆਂ ਖ਼ਬਰਾਂ ਕੀ ਕਹਿੰਦੀਆਂ, ਤੇ ਉਸ ਤੋਂ ਬਾਅਦ ਫਿਰ ਆਪਾਂ ਫੋਨ ਲਾਈਨਾਂ ਵੀ ਖੋਲਦੇ ਹਾਂ, ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਦੀਆਂ ਸੁਰਖੀਆਂ ਦੇ ਵਿਚ ਜੋ ਕੁਝ ਵਾਪਰ ਰਿਹਾ। ਗੁਰਦੁਆਰਾ ਸਾਹਿਬ ਦੇ ਵਿਚ ਅੱਗ ਲੱਗਣ ਦੇ ਕਾਰਨ ਚਾਰ ਪਾਵਨ ਸਰੂਪਾਂ ਨੂੰ ਜਿਹੜਾ ਨੁਕਸਾਨ ਪੁੱਜਿਆ, ਤੇ ਸਾਡੇ ਕੋਲ ਅਜੇ ਤੱਕ ਦੇਖ ਲਓ ਫਾਇਰ ਅਲਾਰਮ ਨਹੀਂ ਹਜੇ ਤੱਕ ਲੱਗੇ, ਤੇ ਉਹਨਾਂ ਦਾ ਇੰਤਜ਼ਾਮ ਨਹੀਂ ਕਰ ਸਕਦੇ। ਲੱਖਾਂ ਕਰੋੜਾਂ ਰੁਪਈਆ ਅਸੀਂ ਗੁਰੂ ਘਰਾਂ ਨੂੰ ਚੜਾਈ ਜਾਂਦੇ ਹਾਂ, ਇੱਕ ਫਾਇਰ ਜਿਹੜਾ ਅਲਾਰਮ ਹੀ ਅਸੀਂ ਇੱਕ ਛੋਟਾ ਜਿਹਾ ਪੁਰਜਾ ਹੈ, ਮੈਨੂੰ ਲੱਗਦਾ ਕਿ 100 ਵੱਧ ਤੋਂ ਵੱਧ 500 ਦਾ ਆ ਜਾਂਦਾ ਹੋਏਗਾ। ਵਧੀਆ ਜਿਹੜਾ ਆਟੋਮੈਟਿਕ ਆ ਉਹ ਮੇਰੇ ਖਿਆਲ ਨਾਲ 5,000 ਦਾ ਆ ਜਾਂਦਾ ਹੋਏਗਾ ਇੰਡੀਆ ਦੇ ਵਿਚ, ਤੇ ਇਹ ਚੀਜ਼ਾਂ ਦਾ ਸਾਡੇ ਅਜੇ ਧਿਆਨ ਹੀ ਨਹੀਂ ਗਿਆ ਉਹਨਾਂ ਚੀਜ਼ਾਂ ਵੱਲ ਨੂੰ, ਤੇ ਨੁਕਸਾਨ ਦੇ ਉੱਤੇ ਨੁਕਸਾਨ ਤੇ ਬੇਅਦਬੀਆਂ ਦੇ ਮੁੱਦੇ ਚੱਲੀ ਜਾਂਦੇ ਨੇ। ਤੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜਾ ਪੋਸਟਰਾਂ ਦੀ ਜੰਗ ਛਿੜੀ ਹੋਈ ਹੈ ਸਿਆਸਤ, ਤੇ ਉਹਨਾਂ ਨੇ ਅੱਜ ਪੋਸਟਰ ਲਾ ਦਿੱਤਾ, ਕਹਿੰਦੇ ਮਜੀਠੀਆ ਟਾਈਗਰ, ਟਾਈਗਰ ਅਭੀ ਜਿੰਦਾ ਹੈ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਹੋਣਾ ਨੇ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਤਿੱਖੇ ਹਮਲੇ ਸ਼ਾਮਲ ਕੀਤੇ ਨੇ, ਸ਼ਬਦੀ ਹਮਲੇ, ਕਿ ਜਿਹੜਾ ਬਾਹਰੋਂ ਲੋਕ ਲਾਏ ਜਾ ਰਹੇ ਨੇ ਉਹਦੇ ਵਿਚ BMB ਦਾ ਮੁੱਦਾ ਵੀ ਹੈ, ਹੋਰ ਸਾਰੀਆਂ ਚੀਜ਼ਾਂ ਨੇ। ਇਸ ਤੋਂ ਇਲਾਵਾ ਮਨਾਲੀ ਦੀ ਇਕ ਵੀਡੀਓ ਵਾਇਰਲ ਹੋਈ ਹੈ, ਵਿਦੇਸ਼ੀ ਔਰਤ ਦੇ ਨਾਲ ਬਦਤਮੀਜ਼ੀ ਕੀਤੀ ਹੈ, ਅਸੀਂ ਆਪਣੀ ਔਕਾਤ ਦਿਖਾ ਦਿੰਦੇ ਹਾਂ ਕਿੰਨੀ ਕੁ ਅਕਲ ਦੇ ਮਾਲਕ ਹਾਂ, ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਤੇ ਤੋਏ ਤੋਏ ਹੋ ਰਹੀ ਹੈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਬਾਹਰਲੇ ਮੁਲਕਾਂ ਦੇ ਵਿਚੋਂ ਵੀ। ਕੋਵਿਡ ਵੈਕਸੀਨ ਅਤੇ ਕੈਂਸਰ ਦੇ ਬਾਰੇ ਚਰਚਾ ਛਿੜੀ ਹੈ ਅਮਰੀਕਾ ਦੇ ਵਿਚ, ਤੇ ਉਹਦਾ ਜਿਹੜਾ ਕਾਫੀ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ ਕਿ ਜਿਹੜੀ ਕੋਵਿਡ ਦੀ ਵੈਕਸੀਨ ਲਾਈ ਗਈ ਹੈ ਉਹਦੇ ਨਾਲ ਕੈਂਸਰ ਦੇ ਜਿਹੜੇ ਕੇਸ ਸਾਹਮਣੇ ਆਉਣ ਲੱਗੇ ਨੇ, ਇਹ ਚਰਚਾ ਜਿਹੜੀ ਕੱਲ ਵੱਡੇ ਲੀਡਰਾਂ ਨੇ ਛੇੜ ਦਿੱਤੀ ਹੈ। ਟਰੰਪ ਦੇ ਵੱਲੋਂ ਭਾਰਤ ਅਮਰੀਕਾ ਵਪਾਰਕ ਸਮਝੌਤੇ ਦੇ ਸੰਕੇਤ ਆ ਰਹੇ ਨੇ, ਤੇ ਪੁਤਿਨ ਦੇ ਵੱਲੋਂ ਮੋਦੀ ਦੀ ਤਾਰੀਫ਼ ਕੀਤੀ ਹੈ ਵੱਡੇ ਪੱਧਰ ਦੇ ਉੱਤੇ, ਤੇ ਜ਼ੇਲੈਂਸਕੀ ਦੀ ਪੁਤਿਨ ਨੂੰ ਸਿੱਧੀ ਗੱਲਬਾਤ ਲਈ ਇੱਕ ਚਿੱਠੀ ਲਿਖ ਦਿੱਤੀ ਹੈ। ਚਿੱਠੀਆਂ ਸਾਹਿਬਾ ਜੱਟੀ ਨੇ ਲਿਖ ਮਿਰਜ਼ੇ ਵੱਲ ਪਾਈਆਂ, ਤੇ ਦੇਖਦਿਆਂ ਹੁਣ ਮਿਰਜ਼ਾ ਆਪਣੀ ਮਨਾਉਂਦਾ ਹੈ ਕਿ ਆਪਣੇ ਸਮਝੌਤੇ ਦੇ ਨਾਲ ਗੱਲ ਅੱਗੇ ਚਲਾਉਂਦਾ ਹੈ। ਨਾਲ ਹੀ ਕੈਨੇਡਾ ਦੀ ਨਵੀਂ AI ਰਣਨੀਤੀ ਹੈ, ਤੇ ਉਹਦੇ ਵਿਚ ਜੌਬਾਂ ਦੇਣ ਦੀ ਗੱਲ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ। ਉਨਟਾਰੀਓ ਦੇ ਵਿਚ ਭਾਰਤੀ ਵਿਦਿਆਰਥੀਆਂ ਦੀ ਗ੍ਰਿਫ਼ਤਾਰੀ ਹੋਈ ਹੈ, ਤੇ ਇਟਲੀ ਦੇ ਵਿਚ ਲਾਪਤਾ ਬੱਚਿਆਂ ਦਾ 18,000 ਬੱਚੇ ਲਾਪਤਾ ਹੋਏ ਹੈ, ਉਹਦੀ ਇਕ ਰਿਪੋਰਟ ਆਈ ਹੈ। ਫੀਫਾ ਵਰਲਡ ਕੱਪ 2026 ਦੀਆਂ ਤਿਆਰੀਆਂ ਤੇ ਹੋਰ ਕਈ ਵੱਡੀਆਂ ਖ਼ਬਰਾਂ ਦੇ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ, ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਵਿਚ ਲੱਗੀ ਅੱਗ ਦੇ ਬਾਰੇ ਗੱਲਬਾਤ ਕਰਦੇ ਹਾਂ। ਚਾਰ ਪਾਵਨ ਸਰੂਪਾਂ ਨੂੰ ਪਹੁੰਚਿਆ ਨੁਕਸਾਨ ਤੇ ਪ੍ਰਬੰਧਕ ਕਮੇਟੀ ਤੇ ਪੰਚਾਇਤ ਤੋਂ ਜਵਾਬ ਤਲਬ ਕਰ ਲਿਆ ਗਿਆ। ਬਠਿੰਡਾ ਦੇ ਨਜ਼ਦੀਕ ਪਿੰਡ ਜੱਸੀ ਪੋਵਾਲੀ ਸਥਿਤ ਗੁਰਦੁਆਰਾ ਜਿਹੜਾ ਢਾਬਸਰ ਸਾਹਿਬ ਵਿਖੇ ਇੱਕ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਵਾਪਰੀ, ਜਿੱਥੇ ਬਿਜਲੀ ਦੇ ਬਲਬ ਦੇ ਵਿਚ ਹੋਈ ਸ਼ਾਰਟ ਸਰਕਟ ਦੇ ਕਾਰਨ ਸੱਚਖੰਡ ਸਾਹਿਬ ਵਿਚ ਅੱਗ ਲੱਗ ਗਈ, ਤੇ ਅੱਗ ਇੰਨੀ ਭਿਆਨਕ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪਾਵਨ ਸਰੂਪ ਅਗਨ ਭੇਂਟ ਹੋ ਗਏ, ਜਦਕਿ ਗ੍ਰੰਥੀ ਸਿੰਘ ਅਤੇ ਸੇਵਾਦਾਰ ਦੀ ਮੁਸਤੈਦੀ ਸਦਕਾ ਕੁਝ ਸਰੂਪਾਂ ਨੂੰ ਸੁਰੱਖਿਅਤ ਬਚਾ ਵੀ ਲਿਆ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਤਖ਼ਤ

0: ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਸਥਿਤੀ ਦਾ ਜਿਹੜਾ ਜਾਇਜ਼ਾ ਲਿਆ। ਉਨ੍ਹਾਂ ਇਸ ਘਟਨਾ ਦੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਮਲੇ ਦੀ ਪੂਰੀ ਪੜਤਾਲ ਧਰਮ ਪ੍ਰਚਾਰ ਕਮੇਟੀ ਰਾਹੀਂ ਕਰਵਾਈ ਜਾਵੇਗੀ। ਗੁਰਦੁਆਰਾ ਸਾਹਿਬ ਦੇ ਜਥੇਦਾਰਾਂ ਦੇ ਅਨੁਸਾਰ ਰਾਤ ਨੂੰ ਤਕਰੀਬਨ 8 ਤੋਂ 9 ਵਜੇ ਦੇ ਵਿਚ ਪਾਠ ਕਰ ਰਹੇ ਸਨ ਤੇ ਇਸ ਦੇ ਦੌਰਾਨ ਸੱਚਖੰਡ ਸਾਹਿਬ ਵੱਲੋਂ ਅਚਾਨਕ ਤੇਜ਼ ਰੋਸ਼ਨੀ ਨਜ਼ਰ ਆਉਂਦੀ ਹੈ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਅੰਦਰ ਅੱਗ ਜਿਹੜੀ ਲੱਗ ਚੁੱਕੀ ਸੀ। ਹਾਲਾਤਾਂ ਦੀ ਜਿਹੜੀ ਗੰਭੀਰਤਾ ਨੂੰ ਦੇਖਦਿਆਂ ਗ੍ਰੰਥੀ ਸਿੰਘ ਤੇ ਸੇਵਾਦਾਰ ਤੁਰੰਤ ਅੰਦਰ ਦਾਖਲ ਹੋਏ ਨੇ ਤੇ ਜਾਨ ਜੋਖਮ ਦੇ ਵਿਚ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ। ਸੇਵਾਦਾਰਾਂ ਨੇ ਦਸਿਆ ਕਿ ਦੋ ਸਰੂਪ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਕੱਢ ਲਏ ਗਏ ਤੇ ਜਦਕਿ ਹੋਰ ਸਰੂਪਾਂ ਅਤੇ ਰੁਮਾਲਾ ਸਾਹਿਬ ਨੂੰ ਅੱਗ ਦੀਆਂ ਲਪਟਾਂ ਦੇ ਵਿਚੋਂ ਕੱਢਣ ਦੇ ਦੌਰਾਨ ਉਨ੍ਹਾਂ ਦੇ ਹੱਥ ਵੀ ਜਿਹੜੇ ਝੁਲਸੇ ਐ ਤੇ ਉਨ੍ਹਾਂ ਕਿਹਾ ਕਿ ਚੰਦੋਆ ਸਾਹਿਬ ਵੀ ਅੱਗ ਦੀ ਲਪੇਟ ਦੇ ਵਿਚ ਸੀ ਤੇ ਜਿਸ ਦੇ ਕਾਰਨ ਹਾਲਾਤ ਬਹੁਤ ਹੀ ਖਤਰਨਾਕ ਬਣ ਗਏ। ਜਥੇਦਾਰ ਬਾਬਾ ਟੇਕ ਸਿੰਘ ਨੇ ਦਸਿਆ ਕਿ ਮੁੱਢਲੀ ਜਾਂਚ ਅਨੁਸਾਰ ਸੱਚਖੰਡ ਦੇ ਵਿਚ ਲੱਗੇ ਬਲਬ ਦੇ ਵਿਚ ਸ਼ਾਰਟ ਸਰਕਟ ਜਿਹੜਾ ਹੋਣ ਦੇ ਕਾਰਨ ਇਹ ਅੱਗ ਲੱਗੀ। ਉਨ੍ਹਾਂ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਬਹਾਦਰੀ ਤੇ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਦੀ ਮੁਸਤੈਦੀ ਦੇ ਨਾਲ ਜਿਹੜਾ ਸਰੂਪਾਂ ਨੂੰ ਬਚਾਇਆ ਜਾ ਸਕਿਆ ਤੇ ਉਨ੍ਹਾਂ ਦਸਿਆ ਕਿ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਧਰਮ ਪ੍ਰਚਾਰ ਕਮੇਟੀ ਨੂੰ ਵਿਸਤਾਰ ਪੂਰਵਕ ਜਾਂਚ ਜਿਹੜਾ ਹੁਕਮ ਦਿੱਤੇ ਗਏ ਨੇ ਤੇ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੀ ਪੰਚਾਇਤ ਨੂੰ 14 ਜੂਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਤਲਬ ਕੀਤਾ ਗਿਆ ਤੇ ਜਿੱਥੇ ਪੜਤਾਲ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਦੂਸਰੇ ਪਾਸੇ ਮਜੀਠੀਆ ਦੀ ਭਾਲ ਤੇ ਪੋਸਟਰਾਂ ਦੀ ਸਿਆਸਤ, ਕਿਤੇ ਗੁੰਮਸ਼ੁਦਾ ਤਾਂ ਕਿਤੇ ਟਾਈਗਰ ਜਿੰਦਾ ਹੈ ਲੱਗੇ ਫਲੈਕਸ ਨੇ ਤੇ ਮਜੀਠਾ ਵਿਚ ਜਿਹੜਾ ਬਿਕਰਮ ਮਜੀਠੀਆ ਦੇ ਵਿਰੁੱਧ ਪੋਸਟਰਾਂ ਦੇ ਜਵਾਬ ਦੇ ਵਿਚ ਲੱਗੇ ਨਵੇਂ ਪੋਸਟਰ ਨੇ। ਮਜੀਠੀਆ ਨੂੰ ਨਿਸ਼ਾਨਾ ਬਣਾਉਣ ਵਾਲੇ ਹਾਲ ਹੀ ਦੇ ਵਿਚ ਲਗਾਏ ਗਏ ਗੁੰਮਸ਼ੁਦਾ ਪੋਸਟਰਾਂ ਦੇ ਜਵਾਬ ਦੇ ਵਿਚ ਅਣਪਛਾਤੇ ਸਮਰਥਕਾਂ ਨੇ ਹੁਣ ਮਜੀਠਾ ਦੇ ਵਿਚ ਵੱਡੇ ਬੋਰਡ ਲਗਾਏ ਨੇ ਤੇ ਜਿਨ੍ਹਾਂ ਦੇ ਉਤੇ ਟਾਈਗਰ ਅਭੀ ਜਿੰਦਾ ਹੈ ਦਾ ਸੰਦੇਸ਼ ਲਿਖਿਆ। ਨਵੇਂ ਲਗਾਏ ਗਏ ਇਨ੍ਹਾਂ ਹੋਰਡਿੰਗਾਂ ਦੇ ਵਿਚ ਮਜੀਠੀਆ ਦੀ ਇਕ ਫੋਟੋ ਦੇ ਨਾਲ ਪੰਜਾਬੀ ਨਾਰਾ ਇਨ੍ਹਾਂ ਰੰਗੇ ਬਿੱਲਿਆਂ ਨੂੰ ਕਹਿ ਦਿਓ ਟਾਈਗਰ ਅਭੀ ਜਿੰਦਾ ਹੈ ਲਿਖਿਆ ਗਿਆ, ਜੋ ਸਪਸ਼ਟ ਤੌਰ ਦੇ ਉਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਨ੍ਹਾਂ ਪੋਸਟਰਾਂ ਦੇ ਪਿੱਛੇ ਕਿਨ੍ਹਾਂ ਦਾ ਹੱਥ ਹੈ ਇਸ ਦੇ ਬਾਰੇ ਅਜੇ ਵੀ ਪਤਾ ਨਹੀਂ ਲੱਗ ਸਕਿਆ। ਜੇ ਤਾਂ ਆਪ ਲਗਵਾਏ ਨੇ ਭਾਈ, ਮਾੜੀ ਗੱਲ ਹੈ ਕਿ ਜੇ ਮੁੱਖ ਮੰਤਰੀ ਦੀ ਸ਼ਬਦਾਵਲੀ ਏਦਾਂ ਤਾਂ ਤੁਸੀਂ ਉਸ ਪੱਧਰ ਦੇ ਉੱਤੇ ਆਪ ਵੀ ਨਾ ਜਾਓ ਨਾ। ਹੁਣ ਪਤਾ ਨਹੀਂ ਇਹਦੇ ਵਿਚ ਕੌਨਸਪਰੈਸੀ ਹੈ ਕਿ ਕੀ ਹੈ ਭਾਈ, ਕਿਸੇ ਨੇ ਹੋਰ ਹੀ ਲਵਾ ਦਿੱਤੇ ਹੈ ਉਨ੍ਹਾਂ ਨੂੰ ਗਾਲਾਂ ਕਢਾਉਣ ਲਈ ਜਾਂ ਕਿੱਦਾਂ ਹੈ, ਇਹਦੇ ਵਿਚ ਆਉਣ ਵਾਲੇ ਸਮੇਂ ਚ ਸਪਸ਼ਟ ਹੋਵੇਗਾ। ਵੈਸੇ ਕੋਰਟ ਸਾਹਿਬਾਨ ਨੇ ਤਾਂ ਕਿਹਾ ਸੀ ਕਿ ਜੋ ਪੋਸਟਰ ਲਾਏ ਨੇ ਸਰਕਾਰ ਵੱਲੋਂ ਜਾਂ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਸੀ ਉਨ੍ਹਾਂ ਨੂੰ ਕਿਹਾ ਕਿ ਜਿਹੜੇ ਹੱਥਾਂ ਦੇ ਨਾਲ ਲਾਏ ਨੇ ਉਨ੍ਹਾਂ ਹੱਥਾਂ ਦੇ ਨਾਲ ਲਾਏ ਜਾਂ ਤੇ ਉਹ ਲਾਏ ਵੀ ਗਏ ਨੇ। ਇਹ ਘਟਨਾਕ੍ਰਮ ਮਜੀਠੀਆ ਤੇ ਹੋਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਮਜੀਠਾ ਦੇ ਵਿਚ ਜਿਹੜਾ ਵੱਡੇ ਗੁੰਮਸ਼ੁਦਾ ਵਿਅਕਤੀ ਦੇ ਹੋਰਡਿੰਗ ਲੱਗਣ ਤੋਂ ਬਾਅਦ ਜਿਹੜਾ ਸਾਹਮਣੇ ਆਇਆ ਤੇ ਉਨ੍ਹਾਂ ਪੋਸਟਰਾਂ ਦੇ ਵਿਚ ਜਨਤਾ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਉਨ੍ਹਾਂ ਦੇ ਕੋਲ ਮਜੀਠੀਆ ਦੇ ਟਿਕਾਣਿਆਂ ਦੇ ਬਾਰੇ ਕੋਈ ਜਾਣਕਾਰੀ ਹੈ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਿਤ ਕਰਨ, ਨਾ ਤਾਂ ਜਾਂ ਫਿਰ ਕਹਿੰਦੇ ਮੁਹਿੰਮ ਦੇ ਪ੍ਰਬੰਧਕਾਂ ਅਤੇ ਨਾ ਹੀ ਅਧਿਕਾਰੀਆਂ ਨੇ ਅਧਿਕਾਰਤ ਤੌਰ ਦੇ ਉਤੇ ਪੋਸਟਰਾਂ ਦੀ ਜਿੰਮੇਵਾਰੀ ਅਜੇ ਲਈ ਹੈ। ਇਹ ਵਿਵਾਦ 31 ਮਈ ਤੋਂ ਜਿਹੜਾ ਸ਼ੁਰੂ ਹੋਇਆ ਤੇ ਅਜੇ ਤੱਕ ਚੱਲ ਰਿਹਾ। ਦੂਸਰੇ ਪਾਸੇ ਆਪ ਨੇ ਉੱਚ ਅਹੁਦਿਆਂ ਦੇ ਉੱਤੇ ਬਾਹਰੀ ਲੋਕ ਬਿਠਾਏ ਆ। ਸੁਖਬੀਰ ਬਾਦਲ ਹੋਣਾ ਨੇ ਅੱਜ ਬਿਆਨਬਾਜ਼ੀ ਕੀਤੀ ਹੈ। ਵਿਰੋਧੀ ਧਿਰਾਂ ਨੇ ਉੱਚ ਅਹੁਦਿਆਂ ਦੇ ਉੱਤੇ ਬਾਹਰੀ ਲੋਕਾਂ ਨੂੰ ਬਿਠਾਉਣ ਖਿਲਾਫ ਆਵਾਜ਼ ਚੁੱਕ ਲਈ ਹੈ। ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਆਪ ਸਰਕਾਰ ਵੱਲੋਂ ਉੱਚੇ ਅਹੁਦਿਆਂ ਦੇ ਉੱਤੇ ਪੰਜਾਬ ਤੋਂ ਬਾਹਰੀ ਵਿਅਕਤੀਆਂ ਨੂੰ ਬਿਠਾਉਣ ਦੇ ਵਿਰੁੱਧ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨਿੱਤਰ ਆਈਆਂ ਨੇ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਚੇਅਰਮੈਨ ਲਗਾਉਣ ਦਾ ਵਿਰੋਧ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਦੇ ਵੱਲੋਂ ਆਪਣੀ ਲੁੱਟ ਖਸੁੱਟ ਦੀ ਨੀਤੀ ਤਹਿਤ ਪੰਜਾਬ ਦੇ ਵਿਚ ਉੱਚ ਅਹੁਦਿਆਂ ਦੇ ਉੱਤੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਤੇ ਇਸੇ ਤਰਜ਼ ਦੇ ਉੱਤੇ ਲੰਘੇ ਦਿਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨਰ ਦੇ ਚੇਅਰਮੈਨ ਦੇ ਅਹੁਦੇ ਦੇ ਉੱਤੇ ਵੀ ਪੰਜਾਬੀ ਦੀ ਚੋਣ ਕਰਨ ਦੀ ਥਾਂ ਹਿਮਾਚਲ ਪ੍ਰਦੇਸ਼ ਦੇ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ। ਬਾਦਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਰੋਤਾਂ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੂਰਾ ਕੰਟਰੋਲ ਯਕੀਨੀ ਬਣਾਉਣ ਦੇ ਲਈ ਦਿੱਲੀ, ਰਾਜਸਥਾਨ, ਹਿਮਾਚਲ ਤੇ ਹਰਿਆਣਾ ਦੇ ਬਾਹਰੀ ਲੋਕਾਂ ਨੂੰ ਉੱਚ ਅਹੁਦੇ ਸੌਂਪੇ ਜਾ ਰਹੇ ਨੇ। ਇਸੇ ਕਾਰਨ ਆਪ ਨੇ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਉੱਚੇ ਅਹੁਦਿਆਂ ਦੇ ਉੱਤੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਤੇ ਉਨ੍ਹਾਂ ਕਿਹਾ ਕਿ ਆਪ ਨੇ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਤੇ ਪੰਜਾਬ ਵਿਕਾਸ ਕਮਿਸ਼ਨ ਦੀ ਸੀਮਾ ਬਾਂਸਲ ਅਨੁਰਾਗ ਕੁੰਡੂ ਤੇ ਸ਼ੋਇਕਤ ਰਾਏ ਤੇ ਵੈਭਵ ਮਹੇਸ਼ਵਰੀ ਨੂੰ ਲਗਾਇਆ। ਇਸੇ ਤਰ੍ਹਾਂ ਹੁਣ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਵਜੋਂ ਵਿਭਵ ਕੁਮਾਰ, ਪੰਜਾਬ ਵਿੱਤੀ ਮਾਮਲਿਆਂ ਦਾ ਸਲਾਹਕਾਰ ਅਰਵਿੰਦ ਮੋਦੀ ਤੇ ਸੇਬੇਸਟੀਅਨ ਜਿਹੜਾ ਜੇਮਸ ਤੇ ਪੰਜਾਬ ਉਦਯੋਗਿਕ ਵਿਕਾਸ ਬੋਰਡ ਦਾ ਚੇਅਰਮੈਨ ਦੀਪਕ ਚੌਹਾਨ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਸੰਤ ਪ੍ਰਕਾਸ਼ ਅਤੇ ਪੰਜਾਬ ਤੀਰਥ ਯਾਤਰਾ ਕਮੇਟੀ ਦਾ ਚੇਅਰਮੈਨ ਕਮਲ ਬਾਂਸਲ ਨੂੰ ਲਾਇਆ ਗਿਆ। ਵੜਿੰਗ ਨੇ ਬਾਹਰੀ ਬੰਦੇ ਦੀ ਨਿਯੁਕਤੀ ਦੇ ਉੱਤੇ ਜਿਹੜਾ ਨਿਖੇਧੀ ਕੀਤੀ। ਦੂਜੇ ਪਾਸੇ ਕਾਂਗਰਸ ਵਾਲਿਆਂ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਦੇ ਵਜੋਂ ਬਾਹਰੀ ਵਿਅਕਤੀ ਦੀ ਨਿਯੁਕਤੀ ਕਰਨ ਦੀ ਨਿਖੇਧੀ ਕੀਤੀ ਤੇ ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਸਕੱਤਰ ਜਿਹੜੇ ਨੇ ਸੰਜੇ ਗੁਪਤਾ ਨੂੰ PSERC ਦਾ ਜਿਹੜਾ ਚੇਅਰਮੈਨ ਨਿਯੁਕਤ ਕਰਕੇ ਆਪਣੇ ਪੰਜਾਬੀਆਂ ਦਾ ਅਪਮਾਨ ਕੀਤਾ ਤੇ ਪੰਜਾਬੀਆਂ ਦਾ ਜਿਹੜਾ ਕਹਿੰਦੇ ਜਿਨ੍ਹਾਂ ਅਹੁਦਿਆਂ ਦੇ ਉੱਤੇ ਪੰਜਾਬੀਆਂ ਦਾ ਹੱਕ ਬਣਦਾ ਹੈ ਉੱਥੇ ਬਾਹਰੀ ਲੋਕਾਂ ਨੂੰ ਬਿਠਾਇਆ ਜਾ ਰਿਹਾ ਤੇ ਉਨ੍ਹਾਂ ਕਿਹਾ ਕਿ ਆਪ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀ ਹੈ ਜੋ ਆਪਣੀ ਮਰਜ਼ੀ ਦੇ ਨਾਲ ਪੰਜਾਬੀਆਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਦੂਸਰੇ ਪਾਸੇ ਮਨਾਲੀ ਦੇ ਵਿਚ ਇਕ ਵੀਡੀਓ ਵਾਇਰਲ ਹੋਈ ਹੈ, ਮੰਦਭਾਗੀ ਘਟਨਾ ਹੈ। ਮਨਾਲੀ ਦੇ ਵਿਚ ਵਿਦੇਸ਼ੀ ਮਹਿਲਾ ਦੇ ਨਾਲ ਸੈਲਾਨੀ ਵੱਲੋਂ ਗਲਤ ਹਰਕਤ ਕੀਤੀ ਹੈ। ਵੀਡੀਓ ਵਾਇਰਲ ਹੋਣ ਦੇ ਉੱਤੇ ਲੋਕਾਂ ਦੇ ਵਿਚ ਭਾਰੀ ਗੁੱਸਾ ਹੈ। ਮਨਾਲੀ ਦੀ ਸੜਕ ਦੇ ਉੱਤੇ ਘੁੰਮ ਰਹੀ ਇਕ ਵਿਦੇਸ਼ੀ ਮਹਿਲਾ ਨੂੰ ਇਕ ਨੌਜਵਾਨ ਸੈਲਾਨੀ ਦੇ ਵੱਲੋਂ ਅਣਉਚਿਤ ਤਰੀਕੇ ਦੇ ਨਾਲ ਛੂਹਣ ਦੀ ਵੀਡੀਓ ਵਾਇਰਲ ਹੋਈ। ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤਿੱਖੀ ਆਲੋਚਨਾ ਸ਼ੁਰੂ ਹੋ ਗਈ। ਵਿਦੇਸ਼ੀ ਨਾਗਰਿਕ ਨੇ ਇਸ ਹਰਕਤ ਦੇ ਉੱਤੇ ਹੈਰਾਨੀ ਜਤਾਈ ਤੇ ਇਸ ਘਟਨਾ ਨੇ ਹਰ ਸਾਲ ਲੱਖਾਂ ਸੈਲਾਨੀਆਂ ਦੀ ਆਮਦ ਵਾਲੇ ਇਸ ਮਸ਼ਹੂਰ ਪਹਾੜੀ ਸੈਰ ਸਪਾਟਾ ਕਸਬੇ ਦੇ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ। ਪੁਲਿਸ ਨੇ ਬਿਆਨ ਦਿੱਤਾ ਕਿ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤੇ ਇਸ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਨਿਵਾਸੀਆਂ ਤੇ ਸੈਰ ਸਪਾਟਾ ਕਾਰੋਬਾਰੀਆਂ ਨੇ ਇਸ ਹਰਕਤ ਦੀ ਨਿਖੇਧੀ ਕੀਤੀ ਹੈ। ਇਕ ਸੈਰ ਸਪਾਟਾ ਕਾਰੋਬਾਰੀ ਬੁੱਧੀ ਪ੍ਰਕਾਸ਼ ਠਾਕੁਰ ਹੋਣਾ ਨੇ ਟਿੱਪਣੀ ਕੀਤੀ ਹੈ ਕਿ ਅਜਿਹੇ ਕੁਝ ਲੋਕਾਂ ਦਾ ਵਿਹਾਰ ਪੂਰੇ ਭਾਈਚਾਰੇ ਤੇ ਦੇਸ਼ ਦੇ ਅਕਸ ਨੂੰ ਖਰਾਬ ਕਰਦਾ ਹੈ। ਇਕ ਹੋਰ ਨਿਵਾਸੀ ਮਦਨ ਹੋਣਾ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਮਨਾਲੀ ਦੇ ਹਰ ਕੋਨੇ ਦੇ ਵਿਚ ਲੋੜੀਂਦੀ ਪੁਲਿਸ ਤੈਨਾਤ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਅਜਿਹੇ ਛੇੜਛਾੜ ਦੇ ਮਾਮਲਿਆਂ ਦਾ ਖੁਦ ਨੋਟਿਸ ਲੈਣਾ ਚਾਹੀਦੈ ਤੇ ਰਸਮੀ ਸ਼ਿਕਾਇਤ ਤੋਂ ਬਿਨਾਂ ਵੀ ਸਖ਼ਤੀ ਦੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੋਈ ਇਕਲੌਤੀ ਘਟਨਾ ਨਹੀਂ ਹੈ। ਮਨਾਲੀ ਦੇ ਵਿਚ ਪਿਛਲੇ ਸਾਲਾਂ ਦੇ ਦੌਰਾਨ ਵਿਦੇਸ਼ੀ ਔਰਤਾਂ ਦੇ ਖਿਲਾਫ਼ ਕਈ ਅਪਰਾਧ ਦੇਖਣ ਨੂੰ ਮਿਲੇ ਹੈ। ਅਗਸਤ 2022 ਦੇ ਵਿਚ ਸਿੰਗਾਪੁਰ ਦੇ ਨਾਗਰਿਕ ਦੇ ਦੁਆਰਾ ਇਕ 39 ਸਾਲਾਂ ਰੂਸੀ ਔਰਤ ਦੇ ਨਾਲ ਕਥਿਤ ਤੌਰ ਦੇ ਉਤੇ ਜਬਰ ਜਨਾਹ ਕੀਤਾ ਗਿਆ ਸੀ। ਅਕਤੂਬਰ 2018 ਦੇ ਵਿਚ ਇਕ 33 ਸਾਲਾਂ ਰੂਸੀ ਮਹਿਲਾ ਦੇ ਨਾਲ ਇਕ ਨੇਪਾਲੀ ਨਾਗਰਿਕ ਸਮੇਤ ਦੋ ਵਿਅਕਤੀਆਂ ਦੇ ਦੁਆਰਾ ਸਮੂਹਿਕ ਜਬਰ ਜਨਾਹ ਕੀਤਾ ਗਿਆ। ਮਈ 2018 ਦੇ ਵਿਚ ਇਕ ਟੈਕਸੀ ਡਰਾਈਵਰ ਦੇ ਦੁਆਰਾ ਇਕ 30 ਸਾਲਾਂ ਜਾਪਾਨੀ ਔਰਤ ਦੇ ਨਾਲ ਜਬਰ ਜਨਾਹ ਕੀਤਾ। ਮਈ 2016 ਦੇ ਵਿਚ 3 ਨਾਬਾਲਕਾਂ ਦੇ ਸਮੇਤ 6 ਲੋਕਾਂ ਦੇ ਦੁਆਰਾ ਇਕ ਇਜ਼ਰਾਈਲੀ ਔਰਤ ਦੇ ਨਾਲ ਇਹ ਵਰਤਾਰਾ ਕੀਤਾ ਗਿਆ। ਜੂਨ 2013 ਦੇ ਵਿਚ ਕਸਬੇ ਦੇ ਵਿਚ 3 ਨੇਪਾਲੀ ਮਰਦਾਂ ਦੇ ਦੁਆਰਾ 31 ਸਾਲਾਂ ਅਮਰੀਕਨ ਸੈਲਾਨੀ ਦੇ ਨਾਲ ਸਮੂਹਿਕ ਜਿਹੜਾ ਕੀਤਾ ਵਰਤਾਰਾ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸ਼ੀ ਟਰੈਵਲਰ ਪਾਲਿਸੀ ਯਾਨੀ ਕਿ ਵੋਮੈਨ ਦੇ ਲਈ ਟਰੈਵਲਿੰਗ ਪਾਲਿਸੀ ਜਿਹੜੀ ਹੈ ਸ਼ੁਰੂ ਕੀਤੀ ਹੈ, ਜਿਸਦੇ ਵਿਚ ਇਕ ਸਮਰਪਿਤ ਜਿਹੜਾ SOS ਸੁਰੱਖਿਆ ਐਪ ਜਿਹੜਾ ਦਿੱਤਾ ਗਿਆ ਤੇ ਪ੍ਰਮਾਣਿਤ ਸੁਰੱਖਿਆ ਰਿਹਾਇਸ਼ਾਂ ਤੇ ਜ਼ਮੀਨੀ ਪੱਧਰ ਦੇ ਉਤੇ ਮਹਿਲਾ ਮਾਰਸ਼ਲ ਜਿਹੜੇ ਇਹਦੇ ਵਿਚ ਸ਼ਾਮਲ ਹੈ। ਉਥੇ ਹੀ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਇਕ 24x7 ਬਹੁ ਭਾਸ਼ਾਈ ਸੈਲਾਨੀ ਹੈਲਪਲਾਈਨ ਟੋਲ ਫਰੀ ਜਿਹੜੀ ਹੈ ਉਹਦਾ ਨੰਬਰ ਵੀ ਜਾਰੀ ਕੀਤਾ, ਉਹ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ 10 ਕੌਮਾਂਤਰੀ ਭਾਸ਼ਾਵਾਂ ਦੇ ਸਮੇਤ 12 ਭਾਸ਼ਾਵਾਂ ਦੇ ਵਿਚ ਉਪਲਬਧ ਹੈ। ਹਾਲਾਂਕਿ ਇੱਥੇ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਜਿਹੜੇ ਨੇ ਅਜੇ ਵੀ ਇਨ੍ਹਾਂ ਸਹੂਲਤਾਂ ਤੋਂ ਅਣਜਾਣ ਨੇ। ਦੂਸਰੇ ਪਾਸੇ ਦਿੱਲੀ ਹਾਈ ਕੋਰਟ ਦੇ ਵਿਚ ਵੱਲੋਂ ਕਾਕਰੇਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਖਿਲਾਫ਼ ਪਟੀਸ਼ਨ ਦੇ ਉਤੇ ਤੁਰੰਤ ਸੁਣਾਈ ਤੋਂ ਜਿਹੜਾ ਇਨਕਾਰ ਕਰ ਦਿੱਤਾ ਗਿਆ। ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਜਿਸ ਦੇ ਵਿਚ ਕਾਕਰੋਚ ਜਨਤਾ ਪਾਰਟੀ ਵੱਲੋਂ ਪ੍ਰੀਖਿਆ ਸੰਬੰਧੀ ਖਾਮੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਜਿਹੜੇ ਨੇ ਅਸਤੀਫੇ ਦੀ ਮੰਗ ਦੇ ਲਈ 6 ਜੂਨ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਕਾਰਨ ਪੈਦਾ ਹੋਣ ਵਾਲੇ ਕਾਨੂੰਨ ਵਿਵਸਥਾ ਦੇ ਮੁੱਦਿਆਂ ਨੂੰ ਉਠਾਇਆ ਗਿਆ ਸੀ। ਸੇਵ ਇੰਡੀਆ ਫਾਊਂਡੇਸ਼ਨ ਦੇ ਵਕੀਲ ਨੇ ਜਸਟਿਸ ਸੌਰਵ ਬੈਨਰਜੀ ਦੀ ਅਤੇ ਜਸਟਿਸ ਅਮਿਤ ਸ਼ਰਮਾ ਦੇ ਛੁੱਟੀਆਂ ਵਾਲੇ ਬੈਂਚ ਦੇ ਸਾਹਮਣੇ ਤੁਰੰਤ ਸੁਣਵਾਈ ਦੇ ਲਈ ਪਟੀਸ਼ਨ ਦਾ ਜ਼ਿਕਰ ਕੀਤਾ ਸੀ। ਪਰ ਬੈਂਚ ਨੇ ਕੇਸ ਨੂੰ ਸੂਚੀਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਮਹੀਨੇ ਦੇ ਸ਼ੁਰੂ ਦੇ ਵਿਚ ਕੋਕਰਜ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਜਿਹੜਾ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੀ ਦੇ ਵਿਚ ਆਪਣੇ ਪ੍ਰਦਰਸ਼ਨ ਦੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਸਮਰਥਕਾਂ ਨੂੰ 6 ਜੂਨ ਕੱਲ੍ਹ ਨੂੰ ਹਵਾਈ ਅੱਡੇ ਦੇ ਉੱਤੇ ਵੀ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਕਾਕਰੋਚ ਜਨਤਾ ਪਾਰਟੀ ਜੋ ਕਿ ਨੌਜਵਾਨਾਂ ਦੇ ਵੱਲੋਂ ਚਲਾਇਆ ਜਾ ਰਿਹਾ ਇੱਕ ਸੋਸ਼ਲ ਮੀਡੀਆ ਅੰਦੋਲਨ ਹੈ ਤੇ ਆਪਣੀ ਸ਼ੁਰੂਆਤ ਤੋਂ ਹੀ ਕਾਫੀ ਚਰਚਾ ਚ ਹੈ। ਪਟੀਸ਼ਨ ਕਰਤਾ ਨੇ ਆਪਣੀ ਅਰਜ਼ੀ ਦੇ ਵਿਚ IGI ਹਵਾਈ ਅੱਡੇ ਮੈਟਰੋ ਸਟੇਸ਼ਨਾਂ ਅਤੇ ਹਵਾਈ ਦੇ ਜਿਹੜੇ ਨੇ ਹਾਈਵੇ ਦੇ ਪ੍ਰਵੇਸ਼ ਪੁਆਇੰਟਾਂ ਦੇ ਉਤੇ ਤੁਰੰਤ ਰੋਕਥਾਮ ਰੈਗੂਲੇਟਰੀ ਅਤੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਅ ਤੈਨਾਤ ਕਰਨ ਦੀ ਮੰਗ ਜਿਹੜੀ ਕੀਤੀ ਸੀ। ਇਸ ਨੇ ਜਿਹੜਾ ਅਧਿਕਾਰੀਆਂ ਨੂੰ ਜਨਤਕ ਵਿਵਸਥਾ ਬਣਾਈ ਰੱਖਣ ਅਤੇ ਯਕੀਨੀ ਬਣਾਉਣ ਲਈ ਕਿ ਹਸਪਤਾਲਾਂ ਰੇਲਵੇ ਸਟੇਸ਼ਨਾਂ ਹਾਈਕੋਰਟ ਅਤੇ ਸੁਪਰੀਮ ਕੋਰਟ ਵਰਗੀਆਂ ਜ਼ਰੂਰੀ ਸੇਵਾ ਜਿਹੜੀਆਂ ਨੇ ਸੇਵਾਵਾਂ ਨੇ ਜਨਤਕ ਸੁਰੱਖਿਆ ਦੇ ਨਾਲ ਸਮਝੌਤੇ ਕੀਤੇ ਬਿਨਾਂ ਕੰਮ ਕਰ ਸਕਣ। ਪ੍ਰਦਰਸ਼ਨ ਨੂੰ ਸੀਮਤ ਨਿਯੰਤਰਿਤ ਜਾਂ ਦੂਜੀ ਥਾਂ ਜਿਹੜਾ ਤਬਦੀਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ ਤੇ PIL ਵਿਚ ਦੋਸ਼ ਲਾਇਆ ਗਿਆ ਕਿ ਕਾਕਰੋਚ ਜਨਤਾ ਪਾਰਟੀ ਨੇ ਅੰਤਰਰਾਸ਼ਟਰੀ ਸੰਸਥਾਗਤ ਅਸਥਿਰਤਾ ਏਜੰਡੇ ਨੂੰ ਅੰਜਾਮ ਦੇਣ ਦੇ ਲਈ ਵਿਦੇਸ਼ੀ ਸਰਵਰਾਂ ਦੀ ਜਿਹੜੀ ਵਰਤੋਂ ਕਰਕੇ ਨੌਜਵਾਨਾਂ ਨੂੰ ਇਕ ਗੈਰ ਨਿਯੰਤਰਿਤ ਦਲ ਦੇ ਵਿਚ ਬਦਲ ਦਿੱਤਾ ਹੈ। ਇਸ ਨੇ ਮੰਗ ਕੀਤੀ ਹੈ ਕਿ 6 ਜੂਨ ਕੱਲ੍ਹ ਨੂੰ ਦੇ ਪ੍ਰਦਰਸ਼ਨ ਨੂੰ ਜਿਹੜਾ ਜਾਂ ਤਾਂ ਕਿਸੇ ਨਿਰਧਾਰਿਤ ਥਾਂ ਦੇ ਉੱਤੇ ਤਬਦੀਲ ਕੀਤਾ ਜਾਵੇ ਜਾਂ ਇਸਦੀ ਵੀਡੀਓਗ੍ਰਾਫੀ ਦੇ ਨਾਲ ਸਖ਼ਤੀ ਦੇ ਨਾਲ ਨਿਗਰਾਨੀ ਕੀਤੀ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੋ ਲੋਕ ਅਮਰੀਕਾ ਅਤੇ ਆਸਟ੍ਰੇਲੀਆ ਸਮੇਤ ਵਿਦੇਸ਼ੀ ਅਧਿਕਾਰ ਖੇਤਰਾਂ ਤੋਂ ਜਿਹੜਾ ਉਕਸਾ ਰਹੇ ਨੇ ਉਹ ਹਵਾਈ ਅੱਡੇ ਦੀ ਸੁਰੱਖਿਆ ਅਤੇ ਜ਼ਰੂਰੀ ਐਮਰਜੈਂਸੀ ਮਸ਼ੀਨਰੀ ਨੂੰ ਜਿਹੜਾ ਪ੍ਰਭਾਵਿਤ ਨਾ ਕਰ ਸਕਣ। ਲੋ ਦੋਸਤੋ, ਇਹ ਨੇ ਜੀ ਕੇਂਦਰ ਦੀਆਂ ਅਤੇ ਪੰਜਾਬ ਦੀਆਂ ਖ਼ਬਰਾਂ ਤੇ ਅਮਰੀਕਾ ਦੀ ਖ਼ਬਰ ਅੱਗੇ ਜਾ ਕੇ ਲੈਂਦੇ ਹਾਂ। COVID-19 ਦੇ ਬਾਰੇ ਕੁਝ ਖੁਲਾਸੇ ਹੋ ਰਹੇ ਹੈ। ਅਮਰੀਕਾ ਦੇ ਵਿਚ ਵੈਕਸੀਨ ਦੇ ਨਾਲ ਜੋ ਜਿਹੜਾ ਕਹਿੰਦੇ ਨੇ ਹੋ ਰਿਹਾ ਕੈਂਸਰ, ਸੈਨੇਟ ਦੀ ਸੁਣਵਾਈ ਦੇ ਵਿਚ ਵੱਡੇ ਸਵਾਲ ਜਿਹੜੇ ਨੇ ਗੰਭੀਰ ਸਵਾਲ ਉੱਠੇ ਨੇ ਤੇ ਇਹਦਾ ਜ਼ਿਕਰ ਅੱਗੇ ਜਾ ਕੇ ਕਰਦੇ ਹਾਂ। ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਨ੍ਹਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਅੱਗੇ ਵਧਦੇ ਹਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਵੀ ਤੇ ਨਾਲ ਦੀ ਨਾਲ ਫਿਰ ਆਪਾਂ ਪੰਜਾਬ ਨਾਵਲ ਦੀ ਵੀ ਕਿਤਾਬ ਦੀ ਵੀ ਅੱਗੇ ਜਾ ਕੇ ਗੱਲ ਕਰਦੇ ਹਾਂ। ਤੇ ਲੋ ਦੋਸਤੋ, ਸਵਾਗਤ ਕਰਦੇ ਹਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦਾ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਪਹਿਲਾਂ ਤਾਂ ਜੀ ਆਪਣੇ ਜਿਹੜੇ ਹੈਗੇ ਆ ਪਰਿਵਾਰ ਦੇ ਮੈਂਬਰ ਰਾਮ ਬਾਬਾ ਸਿੱਧੂ
0: ਜੀ,
1: ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਬਿਲਕੁਲ ਜੀ,
1: ਤੇ ਪ੍ਰੋਗਰਾਮ ਤੋਂ ਪਹਿਲਾਂ ਉਹ ਮੇਰੇ ਨਾਲ ਜੁੜੇ ਸੀ, ਉਹ ਕਹਿੰਦੇ ਮੈਂ ਪ੍ਰੋਗਰਾਮ ਸੁਣਦਾ ਆ ਪਰ ਮੈਂ ਕਮੈਂਟ ਨਹੀਂ ਕਰ ਪਾਉਂਗਾ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਹਾਜ਼ਰ ਆ ਜੀ।
0: ਬਿਲਕੁਲ ਜੀ,
1: ਰੱਬ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ।
0: ਜੀ
1: ਤੇ ਭਾਰੇ ਸਾਹਿਬ, ਤੁਸੀਂ ਤਾਂ ਕਹਿ ਗਿਆ ਸੀ ਉਲਟੀ ਜਾ ਕੇ ਵੱਸੇ ਆ, ਮੈਂ ਤਾਂ ਕਹਿੰਦਾ ਹੈਗਾ ਆ ਵੱਸੇ ਨਹੀਂ ਹੈਗੇ, ਰਿਜਕ ਜਿਹੜਾ ਆ ਉਹ ਖਿੱਚ ਕੇ ਲਿਆਇਆ ਆ।
0: ਖਿੱਚ ਕੇ ਲਿਆ ਜੀ, ਬਿਲਕੁਲ ਨਹੀਂ, ਮਿਹਨਤ
1: ਕਰਕੇ ਜਿਹੜਾ ਹੈਗਾ ਆ, ਬਹੁਤ ਮਿਹਨਤੀ ਬੰਦੇ ਹੈਗੇ ਆ। ਔਰ ਵੱਡੀ ਗੱਲ ਇਹ ਹੈਗੀ, ਦੇਖੋ ਕੁਦਰਤ ਵੱਲੋਂ ਹੀ ਜਿਹੜਾ ਆ ਵੀ ਉਹ ਵਾਤਾਵਰਨ ਪ੍ਰੇਮੀ ਹੈਗੇ ਆ ਤੇ ਅੱਜ ਵਾਤਾਵਰਨ ਦਿਵਸ
0: ਦਿਨ ਵੀ ਉਹੀ ਆ ਜੀ। ਬਿਲਕੁਲ,
1: ਜੰਮੇ ਵੀ ਉਸੇ ਦਿਨ, ਉਸੇ ਦਿਨ ਹੀ ਜੰਮੇ ਆ। ਕੁਦਰਤ ਵੱਲੋਂ ਹੀ ਜਿਹੜਾ ਆ, ਦੇਖ ਲੋ ਉਹਨਾਂ ਦਾ ਵਾਤਾਵਰਨ ਪ੍ਰਤੀ ਜਿਹੜਾ ਹੈਗਾ ਆ, ਇੰਨਾ ਪਿਆਰ ਹੋਣ ਦਾ ਤੇ ਵੀ ਇਸੇ ਕਰਕੇ ਆ ਜੀ।
0: ਜੀ ਨਾਲ ਦੀ ਨਾਲ ਸੈਣੀ ਸਾਹਿਬ, ਚਲੋ ਆਪਾਂ ਸੰਡੇ ਨੂੰ ਪ੍ਰੋਗਰਾਮ ਨਹੀਂ ਹੁੰਦਾ, ਪਰ ਜਾਂਦੇ ਜਾਂਦੇ ਨਾਲ ਦੀ ਨਾਲ ਤੁਹਾਨੂੰ ਵੀ ਮੁਬਾਰਕਾਂ ਦਿੰਦੇ ਆ, ਤੁਹਾਡਾ ਵੀ ਸੰਡੇ ਨੂੰ ਬਰਥਡੇ ਹੈ। ਚਲੋ ਮਹਿਫਲ ਮਿੱਤਰਾਂ ਦੀ ਚ ਜ਼ਰੂਰ ਮਨਾਵਾਂਗੇ, ਮੁਬਾਰਕਬਾਦ।
1: ਭਾਰੀ ਸਾਹਿਬ ਮੈਂ ਕਾਹਦੀ ਮੁਬਾਰਕਾਂ ਲੈਣੀ ਆ, ਜੇ ਮੈਂ ਸਰਕਾਰੀ ਨੌਕਰੀ ਚ ਹੁੰਦਾ ਨਾ ਜੀ, ਉਹਨਾਂ ਨੇ ਲੱਤ ਮਾਰ ਕੇ ਮੈਨੂੰ ਬਾਹਰ ਕੱਢਣਾ ਸੀ ਵੀ ਅੱਜ 58 ਦਾ ਹੋ ਗਿਆ ਨਿਕਲ ਬਾਹਰ।
0: ਹਾਂਜੀ, ਅੱਜ ਕੱਲ ਰਿਟਾਇਰਮੈਂਟਾਂ ਜਿਹੜੇ ਰਿਟਾਇਰਮੈਂਟ ਦੇ ਉੱਤੇ ਨੇ ਜੀ, ਉਹਨਾਂ ਦੀ ਬੁੱਕਤ ਜ਼ਿਆਦਾ ਹੈ ਜੀ।
1: ਦੁਬਾਰਾ ਨੌਕਰੀ ਦੇ ਦਿੰਦੇ ਜੀ?
0: ਨਾ ਜੀ, ਉਹ ਫਿਰ ਉਹ ਸਸਤੇ ਪੈਂਦੇ ਆ ਨਾ ਜੀ। ਹੁਣ ਜਿਹੜੇ ਨੌਜਵਾਨ ਨੇ, ਅਗਲੇ ਨੇ ਪਰਿਵਾਰ ਬਣਾਉਣੇ ਨੇ, ਫਿਰ ਛੁੱਟੀਆਂ ਲੈਣੀਆਂ ਨੇ, ਹੋਰ ਸਾਰਾ ਕੁਝ ਆ ਜੀ। ਤੇ ਹੁਣ ਜਿਹੜਾ ਬਜ਼ੁਰਗ ਬੰਦਾ ਕਹਿ ਲੋ ਕਿ ਜਿਹੜਾ ਰਿਟਾਇਰਮੈਂਟ ਦੇ ਉੱਤੇ ਹੈ, ਉਹਨੇ ਫਿਰ ਨੌਕਰੀ ਦੇ ਉੱਤੇ ਜਾਣਾ, ਪਰਿਵਾਰ ਆਪਣਾ ਆਪਣਾ ਸੁਖੀ ਬਸਦਾ ਸਾਰੇ ਪਾਸੇ ਜੀ। ਅਗਲੇ ਕਹਿੰਦੇ ਇਹਦੀ ਕੋਈ ਸਿਰਦਰਦੀ ਨਹੀਂ ਹੈ ਜੀ।
1: ਨਹੀਂ ਸਰ, ਉਹ ਕਹਿੰਦੇ ਹੈਗੇ ਆ ਕਿ ਜਿੰਨੀ ਐਫੀਸ਼ੀਐਂਸੀ ਦੇ ਨਾਲ ਇਹਦਾ ਦਿਮਾਗ ਕੰਮ ਕਰਦਾ ਸੀ, ਜਿੰਨੀ ਐਫੀਸ਼ੀਐਂਸੀ ਨਾਲ ਇਹਦਾ ਸਰੀਰ ਕੰਮ ਕਰਦਾ ਸੀ, ਉਹ ਹੁਣ ਐਫੀਸ਼ੀਐਂਸੀ ਨਹੀਂ ਰਹੀ ਤੇ ਇਸ ਕਰਕੇ ਇਹ ਹੁਣ ਇਸ ਭਾਅ ਮਹਿੰਗਾ ਪੈਂਦਾ ਹੈ ਜੀ, ਇਸ ਕਰਕੇ ਅਗਲੇ ਘਰ ਨੂੰ ਤੋਰ ਦਿੰਦੇ ਆ ਜੀ।
0: ਨਹੀਂ ਸਾਡੇ ਇੱਥੇ ਉਲਟਾ, ਵੈਸੇ ਸੈਣੀ ਸਾਹਿਬ ਇੱਥੇ ਵੀ ਏਦਾਂ ਹੀ ਆ ਜੀ, ਨੌਜਵਾਨਾਂ ਨੂੰ ਮੌਕਾ ਦਿੰਦੇ ਆ ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਨੌਜਵਾਨ ਜਿਹੜੇ ਨੇ ਕੁਝ ਕੈਟਾਗਰੀਆਂ ਦੇ ਵਿੱਚ ਕੰਮ ਕਰਕੇ ਰਾਜ਼ੀ ਨਹੀਂ ਨੇ ਤੇ ਨਾ ਹੀ ਕੰਮ ਉਸ ਕੈਟਾਗਰੀ ਦੇ ਵਿੱਚ ਮਿਲਦੇ ਆ ਕਾਫੀ ਭਾਲਣ ਦੀ ਬਾਵਜੂਦ ਵੀ। ਤਾਂ ਫਿਰ ਉਹ ਜਿਹੜੇ ਬਜ਼ੁਰਗ ਚਾਹੇ ਉਹ ਟੀਚਰ ਨੇ ਚਾਹੇ ਕੁਝ ਵੀ ਆ ਉਹਨਾਂ ਨੂੰ ਫਿਰ ਸੱਦਾ ਪੱਤਰ ਬੁਲਾਉਂਦੇ ਆ ਭਾਈ ਜਿੰਨਾ ਚਿਰ ਨਹੀਂ ਹੈਗਾ ਕੋਈ ਤੁਸੀਂ ਹੈਲਪ ਕਰੋ ਆ ਕੇ।
1: ਉਹ ਗੱਲ ਹੋ ਸਕਦੀ ਹੈ ਜੀ, ਵੋਲੰਟਰੀ ਰਿਟਾਇਰਮੈਂਟ ਜਿਹੜੀ ਹੈਗੀ ਆ ਦੇਖੋ ਵਿਲਿੰਗ ਨਾਲ ਜਿਹੜਾ ਆ ਬੰਦਾ ਲੈਂਦਾ। ਮੈਂ ਔਜਲਾ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਤਾਂ ਹੁਣ ਤੱਕ ਰਿਟਾਇਰ ਹੋ ਜਾਣਾ ਚਾਹੀਦੇ ਹੈਗੇ ਆ ਜੀ, ਇਹਦਾ ਮੈਂ ਤਾਂ ਜੇ 12 ਸਾਲ ਕੰਮ ਕਰਨਾ। ਮੈਂ ਕਿਹਾ ਕਰੀ ਚਲੋ ਫਿਰ ਜੀ,
0: ਉਹ ਤਾਂ ਉਹਨਾਂ ਦੀ ਮਰਜ਼ੀ ਆ, ਕੁਇਕ ਲੈਣੀ ਆ ਕੁਇਕ, ਉਹ ਟੈਕਸ ਜ਼ਿਆਦਾ ਭਰ ਦੇਣ ਆਪ ਵੀ ਰਿਟਾਇਰਮੈਂਟ ਚੱਲਦਾ ਮਿਲ ਜਾਈ।
1: ਚਲੋ ਅੱਛੀ ਗੱਲ ਹੈਗੀ ਆ, ਪਰ ਸਾਡੇ ਕੋਲ ਅੱਜ ਰਿਟਾਇਰਮੈਂਟ ਵੋਲੰਟਰੀ ਲੈ ਗਏ ਹੈਗੇ ਆ, ਉਹ ਪ੍ਰੋਗਰਾਮ ਚ ਜੁੜੇ ਨਹੀਂ ਅਜੇ, ਪਤਾ ਨਹੀਂ ਕਿੱਥੇ ਆ ਗਏ, ਬਿਜ਼ੀ ਹੋ ਗਏ ਕਿਤੇ।
0: ਬਿਲਕੁਲ
1: ਐਨੀਵੇ, ਬਾਕੀ ਜੀ ਪਰ ਸਭ ਦੇਖੋ ਭਾਈ ਜੋ ਵਾਤਾਵਰਨ ਦੇ ਹਾਲਾਤ ਆ ਨਾ,
0: ਬਿਲਕੁਲ
1: ਸਾਡੇ ਇੱਥੇ ਇੱਕ ਦਿਨ ਵਾਤਾਵਰਨ ਦਿਵਸ ਨਹੀਂ ਚਾਹੀਦਾ, ਇੱਥੇ 365 ਦਿਨ ਹੀ ਵਾਤਾਵਰਨ ਦਿਵਸ ਮਨਾਇਆ ਜਾਵੇ ਤੇ ਤਾਂ ਜਾ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਸਕਦਾ।
0: ਬਿਲਕੁਲ ਜੀ,
1: ਕਿਉਂਕਿ ਹੁਣ ਹਾਲਾਤ ਜਿਹੜੇ ਹੈਗੇ ਆ ਨੋਰਮਲ ਨਹੀਂ ਗੇ
0: ਜੀ।
1: ਦੇਖੋ ਕੋਈ ਉਦੇਸ਼ ਰੱਖ ਕੇ ਬੰਦਾ ਮਰ ਜਾਏ ਤੇ 300 ਸਾਲ ਬਾਅਦ ਵੀ ਆਪਾਂ ਉਹਨਾਂ ਨੂੰ ਚੇਤੇ ਕੀਤਾ ਜੀ ਵੀ 1730 ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆ ਬਿਸ਼ਨੋਈ ਭਾਈਚਾਰੇ ਨੇ
0: ਚਲਾਇਆ ਜੀ। ਬਿਲਕੁਲ,
1: ਚਿਪਕੂ 50 ਸਾਲ ਪਹਿਲਾਂ ਹੈਗਾ ਨਾ ਜੀ, ਬਹੁਤ ਸੁੰਦਰ ਲਾਲ ਬਹੁਗੁਣਾ ਵਾਲਾ ਜਿਹੜਾ ਬਿਸ਼ਨੋਈ ਭਾਈਚਾਰੇ ਨੇ ਜਿਹੜਾ ਹੈਗਾ ਆ, ਖੇਤੜੀ ਪਿੰਡ ਦੱਸਿਆ ਤੁਸੀਂ ਉੱਥੇ ਜਿਹੜਾ ਚੱਲਿਆ ਉਹ ਕਿੰਨਾ ਪਹਿਲਾਂ ਦਾ ਚੱਲਿਆ ਜੀ।
0: ਬਿਲਕੁਲ,
1: ਉਹ ਹਾਂਜੀ
0: ਤੇ ਉਹ ਦੇਖੋ ਉਹਨਾਂ ਨੂੰ ਅੱਜ ਵੀ ਦੇਖ ਲੋ।
1: ਹਾਂਜੀ, ਤੇ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕੀਤਾ ਜੀ ਵੀ ਉਹ ਪਹਿਲਾਂ ਸਭ ਤੋਂ ਪਹਿਲਾਂ ਉਸ ਲੇਡੀ ਦਾ ਨਾਂ ਤੁਸੀਂ ਲਿਆ ਵੀ ਜਿਹਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਆ ਜਾਂ ਮੈਂ ਦਰਖਤ ਦੇ ਨਾਲ ਹੀ ਮਰ ਜਾਣਾ।
0: ਬਿਲਕੁਲ,
1: ਤੇ ਔਰ ਉਹਨੇ ਮਤਲਬ ਜਿਹੜਾ ਹੈਗਾ ਆ ਦਰਖਤ ਦੇ ਨਾਲ ਹੀ ਸ਼ਹੀਦੀ ਦਿੱਤੀ।
0: ਬਿਲਕੁਲ,
1: ਤੁਸੀਂ ਇਹ ਇਸ ਕਰਕੇ ਉਦੇਸ਼ ਰੱਖ ਕੇ ਬੰਦਾ ਕੋਈ ਵੀ ਜਿਹੜਾ ਮਰਨਾ ਤਾਂ ਸਭ ਦੇ ਆ ਜੀ, ਮਰਨਾ ਤੈਅ ਆ
0: ਜੀ,
1: ਪਰ ਜਦੋਂ ਕੋਈ ਉਦੇਸ਼ ਰੱਖ ਕੇ ਮਰਦਾ ਹੈਗਾ ਆ ਤੇ ਉਹ ਸਦਾ ਲਈ ਜਿੰਦਾ ਰਹਿੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਤੇ ਕਿੰਨੀ ਅਟੈਚਮੈਂਟ ਹੋਊਗੀ ਤੇ ਸਾਡੇ ਬਜ਼ੁਰਗ ਜਿਹੜੇ ਆ ਉਹ ਕਿੰਨੇ ਸਜਗ ਹੋਣਗੇ ਵਾਤਾਵਰਨ ਪ੍ਰਤੀ, ਜਿਹੜਾ ਹੈਗਾ ਆ ਉਹ ਇੰਨਾ ਕਰਦੇ ਸੀ। ਅੱਜ ਜੋ ਸਾਡੀਆਂ ਜਿਹੜੀਆਂ ਸਮੱਸਿਆਵਾਂ ਨਾ ਜੀ, ਉਹਦੇ ਵਿੱਚ 50% ਸਮੱਸਿਆਵਾਂ ਉਹ ਆ ਜਿਹੜੀਆਂ ਸਾਡੀਆਂ ਮਨੁੱਖਤਾ ਨੇ ਆਪ ਕ੍ਰੀਏਟ ਕੀਤੀਆਂ
0: ਨੇ ਜੀ। ਬਿਲਕੁਲ,
1: ਤੁਸੀਂ ਇਹ ਦੇਖੋ ਨਾ ਗਲੋਬਲ ਵਾਰਮਿੰਗ ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਆ ਮੌਸਮ ਦੀ ਜਿਹੜੀ ਚੇਂਜ ਆ ਰਹੀ ਹੈਗੀ ਆ ਜੀ, ਗਰਮੀ ਵੱਧ ਰਹੀ ਹੈਗੀ ਆ ਜੀ, ਤੇ ਪਾਣੀ ਜਿਹੜਾ ਹੈਗਾ ਆ ਉਹ ਇਸੇ ਕਰਕੇ ਗਲੇਸ਼ੀਅਰ ਪਿਘਲ ਰਹੇ ਆ, ਉਹ ਸਾਰਾ ਕੁਛ ਇਸੇ ਕਰਕੇ ਆ ਕਿ ਉਹ ਮਨੁੱਖਤਾ ਨੇ ਨੇਚਰ ਨੂੰ ਨੇਚਰ ਰਹਿਣ ਹੀ ਨਹੀਂ ਦਿੱਤਾ ਜੀ।
0: ਬਿਲਕੁਲ ਹੈ ਜੀ, ਨਾਲੇ ਸੈਣੀ ਸਾਹਿਬ ਦੇਖੋ 80 ਡਿਗਰੀ ਦੇ ਵਧਣ ਦੇ ਨਾਲ ਹੀ ਕਿੰਨਾ ਦੁਨੀਆਦਾਰੀ ਦੇ ਉੱਤੇ ਇੰਨੀ ਗਰਮੈਸ਼ ਆ ਤੇ ਗਲੇਸ਼ੀਅਰ ਪਿਘਲ ਰਹੇ ਨੇ, ਐਨੀਮਲ ਪਲੈਨਟ ਦੀ ਗੱਲ ਕਰ ਲਈਏ ਉਹਨਾਂ ਦੇ ਦੁਨੀਆਂ ਦੇ ਵਿੱਚ ਕਿੰਨਾ ਜਿਹੜਾ ਖੱਜਲ ਖੁਆਰੀ ਹੋ ਰਹੀ ਹੈ, ਕਿੰਨੇ ਪੰਛੀ ਮਰ ਰਹੇ ਨੇ, ਪਰ ਅਸੀਂ ਉਹਨਾਂ ਦੇ ਬਾਰੇ ਸੋਚਦੇ ਨਹੀਂ ਆ। ਆਪ ਵੀ ਤਾਂ ਮਰ ਹੀ ਰਹੇ ਹਾਂ, ਕਿੰਨੀ ਗਰਮੀ ਹੋਈ ਹੈ, ਏਸੀ ਲੱਗ ਗਏ, ਏਸੀ ਤੋਂ ਬਗੈਰ ਕੋਈ ਘਰ ਹੋਊਗਾ ਜੀ ਜਿਹੜਾ ਨਹੀਂ ਹੈ।
1: ਬਿਲਕੁਲ ਜੀ ਬਿਲਕੁਲ, ਇੱਕ ਇੱਕ ਨਹੀਂ ਜੀ, ਸਾਰੇ ਕਮਰਿਆਂ ਚ ਹੀ ਅੱਗੇ ਜੀ।
0: ਬਿਲਕੁਲ ਹੈ ਜੀ,
1: ਨਹੀਂ ਉਹ ਗਰਮੀ ਪਰ ਗਰਮੀ ਬਰਦਾਸ਼ਤ ਵੀ ਨਹੀਂ ਹੁੰਦੀ ਹੁਣ
0: ਜੀ।
1: ਤੇ ਦੂਜੀ ਗੱਲ ਇਹ ਹੈਗੀ ਆ ਸਰ, ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਉਹਨਾਂ ਬੰਦਿਆਂ ਤੇ ਆਉਂਦਾ ਹੈਗਾ ਆ ਜਿਹੜੇ ਸਾਡੇ ਮੁਲਕ ਦੇ ਵਿੱਚ ਬੈਠ ਕੇ ਤੇ ਇਹ ਗੱਲ ਕਰਦੇ ਆ ਜੀ ਵੀ 5-5 ਬੱਚੇ ਹੋਣੇ ਚਾਹੀਦੇ ਆ ਜੀ।
0: ਬਿਲਕੁਲ,
1: ਕਾਰਨ ਇਹ ਹੈਗਾ ਕਿ ਸਾਡੇ ਪਹਿਲਾਂ ਵੀ ਜਿਹੜਾ ਹੈਗਾ ਆ ਜਿਹੜੀਆਂ ਇਹ ਅਸੀਂ ਨੇਚਰ ਨਾਲ ਖਿਲਵਾੜ ਕੀਤਾ, ਇਹ ਸਾਡੀ ਓਵਰ ਪਾਪੂਲੇਸ਼ਨ ਕਰਕੇ ਹੀ ਸਾਨੂੰ ਇਹ ਲੋੜਾਂ ਵਧੀਆਂ ਤੇ ਅਸੀਂ ਨੇਚਰ ਨਾਲ ਖਿਲਵਾੜ ਕੀਤਾ।
0: ਉਹਦੇ ਨਾਲ ਦੇਖੋ ਟ੍ਰੈਫਿਕ ਕਿੱਡੇ ਵੱਡੇ ਪੱਧਰ ਦੇ ਉੱਤੇ ਵੱਧ ਰਿਹਾ ਆ, ਜਾਂ ਹੋਰ ਸਾਰੀਆਂ ਪ੍ਰਦੂਸ਼ਣ ਕਿੱਡੇ ਵੱਡੇ ਪੱਧਰ ਦੇ ਉੱਤੇ ਆ, ਐਨੀਮਲ ਦੇਖੋ ਕਿੰਨੇ ਨੇ ਜਿਹੜੇ ਸੜਕਾਂ ਦੇ ਉੱਤੇ, ਉਹਨਾਂ ਦੇ ਨਾਲ ਵੀ ਤਾਂ CO2 ਜਾਂ ਹੋਰ ਸਾਰੀਆਂ ਚੀਜ਼ਾਂ ਉਹ ਵੀ ਤਾਂ ਗੈਸਾਂ ਛੱਡਦੇ ਹੀ ਨੇ। ਗ੍ਰੀਨ ਹਾਊਸ ਹੋ ਗਏ, ਖੇਤੀ ਦੇ ਨਵੇਂ ਤਜਰਬੇ ਜਿਹੜੇ ਹੋ ਰਹੇ ਨੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ 50 ਸਾਲ ਪਹਿਲਾਂ ਜਾਂ 20 ਸਾਲ ਪਹਿਲਾਂ ਕਰਕੇ ਛੱਡ ਦਿੱਤੇ, ਤੇ ਉਹ ਸਾਰੀਆਂ ਚੀਜ਼ਾਂ ਹੁਣ ਇੰਡੀਆ ਨੂੰ ਧੱਕ ਦਿੱਤੀਆਂ ਨੇ। ਮੈਂ ਤਾਂ ਸੈਣੀ ਸਾਹਿਬ ਕਈ ਵਾਰੀ ਹੈਰਾਨ ਹੁੰਦਾ ਇੱਥੇ, ਚਲੋ ਵੀ ਇੱਥੇ ਮਾੜਾ ਜਿਹਾ ਵੀ ਕੁਛ ਵਾਪਰਦਾ ਨਾ ਤੇ ਨਾਲ ਦੀ ਨਾਲ ਹੀ ਕਰਨ ਲੱਗ ਜਾਂਦੇ ਨੇ ਭਈ ਹਾਹਾਕਾਰ ਮੱਚ ਜਾਂਦੀ ਭਈ ਮਰ ਜਾਂਗੇ ਲੁੱਟ ਜਾਂਗੇ। ਤੇ ਜੇ ਮੈਂ ਕਿਹਾ ਇਹਨਾਂ ਨੂੰ ਇੰਡੀਆ ਭੇਜ ਦਿੱਤਾ ਜਾਵੇ ਨਾ, ਜਦੋਂ ਹੁਣ ਚਲੋ ਬਹੁਤ ਸਾਰੇ ਲੋਕ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚੋਂ ਵੀ ਇੰਡੀਆ ਟਰੈਵਲ ਕਰਨ ਜਾਂਦੇ ਆ ਤਾਂ ਉਹ ਦਿੱਲੀ ਏਅਰਪੋਰਟ ਦੇ ਉੱਤੋਂ ਜਦੋਂ ਨਿਕਲਦੇ ਨੇ ਨਾ ਬਾਹਰ ਨੂੰ ਹੀ ਤਾਂ ਉਹ ਕਹਿੰਦੇ ਆ ਕਿ ਧੁੰਦ ਪਈ ਆ ਕਿ ਸਮੋਕ ਆ। ਕਹਿੰਦੇ ਸਾਡੇ ਵਾਲੇ ਇੱਕ ਇੱਥੇ ਸਾਡੇ ਮੁੰਡਾ ਸੀਗਾ ਇੱਥੇ ਫਿਨਲੈਂਡ ਦਾ ਹੀ, ਉਹਨੇ ਵੀਡੀਓਗ੍ਰਾਫੀ ਕੀਤੀ ਉੱਥੋਂ ਏਅਰਪੋਰਟ ਤੋਂ ਬਾਹਰ ਨਿਕਲਦੀ ਹਾਈਵੇ ਦੇ ਉੱਤੇ ਜਾਣ ਰਿਹਾ, ਕਹਿੰਦਾ ਸਾਡੇ ਵਾਲੇ ਐਵੇਂ ਰੋਲਾ ਪਾਈ ਜਾਂਦੇ, ਉਹ ਆਪਣੀ ਭਾਸ਼ਾ ਦੇ ਵਿੱਚ ਇੱਥੇ ਗੱਲਾਂ ਕਰਕੇ ਦੱਸਦਾ ਕਿ ਉੱਥੇ ਹਾਲਾਤ ਦੇਖੋ ਕੀ ਨੇ। ਅਸੀਂ ਤਾਂ ਬਹੁਤ ਬੈਟਰ ਆ ਉਹਨਾਂ ਚੀਜ਼ਾਂ ਦੇ ਨਾਲੋਂ ਜਿੱਥੇ ਅਗਲੇ ਰਹਿ ਰਹੇ ਨੇ ਇੰਡੀਆ ਦੇ ਵਿੱਚ।
1: ਬਿਲਕੁਲ ਭਾਰਤ ਸਾਹਿਬ ਸਹੀ ਗੱਲ ਕਹਿ ਰਹੇ ਹੈਗੇ ਤੁਸੀਂ। ਤੁਸੀਂ ਦੇਖੋ ਨਾ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਜੈ ਸਿੰਘ ਧੂਰੀ ਹੁਣੀ ਆਏ ਸੀਗੇ, ਉਹਨਾਂ ਨੇ ਆ ਕੇ ਡੈਮਾਂ ਦੀ ਜੋ ਉਹ ਸਿਚੁਏਸ਼ਨ ਜੋ ਪਹਾੜਾਂ ਦੀ ਸਿਚੁਏਸ਼ਨ ਦੱਸੀ ਸੀਗੀ ਹੈ ਜੀ, ਕਿ ਪਹਾੜ ਅੰਦਰੋਂ ਖੋਖਲੇ ਹੋ ਗਏ ਆ ਜੀ,
0: ਬਿਲਕੁਲ
1: ਉਹਨਾਂ ਚ ਜਾਨ ਹੀ ਹੈ ਨੀ ਜੀ, ਇਸੇ ਕਰਕੇ ਲੈਂਡ ਸਲਾਈਡਿੰਗ ਜਿਹੜੀ ਹੈਗੀ ਇੰਨੀ ਜ਼ਿਆਦਾ ਹੋ ਰਹੀ
0: ਹੈ ਜੀ।
1: ਸੋ ਇਸ ਕਰਕੇ ਵਾਤਾਵਰਨ ਦਿਵਸ ਮਨਾਉਣ ਦਾ ਮਤਲਬ ਤਾਂ ਇਹ ਹੈਗਾ ਆ ਕਿ ਸਾਨੂੰ ਥੋੜਾ ਜਿਹਾ ਨਾ ਉਹਦੇ ਨਾਲ ਜਿਹੜਾ ਹੈਗਾ ਸਿਰਫ ਇੱਕ ਦਿਨ ਮਨਾਉਣ ਦਾ ਮਤਲਬ ਨਹੀਂ ਆ, ਉਹਦੇ ਵਾਸਤੇ ਕੁਛ ਨਾ ਕੁਛ ਇਨਪੁੱਟ ਪਾਈਏ, ਕੁਛ ਨਾ ਕੁਛ ਵਾਤਾਵਰਨ ਪ੍ਰਤੀ ਜਿਹੜਾ ਹੈਗਾ ਚਾਹੇ ਸਾਊਂਡ ਪੋਲਿਊਸ਼ਨ ਆ ਉਹਦੇ ਤੇ ਵੀ ਜਿਹੜਾ ਹੈਗਾ ਕੰਮ ਹੋਣਾ ਚਾਹੀਦਾ ਆ, ਉਹਤੇ ਹੀ ਆਪਣਾ ਆਪਣਾ ਯੋਗਦਾਨ ਪਾਈਏ ਕਿ ਅਸੀਂ ਇਹਨੂੰ ਜਿਹੜਾ ਹੈਗਾ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੈਗੇ ਆ।
0: ਹਰ ਚੀਜ਼ ਸਰਕਾਰਾਂ ਤੇ ਵੀ ਨਹੀਂ ਛੱਡ ਸਕਦੇ। ਦੇਖੋ ਹੁਣ ਜੈ ਸਿੰਘ ਉਹਨਾਂ ਦੀ ਗੱਲ ਕੀਤੀ ਆ, ਉਹਨਾਂ ਨੇ ਜਦੋਂ ਮੈਂ ਇੱਕ ਪਹਿਲਾ ਕਿ ਦੂਸਰਾ ਐਪੀਸੋਡ ਕੀਤਾ ਸੀ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਉਹਨਾਂ ਦੇ ਨਾਲ ਜੁੜਿਆ ਸੀ, ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਨਾ ਜੰਗਲ ਲਾਇਆ ਹੋਇਆ ਹੈ ਕੁਝ ਰਕਬੇ ਦੇ ਵਿੱਚ, ਤੇ ਉਹਨਾਂ ਨੇ ਦਰਖਤ ਵੀ ਉਸ ਹਿਸਾਬ ਦੇ ਨਾਲ ਪਲਾਨ ਕੀਤੇ ਹੈ ਕਿ ਜਿਸ ਹਿਸਾਬ ਦੇ ਨਾਲ ਸੂਰਜ ਮਤਲਬ ਕਿ ਘੁੰਮਦਾ ਹੈ, ਕਿਉਂਕਿ ਉਹ ਇੱਕ ਤਜਰਬੇਕਾਰ ਵਿਅਕਤੀ ਨੇ, ਬਹੁਤ ਗਿਆਨਵਾਨ ਨੇ, ਕਿਉਂਕਿ ਛੋਟੇ ਦਰਖਤ ਜਿਹੜੇ ਮੋਹਰੇ ਹੋਣਗੇ ਜਿੱਥੋਂ ਸੂਰਜ ਮਤਲਬ ਕਿ ਸ਼ੁਰੂ ਹੁੰਦਾ ਹੈ ਉੱਪਰ ਨੂੰ ਆਉਂਦਾ ਹੈ, ਤੇ ਉਹ ਛੋਟਿਆਂ ਤੋਂ ਹੁੰਦਾ ਹੁੰਦਾ ਜਿਹੜੇ ਵੱਡੇ ਨੇ ਉਹ ਐਨ ਅਖੀਰ ਚ ਲਾਏ ਨੇ ਜੀ। ਦਰਖਤਾਂ ਦੀ ਵਰਾਇਟੀ ਉਸ ਹਿਸਾਬ ਦੇ ਨਾਲ ਲਾਈ ਹੈ ਕਿ ਹਰ ਦਰਖਤ ਦੇ ਉੱਤੇ ਰੋਸ਼ਨੀ ਪਵੇ, ਕਿ ਜੇ ਹੁਣ ਆਪਾਂ ਵੱਡੇ ਮੋਹਰੇ ਲਾ ਦਾਂਗੇ ਤੇ ਛੋਟੇ ਪਿੱਛੇ ਲਾ ਦਾਂਗੇ ਤਾਂ ਉਹ ਫਿਰ ਉਹ ਸਾਰਾ ਖੱਜਲ ਖੁਆਰੀ ਹੋ ਜਾਣੀ ਦਰਖਤਾਂ ਦੀ ਵੀ। ਇੱਕ ਪਲੈਂਡ ਉਹਨਾਂ ਨੇ ਬਹੁਤ ਵਧੀਆ ਫੋਰੈਸਟ ਬਣਾਈ ਹੋਈ ਹੈ ਜੀ।
1: ਅੱਛੀ ਗੱਲ ਹੈ ਸਰ, ਅੱਛੀ ਗੱਲ ਆ। ਇਦਾਂ ਦੇ ਬੰਦੇ ਜਿਹੜੇ ਹੈਗੇ ਆ ਉਹ ਸਮਾਜ ਦੇ ਵਿੱਚ ਪੋਜ਼ਿਟਿਵ ਯੋਗਦਾਨ ਪਾਉਂਦੇ ਹੈਗੇ ਆ, ਇਹਨਾਂ ਨੂੰ ਸਲੂਟ ਹੈ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ
0: ਜੀ
1: ਅੱਗੇ ਆ ਜੀ ਜੀ ਅੱਜ ਦੀਆਂ ਖਬਰਾਂ ਤੇ।
0: ਬਿਲਕੁਲ
1: ਖਬਰਾਂ ਤਾਂ ਭਾਰਤ ਸਾਹਿਬ ਅੱਜ ਦਾ ਦਿਲ ਬਹੁਤ ਟੁੱਟਿਆ ਜੀ, ਅੱਜ ਤਾਂ ਰੋਣ ਹੀ ਆਉਂਦਾ ਪਿਆ ਸੀ।
0: ਬਿਲਕੁਲ
1: ਮਤਲਬ ਸ਼ੈਲੀਵੀਰ ਜੀ ਵੀ ਇੰਨੇ ਕੁ ਸਤੇ ਆ, ਉਹਨਾਂ ਨੇ ਆਉਂਦੇ ਆ ਨਾਲ ਹੀ 5-7 ਕਮੈਂਟ ਇਸੇ ਚੀਜ਼ ਦੇ ਕੀਤੇ ਆ।
0: ਬਿਲਕੁਲ
1: ਪਟਿਆਲੇ ਦੇ ਵਿੱਚ ਜਿਹੜਾ ਲਾਠੀ ਚਾਰਜ ਕੀਤਾ ਹੈਗਾ ਨਾ ਜੀ,
0: ਬਹੁਤ ਮੰਦਭਾਗਾ ਜੀ
1: ਭਾਰਤ ਸਾਹਿਬ। ਮੇਰਾ ਮੇਰਾ ਮਨ ਪਤਾ ਕੀ ਕਰੇ, ਮੈਂ ਤਾਂ ਇਹਨਾਂ ਨੂੰ ਵੀ ਕਹਿੰਦਾ ਹੈਗਾ ਆ ਭਾਈ ਸ਼ੈਲੀਵੀਰ ਜੀ, ਜਿੱਥੇ ਜਿੱਥੇ ਤੁਹਾਡੀਆਂ ਜਥੇਬੰਦੀਆਂ ਹੈਗੀਆਂ ਨਾ ਉਹਨਾਂ ਵਿੱਚ ਜਿਹੜੇ ਹੈਗੇ ਆ, ਹੁਣ ਹਰ ਇੱਕ ਬੰਦੇ ਹੈਗੇ ਤਾਂ ਜਦੋਂ ਗੱਲ ਪੁਲਿਸ ਵਾਲਿਆਂ ਦੀ ਕਰਦੇ ਹੈਗੇ ਆ ਫੇਰ ਕਹਿੰਦੇ ਹੈਗੇ ਪੰਜਾਬ ਦੇ ਪੋਤੇ ਆ ਉਹ, ਇਹ ਪੰਜਾਬ ਦੇ ਪੁੱਤ ਨਹੀਂ ਹੋ ਸਕਦੇ ਸਰ। ਇਹਨਾਂ ਨੇ ਦੇਖਿਆ ਵੀ ਸਾਡੇ ਪੁੱਤ ਭਰਾ ਬੈਠੇ ਇਹ ਹੈਗੇ ਆ, ਇਹ ਬੇਰੁਜ਼ਗਾਰ ਹੈਗੇ ਆ, ਵੀ ਮਤਲਬ ਇਹ ਆਪਣੇ ਜਿਹੜੀ ਆ ਹੱਕਾਂ ਦੀ ਮੰਗ ਕਰ ਰਹੇ, ਆਪਣੇ ਰੁਜ਼ਗਾਰ ਨੂੰ ਸਿਕਿਓਰ ਕਰਨ ਦੀ ਮੰਗ ਕਰ ਰਹੇ ਆ, ਉਹਨਾਂ ਤੇ ਤੁਸੀਂ ਲਾਠੀਆਂ ਇਸ ਤਰੀਕੇ ਨਾਲ ਸਰ ਚਲਾਈਆਂ ਅੱਜ
0: ਜੀ।
1: ਉਹ ਬੱਚੇ ਰੋਣ ਲੱਗ ਪਏ ਸਰ, ਉਹ ਰੋਣ ਲੱਗ ਪਏ, ਕਹਿੰਦੇ ਅਸੀਂ ਸਾਡਾ ਕਸੂਰ ਇਹ ਆ ਕਿ ਅਸੀਂ ਪੜ੍ਹ ਲਿਖ ਕੇ ਤੇ ਅਸੀਂ ਜਿਹੜਾ ਹੈਗਾ ਸਰ, ਇਹ ਉਹ ਯੂਥ ਆ ਜਿਹੜਾ ਕਿ ਆਪਣੇ ਸੀਮਤ ਸਾਧਨਾਂ ਕਰਕੇ ਵਿਦੇਸ਼ ਨੂੰ ਨਹੀਂ ਜਾ ਸਕਿਆ,
0: ਬਿਲਕੁਲ
1: ਨਹੀਂ ਤਾਂ ਇੱਥੇ ਰਹਿ ਕੇ ਕੌਣ ਰਾਜੀ ਆ ਜੀ।
0: ਨਾ ਜੀ ਨਾ ਜੀ।
1: ਸੋ ਇਸ ਕਰਕੇ ਉਹਨਾਂ ਨੂੰ ਜੇ ਤੁਸੀਂ ਉਹ ਰੁਜ਼ਗਾਰ ਮੰਗਦੇ ਹੈਗੇ ਆ ਜਾਂ ਉਹ ਉਹਨਾਂ ਦੀਆਂ ਆਪਣੀਆਂ ਮੰਗਾਂ ਹੈਗੀਆਂ ਤੇ ਤੁਸੀਂ ਉਹਨਾਂ ਨੂੰ ਡੰਡੇ ਦਿਓ ਵੀ ਇਸ ਤਰੀਕੇ ਨਾਲ ਲਾਠੀਆਂ ਦਾ, ਸਰ ਪਸ਼ੂਆਂ ਨੂੰ ਵੀ ਏਦਾਂ ਨੀ ਕੁੱਟਿਆ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਬੱਚਿਆਂ ਦੇ ਉੱਤੇ ਲਾਠੀਆਂ ਭਰਾਈਆਂ ਇਹਨਾਂ ਨੇ।
0: ਨਾਲੇ ਦੇਖੋ ਮੈਂ ਇੱਕ ਚੀਜ਼ ਹੋਰ ਨੋਟ ਕਰ ਰਿਹਾ ਸੀ ਸੈਣੀ ਸਾਹਿਬ, ਵੀਡੀਓ ਮੈਂ ਵੀ ਦੇਖੀ ਉਹ, ਤੇ ਮੈਂ ਉਹਦੇ ਵਿੱਚ ਦੇਖ ਰਿਹਾ ਸੀ ਕਿ ਜਿਹੜੇ ਨੌਜਵਾਨ ਪੁਲਿਸ ਭਰਤੀ ਹੋਏ ਨੇ ਨਾ ਮੁੰਡੇ, ਉਹ ਬੇਚਾਰੇ ਹਨਾ ਮਾਰਨ ਲੱਗੇ ਵੀ ਸੰਕੋਚ ਕਰਦੇ ਆ, ਡੰਡਾ ਜ਼ਰੂਰ ਭੋਰੇ ਉਹ ਮਤਲਬ ਕਿ ਜ਼ੋਰ ਨਾਲ ਲਿਆਉਂਦੇ ਆ, ਪਰ ਲਾਗੇ ਆ ਕੇ ਮਾੜਾ ਜਿਹਾ ਮਤਲਬ ਕਿ ਹੌਲਾ ਕਰ ਦਿੰਦੇ ਆ, ਪਰ ਜਿਹੜੇ ਪੁਰਾਣੇ ਨੇ ਨਾ ਜਿਹਨਾਂ ਦੀਆਂ ਗੋਗੜਾਂ ਨਿਕਲੀਆਂ ਦੀਦੀਆਂ ਪਏ ਪੁਰਾਣੇ ਆ, ਤਾਂ ਉਹ ਨਾ ਮਤਲਬ ਕਿ ਕੋਈ ਇਹ ਜਿੱਦਾਂ ਨਾ ਪਸ਼ੂ ਕੁੱਟ ਰਹੇ ਹੁੰਦੇ ਆ, ਏਦਾਂ ਹਾਲਾਤ ਕੀਤੇ ਆ ਜੀ, ਮਤਲਬ ਕੀ ਕਹਿ ਸਕਦੇ ਆ ਜੀ, ਮਨੁੱਖ ਦੀ ਕਦਰ ਹੀ ਕੋਈ ਨਹੀਂ ਆ। ਚਲੋ ਅਗਲੇ ਬੈਠੇ ਆ ਪ੍ਰੋਟੈਸਟ ਕਰਦੇ ਆ, ਅਗਲਿਆਂ ਨੂੰ ਬੈਠੇ ਰਹਿਣ ਤੋਂ ਗੱਲ ਨਹੀਂ ਬੜੀ, ਜਾਣਨ ਕਿ ਭਾਈ ਉੱਠ ਕੇ ਉਧਰ ਨੂੰ ਚਲ ਜਾਓ, ਤੁਸੀਂ ਹੋਰ ਪਾਸੇ ਆਪਣਾ ਲਾ ਲਓ, ਇੱਥੇ ਤੁਹਾਨੂੰ ਜਗ੍ਹਾ ਦੇ ਦਿੰਦੇ ਆ ਜਾਂ ਇੱਦਾਂ ਕਰ ਸਕਦੇ, ਪਿਆਰ ਮੁਹੱਬਤ ਦੀ ਤਾਂ ਕੋਈ ਗੱਲ ਹੀ ਹੈ ਨਹੀਂ, ਜੇ ਮੋਹਰੇ ਹੁਣ ਅਗਲੇ ਟੁੱਟ ਕੇ ਪੈ ਜਾਂਦੇ ਤਾਂ ਫਿਰ ਕੀ ਰਹਿ ਜਾਣੀ ਸੀ।
1: ਕਰਪਸ਼ਨ ਦਾ ਪੜਦਾ ਪਿਆ ਹੈਗਾ ਜੀ ਇਹਨਾਂ ਦੀਆਂ ਜਿਹੜੀ ਆ ਅਕਲ ਦੇ ਉੱਤੇ
0: ਜੀ,
1: ਤੇ ਜਿਹੜੇ ਵੀ ਬੰਦਿਆਂ ਨੇ ਅੱਜ ਕੰਮ ਕੀਤਾ ਹੈਗਾ ਆ ਨਾ ਜੀ, ਮੈਨੂੰ ਲੱਗਦਾ ਹੈਗਾ ਆ ਕਿ ਉਹ ਵੀ ਆਰਾਮ ਨਾਲ ਨਹੀਂ ਸੌਂ ਸਕਣਗੇ ਜੋ ਇਹਨਾਂ ਨੇ ਹਾਲ ਕੀਤਾ ਬੱਚਿਆਂ ਦਾ, ਕਿਉਂਕਿ ਭਾਰੇ ਸਾਹਿਬ ਦੇਖ ਕੇ ਜਿਹੜਾ ਹੈਗਾ ਆ ਮਨ ਸਾਰਾ ਦਿਹਾੜੀ ਇੰਨਾ ਵਿਚਲਿਤ ਰਿਹਾ ਨਾ ਵੀ ਯਾਰ ਆਹ ਹਾਲਾਤ ਆ ਇੱਥੇ ਦੇ
0: ਹੈ ਜੀ,
1: ਅਸੀਂ ਕਿਹੋ ਜਿਹੇ ਮੁਲਕ ਚ ਰਹਿੰਦੇ ਹਾਂ, ਇਹ ਕਿੱਦਾਂ ਦਾ ਲੋਕਤੰਤਰ ਆ ਇੱਥੇ ਹੈ ਜੀ, ਔਰ ਔਰ ਲੀਡਰ ਜਿਹੜੇ ਹੈਗੇ ਆ ਵੀ ਹਾਂਜੀ ਲੋਕਾਂ ਦੀਆਂ ਵੋਟਾਂ ਲੈ ਕੇ ਤੁਸੀਂ ਜਿਹੜਾ ਹੈਗਾ ਲੋਕਾਂ ਦੀਆਂ ਉਹ ਸੈਂਟੀਮੈਂਟਸ ਨੂੰ ਜਿਹੜਾ ਹੈਗਾ ਕੁਰੇਦ ਕੇ ਤੇ ਮੁੜ ਕੇ ਆਪ ਸੇਫ ਜ਼ੋਨ ਦੇ ਵਿੱਚ ਰਹਿੰਦੇ ਹੈਗੇ ਆ, ਮੁੜ ਕੇ ਨਾ ਤੁਹਾਨੂੰ ਗਰਮੀ ਨਾ ਤਾਂ ਤੁਹਾਨੂੰ ਠੰਡ ਦਾ ਅਸਰ ਕਰਦੀ ਹੈਗੀ ਆ ਤੇ ਨਾ ਤੁਹਾਨੂੰ ਲੋਕਾਂ ਦੀਆਂ ਮੰਗਾਂ ਚੇਤੇ ਰਹਿੰਦੀਆਂ ਤੇ ਨਾ ਆਵਾਜ਼ਾਂ ਚੇਤੇ ਰਹਿੰਦੀਆਂ। ਕੋਈ ਮੁੱਦਾ ਤੁਸੀਂ ਹੱਲ ਨੀ ਕੀਤਾ ਜੀ। ਇਲੈਕਸ਼ਨ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਨਾ ਕਿਸੇ ਦੇ ਮੋਢੇ ਤੇ ਪੜਨਾ ਹੋਊਗਾ ਤੇ ਨਾ ਧਰਨਾ ਹੋਊਗਾ ਜੀ, ਹਾਂਜੀ। ਅੱਜ ਤੁਸੀਂ ਕਿਸਾਨ ਜਿਹੜੇ ਹੈਗੇ ਆ ਤਾਂ ਉਹ ਥਾਂ ਥਾਂ ਵਿਚਾਰੇ ਧਰਨੇ ਲਾ ਕੇ ਆਪਣੀਆਂ ਮੰਗਾਂ, ਜਿਹੜੀਆਂ ਮੰਗਾਂ ਤੁਸੀਂ 5 ਮਿੰਟ ਦੇ ਵਿੱਚ MSP 5 ਮਿੰਟ ਚ MSP ਕਹਿ ਕੇ ਤੁਸੀਂ ਆਪਣਾ ਸੌਦਾ ਵੇਚ ਗਏ
0: ਜੀ,
1: ਕਿਸੇ ਕੋਈ ਹੱਲ ਹੋਇਆ ਜੀ? ਮੈਂ ਸਰ ਹਰਿਆਣੇ ਦੇ ਵਿੱਚ ਜਦੋਂ ਟਰੈਵਲ ਕਰ ਰਿਹਾ ਸੀ ਮੈਂ ਦੇਖ ਰਿਹਾ ਸੀ ਕਿਤੇ ਸੂਰਜਮੁਖੀ ਕਿਸੇ ਨੇ ਉਗਾਇਆ ਆ, ਕਿਸੇ ਨੇ ਬਾਜਰਾ ਬੀਜਿਆ ਆ, ਸਰ ਉੱਥੇ ਦੀ ਸਟੇਟ ਜਿਹੜੀ ਆ ਕੰਪਨਸੇਟ ਕਰਦੀ ਹੈਗੀ ਆ
0: ਜੀ ਬਿਲਕੁਲ।
1: ਤੁਸੀਂ ਕੀ ਕੀਤਾ ਹੈਗਾ ਅਜੇ ਤੱਕ ਜਿਹੜਾ ਹੈਗਾ ਆ? ਤੁਸੀਂ ਕਹਿੰਦੇ ਹੈਗੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਰ, ਤੁਸੀਂ ਕਣਕ ਝੋਨੇ ਤੋਂ ਸਰਕਲ ਚੋਂ ਕੱਢ ਹੀ ਨੀ ਸਕੇ ਜ਼ਿਮੀਦਾਰ ਨੂੰ ਜੀ?
0: ਨਹੀਂ ਜੀ ਨਹੀਂ।
1: ਉਹ ਤਰੀਕਾ ਕਿਹੜਾ ਹੈਗਾ ਆ ਕਿ ਉਹਨੂੰ ਕਣਕ ਦੇ ਸੀਜ਼ਨ ਤੇ ਮਤਲਬ ਝੋਨੇ ਦੇ ਸੀਜ਼ਨ ਤੇ ਏਡਾ ਕੁ ਖੱਜਲ ਖਰਾਬ ਕਰੋ ਤੇ ਉਹ ਆਪ ਹੀ ਹਟ ਗਿਆ ਜੀ? ਉਹ ਕਿਥੋਂ ਹਟ ਜੂ ਜਦ ਤੱਕ ਉਹਨੂੰ ਕੋਈ ਅਲਟਰਨੇਟਿਵ ਨੀ ਦਿਓਗੇ?
0: ਬਿਲਕੁਲ ਜੀ। ਨਾਲੇ ਦੇਖੋ ਝੋਨਾ ਕੱਲਾ ਪੰਜਾਬ ਹੀ ਨੀ ਲਾਉਂਦਾ, ਯੂਪੀ ਬਿਹਾਰ ਕਿੰਨਾ ਝੋਨਾ ਲਾਉਂਦਾ ਹੈ, ਉਧਰ ਦੂਸਰੇ ਪਾਸੇ ਬੰਗਾਲ ਕਿੰਨਾ ਝੋਨਾ ਬੀਜਦਾ ਹੈ, ਕਿ ਉੱਥੇ ਕੇਰਲਾ ਵਾਲੇ ਪਾਸੇ ਨੂੰ ਚਲੇ ਜਾਓ, ਕਿ ਸਾਡਾ ਜ਼ਰੂਰੀ ਹੈ ਕਿ ਜਦ ਪਾਣੀ ਹੈ ਨੀ ਤੁਸੀਂ ਅੱਡੇ ਫਾਹੇ ਕਿਉਂ ਲੈਂਦੇ ਹੋ ਇੰਨੇ? ਉਧਰਲੇ ਪਾਸੇ ਤਾਂ ਪਾਣੀ ਵੀ ਖੁੱਲਾ ਹੈ, ਬਰਸਾਤ ਵੀ ਜਾਂ ਮੌਨਸੂਨ ਵੀ ਆ ਜਾਂਦੀ ਹੈ ਵੱਡੇ ਪੱਧਰ ਦੇ ਉੱਤੇ ਪਹਿਲਾਂ, ਕਿ ਸਾਨੂੰ ਕੋਈ ਫਾਹਾ ਪਿਆ ਪਿਆ ਅਸੀਂ ਝੋਨਾ ਲਾਉਣਾ ਹੀ ਲਾਉਣਾ ਹੈ?
1: ਭਾਰੇ ਸਾਹਿਬ ਨਾ ਤਾਂ ਇਹ ਸਾਡੀ ਖੁਰਾਕ ਆ
0: ਜੀ,
1: ਨਾ ਇਹ ਸਾਡੇ ਜਿਹੜਾ ਹੈਗਾ ਆ ਵੀ ਹੁਣ ਦੇਖੋ ਸਾਡੇ ਕੋਲ ਪਾਣੀ ਆ ਉਹ ਵੀ ਅਸੀਂ ਥੱਲੇ ਧਰਤੀ ਦਾ ਥੱਲੇ ਦਾ ਪਾਣੀ ਕੱਢ ਕੇ ਤੇ ਜਿਹੜਾ ਹੈਗਾ ਆ ਇਹ ਝੋਨਾ ਪਾਲ ਕੇ ਦਿੰਨੇ
0: ਜੀ।
1: ਸੋ ਇਸ ਕਰਕੇ ਪਰ ਗੱਲ ਇਹ ਜੇ ਮੰਡੀ ਹੋਵੇ, ਜੇ ਉਹਨਾਂ ਦੀ ਦੂਜੀ ਫਸਲ ਜਿਹੜੀ ਹੈਗੀ ਆ ਉਹ ਨਾ ਮੁਨਾਫਾ ਦਿੰਦੀ ਹੋਵੇ ਤੇ ਕਿਸਾਨ ਨੂੰ ਕਿਤੇ ਜਿਹੜਾ ਹੈਗਾ ਆ ਵੀ
0: ਆਪਣੇ ਜੋਗਾ ਬੀਜੋ, ਸਾਲ 2 ਸਾਲ ਆਪਣੇ ਨਜ਼ਾਰੇ ਨਾ ਕੱਢੋ, ਲੂਣ ਜਿਹੜਾ ਮਸਾਲਾ ਲਿਆਉਣਾ ਲਿਆਓ ਦੁਕਾਨ ਤੋਂ ਹੱਟੀ ਤੋਂ, ਤੇ ਆਪਣਾ ਫਸਲਾਂ ਲਾਓ, ਸਬਜ਼ੀਆਂ ਲਾਓ, ਆਪਣਾ ਕੁਝ ਨਾ ਕਿਸੇ ਵੀ ਖਾਤੇ ਪਾਉਣ ਦੀ ਜ਼ਰੂਰਤ ਨੀ, ਨਾ ਵੇਚਣ ਦੀ ਜ਼ਰੂਰਤ ਹੈ, ਨਾ ਖਰੀਦਣ ਦੀ ਜ਼ਰੂਰਤ ਹੈ, ਆਪਣਾ ਉਨਾ ਕੁ ਕਿਆਰੀਆਂ ਲਾ ਲਓ, ਬਾਕੀ ਸਾਰੀ ਜ਼ਮੀਨ ਖਾਲੀ ਛੱਡ ਦਿਓ, ਨਾਲੇ ਫਸਲਾਂ ਵਧੀਆ ਆਉਣ ਵਾਲੇ ਸਮੇਂ ਦੇ ਵਿਚ ਆਉਣਗੀਆਂ, ਘਾਹ ਘੂ ਹੋਊਗਾ, ਚੰਗੀ ਬਾਹੀ ਹੋਏਗੀ, ਬਾਅਦ ਚੋ ਫਿਰ ਉਹ ਕਿਤੇ ਨਾ ਕਿਤੇ ਜ਼ਮੀਨ ਦੇ ਵਿਚ ਫਿਰ ਉਹ ਤਾਕਤ ਪੈਦਾ ਹੋਏਗੀ, ਤਾਕਤ ਤਾਂ ਹੁਣ ਵੀ ਹੈ, ਪਰ ਉਹ ਜਿਹੜੀਆਂ ਜ਼ਹਿਰਾਂ ਪਾਈਆਂ ਜਾਂ ਜੋ ਵੀ ਪਾਇਆ ਉਹ ਫਿਰ ਇੱਕ ਤਰ੍ਹਾਂ ਦਾ ਹੋਏਗਾ, ਨਾਲੇ ਸਰਕਾਰਾਂ ਨੂੰ ਸੁਰਤ ਆਏਗੀ ਕਿ ਭਾਈ ਫਸਲਾਂ ਕਿੱਥੋਂ ਲਈਏ ਹੁਣ।
1: ਭਾਰੇ ਸਾਹਿਬ ਵਿਵਸਥਾ ਹੈ ਨੀ ਜੀ, ਜੀ ਰੋਣਾ ਤਾਂ ਇਹ ਆ ਵਿਵਸਥਾ ਹੈ ਨੀ, ਤੁਸੀਂ ਜੋ ਕਹਿੰਦੇ ਆ ਇਹ ਕਿਹੜਾ ਕਿਸਾਨਾਂ ਨੂੰ ਆਈਡੀਆ ਹੈ ਨੀਗਾ ਜੀ, ਉਹਨਾਂ ਨੂੰ ਵੀ ਇਹ ਸਾਰੇ ਆਈਡੀਆ ਆਉਂਦੇ ਹੈਗੇ ਆ ਜੀ, ਉਹ ਤਾਂ 5 ਫਸਲਾਂ ਲਾਉਣ ਦੀ ਥਾਂ ਥਾਂ ਤੇ ਉਦਾਂ ਬੀਜਦੇ ਹੈਗੇ ਵੀ ਇੱਕ ਰੁੱਲ ਜਾਊਗੀ ਮੰਡੀ ਦੇ ਵਿੱਚ ਤੇ ਦੂਜੀ ਵਿਕ ਜਾਊਗੀ
0: ਜੀ।
1: ਇਹਦਾ ਇਹ ਹੈਗਾ ਇਹਦੀ ਖਰੀਦ ਸਰਕਾਰੀ ਹੈਗੀ ਆ ਤੇ ਇਹਦਾ ਪੈਸਾ ਮਿਲ ਜਾਂਦਾ ਆ
0: ਜੀ,
1: ਬਾਕੀ ਚੀਜ਼ ਦੀ ਤਾਂ ਮਤਲਬ ਜਿਹੜੀ ਅਨਸਰਟਨਟੀ ਆ ਜੀ, ਪਤਾ ਹੀ ਨੀ, ਆਲੂ ਹੋ ਗਿਆ ਤੇ ਆਲੂ ਰੋਲ ਜਾਣਾ, ਭਿੰਡੀਆਂ ਹੋ ਗਈਆਂ ਭਿੰਡੀਆਂ ਰੋਲ ਗਈਆਂ ਜੀ, ਕਈ ਵਾਰੀ ਮਿਰਚਾਂ ਰੋਲ ਗਈਆਂ ਜੀ, ਉੱਥੇ ਲੇਬਰ ਵੀ ਜ਼ਿਆਦਾ ਆਉਂਦੀ ਹੈਗੀ ਹਾਂਜੀ। ਸੋ ਪਿਆਜ ਦਾ ਤੁਸੀਂ ਦੇਖਿਆ ਸੀ ਉਹ ਨਾਸਕ ਦੇ ਟਵਾਣਾ ਸਾਹਿਬ ਨੇ ਰਿਪੋਰਟ ਕੀਤੀ ਸੀ ਕਿ ਬੰਦਾ ਜਿਹੜਾ ਹੈਗਾ ਜੀ ਪਿਆਜ ਵੀ ਆਇਆ ਸੀਗਾ ਜੀ, ਤੇ ਉਹ ਮੁੜ ਕੇ ਕੋਲੋਂ ਜਿਹੜਾ ਹੈਗਾ ਜੀ ਪੈਸੇ ਖਰਚ ਕਰਕੇ ਆਇਆ ਸੀ
0: ਬਿਲਕੁਲ
1: ਕਰਕੇ ਜੀ। ਇੱਥੇ ਮਤਲਬ ਕਿਸਾਨੀ ਜਿਹੜੀ ਆ ਉਹਨੂੰ ਸਿਸਟਮੈਟਿਕ ਕੀਤਾ ਹੀ ਨੀ ਜੀ, ਉਹਦੀ ਵਿਵਸਥਾ ਤਾਂ ਸਰਕਾਰਾਂ ਨੇ ਬਣਾਉਣੀ ਸੀ ਨਾ ਜੀ, ਸਰਕਾਰਾਂ ਫੇਲ ਹੋਈਆਂ ਇਸ ਚੀਜ਼
0: ਬਿਲਕੁਲ ਹੈ ਜੀ,
1: ਬਾਕੀ ਆ ਜਾਂਦੇ ਸਰ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਆ ਜਾਂਦੇ ਹੈਗੇ ਜੀ। ਮਜੀਠੀਆ ਸਾਹਿਬ ਵਾਲੇ ਪੋਸਟਰਾਂ ਵਾਲੀ ਪੋਸਟਰ ਵਾਰ ਤਾਂ ਚੱਲ ਹੀ ਰਿਹਾ ਆ ਜੀ,
0: ਉਹ ਤਾਂ ਸਹੀ ਆ ਸੈਣੀ ਸਾਹਿਬ, ਪਰ ਵਕੀਲਾਂ ਨੇ ਕਾਹਤੋਂ ਹੜਤਾਲ ਕਰ ਦਿੱਤੀ ਜੀ ਆਪਣੇ, ਮੇਰੇ ਖਿਆਲ ਨਾਲ ਬਿਕਰਮ ਹੁਣਾਂ ਦੇ ਬਿਕਰਮ ਬਾਠ ਹੋਣੀ ਉਹਨਾਂ ਦੇ ਉੱਤੇ ਵੀ ਪਰਚੇ ਦੇ ਵਿੱਚ ਨਾ ਉਹਨਾਂ ਦਾ ਦਰਜ ਕੀਤਾ ਤਾਂ ਕਰਕੇ ਉਹਨਾਂ ਦੇ ਹੱਕ ਚ ਖੋਲ ਹੋ ਗਏ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਜਦੋਂ ਸਾਡੇ ਪ੍ਰੋਫੈਸ਼ਨ ਦੇ ਵਿੱਚ ਸਰ ਕੋਈ ਵਕੀਲ ਦੇ ਉੱਤੇ ਹੁੰਦਾ ਹੈਗਾ ਤੇ ਉਸ ਵੇਲੇ ਜਿਹੜੇ ਆ ਵਾਰਾਂ ਜਿਹੜੀਆਂ ਏਦਾਂ ਕਰਦੀਆਂ ਹੀ ਹੈਗੀਆਂ ਜੀ, ਹੋਰ ਸਾਡੇ ਕੋਲ ਕਿਹੜਾ ਕੋਈ ਜਿਹੜਾ ਹਥਿਆਰ ਹੈਗਾ ਜੀ, ਸਾਡੇ ਕੋਲ ਤਾਂ ਮੋੜ ਘੋੜ ਕੇ ਇਹੀ ਹੁੰਦਾ ਆ ਨਾ ਜੀ ਵੀ ਹਾਂ ਜੀ ਕੰਮ ਤੇ ਨਾ ਨੋ ਵਰਕ ਡੇ ਡਿਕਲੇਅਰ ਕਰ ਦਿਓ ਜੀ, ਤੇ ਉਹਦਾ ਨੁਕਸਾਨ ਵੀ ਸਾਨੂੰ ਹੀ ਹੁੰਦਾ ਹੈਗਾ, ਪਰ ਕੀ ਕਰੀਏ ਜੀ, ਸਾਡੇ ਕੋਲ ਹੋਰ ਕੋਈ ਜ਼ਰੀਆ ਹੀ ਹੈ ਦਿੰਗਾ ਜੀ ਪ੍ਰੋਟੈਸਟ ਕਰਨ ਦਾ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਤੇ ਬਾਕੀ ਸਰਕਾਰ ਨੇ ਪ੍ਰੈਸਟੇਜ ਇਸ਼ੂ ਬਣਾਇਆ ਆ ਹੈਗਾ ਆ ਜੀ, ਜਦ ਪਹਿਲਾਂ ਜਿਹੜਾ ਜੋਗਨਪ੍ਰੀਤ ਵਾਲਾ ਜਿਹੜੀ ਆ ਉਹ FIR ਜਿਹੜੀ ਆ ਗਲਤ ਸਾਬਤ ਹੋਈ, ਅਰੈਸਟ ਜਿਹੜੀ ਇਲੀਗਲ ਡਿਕਲੇਅਰ ਹੋਈ ਆ, ਤੇ ਫੇਰ ਜਿਹੜਾ ਆ ਅਲਟੀਮੇਟਲੀ ਰਿਲੀਫ ਮਿਲਣ ਦੀ ਗੁੰਜਾਇਸ਼ ਹੈਗੀ ਆ ਜੀ, ਪਰ ਉਹ ਤੋਂ ਪਹਿਲਾਂ ਪਹਿਲਾਂ ਇਹ ਕੋਸ਼ਿਸ਼ ਕਰ ਰਹੇ ਆ ਜੀ ਵੀ ਕਿਤੇ ਅਰੈਸਟ ਹੋ ਜਾਏ ਤੇ ਅਸੀਂ ਇੱਥੇ ਜਾ ਕੇ ਕਹਿ ਦਈਏ ਜੀ ਵੀ ਇਹ ਤਾਂ ਹੁਣ ਅਨਫਰਾਕਚਸ ਹੋ ਗਈ ਹੈ ਜੀ, ਵੀ ਜੇ ਕੋਈ ਗੱਲ ਹੈਗੀ ਆ ਤੇ ਆਪਣੀ ਟਰਾਇਲ ਕੋਰਟ ਦਾ ਮੈਜਿਸਟ੍ਰੇਟ ਦੇਖ ਲੂਗਾ
0: ਜੀ ਬਿਲਕੁਲ,
1: ਹਾਂਜੀ, ਤੇ ਹਾਈ ਕੋਰਟ ਤੋਂ ਖੈੜਾ ਛੁੱਟ ਜਾਊਗਾ
0: ਜੀ,
1: ਤੇ ਦੇਖੋ ਐਨੀਵੇ
0: ਪਰ ਸਾਇੰਸ ਸਾਹਿਬ ਅਜੇ ਤੱਕ ਇਹ ਚੀਜ਼ ਕਲੀਅਰ ਨਹੀਂ ਹੋਈ ਕਿ ਇਹ ਪੋਸਟਰ ਲਵਾਏ ਕਹਿ ਰਹੇ ਨੇ, ਹਜੇ ਤੱਕ ਇਹ ਚੀਜ਼ ਨਹੀਂ ਕਲੀਅਰ ਹੋਈ ਜੀ।
1: ਭਾਰੀ ਸਾਹਿਬ ਇਹ ਤਾਂ ਹੁਣ ਇਹ ਗੱਲਾਂ ਜਿਹੜੀਆਂ ਕੁਛ ਦੱਸਣ ਵਾਲੀਆਂ ਥੋੜਾ ਹੈਗੀਆਂ, ਉਹ ਤਾਂ ਹੁਣ ਵੀ ਜਿਹੜਾ ਹੈਗਾ ਫੇਸਬੁੱਕ ਤੇ ਇਸ਼ਾਰਾ ਹੀ ਬੜਾ ਹੁੰਦਾ ਹੈ ਜੀ, ਹੁਣ ਵੀ ਫੇਸਬੁੱਕ ਤੇ ਚੱਲਦਾ ਪਿਆ ਹੈਗਾ ਜੀ ਵੀ ਮਜੀਠੀਏ ਦੀ ਆਈ ਸ਼ਾਮਤ ਹੈ ਜੀ, ਗ੍ਰਿਫ਼ਤਾਰੀ ਦੀ ਲਟਕੀ ਤਲਵਾਰ ਹੈ ਜੀ, ਬੜਾ ਸਰਕਾਰ ਜਿਹੜੀ ਹੈਗੀ ਆ ਕਿਸੇ ਟਾਈਮ ਤੇ ਵੀ ਗ੍ਰਿਫ਼ਤਾਰ ਕਰ ਸਕਦੀ ਆ ਜੀ, ਹਾਂਜੀ, ਨਹੀਂ ਮਿਲੀ ਹਾਈ ਕੋਰਟ ਤੋਂ ਕੋਈ ਰਿਲੀਫ, ਉਹਨਾਂ ਨੇ ਅਰੈਸਟ ਸਟੇ ਕਿਹਾ ਹੋਊਗਾ, ਉਹਨਾਂ ਨੇ ਕਿਹਾ ਹੋਣਾ ਡੇ ਟੂ ਡੇ ਤਾਂ ਸੁਣਵਾਈ ਚੱਲਦੀ ਆ, ਕੋਈ ਗੱਲ ਨੀ ਦੇਖ ਲੈਂਦੇ ਆ,
0: ਹਾਂਜੀ,
1: ਉਹ ਇੰਨੀ ਕੁ ਜਿਹੜੀ ਹੈਗੀ ਆ ਰਿਲੀਫ ਨਾ ਮਿਲਣ ਦੇ ਉੱਤੇ ਜਿਹੜਾ ਆ ਫੇਸਬੁੱਕ ਦੇ ਉੱਤੇ ਅਗਲਿਆਂ ਨੇ ਪਾਉਣੇ ਸ਼ੁਰੂ ਕਰ ਦਿੱਤੇ ਜੀ, ਮੈਂ ਸਾਰੇ ਪਾਸੇ ਯੂਟਿਊਬ ਤੇ ਕੱਢ ਕੇ ਵੀ ਭਾਈ ਕਿਹੜੀ ਇਹੋ ਜਿਹੀ ਰਿਲੀਫ ਮਿਲ ਗਈ ਹੈ ਜਿਹੜਾ ਏਦਾਂ ਦੇ ਜਿਹੜੀਆਂ ਪੋਸਟਾਂ ਆਉਣ ਲੱਗ ਪਈਆਂ ਜੀ, ਸੋ ਇਸ ਕਰਕੇ ਜਿਹੜਾ ਆ ਇਹ ਸਰ ਇਸ਼ਾਰਾ ਹੁੰਦਾ ਉਸ ਤੋਂ ਉਹਦੇ ਹਿਸਾਬ ਨਾਲ
0: ਜਿਹੜਾ ਸਵਾਲ ਜ਼ਰੂਰ ਆਉਂਦਾ ਹੈ ਕਿ ਜਦੋਂ ਕਹਿੰਦਾ ਕੋਰਟ ਦੇ ਵਿੱਚ ਕੋਈ ਕੇਸ ਚੱਲਦਾ ਹੋਵੇ ਤਾਂ ਜ਼ਿਆਦਾਤਰ ਪੱਤਰਕਾਰ ਜਾਂ ਆਮ ਮਤਲਬ ਕਿ ਜਿਹੜਾ ਕੇਸ ਦੇ ਵਿੱਚ ਇਨਵੋਲਵ ਹੀ ਹੈ ਤਾਂ ਉਹ ਗਰੇਜ਼ ਕਰਦਾ ਕਿ ਜਿੰਨਾ ਚਿਰ ਕੋਰਟ ਕੇਸ ਚੱਲ ਰਿਹਾ ਤਾਂ ਮੈਂ ਉਹਦੇ ਉੱਤੇ ਟੀਕਾ ਟਿੱਪਣੀ ਨਹੀਂ ਕਰ ਸਕਦਾ ਹਨਾ ਪਬਲਿਕ ਪਲੇਸ ਦੇ ਵਿੱਚ, ਤੇ ਜਿਹੜਾ ਇਹ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਦੁਨੀਆ ਪੱਧਰ ਦੇ ਵਿੱਚ ਜਿਹੜਾ ਜਿਹੜਾ ਪ੍ਰਚਾਰ ਹੋ ਰਿਹਾ ਕਿ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋ ਸਕਦਾ,
1: ਪਰ ਸਭ ਐਕਸ਼ਨ ਕੀ ਕਰਨਾ ਹੈਗਾ ਜਿਸ ਚੀਜ਼ ਨੂੰ ਉਹਨਾਂ ਨੇ ਕਿਹਾ ਸੀਗਾ ਅਗਲਿਆਂ ਨੇ ਉਸੇ ਚੀਜ਼ ਨੂੰ ਕੈਸ਼ ਕਰ ਲਿਆ, ਅਗਲਿਆਂ ਨੇ ਕਿਹਾ ਕਾਕਰੇਚ, ਉਹਨਾਂ ਨੇ ਕਾਕਰੇਚ ਜਨਤਾ ਪਾਰਟੀ ਬਣਾ ਦਿੱਤੀ ਜੀ, ਹਾਂਜੀ, ਉਹ ਇਸ ਕਰਕੇ ਇਹ ਬਹੁਤ ਤੇਜ਼ ਬੰਦੇ ਹੈਗੇ ਆ, ਬਹੁਤ ਪੜ੍ਹੇ ਲਿਖੇ ਦਿਮਾਗੀ ਬੰਦੇ ਆ ਜਿਹੜੇ ਕਿ ਸਮਾਜ ਨੂੰ ਐਕਸਪਲਾਇਟ ਕਰਨ ਵਾਸਤੇ ਜਾਂ ਸਮਾਜ ਨੂੰ ਦੇਖੋ ਪਰ ਸਭ ਅਨਰੈਸਟ ਤਾਂ ਹੈਗੀ ਆ ਜੀ ਸਮਾਜ ਦੇ ਵਿੱਚ, ਪੂਰੀ ਵੱਡਾ ਦੇਸ਼ ਆ ਜੀ, ਅਨਇੰਪਲਾਇਮੈਂਟ ਹੈਗੀ ਆ ਜੀ, ਪੜ੍ਹਿਆ ਲਿਖਿਆ ਬੇਰੁਜ਼ਗਾਰ ਇੱਥੇ ਤੁਰਿਆ ਫਿਰਦਾ ਜੀ, ਉਹਨੂੰ ਜਿੱਧਰ ਨੂੰ ਮਰਜ਼ੀ ਲਾ ਦਿਓ ਜੀ,
0: ਬਿਲਕੁਲ,
1: ਇਹ ਇੱਕ ਕਿਸਮ ਦਾ ਮਤਲਬ ਇਹ ਜਿਹਨੂੰ ਕਹਿ ਦਿੰਦੇ ਹੈਗੇ ਆ ਵੀ ਮੀਡੀਆ ਦੇ ਰਾਹੀਂ ਜਿਹੜਾ ਆ ਇਨਵੈਸਟੀਗੇਟ ਕਰਨਾ ਹੈਗਾ ਆ ਅਗਲੇ ਬੰਦਿਆਂ ਦੀ ਸੋਚ ਦੇ ਉੱਤੇ ਹਾਵੀ ਹੋਣ ਵਾਲੀ ਗੱਲ ਆ ਜੀ,
0: ਬਿਲਕੁਲ,
1: ਇਹ ਇੱਕ ਕਿਸਮ ਦਾ ਜਿਹੜਾ ਆ ਡਿਜੀਟਲ ਆਤੰਕਵਾਦ ਆ ਜੀ,
0: ਜੀ ਬਿਲਕੁਲ ਹੈ ਜੀ,
1: ਕਿਉਂਕਿ ਆਤੰਕਵਾਦ ਦੇ ਵਿੱਚ ਵੀ ਜਿਹੜਾ ਹੈਗਾ ਆ ਬੰਦਿਆਂ ਨੂੰ ਲੈਕਚਰ ਦਿੰਦੇ ਸੀ, ਬ੍ਰੇਨ ਵਾਸ਼ ਕਰਦੇ ਸੀ ਤੇ ਉਹ ਹੁਣ ਕੀ ਕਰਦੇ ਆ ਉਹਨਾਂ ਦੀ ਕਮਜ਼ੋਰੀ ਨੂੰ ਕੈਸ਼ ਕਰਦੇ ਆ, ਉਹਨੂੰ ਚੰਗਿਆੜੀ ਜਿਹੜੀ ਹੈਗੀ ਆ ਭਰਿਆ ਦਾ ਪਿਆ ਹੁੰਦਾ ਬੰਦਾ ਉਹਨੂੰ ਚੰਗਿਆੜੀ ਲਾ ਦਿੰਦੇ ਆ ਬਸ ਉਹਨੇ ਦੇ ਵਿੱਚ ਹੀ ਅਗਲਾ ਜਿਹੜਾ ਹੈਗਾ ਆ ਸੜਕ ਤੇ ਆ ਜਾਂਦਾ ਭਾਈ,
0: ਬਿਲਕੁਲ,
1: ਦੂਜਾ ਇਹ ਆ ਕਿ ਸਰਕਾਰਾਂ ਗਲਤੀਆਂ ਸਰਕਾਰਾਂ ਦੀਆਂ ਹੁੰਦੀਆਂ ਹੈਗੀਆਂ ਸਰ, ਹੁਣ ਗੱਲ ਏਦਾਂ ਹੈਗੀ ਆ ਉਹਨਾਂ ਮਾਪਿਆਂ ਦਾ ਉਹਨਾਂ ਬੱਚਿਆਂ ਦਾ ਸੋਚਿਓ ਜਿਹਨਾਂ ਦੇ ਨੀਟ ਦਾ ਪੇਪਰ ਲੀਕ ਹੋਇਆ ਜਾਂ ਦੂਜੇ ਪੇਪਰ ਲੀਕ ਹੋਏ ਜੀ, ਹਾਂਜੀ, ਜਦੋਂ ਕੋਈ ਬੱਚਾ ਪੜ੍ਹਦਾ ਹੁੰਦਾ ਆ ਜਾਂ ਕਿਸੇ ਇਸ ਸਟੇਜ ਤੇ ਪਹੁੰਚਦਾ ਆ ਵੀ ਜਿੱਥੇ ਉਹਨੂੰ ਕਿਸੇ ਪ੍ਰੋਫੈਸ਼ਨਲ ਕੋਰਸ ਦੀ ਜਿਹੜੀ ਆ ਜਾਂ ਨੌਕਰੀ ਦਾ ਟੈਸਟ ਦਿੱਤਾ ਹੁੰਦਾ ਜੀ, ਮਾਂ ਬਾਪ ਦਾ ਤੇ ਬੱਚੇ ਦਾ ਇੱਕ ਇੱਕ ਦਿਨ ਜਿਹੜਾ ਹੈਗਾ ਨਾ ਜੀ ਘੜੀ ਦੇਖ ਕੇ ਨਿਕਲਦਾ ਜੀ,
0: ਫਿਊਚਰ
1: ਮਾਂ ਬਾਪ ਨੂੰ ਹੁੰਦਾ ਕਿਹੜੀ ਘੜੀ ਮੇਰਾ ਬੱਚਾ ਜਿਹੜਾ ਆ ਸੈੱਟ ਹੋ ਜਾਏ ਜੀ, ਸਰ ਬੱਚਾ ਸੰਭਾਲਣਾ ਪੈਂਦਾ ਭਾਰੀ ਸਾਹਿਬ,
0: ਇਹਦੇ ਵਿੱਚ ਥੋੜੀ ਹੁੰਦਾ ਆਰਥਿਕ ਵੀ ਨੁਕਸਾਨ ਹੈ ਮਾਨਸਿਕ ਵੀ ਹੈ ਤੇ ਸਰੀਰਕ ਵੀ ਹੈ ਜੀ, ਤਿੰਨੇ ਤਰ੍ਹਾਂ ਦਾ ਮਤਲਬ ਕਿ ਨੁਕਸਾਨ ਹੁੰਦਾ ਜੀ, ਪਰਿਵਾਰ ਦਾ ਵੀ ਨਾਲ ਨੁਕਸਾਨ ਹੈ ਤੇ ਬੱਚੇ ਦਾ ਵੀ ਨੁਕਸਾਨ ਹੈ, ਸਾਰਾ ਉਹਨਾਂ ਦਾ ਪਲਾਨ ਜਿਹੜਾ ਮਤਲਬ ਕਿ ਹੈਗਾ ਆ ਉਹ ਸਾਰਾ ਹੀ ਡਾਵਾਡੋਲ ਹੋ ਜਾਂਦਾ ਜੀ।
1: ਜਦੋਂ ਅਸੀਂ ਪੜ੍ਹਦੇ ਸੀ ਉਦੋਂ ਰਵੀ ਸਿੱਧੂ ਕਾਂਡ ਹੋਇਆ ਸੀ,
0: ਹਾਂਜੀ ਬਿਲਕੁਲ ਜੀ,
1: ਸਾਡੇ ਨਾਲ ਦੇ ਬੰਦੇ ਸੀ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ ਮੁੰਡਿਆਂ ਨੇ ਕਲੀਅਰ ਹੋਇਆ ਆ, ਉਹਨਾਂ ਦੀਆਂ ਮੰਗਣੀਆਂ ਟੁੱਟ ਗਈਆਂ ਜੀ,
0: ਬਿਲਕੁਲ ਹੈ ਜੀ,
1: ਕੁਛ ਇੱਕ ਜਿਹੜੇ ਹੈਗੇ ਆ ਦਿਮਾਗੀ ਤੌਰ ਤੇ ਇੰਨੇ ਪਰੇਸ਼ਾਨ ਹੋਏ ਉਹ ਅਨਸਾਊਂਡ ਹੋ ਗਏ
0: ਜੀ,
1: ਪਾਗਲ ਹੋ ਗਏ ਜੀ ਬੰਦੇ,
0: ਬਿਲਕੁਲ ਹੈ ਜੀ,
1: ਉਹਦੇ ਬੜਾ ਜਿਹੜਾ ਹੈਗਾ ਆ ਵੀ ਉਹਨਾਂ ਤੇ ਮਤਲਬ ਜਿਹੜਾ ਆ ਉਹ ਲਾਈਫ ਹੀ ਮਤਲਬ ਜਿਹੜੀ ਆ ਡਿਸਟਰਬ ਹੋ ਜਾਂਦੀ ਹੈਗੀ ਆ ਜੀ,
0: ਜੀ
1: ਉਹ ਚੰਗੇ ਚੰਗੇ ਘਰਾਂ ਦੇ ਵਿੱਚ ਜਦੋਂ ਜੱਜ ਬਣੇ ਚੰਗੇ ਚੰਗੇ ਘਰਾਂ ਤੋਂ ਰਿਸ਼ਤੇ ਆ ਗਏ, ਰਿਸ਼ਤੇ ਤੈਅ ਹੋ ਗਏ ਸਾਰਾ ਕੁਛ ਹੋ ਗਿਆ, ਜਿੱਦਾਂ ਹੀ ਉਹਨਾਂ ਨੇ ਕੱਢ ਕੇ ਬਾਹਰ ਮਾਰੇ ਅਗਲਿਆਂ ਨੇ ਰਿਸ਼ਤੇ ਤੋੜ ਲਏ ਜੀ, ਉਹਨਾਂ ਨੇ ਉਲਟਾ ਜਿਹੜਾ ਹੈਗਾ ਉਸ ਚੀਜ਼ ਨਾਲ ਕਿੰਨਾ ਡੀਗ੍ਰੇਡੇਸ਼ਨ ਹੋ ਜਾਂਦੀ ਬੰਦੇ, ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਇਹ ਚੀਜ਼ ਦੇ ਇਹ ਜੇ ਸਰਕਾਰਾਂ ਸੰਜੀਦਾ ਹੋਣ ਕੀ ਇੱਕ ਮੰਗ ਕਰਦੇ ਹੈਗੇ ਆ ਤੁਸੀਂ ਐਜੂਕੇਸ਼ਨ ਮਿਨਿਸਟਰ ਜਿਹੜਾ ਹੈਗਾ ਬਦਲ ਦਿਓ, ਕਿੰਨਾ ਕੁ ਵੱਡੀ ਗੱਲ ਹੈਗੀ ਆ ਜੀ, ਭਾਈ ਨਹੀਂ ਠੀਕ ਗੱਲ ਹੈਗੀ ਆ, ਕਿਸੇ ਦੀ ਤਾਂ ਰਿਸਪੋਂਸੀਬਿਲਟੀ ਓਨ ਕਰੋ ਨਾ ਕਿ ਹਾਂ ਠੀਕ ਹੈ ਯਾਰ,
0: ਬਿਲਕੁਲ ਹੈ ਜੀ,
1: ਹੁਣ ਕਿੱਥੋਂ ਲਿਆਵਾਂਗੇ ਲਾਲ ਬਹਾਦਰ ਸ਼ਾਸਤਰੀ, ਹਾਂਜੀ ਰੇਲਵੇ ਮਿਨਿਸਟਰ ਹੁੰਦਿਆਂ ਇੱਕ ਟ੍ਰੇਨ ਦਾ ਹਾਦਸਾ ਹੋ ਗਿਆ, ਹੁਣ ਸ਼ਾਸਤਰੀ ਜੀ ਆਪ ਤਾਂ ਉਹ ਇੰਜਨ ਚਲਾਉਂਦੇ ਨਹੀਂ ਸੀ ਪਏ
0: ਜੀ,
1: ਪਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਕਿ ਮੇਰੇ ਰੇਲਵੇ ਮਿਨਿਸਟਰ ਹੁੰਦਿਆਂ ਤੇ ਇੱਕ ਟ੍ਰੇਨ ਦਾ ਐਕਸੀਡੈਂਟ ਹੋ ਗਿਆ
0: ਜੀ। ਬਿਲਕੁਲ ਜੀ,
1: ਹੁਣ ਕਿੱਥੋਂ ਏਦਾਂ ਦੇ ਲੀਡਰ ਲਿਆਵਾਂਗੇ ਤੇ ਇਸੇ ਕਰਕੇ ਹੈਗਾ ਆ। ਹੁਣ ਤਾਂ ਰਿਸਪੋਨਸੀਬਿਲਟੀ ਉਹ ਨਹੀਂ ਕਰਦੇ ਜੀ, ਬਸ ਠੀਕ ਠਾਕ ਹੈ ਜੀ, ਬਣ ਗਿਆ ਤੇ ਬਣ ਗਿਆ ਜੀ।
0: ਬਿਲਕੁਲ,
1: ਜਨਤਾ ਦੀ ਕਿਰਪਾ ਥੋੜਾ ਹੈਗੀ ਆ, ਕਿਰਪਾ ਤਾਂ ਆਪਣੇ ਬੌਸ ਦੀ ਆ ਜੀ, ਜਦ ਤੱਕ ਉਹਦੀ ਕਿਰਪਾ ਹੈਗੀ ਉਹ ਸਾਨੂੰ ਰੱਖੇਗਾ ਜੀ।
0: ਬਿਲਕੁਲ ਜੀ, ਤੇ ਸੈਣੀ ਸਾਹਿਬ ਤੁਸੀਂ ਲੀਡਰਾਂ ਦੀ ਗੱਲ ਕੀਤੀ ਹੈ ਤੇ ਪੰਥਕ ਲੀਡਰਾਂ ਦੀ ਥੋੜੀ ਜਿਹੀ ਗੱਲ ਕਰ ਲਈਏ। ਪੰਥਕ ਦੇ ਪੰਥ ਦੇ ਵਿੱਚ ਕੀ ਚੱਲ ਰਿਹਾ ਜੀ? ਇੱਧਰ ਧੁੰਮਾ ਸਾਹਿਬ ਤੇ ਸਮਰਜੀਤ ਸਿੰਘ ਆਪਣੇ ਮਾਨ ਸਾਹਿਬ ਜਿਹੜੇ ਆਹਮੋ ਸਾਹਿਬ
1: ਬਣੇ ਹੋਏ ਨੇ ਜੀ, ਮਾਨ ਹੁੰਦੇ ਭਾਰੇ ਸਾਹਿਬ ਸਿੱਖ ਸਿਆਸਤ ਦੇ ਜਿਹੜਾ ਹੈਗਾ ਆ ਅੱਜ ਤੱਕ
0: 42 ਸਾਲ ਬੀਤ ਗਏ ਜੀ,
1: 42 ਸਾਲ ਬੀਤ ਗਏ ਸਨ 76 ਦੇ ਵਿੱਚ ਵੀ ਉਹੀ ਖਬਰਾਂ ਅਸੀਂ ਦੇਖਦੇ ਸੀ।
0: ਬਿਲਕੁਲ ਹੈ ਜੀ,
1: ਤੇ ਸਨ 26 ਦੇ ਵਿੱਚ ਵੀ 50 ਸਾਲ ਬਾਅਦ ਵੀ ਉਹੀ ਨਿਊਜ਼ ਅਸੀਂ ਦੇਖਦੇ ਹਾਂ ਜੀ। 84 ਵਾਪਰੀ 84 ਦੇ ਵਿਚ ਵੀ ਕੀ ਸੀਗਾ ਜੀ, ਸਿੱਖ ਲੀਡਰਸ਼ਿਪ ਜਿਹੜੀ ਆਪਸ ਦੇ ਵਿਚ ਜਿਹੜੀ ਆ ਪਾਰਟੀ ਸੀ, ਹਰ ਕੋਈ ਆਪਣੀ ਪ੍ਰਧਾਨਗੀ ਚਾਹੁੰਦਾ ਸੀ ਜੀ, ਧਾਰਮਿਕ ਲੀਡਰਾਂ ਦੇ ਨਾਲ ਇਹਨਾਂ ਦਾ ਵਿਵਾਦ ਸੀ ਜੀ, ਇਹ ਧਾਰਮਿਕ ਲੀਡਰਾਂ ਦੀ ਸੁਪਰਮੇਸੀ ਬਰਦਾਸ਼ਤ ਨਹੀਂ ਸੀ ਕਰਦੇ। ਅਲਟੀਮੇਟਲੀ ਧਾਰਮਿਕ ਲੀਡਰਾਂ ਨੇ ਆਪਣੀ ਸੁਪਰਮੇਸੀ ਬਣਾਉਣ ਵਾਸਤੇ ਜਿਹੜਾ ਹੈਗਾ ਆ ਵੀ ਇੱਕ ਮੂਵਮੈਂਟ ਚਲਾਈ, ਅਲਟੀਮੇਟਲੀ ਹੋਇਆ ਕੀ ਜੀ, ਉਹਦਾ ਜਿਹੜਾ ਹੈਗਾ ਆ ਅੱਜ ਤੱਕ ਸੰਤਾਪ ਭੁਗਤਦੇ ਪਏ ਜੀ।
0: ਬਿਲਕੁਲ,
1: ਨੌਜਵਾਨੀ ਨੂੰ ਇੱਥੋਂ ਪ੍ਰਵਾਸ ਕਰਨਾ ਪਿਆ ਜੀ, ਬਹੁਤੇ ਬੰਦੇ ਜਿਹੜੇ ਹੈਗੇ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਹੈਗੇ ਆ, ਉਸੇ ਚੀਜ਼ ਦਾ ਜਿਹੜਾ ਹੈਗਾ ਆ ਕਰਕੇ ਉਹਦੇ ਕੰਸੀਕੁਐਂਸਿਸ ਵੀ ਹੈ ਜੀ। ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ ਉਹਨਾਂ ਤੋਂ ਬਚਣ ਵਾਸਤੇ, ਜਾਂ ਕਿਸੇ ਨਾ ਕਿਸੇ ਮੂਵਮੈਂਟ ਦੇ ਵਿੱਚ ਹੋਵੋ ਕਰਕੇ ਜੀ, ਜਾਂ ਉਦਾਂ ਕਰਕੇ ਵੀ ਕਿਤੇ ਨਾ ਕਿਤੇ ਕਿਸੇ ਨੇ ਕਿਸੇ ਨੂੰ ਰੋਟੀ ਖਿਲਾ ਤੀ ਹੋਊਗੀ ਤਾਂ ਵੀ ਅਗਰ ਮਗਰ ਪੈ ਗਏ, ਉਹ ਸਾਰਾ ਕੁਛ ਕਿੰਨਾ ਕੁਛ ਹੋਇਆ ਜੀ। ਇਸੇ ਕਰਕੇ ਜਿਹੜਾ ਹੈਗਾ ਆ ਉਹ ਜਿਹੜਾ ਮਿੱਟੀ ਦਾ ਵੋਹ ਹੁੰਦਾ ਨਾ ਜੀ, ਉਹ ਤਾਂ ਜਿਹੜਾ ਆ ਕਿਸੇ ਵੀ ਜਿਹੜੇ ਆ ਸਭ ਕੁਛ ਹਾਸਲ ਕਰਨ ਦੇ ਬਾਵਜੂਦ ਵੀ ਅਸੀਂ ਆਪਣਿਆਂ ਨੂੰ ਹੀ ਦੇਖਦੇ ਹੈਗੇ ਉੱਥੇ।
0: ਬਿਲਕੁਲ,
1: ਉਹਨਾਂ ਦਾ 24 ਘੰਟੇ ਧਿਆਨ ਜਿਹੜਾ ਹੈਗਾ ਆ, ਜਿੱਥੇ ਵੀ ਬੈਠੇ ਹੈਗੇ ਆ ਤੁਸੀਂ ਵੀ ਬੈਠੇ ਹੈਗੇ ਤੇ ਧਿਆਨ ਤਾਂ ਤੁਹਾਡਾ ਇੰਡੀਆ ਦੇ ਵਿੱਚ ਹੀ ਰਹਿੰਦਾ ਹੈਗਾ, ਪੰਜਾਬ ਚ ਹੀ ਰਹਿੰਦਾ ਜੀ। ਤੁਸੀਂ ਉਹ ਕੰਪੈਰੀਜ਼ਨ ਹੀ ਕਰਦੇ ਰਹਿੰਦੇ ਹੈਗੇ ਆ ਕਿ ਹਾਂ ਜੀ ਸਾਡੇ ਪੰਜਾਬ ਚ ਇੱਦਾਂ ਆ ਤੇ ਉੱਥੇ ਜਿਹੜਾ ਇੰਡੀਆ ਚ ਇੱਦਾਂ ਆ ਤੇ ਉੱਥੇ ਜਿਹੜਾ ਆ ਬਾਹਰਲੇ ਵਿਦੇਸ਼ਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਹੈਗਾ ਜੀ। ਉਹ ਇਸ ਕਰਕੇ ਕਿ ਉਹ ਮਿੱਟੀ ਦਾ ਮੋਹ ਨਹੀਂ ਜਾਂਦਾ ਜੀ।
0: ਬਿਲਕੁਲ,
1: ਉਸ ਇਸ ਕਰਕੇ ਤੋਂ ਮਸਾ ਜਿਹੜੇ ਹੈਗੇ ਆ ਉਹ ਉਹਨਾਂ ਨੂੰ ਥਰੈਟ ਕਰੀ ਜਾਂਦੇ ਹੈਗੇ ਆ, ਤੇ ਮਾਨ ਸਾਹਿਬ ਦਾ ਪਤਾ ਹੀ ਆ ਉਹਨਾਂ ਨੇ ਹਰ ਵੇਲੇ ਜਿਹੜਾ ਆ ਧਰਮ ਨੂੰ ਕੈਸ਼ ਹੀ ਕੀਤਾ ਜੀ।
0: ਜੀ ਉਹ ਦੇਖੋ ਜਦੋਂ ਦੀਪ ਸਿੱਧੂ ਦਾ ਮਾਮਲਾ ਹੋਇਆ ਸੀ ਉਹਨੂੰ, ਚਲੋ ਹੁਣ ਇੱਥੇ ਕੈਨੇਡਾ ਦੇ ਗੁਰੂ ਘਰਾਂ ਦੇ ਵਿੱਚ ਤਸਵੀਰਾਂ ਆਪਣੇ ਸੰਤ ਭਿੰਡਰਾਂ ਵਾਲਿਆਂ ਦੇ ਨਾਲ ਲਾ ਦਿੱਤੀਆਂ, ਤੇ ਉਹ ਮੈਨੂੰ ਲੱਗਦਾ ਕਿ ਉਹੀ ਵਿਵਾਦ ਸ਼ਾਇਦ ਕਿਤੇ ਨਾ ਕਿਤੇ ਛਿੜਿਆ ਆਪਸ ਦੇ ਵਿੱਚ ਜੀ।
1: ਹਾਂਜੀ, ਪਤਾ ਨੀ ਮੈਨੂੰ ਇੰਨੇ ਦੀ ਜਾਣਕਾਰੀ ਨਹੀਂ ਹੈ ਜੀ, ਮੈਂ ਕਹਿੰਦੂ ਕਰਾਂ, ਪਰ ਮੈਨੂੰ ਇੰਨਾ ਪਤਾ ਵੀ ਇਹਨਾਂ ਦਾ ਪਹਿਲਾਂ ਵੀ ਜਿਹੜਾ ਮੈਗਾ ਸੀਗਾ ਪਹਿਲਾਂ ਵੀ ਇਸੇ ਚੀਜ਼ ਦੇ ਉੱਤੇ ਵਿਵਾਦ ਹੋਇਆ ਸੀਗਾ
0: ਜੀ,
1: ਪਹਿਲਾਂ ਵੀ ਇਸ ਚੀਜ਼ ਤੇ ਵਿਵਾਦ ਹੋਇਆ ਸੀ। ਉਹਨਾਂ ਨੇ ਵੀ ਕਿਹਾ ਸੀਗਾ ਵੀ ਜਿਹੜਾ ਹੈਗਾ ਆ ਤੁਸੀਂ ਦੇਖੋ ਨਾ ਕਿ ਦੀਪ ਸਿੱਧੂ ਨੂੰ ਵੀ ਕਹਿੰਦਾ ਨੇ ਯੂਜ਼ ਹੀ ਕੀਤਾ, ਉਸ ਵੇਲੇ ਲੋਕਾਂ ਦਾ ਸੈਂਟੀਮੈਂਟ ਸੀਗਾ ਉਹਨੂੰ ਕੈਸ਼ ਕੀਤਾ, ਮੈਂ ਅਸੀਂ ਇੰਟਰਨੈਸ਼ਨਲ ਕੋਰਟ ਤੋਂ ਜਿਹੜੀ ਹੈਗੀ ਆ ਉਹਦੇ ਗੋਲੀ ਮਾਰੀ ਹੈਗੀ ਏਦਾਂ ਕਰਕੇ
0: ਜੀ।
1: ਇਸ ਚੀਜ਼ ਨੂੰ ਐਕਸਪੋਜ਼ ਕਰਦੇ ਹੈਗੇ ਆ ਰਣਜੀਤ ਸਿੰਘ ਕੁੱਕੀ ਗਿੱਲ, ਉਹ ਐਕਸਪੋਜ਼ ਕਰਦੇ ਇਹਨਾਂ ਲੀਡਰ ਦੀ ਕੁਆਲਿਟੀ ਵੀ, ਇਹ ਕੀ ਲੀਡਰ ਜਿਹੜੇ ਹੈਗੇ ਆ ਕੀ ਕਰਦੇ ਰਹੇ ਅੱਜ ਤੱਕ, ਤੇ ਲੋਕਾਂ ਤੋਂ ਵੋਟਾਂ ਕਿਸ ਤਰੀਕੇ ਨਾਲ ਲੈਂਦੇ ਰਹੇ ਆ ਤੇ ਮੁੜ ਕੇ ਆਪ ਇੰਜੋਏ ਕਰਦੇ ਰਹੇ ਆ।
0: ਜਦੋਂ ਕੁੱਕੀ ਗਿੱਲ ਹੁਣੀ ਅਮਰੀਕਾ ਦੀ ਜੇਲ ਚ ਸੀ ਉਦੋਂ ਨੀ UN ਚੇਤਾ ਸੀਗਾ, ਉਦੋਂ ਤਾਂ ਨਾਲੇ ਮਾਨ ਸਾਹਿਬ ਜਵਾਨ ਵੀ ਸੀਗੇ, ਮੈਨੂੰ ਲੱਗਾ ਜਵਾਨੀ ਦੇ ਵਿਚ ਹੋਣਗੇ ਉਹਨਾਂ ਸਮਿਆਂ ਦੇ ਵਿਚ ਤਾਂ।
1: ਬਿਲਕੁਲ ਜੀ
0: ਜੀ,
1: ਬਿਲਕੁਲ ਬਿਲਕੁਲ। ਸੋ ਇਸ ਕਰਕੇ ਨਹੀਂ ਸਾਰੇ ਇਹਨਾਂ ਨੇ ਜਿਹੜਾ ਹੈਗਾ ਆ ਯੂਥ ਨੂੰ ਗੁਮਰਾਹ ਕੀਤਾ, ਅੱਜ ਤੱਕ ਕੀਤਾ, ਮਾਨ ਸਾਹਿਬ ਨੇ ਤਾਂ ਯੂਥ ਨੂੰ ਗੁਮਰਾਹ ਹੀ ਕੀਤਾ ਜੀ ਅੱਜ ਤੱਕ।
0: ਬਿਲਕੁਲ
1: ਹਾਂਜੀ, ਤੇ ਉਹ ਅੱਛਾ ਫੇਰ ਦੂਜੀ ਗੱਲ ਹੈਗੀ ਇਹਨਾਂ ਲੀਡਰਾਂ ਵਾਸਤੇ ਕਾਨੂੰਨ ਹੋਰ ਹੁੰਦਾ ਆ, ਆਮ ਬੰਦਿਆਂ ਲਈ ਕਾਨੂੰਨ ਹੋਰ ਹੁੰਦਾ ਆ, ਇਹ ਖਾਲਸਾ ਦੇ ਨਾਰੇ ਮਾਰ ਜਾਂਦੇ ਹੈਗੇ ਆ ਜਦੋਂ ਇਹਨਾਂ ਦੇ ਮਗਰ ਲਾ ਕੇ ਯੂਥ ਮਾਰਦਾ ਹੈਗਾ, ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਹੈਗੇ ਆ ਜੀ ਦੇਸ਼ ਧਰੋਹ ਦੇ।
0: ਬਿਲਕੁਲ ਜੀ, ਕੱਲ ਨਾ ਖਬਰ ਵੈਸੇ ਕੀਤੀ ਸੀ ਸੈਣੀ ਸਾਹਿਬ ਅਮਰੀਕਾ ਦੀ ਖਬਰ ਸੀਗੀ, ਉੱਥੇ ਕੋਈ ਖਾਲਿਸਤਾਨੀ ਜਿਹੜੇ ਬ੍ਰੋਕਰ ਨੇ ਕੁਝ ਬਣੇ ਹੋਏ, ਮਤਲਬ ਕਿ ਲੋੜ ਹੀ ਲੁੱਟੀ ਜਾਂਦੇ ਆ ਜੀ ਦੇਖ ਲਓ, ਮਤਲਬ ਕਿ ਗੈਰ ਕਾਨੂੰਨੀ ਕੰਮ ਦੇ ਵਿੱਚ। ਮੈਂ ਕਿਹਾ ਜੇ ਪੰਜਾਬ ਦੇ ਵਿੱਚ ਹਾਲਾਤ ਆ ਗਏ ਤਾਂ ਫਿਰ ਕੀ ਕਰਨਗੇ ਜੀ, ਇਹ ਤਾਂ ਇੱਥੇ ਨਹੀਂ ਟਲਦੇ।
1: ਪਹਿਲਾਂ ਵੀ ਇਹੀ ਸੀ, ਪਹਿਲਾਂ ਵੀ ਆਈ ਸੀ ਖਬਰ ਜੀ ਇਹਨਾਂ ਦੀ, ਪਹਿਲਾਂ ਵੀ ਆਈ ਸੀ ਇਹਨਾਂ ਦਾ ਐਕਟ ਐਂਡ ਕੰਡਕਟ ਆਹ ਕੁਛ ਹੀ ਆ ਜੀ। ਅਲਟੀਮੇਟਲੀ ਅਲਟੀਮੇਟਲੀ ਤਾਂ ਭਾਰਤ ਸਾਹਿਬ ਜਿਹੜਾ ਹੈਗਾ ਆ ਸਵਾਏ ਪੈਸੇ ਤੋਂ ਇਹਨਾਂ ਨੇ ਹੋਰ ਜਿਹੜਾ ਹੈਗਾ ਆ ਕੀਤਾ ਕੀ ਅੱਜ ਤੱਕ
0: ਜੀ
1: ਈਜ਼ੀ ਮਨੀ ਭਾਰਤ ਸਾਹਿਬ 80% ਪੰਜਾਬ ਦੇ ਵਿੱਚ ਜਿਹੜੇ ਹੈਗੇ ਨਾ ਪੰਜਾਬ ਚ ਮੈਂ ਖਾਸ ਕਰਕੇ ਕਹਿੰਦਾ
0: ਹਾਂਜੀ
1: 80% ਲੋਕ ਜਿਹੜੇ ਹੈਗੇ ਆ ਨਾ ਇਹ ਚਾਹੇ ਧਰਮ ਦਾ ਨਾਂ ਲੈ ਕੇ ਚਾਹੇ ਕਿਸੇ ਤਰੀਕੇ ਦਾ ਨਾਂ ਲੈ ਕੇ ਜਿਹੜਾ ਹੈਗਾ ਆ ਤੇ ਈਜ਼ੀ ਮਨੀ ਅਰਨ ਕਰਦੇ ਆ
0: ਬਿਲਕੁਲ
1: 20% ਮਿਹਨਤ ਕਸ਼ ਲੋਕ ਹੈਗੇ ਆ ਜਿਹੜੀ ਆਪਣੀ ਮਿਹਨਤ ਦੀ ਕਮਾਈ ਖਾਂਦੇ ਹੈਗੇ ਆ ਤੇ ਦੇ ਆਰ ਇਨ ਹੈਂਡ ਟੂ ਮਾਊਥ
0: ਉਹ ਹੈਂਡ ਟੂ ਮਾਊਥ ਹੀ ਹੈਗੇ
1: ਹਾਂਜੀ ਸੋ ਇਸ ਕਰਕੇ ਹੈਗਾ ਵੱਖਰੀਆਂ ਵੱਖਰੀਆਂ ਮੂਵਮੈਂਟਾਂ ਚੱਲਦੀਆਂ ਆ ਜੀ ਉਹਦੇ ਵਿੱਚ ਜਿਹੜਾ ਆ ਵੱਖਰੇ ਵੱਖਰੇ ਲੋਕ ਜਿਹੜੇ ਆ ਗੇਨ ਕਰ ਜਾਂਦੇ ਆ ਜੀ ਜਿਹੜੇ ਉਸ ਚੀਜ਼ ਤੋਂ ਅਫੈਕਟਡ ਹੁੰਦੇ ਆ ਜਿਹੜੇ ਆਸਵੰਦ ਹੁੰਦੇ ਆ ਵੀ ਹਾਂ ਇਹ ਮੂਵਮੈਂਟ ਚੱਲੀ ਆ ਇਹਦੇ ਵਿੱਚ ਸਾਨੂੰ ਕੋਈ ਲਾਭ ਹੋਊਗਾ ਉਹ ਵਿਚਾਰੇ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਜੀ
0: ਸੋ
1: ਇਸ ਕਰਕੇ ਇਹਨਾਂ ਦਾ ਤਾਂ ਜਿਹੜਾ ਹੈਗਾ ਵਿਵਾਦ ਚੱਲਦਾ ਹੀ ਰਹਿਣਾ ਹੈਗਾ ਜੀ ਦੂਜਾ ਇਹ ਹੈਗਾ ਕਿ ਸਿੱਖਾਂ ਦੇ ਝਗੜੇ ਦਾ ਪਤਾ ਹੀ ਨੀ ਲੱਗਦਾ ਜੀ ਕਿਹੜੇ ਵੇਲੇ ਇਹਨਾਂ ਦਾ ਝਗੜਾ ਹੋ ਜਾਂਦਾ ਹੈ ਕਿਹੜੇ ਵੇਲੇ ਇਹਨਾਂ ਦਾ ਏਕਤਾ ਹੋ ਜਾਂਦਾ ਹੈ ਜੀ
0: ਨਾਲੇ ਬਾਹਰਲੀਆਂ ਤਾਕਤਾਂ ਨੂੰ ਕੀ ਜ਼ਰੂਰਤ ਹੈ ਜੀ ਇਹ ਤਾਂ ਆਪਸ ਦੇ ਵਿੱਚ ਰਲ ਕੇ ਨਹੀਂ ਬਹਿ ਸਕਦੇ
1: ਬਿਲਕੁਲ ਜੀ ਮੁੜ ਕੇ ਕਹਿੰਦੇ ਏਜੰਸੀਆਂ ਦਾ ਕੰਮ ਏਜੰਸੀਆਂ ਨੂੰ ਕੰਮ ਕਰਨ ਦੀ ਲੋੜ ਕੀ ਹੈਗੀ ਹੈ ਜਾਂ ਤੁਸੀਂ ਉਹਨਾਂ ਦਾ ਕੰਮ ਆਪ ਹੀ ਕਰੀ ਜਾਂਦੇ ਹੈਗੇ ਉਹ ਤਾਂ ਦੇਖਦੇ ਰਹਿੰਦੇ ਤਮਾਸ਼ਾ
0: ਬਿਲਕੁਲ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਪਤਨੀ ਦੇ ਨਾਲ 13 ਦਿਨ ਗੱਲ ਨਾ ਕਰਨਾ ਕਹਿੰਦੇ ਕਰਤੂਤਾ ਨਹੀਂ ਹੈ ਪਤੀ ਨੂੰ 3 ਸਾਲ ਦੀ ਜਿਹੜੀ ਸਜ਼ਾ ਤੋਂ ਬਰੀ ਕਰ ਦਿੱਤਾ ਜੀ ਦੇਖੋ
1: ਕਰੋਲਟੀ ਦੀ ਗਰਾਊਂਡ ਤੇ ਆਉਂਦੀ ਆ ਨਾ ਜੀ ਕਰੋਲਟੀ ਹੈਗੀ ਆ ਜੀ ਗੱਲ ਤਾਂ ਇਹ ਆ
0: ਨਹੀਂ ਉਹ ਗੱਲ ਨਹੀਂ ਕਰਦਾ ਤਾਂ ਉਹਦੀ ਮਰਜ਼ੀ ਆ ਜੀ
1: ਇਹ ਬੜੀ ਗੱਲ ਹੈਗੀ ਆ
0: ਅੱਛਾ ਜੀ
1: ਨਹੀਂ ਗੱਲ ਕਰਦਾ ਹਾਂ ਏਦਾਂ ਨੀ ਹੈਗਾ ਅਸੀਂ ਬਹੁਤ ਸੈਂਸਿਟਿਵ ਲੋਕ ਹੈਗੇ ਆ ਜੀ ਇਸ ਕਰਕੇ ਪਤਨੀ ਦਾ ਧਿਆਨ ਬਹੁਤ ਰੱਖਣਾ ਪੈਂਦਾ ਹੈਗਾ ਜੀ ਜੇ ਵਿਆਹ ਤੇ ਲਿਆਂਦੀ ਹੈਗੀ ਆ ਤੇ ਉਹ ਭਾਵਾਂ ਗੱਲ ਭਾਵਾਂ ਮਹੀਨਾ ਨਾ ਕਰੇ ਪਰ ਆਪਾਂ ਗੱਲ ਕਰਨ ਨੀ ਹਟਣਾ
0: ਹਾਂਜੀ
1: ਇਸ ਕਰਕੇ ਹਾਂਜੀ ਦੂਜੀ ਗੱਲ ਇਹ ਹੈਗੀ ਆ
0: ਸੁਪਰੀਮ ਕੋਰਟ ਸਾਹਿਬ ਕਿਉਂਕਿ ਇਹ ਤਾਂ ਕਰਕੇ ਧਿਆਨ ਦਵਾਇਆ ਉਹਦੇ ਉੱਤੇ ਕਿ ਸੁਪਰੀਮ ਕੋਰਟ ਨੇ ਕਿਉਂਕਿ ਪਤੀ ਦੇ ਖਿਲਾਫ ਦੋਸ਼ ਦਾ ਜਿਹੜਾ ਸੀ ਮੁੱਖ ਆਧਾਰ ਫੋਨ ਦੇ ਉੱਤੇ ਗੱਲ ਕਰਨ ਤੋਂ ਤੇ ਉਸਦਾ ਇਨਕਾਰ ਕਰਨਾ ਸੀ ਤੇ ਪਤਨੀ ਦੇ ਬਿਨਾਂ ਦੱਸੇ ਪੇਕੇ ਜਾਣ ਦੇ ਉੱਤੇ ਉਸਦੀ ਨਾਰਾਜ਼ਗੀ ਸੀਗੀ ਤੇ ਜਿਸ ਤੋਂ ਦੁਖੀ ਹੋ ਕੇ ਔਰਤ ਨੇ ਜਿਹੜੀ ਸੀ ਆਪਣੀ ਜਾਨ ਦੇ ਦਿੱਤੀ ਜੀ ਤਾਂ ਕਰਕੇ ਮਾਮਲਾ ਬਣ ਗਿਆ ਸੀ
1: ਗੱਲ ਠੀਕ ਹੈਗੀ ਜੀ ਹੁਣ ਜਨਾਨੀ ਜਾਨ ਦੇਣ ਤੇ ਆਈ ਹੈਗੀ ਆ ਚਲੋ ਕੋਈ ਗੱਲ ਨੀ
0: ਜੀ
1: ਪਰ ਗੱਲ ਇੱਦਾਂ ਹੈਗੀ ਆ ਵੀ ਉਹ ਜੱਜ ਵਿਚਾਰੇ ਜਿਹੜੇ ਹੈਗੇ ਆ ਉਹ ਇਹੋ ਜਿਹੇ ਫੈਸਲੇ ਉਹ ਜਿਹੜੇ ਆ ਉਹ ਇਸ ਚੀਜ਼ ਨੂੰ ਅਫੈਕਟ ਕਰਦੇ ਆ ਵੀ ਘਰੋਂ ਜੱਜ ਸਾਹਿਬ ਕਿਸ ਮੂਡ ਨਾ ਆਏ ਆ
0: ਜੀ ਬਿਲਕੁਲ
1: ਹਾਂਜੀ ਉਹ ਉਸ ਤਰ੍ਹਾਂ ਕੇ ਦਾ ਫੈਸਲਾ ਜਿਹੜਾ ਆ ਜਾਂਦਾ ਹੈਗਾ ਜਾਂ ਅਦਰਵਾਈਜ਼ ਦੇਅਰ ਇਜ਼ ਨੋ ਹਾਰਡ ਐਂਡ ਫਾਸਟ ਰੂਲ
0: ਨਹੀਂ ਜੱਜ ਸਾਹਿਬ ਵੀ ਤਾਂ ਕਹਿੰਦੇ ਹੋਣੇ ਮੇਰੀ ਵੀ ਘਰ ਵਾਲੀ ਹੈਗੀ ਆ ਮੁੜ ਕੇ ਕਿਤੇ ਮੇਰੇ ਨਾਲ ਚੰਗੋ ਤੇਰ ਵੀ ਹੋ ਜਾਵੇ ਜੀ
1: ਬਿਲਕੁਲ ਜੀ ਬਿਲਕੁਲ ਬਿਲਕੁਲ ਹਰ ਇੱਕ ਬੰਦੇ ਨੂੰ ਆਪਣਾ ਹੀ ਸਤਾਉਂਦਾ ਹੁੰਦਾ ਹੈਗਾ ਆ ਜੀ ਦੁੱਖ ਉਹਨੂੰ ਆਪਣਾ ਹੀ ਦੁੱਖ ਵੱਡਾ ਲੱਗਦਾ ਹੁੰਦਾ
0: ਜੀ ਬਿਲਕੁਲ
1: ਅਦਰਵਾਈਜ਼ ਸਰ ਜਿਹੜਾ ਹੈਗਾ ਆ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਆ ਦੇਖੋ ਕਿਤੇ ਜਿਹੜਾ ਆ ਕਿ ਕਾਰਨ ਕੁਛ ਹੋਰ ਹੁੰਦਾ ਆ ਬਾਹਰ ਕੁਛ ਹੋਰ ਆ ਜਾਂਦਾ ਤੁਸੀਂ ਇਹ ਦੇਖੋ ਨਾ ਦਾਜ ਦਾ ਪਰਚਾ ਹੈਗਾ ਹਰ ਕੇਸ ਜਿਹੜਾ ਦਾਜ ਦਾ ਨਹੀਂ ਹੁੰਦਾ ਜਿਹੜਾ ਦਾਜ ਦਾ ਆਪਾਂ ਦੇਖਦੇ ਹੈਗੇ ਆ ਉਹ ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈਗਾ ਹਾਂਜੀ ਉਹ ਤੰਗ ਪਰੇਸ਼ਾਨ ਬੰਦਾ ਵੈਸੇ ਹੀ ਹੋ ਜਾਂਦਾ ਜੀ ਅੱਜ ਕੱਲ ਕੀ ਕਰਨਾ ਹੈਗਾ ਆ ਜੀ ਜਦੋਂ ਦੂਜੇ ਦੇ ਘਰ ਦੇ ਵਿੱਚ ਆ ਕੇ ਜਿਹੜਾ ਹੈਗਾ ਆ ਆਪਾਂ ਐਡਜਸਟ ਨਹੀਂ ਹੋ ਸਕਦੇ ਹੈਗੇ ਤੇ ਉਹ ਥੋੜਾ ਜਿਹਾ ਸਾਡੇ ਵਿੱਚ ਹੁਣ ਪੇਸ਼ੈਂਸ ਦੀ ਕਮੀ ਵੀ ਆ ਗਈ ਆ ਪੁਰਾਣੇ ਟਾਈਮ ਦੇ ਵਿੱਚ ਦੇਖੋ ਲੋਕੀ ਜਿਹੜਾ ਅਰੇਂਜ ਮੈਰਿਜ ਹੁੰਦੀਆਂ ਸੀਗੀਆਂ ਤਾਂ ਵੀ ਜਿਹੜਾ ਹੈਗਾ ਆ ਜਨਾਨੀ ਆ ਕੇ ਟੋਟਲੀ ਉਹਦਾ ਕਲਚਰ ਵੱਖਰਾ ਹੋ ਜਾਂਦਾ ਸੀ ਸਭ ਕੁਛ ਵੱਖਰਾ ਹੋ ਜਾਂਦਾ ਸੀਗਾ ਬਟ ਉਹ ਆਉਂਦਿਆਂ ਨਾਲ ਹੀ ਜਿਹੜਾ ਹੈਗਾ ਆ ਉਸ ਘਰ ਦੇ ਜਿਹੜੇ ਰਿਚੁਅਲ ਹੁੰਦੇ ਸੀ ਉਹਨੂੰ ਅਡੋਪਟ ਕਰ ਲੈਂਦੀ ਜੀ ਹਾਂਜੀ ਅੱਜ ਕੱਲ ਏਦਾਂ ਦਾ ਜਿਹੜਾ ਹੈ ਨੀ ਗਾ ਜੀ ਬੱਚੇ ਥੋੜੇ ਪੜ੍ਹੇ ਲਿਖੇ ਗਏ ਜੀ ਜਿਆਦਾ ਜਿਹੜਾ ਆ ਪੇਸ਼ੈਂਸ ਲੈਵਲ ਘੱਟ ਆ ਜੀ ਤੇ ਇਸ ਕਰਕੇ ਇਹ ਪ੍ਰੋਬਲਮ ਜਿਆਦਾ ਕ੍ਰੋਪ ਅਪ ਹੁੰਦੀਆਂ ਹੈਗੀਆਂ ਤੇ ਬਾਕੀ ਜਿੱਥੇ ਤੱਕ ਇਹ ਫੈਸਲੇ ਦੀ ਗੱਲ ਆ ਫੈਸਲਾ ਹਮੇਸ਼ਾ ਜਿਹੜਾ ਹੈਗਾ ਆ ਜੱਜ ਸਾਹਿਬ ਦੀ ਆਪਣੀ ਘਰ ਦੀ ਸਿਚੁਏਸ਼ਨ ਤੋਂ ਪ੍ਰਭਾਵਿਤ ਹੁੰਦਾ ਜੀ
0: ਬਿਲਕੁਲ ਹਾਂਜੀ ਬਿਲਕੁਲ ਤੇ ਸੈਂਟ ਸਾਹਿਬ ਇੱਕ ਮੰਦਭਾਗੀ ਘਟਨਾ ਵਾਪਰੀ ਆ ਚਲੋ ਬੇਅਦਬੀ ਦੇ ਉੱਤੇ ਕਾਨੂੰਨ ਬਣੇ ਹੋਰ ਸਾਰੀਆਂ ਚੀਜ਼ਾਂ ਬਣੀਆਂ ਕਿ ਜਿਹੜਾ ਸਾਡਾ ਫਾਇਰ ਅਲਾਰਮ ਸਿਸਟਮ ਹੈ ਜਾਂ ਕੁਝ ਜਿਹੜੀਆਂ ਅੱਜ ਕੱਲ ਤਾਂ ਡਿਵਾਈਸਾਂ ਬਹੁਤ ਵੱਡੇ ਪੱਧਰ ਦੇ ਉੱਤੇ ਅਵੇਲੇਬਲ ਹੋ ਗਈਆਂ ਉਹਨਾਂ ਚਿਰ ਤਾਂ ਬਿਲਡਿੰਗ ਜਿਹੜੀ ਹੈ ਪਾਸ ਨਹੀਂ ਕੀਤੀ ਜਾਂਦੀ ਕਿ ਸਾਡੇ ਮਹਿਕਮੇ ਕਿੱਥੇ ਬੈਠੇ ਨੇ ਕਿ ਭਾਰਤ ਦੇ ਵਿੱਚ ਮੈਂ ਇੱਕ ਫਿਲਮ ਦੇਖ ਰਿਹਾ ਸੀ ਬੜੀ ਇੰਟਰਸਟਿੰਗ ਵੈਬ ਸੀਰੀਜ਼ ਸੀਗੀ ਨੈਟਫਲਿਕਸ ਦੇ ਉੱਤੇ ਦਿੱਲੀ ਦੇ ਵਿੱਚ ਘਟਨਾ ਵਾਪਰੀ ਸੀ 1997 ਦੇ ਵਿੱਚ ਵੱਡੇ ਮਤਲਬ ਕਿ ਲੋਕ ਸਨ ਤੇ ਉਹਨਾਂ ਦਾ ਸਿਨੇਮਾ ਘਰ ਸੀ ਤੇ ਉਹਨਾਂ ਨੇ ਕੀ ਕੀਤਾ ਸਿਨੇਮਾ ਜਿਹੜਾ ਸੀ ਪੂਰਾ ਫੁੱਲ ਕਰਕੇ ਉਹ ਰਿਐਲਿਟੀ ਦੇ ਉੱਤੇ ਬਣੀ ਹੋਈ ਹੈ ਜੀ ਉਹ ਵੈਬ ਸੀਰੀਜ਼ ਤੇ ਉਹ ਬਾਹਰੋਂ ਤਾਲੇ ਲਾਤੇ ਸੀ ਜੀ ਤੇ ਧੂੰਏ ਦੇ ਨਾਲ ਤੇ ਗਰਾਊਂਡ ਦੇ ਸੋਰੀ ਆਪਣੀ ਬੇਸਮੈਂਟ ਦੇ ਵਿਚ ਗੱਡੀਆਂ ਖੜੀਆਂ ਸੀ ਤੇ ਉੱਥੇ ਟਰਾਂਸਫਾਰਮ ਸ਼ਾਰਟ ਸਰਕਟ ਹੋਇਆ ਤੇ ਉੱਥੇ ਗੱਡੀਆਂ ਨੂੰ ਲੱਗ ਗਈ ਅੱਗ ਤੇ ਜਿਹਦੇ ਬਾਰੇ ਬਹੁਤ ਸਾਰੇ ਬੱਚੇ ਜਾਂ ਪਰਿਵਾਰ ਉਹਦੇ ਵਿਚ ਤਬਾਹ ਹੋ ਗਏ ਤਾਂ ਉਹ 20-22 ਸਾਲ ਕੇਸ ਚੱਲਦਾ ਰਿਹਾ ਪਰ ਉਹ ਕਿਸੇ ਲੇਖੇ ਨਾ ਲੱਗਿਆ ਜੀ ਉਹ ਬੜੀ ਭੱਜ ਨੱਠ ਕੀਤੀ ਉਸ ਔਰਤ ਨੇ ਪਰਿਵਾਰ ਨੇ ਜਾਂ ਇੱਕ ਉਹਨਾਂ ਨੇ ਆਰਗੇਨਾਈਜੇਸ਼ਨ ਵੀ ਬਣਾਈ ਤੇ ਨਾਲ ਵੀ ਲੋਕ ਜੋੜੇ ਬਥੇਰਾ ਕੁਝ ਧਮਕੀਆਂ ਵੀ ਸਹੀਆਂ ਸਾਰਾ ਕੁਝ ਚੱਲਿਆ ਕਿ ਸਾਡੇ ਅਜੇ ਤੱਕ ਵੀ ਉਹ ਚੀਜ਼ ਜਿਹੜੀ ਹੈ ਜਾਗਰੂਕਤਾ ਨਹੀਂ ਆਈ ਹੈ ਕਿ ਕੋਈ ਵੀ ਬਿਲਡਿੰਗ ਜਾਂ ਕੋਈ ਵੀ ਘਰ ਬਣਦਾ ਸਭ ਤੋਂ ਪਹਿਲਾਂ ਸੇਫਟੀ ਦੇ ਲਈ ਉਹਦੇ ਵਿਚ ਫਾਇਰ ਅਲਾਰਮ ਜ਼ਰੂਰੀ ਹੈ ਜੀ
1: ਰੱਬ ਦੇ ਵਾਸਤੇ ਇਹ ਆਈਡੀਆ ਤੁਸੀਂ ਜਿਹੜਾ ਅੱਜ ਦੇ ਰਹੇ ਹੈਗੇ ਆ ਉਹਨਾਂ ਨੇ ਤਾਂ ਅੱਗੇ ਬੇਅਦਬੀ ਕਾਨੂੰਨ ਦੇ ਵਿੱਚ ਕਸਟੋਡੀਅਨ ਨੂੰ ਟੰਗਿਆ ਆ ਜੀ ਤੁਸੀਂ ਅੱਜ ਆਹ ਦੇਤੀ ਅਗਲਿਆਂ ਨੇ ਕੱਲ ਨੂੰ ਪਰਚਾ ਦੇ ਦੇਣਾ ਇਸ ਚੀਜ਼ ਦਾ ਅੱਜ ਤੱਕ ਤਾਂ ਇਹ ਹੀ ਆ ਵੀ ਸ਼ਾਰਟ ਸਰਕਟ ਨਾ ਲੱਗੀ ਆ ਕਿ ਹੁਣ ਕੱਲ ਨੂੰ ਕਹਿ ਦੇਣਗੇ ਕਸਟੋਡੀਅਨ ਰਿਸਪੋਂਸੀਬਲ ਆ ਕਿਉਂ ਉਹਨੇ ਫਾਇਰ ਅਲਾਰਮ ਜਿਹੜਾ ਆ ਉਹ ਲਾਇਆ ਨੀ ਸੀਗਾ ਇਸ ਕਰਕੇ ਤੁਸੀਂ ਇਹ ਆਈਡੀਆ ਆਪਣਾ ਕੋਲ ਰੱਖੋ ਅਜੇ ਜਿਹੜਾ ਹੈਗਾ ਆ
0: ਤੁਸੀਂ ਗੱਲ ਹੋਰ ਪਾਸੇ ਨੂੰ ਲੈ ਗਏ ਮੈਂ ਤਾਂ ਚਲੋ ਮੈਂ ਗੱਲ ਕਰਦਾ ਲਾਏ ਜਾਣ
1: ਸਰ ਉਹ ਨਹੀਂ ਲੱਗਾ ਆ ਅਗਲਿਆਂ ਨੇ ਇਹ ਚੀਜ਼ ਦਾ ਐਕਸਕਿਊਜ਼ ਲੈ ਕੇ ਤੇ ਭਾਵਾਂ ਕਸਟੋਡੀਅਨ ਟੰਗ ਦੇਣ ਜੀ ਸੋ ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੈਗੇ ਆ ਠੀਕ ਹੈ ਇਹ ਹੋਣਾ ਚਾਹੀਦਾ ਹੈਗਾ ਆ ਵੈਸੇ ਸਾਡੇ ਜਿਹੜਾ ਹੈਗਾ ਏਦਾਂ ਦਾ ਰਿਵਾਜ ਹੈ ਨੀ ਗਾ ਕਿੰਨੇ ਕੁ ਘਰ ਹੈਗੇ ਆ ਜਿੱਥੇ ਉਹ ਜਿਹੜਾ ਆ ਸਿਲੰਡਰ ਜਿਹਾ ਲਿਆ ਕੇ ਰੱਖਿਆ ਆ ਜੀ ਸਾਨੂੰ ਤਾਂ ਪਤਾ ਹੀ ਨੀ ਉਹ ਸਿਲੰਡਰ ਚਲਾਈ ਦਾ ਕਿੱਦਾਂ ਹੈਗਾ ਜੀ ਇਹ ਵਿਦੇਸ਼ਾਂ ਦੇ ਵਿੱਚ ਫਾਇਰ ਵਾਸਤੇ ਜਿਹੜੀ ਟ੍ਰੇਨਿੰਗ ਹੁੰਦੀ ਆ ਸਾਡੇ ਇੱਥੇ ਹੈ ਨੀ ਜੀ
0: ਸਾਡੇ ਜਿਹੜੇ ਬਾਹਰ ਆਪਣੇ ਪਰੋਠੇ ਲਾਉਂਦੇ ਨਾ ਆਪਾਂ ਜਦੋਂ ਵੈਸੇ ਮੈਂ ਨੀ ਅੱਜ ਤੱਕ ਕੀਤਾ ਤੇ ਜਿਆਦਾਤਰ ਜਿਹੜਾ ਸਾਡਾ ਸਾਰੇ ਨੀ ਕਹਿ ਸਕਦੇ ਬਹੁਤ ਸਾਰੇ NRI ਜਿਹੜੇ ਨੇ ਨਾ ਘਰਾਂ ਚ ਪਰੋਠੇ ਪੱਕਦੇ ਆ ਤਾਂ ਜਦੋਂ ਉਹਦੇ ਵਿੱਚ ਉਹ ਚੰਗੀ ਮਤਲਬ ਕਿ ਧੂੰਆਂ ਨਿਕਲਦਾ ਜਦੋਂ ਘੇ ਸੜਦਾ ਹੈ ਤੇ ਫਾਇਰ ਅਲਾਰਮ ਦੇ ਵਿੱਚ ਉਹ ਬੈਟਰੀ ਜਾਂ ਉਹਨੂੰ ਆਫ ਕਰਕੇ ਥੱਲੇ ਰੱਖ ਦਿੰਦੇ ਆ ਉਨਾ ਚਿਰ ਭਈਆ ਬੱਜੇ ਇਹਨਾਂ ਦੀ ਤਾਂ ਰੋਲਾ ਪਾਉਣ ਲੱਗ ਜੂ
1: ਬਿਲਕੁਲ ਜੀ ਬਿਲਕੁਲ ਇਸ ਕਰਕੇ ਹੁਣ ਤੁਸੀਂ ਗੈਰੀਆਂ ਦੇ ਪਰੌਂਠੇ ਵੀ ਜਿਹੜੇ ਅਗਲਿਆਂ ਨੇ ਵੀ ਤਾਂ ਪਰੌਂਠੇ ਲਾਉਣੇ ਹੁੰਦੇ ਆ ਨਾ ਜੀ ਉੱਥੇ ਰਹਿੰਦੇ ਹੈਗੇ ਜੀ
0: ਨਹੀਂ ਜੇ ਸੇਫਟੀ ਪੱਖੋਂ ਦੇਖਿਆ ਜਾਵੇ ਤਾਂ ਸੈਣੀ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਇਹਦੀ
1: ਗੁਰੂ ਘਰ ਦੀ ਗੱਲ ਕਰਦੇ ਹੋਣਾ ਚਾਹੀਦੇ ਸਾਰੇ ਗੁਰੂਆਂ ਘਰਾਂ ਦੇ ਵਿੱਚ ਹੋਣਾ ਚਾਹੀਦਾ
0: ਹੈ ਜਿਹੜੀ ਕਿੰਨੇ ਕੁ ਦਾ ਆ ਜਾਂਦਾ ਲੱਖਾਂ ਕਰੋੜਾਂ ਰੁਪਇਆ ਕੋਠੀ ਦੇ ਉੱਤੇ ਲਾ ਦਿੰਦੇ ਆ ਜਾਂ ਘਰ ਤੇ ਜਾਂ ਗੁਰੂ ਘਰਾਂ ਜਾਂ ਮੰਦਰਾਂ ਦੇ ਉੱਤੇ ਕਿਤੇ ਵੀ ਲਾ ਦਿੰਦੇ ਆ ਹਰ ਬਿਲਡਿੰਗ ਜਦੋਂ ਬਣ ਜਾਂਦੀ ਆ ਤਿਆਰ ਹੋ ਜਾਂਦੀ ਆ ਉਹਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਜਦੋਂ ਚੈੱਕਅਪ ਹੋਣਾ ਚਾਹੀਦਾ ਜਾਂ ਹੋਰ ਸਾਰੀਆਂ ਉਸ ਤੋਂ ਬਾਅਦ ਤੁਹਾਨੂੰ ਐਂਟਰੀ ਦੀ ਜਿਹੜੀ ਆ ਆਗਿਆ ਦੇਣੀ ਚਾਹੀਦੀ ਆ ਜਾਂ ਕਿਤੇ ਨਾ ਕਿਤੇ ਕੋਈ ਆਫਿਸਰ ਜਾਂ ਇੰਸਪੈਕਟਰ ਆਵੇ ਫਾਇਰ ਬ੍ਰਿਗੇਡ ਵਾਲਾ ਹੀ ਜਾਂ ਕਿਤੇ ਨਾ ਕਿਤੇ ਆ ਜਾਵੇ ਚੈੱਕਅਪ ਕਰਨ ਦੇ ਲਈ ਭਈ ਹਾਂ ਭਾਈ ਲਾਇਆ ਨੀ ਗਾ ਤੁਸੀਂ ਲੋਕਾਂ ਨੂੰ ਘੱਟੋ ਘੱਟ ਜਾਗਰੂਕਤਾ ਕਰੋ ਭਈ ਹਾਂ ਸਰਕਾਰ ਆਪਣੇ ਵੱਲੋਂ ਕਿੰਨੇ ਕਦਾ ਕਿਤੇ 200-400 ਰੁਪਏ ਦਾ ਮੇਰੇ ਖਿਆਲ ਨਾਲ ਫਾਇਰ ਅਲਾਰਮ ਆ ਜਾਂਦਾ ਜੀ
1: ਠੀਕ ਕਹਿ ਰਹੇ ਹੋ ਪਰ ਸਾਹਿਬ SGPC ਜਿਹੜੀ ਹੈਗੀ ਜੇ ਨਿਰਦੇਸ਼ ਦਊਗੀ ਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਜਿਹੜੀਆਂ ਹੈਗੀਆਂ ਇਹ ਬਾਉਂਡ ਹੋ ਜਾਣਗੀਆਂ ਇਹ ਚੀਜ਼ਾਂ ਕਰਨ ਵਾਸਤੇ ਬਾਕੀ ਇਹ ਸ਼ਾਰਟ ਸਰਕਟ ਦੇ ਨਾਲ ਜਿਹੜਾ ਹੈਗਾ ਅਕਸਰ ਇਦਾਂ ਦੇ ਹਾਦਸੇ ਹੁੰਦੇ ਰਹਿੰਦੇ ਹੈਗੇ ਜੀ ਤੇ ਆ ਗਰਮੀਆਂ ਦੇ ਵਿੱਚ ਜਿਹੜਾ ਹੈਗਾ ਜਾਂ ਸ਼ਾਰਟ ਸਰਕਟ ਦੀ ਸੰਭਾਵਨਾ ਵੱਧ ਰਹਿੰਦੀ ਹੈਗੀ ਜੀ
0: ਬਿਲਕੁਲ
1: ਜੀ ਬਿਲਕੁਲ
0: ਹਾਂਜੀ ਸਰ ਜੀ ਸੈਣੀ ਸਰ ਕੁਝ ਹੋਰ ਰਹਿ ਗਿਆ ਹੋਵੇ ਤਾਂ ਜੀ ਥੈਂਕ ਯੂ
1: ਬਸ ਠੀਕ ਹੈ ਸਰ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ
0: ਸਤਿ ਸ੍ਰੀ ਅਕਾਲ ਜੀ ਦੋਸਤੋ ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਦੇ ਨਾਲ ਕਾਫੀ ਮੁੱਦਿਆਂ ਦੇ ਉੱਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਆਪਾਂ ਹੋਰ 10 ਕਮਿੰਟ ਤਾਂ ਇੱਕ ਕਿਤਾਬ ਜਿਹੜੀ ਹੈ ਉਹਦੀ ਬਾਤ ਪਾਉਣੀ ਹੈ ਪਰ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਜਿਹੜੀਆਂ ਨੇ ਇੰਟਰਸਟਿੰਗ ਨੇ ਕਾਫੀ ਪੋਜ਼ਿਟਿਵ ਖਬਰਾਂ ਜਿਹੜੀਆਂ ਨੇ ਆ ਰਹੀਆਂ ਨੇ ਜੰਗ ਦੇ ਹਾਲਾਤਾਂ ਨੂੰ ਲੈ ਕੇ ਉਹ ਚਾਹੇ ਯੂਕਰੇਨ ਤੇ ਇਹ ਆਪਣੀ ਰਸ਼ੀਆ ਦੀ ਜੰਗ ਹੈ ਤੇ ਚਾਹੇ ਉਹ ਇਰਾਨ ਤੇ ਆਪਣੀ ਦੂਸਰੀ ਕਹਿ ਲਈਏ ਅਮਰੀਕਾ ਤੇ ਇਜ਼ਰਾਈਲ ਦੀ ਜੰਗ ਹੈ ਕੁਝ ਚੰਗੇ ਸੰਕੇਤ ਜਿਹੜੇ ਨੇ ਦੋਵਾਂ ਪਾਸਿਆਂ ਤੋਂ ਮਿਲ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਆਪਣਾ ਟਰੰਪ ਦੀ ਤੇ ਭਾਰਤ ਦੀ ਜਿਹੜੀ ਹੈ ਡੀਲ ਹੈ ਉਹ ਜਿਹੜੀ ਹੈ ਸਿਰੇ ਚੜ੍ਹਨ ਦੀ ਆਸ ਜਿਹੜੀ ਜਿਤਾਈ ਜਾ ਰਹੀ ਹੈ ਲਾਗੇ ਕਹਿੰਦੇ ਪਹੁੰਚ ਗਏ ਆ ਆਖਰੀ ਨੁਕਤਿਆਂ ਦੇ ਉੱਤੇ ਹੈ ਚੱਲ ਰਿਹਾ ਸਿਲਸਿਲਾ ਸਾਰਾ ਤੇ ਉਹਨਾਂ ਦੇ ਵੱਲ ਨੂੰ ਚੱਲਦੇ ਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਪੰਜਾਬ ਜਿਹੜਾ ਰਾਜਮੋਹਨ ਗਾਂਧੀ ਹੋਣਾ ਜੀ ਦੀ ਕਲਮ ਚੋਂ ਲਿਖੀ ਹੈ ਹਰਪਾਲ ਸਿੰਘ ਪੰਨੂ ਹੋਣੀ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਤੇ ਮੈਂ ਆਪਣੀ ਜ਼ੁਬਾਨੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਲਗਾਤਾਰਤਾ ਦੇ ਵਿੱਚ ਤੇ ਉਹਦਾ ਲੜੀਵਾਰ ਭਾਗ ਪੰਜਵਾਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ ਤੇ ਅੱਧਾ ਘੰਟਾ 45 ਮਿੰਟ ਉਹਦੇ ਉੱਤੇ ਲਾਉਣ ਦੀ ਜਿਹੜੀ ਕੋਸ਼ਿਸ਼ ਰਹੇਗੀ। ਚਲੋ ਦੋਸਤੋ ਗੱਲ ਕਰਦੇ ਆ ਜੋ ਅੱਗੇ ਖਬਰ ਹੈ ਪ੍ਰਧਾਨ ਮੰਤਰੀ ਜਿਹੜੇ ਮੋਦੀ ਨੇ ਉਹਨਾਂ ਦੀ ਬਾਤ ਪਾਉਂਦੇ ਆ ਪਰ ਉਸ ਤੋਂ ਪਹਿਲਾਂ ਇੱਕ ਖਬਰ ਸੀਗੀ ਕੋਵਿਡ ਦੇ ਬਾਰੇ ਕਿ ਕੋਵਿਡ 19 ਵੈਕਸੀਨ ਦੇ ਨਾਲ ਹੋ ਰਿਹਾ ਕੈਂਸਰ। ਸੈਨੇਟ ਦੀ ਸੁਣਵਾਈ ਦੇ ਵਿੱਚ ਵੱਡੇ ਜਿਹੜੇ ਨੇ ਗੰਭੀਰ ਸਵਾਲ ਉੱਠੇ ਨੇ ਅਮਰੀਕਾ ਸੈਨੇਟ ਦੇ ਵਿੱਚ ਕੋਵਿਡ 19 ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵੱਡਾ ਜਿਹੜਾ ਵਿਵਾਦ ਛਿੜ ਗਿਆ। ਬੁੱਧਵਾਰ ਬੀਤੇ ਦੇ ਵਿੱਚ 3 ਜੂਨ ਨੂੰ ਹੋਈ ਸੈਨੇਟ ਦੀ ਇੱਕ ਅਹਿਮ ਜਿਹੜੀ ਸੁਣਵਾਈ ਦੇ ਦੌਰਾਨ ਮਾਹਰਾਂ ਨੇ ਦਾਅਵਾ ਕੀਤਾ ਕਿ ਜਿਹੜਾ ਐਮ ਆਰ ਐਨ ਏ ਵੈਕਸੀਨ ਹੈ ਕੈਂਸਰ ਦਾ ਜਿਹੜਾ ਕਾਰਨ ਬਣ ਸਕਦੀ ਹੈ ਜਾਂ ਇਸ ਨੂੰ ਤੇਜ਼ ਕਰ ਸਕਦੀ ਹੈ ਮਾਣੀ ਕਿ ਐਕਟਿਵ ਕਰ ਸਕਦੀ ਹੈ ਜਿਹੜਾ ਸਾਡੇ ਸਰੀਰ ਦੇ ਕੁਝ ਵੀ ਅੰਦਰ ਜੋ ਸੈੱਲ ਹੁੰਦੇ ਨੇ ਜੇ ਸਮਾਂ ਤੇ ਸਥਿਤੀ ਸਹੀ ਆ ਜਾਵੇ ਤਾਂ ਉਹ ਚੀਜ਼ਾਂ ਐਕਟਿਵ ਹੋ ਜਾਂਦੀਆਂ ਨੇ। ਸੈਨੇਟਰ ਰੌਨ ਜੌਨਸਨ ਵੱਲੋਂ ਬੁਲਾਏ ਗਏ ਡਾਕਟਰਾਂ ਦੇ ਪੈਨਲ ਨੇ ਦੋਸ਼ ਲਾਇਆ ਕਿ ਵੈਕਸੀਨ ਦੇ ਖਤਰਿਆਂ ਦੇ ਨਾਲ ਸੰਬੰਧਿਤ ਉਨ੍ਹਾਂ ਦੀਆਂ ਖੋਜਾਂ ਨੂੰ ਵਿਵਸਥਿਤ ਜਿਹੜਾ ਤਰੀਕੇ ਦੇ ਨਾਲ ਦਬਾਇਆ ਜਾ ਰਿਹਾ। ਸੁਣਵਾਈ ਦੇ ਦੌਰਾਨ ਲੰਡਨ ਦੇ ਪ੍ਰੋਫੈਸਰ ਅੰਗਸ ਡੈਲ ਗਲੀਸ਼ ਨੇ ਸਖ਼ਤ ਰੁੱਖ ਜਿਹੜਾ ਅਪਣਾਉਂਦਿਆਂ ਮੰਗ ਕੀਤੀ ਕਿ ਭਵਿੱਖ ਦੀਆਂ ਵੈਕਸੀਨਾਂ ਦੇ ਵਿੱਚ ਐਮ ਆਰ ਐਨ ਏ ਦੀ ਜਿਹੜੀ ਵਰਤੋਂ ਦੇ ਉੱਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਮੌਜੂਦਾ ਕੋਵਿਡ ਵੈਕਸੀਨਾਂ ਨੂੰ ਜਿਹੜਾ ਤੁਰੰਤ ਰੋਕ ਦੇਣਾ ਚਾਹੀਦਾ ਤੇ ਉਨ੍ਹਾਂ ਤੋਂ ਇਲਾਵਾ ਜਿਹੜਾ ਪ੍ਰੋਗਨਾ ਬਾਇਓਮ ਦੀ ਸੀਈਓ ਸਬੀਨ ਹਜ਼ਾਨ ਨੇ ਵੀ ਦਾਅਵਾ ਕੀਤਾ ਕਿ ਜੇਕਰ ਕੋਵਿਡ ਦੇ ਲਈ ਹੋਰ ਸਸਤੇ ਇਲਾਜ ਉਪਲਬਧ ਹੁੰਦੇ ਹੈ ਤਾਂ ਵੈਕਸੀਨਾਂ ਨੂੰ ਕਦੇ ਮਨਜ਼ੂਰੀ ਨਹੀਂ ਮਿਲਣੀ ਸੀਗੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਕਈ ਖੋਜ ਪੱਤਰਾਂ ਨੂੰ ਸਿਆਸੀ ਕਾਰਨਾਂ ਦੇ ਕਰਕੇ ਵਾਪਸ ਲਿਆ ਗਿਆ। ਦੂਜੇ ਪਾਸੇ ਅਮਰੀਕਨ ਸੋਸਾਇਟੀ ਆਫ ਕਲੀਨਿਕਲ ਓਨਕੋਲੋਜੀ ਦੀ ਜੂਲੀ ਗਰੈਲੋ ਨੇ ਜਿਹੜਾ ਇਨ੍ਹਾਂ ਦਾਅਵਿਆਂ ਦਾ ਵਿਰੋਧ ਕਰਦਿਆਂ ਕਿਹਾ ਕਿ ਐਮ ਆਰ ਐਨ ਏ ਵੈਕਸੀਨ ਦੇ ਕੈਂਸਰ ਪੈਦਾ ਕਰਨ ਦਾ ਕੋਈ ਕਲੀਨਿਕਲ ਸਬੂਤ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਕੈਂਸਰ ਬਣਨ ਦੇ ਵਿਚ ਕਈ ਸਾਲ ਲੱਗਦੇ ਨੇ ਤੇ ਇਸ ਦੇ ਲਈ ਤੇ ਵੈਕਸੀਨ ਦੇ ਕੁਝ ਹਫ਼ਤਿਆਂ ਦੇ ਬਾਅਦ ਟਿਊਮਰ ਦਾ ਵਧਣਾ ਵਿਗਿਆਨਕ ਤੌਰ ਦੇ ਉੱਤੇ ਅਸੰਭਵ ਹੈ। ਉਨ੍ਹਾਂ ਜਿਹੜਾ ਵੈਂਡਰ ਬਿਲਟ ਯੂਨੀਵਰਸਿਟੀ ਦੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਦੇ ਵਿਚ ਦਿਖਾਇਆ ਗਿਆ ਕਿ ਵੈਕਸੀਨ ਲਗਾਉਣ ਵਾਲੇ ਕੈਂਸਰ ਦੇ ਮਰੀਜ਼ਾਂ ਨੂੰ ਹਸਪਤਾਲ ਦੇ ਵਿਚ ਦਾਖਲ ਹੋਣ ਦਾ ਖਤਰਾ 50% ਤੱਕ ਘੱਟ ਜਾਂਦਾ ਹੈ। ਸੈਨੇਟਰ ਰਿਚਰਡ ਬਲੂਮੈਥਲ ਨੇ ਜਿਹੜਾ ਦੋਸ਼ ਲਾਇਆ ਕਿ ਅਸਲ ਖਤਰਾ ਵੈਕਸੀਨ ਨਹੀਂ ਸਗੋਂ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੈਂਸਰ ਖੋਜ ਫੰਡਾਂ ਦੇ ਵਿਚ ਕੀਤੀ ਜਾ ਰਹੀ ਕਟੌਤੀ ਹੈ ਜਿਸ ਦੇ ਨਾਲ ਕਈ ਕੀਮਤੀ ਜਾਨਾਂ ਜਾ ਸਕਦੀਆਂ ਨੇ ਤੇ ਉਨ੍ਹਾਂ ਕਿਹਾ ਕਿ ਇਕ ਵੱਡੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਦੇ ਨਾਲ ਅਨੁਸਾਰ ਵੈਕਸੀਨ ਲਗਾਉਣ ਵਾਲੇ ਵਿਅਕਤੀਆਂ ਦੀ ਕੈਂਸਰ ਦੇ ਨਾਲ ਮੌਤ ਹੋਣ ਦੀ ਸੰਭਾਵਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਦੇ ਮੁਕਾਬਲੇ ਘੱਟ ਪਾਈ ਗਈ ਹੈ। ਟਰੰਪ ਪ੍ਰਸ਼ਾਸਨ ਵੈਕਸੀਨ ਦੇ ਪ੍ਰਤੀ ਸ਼ੱਕੀ ਰੁੱਖ ਜਿਹੜਾ ਅਪਣਾ ਰਿਹਾ। ਰਿਪੋਰਟਾਂ ਅਨੁਸਾਰ ਪ੍ਰਸ਼ਾਸਨ ਨੇ CDC ਦੀਆਂ ਜਿਹੜੀਆਂ ਵੈਕਸੀਨ ਪ੍ਰਚਾਰ ਮੁਹਿੰਮਾਂ ਨੂੰ ਰੋਕ ਦਿੱਤਾ ਤੇ ਕਈ ਅਜਿਹੇ FDA ਅਧਿਐਨਾਂ ਨੂੰ ਵੀ ਜਿਹੜਾ ਸੀ ਕਥਿਤ ਤੌਰ ਦੇ ਉੱਤੇ ਰੋਕਿਆ ਗਿਆ ਜੋ ਵੈਕਸੀਨ ਦੀਆਂ ਸੁਰੱਖਿਆ ਜਾਂ ਸਮਰਥਨ ਕਰਦੇ ਸਨ ਤੇ ਹੁਣ ਦੋਵੇਂ ਧਿਰਾਂ ਇੱਕ ਦੂਜੇ ਦੇ ਉੱਤੇ ਵਿਗਿਆਨਕ ਤੱਥਾਂ ਨੂੰ ਸੈਂਸਰ ਕਰਨ ਦੇ ਗੰਭੀਰ ਦੋਸ਼ ਜਿਹੜੇ ਨੇ ਲਗਾ ਰਹੇ ਨੇ ਤੇ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਰਹੇ ਨੇ। ਦੂਸਰੇ ਪਾਸੇ ਇੰਡੀਆ US ਟ੍ਰੇਡ ਡੀਲ ਪ੍ਰਧਾਨ ਮੰਤਰੀ ਮੋਦੀ ਚੰਗੇ ਦੋਸਤ ਨੇ ਭਾਰਤ ਤੇ ਅਮਰੀਕਾ ਵਪਾਰਕ ਸਮਝੌਤੇ ਉੱਤੇ ਪਹੁੰਚਣਗੇ ਟਰੰਪ ਸਾਹਿਬ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਚੰਗੇ ਦੋਸਤ ਨੇ ਤੇ ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਸੰਯੁਕਤ ਰਾਜ ਅਮਰੀਕਾ ਤੇ ਭਾਰਤ ਇੱਕ ਵਪਾਰਕ ਸਮਝੌਤੇ ਦੇ ਉੱਤੇ ਪਹੁੰਚ ਜਾਣਗੇ ਤੇ ਵੀਰਵਾਰ ਨੂੰ ਓਵਲ ਆਫਿਸ ਦੇ ਵਿਚ ਕੱਲ ਬੀਤੇ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਇੱਕ ਸੌਦੇ ਦੇ ਉੱਤੇ ਪਹੁੰਚ ਜਾਵਾਂਗੇ ਕਿਉਂਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਨੂੰ ਬਹੁਤ ਪਸੰਦ ਕਰਦਾ ਤੇ ਉਹ ਮੇਰੇ ਚੰਗੇ ਦੋਸਤ ਨੇ ਤੇ ਸਾਡੀ ਬਹੁਤ ਵਧੀਆ ਕਹਿੰਦੇ ਬਣਦੀ ਹੈ ਤੇ ਅਸੀਂ ਇੱਕ ਸੌਦਾ ਕਰਨ ਜਾ ਰਹੇ ਹਾਂ। ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਵਪਾਰਕ ਸੌਦੇ ਦੀ ਗੱਲਬਾਤ ਸਾਰੇ ਬਾਰੇ ਜਿਹੜਾ ਇੱਕ ਸਵਾਲ ਦੇ ਜਵਾਬ ਦੇ ਵਿਚ ਟਰੰਪ ਨੇ ਕਿਹਾ ਕਿ ਭਾਰਤ ਨੇ ਕਈ ਸਾਲਾਂ ਤੋਂ ਅਮਰੀਕੀ ਨੀਤੀਆਂ ਦਾ ਫਾਇਦਾ ਉਠਾਇਆ ਤੇ ਭਾਰੀ ਟੈਰਿਫ ਲਗਾਏ ਨੇ। ਟਰੰਪ ਨੇ ਕਿਹਾ ਕਿ ਸਾਡੀਆਂ ਕੰਪਨੀਆਂ ਦੇ ਉੱਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦੇ ਸਨ ਤੇ ਅਸੀਂ ਉਨ੍ਹਾਂ ਦੇ ਉੱਤੇ ਕੁਝ ਵੀ ਨਹੀਂ ਲਗਾਉਂਦੇ ਸੀ। ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਇਕ ਅਮਰੀਕੀ ਵਫਦ ਭਾਰਤ ਦੇ ਵਿਚ ਸੀ ਤੇ ਵੀਰਵਾਰ ਨੂੰ ਇਕ ਅੰਤਰਮ ਦੁਵੱਲੇ ਸਮਝੌਤੇ ਦੇ ਉੱਤੇ 4 ਦਿਨਾਂ ਦੀ ਗੱਲਬਾਤ ਸਮਾਪਤ ਕੀਤੀ ਹੈ। ਭਾਰਤ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਵਪਾਰਕ ਗੱਲਬਾਤ ਸਹਿਯੋਗ ਤੇ ਵਿਹਾਰਕਤਾ ਦੀ ਜਿਹੜੀ ਭਾਵਨਾ ਦੇ ਨਾਲ ਕੀਤੀ ਗਈ, ਜਿਸ ਦੇ ਵਿਚ ਦੋਵਾਂ ਧਿਰਾਂ ਨੇ ਆਪਸੀ ਲਾਭਕਾਰੀ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ, ਜੋ ਦੁਵੱਲੇ ਵਪਾਰ ਅਤੇ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਦਾ ਹੈ। ਤੇ ਟਰੰਪ ਨੇ ਹਾਰਲੇ ਡੇਵਿਡਸਨ ਮੋਟਰਸਾਈਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਟੈਰਿਫ ਦੇ ਕਾਰਨ ਅਮਰੀਕੀ ਨਿਰਮਾਤਾ ਦੇ ਲਈ ਭਾਰਤ ਦੇ ਵਿਚ ਆਪਣੇ ਦੋ ਪਹੀਆ ਵਾਹਨ ਜਿਹੜੇ ਨੇ ਵੇਚਣਾ ਮੁਸ਼ਕਲ ਹੋ ਗਿਆ ਸੀ। ਤੇ ਟਰੰਪ ਨੇ ਕਿਹਾ ਕਿ ਪਹਿਲਾਂ ਉਹ ਹਾਰਲੇ ਡੇਵਿਡਸਨ ਨੂੰ ਜਿਹੜਾ ਆਪਣੇ ਮੋਟਰਸਾਈਕਲ ਨਹੀਂ ਵੇਚਣ ਦਿੰਦੇ ਸਨ ਤੇ 200% ਟੈਰਿਫ ਲਗਾਉਂਦੇ ਸਨ। ਇਸ ਦੇ ਲਈ ਹਾਰਲੇ ਡੇਵਿਡਸਨ ਨੂੰ ਬਾਹਰ ਰੱਖਿਆ ਗਿਆ ਸੀ ਤੇ ਉਨ੍ਹਾਂ ਨੂੰ ਭਾਰਤ ਜਾ ਕੇ ਆਪਣੇ ਖੁਦ ਦੇ ਪਲਾਂਟ ਲਗਾਉਣੇ ਪਏ ਨੇ, ਜੋ ਕਿ ਬਦਕਿਸਮਤੀ ਹੈ, ਪਰ ਇਹ ਜਿਹੜਾ ਮੇਰੇ ਤੋਂ ਪਹਿਲਾਂ ਵਾਪਰਿਆ, ਜੇ ਕਹਿੰਦੇ ਮੈਂ ਹੁੰਦਾ ਤਾਂ ਨਾ ਵਾਪਰਦਾ। ਦੂਸਰੇ ਪਾਸੇ ਪੋਲੈਂਡ ਤੇ ਲਿਥੁਆਨੀਆ ਵੱਲੋਂ ਪਰਮਾਣੂ ਰੋਕਥਾਮ ਯਤਨਾਂ ਦੇ ਬਾਰੇ ਚਰਚਾ ਕੀਤੀ ਹੈ। ਯੂਰਪ ਦਾ ਪਰਮਾਣੂ ਹਥਿਆਰ ਤੈਨਾਤ ਕਰਨ ਦੇ ਲਈ ਅਮਰੀਕਾ ਜਿਹੜੇ ਤਿਆਰ ਨੇ। ਪੋਲੈਂਡ ਅਤੇ ਲਿਥੁਆਨੀਆ ਨੇ ਪੁਸ਼ਟੀ ਕੀਤੀ ਹੈ ਕਿ ਉਹ ਯੂਰਪ ਦੇ ਵਿਚ ਅਮਰੀਕੀ ਪਰਮਾਣੂ ਹਥਿਆਰਾਂ ਦੇ ਉਤੇ ਆਧਾਰਿਤ ਨਾਟੋ ਦੇ ਪਰਮਾਣੂ ਰੋਕਥਾਮ ਯਤਨਾਂ ਦੇ ਵਿਚ ਆਪਣੀ ਸੰਭਾਵੀ ਭੂਮਿਕਾ ਦੇ ਬਾਰੇ ਚਰਚਾ ਕਰ ਰਹੇ ਹੈ। ਪੋਲੈਂਡ ਦੇ ਉਪ ਰੱਖਿਆ ਮੰਤਰੀ ਪਾਵੇਲ ਜ਼ੇਲੇ ਵਸਕੀ ਨੇ ਜਿਹੜਾ ਕਿਹਾ ਕਿ ਪਰਮਾਣੂ ਰੋਕਥਾਮ ਦੇ ਲਈ ਬਿਹਤਰ ਹਾਲਾਤ ਬਣਾਉਣ ਵਾਸਤੇ ਗੱਲਬਾਤ ਜਾਰੀ ਹੈ, ਪਰ ਪੋਲੈਂਡ ਦੇ ਵਿਚ ਪਰਮਾਣੂ ਹਥਿਆਰ ਤੈਨਾਤ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕੀਤਾ ਹੈ।

ਵੈਜ਼ਨਿਕ ਨੇ ਕਿਹਾ ਕਿ ਅਮਰੀਕਾ ਨੇ ਲੰਬੇ ਸਮੇਂ ਤੋਂ ਆਪਣੀਆਂ ਰਾਸ਼ਟਰੀ ਲੈਬਾਂ ਰਾਹੀਂ ਨਵੀਨਤਾ ਨੂੰ ਹੁਲਾਰਾ ਦਿੱਤਾ ਜਿਸ ਨੂੰ ਹੁਣ ਬਾਜ਼ਾਰ ਦੇ ਵਿਚ ਲਿਆਂਦਾ ਜਾ ਰਿਹਾ। ਦੂਸਰੇ ਪਾਸੇ ਮਾਸਕੋ ਇੰਡੀਆ ਚਾਈਨਾ ਰਿਲੇਸ਼ਨਸ਼ਿਪ ਜਿਹੜੀ ਹੈ ਮਾਸਕੋ ਭਾਰਤ ਅਤੇ ਚੀਨ ਦੇ ਵਿਚਕਾਰ ਨਾਜ਼ੁਕ ਦਵੱਲੇ ਸਬੰਧਾਂ ਦੇ ਵਿਚ ਦਖਲ ਜਿਹੜਾ ਨਹੀਂ ਦੇਵੇਗਾ ਪੁਤਿਨ ਨੇ ਬਿਆਨ ਦਿੱਤਾ ਤੇ ਕਹਿੰਦੇ ਨੇ ਕਿ ਮੋਦੀ ਤੇ ਸ਼ੀ ਵੱਲੋਂ ਸਰਹੱਦੀ ਮੁੱਦਿਆਂ ਨੂੰ ਸੁਲਝਾਉਣ ਦੇ ਉਤੇ ਜਤਾਇਆ ਭਰੋਸਾ ਆਉਣਾ ਪੁਤਿਨ ਔਰ ਮੋਦੀ ਤੇ ਦਬਾਅ ਪਾਉਣਾ ਕਹਿੰਦੇ ਬੇਕਾਰ ਹੈ ਦੁਨੀਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਹੈ ਪੁਤਿਨ ਰੂਸੀ ਰਾਸ਼ਟਰਪਤੀ ਵੱਲੋਂ ਭਾਰਤ ਦੀ ਸੁਤੰਤਰ ਵਿਦੇਸ਼ ਨੀਤੀ ਦੀ ਜਿਹੜੀ ਹੈ ਪੁਰਜ਼ੋਰ ਹਮਾਇਤ ਕੀਤੀ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਮਾਸਕੋ ਭਾਰਤ ਅਤੇ ਚੀਨ ਦੇ ਵਿਚਕਾਰ ਨਾਜ਼ੁਕ ਦਵੱਲੇ ਸਬੰਧਾਂ ਦੇ ਵਿਚ ਦਖਲ ਨਹੀਂ ਦੇਵੇਗਾ ਤੇ ਉਨ੍ਹਾਂ ਭਰੋਸਾ ਜਤਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੋਵੇਂ ਆਪਣੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਰਹੱਦੀ ਵਿਵਾਦ ਨੂੰ ਦੋਸਤਾਨਾ ਤਰੀਕੇ ਦੇ ਨਾਲ ਹੱਲ ਕਰਨ ਦੇ ਲਈ ਦ੍ਰਿੜ ਨੇ। ਵੀਰਵਾਰ ਕੱਲ ਬੀਤੇ ਦੇ ਵਿਚ ਪ੍ਰਮੁੱਖ ਗਲੋਬਲ ਨਿਊਜ਼ ਏਜੰਸੀ ਦੇ ਮੁਖੀਆਂ ਦੇ ਨਾਲ ਇਕ ਵਿਆਪਕ ਗੱਲਬਾਤ ਦੇ ਵਿਚ ਪੁਤਿਨ ਨੇ ਮੋਦੀ ਅਤੇ ਸ਼ੀ ਦੋਵਾਂ ਦੀ ਤਾਰੀਫ਼ ਕੀਤੀ ਹੈ ਤੇ ਨਵੀਂ ਦਿੱਲੀ ਅਤੇ ਬੀਜਿੰਗ ਦੇ ਨਾਲ ਰੂਸ ਦੀਆਂ ਦਹਾਕਿਆਂ ਪੁਰਾਣੀਆਂ ਭਾਈਵਾਲ ਕੁਦਰਤੀ ਤੌਰ ਦੇ ਉਤੇ ਵਿਕਸਿਤ ਹੋਈਆਂ ਨੇ ਤੇ ਇਕ ਦੂਜੇ ਤੋਂ ਪੂਰੀ ਤਰ੍ਹਾਂ ਕਹਿੰਦੇ ਸੁਤੰਤਰ ਹਨ। ਪੀ ਟੀ ਆਈ ਦੇ ਸੀਈਓ ਅਤੇ ਐਡੀਟਰ ਇਨ ਚੀਫ਼ ਵਿਜੇ ਜੋਸ਼ੀ ਜੋ ਕਿ ਇਸ ਗੱਲਬਾਤ ਦੇ ਵਿਚ ਮੌਜੂਦ ਇਕੋ ਇਕ ਭਾਰਤੀ ਪੱਤਰਕਾਰ ਸਨ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚਕਾਰ ਇਕ ਨਾਜ਼ੁਕ ਬਹੁਪੱਖੀ ਸਬੰਧ ਹੈ ਤੇ ਉਨ੍ਹਾਂ ਦੇ ਵਿਚ ਦਖਲ ਦੇਣਾ ਚੰਗਾ ਵਿਚਾਰ ਨਹੀਂ ਹੈ ਬੇਸ਼ੱਕ ਅਸੀਂ ਆਪਣੇ ਦੋਵਾਂ ਦੋਸਤਾਂ ਭਾਰਤ ਅਤੇ ਚੀਨ ਦੋਵਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰਾਸ਼ਟਰਪਤੀ ਸ਼ੀ ਅਤੇ ਪ੍ਰਧਾਨ ਮੰਤਰੀ ਮੋਦੀ ਦੋਵੇਂ ਆਪਸੀ ਹਿੱਤਾਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਸ ਦੇ ਵਿਚ ਸਰਹੱਦੀ ਮੁੱਦਾ ਵੀ ਸ਼ਾਮਲ ਹੈ। ਭਾਰਤ ਅਤੇ ਚੀਨ ਨੇ 2020 ਦੇ ਵਿਚ ਗਲਵਾਨ ਘਾਟੀ ਦੀਆਂ ਹਿੰਸਕ ਝੜਪਾਂ ਤੇ ਉਸ ਤੋਂ ਬਾਅਦ 4 ਸਾਲਾਂ ਤੋਂ ਵੱਧ ਸਮੇਂ ਤੱਕ ਚੱਲੇ ਫੌਜੀ ਟਕਰਾਅ ਤੋਂ ਬਾਅਦ ਆਪਣੇ ਸਬੰਧਾਂ ਨੂੰ ਮੁੜ ਬਣਾਉਣ ਦੇ ਲਈ ਪਿਛਲੇ 1 ਸਾਲ ਤੋਂ ਵੱਧ ਸਮੇਂ ਦੇ ਵਿਚ ਕਈ ਕਦਮ ਚੁੱਕੇ ਐ। ਅਗਸਤ ਦੇ ਵਿਚ ਮੋਦੀ ਅਤੇ ਸ਼ੀ ਨੇ ਤਿਆਨਜਿਨ ਦੇ ਵਿਚ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਦੋਵੇਂ ਦੇਸ਼ ਵਿਕਸਿਤ ਭਾਈਵਾਲ ਨੇ ਤੇ ਨਾ ਕਿ ਵਿਰੋਧੀ ਤੇ ਉਨ੍ਹਾਂ ਦੇ ਉਤੇ ਮਤਭੇਦ ਵਿਵਾਦਾਂ ਦੇ ਵਿਚ ਨਹੀਂ ਬਦਲਣੇ ਚਾਹੀਦੇ ਐ। ਦੂਸਰੇ ਪਾਸੇ ਰੂਸ ਇਹ ਕਹਿੰਦਾ ਆ ਰਿਹਾ ਕਿ ਸਰਹੱਦੀ ਵਿਵਾਦ ਨੂੰ ਹੱਲ ਕਰਨਾ ਦੋਵਾਂ ਦੇਸ਼ਾਂ ਦਾ ਆਪਣਾ ਨਿੱਜੀ ਕੰਮ ਹੈ ਤੇ ਦੋਵਾਂ ਪਾਸਿਆਂ ਵਿਚਕਾਰ ਦੋਸਤਾਨਾ ਸਬੰਧ ਦੇਖਣਾ ਚਾਹੁੰਦਾ ਹੈ। ਏਸ਼ੀਆ ਦੇ ਵਿਚ ਮਾਸਕੋ ਦੇ ਰਣਨੀਤਿਕ ਸੰਤੁਲਨ ਨੂੰ ਉਜਾਗਰ ਕਰਦੇ ਹੋਏ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਨਾਲ ਰੂਸ ਦੇ ਸਬੰਧ ਕੁਦਰਤੀ ਤੌਰ ਦੇ ਉਤੇ ਵਿਕਸਿਤ ਹੋਏ ਨੇ ਤੇ ਉਨ੍ਹਾਂ ਜ਼ੋਰ ਦਿੱਤਾ ਕਿ ਨਵੀਂ ਦਿੱਲੀ ਦੇ ਨਾਲ ਮਾਸਕੋ ਦਾ ਵੱਧ ਰਿਹਾ ਤਾਲਮੇਲ ਚੀਨ ਦੀ ਕੀਮਤ ਦੇ ਉਤੇ ਨਹੀਂ ਹੈ ਜਿਵੇਂ ਕਿ ਚੀਨ ਦੇ ਨਾਲ ਰੂਸ ਦਾ ਡੂੰਘਾ ਗਠਜੋੜ ਭਾਰਤ ਦੇ ਨਾਲ ਉਸਦੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰਦਾ। ਰੂਸ ਨੇ ਜਿਹੜਾ ਇਹ ਸਬੰਧ ਸਥਾਪਿਤ ਕੀਤੇ ਨੇ ਤੇ ਇਹ ਕੁਦਰਤੀ ਤੌਰ ਦੇ ਉਤੇ ਹੋ ਰਿਹਾ ਤੇ ਰੂਸ ਅਤੇ ਭਾਰਤ ਦੇ ਵਿਚਕਾਰ ਸਬੰਧ ਚੀਨ ਨੂੰ ਪਰੇਸ਼ਾਨ ਨਹੀਂ ਕਰਦੇ ਸਾਡੇ ਚੀਨ ਦੇ ਨਾਲ ਸਬੰਧ ਭਾਰਤ ਨੂੰ ਪਰੇਸ਼ਾਨ ਨਹੀਂ ਕਰਦੇ ਐ ਕਹਿੰਦੇ ਕਿ ਸਾਡੇ ਦੋਵੇਂ ਹੀ ਦੋਸਤ ਨੇ। ਬ੍ਰਿਕਸ ਨੂੰ ਲੈ ਕੇ ਜਿਹੜਾ ਦੱਸਿਆ ਉਨ੍ਹਾਂ ਨੇ ਕਿ ਆਧਾਰ ਬਣਿਆ ਕਹਿੰਦੇ ਨੇ ਕਿ ਟਿੱਪਣੀ ਕੀਤੀ ਹੈ ਕਿ ਪੁਤਿਨ ਨੇ ਰੂਸ ਭਾਰਤ ਚੀਨ ਤੇ ਕੌਣੀ ਢਾਂਚੇ ਦਾ ਇਤਿਹਾਸਕ ਪਿਛੋਕੜ ਵੀ ਦਿੱਤਾ ਹੈ ਜੋ ਬਾਅਦ ਦੇ ਵਿਚ ਬ੍ਰਿਕਸ ਦਾ ਜਿਹੜਾ ਆਧਾਰ ਬਣਿਆ ਤੇ ਰੂਸੀ ਰਾਸ਼ਟਰਪਤੀ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਠੰਡੇ ਸਬੰਧਾਂ ਦੇ ਉਤੇ ਵੀ ਗੱਲ ਕੀਤੀ ਤੇ ਅਸੀਂ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਰਹੱਦ ਦੇ ਨਾਲ ਸਬੰਧਤ ਮੁੱਦਿਆਂ ਦੀ ਪੇਚੀਦਗੀ ਤੋਂ ਕਹਿੰਦੇ ਚੰਗੀ ਤਰ੍ਹਾਂ ਜਾਣੂ ਆ। ਇਸ ਦੇ ਨਾਲ ਹੀ ਖਤਮ ਹੋਵੇਗੀ 4 ਸਾਲਾਂ ਤੋਂ ਜਾਰੀ ਜੰਗ। ਜ਼ੈਲੈਂਸਕੀ ਨੇ ਪੁਤਿਨ ਨੂੰ ਚਿੱਠੀ ਲਿਖੀ ਹੈ ਸਿੱਧੀ ਗੱਲਬਾਤ ਦਾ ਦਿੱਤਾ ਹੈ ਸੱਦਾ। ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਨੇ ਰੂਸੀ ਰਾਸ਼ਟਰਪਤੀ ਨੂੰ ਪੁਤਿਨ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਇਕ ਇਤਿਹਾਸਕ ਜਨਤਕ ਚਿੱਠੀ ਲਿਖ ਦਿੱਤੀ ਹੈ। 2022 ਦੇ ਵਿਚ ਰੂਸ ਵੱਲੋਂ ਯੁਕਰੇਨ ਦੇ ਉਤੇ ਕੀਤੇ ਗਏ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜ਼ੈਲੈਂਸਕੀ ਨੇ ਪੁਤਿਨ ਨੂੰ ਅਜਿਹੀ ਕੋਈ ਚਿੱਠੀ ਲਿਖ ਕੇ ਆਮੋ ਸਾਹਮਣੇ ਬੈਠ ਕੇ ਗੱਲ ਕਰਨ ਦਾ ਜਿਹੜਾ ਸੱਦਾ ਦਿੱਤਾ ਹੋਵੇ। ਜ਼ੈਲੈਂਸਕੀ ਨੇ ਜੰਗ ਨੂੰ ਖਤਮ ਕਰਨ ਦੇ ਲਈ ਕਿਸੇ ਵੀ ਤਰੀਕੇ ਜਾਂ ਕਿਸੇ ਤੀਜੇ ਜਿਹੜਾ ਤਟਸਥ ਦੇਸ਼ ਦੇ ਵਿਚ ਬੈਠਕ ਕਰਨ ਦਾ ਪ੍ਰਸਤਾਵ ਰਖਿਆ। ਉਨ੍ਹਾਂ ਨੇ ਗੱਲਬਾਤ ਲਈ ਮਾਸਕੋ ਅਤੇ ਕੀਵ ਦੋਵਾਂ ਥਾਵਾਂ ਨੂੰ ਰੱਦ ਕਰਦਿਆਂ ਸਵਿਟਜ਼ਰਲੈਂਡ, ਤੁਰਕੀ ਜਾਂ ਕਿਸੇ ਅਰਬ ਦੇਸ਼ ਦਾ ਨਾਂ ਸੁਝਾਇਆ। ਚਿੱਠੀ ਦੇ ਵਿਚ ਜ਼ੈਲੈਂਸਕੀ ਨੇ ਪੁਤਿਨ ਦੇ 26 ਸਾਲਾਂ ਦੇ ਸ਼ਾਸਨ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ। ਯੁਕਰੇਨੀ ਰਾਸ਼ਟਰਪਤੀ ਬਦਲਦੇ ਕੌਮਾਂਤਰੀ ਹਾਲਾਤਾਂ ਦਾ ਹਵਾਲਾ ਦਿੰਦਿਆਂ ਲਿਖਿਆ ਕਿ ਅਮਰੀਕਾ ਦੇ ਵਿਚ ਟਰੰਪ ਦਾ ਪ੍ਰਸ਼ਾਸਨ ਇਸ ਵੇਲੇ ਇਰਾਨ ਦੇ ਨਾਲ ਜੰਗ ਦੇ ਉਤੇ ਵਧੇਰੇ ਧਿਆਨ ਕੇਂਦਰਿਤ ਕਰ ਰਿਹਾ ਤੇ ਅਜਿਹੇ ਸਮੇਂ ਦੇ ਵਿਚ ਯੁਕਰੇਨ ਸਿਰਫ਼ ਇਸ ਗੱਲ ਦਾ ਇਤਰਾਜ਼ ਨਹੀਂ ਕਰ ਸਕਦਾ ਕਿ ਅਮਰੀਕਾ ਕਦੋਂ ਆਪਣਾ ਧਿਆਨ ਵਾਪਸ ਯੁਕਰੇਨ ਜੰਗ ਦੇ ਵੱਲ ਮੋੜੇਗਾ। ਉਨ੍ਹਾਂ ਕਿਹਾ ਕਿ ਵੱਡੇ ਮੁੱਦਿਆਂ ਦਾ ਹੱਲ ਨੇਤਾਵਾਂ ਦੀ ਸਿੱਧੀ ਗੱਲਬਾਤ ਦੇ ਨਾਲ ਹੀ ਹੁੰਦਾ ਹੈ ਤੇ ਕਰੋ ਭਾਈ ਬੈਠੋ ਟੇਬਲ ਦੇ ਉਤੇ ਤੇ ਸੁਲਝਾਓ ਮਸਲਾ, ਜ਼ੋਰ ਲੱਗ ਗਿਆ ਤੁਹਾਡਾ ਵੀ। ਜ਼ੈਲੈਂਸਕੀ ਨੇ ਦਾਅਵਾ ਕੀਤਾ ਕਿ ਯੁਕਰੇਨ ਦੀ ਖੁਫੀਆ ਜਾਣਕਾਰੀ ਅਨੁਸਾਰ ਰੂਸ ਦੇ ਵਿਚ ਜੰਗ ਨੂੰ 2027 ਜਾਂ 2028 ਤੱਕ ਖਿੱਚਣ ਦੀ ਯੋਜਨਾ ਬਣਾ ਰਿਹਾ
ਤੇ ਰੂਸ ਹੁਣ ਬਲੈਸ

ਮਿਜ਼ਾਈਲਾਂ ਦਾ ਸਹਾਰਾ ਲੈ ਰਿਹਾ ਤੇ ਬੇਲਾਰੂਸ ਨੂੰ ਵੀ ਜੰਗ ਦੇ ਵਿਚ ਧੱਕਣ ਦੀ ਕੋਸ਼ਿਸ਼ ਕਰ ਰਿਹਾ। ਜ਼ੇਲੈਂਸਕੀ ਦੇ ਅਨੁਸਾਰ ਰੂਸ ਦੇ ਅੰਡਰ ਡਰੋਨ ਹਮਲੇ, ਤੇਲ ਦੀ ਕਮੀ ਅਤੇ ਵਧਦੀਆਂ ਕੀਮਤਾਂ ਦੇ ਕਾਰਨ ਰੂਸ ਵੀ ਇਸ ਜੰਗ ਦੀ ਭਾਰੀ ਕੀਮਤ ਚੁਕਾ ਰਿਹਾ। ਚਿੱਠੀ ਦੇ ਵਿਚ ਜ਼ੇਲੈਂਸਕੀ ਨੇ ਦਾਅਵਾ ਕੀਤਾ ਕਿ ਸਿਰਫ ਮਈ ਮਹੀਨੇ ਦੇ ਵਿਚ ਹੀ ਰੂਸ ਦੇ 30,000 ਤੋਂ ਵੱਧ ਸੈਨਿਕ ਮਾਰੇ ਗਏ ਜਾਂ ਗੰਭੀਰ ਜ਼ਖਮੀ ਹੋਏ ਨੇ ਤੇ ਉਨ੍ਹਾਂ ਮੰਨਿਆ ਕਿ ਯੁਕਰੇਨ ਨੂੰ ਵੀ ਦਰਦਨਾਕ ਨੁਕਸਾਨ ਝੱਲਣਾ ਪੈ ਰਿਹਾ ਤੇ ਪਰ ਰੂਸ ਦੀ ਸਥਿਤੀ ਜ਼ਿਆਦਾ ਖਰਾਬ ਹੈ। ਯੁਕਰੇਨ ਨੇ ਜੰਗਬੰਦੀ ਕੈਦੀਆਂ ਦੀ ਅਦਲਾ ਬਦਲੀ ਤੇ ਰੂਸ ਵੱਲੋਂ ਲਿਜਾਏ ਗਏ ਯੁਕਰੇਨੀ ਬੱਚਿਆਂ ਦੀ ਵਾਪਸੀ ਦੀ ਵੀ ਮੰਗ ਰੱਖੀ ਹੈ। ਦੂਸਰੇ ਪਾਸੇ ਉਹ ਗੱਲ ਕਰਦੇ ਨੇ ਠੱਲ ਪਾਉਣ ਨੂੰ ਤੇ ਇਧਰ ਅਮਰੀਕਾ ਕਹਿੰਦਾ ਤੁਹਾਨੂੰ ਬਜਟ ਦਿੰਨੇ ਆ। ਅਮਰੀਕੀ ਸਦਨ ਦੇ ਵਿਚ ਯੁਕਰੇਨ ਨੂੰ ਸਹਾਇਤਾ ਦੇਣ ਤੇ ਰੂਸ ਤੇ ਨਵੀਆਂ ਪਾਬੰਦੀਆਂ ਲਗਾਉਣ ਦੇ ਲਈ ਬਿੱਲ ਪਾਸ ਕਰ ਦਿੱਤਾ। ਅਮਰੀਕੀ ਪ੍ਰਤੀਨਿਧ ਸਭਾ ਨੇ ਯੁਕਰੇਨ ਨੂੰ ਸਹਾਇਤਾ ਪ੍ਰਦਾਨ ਕਰਨ ਤੇ ਰੂਸੀ ਅਰਥ ਵਿਵਸਥਾ ਦੇ ਮੁੱਖ ਖੇਤਰਾਂ ਦੇ ਉਤੇ ਪਾਬੰਦੀਆਂ ਲਗਾਉਣ ਵਾਲਾ ਬਿੱਲ ਪਾਸ ਕਰ ਛੱਡਿਆ। ਰਿਪਬਲਿਕਨ ਪਾਰਟੀ ਜਿਹੜੀ ਹੈ ਉਨ੍ਹਾਂ ਦੇ ਨੇਤਾਵਾਂ ਨੇ ਇਤਰਾਜ਼ ਜਤਾਉਂਦੇ ਹੋਏ ਚੇਤਾਵਨੀ ਦਿੱਤੀ ਸੀ ਕਿ ਇਹ ਬਿੱਲ ਇਕ ਸਮਾਨ ਪਰ ਵਧੇਰੇ ਪ੍ਰਭਾਵਸ਼ਾਲੀ ਨਤੀਜਾ ਪ੍ਰਾਪਤ ਕਰਨ ਦੇ ਲਈ ਚੱਲ ਰਹੀਆਂ ਗੱਲਾਂਬਾਤਾਂ ਨੂੰ ਕਮਜ਼ੋਰ ਕਰੇਗਾ ਤੇ ਨਿਊਯਾਰਕ ਦੇ ਡੈਮੋਕਰੇਟਿਕ ਕਾਂਗਰਸਮੈਨ ਗ੍ਰੈਗਰੀ ਮਿਕਸ ਹੁਣਾਂ ਦੇ ਦੁਆਰਾ ਸਪਾਂਸਰ ਕੀਤੇ ਬਿੱਲ ਦਾ ਉਦੇਸ਼ ਸੁਰੱਖਿਆ ਤੇ ਪੁਨਰ ਨਿਰਮਾਣ ਸਹਾਇਤਾ ਦੇ ਵਿਚ $1 ਬਿਲੀਅਨ ਤੋਂ ਵੱਧ ਪ੍ਰਦਾਨ ਕਰਕੇ ਯੁਕਰੇਨ ਨੂੰ ਅਮਰੀਕੀ ਸਹਾਇਤਾ ਨੂੰ ਮਜ਼ਬੂਤ ਕਰਨਾ ਦਸਿਆ। ਇਸ ਤੋਂ ਇਲਾਵਾ ਇਹ ਕਰਜ਼ਿਆਂ ਰਾਹੀਂ ਯੁਕਰੇਨ ਦੀ ਰੱਖਿਆ ਦੇ ਲਈ $8 ਬਿਲੀਅਨ ਪ੍ਰਦਾਨ ਕਰੇਗਾ। ਬਿੱਲ 226 ਤੋਂ 195 ਵੋਟਾਂ ਦੇ ਨਾਲ ਪਾਸ ਹੋ ਗਿਆ ਤੇ ਇਹ ਫੈਸਲਾ ਰਾਸ਼ਟਰਪਤੀ ਟਰੰਪ ਦੇ ਯੁੱਧ ਸੰਬੰਧੀ ਦ੍ਰਿਸ਼ਟੀਕੋਣ ਪ੍ਰਤੀ ਅਸੰਤੁਸ਼ਟੀ ਦਾ ਜਿਹੜਾ ਸੰਕੇਤ ਦਿੰਦਾ ਤੇ ਟਰੰਪ ਦੀ ਵਿਦੇਸ਼ ਨੀਤੀ ਦੇ ਨਾਲ ਇਸ ਹਫ਼ਤੇ ਸਦਨ ਦੇ ਵਿਚ ਦੂਜੀ ਵੱਡੀ ਅਸਹਿਮਤੀ ਹੈ। ਇਕ ਦਿਨ ਪਹਿਲਾਂ ਸਦਨ ਨੇ ਇਰਾਨ ਦੇ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੂੰ ਰੋਕਣ ਦੇ ਉਦੇਸ਼ ਦੇ ਨਾਲ ਪਹਿਲੀ ਵਾਰ ਯੁੱਧ ਸ਼ਕਤੀਆਂ ਦੇ ਮਤੇ ਨੂੰ ਮਨਜੂਰੀ ਦਿੱਤੀ ਸੀ ਤੇ ਸਮਰਥਕਾਂ ਨੇ ਕਾਂਗਰਸ ਦੀ ਪਟੀਸ਼ਨ ਦੇ ਉਤੇ 218 ਦਸਤਖਤ ਇਕੱਠੇ ਕਰਕੇ ਸਦਨ ਨੂੰ ਯੁਕਰੇਨ ਬਿੱਲ ਦੇ ਉਤੇ ਕਾਰਵਾਈ ਕਰਨ ਦੇ ਲਈ ਸਫਲਤਾਪੂਰਵਕ ਦਬਾਅ ਜਿਹੜਾ ਪਾਇਆ ਹੈ। ਕੈਨੇਡਾ ਨੇ AI ਫੋਰ ਆਲ ਰਣਨੀਤੀ ਕੀਤੀ ਹੈ ਲਾਂਚ। 2.5 ਲੱਖ ਨਵੀਆਂ ਨੌਕਰੀਆਂ ਦਾ ਟੀਚਾ ਰਖਿਆ। ਦੁਨੀਆਂ ਤੇਜ਼ੀ ਦੇ ਨਾਲ ਬਦਲ ਰਹੀ ਹੈ ਤੇ ਆਰਥਿਕ ਮੁਕਾਬਲੇ ਤਕਨੀਕੀ ਤਬਦੀਲੀ ਤੇ ਭਵਿੱਖ ਨੂੰ ਨਿਰਧਾਰਤ ਕਰਨ ਵਾਲੀ ਪ੍ਰਤਿਭਾ ਨੇ ਤੇ ਨਵੀਨਤਾ ਦੀ ਆਲਮੀ ਦੌੜ ਨੇ ਵਿਸ਼ਵ ਦੇ ਦੇਸ਼ਾਂ ਦੇ ਲਈ ਨਵੇਂ ਚੁਣੌਤੀਪੂਰਨ ਜਿਹੜੇ ਮਾਪਦੰਡ ਤੈਅ ਕਰ ਦਿੱਤੇ ਨੇ। ਇਸ ਬਦਲਾਅ ਦੇ ਕੇਂਦਰ ਦੇ ਵਿਚ ਮਸਨੂਈ ਬੌਧਿਕਤਾ AI ਹੈ ਜੋ ਲੋਕਾਂ ਦੀ ਜ਼ਿੰਦਗੀ, ਕੰਮਕਾਜ, ਕਾਰੋਬਾਰ ਤੇ ਕੌਮੀ ਸੁਰੱਖਿਆ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਕੈਨੇਡਾ ਦੇ ਕੋਲ ਵਿਸ਼ਵ ਪੱਧਰੀ ਪ੍ਰਤਿਭਾ ਤੇ G7 ਦੇ ਵਿਚ ਸਭ ਤੋਂ ਤੇਜ਼ੀ ਦੇ ਨਾਲ ਵਧਦਾ ਡਿਜੀਟਲ ਸੈਕਟਰ ਹੈ ਪਰ AI ਨੂੰ ਵਿਆਪਕ ਪੱਧਰ ਦੇ ਉਤੇ ਅਪਣਾਉਣ ਦੇ ਵਿਚ ਦੇਸ਼ ਅਜੇ ਵੀ ਪਿੱਛੇ ਹੈ। ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ AI ਫੋਰ ਆਲ ਕੈਨੇਡਾ ਦੀ ਨਵੀਂ ਕੌਮੀ ਮੌਨਸੂਈ ਬੌਧਿਕਤਾ ਰਣਨੀਤੀ ਦਾ ਐਲਾਨ ਕੀਤਾ ਤੇ ਸਰਕਾਰ ਦਾ ਕਹਿਣਾ ਹੈ ਕਿ ਰਣਨੀਤੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ, ਨਵੀਆਂ ਨੌਕਰੀਆਂ ਪੈਦਾ ਕਰਨ ਤੇ ਦੇਸ਼ ਭਰ ਦੇ ਵਿਚ AI ਦੀ ਵਰਤੋਂ ਨੂੰ ਤੇਜ਼ੀ ਦੇ ਨਾਲ ਵਧਾਉਣ ਦੇ ਵਿਚ ਮਦਦ ਕਰੇਗੀ। ਨਵੀਂ ਰਣਨੀਤੀ ਅਗਲੇ 5 ਸਾਲਾਂ ਦੇ ਵਿਚ $2,500 ਕਰੋੜ ਦੇ ਜਿਹੜੇ ਨੇ ਵਾਧੂ ਆਰਥਿਕ ਵਿਕਾਸ ਦਾ ਟੀਚਾ ਲਗਭਗ 2.5 ਲੱਖ ਨਵੀਆਂ AI ਸੰਬੰਧੀ ਨੌਕਰੀਆਂ ਪੈਦਾ ਕਰਨ ਦਾ ਉਦੇਸ਼ ਰੱਖਦੀ ਏ ਤੇ ਸਰਕਾਰ ਦਾ ਟੀਚਾ 2034 ਤੱਕ ਕੈਨੇਡੀਅਨ ਕਾਰੋਬਾਰਾਂ ਦੇ ਵਿਚ AI ਦੀ ਵਰਤੋਂ ਨੂੰ ਮੌਜੂਦਾ ਪੱਧਰ ਤੋਂ ਵਧਾ ਕੇ 60% ਤੱਕ ਲਿਜਾਣਾ ਤੇ ਇਸ ਯੋਜਨਾ ਦੇ ਤਹਿਤ ਦੇਸ਼ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਲਈ 90,000 ਤੱਕ AI ਸੰਬੰਧੀ ਨੌਕਰੀਆਂ ਤੇ ਵਰਕ ਪਲੇਸਮੈਂਟ ਮੌਕੇ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਹਰ ਪੋਸਟ ਸੈਕੰਡਰੀ ਵਿਦਿਆਰਥੀ ਨੂੰ ਭਰੋਸੇਯੋਗ AI ਸਹਾਇਕ ਸਾਧਨਾਂ ਤੱਕ ਪਹੁੰਚ ਮੁਹੱਈਆ ਕਰਵਾਉਣ ਦੀ ਯੋਜਨਾ ਵੀ ਸ਼ਾਮਲ ਦੱਸੀ ਗਈ ਹੈ। $500 ਮਿਲੀਅਨ ਦਾ ਨਵਾਂ ਟੈਕਨਾਲੋਜੀ ਫੰਡ ਸਥਾਪਤ ਕਰਨ ਦਾ ਵੀ ਐਲਾਨ ਇਹਦੇ ਵਿਚ ਕੀਤਾ ਗਿਆ ਹੈ ਕੰਪਨੀਆਂ ਦੇ ਨਾਲ। ਓਨਟਾਰੀਓ ਪੁਲਿਸ ਦੇ ਵੱਲੋਂ ਕਾਰਾਂ ਚੋਰੀ ਕਰਦੇ 2 ਭਾਰਤੀ ਮੂਲ ਦੇ ਵਿਦਿਆਰਥੀ ਕਾਬੂ ਕੀਤੇ ਆ। ਓਨਟਾਰੀਓ ਦੀ ਹਾਲਟਨ ਪੁਲਿਸ ਨੇ ਕਾਰ ਚੋਰੀ ਕਰਨ ਦਾ ਯਤਨ ਕਰਦੇ ਹੋਏ 2 ਭਾਰਤੀ ਵਿਦਿਆਰਥੀਆਂ ਨੂੰ ਮੌਕੇ ਤੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਤੋਂ ਕਾਰਾਂ ਚੋਰੀ ਕਰਨ ਵਾਲਾ ਸਮਾਨ ਮਿਲਿਆ ਤੇ ਜਿਸ ਦੇ ਵਿਚ ਮੌਕੇ ਦੇ ਉਤੇ ਕਾਰ ਦਾ ਸਾਫਟਵੇਅਰ ਬਦਲ ਕੇ ਚਾਬੀ ਬਣਾਉਣ ਵਾਲਾ ਯੰਤਰ ਵੀ ਸ਼ਾਮਲ ਹੈ। ਪੁਲਿਸ ਦੇ ਵੱਲੋਂ ਇਸ ਸਾਲ ਤੋਂ ਸ਼ੁਰੂ ਕੀਤੇ ਪ੍ਰੋਜੈਕਟ ਡਿਸਕੁਨੈਕਟ ਤਹਿਤ ਇਕ ਟੀਮ ਦਾ ਗਠਨ ਕੀਤਾ ਸੀ ਜਿਸ ਦੇ ਤਹਿਤ ਹੁਣ ਤੱਕ ਚੋਰੀ ਹੋਈਆਂ 28 ਕਾਰਾਂ ਬਰਾਮਦ ਹੋ ਚੁੱਕੀਆਂ ਨੇ। ਪੁਲਿਸ ਨੇ ਦਸਿਆ ਕਿ ਲੰਘੇ ਦਿਨ ਹੋਟਲ ਦੀ ਪਾਰਕਿੰਗ ਦੇ ਵਿਚ ਲੱਗੀ ਹੋਈ ਮਹਿੰਗੀ ਕਾਰ ਚੋਰੀ ਕਰਕੇ ਲਿਜਾਣ ਦਾ ਯਤਨ ਕਰ ਰਹੇ 2 ਵਿਅਕਤੀਆਂ ਦੇ ਬਾਰੇ ਸੂਚਨਾ ਮਿਲਣ ਦੇ ਦੌਰਾਨ ਹੀ ਪੁਲਿਸ ਮੌਕੇ ਦੇ ਉਤੇ ਪਹੁੰਚੀ ਤੇ ਦੋਹਾਂ ਨੇ ਭੱਜਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਦੇ ਵਿਚ ਕਰ ਲਿਆ। ਨਾਮ ਦੇਖੋ ਕਿੰਨੇ ਪਿਆਰੇ ਨੇ ਇਨ੍ਹਾਂ ਦੇ ਤੇ ਉਮਰਾਂ ਵੀ ਕਿੰਨੀਆਂ ਕਿ ਨੇ। ਗ੍ਰਿਫ਼ਤਾਰ ਕੀਤੇ ਨੇ ਇਹਦੇ ਵਿਚ ਜੋਬਨਪ੍ਰੀਤ ਸਿੰਘ 21 ਸਾਲਾਂ,
ਤੇ ਆਤਿਸ਼ ਸਿੰਘ 26 ਸਾਲਾ ਚੋਰੀ ਦੀ ਕਾਰ ਦੇ ਉੱਤੇ ਸਵਾਰ ਹੋ ਕੇ ਚੋਰੀ ਕਰਨ ਆਏ ਸਨ ਤੇ ਕਾਰ ਜਿਹਦੇ ਵਿੱਚ ਆਏ ਸੀ ਉਹ ਵੀ ਚੋਰੀ ਦੀ ਸੀ। ਮਿਆਦ ਪੁਗਾ ਵਿਦਿਆਰਥੀ ਜਿਹੜੇ ਵੀਜ਼ੇ ਦੇ ਉੱਤੇ ਕੈਨੇਡਾ ਦੇ ਵਿੱਚ ਹੋਣ ਕਰਕੇ ਉਨ੍ਹਾਂ ਦੇ ਵਿਰੁੱਧ ਪਹਿਲਾਂ ਵੀ ਜਿਹੜਾ ਸਰਹੱਦੀ ਸੁਰੱਖਿਆ ਏਜੰਸੀ CBSA ਦੇ ਜਿਹੜਾ ਸੀ ਵਾਰੰਟ ਹਾਸਲ ਕੀਤੇ ਹੋਏ ਨੇ। ਤੇ ਲੋ ਜੀ ਬੱਜ ਗਏ ਹੁਣ। ਦੂਸਰੇ ਪਾਸੇ ਹੈਰਾਨੀ ਵਾਲੀ ਖ਼ਬਰ ਹੈ, ਇਟਲੀ ਦੇ ਵਿੱਚ ਵੱਡਾ ਸੰਕਟ ਜਿਹੜਾ ਪੈਦਾ ਹੋ ਰਿਹਾ। 18,000 ਦੇ ਕਰੀਬ ਜਵਾਕ ਲਾਪਤਾ ਹੋਏ ਨੇ। ਵਿਦੇਸ਼ੀ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਗਈ ਹੈ। ਇਟਲੀ ਦੇ ਵਿੱਚ ਬੱਚਿਆਂ ਤੇ ਨਾਬਾਲਗਾਂ ਦੇ ਲਾਪਤਾ ਹੋਣ ਦਾ ਮਾਮਲਾ ਇੱਕ ਬੇਹੱਦ ਗੰਭੀਰ ਤੇ ਚਿੰਤਾਜਨਕ ਰੂਪ ਧਾਰਨ ਕਰ ਰਿਹਾ ਹੈ। ਤਾਜ਼ਾ ਜਨਤਕ ਹੋਏ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2025 ਚ ਪਿਛਲੇ ਸਾਲ ਦੇ ਦੌਰਾਨ ਇਟਲੀ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਲਗਭਗ 18,000 ਤੇ ਬੱਚਿਆਂ ਜਾਣੀ ਕਿ 17,942 ਬੱਚਿਆਂ ਤੇ ਨਾਬਾਲਗਾਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਇਹ ਅੰਕੜਾ ਦੇਸ਼ ਦੇ ਵਿੱਚ ਕੁੱਲ ਲਾਪਤਾ ਹੋਏ ਲੋਕਾਂ ਦੀ ਗਿਣਤੀ ਦਾ ਲਗਭਗ 70% ਜਿਹੜਾ ਤੋਂ ਵਧੇਰੇ ਬਣਦਾ ਹੈ। ਵਿਦੇਸ਼ੀ ਤੇ ਪ੍ਰਵਾਸੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਨੇ। ਇਹ ਰਿਪੋਰਟ ਦੇ ਵਿੱਚ ਸਭ ਤੋਂ ਪਰੇਸ਼ਾਨ ਕਰਨ ਵਾਲਾ ਤੱਥ ਇਹ ਵੀ ਸਾਹਮਣੇ ਆਇਆ ਕਿ ਲਾਪਤਾ ਹੋਣ ਵਾਲੇ ਬੱਚਿਆਂ ਦੇ ਵਿੱਚ ਵੱਡੀ ਗਿਣਤੀ ਵਿਦੇਸ਼ੀ ਮੂਲ ਦੇ ਬੱਚਿਆਂ ਦੀ ਹੈ ਤੇ ਕੁੱਲ ਸ਼ਿਕਾਇਤਾਂ ਦੇ ਵਿੱਚੋਂ 72% ਤੋਂ ਵੱਧ 12,900 ਜਿਹੜੇ ਨੇ 59 ਬੱਚੇ ਗੈਰ ਇਟਾਲੀਅਨ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤੇ ਬਿਨਾਂ ਮਾਪਿਆਂ ਦੇ ਇਕੱਲੇ ਇਟਲੀ ਪਹੁੰਚੇ ਪ੍ਰਵਾਸੀ ਨਾਬਾਲਗ ਨੇ। ਰਿਪੋਰਟ ਅਨੁਸਾਰ ਜਿੱਥੇ ਲਾਪਤਾ ਹੋਏ ਇਟਾਲੀਅਨ ਬੱਚਿਆਂ ਨੂੰ ਲੱਭਣ ਦੀ ਦਰ ਲਗਭਗ 78% ਹੈ, ਉੱਥੇ ਦੂਜੇ ਪਾਸੇ ਪਰਿਵਾਰਕ ਸਹਾਰੇ ਦੀ ਘਾਟ, ਭਾਸ਼ਾ ਦੀ ਸਮੱਸਿਆ ਤੇ ਪੱਕੇ ਦਸਤਾਵੇਜ਼ਾਂ ਤੇ ਨਾ ਹੋਣ ਦੇ ਕਾਰਨ ਵਿਦੇਸ਼ੀ ਬੱਚਿਆਂ ਦੇ ਮਿਲਣ ਦੀ ਦਰ ਜਿਹੜੀ ਸਿਰਫ 40% ਦੇ ਆਸ ਪਾਸ ਰਹਿ ਗਈ ਹੈ। ਜਾਂ ਕਹਿ ਲਵੋ ਕਿ ਪੁਲਿਸ ਪ੍ਰਸ਼ਾਸਨ ਵਿਦੇਸ਼ੀ ਬੱਚਿਆਂ ਦੀ ਭਾਲ ਦੇ ਵਿੱਚ ਵੀ ਭੇਦਭਾਵ ਕਰ ਰਹੀ ਹੈ। ਜਾਂ ਕਹਿ ਸਕਦੇ ਹਾਂ ਕਿ ਲਾਪਤਾ ਹੋਏ ਵਿਦੇਸ਼ੀ ਬੱਚਿਆਂ ਦੇ ਵਿੱਚੋਂ ਲਗਭਗ 60% ਬੱਚਿਆਂ ਦਾ ਕੋਈ ਸੁਰਾਗ ਹੀ ਨਹੀਂ ਮਿਲ ਸਕਿਆ। ਮਾਹਰਾਂ ਤੇ ਸਮਾਜਿਕ ਸੰਸਥਾਵਾਂ ਦਾ ਕਹਿਣਾ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਪਿੱਛੇ ਕਈ ਕਾਰਨ ਨੇ, ਜਿਵੇਂ ਕਿ ਘਰਾਂ ਜਾਂ ਬਾਲ ਸੰਭਾਲ ਕੇਂਦਰਾਂ ਤੋਂ ਆਪਣੀ ਮਰਜ਼ੀ ਦੇ ਨਾਲ ਭੱਜ ਜਾਣਾ, ਜਾਂ ਫਿਰ ਪ੍ਰਵਾਸ ਦੇ ਦੌਰਾਨ ਰਸਤੇ ਦੇ ਵਿੱਚ ਹੀ ਪਰਿਵਾਰਾਂ ਦੇ ਨਾਲੋਂ ਵਿਛੜ ਜਾਣਾ ਵੀ ਹੋ ਸਕਦੈ। ਇਹ ਵੀ ਦੱਸਿਆ ਗਿਆ ਕਿ ਜਾ ਰਿਹਾ ਹੈ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਰਾਹੀਂ ਕਈ ਬੱਚੇ ਬਲੈਕਮੇਲਿੰਗ ਦਾ ਸ਼ਿਕਾਰ ਵੀ ਹੋ ਰਹੇ ਨੇ ਤੇ ਮਨੁੱਖੀ ਤਸਕਰੀ ਜਿੱਥੇ ਬੱਚਿਆਂ ਨੂੰ ਜਬਰਨ ਮਜ਼ਦੂਰੀ ਵੱਲ ਧੱਕ ਰਹੀ ਹੈ, ਉੱਥੇ ਨਾਬਾਲਗ ਕੁੜੀਆਂ ਨੂੰ ਜਿਸਮ ਫਰੋਸ਼ੀ ਤੇ ਗਲਤ ਧੰਦਿਆਂ ਦੇ ਵਿੱਚ ਧੱਕਿਆ ਜਾ ਰਿਹਾ ਤੇ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਲਾਪਤਾ ਬੱਚਿਆਂ ਨੂੰ ਲੱਭਣ ਤੇ ਇਸ ਸੰਕਟ ਨੂੰ ਰੋਕਣ ਲਈ ਸਖ਼ਤ ਤੇ ਤੁਰੰਤ ਕਦਮ ਚੁੱਕੇ ਜਾਣ ਤੇ ਅਜਿਹੇ ਦੇ ਵਿੱਚ ਇਟਲੀ ਅਤੇ ਯੂਰਪ ਦੇ ਦੂਜੇ ਦੇਸ਼ਾਂ ਦੇ ਵਿੱਚ ਰਹਿੰਦੇ ਭਾਰਤੀਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਤੇ ਸਕੂਲ ਦੇ ਵਿੱਚ ਆਪ ਛੱਡਣ ਤੇ ਲੈ ਕੇ ਆਉਣ ਦੀ ਆਦਤ ਪਾ ਲੈਣ। ਪਾਰਕਾਂ ਆਦਿ ਦੇ ਵਿੱਚ ਖੇਡ ਦੇ ਸਮੇਂ ਬੱਚਿਆਂ ਦਾ ਖਾਸ ਧਿਆਨ ਵੀ ਰੱਖਿਆ ਜਾਵੇ। ਆਖਰੀ ਖਬਰਾਂ ਵੱਲ ਨੂੰ ਵੱਧਦਿਆਂ, ਵਿਸ਼ਵ ਵਰਲਡ ਕੱਪ ਜਿਹੜਾ ਹੈ ਫੀਫਾ 226 ਫੁੱਟਬਾਲ ਵਿਸ਼ਵ ਕੱਪ ਤੋਂ ਪਹਿਲਾਂ ਵੈਂਕੂਵਰ ਦੇ ਵਿੱਚ ਲਹਿਰਾਇਆ ਗਿਆ ਕੈਨੇਡਾ ਦਾ ਸਭ ਤੋਂ ਵੱਡਾ ਝੰਡਾ ਹੈ। ਕੈਨੇਡਾ ਦੀ ਮੈਟਰੋ ਸ਼ਹਿਰ ਵੈਂਕੂਵਰ ਦੇ ਪ੍ਰਸਿੱਧ ਸਕੀ ਰਿਜ਼ੋਰਟ ਗਰਾਊਂਸ ਮਾਊਂਟੇਨ ਨੇ 226 ਫੀਫਾ ਵਿਸ਼ਵ ਕੱਪ ਮੌਕੇ ਕੈਨੇਡਾ ਦੀ ਕੌਮੀ ਟੀਮ ਪ੍ਰਤੀ ਆਪਣਾ ਸਮਰਥਨ ਜਤਾਉਣ ਦੇ ਲਈ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਪ੍ਰਦਰਸ਼ਿਤ ਕੀਤਾ ਹੈ ਤੇ ਹਾਲਾਂਕਿ ਇਸ ਪ੍ਰਦਰਸ਼ਨ ਨੂੰ ਲੈ ਕੇ ਕੌਮੀ ਝੰਡੇ ਸਬੰਧੀ ਸਰਕਾਰੀ ਪ੍ਰੋਟੋਕਾਲ ਦੀ ਉਲੰਘਣਾ ਦੇ ਸਵਾਲ ਵੀ ਜਿਹੜੇ ਉੱਠਣ ਲੱਗ ਪਏ ਨੇ। US ਸੈਨੇਟ ਦੇ ਵੱਲੋਂ 70 ਅਰਬ ਦਾ ਇਮੀਗ੍ਰੇਸ਼ਨ ਬਿੱਲ ਪਾਸ ਕਰ ਦਿੱਤਾ ਗਿਆ। ਦੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਜਿਹੜਾ ਆਪਣੀ ਸਿਕਿਉਰਿਟੀ ਦੇ ਉੱਤੇ ਪੈਸਾ ਖਰਚਦਾ ਹੈ। 70 ਅਰਬ ਦਾ ਜਿਹੜਾ ਡਾਲਰ ਦਾ ਇਮੀਗ੍ਰੇਸ਼ਨ ਬਿੱਲ ਪਾਸ ਕੀਤਾ ਤੇ ਸੈਟਲਮੈਂਟ ਫੰਡ ਜਿਹੜਾ ਰੋਕ ਲਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ। ਅਮਰੀਕੀ ਸੈਨੇਟ ਨੇ ਸ਼ੁੱਕਰਵਾਰ ਅੱਜ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਮੀਗ੍ਰੇਸ਼ਨ ਲਾਗੂ ਕਰਨ ਏਜੰਸੀ ਜਿਹੜੀ ਹੈ ਉਹਨੂੰ ਫੰਡ ਦੇਣ ਦੇ ਲਈ 70 ਅਰਬ ਡਾਲਰ ਦਾ ਕਾਨੂੰਨ ਪਾਸ ਕਰ ਦਿੱਤਾ ਤੇ ਕਈ ਹਫ਼ਤਿਆਂ ਦੀ ਦੇਰੀ ਅਤੇ 1.776 ਜਾਣੀ ਕਿ 1,776 ਅਰਬ ਡਾਲਰ ਦੇ ਵਿਵਾਦਤ ਸੈਟਲਮੈਂਟ ਫੰਡ ਦੇ ਉੱਤੇ ਤਿੱਖੀ ਬਹਿਸ ਤੋਂ ਬਾਅਦ ਸੈਨੇਟਰਾਂ ਨੇ ਇਸ ਬਿੱਲ ਦੇ ਉੱਤੇ ਹੱਕ ਦੇ ਵਿੱਚ 52-47 ਦੇ ਨਾਲ ਵੋਟਾਂ ਪਾਈਆਂ। ਇਹ ਬਿੱਲ ਅਗਲੇ 3 ਸਾਲਾਂ ਦੇ ਲਈ ਯਾਨੀ ਟਰੰਪ ਦੇ ਕਾਰਜਕਾਲ ਦੇ ਅੰਤ ਤੱਕ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ ਆਈਸ ਅਤੇ ਬਾਰਡਰ ਪੈਟਰੋਲ ਨੂੰ ਫੰਡ ਮੁਹੱਈਆ ਜਿਹੜਾ ਕਰਵਾਏਗਾ। ਲਓ ਜੀ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਕਿਤਾਬ ਦੀ ਗੱਲ ਕਰਨੀ ਹੈ। ਕਿਤਾਬ ਦੇ ਨਾਲ ਜੁੜੀ ਇੱਕ ਖਬਰ ਹੈ, ਬਹੁਤ ਹੀ ਚਰਚਿਤ ਜਿਹੜੇ ਲਿਖਾਰੀ ਸਨ ਆਪਣੇ ਮਾਰਜਨ ਸਤਰਪੀ। ਪਾਰਸੇ ਪੋਲਿਸ ਦੀ ਜਿਹੜੀ ਰਚਨਾਕਾਰ ਸੀਗੀ ਮਾਰਜਨ ਸਤਰਪੀ, 56 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਅੱਜ
ਤੇ ਦੁਨੀਆਂ ਨੂੰ ਸੁਣਾਈ ਸੀ ਇਰਾਨ ਦੀ ਉਹਨੇ ਕਹਾਣੀ ਇੱਕ ਵੱਖਰੇ ਅੰਦਾਜ਼ ਦੇ ਵਿੱਚ। ਦੁਨੀਆਂ ਦੇ ਸਭ ਤੋਂ ਮਸ਼ਹੂਰ ਗ੍ਰਾਫਿਕ ਨਾਵਲਾਂ ਦੇ ਵਿੱਚੋਂ ਇੱਕ ਪਾਰਸੇਪੋਲਿਸ ਦੀ ਜਿਹੜੀ ਰਚਨਾਕਾਰ ਹੈ, ਪ੍ਰਸਿੱਧ ਲੇਖਕਾ ਤੇ ਫਿਲਮ ਨਿਰਮਾਤਾ ਮਾਰਜਿਨ ਸਤਰਪੀ, ਉਹਨਾਂ ਦਾ 56 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹਨਾਂ ਨੇ ਆਪਣੇ ਬੇਬਾਕ ਲੇਖਣ ਅਤੇ ਕਲਾ ਰਾਹੀਂ ਇਰਾਨ ਦੀ ਸਿਆਸੀ ਤੇ ਸਮਾਜਿਕ ਸਥਿਤੀ ਨੂੰ ਵਿਸ਼ਵ ਪੱਧਰ ਦੇ ਉੱਤੇ ਉਜਾਗਰ ਕੀਤਾ ਸੀ। ਉਹਨਾਂ ਦੇ ਤੁਰ ਜਾਣ ਦੇ ਨਾਲ ਕੌਮਾਂਤਰੀ ਸਾਹਿਤਕ ਅਤੇ ਫਿਲਮੀ ਹਲਕਿਆਂ ਦੇ ਵਿੱਚ ਸੋਗ ਦੀ ਲਹਿਰ ਦੌੜੀ ਹੈ। ਮਾਰਜਿਨ ਸਤਰਪੀ ਨੂੰ ਜਿਹੜਾ ਸਭ ਤੋਂ ਵੱਡੀ ਪਛਾਣ ਜਿਹੜੀ ਸੀ ਉਹਨਾਂ ਦੇ ਸਵੈ ਜੀਵਨੀ ਮੂਲਕ ਗ੍ਰਾਫਿਕ ਦੇ ਨਾਲ ਪਰਸੇਪੋਲਿਸ ਤੋਂ ਮਿਲੀ ਸੀ ਤੇ ਜਿਸ ਦੇ ਵਿੱਚ ਉਹਨਾਂ ਨੇ ਇਰਾਨੀ ਕ੍ਰਾਂਤੀ ਇਸਲਾਮਿਕ ਰੈਵੋਲੂਸ਼ਨ ਦੌਰਾਨ ਆਪਣੇ ਬਚਪਨ ਤੇ ਜਵਾਨੀ ਦੇ ਦਿਨਾਂ ਦੇ ਹਾਲਾਤ ਅਤੇ ਸੰਘਰਸ਼ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਸੀ। ਬਾਅਦ ਦੇ ਵਿੱਚ ਇਸੇ ਨਾਵਲ ਦੇ ਉੱਤੇ ਆਧਾਰਿਤ ਇੱਕ ਐਨੀਮੇਟਿਡ ਜਿਹੜੀ ਸੀ ਫਿਲਮ ਵੀ ਬਣੀ ਤੇ ਜਿਸ ਨੂੰ ਆਸਕਰ ਅਵਾਰਡ ਦੇ ਨਾਲ ਜਿਹੜਾ ਨਵਾਜਿਆ ਗਿਆ ਸੀ, ਨਾਮਜ਼ਦ ਕੀਤਾ ਗਿਆ ਸੀ। ਇਰਾਨ ਦੀ ਕਹਾਣੀ ਨੂੰ ਦੁਨੀਆਂ ਤੱਕ ਜਿਹੜਾ ਪਹੁੰਚਾਇਆ ਉਹਨੇ। ਸਤਰਪੀ ਨੇ ਆਪਣੇ ਕਲਾ ਦੇ ਜ਼ਰੀਏ ਦੁਨੀਆਂ ਨੂੰ ਇਹ ਦਿਖਾਇਆ ਕਿ ਇਰਾਨੀ ਕ੍ਰਾਂਤੀ ਦੇ ਦੌਰਾਨ ਉਥੋਂ ਦੇ ਆਮ ਲੋਕਾਂ, ਖਾਸ ਕਰਕੇ ਔਰਤਾਂ ਨੂੰ ਕਿਹੜੀਆਂ ਕਿਹੜੀਆਂ ਪਾਬੰਦੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਦੀ ਇਸ ਰਚਨਾ ਨੂੰ ਵਿਸ਼ਵ ਭਰ ਦੇ ਪਾਠਕਾਂ ਦੇ ਵੱਲੋਂ ਭਰਮਾ ਹੁੰਗਾਰਾ ਜਿਹੜਾ ਮਿਲਿਆ ਸੀ। ਲੋ ਦੋਸਤੋ, ਇਸ ਤਰ੍ਹਾਂ ਦੀਆਂ ਰੂਹਾਂ ਨੂੰ ਸਲਾਮ ਹੈ ਜੀ। ਆਪਣੀ ਕੌਮ, ਆਪਣੇ ਦੇਸ਼, ਆਪਣੇ ਮੁਲਕਾਂ ਦੇ ਲਈ ਕੰਮ ਕਰਦੇ ਨੇ ਜਿਹੜੇ, ਤੇ ਇੱਥੇ ਹੀ ਆਪਾਂ ਫਿਰ ਅੱਜ ਦੀਆਂ ਦਿਸ਼ਤੇ ਦੀਆਂ ਖਬਰਾਂ ਦੀ ਸਮਾਪਤੀ ਕਰਦੇ ਹਾਂ ਤੇ ਜਾਂਦੇ ਜਾਂਦੇ ਫਿਰ ਆਪਾਂ ਵੱਧਦੇ ਹਾਂ ਅੱਜ ਦੇ ਕਿਤਾਬ ਦੇ ਸੈਗਮੈਂਟ ਵੱਲ ਨੂੰ, ਕਿਤਾਬਾਂ ਦੇ ਅੰਕ ਸੰਗ ਦੇ ਵੱਲ ਨੂੰ, ਤੇ ਉਹਦਾ ਜ਼ਿਕਰ ਕਰਦੇ ਹਾਂ ਤੇ ਇੱਕ ਬਹੁਤ ਹੀ ਛੋਟਾ ਜਿਹਾ ਬ੍ਰੇਕ ਲੈਣਾ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ, ਆਖਰ ਦੇ ਵਿੱਚ ਮੈਂ ਪੜ੍ਹ ਕੇ ਵੀ ਜਾਵਾਂਗਾ। ਸਭ ਦੋਸਤਾਂ ਦਾ ਸਵਾਗਤ ਹੈ ਤੇ ਜਿੰਨੇ ਵੀ ਦੋਸਤ ਜੁੜੇ ਹੋਏ ਨੇ, ਸੁਣ ਰਹੇ ਨੇ ਲਾਈਵ ਜਾਂ ਬਾਅਦ ਦੇ ਵਿੱਚ ਵੀ ਸੁਣਨਗੇ ਤੇ ਸੁਨੇਹੇ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਤੇ ਸਵਾਗਤ ਹੈ ਸਾਰਿਆਂ ਦਾ ਜੀ। ਤੇ ਟਾਈਮ ਦੀ ਥੋੜੀ ਕਮੀ ਹੋਣ ਦੇ ਕਾਰਨ ਮੈਂ ਤਾਂ ਕਰਕੇ ਆਖਰ ਦੇ ਵਿੱਚ ਹੀ ਕੋਸ਼ਿਸ਼ ਕਰਾਂਗਾ, ਤੁਹਾਡੇ ਸੁਨੇਹੇ ਲਵਾਂਗਾ। ਤੇ ਜਾਂਦੇ ਜਾਂਦੇ ਆਪਾਂ ਨਾਵਲ ਦੀ ਗੱਲ ਕਰਦੇ ਹਾਂ, ਕਿਤਾਬ ਦੀ। ਪੰਜਾਬ ਜਿਹੜਾ ਉਹਦਾ ਲੜੀਵਾਰ ਭਾਗ 5 ਤੁਹਾਡੇ ਲਈ ਪੇਸ਼ ਕਰਨ ਜਾ ਰਿਹਾ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਛੋਟਾ ਬ੍ਰੇਕ ਲੈਣਾ, 1.5 ਮਿੰਟ ਦਾ, ਜ਼ਿਆਦਾ ਵੱਡਾ ਨਹੀਂ, ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਸ਼ੁਰੂਆਤ ਕਰ ਦੇਣੀ ਆ ਇਸ ਨਾਵਲ ਕਿਤਾਬ ਦੀ। ਕਿਤਾਬ ਦਾ ਅਗਲਾ ਚੈਪਟਰ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਜੀ, ਪੰਜਾਬ ਦਾ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, washingtonfreightservice.com। ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਕਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ। ਦੋਸਤੋ, ਫਰਾਈਡੇ ਵਾਲੇ ਦਿਨ ਨੂੰ ਆਖਰੀ ਸਮੇਂ ਦੇ ਵਿੱਚ ਆਪਣਾ ਸੈਗਮੈਂਟ ਹੁੰਦਾ ਹੈ ਕਿਤਾਬਾਂ ਦੇ ਅੰਕਸਾਂ, ਜਿਸ ਦੇ ਵਿੱਚ ਲੜੀ ਵਾਰਤਾ ਦੇ ਵਿੱਚ ਤੁਹਾਡੇ ਨਾਲ ਬਾਤ ਪਾ ਰਹੇ ਹਾਂ। ਕਿਤਾਬ ਪੰਜਾਬ ਦੀ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ ਉਸਦਾ 5 ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ ਅੱਜ। ਇਸ ਕਿਤਾਬ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਬੰਨੂ ਜੀ ਨੇ ਕੀਤਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅੱਗੇ ਚੱਲਦੇ ਹਾਂ, ਵੱਧਦੇ ਹਾਂ, ਇਹ ਗੱਲਬਾਤ ਸਾਨੂੰ ਕੀ ਅੱਜ ਦੱਸਦੀ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਹਾਂ ਇਸ ਨਾਵਲ ਦੀ ਤੇ ਥੋੜਾ ਜਿਹਾ ਤੁਹਾਨੂੰ ਪਿੱਛੇ ਲੈ ਚੱਲਦਾ ਹੈ, ਜਿਹਦੇ ਵਿੱਚ ਆਪਾਂ ਇਸ ਨੂੰ ਪਿਛਲੇ ਦਿਨਾਂ 'ਚ ਸਮਾਪਤ ਕਿੱਥੇ ਕੀਤਾ ਸੀ ਉਹਦੀ ਥੋੜੀ ਜਿਹੀ ਗੱਲਬਾਤ ਸ਼ੁਰੂਆਤ ਕਰਕੇ ਤੇ ਫਿਰ ਆਪਾਂ ਇਸ ਨਾਵਲ ਦੀ ਅਗਲੀ ਬਾਤ ਪਾਉਂਦੇ ਹਾਂ। ਇਹ ਨਾਵਲ ਸਾਨੂੰ ਕੀ ਕਹਿੰਦਾ ਅੱਜ ਦੇ ਪੰਨਿਆਂ ਦੇ ਵਿੱਚੋਂ। ਤੁਹਾਨੂੰ ਯਾਦ ਹੋਣਾ ਦੋਸਤੋ, ਚੈਪਟਰ ਜਿਹੜਾ ਭਾਗ 4 ਆਪਾਂ ਕੀਤਾ ਸੀ ਪਿਛਲੇ ਹਫ਼ਤੇ, ਤੇ ਸ਼ਹਿਜ਼ਾਦਾ ਅਕਬਰ ਇਰਾਨ ਦੇ ਬਾਦਸ਼ਾਹ ਦੀ ਨੇੜਤਾ ਹਾਸਲ ਕਰ ਚੁੱਕਿਆ ਸੀ ਤੇ ਉਸਨੇ ਜਿਹੜਾ ਸੀ ਸ਼ੀਆ ਮੁਸਲਮਾਨਾਂ ਦੇ ਨਾਲ ਵੀ ਗੰਢ ਧੁੱਪ ਕਰ ਲਈ ਸੀ। ਉਹ ਆਪਣੇ ਆਪ ਨੂੰ ਜਿਹੜਾ ਸੀ ਔਰੰਗਜ਼ੇਬ ਦਾ ਉੱਤਰਾਧਿਕਾਰੀ ਸਮਝਣ ਲੱਗ ਪਿਆ ਸੀ ਤੇ ਅਕਬਰ ਦੇ ਆਪ ਹੁਦਰੇ ਵਰਤਾਰੇ ਨੂੰ ਰੋਕਣ ਦੇ ਲਈ ਔਰੰਗਜ਼ੇਬ ਜਿਹੜਾ ਸੀ ਦੱਖਣ ਦੇ ਵਿੱਚ ਉਲਝਿਆ ਪਿਆ ਸੀ।
ਤੇ ਜਿੱਥੇ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ। ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਅੱਜ ਦੇਖਦੇ ਹਾਂ ਇਹ ਕਿਤਾਬ ਸਾਨੂੰ ਪੰਜਾਬ ਅਗਲੇ ਪੰਨਿਆਂ ਦੇ ਵਿੱਚ ਕੀ ਦੱਸਦੀ ਹੈ, ਕੀ ਸਮਝਾਉਂਦੀ ਹੈ। ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਪੰਜਵਾਂ।

गुरु गोबिंद सिंह जी दसवें गुरु ने औरंगजेब दे राज दे विच सिखां दी कमान संभाली। बिलासपुर दी रियासत दे माखोवाल नगर दे विच उन्हां सारियां विद्यावां सिखियां। इस थां नूं हुण आनंदपुर साहिब कहा जांदा है। उन्हां संस्कृत ते फारसी सिखी, घोड़सवारी, नेजेबाजी, तीरअंदाजी विच निपुणता हासिल कीती। रियासती इलाका होण दे कारण मुगलां दी दखल अंदाजी नहीं सी। इस पहाड़ी इलाके दे हिंदू दुर्गा जां चंडी दे उपाशक सन। पहाड़ी राजियां दी आपस दे विच लड़ाइयां झगड़े चलदे रहिंदे सन, पर उन्हां ने मुगलां दी मेहरबानी हासिल कर रखी सी। गुरु गोबिंद सिंह जी ते उन्हां दे सिखां दी चढ़त उन्हां नूं खतरनाक चढ़ी लगी सी। गुरु जी कारण औरंगजेब गुस्से दे विच आ सकदा सी। सिरमौर रियासत दे नाल पौंटा साहिब दे विच गुरु जी ने जमुना किनारे जिहड़ा सी मजबूत किला उसार लिया ते जंगी मशकां शुरू हो गईयां। इन्हां कारणां दे करके भगाणी दा जिहड़ा युद्ध होया सी, गुरु जी दीआं फौजां जिहड़ियां सन विजाई रहीआं सी, जाणी कि जित्तीआं सन उस समिआं दे विच। ओदे उपरांत भी जिहड़ा गुरु जी आनंदपुर साहिब चले गए, इत्थे सतलुज दे किनारे किले दी उसारी कीती ते 1688 दे तक जिहड़ा सी औरंगजेब सियासी तनाव विचों जिहड़ा लंघ रिहा सी। बगावतां दी लड़ी दे कारण अफसरां उपरों यकीन उठ रिहा सी। जंगां दे खर्चे दे कारण आर्थिकता डगमगाउण लग पई सी। अफसर पंजाब दे किसानां तों कर निचोड़ रहे सन, किसानी दे विच रोस फैल रहा सी। लखां दी फौज दे नाल जदों बादशाह कूच करदा, टेंट खाद पदार्थ बाजार दे नाल नाल तुरदे, घोड़ियां हाथियां ऊठां दा मीला लम्मा कारवा चलदा रहिंदा। दखण दे विच बादशाह पंजाब दी खबर रखदा, उसनूं पता लग्या कि बागी सिख आनंदपुर इकट्ठे हो रहे ने। 1693 दे विच उसने अपने अफसरां नूं कहा कि उत्थों सिखां नूं खिंडाओ भाई। कुछ राजे वफादार रहे पर कुछ बागी हो गए। बागी राजे गुरु गोबिंद सिंह जी दी हमायत दे विच आ गए। उन्हां नूं दबाउण दे वास्ते 3 बार फौज पहाड़ियां दे विच गई, पर निराशता दे पल्ले ही पई। गुरु गोबिंद सिंह जी दी ताकत आनंदपुर साहिब दे विच केंद्रित हो रही सी, पर पृथ्वी चंद दा दुआब दे विच दबदबा सी। पछमी पंजाब दी थां गुरु जी नूं फौजां सतलुज दे पूरब दे वल हिंदुस्तान दे विचों मिल रहियां सन। एक पासे स्टेट, दूजे पासे गुरु घर विचले बागियां दा रवैया मिल के खतरा खड़ा कर सकदा सीगा, जिस वास्ते खालसा साजन दा जड़ा सी अहम फैसला लिया गया। दूर दुराडे हुक्मनामे भेज के विसाखी 1699 नूं संगतां आनंदपुर सदियां गईयां। भारी कट होया, खंडे बाटे दा अमृत तैयार करके 5 सिखां नूं छकाया ते फिर उन्हां 5 नूं अधिकार दिता कि हुण खुद अमृत छका सकदे ने। गुरु जी ने आप इन्हां तों अमृत छकिया। अमृतधारी सिख अपने नाम दे नाल सिंघ ते औरतां जड़ियां सन कौर लाउणगियां। हुण तों औरंगजेब दे राज दे विच राजपूत मनसबदार अपने जिहड़ा सी नाम दे नाल सिंघ लिखदे सन, पर हुण धन भाग जिन्नी मर्जी नीवी जात होवे अमृत छक के जिहड़ा सी हरेक मिंटां दे विच सिंघ हो सकदा सी। किते भी 5 सिंघ अमृत संचार कर सकदे सन। ਇਹ ਅਧਿਕਾਰ ਰਾਮ ਰਾਏ, ਧੀਰਮਲ ਜਾਂ ਪ੍ਰਿਥੀ ਚੰਦ ਦੇ ਕੋਲ ਨਹੀਂ ਸੀ। ਇਨ੍ਹਾਂ 3 ਕੋਲ ਨਹੀਂ ਸੀ, ਹੋਰ ਕੋ ਸੀ। ਇਸ ਇੱਕ ਘਟਨਾ ਤੋਂ ਬਾਅਦ ਆਮ ਆਦਮੀ ਨੂੰ ਸ਼੍ਰੀਮਾਨ ਸ਼ਕਤੀ ਬਰਾਬਰੀ ਨਵਾਂ ਜਨਮ ਉੱਚੀ ਹਸਤੀ ਸਭ ਕੁਝ ਮਿਲ ਗਿਆ। ਜਾਣੀ ਕਿ ਸ਼੍ਰੀਮਾਨ ਨੇ ਸਵੈ ਮਾਨ ਲਿਖਣਾ ਹੋਣਾ। ਹਰ ਆਦਮੀ ਨੂੰ ਸਵੈ ਮਾਨ ਸ਼ਕਤੀ ਬਰਾਬਰੀ ਨਵਾਂ ਜਨਮ ਉੱਚੀ ਹਸਤੀ ਸਭ ਕੁਝ ਮਿਲ ਗਿਆ। 33 ਸਾਲ ਦੀ ਉਮਰ ਦੇ ਵਿੱਚ ਇੰਨੇ ਵੱਡੇ ਹੱਕ ਦੇ ਕੇ ਗੁਰੂ ਜੀ ਨੇ ਲਤਾੜੀ ਮਨੁੱਖਤਾ ਦੇ ਨਾਲ
ਜਿਹੜਾ ਪੀੜਾ ਰਿਸ਼ਤਾ ਗੰਢ ਲਿਆ। ਆਨੰਦਪੁਰ ਦੀ ਇਸ ਸੈਨਾ ਤੋਂ ਪਹਾੜੀ ਰਾਜਿਆਂ ਨੂੰ ਖਤਰਾ ਮਹਿਸੂਸ ਜਿਹੜਾ ਹੋਣਾ ਹੀ ਸੀ। ਉਹਨਾਂ ਮੁਗਲ ਸਰਕਾਰ ਨੂੰ ਦਖਲ ਦੇਣ ਦੇ ਲਈ ਕਿਹਾ ਤੇ ਮੁਗਲ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਆਨੰਦਪੁਰ ਨੂੰ ਘੇਰਾ ਪਾ ਲਿਆ। ਆਖਰ ਫੈਸਲਾ ਹੋਇਆ ਕਿ ਗੁਰੂ ਜੀ ਇਹ ਥਾਂ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ। ਫੌਜਾਂ ਪਿੱਛੇ ਹਟ ਗਈਆਂ। ਭੀਮ ਚੰਦ ਨੇ ਜਾਂਦੀ ਸਿੱਖ ਸੈਨਾ ਤੇ ਹਮਲਾ ਕਰ ਦਿੱਤਾ ਤੇ ਬੁਰੀ ਤਰ੍ਹਾਂ ਪਛਾੜ ਦਿੱਤਾ ਗਿਆ। ਗੁਰੂ ਜੀ ਫਿਰ ਆਨੰਦਪੁਰ ਪਰਤ ਆਏ। ਸਿੱਖ ਸੈਨਾ ਦੀ ਗਿਣਤੀ ਤੇਜ਼ੀ ਦੇ ਨਾਲ ਵਧਣ ਲੱਗੀ। ਪਹਾੜੀ ਰਾਜੇ ਫਿਰ ਸਰਕਾਰ ਤੋਂ ਮਦਦ ਮੰਗਣ ਲੱਗ ਪਏ। ਸੈਨਾਵਾਂ ਨੇ ਫਿਰ ਆਨੰਦਪੁਰ ਦੀ ਘੇਰਾਬੰਦੀ ਕਰ ਲਈ। ਆਖਰ ਦਸੰਬਰ 1704 ਨੂੰ ਜਦੋਂ ਫੌਜਦਾਰਾਂ ਨੇ ਕੁਰਾਨ ਉੱਪਰ ਸਹੁੰ ਲਿਖ ਕੇ ਭੇਜੀ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ, ਆਨੰਦਪੁਰ ਛੱਡ ਦਿਓ, ਗੁਰੂ ਜੀ ਨੇ ਸੈਨਾ ਦੇ ਨਾਲ ਹੀ ਕਿਲੇ ਦੇ ਵਿੱਚੋਂ ਬਾਹਰ ਆ ਗਏ। ਪਰ ਕਸਮਾਂ ਝੂਠੀਆਂ ਸਾਬਤ ਹੋ ਗਈਆਂ ਜਦੋਂ ਰੋਪੜ ਲਾਗੇ ਸਰਸਾ ਨਦੀ ਦੇ ਕਿਨਾਰੇ ਮੁਗਲਾਂ ਨੇ ਮੁੜ ਹਮਲਾ ਕਰ ਦਿੱਤਾ। ਮਤਲਬ ਕਿ ਉਹਨਾਂ ਨੇ ਕੁਰਾਨ ਦੇ ਉੱਤੇ ਲਿਖ ਕੇ ਭੇਜੀ ਸੀ ਕਸਮ ਤੇ ਉਹ ਵੀ ਝੂਠੀ ਹੋ ਗਈ। ਵੱਡੇ ਦੋ ਸਾਹਿਬਜ਼ਾਦੇ ਤੇ ਗੁਰੂ ਜੀ ਸੁਰੱਖਿਅਤ ਰਹੇ, ਪਰ ਉਹਨਾਂ ਦੇ ਮਾਤਾ ਜਿਹੜੇ ਸਨ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਮਾਤਾ ਸੁੰਦਰੀ ਜੀ ਵਿਛੜ ਗਏ। ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਵੱਡੇ ਸਾਹਿਬਜ਼ਾਦੇ ਤੇ ਸਮਰਥਕ ਸਿੰਘ ਸਭ ਸ਼ਹੀਦ ਹੋ ਗਏ। ਗੁਰੂ ਜੀ ਨੇ ਕਿਹਾ, ਮੇਰੇ ਬੇਟੇ ਸ਼ਹਾਦਤ ਤੋਂ ਭੱਜਣਗੇ ਨਹੀਂ। ਗੁਰੂ ਜੀ ਦੀ ਤਲਾਸ਼ ਦੇ ਵਿੱਚ ਮੁਗਲ ਫੌਜ ਜਦੋਂ ਪਿੱਛਾ ਕਰ ਰਹੀ ਸੀ, ਨਬੀ ਖਾਨ ਤੇ ਗਣੀ ਖਾਨ ਦੋ ਪਠਾਣਾਂ ਨੇ ਗੁਰੂ ਜੀ ਨੂੰ ਉੱਚ ਦਾ ਜਿਹੜਾ ਪੀਰ ਕਹਿ ਕੇ ਬਚਾਇਆ। ਇਹ ਤਾਂ ਇੱਕ ਘਟਨਾ ਹੈ। ਇਹੋ ਜਿਹੀਆਂ ਅਨੇਕ ਘਟਨਾਵਾਂ ਅਣਲਿਖਤ ਨੇ ਜਿੱਥੇ ਮੁਸਲਮਾਨਾਂ ਨੇ ਗੁਰੂਆਂ ਤੇ ਸਿੱਖਾਂ ਦੀ ਮਦਦ ਕੀਤੀ ਹੈ। ਉਹਨਾਂ ਦੀ ਸ਼ਖਸੀਅਤ ਹੀ ਅਜਿਹੀ ਸੀ। ਛੋਟੇ ਸਾਹਿਬਜ਼ਾਦੇ ਅਤੇ ਦਾਦੀ ਮਾਂ ਗੰਗੂ ਦੀ ਗਦਾਰੀ ਸਦਕਾ ਗ੍ਰਿਫ਼ਤਾਰ ਹੋ ਗਏ। ਕੁਝ ਥਾਵਾਂ ਦੇ ਉੱਤੇ ਲਿਖਿਆ ਮਿਲਦਾ ਕਿ ਉਹ ਜਿਉਂਦੇ ਨੀਹਾਂ ਦੇ ਵਿੱਚ ਚਿਣੇ ਗਏ ਤੇ ਕੁਝ ਥਾਵਾਂ ਦੇ ਉੱਤੇ ਕਤਲ ਕਰ ਦੇਣ ਬਾਰੇ ਲਿਖਿਆ ਗਿਆ। ਦਾਦੀ ਮਾਂ ਗੁਜਰੀ ਸਦਮਾ ਬਰਦਾਸ਼ਤ ਨਾ ਕਰਦਿਆਂ ਪ੍ਰਾਣ ਛੱਡ ਗਈ, ਇਹ ਲਿਖਦੇ ਹੈ। ਸਰਹਿੰਦ ਨਜ਼ਦੀਕ ਮਲੇਰਕੋਟਲਾ ਸ਼ਹਿਰ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਬੱਚਿਆਂ ਨੂੰ ਕਤਲ ਕਰਨ ਵਿਰੁੱਧ ਇਤਰਾਜ਼ ਕੀਤਾ ਸੀ। ਇੱਕ ਸਿੱਖ ਨੇ ਮਾਤਾ ਸੁੰਦਰੀ ਜੀ ਨੂੰ ਜਿਹੜਾ ਦਿੱਲੀ ਪਹੁੰਚਾਇਆ। ਜਦੋਂ ਗੁਰੂ ਜੀ ਨੂੰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੀ ਖ਼ਬਰ ਮਿਲੀ, ਗੋਡਿਆਂ ਭਾਰ ਹੋ ਕੇ ਹੱਥ ਫੈਲਾ ਕੇ ਉਹਨਾਂ ਰੱਬ ਨੂੰ ਕਿਹਾ, ਤੁਹਾਡੇ ਖਜ਼ਾਨੇ ਤੁਹਾਨੂੰ ਵਾਪਸ ਕੀਤੇ। ਫਿਰ ਕਿਰਪਾਨ ਦੀ ਨੋਕ ਦੇ ਨਾਲ ਘਾਹ ਦੀ ਜੜ ਕੱਢਦਿਆਂ ਕਿਹਾ, ਜ਼ਾਲਮ ਹਕੂਮਤ ਦੀ ਹੁਣ ਇਉਂ ਜੜ ਉਖੜੇਗੀ। ਹੁਣ ਖਾਲਸਾ ਫਿਰ ਗੁਰੂ ਜੀ ਦੇ ਨਜ਼ਦੀਕ ਜੁੜਨਾ ਸ਼ੁਰੂ ਹੋ ਗਿਆ। ਸਤਲੁਜ ਦੇ ਕਿਨਾਰੇ ਲੱਖੀ ਜੰਗਲ ਵਿੱਚੋਂ ਵੀ ਦੀ ਜਿਹੜਾ ਉਹ ਬਠਿੰਡੇ ਵੱਲ ਵਧੇ। ਇੱਕ ਰੱਬ, ਇੱਕ ਗੁਰੂ, ਇੱਕ ਜ਼ਬਾਨ, ਇੱਕ ਮਨੋਰਥ, ਊਚ ਨਾ ਨੀਚ, ਜਾਤ ਨਾ ਪਾਤ, ਇਹ ਗਿਣਤੀ ਵੱਧਦੀ ਰਹੀ ਤੇ ਜੱਟ ਅੰਮ੍ਰਿਤ ਛੱਕ ਕੇ ਖਾਲਸੇ ਦੇ ਵਿੱਚ ਸ਼ਾਮਲ ਹੁੰਦੇ ਰਹੇ। ਕੁਝ ਜੱਟਾਂ ਦੇ ਕੋਲ ਧਨ ਤੇ ਜ਼ਮੀਨ ਪਹਿਲਾਂ ਹੀ ਕਾਫੀ ਸੀ। ਮਾਝੇ ਤੇ ਮਾਲਵੇ ਦੇ ਵਿੱਚ ਕਈ ਵੱਡੇ ਜ਼ਿਮੀਂਦਾਰ ਸਨ। ਇਹ ਗੁਰੂ ਜੀ ਦੇ ਲਈ ਸਹਾਇਕ ਹੋਏ ਤੇ ਪੰਜਾਬ ਦੀ ਬਹੁਗਿਣਤੀ ਮੁਸਲਮਾਨ ਵਸੋਂ ਨੇ ਅਜਿਹੀ ਕੋਈ ਜਥੇਬੰਦੀ ਤਿਆਰ ਨਹੀਂ ਕੀਤੀ ਜੋ ਪੰਜਾਬ ਦੇ ਉੱਪਰ ਰਾਜ ਕਰਨ ਦੇ ਲਈ ਹੰਭਲਾ ਮਾਰੇ। ਮੁਸਲਮਾਨ ਰਹੀਸ ਵੱਡੇ ਜ਼ਿਮੀਂਦਾਰ ਸਨ, ਸੂਫੀਆਂ ਦੇ ਅਣਗਿਣਤ ਮੁਰੀਦ ਸਨ, ਤਕੜੇ ਮੁਸਲਮਾਨ ਕਬੀਲੇ ਸਨ, ਜੱਟ ਤੇ ਰਾਜਪੂਤ ਵੀ ਸਨ, ਪਰ ਕਿਸੇ ਨੇ ਸਵਰਾਜ ਵਾਸਤੇ ਯਤਨ ਨਹੀਂ ਸੀ ਕੀਤਾ। ਮੁਸਲਮਾਨ ਜਾਂ ਗੈਰ ਮੁਸਲਮਾਨ ਪੰਜਾਬੀਆਂ ਨੂੰ ਤਾਂ ਜਾਨ ਬਚਾਉਣ ਦਾ ਫਿਕਰ ਖਾਈ ਜਾਂਦਾ ਸੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਿਹੜੀ ਸੀ ਵੰਡ ਪਈ ਰਹਿੰਦੀ ਸੀ। ਸੋ ਦਿਨ ਕੱਟੀ ਕਰੀ ਚਲੋ, ਕਦੀ ਕਦਾਈ ਗੱਖੜ, ਜੰਜੂਏ ਤੇ ਭੱਟੀ ਧਾੜਵੀਆਂ ਵਿਰੁੱਧ ਜੂਝਦੇ, ਪਰ ਕਿੰਨਾ ਕੁ ਚਿਰ। ਤੁਰਾਨੀ ਯਾਨੀ ਕਿ ਤੁਰਕਿਸ਼, ਤੁਰਾਨੀ, ਇਰਾਨੀ, ਰਾਜਪੂਤ, ਅਫਗਾਨ ਲੜਨ ਮਰਨ ਜਾਂ ਰਾਜ ਕਰਨ, ਸਾਡੀ ਜਾਨ ਬਚੇ ਲੱਗਦਾ ਹੈ ਪੰਜਾਬ ਇਸ ਨੀਤੀ ਦੇ ਵਿੱਚੋਂ ਲੰਘ ਰਿਹਾ ਸੀ। ਵੱਡਾ ਜ਼ਿਮੀਂਦਾਰ ਛੋਟੀ ਕਿਸਾਨੀ ਤੋਂ ਕਰ ਜਿਹੜਾ ਸੀ ਉਗਰਾ ਕੇ ਹਕੂਮਤ ਹਵਾਲੇ ਕਰ ਦਿੰਦਾ। ਪ੍ਰਜਾ ਤੇ ਸਰਕਾਰ ਵਿਚਕਾਰ ਇਹੋ ਹੀ ਪੁਲ ਹੁੰਦਾ। ਜ਼ਿਮੀਂਦਾਰ ਅਕਸਰ ਮੁਸਲਮਾਨ ਹੁੰਦਾ, ਅਮੀਰ ਹੋਣ ਕਰਕੇ ਰਸੂਖ ਵਾਲਾ ਹੁੰਦਾ। ਉਸਦੇ ਕੋਲ ਆਪਣੇ ਸਥਾਨਕ ਲੱਠਮਾਰ ਹੁੰਦੇ ਤੇ ਜ਼ਰੂਰ, ਪਰ ਕੁਰਸੀ ਜੰਗ ਦੇ ਵਿੱਚ
ਉਹ ਕਿਸੇ ਧਿਰ ਦਾ ਸਾਥ ਨਾ ਦਿੰਦਾ, ਕਿਉਂਕਿ ਅਜਿਹਾ ਕਰਨਾ ਅੱਗ ਦੇ ਨਾਲ ਖੇਡਣਾ ਸੀ। ਮੁਗਲ ਪ੍ਰਸ਼ਾਸਨ ਵਿੱਚ ਉੱਚਾ ਰੁਤਬਾ ਜਾਂ ਫੌਜਾਂ ਦੀ ਕਮਾਨ ਹਾਸਲ ਕਰਨ ਦੇ ਵਿੱਚ ਖਤਰੇ ਹੀ ਖਤਰੇ ਸਨ। ਲੰਮਾ ਸਮਾਂ ਪਰਦੇਸੀ ਫੌਜਾਂ ਪੰਜਾਬ ਉੱਪਰ ਛਾਈਆਂ ਰਹੀਆਂ ਤਾਂ ਪੰਜਾਬੀ ਮੁਸਲਮਾਨਾਂ ਨੂੰ ਅਹਿਸਾਸ ਹੋ ਗਿਆ ਕਿ ਰਾਜ ਭਾਗ ਉਨ੍ਹਾਂ ਦੀ ਕਿਸਮਤ ਦੇ ਵਿੱਚ ਨਹੀਂ। ਮੁਗਲਾਂ ਨੇ ਪੰਜਾਬੀਆਂ ਨੂੰ ਰਾਜ ਦੇ ਵਿੱਚ ਭਾਗੀਦਾਰ ਬਣਾਉਣ ਦੇ ਲਈ ਕੋਈ ਰੁਚੀ ਨਹੀਂ ਦਿਖਾਈ। ਮੁਗਲ ਸਰਕਾਰ ਨੂੰ ਇਹ ਫੁਰਮਾਨ ਜਿਹੜਾ ਸੀ ਫੁਰਨਾ ਫੁਰਿਆ ਸੀ ਤੇ ਮੁਗਲ ਸਰਕਾਰ ਨੂੰ ਜਿਹੜਾ ਇਹ ਫੁਰਨਾ ਫੁਰਿਆ ਹੀ ਨਾ। ਇੱਕ ਆਧੁਨਿਕ ਲੇਖਕ ਦਾ ਕਥਨ ਹੈ, ਜਿਹੜਾ ਸਮਰਥ ਧੜਾ ਪੰਜਾਬ ਦੀ ਵਾਗਡੋਰ ਫੜੀ ਬੈਠਾ ਹੈ ਉਸਦੇ ਵਿੱਚ ਪੰਜਾਬੀ ਮੁਸਲਮਾਨ ਨਾ ਮਾਤਰ ਹੈ। 1526 ਤੋਂ 1748 ਤੱਕ ਦਾ ਸਮਾਂ ਦਿੱਲੀ ਹਕੂਮਤ ਤੁਰਕ, ਇਰਾਨੀ ਜਾਂ ਪਠਾਨ ਨੂੰ ਪੰਜਾਬ ਦਾ ਸੂਬੇਦਾਰ ਥਾਪਦੀ ਜਾਂ ਇਹਨਾਂ ਦੇਸ਼ਾਂ ਦੇ ਭਾਰਤ ਵਸਦੇ ਪੁੱਤਰਾਂ ਨੂੰ। ਕਿਸੇ ਪੰਜਾਬੀ ਨੂੰ ਇਸ ਕਰਕੇ ਹਕੂਮਤ ਦੇ ਵਿੱਚ ਇੱਜ਼ਤ ਹਿੱਸੇਦਾਰੀ ਨਹੀਂ ਮਿਲ ਸਕਦੀ ਕਿ ਉਹ ਮੁਸਲਮਾਨ ਹੈ। ਜਿਹੜਾ ਕਾਫਲਾ ਆਨੰਦਪੁਰ ਤੋਂ ਬਠਿੰਡੇ ਵੱਲ ਵੱਧ ਰਿਹਾ ਸੀ ਉਸਦੇ ਵਿੱਚ ਚੌਖੀ ਗਿਣਤੀ ਮੁਸਲਮਾਨਾਂ ਦੀ ਵੀ ਸੀ। ਇਸ ਗੱਲ ਤੋਂ ਪਤਾ ਲੱਗਦਾ ਕਿ ਪੰਜਾਬ ਦਾ ਮੁਸਲਮਾਨ ਸਿੱਖ ਦੀ ਨਸਲਕੁਸ਼ੀ ਵਕਤ ਮੁਗਲਾਂ ਦਾ ਸਮਰਥਕ ਨਹੀਂ ਰਿਹਾ। ਮੁਗਲ ਹਕੂਮਤ ਧਾੜਵੀਆਂ ਤੋਂ ਬਚਾਓ ਕਰ ਰਹੀ ਹੈ ਸੋ ਠੀਕ, ਪਰ ਇਸਦਾ ਇਹ ਮਤਲਬ ਹੀ ਤਾਂ ਨਹੀਂ ਨਿਕਲਦਾ ਨਹੀਂ ਕਿ ਪੰਜਾਬੀ ਮੁਸਲਮਾਨ ਸਿੱਖਾਂ ਦਾ ਸ਼ਿਕਾਰ ਕਰਨ ਲੱਗ ਜਾ। 17ਵੀਂ ਸਦੀ ਖਤਮ ਹੋ ਗਈ, 17ਵੀਂ ਸਦੀ ਖਤਮ ਹੋਈ ਤਾਂ 18ਵੀਂ ਚੜੀ। ਗੁਰੂ ਜੀ ਦੀ ਖਾਲਸਾ ਫੌਜ ਤੋਂ ਇਲਾਵਾ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਹੋਰ ਕੋਈ ਜੁਝਾਰੂ ਸੰਗਠਨ ਨਹੀਂ ਸੀ। ਹੁਣ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਇੱਕੋ ਇੱਕ ਨਿਸ਼ਾਨਾ ਬਚਦਾ ਸੀ ਜਿਸਦੇ ਨਾਲ ਟੱਕਰ ਯਕੀਨੀ ਹੈ। ਸਿੱਖ ਸਰੋਤ ਦੱਸਦੇ ਨੇ ਕਿ ਮਲੇਰਕੋਟਲੇ ਦਾ ਨਵਾਬ ਤੇ ਵਜ਼ੀਰ ਖਾਨ ਰਿਸ਼ਤੇਦਾਰ ਸਨ, ਤਾਂ ਅਸੀਂ ਇਸ ਨਤੀਜੇ ਦੇ ਉੱਤੇ ਅੱਪੜ ਜਾਂਦੇ ਹਾਂ ਕਿ ਇਹਨਾਂ ਦਾ ਪਿਛੋਕੜ ਅਫਗਾਨ ਦਾ ਹੈ। ਵਜ਼ੀਰ ਖਾਨ ਨੇ ਮੁਕਤਸਰ ਤੱਕ ਗੁਰੂ ਜੀ ਦਾ ਪਿੱਛਾ ਕੀਤਾ ਪਰ ਸਫਲ ਨਹੀਂ ਹੋ ਸਕਿਆ। ਔਰੰਗਜ਼ੇਬ ਪੰਜਾਬ ਵਿਚਲੀਆਂ ਘਟਨਾਵਾਂ ਦੇਖ ਰਿਹਾ ਸੀ। ਦੱਖਣ ਦੇ ਵਿੱਚ ਉਲਝਿਆ ਹੋਣ ਦੇ ਕਰਕੇ ਉਹ ਨਹੀਂ ਸੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਬਗਾਵਤ ਉੱਠ ਜਾਵੇ। ਉਸਨੇ ਆਪਣਾ ਦੂਤ ਜਿਹੜਾ ਸੀ ਖੱਤ ਦੇ ਕੇ ਭੇਜਿਆ ਕਿ ਗੁਰੂ ਜੀ ਚਾਹੁਣ ਤਾਂ ਕੋਈ ਇਲਾਕਾ ਲੈ ਲੈਣ ਉਥੋਂ। ਗੁਰੂ ਜੀ ਨੇ ਜਫ਼ਰਨਾਮਾ ਵਿਜੇ ਖੱਤ ਲਿਖ ਕੇ ਜਵਾਬ ਭੇਜਿਆ ਫਿਰ, ਜਿਹਦੇ ਵਿੱਚ ਬਾਦਸ਼ਾਹ ਦੀ ਬੇਵਫਾਈ ਦਾ ਜ਼ਿਕਰ ਕੀਤਾ। ਤਾਂ ਵੀ ਇੱਕ ਦੂਜੇ ਨੂੰ ਮਿਲਣ ਦੇ ਵਿੱਚ ਕੋਈ ਹਰਜ ਨਹੀਂ। 1705 ਦੇ ਵਿੱਚ ਲਿਖੇ ਇਸ ਖੱਤ ਦੇ ਵਿੱਚ ਦਰਜ ਹੈ ਕਿ ਕੁਰਾਨ ਦੇ ਉੱਪਰ ਸਹੁੰ ਲਿਖ ਕੇ ਸੈਨਾਪਤੀਆਂ ਨੇ ਵਾਅਦਾ ਖਿਲਾਫੀ ਕੀਤੀ ਹੈ। ਮੇਰਾ ਰੱਬ ਜੋ ਦੁਸ਼ਮਣਾਂ ਦਾ ਨਾਸ ਕਰਦਾ ਹੈ ਮੇਰੇ ਤੇ ਮਿਹਰਬਾਨ ਹੈ, ਉਸਨੇ ਮੇਰੀ ਰੱਖਿਆ ਕੀਤੀ ਹੈ। ਇਸ ਖੱਤ ਨੇ ਔਰੰਗਜ਼ੇਬ ਨੂੰ ਯਾਦ ਕਰਾਇਆ ਕਿ ਸੰਸਾਰ ਫਾਨੀ ਹੈ ਤੇ ਰੱਬ ਸਖ਼ਤ ਜੱਜ ਹੈ। ਜਿਨ੍ਹਾਂ ਨੇ ਪੰਜਾਬ ਉੱਪਰ ਜ਼ੁਲਮ ਢਾਏ ਉਹਨਾਂ ਨੂੰ ਸਜ਼ਾ ਮਿਲੇਗੀ। ਗੁਰੂ ਜੀ ਨੂੰ ਸ਼ਾਂਤ ਕਰਨ ਦੇ ਲਈ ਔਰੰਗਜ਼ੇਬ ਨੇ ਪੰਜਾਬ ਦੇ ਸੂਬੇਦਾਰ ਮੁਨੀਮ ਖਾਨ ਨੂੰ ਕਿਹਾ ਕਿ ਉਹ ਗੁਰੂ ਜੀ ਨੂੰ ਮਿਲੇ ਤੇ ਮਾਨ ਉਹਨਾਂ ਨੂੰ ਮਨਾਵੇ ਕਿ ਸਾਡਾ ਦੱਖਣ ਦੇ ਵਿੱਚ ਮੇਲ ਹੋ ਸਕੇ। ਗੁਰੂ ਜੀ ਜੋ ਚਾਹੁਣ ਦਿੱਤਾ ਜਾਵੇਗਾ, ਗੁਰੂ ਜੀ ਨੇ ਕੀ ਲੈਣਾ ਸੀ। ਪਰ ਉਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਰਜ਼ਾਮੰਦ ਹੋ ਗਏ ਜਦੋਂ ਔਰੰਗਜ਼ੇਬ ਨੂੰ ਮਿਲਣ ਦੇ ਲਈ ਦੱਖਣ ਵੱਲ ਜਾ ਰਹੇ ਸਨ ਤੇ ਰਾਜਸਥਾਨ ਦੇ ਵਿੱਚ ਮਾਰਚ 1707 ਨੂੰ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ ਹੈ। ਉਸ ਤੋਂ ਅੱਗੇ 88 ਸਾਲਾਂ ਦਾ ਔਰੰਗਜ਼ੇਬ ਫਰਵਰੀ 1707 ਦੇ ਵਿੱਚ ਮਹਾਰਾਸ਼ਟਰ ਦੇ ਸ਼ਹਿਰ ਔਰੰਗਾਬਾਦ ਦੇ ਵਿੱਚ ਪੰਜਾਬ ਤੇ ਦਿੱਲੀ ਤੋਂ ਦੂਰ ਫੌਜੀ ਕੈਂਪ ਦੇ ਵਿੱਚ ਬੈਠਾ ਸੀ। ਉਸਦਾ ਕੱਦ ਛੋਟਾ, ਨੱਕ ਲੰਮਾ, ਗੋਲ ਦਾੜੀ, ਜੈਤੂਨੀ ਚਮੜੀ, ਮਖਮਲ ਦਾ ਲਿਬਾਸ ਪਹਿਣਦਾ ਤੇ ਹਰ ਵਕਤ ਰੁੱਝਿਆ ਦਿਖਾਈ ਦਿੰਦਾ। ਕਦੀ ਕਦਾਈ ਉਸਦੇ ਚਿਹਰੇ ਦੇ ਉੱਤੇ ਮੁਸਕਾਨ ਹੁੰਦੀ ਤੇ ਉਸਦੇ ਰਾਜ ਕਾਲ ਦੇ ਦੌਰਾਨ ਮੁਗਲ ਹਕੂਮਤ ਦੂਰ ਦੁਰਾਡੀਆਂ ਹੱਦਾਂ ਤੱਕ ਪੁੱਜੀ। ਇੰਨੇ ਵੱਡੇ ਖਿਲਾਰੇ ਨੇ ਆਖਰ ਟੁੱਟਣਾ ਹੀ ਸੀ। ਸਿੱਖ, ਜੱਟ, ਮਰਾਠੇ, ਪਖਤੂਨ ਬਗਾਵਤ ਦੇ ਮੂਡ ਦੇ ਵਿੱਚ ਸਨ ਤੇ ਬਾਦਸ਼ਾਹ ਦਾ ਸੰਜਮੀ ਸੁਭਾਅ ਕੀ ਕਰੇ ਜਦੋਂ ਫੌਜਾਂ ਦੇ ਗਤੀਸ਼ੀਲ ਕੈਂਪ ਧਨ ਦਾ ਸਫਾਇਆ ਕਰੀ ਜਾ ਰਹੇ ਹੋਣ। ਔਰੰਗਜ਼ੇਬ ਦਾ ਸੁੰਨੀ ਇਸਲਾਮ ਕੀ ਕਰੇਗਾ ਜੇ ਗੈਰ ਮੁਸਲਿਮ ਆਬਾਦੀ ਬਾਗੀ ਹੋ ਗਈ। ਮੁਸਲਮਾਨ ਵੀ ਉਸਦੇ ਕੱਟੜ ਸੁਭਾਅ ਕਾਰਨ ਬੇਚੈਨ ਸਨ। ਬੁੱਢੇ ਬਾਦਸ਼ਾਹ ਦੇ ਉੱਪਰ ਉਦਾਸੀ, ਗਿਲਾਨੀ ਤੇ ਡਰ ਦੇ ਬੱਦਲ ਛਾਏ ਹੋਏ ਸਨ। ਪਹਿਲੋਂ ਦੱਸਿਆ ਜਾ ਚੁੱਕਿਆ ਤੁਹਾਨੂੰ ਸਭ ਨੂੰ ਕਿ ਛੋਟਾ ਲਾਡਲਾ ਸ਼ਹਿਜ਼ਾਦਾ ਅਕਬਰ ਮਰਾਠਿਆਂ ਨਾਲ ਰਲ ਗਿਆ ਸੀ।
ਜਦੋਂ ਬਗਾਵਤ ਦਬਾਉਣ ਦੇ ਲਈ ਸੈਨਾ ਨੇ ਦੱਖਣ ਕੂਚ ਕੀਤਾ ਤਾਂ ਉਹ ਈਰਾਨ ਦੇ ਵਿੱਚ ਜਾ ਲੁਕਿਆ ਸੀ। ਦੂਜੇ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਕੈਦ ਦੇ ਵਿੱਚ ਸੁੱਟ ਦਿੱਤਾ ਸੀ ਆਪੇ, ਜਿੱਥੇ ਉਹ ਮਰ ਗਿਆ ਤੇ ਮੌਤ ਵੇਲੇ ਜਿਹੜੇ ਨੇੜੇ ਤੇੜੇ ਸਨ, ਮੁਅੱਜ਼ਮ ਸਭ ਤੋਂ ਵੱਡਾ ਵੀ ਪਿਤਾ ਦੇ ਹੁਕਮ ਮੁਜਬ ਕੈਦ ਭੁਗਤ ਚੁੱਕਿਆ ਸੀ। ਹੁਣ ਕਾਬਲ ਵਿਖੇ ਜਿਹੜਾ ਸੀ ਵਾਇਸਰਾਏ ਸੀ ਤੇ ਆਜ਼ਮ ਕੈਂਪ ਦੇ ਵਿੱਚ ਨਾਲ ਹੀ ਸੀ ਛੋਟਾ ਕੰਬਖਤ ਦੱਖਣ ਦੇ ਵਿੱਚ ਬੀਜਾਪੁਰ ਰਿਆਸਤ ਦੇ ਵਿੱਚ ਸੀ। ਕੰਬਖਤ ਬੇਗਮ ਉਦੈਪੁਰੀ ਦੇ ਵਿੱਚ ਸੀ। ਬੇਹੱਦ ਖੂਬਸੂਰਤ ਇਹ ਬੇਗਮ ਕਾਕੇਸ਼ੀਆ ਦੀ ਰਹਿਣ ਵਾਲੀ ਸੀ, ਕਾਕੇਸ਼ੀਆ ਦੀ ਸੀ, ਈਸਾਈ ਸੀ। ਨਿੱਕੀ ਉਮਰੇ ਕਿਸੇ ਨੇ ਦਾਰਾ ਸ਼ਿਕੋਹ ਕੋਲ ਵੇਚ ਦਿੱਤੀ ਸੀ ਤੇ ਦਾਰਾ ਦੀ ਮੌਤ ਦੇ ਪਿੱਛੋਂ ਔਰੰਗਜ਼ੇਬ ਉਸਨੂੰ ਆਪਣੇ ਹਰਮ ਦੇ ਵਿੱਚ ਲੈ ਆਇਆ ਸੀ। ਇਸ ਬੰਦੇ ਨੂੰ ਇੱਕ ਖੱਤ ਦੇ ਵਿੱਚ ਲਿਖਦਾ ਹੈ, ਕਹਿੰਦਾ ਕਿ ਜਾਨ ਤੋਂ ਪਿਆਰੇ ਹੁਣ ਮੈਂ ਇਕੱਲਤਾ ਦਾ ਜਿਹੜਾ ਸ਼ਿਕਾਰ ਹਾਂ, ਮੈਨੂੰ ਤੇਰੀ ਲਾਚਾਰੀ ਦਾ ਦੁੱਖ ਹੈ, ਪਰ ਕੀ ਫਾਇਦਾ, ਵੱਡੇ ਗੁਨਾਹ ਕੀਤੇ ਨੇ, ਮੈਨੂੰ ਨਹੀਂ ਪਤਾ ਮੇਰੇ ਨਾਲ ਕੀ ਬੀਤੇਗਾ, ਮੇਰੇ ਬੇਕਾਰ ਦਿਮਾਗ ਦੇ ਕਾਰਨ ਕਿਤੇ ਮੁਸਲਮਾਨਾਂ ਦਾ ਵਢਾਂਗਾ ਸ਼ੁਰੂ ਨਾ ਹੋ ਜਾਵੇ। ਰੱਬ ਤੇਰਾ ਤੇ ਤੇਰੇ ਬੱਚਿਆਂ ਦਾ ਭਲਾ ਕਰੇ, ਮੈਂ ਬਹੁਤ ਦੁੱਖ ਦੇ ਵਿੱਚ ਹਾਂ। ਬਾਦਸ਼ਾਹ ਦੀ ਇਸ ਗਿਲਾਨੀ ਦੇ ਵਿੱਚ ਜਿਹੜਾ ਸੀ ਜਫ਼ਰਨਾਮੇ ਦਾ ਕਿੰਨਾ ਕੁ ਜਿਹੜਾ ਹੱਥ ਹੈ ਪਤਾ ਨਹੀਂ, ਇੰਨਾ ਜ਼ਰੂਰ ਪਤਾ ਲੱਗਦਾ ਕਿ ਪੰਜਾਬ ਦੇ ਵੱਲ ਬਾਦਸ਼ਾਹ ਧਿਆਨ ਨਹੀਂ ਦੇ ਸਕਿਆ ਤੇ ਇੱਥੇ ਖੇਤੀ ਅਤੇ ਵਪਾਰ ਦੇ ਵਿੱਚ ਮੰਦਾ ਆਇਆ ਸੀ। ਤਾਂਬੇ ਦਾ ਪੈਸਾ ਤੇ ਚਾਂਦੀ ਦਾ ਰੁਪਈਆ ਡਿੱਗ ਪਏ, ਕਰਾਂਸੀ ਡਿੱਗ ਪਈ। ਤਾਂ ਵੀ ਪੰਜਾਬ ਦੇ ਦੇਰ ਤੱਕ ਸ਼ਾਂਤੀ ਦੇਖੀ ਹੈ। ਜੇ ਐਸ ਗਰੇਵਾਲ ਦੇ ਅਨੁਸਾਰ ਉਹ ਲਿਖਦੇ ਨੇ ਕਿ 15ਵੀਂ ਸਦੀ ਦੇ ਪਿਛਲੇ ਅੱਧ ਤੱਕ ਲੋਧੀਆਂ ਦੇ ਵਕਤ ਦੇ ਵਿੱਚ ਲੋਧੀਆਂ ਵਕਤ ਪੰਜਾਬ ਨੇ ਅਮਨ ਦੇਖਿਆ। ਢਾਈ ਸਦੀਆਂ ਬਾਅਦ ਇਹ ਸ਼ਾਂਤੀ 1520 ਦੇ ਵਿੱਚ ਬਾਬਰ ਨੇ ਭੰਗ ਕੀਤੀ ਤੇ ਫਿਰ 1540 ਤੋਂ 1555 ਤੱਕ ਸੂਰਬੰਸ਼ ਵਕਤ ਹਲਚਲ ਹੋਈ ਤੇ ਅਕਬਰ ਤੋਂ ਔਰੰਗਜ਼ੇਬ ਤੱਕ ਅਮਨ ਅਮਾਨ ਰਿਹਾ। ਉਪਰੋਕਤ ਕਥਨ ਸਹੀ ਹੈ ਕਿ ਪਰ ਇਸ ਦੌਰ ਦੇ ਵਿੱਚ ਵੱਡੀਆਂ ਘਟਨਾਵਾਂ ਵੀ ਹੋਈਆਂ ਜਿਨ੍ਹਾਂ ਦੇ ਨਾਲ ਉਥਲ ਪੁਥਲ ਹੋ ਸਕਦੀ ਸੀ। ਮਸਲਨ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਅਤੇ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਲੱਗਾ ਖੌਫਜ਼ਦਾ ਹੁਕਮਰਾਨਾਂ ਨੇ ਇਹ ਦੁਖਦਾਈ ਵਾਰਦਾਤਾਂ ਨਜਾਇਜ਼ ਕੀਤੀਆਂ। ਸਟੇਟ ਦੇ ਕਹਿਰ ਨੂੰ ਇਸਲਾਮੀ ਕਹਿਰ ਨਹੀਂ ਸਮਝਿਆ ਗਿਆ। ਬਾਰੀ ਦੁਆਬ ਦਾ ਬਟਾਲਾ ਔਰੰਗ ਜਿਹੜਾ ਸੀ ਅੰਗਰੇਜ਼ਾਂ ਵੇਲੇ ਲਾਹੌਰ ਡਿਵੀਜ਼ਨ ਦੇ ਵਿੱਚ ਆ ਗਿਆ। ਉੱਥੋਂ ਦਾ ਹਿੰਦੂ ਸੁਜਾਨ ਰਾਏ ਭੰਡਾਰੀ ਆਪਣੀ ਫਾਰਸੀ ਦੀ ਕਿਤਾਬ ਖੁਲਾਸ ਤੂਤ ਤਵਾਰੀਖ ਔਰੰਗਜ਼ੇਬ ਦੀ ਮੌਤ ਤੋਂ 12 ਸਾਲ ਪਹਿਲਾਂ 1995 ਦੇ ਵਿੱਚ ਲਿਖਦਾ ਹੈ। ਇਸ ਕਿਤਾਬ ਵਿਚਲੀ ਸਮੱਗਰੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਪੰਜਾਬੀ ਮੁਸਲਮਾਨਾਂ ਦੇ ਨਾਲ ਹਿੰਦੂ ਸਿੱਖਾਂ ਦੀ ਦੁਸ਼ਮਣੀ ਨਹੀਂ ਸੀ। ਇਸ ਕਿਤਾਬ ਦੇ ਵਿੱਚੋਂ ਪੰਜਾਬ ਦੇ ਹੁਕਮਰਾਨਾਂ, ਦਰਿਆਵਾਂ, ਮੈਦਾਨਾਂ ਤੇ ਨਾਇਕਾਂ ਦੇ ਬਾਰੇ ਲਿਖਦਿਆਂ ਦੱਸਦਾ ਹੈ ਕਿ ਗੁਰੂ ਸਾਹਿਬਾਨ ਦਾ ਸਤਿਕਾਰ ਸਾਰੀ ਵਸੋਂ ਕਰਦੀ ਹੈ। ਕਿਸੇ ਨੇ ਇੱਕ ਦੂਜੇ ਦਾ ਧਾਰਮਿਕ ਕੇਂਦਰ ਨਹੀਂ ਛਟਾਏ ਨੇ ਉਹਨਾਂ ਸਮਿਆਂ ਦੇ ਵਿੱਚ। ਭੰਡਾਰੀ ਦੀ ਕਿਤਾਬ ਦੇ ਵਿੱਚ ਨਫ਼ਰਤ ਗੈਰ ਹਾਜ਼ਰ ਹੈ ਤਾਂ ਇਹ ਗੱਲ ਦਾ ਪੱਕਾ ਸਬੂਤ ਨਹੀਂ ਕਿ ਵਾਕਈ ਅਮਨ ਅਮਾਨ ਸੀ। ਦਰਅਸਲ ਪੰਜਾਬੀਆਂ ਨੂੰ ਪਤਾ ਲੱਗ ਗਿਆ ਸੀ ਕਿ ਸਹਿਹੋਂਦ ਸਦਕਾ ਦਿਨ ਕੱਟੀ ਕਿਵੇਂ ਕਰਨੀ ਹੈ। ਲਾਹੌਰ, ਅੰਮ੍ਰਿਤਸਰ ਤੇ ਬਟਾਲੇ ਦੇ ਵਿੱਚ ਇਨ੍ਹਾਂ ਭਾਈਚਾਰਿਆਂ ਦੇ ਵਿਚਕਾਰ ਕੋਈ ਤਣਾਅ ਨਹੀਂ ਸੀ। ਗੁਰੂ ਅਰਜਨ ਦੇਵ ਜੀ ਦੇ ਸੱਦੇ ਤੇ ਉੱਤੇ ਲਾਹੌਰੋਂ ਚੱਲ ਕੇ ਹਜ਼ਰਤ ਮੀਆਂ ਮੀਰ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਅੰਮ੍ਰਿਤਸਰ ਆਉਣ, ਇਹ ਕਿਸ ਗੱਲ ਦਾ ਸਬੂਤ ਹੈ? ਪੰਜਾਬ ਦਾ ਵਾਇਸਰਾਏ ਦਾਰਾ ਸ਼ਿਕੋਹ ਅਕਬਰ ਦਾ ਪੋਤਾ ਇਸੇ ਮੀਆਂ ਮੀਰ ਦੇ ਸਿਲਸਿਲੇ ਦਾ ਮੁਰੀਦ ਸੀ ਤੇ ਪੰਜਾਬੀਆਂ ਨੂੰ ਲੱਗਦਾ ਸੀ ਕਿ ਵੱਡਾ ਹੋਣ ਕਰਕੇ ਇਹੋ ਹੀ ਤਖ਼ਤ ਦੇ ਉੱਤੇ ਬੈਠੇਗਾ ਤੇ ਇਸਦੇ ਬਾਬੇ ਨੇ ਜਜ਼ੀਆ ਖਤਮ ਕੀਤਾ ਸੀ। ਜਦੋਂ 17ਵੀਂ ਸਦੀ ਮੁੱਕੀ ਤੇ ਥੋੜੇ ਸਾਲਾਂ ਬਾਅਦ ਔਰੰਗਜ਼ੇਬ ਦੀ ਮੌਤ ਹੋਈ ਉਦੋਂ ਪੰਜਾਬੀਆਂ ਨੂੰ ਗੁਰੂਆਂ ਤੇ ਸੂਫੀਆਂ ਦੇ ਪ੍ਰੇਮ ਦਾ ਪਤਾ ਸੀ। ਅਮਨ ਅਤੇ ਸਦਭਾਵਨਾ ਦਾ ਮੁੱਲ ਪੰਜਾਬੀ ਜਾਣਦੇ ਸਨ।
ਇਸ ਕਰਕੇ ਇਕੱਠੇ ਰਹਿ ਰਹੇ ਸਨ। ਪਰ ਮੁਸਲਮਾਨ ਵਸੋਂ ਸੋਚਦੀ ਤਾਂ ਹੋਵੇਗੀ ਕਿ ਦੋ ਗੁਰੂਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀਆਂ ਯਾਦਾਂ ਕਿਤੇ ਕੋਹਰਾਮ ਤਾਂ ਨਹੀਂ ਮਚਾ ਦੇਣਗੀਆਂ, ਇਸ ਸ਼ਾਂਤੀ ਦੇ ਵਿੱਚੋਂ ਤੂਫਾਨ ਦਾ ਜਨਮ ਤਾਂ ਨਹੀਂ ਹੋਵੇਗਾ। ਇਹ ਦੋਸਤੋ ਇੱਥੇ ਔਰੰਗਜ਼ੇਬ ਦਾ ਦੇਹਾਂਤ ਹੁੰਦਾ ਹੈ ਤੇ ਸਾਰੀਆਂ ਕਿਆਸ ਰਾਈਆਂ ਲੱਗਦੀਆਂ ਨੇ ਤੇ ਉਸ ਤੋਂ ਅਗਲਾ ਅਧਿਆਇ ਹੈ ਦੂਜਾ। 1707 ਤੋਂ 1757 ਦਾ ਸਮਾਂ ਜਦੋਂ ਹਕੂਮਤ ਦਾ ਪਤਨ ਹੁੰਦਾ ਹੈ। ਕਾਬਲ ਬੈਠੇ ਵਾਇਸਰਾਏ ਮੁਅੱਜ਼ਮ ਨੂੰ ਪਤਾ ਲੱਗਿਆ ਕਿ ਦੱਖਣ ਦੇ ਵਿੱਚ ਉਸਦਾ ਬੁੱਢਾ ਪਿਤਾ ਸਖ਼ਤ ਬਿਮਾਰ ਹੋ ਗਿਆ ਤੇ 63 ਸਾਲਾਂ ਸ਼ਹਿਜ਼ਾਦਾ ਪਖਤੂਨ ਦੇਸ਼ ਦੇ ਵਿੱਚੋਂ ਪੰਜਾਬ ਹੁੰਦਾ ਹੋਇਆ ਦਿੱਲੀ ਵੱਲ ਵਧਿਆ। ਰਸਤੇ ਦੇ ਵਿੱਚ ਖ਼ਬਰ ਮਿਲੀ ਕਿ ਬਾਦਸ਼ਾਹ ਦਾ ਦੇਹਾਂਤ ਹੋ ਗਿਆ। ਉਸੇ ਵਕਤ ਤਾਜਪੋਸ਼ੀ ਕਰ ਦਿੱਤੀ ਤੇ 1707 ਦੇ ਵਿੱਚ ਲਾਹੌਰ ਦੇ ਸੂਬੇਦਾਰ ਮੁਨੀਮ ਖਾਨ ਨੂੰ ਮਿਲਿਆ ਸੀ ਤੇ ਮੁਨੀਮ ਅਤੇ ਉਸਦੇ ਬੇਟੇ ਮਜੂਦੀਨ ਨੇ ਜਿਹੜਾ ਸੀ ਸ਼ਹਿਜ਼ਾਦੇ ਨੂੰ ਸੈਨਿਕ ਮਦਦ ਦੀ ਪੇਸ਼ਕਸ਼ ਕੀਤੀ ਸੀ। ਇਹ ਪਿਓ ਪੁੱਤ ਤੁਰਤ ਸਨ। ਮੁਅੱਜ਼ਮ ਨੂੰ ਸ਼ਾਹ ਆਲਮ ਤੇ ਬਹਾਦਰ ਸ਼ਾਹ ਪਹਿਲਾਂ ਵੀ ਜਿਹੜਾ ਸੀ ਕਿਹਾ ਜਾਂਦਾ ਸੀ। ਬਹਾਦਰ ਸ਼ਾਹ ਆਪਣੇ ਪਿਤਾ ਦੇ ਨਾਲੋਂ ਉਦਾਰ ਚਿੱਤ ਸੀ। ਭਰਾਵਾਂ ਕਮਬਖਤ ਅਤੇ ਕਾਮਬਖਸ਼ ਉਹਦਾ ਨਾਂ ਸੀ ਤੇ ਦੂਸਰੇ ਦਾ ਸੀ ਆਜ਼ਮ। ਉਹਨਾਂ ਨੇ ਬਗਾਵਤਾਂ ਕੀਤੀਆਂ ਪਰ ਦਬਾ ਦਿੱਤੀਆਂ। ਆਜ਼ਮ ਜੂਨ 1707 ਦੇ ਵਿੱਚ ਆਗਰੇ ਲੜਾਈ ਦੇ ਵਿੱਚ ਮਾਰਿਆ ਗਿਆ ਤੇ 2 ਸਾਲ ਬਾਅਦ ਦੱਖਣ ਦੇ ਵਿੱਚ ਜਿਹੜਾ ਸੀ ਕਾਮ ਬਖਸ਼ ਸੀਗਾ ਉਹ ਮਾਰਿਆ ਗਿਆ। ਪਹਿਲੇ ਯੁੱਧ ਦੇ ਵਿੱਚ ਬਹਾਦਰ ਸ਼ਾਹ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨੇ ਸੈਨਿਕ ਮਦਦ ਕੀਤੀ ਸੀ। ਜਦੋਂ ਗੁਰੂ ਜੀ ਦੱਖਣ ਦੇ ਵੱਲ ਜਾ ਰਹੇ ਸਨ ਤੇ ਉਹਨਾਂ ਨੂੰ ਪਤਾ ਸੀ ਕਿ ਕਾਮ ਬਖਸ਼ ਜਿਹੜਾ ਹੈ ਉਹਦੇ ਉੱਤੇ ਆਜ਼ਮ ਦੱਖਣ ਦੇ ਵਿੱਚ ਹਨ। ਬਹਾਦਰ ਸ਼ਾਹ ਆਗਰੇ ਹੈ ਤੇ ਦੱਖਣ ਵੱਲ ਜਾਏਗਾ। ਵੱਲ ਪਾ ਕੇ ਗੁਰੂ ਜੀ ਨੇ ਆਗਰੇ ਬਹਾਦਰ ਸ਼ਾਹ ਨੂੰ ਮਿਲੇ। ਲਤੀਫ ਦੇ ਅਨੁਸਾਰ 1899 ਦਾ ਸਮਾਂ। ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਸ਼ਮਿਆਣੇ ਹਾਥੀ ਘੋੜੇ ਭੇਂਟ ਕੀਤੇ ਤੇ 5000 ਦਾ ਖਿਤਾਬ ਦਿੱਤਾ। ਲੱਗਦਾ ਹੈ ਕਿ ਵਜ਼ੀਰ ਖਾਨ ਨੂੰ ਸਜ਼ਾ ਦੇਣ ਅਤੇ ਆਨੰਦਪੁਰ ਦਾ ਇਲਾਕਾ ਗੁਰੂ ਜੀ ਨੂੰ ਦੇਣ ਦੇ ਬਾਰੇ ਬਾਦਸ਼ਾਹ ਨੇ ਆਖਿਆ ਹੋਵੇ। ਬਾਦਸ਼ਾਹ ਕਈ ਮਹੀਨੇ ਆਗਰੇ ਠਹਿਰਿਆ ਪਰ ਉਸ ਅੰਦਰ ਜਿਹੜਾ ਸੀ ਦੱਖਣ ਬੈਠੇ ਕਾਮ ਬਖਸ਼ ਜਿਹੜਾ ਉਹਦਾ ਪੁੱਤਰ ਸੀ ਉਹਨੂੰ ਦਬਾਉਣ ਵਾਸਤੇ ਬੇਚੈਨੀ ਸੀ। ਨਵੰਬਰ 1707 ਨੂੰ ਜਦੋਂ ਇਸ ਕਾਰਵਾਂ ਨੇ ਦੱਖਣ ਦੇ ਵੱਲ ਰੁੱਖ ਕੀਤਾ ਤੇ ਗੁਰੂ ਜੀ ਦੇ ਨਾਲ ਨਾਲ ਤੁਰੇ, ਨਾਲ ਸਿੱਖ ਸੈਨਿਕ ਸਨ ਤੇ 1 ਸਾਲ ਦੇ ਕਰੀਬ ਗੁਰੂ ਜੀ ਬਾਦਸ਼ਾਹ ਦੇ ਸੰਪਰਕ ਦੇ ਵਿੱਚ ਰਹੇ ਤਾਂ ਕਿ ਗੱਲ ਕਿਸੇ ਸਿਰੇ ਲੱਗ ਸਕੇ। ਪਰ ਬਹਾਦਰ ਸ਼ਾਹ ਪਹਾੜੀ ਰਾਜਿਆਂ ਦੇ ਖਿਲਾਫ ਕਾਰਵਾਈ ਟਾਲ ਰਿਹਾ ਸੀ। ਉਸਦਾ ਸਾਰਾ ਧਿਆਨ ਤਾਂ ਜਿਹੜਾ ਸੀ ਕਾਮ ਬਖਸ਼ ਦੇ ਵੱਲ ਸੀ। ਮਰਾਠਿਆਂ ਦੇ ਨਾਲ ਸਦਭਾਵਨਾ ਰਹੇ ਉਹਨਾਂ ਦੇ ਨਾਲ। ਇਸ ਮਨਸ਼ਾ ਦੇ ਨਾਲ ਉਸਨੇ 18 ਸਾਲਾਂ ਤੋਂ ਨਜ਼ਰਬੰਦ ਸ਼ਿਵਾਜੀ ਦੇ ਬੇਟੇ ਸ਼ਾਹੂ ਜੀ ਨੂੰ ਜਿਹੜਾ ਸੀ ਉਹਨਾਂ ਦੇ ਨਾਲ ਰਿਹਾ ਕਰਕੇ ਮਰਾਠਾ ਗੱਦੀ ਦਾ ਜਿਹੜਾ ਸੀ ਖੁਦ ਮੁਖਤਿਆਰ ਸ਼ਾਸਕ ਥਾਪ ਦਿੱਤਾ ਸੀ। ਸਤੰਬਰ 1708 ਨੂੰ ਜਦੋਂ ਮੁਗਲ ਲਸ਼ਕਰ ਨਾਂਦੇੜ ਪੁੱਜਿਆ ਤਾਂ ਗੁਰੂ ਜੀ ਨੇ ਕਿਹਾ ਕਿ ਹੁਣ ਹਿਸਾਬ ਖਤਮ, ਬਾਦਸ਼ਾਹ ਦੀ ਮਦਦ ਤੋਂ ਬਗੈਰ ਇਨਸਾਫ਼ ਪ੍ਰਾਪਤ ਕਰਾਂਗੇ। ਬਾਦਸ਼ਾਹ ਦੇ ਕੈਂਪ ਤੋਂ ਵੱਖ ਹੋ ਕੇ ਗੁਰੂ ਜੀ ਇੱਥੇ ਰੁਕ ਗਏ ਤੇ ਇੱਥੇ ਉਹ 78 ਸਾਲ ਉਮਰ ਜਿਹੜਾ ਸੀ ਦੇ ਕਸ਼ਮੀਰੀ ਹਿੰਦੂ ਰਾਜਪੂਤ ਨੂੰ ਮਿਲੇ ਜਿਹਦਾ ਫੌਲਾਦੀ ਦਿਲ ਅਤੇ ਫਕੀਰੀ ਲਿਬਾਸ ਸੀ। ਕਸ਼ਮੀਰੀ ਪਹਾੜੀਆਂ ਦੇ ਵਿੱਚ ਰਹਿੰਦਾ ਇਹ ਜਵਾਨ ਵਧੀਆ ਲੜਾਕੂ ਤੇ ਸ਼ਿਕਾਰੀ ਸੀ ਪਰ ਘਰ ਬਾਰ ਤਿਆਗ ਕੇ ਬੈਰਾਗੀ ਹੋ ਗਿਆ। ਨਾਮ ਸੀ ਮਾਧੋ ਦਾਸ। ਮੁਗਲਾਂ ਹੱਥੋਂ ਰਾਜਪੂਤ ਕਿਵੇਂ ਜਲੀਲ ਹੋ ਰਹੇ ਸਨ ਉਸਨੂੰ ਖ਼ਬਰ ਸੀ। ਉਸਨੂੰ ਦੱਖਣ ਦੇ ਵਿੱਚ ਬੈਠਿਆਂ ਸ਼ਿਵਾਜੀ ਦੀ ਬਹਾਦਰੀ ਦਾ ਪਤਾ ਸੀ। ਸ਼ਿਵਾਜੀ ਮਰਾਠਾ ਜਿਸਨੇ ਬਗਾਵਤ ਕਰਕੇ ਮਰਾਠਾ ਹਕੂਮਤ ਕਾਇਮ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਤੇ ਮਾਧੋ ਦਾਸ ਅੰਦਰਲੀ ਚਿੰਗਾੜੀ ਭਾਂਬੜ ਬਣ ਗਈ। ਪੰਜਾਬ ਦੇ ਵਿੱਚ ਕੀ ਵਾਪਰਿਆ ਗੁਰੂ ਜੀ ਨੇ ਦੱਸਿਆ। ਜਿਹੜਾ ਇਨਸਾਫ ਪੰਜਾਬ ਦੇ ਨਾਲ ਬਹਾਦਰ ਸ਼ਾਹ ਨਹੀਂ ਕਰ ਸਕਿਆ ਮਾਧੋ ਦਾਸ ਕਰੇਗਾ। ਅੰਮ੍ਰਿਤ ਛੱਕ ਕੇ ਮਾਧੋ ਦਾਸ ਗੁਰਬਖਸ਼ ਸਿੰਘ ਹੋ ਗਿਆ ਤੇ ਗੁਰੂ ਤੋਂ ਬਖਸ਼ਿਸ਼ ਪ੍ਰਾਪਤ ਸਿੰਘ। ਇਤਿਹਾਸਕਾਰਾਂ ਨੇ ਕਿਤੇ ਉਸਨੂੰ ਬੰਦਾ ਲਿਖਿਆ
ਕਿਤੇ ਬੰਦਾ ਬੈਰਾਗੀ ਲਿਖਿਆ ਤੇ ਕਿਤੇ ਬੰਦਾ ਸਿੰਘ ਬਹਾਦਰ ਲਿਖਿਆ। ਗੁਰੂ ਜੀ ਨੇ ਉਸਨੂੰ ਇੱਕ ਕਿਰਪਾਨ, ਪੰਜ ਤੀਰ, ਭਰੋਸੇਯੋਗ ਸਾਥੀ, ਇੱਕ ਹੁਕਮਨਾਮਾ ਤੇ ਇੱਕ ਹਦਾਇਤ ਦਿੱਤੀ। ਗਰੇਵਾਲ ਦੇ ਅਨੁਸਾਰ ਹਦਾਇਤ ਸੀ ਕਿ ਜ਼ਾਲਮ ਹਕੂਮਤ ਦੇ ਵਿਰੁੱਧ ਪੰਜਾਬ ਦੀ ਅਗਵਾਈ ਕਰੋ। ਹੁਕਮਨਾਮੇ ਦੇ ਵਿੱਚ ਪੰਜਾਬ ਦੇ ਸਿੱਖਾਂ ਨੂੰ ਬੰਦਾ ਸਿੰਘ ਦੀ ਮਦਦ ਕਰਨ ਦੇ ਲਈ ਕਿਹਾ ਗਿਆ। ਗੁਰੂ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਸਭ ਨੂੰ ਬਰਾਬਰ ਜਾਣਨਾ, ਕਿਸੇ ਦੇ ਨਾਲ ਮਤਭੇਦ ਨਹੀਂ ਕਰਨਾ, ਆਪਣੇ ਆਪ ਨੂੰ ਬਾਕੀਆਂ ਤੋਂ ਉੱਤਮ ਨਹੀਂ ਸਮਝਣਾ ਤੇ ਆਪਣਾ ਕੋਈ ਵੱਖਰਾ ਫਿਰਕਾ ਨਹੀਂ ਬਣਨਾ, ਨਾ ਬੰਨਣਾ ਹੈ। ਗੁਰੂ ਜੀ ਨੇ ਬੰਦਾ ਸਿੰਘ ਦੇ ਨਾਲ ਤਿੰਨ ਸਿੱਖ ਹੋਰ ਤੋਰਦਿਆਂ ਕਿਹਾ ਕਿ ਫੌਜਾਂ ਦਾ ਇੰਤਜ਼ਾਰ ਕਰੋ ਜੋ ਗੁਰੂ ਜੀ ਭੇਜਣਗੇ, ਫਿਰ ਸਰਹਿੰਦ ਉੱਪਰ ਚੜ੍ਹਾਈ ਕਰਕੇ ਵਜ਼ੀਰ ਖਾਨ ਨੂੰ ਗ੍ਰਿਫ਼ਤਾਰ ਕਰੋ, ਖੁਦ ਸਜ਼ਾ ਦੇਵੋ, ਪਹਾੜੀ ਰਾਜਿਆਂ ਦੇ ਨਾਲ ਬਾਅਦ ਦੇ ਵਿੱਚ ਸਿੰਜਾਂਗੇ ਤੇ ਗੁਰੂ ਜੀ ਬਾਅਦ ਦੇ ਵਿੱਚ ਆ ਮਿਲਣਗੇ। ਨਾਂਦੇੜ ਵਿਖੇ ਬਾਦਸ਼ਾਹ ਦੇ ਨਾਲੋਂ ਵੱਖ ਹੋ ਕੇ ਖੁਦ ਪੰਜਾਬ ਮਸਲਾ ਹੱਲ ਕਰਨ ਦਾ ਫੈਸਲਾ ਨਾਂਦੇੜ ਜਾ ਕੇ ਲਿਆ ਗਿਆ ਸੀ ਕਿ ਪਹਿਲਾਂ ਦਾ ਸੀ, ਇਹ ਕੁਐਸਚਨ ਮਾਰਕ ਹੈ। ਸਿੱਖ ਪਰੰਪਰਾਵਾਂ ਦੇ ਅਨੁਸਾਰ ਪਹਿਲਾਂ ਹੀ ਇਹ ਫੈਸਲਾ ਲਿਆ ਜਾ ਚੁੱਕਿਆ ਸੀ। ਥੋੜੇ ਦਿਨਾਂ ਬਾਅਦ ਨਾਂਦੇੜ ਇੱਕ ਜਮਸ਼ੀਦ ਖਾਨ ਨਾਮ ਦੇ ਪਠਾਨ ਨੇ ਗੁਰੂ ਜੀ ਉੱਪਰ ਛੁਰੇ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਹਮਲਾਵਰ ਵਜ਼ੀਰ ਖਾਨ ਜਾਂ ਕਿਸੇ ਹੋਰ ਮੁਗਲ ਅਫਸਰ ਨੇ ਭੇਜਿਆ ਸੀ। ਦੱਖਣ ਦੇ ਵਿੱਚ ਬਾਦਸ਼ਾਹ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਨੇ ਆਪਣੇ ਸਰਜਨਾਂ ਦੀ ਟੀਮ, ਜਾਣੀ ਕਿ ਉਸ ਸਮੇਂ ਦੇ ਜਿਹੜੇ ਡਾਕਟਰ ਵੈਦ ਹੋਣਗੇ ਜਾਂ ਕੁਝ ਵੀ ਹੋਏਗਾ, ਸਰਜਨਾਂ ਦੀ ਟੀਮ ਭੇਜੀ ਤੇ ਜਿਸ ਦੇ ਵਿੱਚ ਇੱਕ ਜੜਾ ਸੀ ਅੰਗਰੇਜ਼ ਡਾਕਟਰ ਵੀ ਸੀ। 7 ਅਕਤੂਬਰ 1708 ਨੂੰ 42 ਸਾਲ ਦੀ ਉਮਰ ਦੇ ਵਿੱਚ ਗੁਰੂ ਜੀ ਦਾ ਦੇਹਾਂਤ ਹੋਇਆ। ਹਮਲੇ ਪਿੱਛੋਂ ਗੁਰੂ ਜੀ ਕਈ ਦਿਨ ਜੀਵਤ ਰਹੇ ਤੇ ਪੂਰਬਲੀ ਪਰੰਪਰਾ ਦੇ ਅਨੁਸਾਰ ਆਪਣਾ ਉੱਤਰਾਧਿਕਾਰੀ ਥਾਪ ਸਕਦੇ ਸਨ। ਉਹਨਾਂ ਅਜਿਹਾ ਨਹੀਂ ਕੀਤਾ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਕਿਹਾ, ਹਮੇਸ਼ਾ ਗ੍ਰੰਥ ਤੁਹਾਡਾ ਗੁਰੂ ਰਹੇਗਾ, ਖਾਲਸਾ ਪੰਥ ਤੁਹਾਡਾ ਗੁਰੂ ਹੋਏਗਾ। ਇਸ ਐਲਾਨ ਦਾ ਅਰਥ ਸੀ ਕਿ ਬਹੁਤ ਗੁਣ ਹੋਣ ਦੇ ਬਾਵਜੂਦ ਵੀ ਬੰਦਾ ਸਿੰਘ ਗੁਰੂ ਨਹੀਂ ਹੋਏਗਾ ਤੇ ਸਾਲ 1709 ਦੇ ਸ਼ੁਰੂ ਦੇ ਵਿੱਚ ਬੰਦਾ ਸਿੰਘ ਨੇ ਪੰਜਾਬ ਦੇ ਵੱਲ ਕੂਚ ਕੀਤਾ ਤਾਂ ਕਿ ਗੁਰੂ ਜੀ ਵੱਲੋਂ ਲਾਈ ਡਿਊਟੀ ਨਿਭਾ ਸਕੇ। ਜਿਸ ਸਮੇਂ ਬੰਦਾ ਸਿੰਘ ਨੇ ਪੰਜਾਬ ਦਾ ਰੁੱਖ ਕੀਤਾ ਉਨ੍ਹਾਂ ਹੀ ਦਿਨਾਂ ਦੇ ਵਿੱਚ ਬਹਾਦਰ ਸ਼ਾਹ ਦੀ ਟੱਕਰ ਕਾਮ ਬਖਸ਼ ਦੇ ਨਾਲ ਹੋਈ, ਜਿਸ ਦੇ ਵਿੱਚ ਬਹਾਦਰ ਸ਼ਾਹ ਜਿੱਤ ਗਿਆ ਤੇ ਜ਼ਖਮੀ ਕਾਮ ਬਖਸ਼ ਨੂੰ ਜਿਹੜਾ ਸੀ ਬਹਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਵੱਡੇ ਭਰਾ ਦੇ ਕਾਮ ਬਖਸ਼ ਨੂੰ ਹਮਦਰਦੀ ਦੇ ਨਾਲ ਕਿਹਾ ਕਿ ਮੈਂ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮ ਬਖਸ਼ ਨੇ ਤਾਜਦਾਰ ਭਰਾ ਦੇ ਵੱਲ ਦੇਖਦਿਆਂ ਹੋਇਆਂ ਕਿਹਾ ਕਿ ਮੈਂ ਵੀ ਤੈਨੂੰ ਇਸ ਹਾਲਤ ਦੇ ਵਿੱਚ ਨਹੀਂ ਦੇਖਣਾ ਚਾਹੁੰਦਾ ਸਾਂ। ਕਾਮ ਬਖਸ਼ ਦੀ ਜਲਦੀ ਮੌਤ ਹੋ ਗਈ। ਬਹਾਦਰ ਸ਼ਾਹ ਅਜੇ ਦੱਖਣ ਦੇ ਵਿੱਚ ਮਸਲਿਆਂ ਦੇ ਰੂਬਰੂ ਸੀ ਕਿ ਸਤਲੁਜ ਦੇ ਪੂਰਬ ਦੇ ਵੱਲ ਚੁੱਪ ਚਪੀਤੇ ਬੰਦਾ ਸਿੰਘ ਨੇ ਬਾਜ ਵਾਂਗ ਝਪਟ ਮਾਰੀ। ਸਿੱਖ ਕਿਸਾਨੀ ਉਸਦੀ ਜਿਹੜੀ ਸੈਨਾ ਦੇ ਵਿੱਚ ਭਰਤੀ ਹੋਣ ਲੱਗ ਪਈ ਤੇ ਖਰਚੇ ਚਲਾਉਣ ਵਾਸਤੇ ਉਸਨੇ ਸੋਨੀਪਤ ਤੇ ਕੈਂਥਲ ਦੇ ਸਰਕਾਰੀ ਖਜ਼ਾਨੇ ਲੁੱਟੇ। ਕਾਫੀ ਖਾਨ ਲਿਖਦਾ ਉਹਦੇ ਵਿੱਚ ਕਿ 2-3 ਮਹੀਨਿਆਂ ਅੰਦਰ ਹੀ 5,000 ਘੋੜਸਵਾਰ ਤੇ 8,000 ਪੈਦਲ ਸਿਪਾਹੀ ਹੋ ਗਏ। ਹਰ ਰੋਜ਼ ਗਿਣਤੀ ਵੱਧ ਰਹੀ ਸੀ ਤੇ ਧਨ ਵਧਣ ਲੱਗ ਪਿਆ। ਛੇਤੀ ਹੀ ਗਿਣਤੀ 19,000 ਹੋਣ ਤੇ ਉੱਤੇ ਤੇ ਲੁੱਟਮਾਰ ਵੱਧ ਗਈ। ਬੰਦਾ ਸਿੰਘ ਦੀ ਫੁਰਤੀ ਹੈਰਾਨੀਜਨਕ ਸੀ। ਹਾਲਾਤ ਵੀ ਸਾਜ਼ਗਾਰ ਸਨ। ਵੱਡੇ ਜ਼ਿਮੀਂਦਾਰਾਂ ਨੇ ਮੁਜ਼ਾਹਰਿਆਂ ਨੂੰ ਨਿਚੋੜ ਲਿਆ ਸੀ। ਹਿੰਦੂ ਸਿੱਖ ਜੱਟ ਕਿਸੇ ਬਦਲਵੀਂ ਲੀਡਰਸ਼ਿਪ ਦੀ ਤਲਾਸ਼ ਦੇ ਵਿੱਚ ਸਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਪਰ ਕੇ ਹਟੀ ਸੀ। ਧਨੀ ਜੱਟ ਸਿੱਖਾਂ ਨੇ ਘੋੜੇ ਦਿੱਤੇ, ਪੈਸੇ ਦਿੱਤੇ। ਪੰਜਾਬ ਦੇ ਮੁਸਲਮਾਨ ਜ਼ਿਮੀਂਦਾਰਾਂ ਨੂੰ ਕੇਂਦਰੀ ਹਕੂਮਤ ਦਾ ਡਰ ਨਾ ਰਿਹਾ ਤੇ ਸਰਕਾਰ ਦਾ ਭਵਿੱਖ ਬੇਯਕੀਨੀ ਵਾਲਾ ਸੀ। ਸਿੱਖ ਫੌਜਾਂ ਵਿਰੁੱਧ ਅਫਸਰਾਂ ਦੀ ਮਦਦ ਕਰਨੀ ਖਤਰਨਾਕ ਸੀ। ਇੱਕ ਹੋਰ ਤੱਥ ਬੰਦਾ ਸਿੰਘ ਦੇ ਕੰਮ ਆਇਆ। ਮਨਸਬਦਾਰਾਂ ਨੇ ਮਹੀਨਿਆਂ ਤੋਂ ਆਪਣੇ ਸਿਪਾਹੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਸਨ ਤੇ ਉਹ ਥਾਂ ਥਾਂ ਭਰਤੀ ਹੋਣ ਦੇ ਲਈ ਨੌਕਰੀ ਲੱਭਦੇ ਫਿਰਦੇ ਸੀ। ਇਹ ਬੰਦੇ ਸਿੱਖ ਫੌਜ ਦੇ ਲਈ ਕੰਮ ਕਰਨ ਨੂੰ ਤਿਆਰ ਸਨ ਤੇ ਦੇਸ਼ ਦੀ ਰਾਜਧਾਨੀ ਕਮਜ਼ੋਰ ਪੈ ਗਈ, ਜਿਸ ਦਾ ਬੰਦਾ ਸਿੰਘ ਨੇ ਪੂਰਾ ਫਾਇਦਾ ਜਿਹੜਾ ਸੀ ਉਠਾਇਆ ਸੀ। ਅਫਸਰਸ਼ਾਹੀ ਇਸ ਗੱਲੋਂ ਖੁਸ਼ ਸੀ ਕਿ ਬਹਾਦਰ ਸ਼ਾਹ ਆਪਣੇ ਪਿਤਾ ਵਾਂਗ ਸਖ਼ਤ ਨਹੀਂ ਸੀ, ਪਰ ਇਸ ਗੱਲ ਦਾ ਵੀ ਸਭ ਨੂੰ ਪਤਾ ਸੀ ਕਿ ਕਮਜ਼ੋਰ ਉਹ ਕਮਜ਼ੋਰ ਹੈ।
ਪੰਜਾਬ ਤੇ ਦਿੱਲੀ ਤੋਂ ਬਹੁਤ ਦੂਰ ਦੱਖਣ ਦੇ ਵਿੱਚ ਉਲਝਿਆ ਹੋਇਆ। ਸਰਹਿੰਦ ਤੇ ਲਾਹੌਰ ਸਰਕਾਰ ਜਦੋਂ ਦੇਖ ਰਹੀਆਂ ਸਨ ਕਿ ਬੰਦਾ ਸਿੰਘ ਫੌਜਾਂ ਇਕੱਠੀਆਂ ਕਰ ਰਿਹਾ, ਚੁੱਪ ਚਾਪ ਦੇਖਦੀਆਂ ਰਹੀਆਂ। ਸ਼ੁਰੂ ਦੇ ਵਿੱਚ ਕਿਉਂ ਐਕਸ਼ਨ ਨਾ ਲਿਆ? 180 ਸਾਲ ਪਹਿਲਾਂ ਬਾਬਰ ਨੇ ਜਿਹੜੀ ਮਜ਼ਬੂਤ ਹਕੂਮਤ ਕਾਇਮ ਕੀਤੀ ਸੀ, ਉਹ ਜਿਹੜੀ ਸੀ ਮੁਲਾਜ਼ਮਾਂ ਤੇ ਦੁਸ਼ਮਣਾਂ ਨੂੰ ਡਗਮਗਾਉਂਦੀ ਦੀ ਸੀ। ਔਰੰਗਜ਼ੇਬ ਦੀ ਮੌਤ ਦੇ ਬਾਅਦ ਸੱਤਾ ਦਾ ਪੈਂਡੂਲਮ ਕਦੀ ਇੱਧਰ ਹੋ ਜਾਂਦਾ, ਕਦੀ ਉੱਧਰ। ਸੰਜਮ ਦੀ ਥਾਂ ਫਜ਼ੂਲ ਖਰਚੀ ਤੇ ਹਕੂਮਤ ਤੋਂ ਡਰ ਦੀ ਥਾਂ ਆਪ ਹੁਦਰਾਪਨ ਪਸਰ ਗਿਆ। ਨਵੰਬਰ 1709 ਦੇ ਵਿੱਚ ਜਦੋਂ ਦਿੱਲੀ ਅਤੇ ਆਗਰੇ ਦੇ ਮਨਸਬਦਾਰ ਸ਼ਰਾਬ ਦੇ ਜਾਮ ਛਲਕਾ ਰਹੇ ਨੇ, ਨਾਚ ਗਾਣਾ ਦੇਖ ਸੁਣ ਰਹੇ ਨੇ, ਬੰਦਾ ਸਿੰਘ ਸਮਾਣੇ ਸ਼ਹਿਰ ਉੱਪਰ ਆ ਗੱਜਿਆ ਸੀ। ਸਰਹਿੰਦ ਸਰਕਾਰ ਬਚਾਉਣ ਨਾ ਆਈ ਤੇ ਇਸ ਸ਼ਹਿਰ ਦਾ ਕਸੂਰ ਇਹ ਸੀ ਕਿ 34 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਜਲਾਦ ਇੱਥੇ ਰਹਿੰਦਾ ਸੀ। ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਉਸਦਾ ਬੇਟਾ ਜਲਾਦ ਇੱਥੇ ਰਹਿੰਦਾ ਸੀ। ਲਗਭਗ 10,000 ਮੁਸਲਮਾਨ ਕਤਲ ਹੋਏ ਤੇ ਵੱਡਾ ਖਜ਼ਾਨਾ ਹੱਥ ਲੱਗਿਆ। ਕਈ ਪਿੰਡ ਤੇ ਸ਼ਹਿਰ ਥੇ ਕਰ ਦਿੱਤੇ। ਪੀਰ ਬੁੱਧੂ ਸ਼ਾਹ, ਜਿਸ ਨੇ ਭੰਗਾਣੀ ਦੇ ਯੁੱਧ ਦੇ ਵਿੱਚ ਗੁਰੂ ਜੀ ਦੀ ਸਹਾਇਤਾ ਕੀਤੀ, ਸੰਡੋਰੇ ਦਾ ਸੀ। ਹਾਕਮ ਉਸਮਾਨ ਖਾਨ ਉਸ ਨੂੰ ਇਸ ਗੁਨਾਹ ਦੇ ਕਾਰਨ ਕਤਲ ਕਰਵਾ ਦਿੱਤਾ ਕਿ ਉਸ ਨੂੰ ਸਜ਼ਾ ਦੇਣ ਦੇ ਲਈ ਸੰਡੋਰੇ ਦੇ ਉੱਤੇ ਹੱਲਾ ਕਰ ਦਿੱਤਾ, ਤਬਾਹੀ ਮਚਾ ਦਿੱਤੀ। ਖਾਫੀ ਖਾਨ ਲਿਖਦਾ ਹੈ, ਇਸ ਕਾਫਰ ਦੀ ਫੌਜ ਦੇ ਵਿੱਚ 30,000 ਤੋਂ 40,000 ਸਿਪਾਹੀ ਨੇ। ਬੰਦਾ ਸਰਕਾਰੀ ਅਫਸਰਾਂ ਨੂੰ ਆਤਮ ਸਮਰਪਣ ਕਰਨ ਦੇ ਲਈ ਕਹਿ ਰਿਹਾ ਹੈ। ਕਿੰਨਿਆਂ ਨੇ ਆਤਮ ਸਮਰਪਣ ਕੀਤਾ ਪਤਾ ਨਹੀਂ। ਜਿਸ ਗੱਲ ਦਾ ਪਤਾ ਹੈ ਉਹ ਇਹ ਹੈ ਕਿ ਦਿੱਲੀ ਵੱਲੋਂ ਕੋਈ ਮਦਦ ਨਾ ਬੋੜੀ ਸੀ। ਫੌਜਦਾਰ ਵਜ਼ੀਰ ਖਾਨ ਸਰਹਿੰਦ ਵਿੱਚ ਸੀ ਤੇ ਖਤਰਾ ਭਾਂਪਦਿਆਂ ਉਸਨੇ ਮਲੇਰਕੋਟਲੇ ਦੇ ਪਖਤੂਨ ਨਵਾਬ ਤੋਂ ਮਦਦ ਮੰਗੀ। ਦਿੱਲੀ ਤੋਂ ਲਾਹੌਰ ਜਾਂਦਿਆਂ ਵਿਚਕਾਰ ਸਰਹਿੰਦ ਹੈ, ਜਿੱਥੇ ਸ਼ਾਨਦਾਰ ਕੋਠੀਆਂ ਅਤੇ ਬਾਗ ਨੇ, ਸ਼ੀਟ ਅਤੇ ਲਾਲ ਮਖਮਲ ਬਣਾਉਣ ਦੇ ਉਦਯੋਗ ਨੇ, ਵਿਦੇਸ਼ਾਂ ਤੋਂ ਲੋਕ ਮਾਲ ਅਸਬਾਬ ਖਰੀਦਣ ਆਉਂਦੇ ਸਨ। ਮਈ 1710 ਦੇ ਵਿੱਚ ਸ਼ਹਿਰ ਤੋਂ ਹਟਵੇਂ ਪਾਸੇ ਵਜ਼ੀਰ ਖਾਨ ਤੇ ਬੰਦਾ ਸਿੰਘ ਦੀਆਂ ਫੌਜਾਂ ਟੱਕਰੀਆਂ। ਬੰਦਾ ਸਿੰਘ ਦੀ ਜਿੱਤ ਹੋਈ ਤੇ ਵਜ਼ੀਰ ਖਾਨ ਮਾਰਿਆ ਗਿਆ। ਬੇਸ਼ੁਮਾਰ ਮੌਤਾਂ ਹੋਈਆਂ। ਸ਼ਹਿਰ ਮਿੱਟੀ ਦੇ ਨਾਲ ਮਿਲਾ ਦਿੱਤਾ ਗਿਆ ਤੇ ਕੋਈ ਮੁਸਲਮਾਨ ਜਿੰਦਾ ਨਾ ਬਚਿਆ। ਬ੍ਰਿਟਿਸ਼ ਲੇਖਕ ਜਾਨ ਮੈਲਕਮ ਨੇ ਸ਼ਹਿਰ ਦੀ ਤਬਾਹੀ ਦੇਖ ਕੇ ਲਿਖਿਆ ਕਿ ਸਰਹਿੰਦ ਵਾਸੀਆਂ ਦੇ ਉੱਪਰ ਪੂਰਾ ਕਹਿਰ ਢਾਇਆ ਗਿਆ। ਮੁਸਲਮਾਨ ਅਫਸਰ ਜਿਹੜੇ ਸਨ ਦਫ਼ਤਰ ਖਾਲੀ ਕਰ ਗਏ, ਜਿਨ੍ਹਾਂ ਦੇ ਉੱਪਰ ਬੰਦਾ ਸਿੰਘ ਨੇ ਨਿਯੁਕਤੀਆਂ ਕੀਤੀਆਂ। ਇਨ੍ਹਾਂ ਦੇ ਵਿੱਚੋਂ ਬਹੁਤੇ ਅਖੌਤੀ ਛੋਟੀਆਂ ਜਾਤਾਂ ਦੇ ਵਿੱਚੋਂ ਸਨ, ਭਾਵੇਂ ਸਫਾਈ ਸੇਵਕ ਜਾਂ ਚਮੜੇ ਦਾ ਕੰਮ ਕਰਨ ਵਾਲਾ ਬੰਦਾ। ਉਸਦੀ ਫੌਜ ਦੇ ਵਿੱਚ ਭਰਤੀ ਹੋ ਜਾਵੇ ਤਾਂ ਜਦੋਂ ਆਪਣੇ ਪਿੰਡ ਆਏਗਾ ਉਸਦੇ ਕੋਲ ਪਿੰਡ ਉੱਪਰ ਹਕੂਮਤ ਕਰਨ ਦਾ ਫੁਰਮਾਨ ਹੋਵੇਗਾ। ਵੱਡੇ ਖੱਬੀ ਖਾਨ ਉਸਦਾ ਸਵਾਗਤ ਕਰਨਗੇ ਤੇ ਹੱਥ ਬੰਨੀ ਖਲੋਤੇ ਉਸਦੇ ਹੁਕਮ ਦਾ ਇੰਤਜ਼ਾਰ ਕਰਨਗੇ। ਸਤਲੁਜ ਤੇ ਜਮਨਾ ਦਾ ਵੱਡਾ ਇਲਾਕਾ ਜਿੱਤ ਚੁੱਕਾ ਸੀ, ਪਰ ਉਹ ਟਿਕਣ ਵਾਲਾ ਕਿੱਥੇ ਸੀ? ਖ਼ਬਰ ਮਿਲੀ ਕਿ ਜਮਨਾ ਪਾਰ ਮੁਸਲਮਾਨ ਹਿੰਦੂਆਂ ਨੂੰ ਤੰਗ ਕਰ ਰਹੇ ਨੇ ਤੇ ਜੁਲਾਈ 1710 ਦੇ ਵਿੱਚ ਸਹਾਰਨਪੁਰ ਅਤੇ ਆਸ ਪਾਸ ਦੇ ਇਲਾਕੇ ਜਿੱਤ ਲਏ। ਇਸ ਉਪਰੰਤ ਬਿਸਤ ਦੁਆਬ ਜਲੰਧਰ ਵੱਲ ਵਧਿਆ, ਰਾਹੋਂ ਜਲੰਧਰ ਬਟਾਲਾ ਪਠਾਨਕੋਟ ਉੱਤੇ ਕਬਜ਼ਾ ਹੋ ਗਿਆ। ਜਿੱਥੇ ਜਿੱਥੇ ਕਾਬਜ ਹੁੰਦਾ ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਖੋ ਕੇ ਮੁਜਾਰਿਆਂ ਨੂੰ ਮਾਲਕ ਬਣਾ ਦਿੰਦਾ। ਵੱਡੀਆਂ ਜਗੀਰਾਂ ਦੇ ਟੋਟੇ ਹਿੰਦੂ ਸਿੱਖ ਕਾਸ਼ਤਕਾਰਾਂ ਦੇ ਵਿੱਚ ਵੰਡ ਦਿੱਤੇ ਤੇ ਪੂਰਬੀ ਪੰਜਾਬ ਦੇ ਵਿੱਚ ਅਰਾਈਆਂ ਤੋਂ ਜ਼ਮੀਨ ਖੋਹੀ। ਇਹ ਬਾਗਬਾਨੀ ਦਾ ਵਧੀਕ ਕੰਮ ਕਰਦੇ ਸਨ। ਇਨ੍ਹਾਂ ਦੀਆਂ ਜ਼ਮੀਨਾਂ ਜੱਟਾਂ ਨੂੰ ਦੇ ਦਿੱਤੀਆਂ ਜੋ ਹਿੰਦੂਆਂ ਦੇ ਵਿੱਚੋਂ ਸਿੱਖ ਬਣੇ ਸਨ। ਰਸਤੇ ਦੇ ਵਿੱਚ ਕੋਈ ਨਾ ਰੋਕ ਸਕਿਆ ਤਾਂ ਲਾਹੌਰ ਦੇ ਦਰਵਾਜ਼ੇ ਤੱਕ ਪੁੱਜ ਗਿਆ, ਪਰ ਲਾਹੌਰ ਦੇ ਵਿੱਚ ਦਾਖਲ ਨਹੀਂ ਹੋ ਸਕਿਆ। ਲਾਹੌਰ ਅਜੇ ਬਲਵਾਨ ਸੀ। ਮੁਖਲਿਸਪੁਰ ਦਾ ਸ਼ਾਹੀ ਕਿਲ੍ਹਾ ਕਾਬੂ ਕਰ ਲਿਆ ਜੋ ਆਨੰਦਪੁਰ ਲਾਗੇ ਸੀ। ਹੁਣ ਉਸਨੇ ਪਹਾੜੀਆਂ ਵੱਲ ਧਿਆਨ ਦੇਣਾ ਸੀ। ਉਸਨੇ ਰਾਜਧਾਨੀ ਲੋਹਗੜ੍ਹ ਰੱਖੀ ਤੇ ਲੋਹੇ ਦਾ ਕਿਲ੍ਹਾ, ਇੱਥੋਂ ਸਿੱਕਾ ਜਾਰੀ ਕੀਤਾ। ਸਰਹਿੰਦ ਫਤਿਹ ਦੀ ਤਰੀ ਕੁਕਰੀ, ਸਿੱਕਾ ਤੇ ਮੋਹਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ। ਪਹਾੜੀ ਰਾਜੇ ਦੀ ਧੀ ਦੇ ਨਾਲ ਵਿਆਹ ਕਰਵਾਇਆ ਜਿਨ੍ਹਾਂ ਰਾਜਿਆਂ ਨੇ ਗੁਰੂ ਜੀ ਵਿਰੁੱਧ ਮੁਗਲਾਂ ਦਾ ਸਾਥ ਦਿੱਤਾ। ਉਨ੍ਹਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ। ਮੁਗਲ ਹਕੂਮਤ ਕਮਜ਼ੋਰ ਦੇਖ ਕੇ ਉਹ ਖੁਦ ਬੰਦਾ ਸਿੰਘ ਨੂੰ ਹਮਾਇਤ ਦੇਣ ਲੱਗ ਪਏ ਸਨ। ਉਨ੍ਹਾਂ ਨੂੰ ਇਹ ਵੀ ਲੱਗਣ ਲੱਗ ਪਿਆ
ਹੋਵੇਗਾ ਕਿ ਸਾਡੇ ਵਾਂਗ ਇਹ ਸਾਡਾ ਰਾਜਪੂਤ ਭਰਾ ਹੀ ਹੈ। ਇੱਥੇ ਕੁਝ ਸਵਾਲ ਨੇ ਗੁਰੂ ਦੇ ਹੁਕਮ ਦੀ ਅਵੱਗਿਆ ਕਰਕੇ ਕਿ ਬੰਦਾ ਸਿੰਘ ਨੇ ਆਪਣੇ ਆਪ ਨੂੰ ਬਾਦਸ਼ਾਹ ਖਵਾਇਆ। ਪੰਜਾਬ ਕੇਵਲ ਖਤਰਨਾਕ ਨਹੀਂ ਸੀ, ਜਜ਼ਬਾਤੀ ਵੀ ਸੀ, ਜਿਵੇਂ ਹੁਣ ਵੀ ਹੈ। ਨੀਵੀਆਂ ਜਾਤਾਂ ਦੇ ਬੰਦਿਆਂ ਨੂੰ ਸਨਮਾਨ ਮਿਲਿਆ, ਉਹ ਬੰਦਾ ਸਿੰਘ ਦੀ ਪੂਜਾ ਕਰਨ ਲੱਗੇ। ਬੰਦਾ ਸਿੰਘ ਦੀ, ਬੰਦਾ ਬਹਾਦਰ, ਬੰਦਾ ਸਿੰਘ ਉਹਨੂੰ ਕਹਿੰਦੇ ਸੀ। ਖੱਬੀ ਖਾਨ ਉਸ ਤੋਂ ਡਰਨ ਲੱਗ ਪਏ ਤੇ ਮੁਗਲ ਸ਼ਾਸਕ ਨੱਠ ਭੱਜ ਗਏ। ਇਨ੍ਹਾਂ ਹਾਲਾਤਾਂ ਦੇ ਵਿੱਚ ਉਸਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਜਿੰਨੀ ਉਹ ਸਮਝਦਾ ਸੀ ਕਿਸਮਤ ਉਸ ਤੋਂ ਕਿਤੇ ਵਧੇਕ ਬਿਹਤਰ ਹੈ, ਜਾਂ ਕਿ ਅਜਿਹਾ ਕੁਝ ਸੀ ਕਿ ਉਹ ਨਿੱਜੀ ਗਰਜਾਂ ਦੇ ਵੱਲ ਲਾਪਰਵਾਹ ਸੀ ਤੇ ਇੱਕ ਸਿੱਖ ਵਜੋਂ ਹੀ ਵਿਚਰਦਾ ਸੀ। ਕਿ ਉਸਨੂੰ ਭਵਿੱਖ ਦੇ ਵਿੱਚ ਕੋਈ ਸਥਾਈ ਸਿੱਖ ਸਟੇਟ ਦਿਸਦੀ ਸੀ? ਕਿ ਲੱਗਦਾ ਸੀ ਕਿ ਮੁਗਲ ਰਾਜ ਹਮੇਸ਼ਾ ਤੇ ਲਈ ਖਤਮ ਹੋ ਜਾਵੇਗਾ? ਪਤਾ ਨਹੀਂ ਲੱਗਦਾ। ਉਸਨੇ ਰਾਜਸਥਾਨ ਦੇ ਰਾਜਪੂਤਾਂ ਦੀ ਮਦਦ ਲੈ ਕੇ ਮੁਗਲਾਂ ਦੇ ਵਿਰੁੱਧ ਧਰਮ ਯੁੱਧ ਲੜਨਾ ਚਾਹਿਆ ਸੀ, ਪਰ ਉਹਨਾਂ ਨੇ ਸਾਥ ਨਾ ਦਿੱਤਾ। ਦਸੰਬਰ 1710 ਦੇ ਵਿੱਚ 66 ਸਾਲ ਦਾ ਬਾਦਸ਼ਾਹ ਬਹਾਦਰ ਸ਼ਾਹ ਖੁਦ ਉਸ ਦੇ ਵਿਰੁੱਧ ਜੰਗ ਲੜਨ ਆਇਆ ਤੇ ਦੱਖਣ ਤੋਂ ਦਿੱਲੀ ਆ ਕੇ ਆਰਾਮ ਕਰਨ ਦੇ ਲਈ ਉਹ ਰੁਕਿਆ ਨਹੀਂ, ਪੰਜਾਬ ਲੋਹਗੜ੍ਹ ਵੱਲ ਧਾਈ ਕੀਤੀ। ਖਾਫੀ ਖਾਨ ਲਿਖਦਾ ਕਿ ਬੰਦਾ ਸਿੰਘ ਦੀ ਫੌਜ ਦੇ ਲਿਬਾਸ ਮੰਗਤਿਆਂ ਵਰਗੇ ਸਨ ਤੇ ਸ਼ਾਹੀ ਸੈਨਾ ਦੇ ਉੱਪਰ ਜਾਨਵਰਾਂ ਵਾਂਗ ਟੁੱਟ ਕੇ ਪੈ ਜਾਂਦੇ ਸਨ। ਚਾਰੇ ਪਾਸੇ ਖੌਫ ਜਨੀ ਕਾਰਨ ਹਫੜਾ ਦਫੜੀ ਮੱਚ ਜਾਂਦੀ। ਜਦੋਂ ਸੈਨਾ ਤੇ ਧਨ ਘਟ ਗਏ, ਉਹ ਬਾਹਰੀ ਦੁਆਬ ਦੇ ਵੱਲ ਖਿਸਕ ਗਿਆ। ਬਾਦਸ਼ਾਹ ਦੀ ਮੁਹਿੰਮ ਜਾਰੀ ਰਹੀ, ਪਰ ਬੰਦਾ ਸਿੰਘ ਹੱਥ ਨਾ ਆਇਆ। ਕਈ ਵਾਰ ਅਚਨਚੇਤ ਕਿਸੇ ਪਾਸਿਓ ਹਮਲਾ ਕਰਦਾ, ਵੱਟ ਟੁੱਕ ਕੇ ਦੌੜ ਜਾਂਦਾ। ਬੰਦਾ ਸਿੰਘ ਨੂੰ ਕਾਬੂ ਕਰਨ ਦੇ ਲਈ ਐਲਾਨ ਕਰ ਦਿੱਤਾ ਗਿਆ ਕਿ ਹੁਣ ਹਿੰਦੁਸਤਾਨ ਦੀ ਰਾਜਧਾਨੀ ਲਾਹੌਰ ਹੈ, ਤੇ ਬੰਦਾ ਸਿੰਘ ਆਪਣੇ ਸਾਥੀਆਂ ਸਮੇਤ ਪਹਾੜੀਆਂ ਦੇ ਵਿੱਚ ਚਲਿਆ ਗਿਆ। ਬੰਦਾ ਸਿੰਘ ਨੂੰ ਫੜਨ ਵਾਸਤੇ ਇੱਕ ਜਰਨੈਲ ਨੂੰ ਭੇਜਿਆ ਗਿਆ, ਖਾਲੀ ਹੱਥ ਪਰਤਾਇਆ ਤੇ ਬਾਦਸ਼ਾਹ ਨੇ ਹਤਾਸ਼ ਹੋ ਕੇ ਉਸਨੂੰ ਕਿਲੇ ਦੇ ਅੰਦਰ ਨਜ਼ਰਬੰਦੀ ਦੇ ਸਜ਼ਾ ਦੇ ਦਿੱਤੀ ਤੇ ਲਾਹੌਰ ਸਿੱਖਾਂ ਦੇ ਦਾਖਲੇ ਦੇ ਉੱਤੇ ਪਾਬੰਦੀ ਸੀ। ਰਾਤ ਨੂੰ ਰਾਵੀ ਪਾਰ ਕਰਕੇ ਉਹ ਸ਼ਹਿਰ ਦਾਖਲ ਹੁੰਦੇ ਤੇ ਦਿਨ ਚੜ੍ਹਨ ਤੋਂ ਪਹਿਲਾਂ ਭਾਰਤ ਆਉਂਦੇ। ਸ਼ੀਆ ਫਿਰਕਾ ਜਿਹੜਾ ਸੀ, ਸ਼ੀਆ ਫਿਰਕੇ ਨੂੰ ਬਾਦਸ਼ਾਹ ਨੇ ਸਤਿਕਾਰ ਦਿੱਤਾ ਤਾਂ ਸੁੰਨੀ ਕੁਝ ਔਖੇ ਹੋਏ ਤੇ ਸ਼ੀਆ ਉਹਨਾਂ ਨੂੰ ਸ਼ਾਹ ਆਲਮ ਆਖਦੇ ਸਨ ਤੇ ਪਸੰਦ ਕਰਦੇ ਸੀ। ਹਿੰਦੂ ਖੁਸ਼ ਸਨ ਕਿ ਜਜ਼ੀਆ ਨਹੀਂ ਵਸੂਲ ਕੀਤਾ ਜਾਂਦਾ। ਲਤੀਫ ਦੇ ਅਨੁਸਾਰ ਪੰਜਾਬ ਦੇ ਵਿੱਚ ਉਹ ਬਹੁਤ ਹਰਮਨ ਪਿਆਰਾ ਸੀ। ਬਹਾਦਰ ਸ਼ਾਹ ਦੀ ਮਾਂ ਬਾਈ ਬੇਗਮ ਪੰਜਾਬਣ ਰਾਜੌਰੀ ਦੇ ਮੁਸਲਮਾਨ ਹਾਕਮ ਦੀ ਧੀ ਸੀ ਤੇ ਫਰਵਰੀ 1712 ਦੇ ਵਿੱਚ ਲਾਹੌਰ ਦੇ ਵਿੱਚ ਹੀ ਬਾਦਸ਼ਾਹ ਦੀ ਮੌਤ ਹੋਈ ਤੇ ਲਾਹੌਰ ਦੇ ਇੱਕ ਦਰਵਾਜ਼ੇ ਦਾ ਨਾਮ ਸ਼ਾਹ ਆਲਮ ਦਰਵਾਜ਼ਾ ਰੱਖਿਆ ਗਿਆ। ਜਿਹੜਾ ਪਹਿਲਾਂ ਲਤੀਫ ਦਾ ਜ਼ਿਕਰ ਕਰਕੇ ਆਏ ਹਾਂ, ਉਹਦਾ ਥੋੜ੍ਹਾ ਜਿਹਾ ਇੱਕ ਜ਼ਿਕਰ ਕਰਦਾ ਸੰਖੇਪ ਦੇ ਵਿੱਚ। ਇੱਥੇ ਲਤੀਫ ਦਾ ਇਹ ਹਵਾਲਾ ਦਿੰਦਿਆਂ ਗਾਂਧੀ ਜੀ ਭੁਲੇਖਾ ਕਹਿ ਗਏ ਨੇ ਕਿ ਬਾਦਸ਼ਾਹ ਦਾ ਦਿਮਾਗ ਕੰਮ ਛੱਡਣ ਲੱਗਿਆ ਸੀ। ਉਸਨੇ ਹੁਕਮ ਦੇ ਦਿੱਤਾ ਕਿ ਲਾਹੌਰ ਦੇ ਸਾਰੇ ਕੁੱਤੇ ਤੇ ਗਧੇ ਮਾਰ ਦਿਓ। ਕੁੱਤਿਆਂ ਦਾ ਹਮਦਰਦ ਕੌਣ ਹੋਣਾ ਸੀ? ਘੁਮਿਆਰ ਅਰਜ਼ ਕਰਨ ਲੱਗੇ ਕਿ ਗਧਿਆਂ ਦੀ ਜਾਨ ਬਖਸ਼ ਦਿਓ ਤੇ ਅਫਸਰਾਂ ਨੇ ਕਿਹਾ ਕਿ ਸਰਕਾਰੀ ਹੁਕਮ ਹੈ, ਬਚਾਣੇ ਨੇ ਤਾਂ ਕਿਤੇ ਹੋਰ ਲੈ ਜਾਓ। ਘੁਮਿਆਰ ਗਧਿਆਂ ਸਮੇਤ ਕੂਚ ਕਰ ਗਏ ਤੇ ਕੁੱਤਿਆਂ ਨੂੰ ਮਾਰਿਆ ਜਾਣ ਲੱਗ ਪਿਆ ਤੇ ਸਵੇਰ ਸਾਰ ਉਹ ਰਾਵੀ ਪਾਰ ਕਰਕੇ ਲਾਹੌਰੋਂ ਨਿਕਲ ਜਾਂਦੇ ਹੈ ਤੇ ਰਾਤ ਪੈਣ ਦੇ ਉੱਤੇ ਵਾਪਸ ਆ ਜਾਂਦੇ ਹੈ। ਯਾਨੀ ਕਿ ਇਹ ਲਫ਼ਜ਼ਾਂ ਦੇ ਨਾਲ ਵੀ ਉਹਨਾਂ ਨੇ ਗੱਲ ਕੀਤੀ। ਇੱਥੇ ਡਾਕਟਰ ਗੰਡਾ ਸਿੰਘ ਜਿਹੜੇ ਨੇ ਦੇਖਦੇ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਵੀ ਆਉਂਦੇ ਹੈ। 210 ਦੇ ਵਿੱਚ ਪੰਨੇ ਦੇ ਵਿੱਚ 132 ਦੇ ਅਨੁਸਾਰ ਲਿਖਿਆ ਗਿਆ, ਅੱਗੇ ਜਾ ਕੇ ਜ਼ਿਕਰ ਆਵੇਗਾ ਇਹਦਾ। ਗੱਦੀ ਪ੍ਰਾਪਤ ਦੇ ਲਈ ਸਾਹਿਬਜ਼ਾਦਿਆਂ ਅਫਸਰਾਂ ਤੇ ਜਰਨੈਲਾਂ ਦਾ ਕਤਲੇਆਮ ਮੁੜ ਸ਼ੁਰੂ ਹੋ ਗਿਆ। ਇਸ ਜੰਗ ਦਾ ਇੱਕ ਹਿੱਸਾ ਲਾਹੌਰ ਦੇ ਵਿੱਚ ਲੜਿਆ ਗਿਆ ਤੇ ਲੋਕ ਮੁਸੀਬਤ ਦੇ ਵਿੱਚ ਸਨ, ਉਲਝਣ ਦੇ ਵਿੱਚ। ਰਾਵੀ ਦੇ ਕੰਢਿਆਂ ਦੇ ਉੱਪਰ ਜਿਹੜਾ ਸੀ ਭਰਾ ਮਾਰੂ ਜੰਗ ਹੋਣ ਲੱਗ ਪਈ। ਬੰਦਾ ਸਿੰਘ ਦੇ ਬਾਰੇ ਭੁੱਲ ਭੁਲਾ ਗਏ ਤੇ ਉਸਨੇ ਲੋਹਗੜ੍ਹ ਦੇ ਮੁੜ ਕਬਜ਼ਾ ਕਰ ਲਿਆ ਤੇ ਜੰਮੂ ਤੇ

ਹਾਕਮ ਰਿਹਾ, ਪਰ ਜਨਵਰੀ 1713 ਦੇ ਵਿਚ ਉਸਦੇ ਭਤੀਜੇ ਫਰੂਕਸੀਅਰ ਨੇ ਕਰਾਰੀ ਹਾਰ ਦੇ ਕੇ ਗੱਦੀਓ ਉਤਾਰ ਦਿੱਤਾ। ਫਰੂਕਸੀਅਰ ਨੇ ਕਸ਼ਮੀਰ ਦੇ ਵਿਚ ਤੈਨਾਤ ਤੁਰਕ ਸੂਬੇਦਾਰ ਨੂੰ ਪੰਜਾਬ ਦੀ ਕਮਾਨ ਸਿੱਖਾਂ ਨੂੰ ਕੁਚਲਣ ਦੇ ਲਈ ਦੇ ਦਿੱਤੀ। ਇਸ ਤਾਕਤਵਰ ਜਰਨੈਲ ਨੇ ਇਕ ਵਾਰੀ 1713 ਦੇ ਵਿਚ ਬੰਦਾ ਸਿੰਘ ਨੂੰ ਸਰਹਿੰਦ ਸਰਕਾਰ ਦੇ ਵਿਚੋਂ ਖਦੇੜ ਦਿੱਤਾ, ਪਰ ਯੋਧਾ ਅੱਪਰ ਬਾਰੀ ਦੁਬਾਬ ਦੇ ਵਿਚ ਫਿਰ ਪ੍ਰਗਟ ਹੋ ਗਿਆ, ਜਿੱਥੇ ਹਜ਼ਾਰਾਂ ਸਿੱਖ ਨਵੇਂ ਭਰਤੀ ਹੋ ਗਏ ਤੇ ਜੰਮੂ ਦੇ ਇਰਦ ਗਿਰਦ ਹਿੰਦੂ ਪਹਾੜੀ ਰਾਜਾ ਨੇ ਉਸਨੂੰ ਧਨ, ਘੋੜੇ ਤੇ ਹਥਿਆਰ ਵੀ ਦਿੱਤੇ। ਮਾਰਚ 1715 ਤੱਕ ਝੜਪਾਂ ਤਾਂ ਹੋਈਆਂ, ਪਰ ਬੰਦਾ ਸਿੰਘ ਹਾਰਿਆ ਨਹੀਂ। ਫਰੂਕਸੀਅਰ ਨੇ ਜਿਹੜਾ ਸੀ ਅਬਦੁਲ ਸਮਦ ਖਾਨ ਦੀ ਝਾੜ ਝੰਬ ਵੀ ਕੀਤੀ, ਹੋਰ ਮਦਦ ਵੀ ਭੇਜੀ। ਪੰਜਾਬੀ ਜਗੀਰਦਾਰ ਮੁਸਲਮਾਨ ਵੀ ਮਦਦ ਦੇ ਉੱਤੇ ਆ ਗਏ, ਜਿਨ੍ਹਾਂ ਦੇ ਵਿਚ ਭੱਟੀ, ਖਰਲ, ਵੱਟੂ, ਰਾਜਪੂਤ, ਕਸੂਰ ਦੇ ਵਿਚ ਆਬਾਦ ਅਫਗਾਨ ਸਨ। ਅਰਾਈਆਂ ਨੇ ਸਰਕਾਰ ਦੀ ਮਦਦ ਕੀਤੀ ਤੇ ਮੁਸਲਮਾਨ ਜੱਟ ਹੋ ਸਕਦਾ ਹੈ, ਬੰਦਾ ਸਿੰਘ ਦੇ ਹਮਦਰਦ ਹੋਣ। ਗੁਰਦਾਸਪੁਰ ਤੋਂ 4 ਮੀਲ ਦੂਰ ਗੁਰਦਾਸ ਨੰਗਲ ਦੇ ਕਿਲੇ ਦੇ ਵਿਚ ਬੰਦਾ ਸਿੰਘ ਘਿਰ ਗਿਆ। ਇਹ ਘੇਰਾ ਲੰਮਾ ਹੋ ਗਿਆ, ਰਾਸ਼ਨ ਮੁੱਕ ਗਿਆ, ਪਸ਼ੂਆਂ ਦਾ ਮਾਸ, ਘਾਹ, ਪੱਤੇ ਖਾ ਕੇ ਗੁਜ਼ਾਰਾ ਕਰਦੇ। ਕਵਰ ਖਾਂ ਲਿਖਦਾ ਕਿ ਇਸ ਕਮੀਨੇ ਸਿੱਖ ਨੂੰ ਫੜਨ ਦੇ ਲਈ ਸਲਤਨਤ ਮੁਗਲੀਆਂ 8 ਮਹੀਨੇ ਘੇਰਾ ਪਾਈ ਬੈਠੀ ਰਹੀ। ਅੰਦਰ ਵੜਨ ਦਾ ਹੌਸਲਾ ਨਹੀਂ ਹੋਇਆ ਤਾਂ ਆਖਰ ਦਸੰਬਰ 1715 ਨੂੰ ਭੁੱਖਮਰੀ ਦਾ ਸ਼ਿਕਾਰ ਹੋਏ ਬੰਦਾ ਸਿੰਘ ਤੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਹੁਤ ਸਾਰੇ ਸਾਥੀ ਗੁਰਦਾਸ ਨੰਗਲ ਮਾਰੇ ਗਏ ਤੇ ਲਾਹੌਰ ਤੋਂ ਜਾਂਦੇ ਹੋਏ ਬਹੁਤ ਸਾਰੇ ਰਾਵੀ ਦੇ ਕਿਨਾਰਿਆਂ ਦੇ ਉੱਤੇ ਕਤਲ ਕੀਤੇ। ਮੁਹੰਮਦ ਲਤੀਫ਼ ਦੇ ਅਨੁਸਾਰ ਅਬਦੁਲ ਸਮਦ ਸਿੱਖ ਬੰਦਿਆਂ ਦੇ ਲੰਮੇ ਕਾਰਵਾਂ ਨੂੰ ਲੈ ਕੇ ਲਾਹੌਰ ਵੱਲ ਤੁਰਿਆ ਤੇ ਬੰਦੀਆਂ ਨੂੰ ਜਿਹੜਾ ਸੀ ਖੋਤਿਆਂ ਦੇ ਊਠਾਂ ਦੇ ਉੱਤੇ ਬਿਠਾਇਆ ਹੋਇਆ ਸੀ ਤੇ ਭੀੜਾਂ ਉਹਨਾਂ ਨੂੰ ਚੜਾ ਰਹੀਆਂ ਸਨ। ਅਗਲੇ ਦਿਨ ਅਬਦੁਲ ਸਮਦ ਖਾਨ ਨੇ ਆਪਣੇ ਬੇਟੇ ਜ਼ਕਰੀਆ ਖਾਨ ਸਮੇਤ ਦਿੱਲੀ ਵੱਲ ਕੂਚ ਕੀਤਾ। ਫਰਵਰੀ 1716 ਦੇ ਵਿਚ ਦਿੱਲੀ ਦੇ ਵਿਚ ਇਕ ਚਸ਼ਮਦੀਦ ਅੰਗਰੇਜ਼ ਲਿਖਦਾ ਕਿ ਕੋਈ 800 ਬੰਦੀ ਹੋਣਗੇ ਤੇ 2000 ਲਹੂ ਲੁਹਾਨ ਸਿਰ ਨੇਜਿਆਂ ਦੇ ਉੱਪਰ ਟੰਗੇ ਹੋਏ ਹੋਣਗੇ। ਸ਼ਹਾਦਤ ਵਾਸਤੇ ਇਕ ਦੂਜੇ ਤੋਂ ਪਹਿਲਾਂ ਤਿਆਰ ਸਨ। ਲਾਹੌਰੋਂ ਦਿੱਲੀ ਦੇ ਰਸਤੇ ਦੇ ਵਿਚ ਵੀ ਕੋਈ ਸਿੱਖ ਦਿਸ ਜਾਂਦਾ ਸਿਰ ਵੱਢ ਲੈਂਦੇ। ਫਰੂਕਸੀਅਰ ਦਾ ਫਰਮਾਨ ਸੀ ਕਿ ਜਿਹੜਾ ਸਿੱਖ ਇਸਲਾਮ ਧਾਰਨ ਕਰਨੋਂ ਮੁਨਕਰ ਹੋਵੇ ਕਤਲ ਕਰ ਦਿਓ। 1716 ਜੂਨ ਨੂੰ ਇਹ ਜਿਹੜਾ ਸੀਗਾ ਜੂਨ 1716 ਦੇ ਵਿਚ ਇਹ ਹੱਤਕ ਪੂਰਨ ਪਰੇਡ ਦੇ ਵਿਚ ਫਿਰ ਦੁਹਰਾਇਆ ਗਿਆ। ਬੰਦਾ ਸਿੰਘ ਸਮੇਤ ਬਹੁਤ ਸਾਰੇ ਸਿੱਖ ਤਸੀਹੇ ਦੇਣ ਉਪਰੰਤ ਮਾਰੇ। ਖਾਫੀ ਖਾਂ ਲਿਖਦਾ ਕਿ ਕਿਸੇ ਸਿੱਖ ਨੇ ਇਸਲਾਮ ਧਾਰਨ ਕਰਨਾ ਨਹੀਂ ਮੰਨਿਆ ਤੇ ਸੂਫੀ ਸੰਤ ਸ਼ੇਖ ਕੁਤਬਦੀਨ ਦੇ ਜਿਹੜਾ ਮਕਬਰੇ ਨਜ਼ਦੀਕ ਦਿੱਲੀ ਦੇ ਦੱਖਣ ਦੇ ਵਿਚ ਬੰਦਾ ਸਿੰਘ ਉਸਦੇ ਸਾਥੀਆਂ ਤੇ 4 ਸਾਲਾਂ ਪੁੱਤਰ ਨੂੰ ਕਤਲ ਕੀਤਾ ਗਿਆ। ਹਕੂਮਤ ਦੀ ਮਦਦ ਦੇ ਨਾਲ ਸਮਦ ਖਾਂ ਸਿੱਖਾਂ ਦਾ ਪੰਜਾਬ ਦੇ ਵਿਚੋਂ ਬੀਜਨਾਸ ਕਰਨਾ ਚਾਹੁੰਦਾ ਸੀ ਤੇ ਬਦਲੇ ਦੀ ਭਾਵਨਾ ਕਿਸੇ ਹੱਦ ਤੱਕ ਵੀ ਲਿਜਾ ਸਕਦੀ ਹੈ। ਹਿੰਦੂ ਮੁਸਲਮਾਨਾਂ ਨੂੰ ਹੁਕਮ ਸੀ ਕਿ ਲੰਮੇ ਕੇਸ ਨਹੀਂ ਰੱਖਣੇ, ਹਿੰਦੂ ਦਾੜੀ ਨਹੀਂ ਰੱਖਣਗੇ। ਹਿੰਦੂਆਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਉਨ੍ਹਾਂ ਦਾ ਭਵਿੱਖ ਕੀ ਹੋਏਗਾ। ਮੁਸਲਮਾਨ ਸੋਚ ਰਹੇ ਸਨ ਕਿ ਜਿਹੜੇ ਲੋਕ ਗੁਰੂ ਨਾਨਕ ਦੇਵ ਦੇ ਉਪਾਸ਼ਕ ਸਨ ਤੇ ਸੂਫੀਆਂ ਦੇ ਮੁਰੀਦ, ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ। ਸਿੱਖਾਂ ਦੇ ਬਾਰੇ ਲਤੀਫ਼ ਦੱਸਦਾ ਹੈ, ਲਿਖਦਾ ਹੈ ਕਿ ਇਨ੍ਹਾਂ ਹੁਕਮਾਂ ਦੇ ਕਾਰਨ ਸਿੱਖਾਂ ਦੇ ਵਿਚ ਦਹਿਸ਼ਤ ਫੈਲ ਗਈ। ਜਿਉਂਦੇ ਬੱਚੇ ਸਿੱਖ ਪਹਾੜਾਂ ਜਾਂ ਜੰਗਲਾਂ ਦੇ ਵਿਚ ਜਾ ਛੁਪੇ, ਜਿਹੜੇ ਨਹੀਂ ਭੱਜ ਸਕੇ ਉਨ੍ਹਾਂ ਨੇ ਕੇਸ ਕੱਟ ਕੇ ਆਪਣੀ ਬਾਹਰੀ ਦਿੱਖ ਬਦਲ ਲਈ। ਜੰਗਲੀ ਫਲ, ਸਬਜ਼ੀਆਂ ਤੇ ਸ਼ਿਕਾਰ ਉੱਪਰ ਗੁਜ਼ਾਰਾ ਕਰਦੇ, ਖਾਣ ਪੀਣ ਦੀਆਂ ਮਾਮੂਲੀ ਚੀਜ਼ਾਂ ਦੇ ਉਨ੍ਹਾਂ ਦੇ ਵੱਡੇ ਵੱਡੇ ਨਾਮ ਰੱਖੇ। ਬੰਦਾ ਸਿੰਘ ਵੇਲੇ ਬੇਸ਼ੱਕ ਸਿੱਖ ਦੋ ਧੜਿਆਂ ਦੇ ਵਿਚ ਵੰਡ ਹੋ ਗਏ ਸਨ, ਸਮਦ ਖਾਨ ਦੇ ਜ਼ੁਲਮਾਂ ਨੇ ਫਿਰ ਇਕੱਠੇ ਕਰ ਦਿੱਤੇ ਸੀ। ਗਰੀਬ ਮੁਸਲਮਾਨਾਂ ਦੀ ਹਮਦਰਦੀ ਸੰਭਵ ਹੈ, ਜਗੀਰਦਾਰਾਂ ਅਫਸਰਾਂ ਦੇ ਨਾਲ ਹੋਣ ਦੀ ਥਾਂ ਸਿੱਖਾਂ ਦੇ ਨਾਲ ਹੋਵੇ। ਸੰਭਵ ਹੈ ਕਿ ਮੁਸਲਮਾਨ ਜੱਟ ਚੋਰੀ ਛਿਪੇ ਸਿੱਖਾਂ ਨੂੰ ਰਾਸ਼ਨ ਦਿੰਦੇ ਹੋਣ। 2-3 ਸਾਲ ਦੇ ਵਿਚ ਹੀ ਉਹ ਇੰਨੇ ਤਕੜੇ ਹੋ ਗਏ ਕਿ ਲੱਖੀ ਜੰਗਲ ਤੇ ਮਾਲਵਾ ਦੇ ਰੇਗਿਸਤਾਨ ਦੇ ਵਿਚੋਂ ਆਬਾਦੀਆਂ ਦੇ ਵੱਲ ਨਿਕਲ ਕੇ ਲੁੱਟ ਮਾਰ ਕਰਦੇ ਤੇ ਗਵਾਉਣ ਦੇ ਲਈ ਉਨ੍ਹਾਂ ਦੇ ਕੋਲ ਹੁਣ ਰਹਿ ਵੀ ਕੀ ਗਿਆ ਸੀ ਤੇ ਉਨ੍ਹਾਂ ਦੇ ਇਰਾਦੇ ਮਜ਼ਬੂਤ ਸਨ ਤੇ ਇਸ ਵਿਚ ਵਿਵਾਦ ਨਹੀਂ। ਪਰ ਸਰਕਾਰ ਅੰਦਰਲੀ ਖਾਨਾ ਜੰਗੀ ਨੇ ਲਾਹੌਰ ਕਮਜ਼ੋਰ ਜ਼ਰੂਰ ਕਰ ਛੱਡਿਆ ਸੀ। 1716 ਦੇ ਵਿਚ ਜਿਹੜਾ ਸੀ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿਚ ਇਕ ਜ਼ਿਮੀਦਾਰ ਨੇ ਬਗਾਵਤ ਕਰ ਦਿੱਤੀ, ਜਿਹਦਾ ਨਾਮ

ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਲਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਵੱਲ ਸਿੰਧ ਸਾਗਰ ਦੁਆਬ ਦੇ ਅਵਾਨ ਜ਼ਿਮੀਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਇਹ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਦੇ ਵਿੱਚ ਹੋਇਆ। ਬਾਰੀ ਦੁਆਬ ਦੇ ਜ਼ਿਮੀਦਾਰਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਲਾਹੌਰ ਤੋਂ ਮੁਲਤਾਨ ਜਾਂਦਾ ਰਾਹ ਸ਼ਿਕਾਰਗਾਹ ਬਣ ਗਿਆ। ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਜਿਹੜੀ ਸੀ, ਦਿੱਲੀ ਦਰਬਾਰ ਦੀ ਸ਼ਰੀਕੇਬਾਜ਼ੀ ਦੇ ਵਿੱਚ ਅਬਦੂਸ ਸਮਦ ਖਾਨ ਦੇ ਤਕੜੇ ਰਸੂਖ ਵਾਲੇ ਰਿਸ਼ਤੇਦਾਰ ਸਨ, ਜਿਹੜੇ ਪੰਜਾਬ ਦੀ ਤਾਣੀ ਸੁਲਝਾਉਣ ਦੇ ਹੱਕ ਦੇ ਵਿੱਚ ਨਹੀਂ ਸਨ, ਉਲਝਾਉਣ ਦੇ ਹੱਕ ਚ ਸਨ। ਉਸਦੇ ਸਾਰੇ ਦੁਸ਼ਮਣ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸਨ। ਲਾਹੌਰ 35 ਮੀਲ ਦੱਖਣ ਦੇ ਵਿੱਚ ਕਸੂਰ ਦੇ ਪਖਤੂਨਾ ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿੱਚ ਬਗਾਵਤ ਕਰ ਦਿੱਤੀ ਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਦਾਰ ਖਾਨ ਮੁੰਜ ਨੇ ਕੀਤੀ। ਦੋਵਾਂ ਬਗਾਵਤਾਂ ਦੀ ਜੜ ਦੇਸੀ ਤੇ ਪਰਦੇਸੀ ਅਹਿਸਾਸ ਜਿਹੜੀ ਉਹਦੇ ਵਿੱਚ ਸੀ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ। ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇੜੀ ਦਾ ਮੰਚ ਤੇ ਲੜੀਵਾਰ ਭਾਗ 5ਵਾਂ। ਤੇ ਇਸ ਨੂੰ ਇੱਥੋਂ ਹੀ ਆਪਾਂ ਅਗਲੇ ਹਫ਼ਤੇ ਜ਼ਰੂਰ ਸ਼ੁਰੂਆਤ ਕਰਾਂਗੇ ਤੇ ਇਹਨੂੰ ਇੱਥੇ ਕਰਦੇ ਹਾਂ ਸਮਾਪਤ। ਅਗਲੀ ਗੱਲ ਕਰਾਂਗੇ ਲਤੀਫ ਦੇ ਅਨੁਸਾਰ 1720 ਦੀ ਖੇਸ਼ਗੀ ਬਗਾਵਤ ਦਿੱਲੀ ਵਸੇ ਸੈਯਦ ਭਰਾਵਾਂ ਦੇ ਇਸ਼ਾਰੇ ਦੇ ਉੱਤੇ ਹੁੰਦੀ ਹੈ ਤੇ ਉਹਦੇ ਵਿੱਚ ਕੀ ਕੁਝ ਵਾਪਰਦਾ ਹੈ। ਤੇ ਲਓ ਦੋਸਤੋ, ਇਸ ਦੇ ਨਾਲ ਇਸ ਚੈਪਟਰ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਅਗਲੇ ਹਫ਼ਤੇ ਇੱਥੋਂ ਹੀ ਸ਼ੁਰੂ ਕਰਾਂਗੇ, ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 6ਵਾਂ ਅਗਲੀ ਸ਼ੁਰੂਆਤ ਰਹੇਗੀ। ਤੇ ਲਓ ਦੋਸਤੋ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ ਵੈਸੇ ਤਾਂ, ਤੇ 2.5 ਘੰਟੇ ਹੀ ਹੋ ਗਏ ਜੀ, ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 1979 ਵਾਲ ਸਟੂਡੀਓ ਦਾ ਨੰਬਰ ਹੈ, ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਸਵਾਗਤ ਹੈ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਜਾਂ ਫਿਰ ਇੱਥੇ ਮਾਫ਼ੀ ਲੈਂਦੇ ਹਾਂ ਤੇ ਨਾਮ ਜ਼ਰੂਰ ਮੈਂ ਜ਼ਿਕਰ ਕਰ ਦਿੰਦਾ ਹੈ, ਮਾਫ਼ੀ ਚਾਹਵਾਂਗਾ, ਅੱਜ ਸਮਾਂ ਕਾਫ਼ੀ ਲੱਗ ਗਿਆ ਜੀ। ਸ਼ੈਲੀ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਬਹੁਤ ਸਾਰੇ ਉਹਨਾਂ ਨੇ ਪਟਿਆਲੇ ਵਿਖੇ ਜੋ ਕੁਝ ਵਾਪਰਿਆ ਲਾਈਨਮੈਨਾਂ ਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਜੋ ਅੰਨੇਵਾਹ ਲਾਠੀਚਾਰਜ ਕੀਤਾ ਜੀ, ਮੈਂ ਇਸ ਗੱਲ ਦੀ ਸਖ਼ਤ ਤੋਂ ਸਖ਼ਤ ਕਹਿੰਦੇ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ, ਬਿਲਕੁਲ ਜੀ ਨਿੰਦਾ ਕਰਨੀ ਬਣਦੀ ਹੈ ਜੋ ਹਾਲਾਤ ਬਣੇ ਨੇ। ਸ਼ੈਲੀ ਬਾਈ ਜੀ ਕਹਿੰਦੇ ਇਹ ਉਹੀ ਭਗਵੰਤ ਮਾਨ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਤਾਂ ਗੋਰਿਆਂ ਨੂੰ ਕੰਮ ਤੇ ਰੱਖਾਂਗੇ, ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਦੇ ਨਹੀਂ ਸਕਦੇ। ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਪੰਜਾਬ ਸਰਕਾਰ ਜਿਹੜੀ ਹੈ ਕਹਿੰਦੇ ਮੁਰਦਾਬਾਦ ਹੈ। ਤੇ ਸ਼ੈਲੀ ਜੀ ਤੋਂ ਬਾਅਦ ਰਾਜਨ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਲਾਈਕ ਨੰਬਰ 2 ਸਮੂਹਿਕ ਰੂਪ ਦੇ ਵਿੱਚ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ੈਲੀ ਜੀ ਲਿਖਦੇ ਨੇ, ਪਹਿਲਾਂ ਤਾਂ ਕਿਸਾਨਾਂ ਨੂੰ ਕਹਿੰਦੇ ਸੀ ਕਿ ਵਜ਼ਾ ਨਹੀਂ ਜਗ੍ਹਾ ਦੇਖਦੇ ਨੇ ਹੁਣ। ਤੇ ਇਸੇ ਤਰ੍ਹਾਂ ਸ਼ੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਜੀ ਸਵਾਲ ਲਿਖ ਦਿੱਤੇ ਜੀ, ਨੋਟ ਕਰਿਓ ਜੀ। ਤੇ ਜ਼ਰੂਰ ਜ਼ਿਕਰ ਕਰ ਗਏ ਨੇ ਸੈਣੀ ਸਾਹਿਬ ਉਹਨਾਂ ਦੇ ਬਾਰੇ ਸਾਰਾ ਹੀ। ਤੇ ਰਾਜਨ ਜੀ ਕਹਿੰਦੇ ਨੇ ਕਿ ਸ਼ੈਲੀ ਵੀਰ ਜੀ ਬਹੁਤ ਮਾੜਾ ਕੰਮ ਕੀਤਾ ਸਰਕਾਰ ਨੇ ਜੀ। ਤੇ ਸ਼ੈਲੀ ਜੀ ਕਹਿੰਦੇ ਆ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਇਸ ਤਰ੍ਹਾਂ ਕੁੱਟਣਗੇ ਉਮੀਦ ਨਹੀਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਤੀਜਾ ਭੁਗਤਣਾ ਪਵੇਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਸੈਣੀ ਸਾਹਿਬ ਕਹਿੰਦੇ ਆ ਬਿਲਕੁਲ ਠੀਕ ਹੈ ਆਵਾਜ਼ ਵੀ ਤੇ ਅੰਦਾਜ਼ ਵੀ ਜੀ, ਸ਼ੁਕਰੀਆ ਜੀ। ਤੇ ਛੈਲੀ ਜੀ ਕਹਿੰਦੇ ਆ ਵਾਤਾਵਰਨ ਦਿਵਸ ਦੀਆਂ ਢੇਰ ਸਾਰੀਆਂ ਸਭ ਨੂੰ ਮੁਬਾਰਕਾਂ ਹੋਣ ਜੀ, ਤੁਹਾਨੂੰ ਵੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਰਾਮ ਸਿੰਘ ਸਿੱਧੂ ਮਾਣੂਕੇ ਸਾਹਿਬ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੀ। ਤੇ ਇਸੇ ਤਰ੍ਹਾਂ ਸੰਧੂ ਅੰਕਲ ਜੀ ਦੇ ਸੁਨੇਹੇ ਨੇ ਤੇ ਆਪਣੇ ਵਧਾਈਆਂ ਦਿੱਤੀਆਂ ਨੇ ਸ਼ੈਲੀ ਬਾਈ ਜੀ ਨੇ ਵੀ ਰਾਮ ਬਾਬਾ ਸਿੱਧੂ ਜੀ ਨੂੰ, ਮਾਣੂਕੇ ਸਾਹਿਬ ਨੂੰ ਜਨਮ ਦਿਨ ਦੀਆਂ। ਤੇ ਆਪਣੇ ਸੁਰਿੰਦਰ ਕੌਰ ਮਾਲ ਜੀ ਜੁੜੇ ਹੋਏ ਸਤਿ ਸ਼੍ਰੀ ਅਕਾਲ ਭੇਜਦੇ ਨੇ, ਦਵਿੰਦਰ ਭਾਰਤ ਜੀ ਜੋਈ ਤੋਂ ਸਤਿ ਸ਼੍ਰੀ ਅਕਾਲ, ਬਲਰਾਜ ਸਿੰਘ ਸੰਧੂ ਅੰਕਲ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਰਜੀਤ ਭਾਰਤ ਸਤਿ ਸ਼੍ਰੀ ਅਕਾਲ ਇੰਡੀਆ ਤੋਂ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਆ ਸਤਿਕਾਰਯੋਗ ਸੰਧੂ ਅੰਕਲ ਜੀ ਸਤਿ ਸ਼੍ਰੀ ਅਕਾਲ ਹੈ ਜੀ, ਬਲਰਾਜ ਸਿੰਘ ਸੰਧੂ ਅੰਕਲ ਐਡਵੋਕੇਟ ਰਾਜਨ ਸੈਣੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਮੁਕੱਦਰ ਬਾਈ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਪਿਆਰਿਓ ਜੀ ਅਨੁਜ ਜੀ, ਤੇ ਆਪਣੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਸਤਿ ਸ਼੍ਰੀ ਅਕਾਲ ਭਾਜੀ ਜੀ ਅਨੁਜ ਜੀ, ਤੇ ਕਹਿੰਦੇ ਨੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ ਜੀ। ਤੇ ਰਾਜਨ ਸੈਣੀ ਸਾਹਿਬ ਔਜਲਾ ਸਾਹਿਬ, ਵੀਰ ਜੀ ਮੈਂ ਤਾਂ ਆਨਲਾਈਨ ਤੁਹਾਡੀ ਗੈਰ ਹਾਜ਼ਰੀ ਲਗਾ ਆਇਆ ਜੀ,
ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸੁਣ ਰਹੇ ਆ ਕਹਿੰਦੇ ਜੀ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਨੇ ਤੇ ਆਪਣੇ ਨਵਦੀਪ ਸਿੰਘ ਜੀ ਦਿੱਲੀ ਵਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਹਿਬ ਨੂੰ ਭੇਜ ਰਹੇ ਨੇ। ਲੋ ਦੋਸਤੋ ਇਸ ਦੇ ਨਾਲ ਹੀ ਮੈਨੂੰ ਤੇ ਉਹ ਅੱਗੇ ਹੈਵ ਏ ਨਾਈਸ ਵੀਕਐਂਡ, ਕੱਲ ਨੂੰ ਪ੍ਰੋਗਰਾਮ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਮਹਿਫਲ ਮਿੱਤਰਾਂ ਦੀ ਭਾਰਤੀ ਸਮਾਂ 8 ਵਜੇ ਤੇ ਐਤਵਾਰ ਨੂੰ ਭਾਰਤੀ ਸਮਾਂ 8 ਵਜੇ ਮਹਿਫਲ ਮਿੱਤਰਾਂ ਦੀ ਲੱਗੇਗੀ ਤੇ ਸੋਮਵਾਰ ਨੂੰ ਤੁਹਾਡਾ ਮੇਰਾ ਰਾਬਤਾ ਫਿਰ ਤੋਂ ਜੁੜੇਗਾ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਤੇ ਪ੍ਰੋਗਰਾਮ ਹੋਰ ਵੀ ਤੁਹਾਡੇ ਲਈ ਜਿਹੜੇ ਹੈ ਵੀਡੀਓ ਵਗੈਰਾ ਪਾਉਂਦੇ ਰਹਿੰਦੇ ਆ ਜੀ ਤੇ ਉਹਨਾਂ ਨੂੰ ਜ਼ਰੂਰ ਦੇਖ ਲਿਆ ਕਰੋ, ਸ਼ੇਅਰ ਕਰ ਦਿਆ ਕਰੋ ਚੰਗੀ ਲੱਗਦੀ ਹੈ ਤਾਂ ਤੇ ਦੋਸਤਾਂ ਮਿੱਤਰਾਂ ਤੱਕ ਇਹ ਕਾਫਲਾ ਇਸੇ ਤਰ੍ਹਾਂ ਵੱਡਾ ਹੋਵੇਗਾ ਤੁਹਾਡੇ ਸਾਥ ਦੇ ਨਾਲ ਤੇ ਵੱਧ ਘੱਟ ਬੋਲ ਗਏ ਹੋਏ ਲਿਖਣ ਪੜ੍ਹਨ ਦੇ ਵਿੱਚ ਗੁਸਤਾਖੀ ਹੋਈ ਹੋਵੇ ਤੇ ਮਾਫ਼ੀ ਚਾਹਾਂਗਾ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਹੈਵ ਏ ਨਾਈਸ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਦੋਸਤੋ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ ਇਸ ਨੂੰ ਕਰੋ ਇੰਜੋਏ, ਸਤਿ ਸ਼੍ਰੀ ਅਕਾਲ।

0: ద్వాపర రేడియో ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ ਅੱਜ 4 ਜੂਨ 2026 ਦਾ ਦਿਹਾੜਾ ਤੇ ਵੀਰਵਾਰ ਵਾਲਾ ਦਿਨ ਹੈ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿਚ ਇਕ ਦੂਸਰੇ ਦਾ ਸਾਥ ਨਿਭਾਵਾਂਗੇ ਤੇ ਗੱਲਾਂ ਤੁਹਾਨੂੰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ, ਅਮਰੀਕਾ ਤੱਕ ਦੀਆਂ ਸੁਣਾਵਾਂਗੇ ਤੇ ਦੇਸ਼ ਭਰ ਦੀਆਂ ਖਬਰਾਂ ਤੇ ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਤੇ ਨਾਲ ਅੱਜ ਇੱਕ ਕਹਾਣੀ ਘਰ ਵਾਲੀ ਤੁਹਾਨੂੰ ਸੁਣਾਵਾਂਗੇ ਤੇ ਜਿਵੇਂ ਹੀ ਸਮਾਂ ਜਿਹੜਾ ਇਜਾਜ਼ਤ ਦੇਵੇਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਜਾਣ ਦੀ ਵੀ ਗੱਲ ਪਾਵਾਂਗੇ। ਤੇ ਲਓ ਦੋਸਤੋ ਅੱਜ 4 ਜੂਨ, ਦੋਸਤਾਂ ਦਾ ਸਭ ਦਾ ਨਿੱਘਾ ਸਵਾਗਤ ਹੈ ਦੇਸ਼ਾਂ ਵਿਦੇਸ਼ਾਂ ਤੋਂ ਜਿੱਥੋਂ ਵੀ ਤੁਸੀਂ ਸੁਣ ਰਹੇ ਹੋ ਨਾਲ ਜੁੜੇ ਹੋਏ ਹੋ। ਪਰਮਿੰਦਰ ਬਾਈ ਜੀ ਨੇ ਫਗਵਾੜੇ ਤੋਂ ਸਤਿ ਸ੍ਰੀ ਅਕਾਲ ਭੇਜ ਦਿੱਤੇ ਆ। ਸਭ ਤੋਂ ਪਹਿਲਾਂ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਦੇ ਸਤਿਕਾਰਯੋਗ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਨੂ ਜੀ, ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਵੀ ਤੇ ਲਾਈਕ ਨੰਬਰ 2 ਕਹਿੰਦੇ ਨੇ। ਮਾਲ ਸੁਰਿੰਦਰ ਜੀ US ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ ਅਨੂ ਜੀ। ਸੁਰਿੰਦਰ ਕੌਰ ਮਾਲ ਜੀ, ਜੀ ਅਨੂ ਜੀ ਸਵਾਗਤ ਹੈ ਤੇ ਸਪੋਰਟ ਵੀ ਕਰਦੇ ਆ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ ਫਿਰ ਕਰਦੇ ਆਗਾ ਜ਼ਿੰਦਗੀਨਾਮਾ ਹਾਲੇ ਦੁਨੀਆਂ ਦਾ ਤੇ ਪਾਉਂਦੇ ਆ ਬਾਅਦ 7:12 ਦਾ ਸਮਾਂ ਫਿਲਣ ਦੀਆਂ ਘੜੀਆਂ ਦੇ ਮੁਤਾਬਕ ਹੋ ਗਿਆ ਤੇ ਭਾਰਤ ਦੇ ਵਿਚ ਰਾਤ ਦੇ 9:42 ਦਾ ਸਮਾਂ ਜਿਹੜਾ ਹੋ ਚੁੱਕਿਆ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ ਆਪਣੇ 12:12 ਘੜੀਆਂ ਦੇ ਉੱਤੇ ਨੇ ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:12, UK ਦੇ ਵਿਚ ਸ਼ਾਮ ਦੇ ਆਪਣੇ 5:12 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਘੜੀਆਂ ਦੇ ਉੱਤੇ ਸਮਾਂ ਤੇ ਸਥਿਤੀ ਜਿਹੜੀ ਹੈ ਸ਼ਾਮ ਦੇ 6:12 ਦੀ ਹੈ। ਤੇ ਲੋਕ ਕਰਦੇ ਆ ਫਿਰ ਅਗਾਜ਼ ਅੱਜ ਦੇ ਵਿਚਾਰ ਦੇ ਨਾਲ। ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਕਮੈਂਟਾਂ ਦੇ ਰਾਹੀਂ ਜ਼ਰੂਰ ਦਰੁਸਤ ਕਰਾ ਸਕਦੇ ਹੋ ਜਾਂ ਫੋਨ ਨੰਬਰ ਕਾਲ ਕਰਕੇ ਵੀ ਜਿਹੜੀ ਹੈ ਉਹਦੇ ਉੱਤੇ ਵੀ ਦਰੁਸਤ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਸੁਣਨ ਦੇ ਵਿਚ ਆ ਰਹੀ ਹੈ। ਅੱਜ ਦੇ ਵਿਚਾਰ ਦੇ ਵੱਲ ਨੂੰ ਚਲੀਏ ਤੇ ਆਪਣੀ ਅਮੀਰੀ ਵੇਖਣੀ ਹੋਵੇ ਤਾਂ ਲੋੜਵੰਦਾਂ ਦੀ ਸੇਵਾ ਕਰਕੇ ਵੇਖੋ, ਭਗਤ ਪੂਰਨ ਸਿੰਘ ਹੋਣਾ ਦਾ ਇਹ ਕਥਨ ਹੈ। ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਉਹਨਾਂ ਨੂੰ ਯਾਦ ਵੀ ਕਰਾਂਗੇ ਭਗਤ ਪੂਰਨ ਸਿੰਘ ਹੋਣਾ ਨੂੰ ਤੇ 1904 ਦੇ ਵਿੱਚ ਭਗਤ ਪੂਰਨ ਸਿੰਘ ਹੋਣੀ ਪਿੰਗਲਵਾੜੇ ਦੇ ਬਾਨੀ ਉਹਨਾਂ ਦਾ ਜਿਹੜਾ ਸੀ ਰਾਜੇਵਾਲ ਲੁਧਿਆਣਾ ਵਿਖੇ ਉਹਨਾਂ ਦਾ ਜਨਮ ਹੁੰਦਾ ਅੱਜ ਦੇ ਦਿਹਾੜੇ ਦੇ ਉੱਤੇ ਤੇ ਉਹਨਾਂ ਦੇ ਕਾਰਜ ਕੀਤੇ ਉਹਨਾਂ ਨੂੰ ਯਾਦ ਕਰਾਂਗੇ ਤੇ ਅੱਜ ਦੇ ਦਿਹਾੜੇ ਦੇ ਉੱਤੇ 4 ਜੂਨ 1845 ਦੇ ਵਿੱਚ ਅਮਰੀਕਾ ਤੇ ਮੈਕਸੀਕੋ ਦੇ ਵਿਚਕਾਰ ਜਿਹੜਾ ਯੁੱਧ ਹੋਇਆ ਸੀ ਤੇ 1929 ਦੇ ਵਿੱਚ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਕੇਸ ਦੀ ਸੈਸ਼ਨ ਜੱਜ ਲਿਓਨਾਰਡ ਮਿਡਲਟਨ ਨੇ ਜਿਹੜਾ ਸੀ ਸੁਣਵਾਈ ਸ਼ੁਰੂ ਕੀਤੀ ਸੀ। 1984 ਦੇ ਵਿੱਚ ਫੌਜ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਸਵੇਰੇ 4:40 ਦੇ ਉੱਤੇ ਹਮਲਾ ਜਦਕਿ ਜਨਰਲ ਬਰਾੜ ਅਨੁਸਾਰ 5 ਜੂਨ ਸ਼ਾਮ 7 ਜਿਹੜਾ ਸ਼ੁਰੂ ਹੋਇਆ। 1999 ਦੇ ਵਿੱਚ ਚੀਨ ਦੇ ਤਿਆਨਾਮੈਨ ਚੌਂਕ ਦੇ ਵਿੱਚ ਹਜ਼ਾਰਾਂ ਜਿਹੜੇ ਸਨ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਿਹੜਾ ਕੁਚਲਿਆ ਗਿਆ। ਭਗਤ ਪੂਰਨ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਤਾਂ ਦੋਸਤੋ ਉਹਨਾਂ ਦਾ ਗੱਲਬਾਤ ਥੋੜੀ ਜਿਹੀ ਕਰਦੇ ਹਾਂ ਫਿਰ ਆਪਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਭਗਤ ਪੂਰਨ ਸਿੰਘ ਜੀ ਪੰਜਾਬ ਦੇ ਉੱਘੇ ਸਮਾਜ ਸੇਵੀ, ਚਿੰਤਕ, ਵਾਤਾਵਰਨ ਪ੍ਰੇਮੀ ਤੇ ਸਰਵ ਭਾਰਤ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ। ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਤੇ ਸਾਰੀ ਉਮਰ ਪਿੰਗਲੇ ਤੇ ਅਨਾਥਾਂ ਦੀ ਜਿਹੜੀ ਹੈ ਨਿਰਸਵਾਰਥ ਸੇਵਾ ਕਰਨ ਦੇ ਕਾਰਨ ਪੰਜਾਬ ਤੇ ਉੱਤਰ ਭਾਰਤ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਯਾਦ ਕੀਤਾ ਜਾਂਦਾ। ਭਗਤ ਪੂਰਨ ਸਿੰਘ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਰੋਣੋ ਨੇੜੇ ਖੰਨਾ ਦੇ ਵਿੱਚ ਜਿਹੜਾ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੁੰਦਾ ਹੈ ਤੇ ਪਿਤਾ ਛਿੱਬੂ ਮੱਲ ਦੇ ਘਰ ਦੇ ਵਿੱਚ। ਪਿਤਾ ਸ਼ਾਹੂਕਾਰਾਂ ਕਰਦੇ ਸਨ ਤੇ ਆਪ ਦਾ ਜਿਹੜਾ ਬਚਪਨ ਸੀ ਉਹਨਾਂ ਦਾ ਨਾਂ ਰਾਮਜੀ ਦਾਸ ਸੀਗਾ। ਪਹਿਲਾਂ ਭਗਤ ਪੂਰਨ ਸਿੰਘ ਉਹਨਾਂ ਤੋਂ ਪਹਿਲਾਂ ਰਾਮਜੀ ਦਾਸ। ਆਪ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ ਗਿਆ। ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦਿਆਂ ਆਪ ਦੀ ਮਾਤਾ ਨੇ ਆਪ ਦਾ ਜਿਹੜਾ ਪੜ੍ਹਨਾ ਜਾਰੀ ਰੱਖਿਆ। ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਮੁਹਾਰਤ ਰੱਖਣ ਵਾਲੇ ਸਾਹਿਤ ਰਸੀਏ ਸਨ ਤੇ ਵਾਤਾਵਰਨ ਪ੍ਰਦੂਸ਼ਣ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਆਦਿ ਮੁੱਦਿਆਂ ਦੀ ਸ਼ੁਰੂਆਤ ਜਿਹੜੀ ਹੈ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਉਹਨਾਂ ਨੇ ਕੀਤੀ ਸੀ। ਭਗਤ ਜੀ ਰੁੱਖ ਜਿਹੜਾ ਲਗਾਉਣਾ ਤੇ ਰੁੱਖ ਬਚਾਉਣ ਦੀ ਗੱਲ ਕਰਦੇ ਸਨ ਤੇ ਉਹ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਸੀ ਰਹਿੰਦੇ ਹੁੰਦੇ, ਸਗੋਂ ਉਹਨਾਂ ਨੇ ਤਾਂ ਹਕੀਕਤ ਦੇ ਵਿੱਚ ਵੀ ਕੁਝ ਕਰਕੇ ਵੀ ਵਿਖਾਇਆ। ਰੱਦੀ ਜਾਂ ਵਰਤੇ ਹੋਏ ਕਾਗਜ਼ ਦੇ ਇੱਕ ਪਾਸੇ ਲਿਖ ਕੇ ਦੂਸਰਾ ਪਾਸਾ ਖਾਲੀ ਛੱਡਿਆ ਜਾਂਦਾ। ਪਿੰਗਲਵਾੜੇ ਦੇ ਵਿੱਚ ਲਿਖਣ ਜਾਂ ਛਪਾਈ ਦੇ ਜਿਹੜੇ ਜਿੰਨੇ ਵੀ ਕੰਮ ਹੁੰਦੇ ਸਨ ਉਹ ਸਾਰੇ ਕਾਗਜ਼ ਦੇ ਉਸ ਪਾਸੇ ਹੁੰਦੇ ਜਿਨ੍ਹਾਂ ਵਧੇਰੇ ਕਾਗਜ਼ ਵਰਤਿਆ ਜਾਂਦਾ। ਉਹਨਾਂ ਨੇ ਜਿਹੜਾ ਵਧੇਰੇ ਰੁੱਖ ਕੱਟੇ ਜਾਂਦੇ ਉਹਦਾ ਵਿਰੋਧ ਕੀਤਾ। ਅੱਜ ਵੀ ਧਾਰਮਿਕ ਥਾਵਾਂ ਦੇ ਉੱਤੇ ਪਿੰਗਲਵਾੜਾ ਸੰਸਥਾਵਾਂ ਵੱਲੋਂ ਮੁਫ਼ਤ ਸਾਹਿਤ ਵੰਡਿਆ ਜਾਂਦਾ ਹੈ। ਭਗਤ ਜੀ ਪ੍ਰਦੂਸ਼ਣ ਪ੍ਰਤੀ ਜਾਗਰੂਕ ਸਨ ਤਾਂ ਹੀ ਉਹਨਾਂ ਨੇ ਕਾਰ ਜਾਂ ਬੱਸ ਰਾਹੀਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ, ਉਹ ਹਮੇਸ਼ਾ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਰਹੇ। ਭਗਤ ਜੀ ਨੇ ਪਿੰਗਲਵਾੜਾ ਦੇ ਵਿੱਚ ਏਸੀ ਨਹੀਂ ਲਗਾਉਣਾ ਚਾਹਿਆ, ਲੱਗਣ ਦਿੱਤਾ, ਕਿਉਂਕਿ ਵਾਯੂ ਮੰਡਲ ਵਿਚਲੀ ਜਿਹੜੀ ਆ ਅਯੋਨ ਪਰਤ ਹੈ ਉਹਦੇ ਵਿੱਚ ਛੇਕ ਹੋ ਰਹੇ ਨੇ। ਭਗਤ ਜੀ ਨੇ ਖੱਦਰ ਦਾ ਜਿਹੜਾ ਰੱਜ ਕੇ ਪ੍ਰਚਾਰ ਕੀਤਾ। ਜੇਕਰ ਸਰਕਾਰ ਅਤੇ ਸਮਾਜ ਸੇਵਕ ਅੱਜ ਵਾਤਾਵਰਨ ਦੇ ਸੰਭਾਲ ਦੀ ਗੱਲ ਕਰਦੇ ਨੇ ਤਾਂ ਸੱਚੀ ਗੱਲ ਇਹ ਵੀ ਹੈ ਕਿ ਇਸ ਗੱਲ ਦੇ ਉੱਤੇ ਸਿਰਜਕ ਤੇ ਪ੍ਰਚਾਰਕ ਹੋਣ ਦਾ ਅਸਲ ਜਿਹੜਾ ਸਹਿਰਾ ਭਗਤ ਪੂਰਨ ਸਿੰਘ ਜੀ ਨੂੰ ਜਾਂਦਾ। ਪਿੰਗਲਵਾੜਾ ਦੀ ਸੰਸਥਾਵਾਂ ਜਿਹੜੀਆਂ ਨੇ ਉਹਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਵਿੱਚ ਕੋਈ 4 ਕੁ ਸਾਲ ਦੇ ਅਪੰਗ ਬੱਚੇ ਨੂੰ ਰੋਂਦਾ ਛੱਡ ਗਏ ਤੇ ਭਗਤ ਜੀ ਨੇ ਉਸ ਬੱਚੇ ਦੀ ਜਿਹੜੀ ਸੇਵਾ ਸੰਭਾਲ 1934 ਤੋਂ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਪਿੰਗਲਵਾੜੇ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ 1934 ਤੋਂ ਕਰਨੀ ਸ਼ੁਰੂ ਕੀਤੀ ਤੇ ਉਸਦਾ ਨਾਮ ਜਿਹੜਾ ਸੀ ਪਿਆਰਾ ਸਿੰਘ ਰੱਖਿਆ ਗਿਆ। ਉਸ ਦਿਨ ਤੋਂ ਹੀ ਪਿੰਗਲਵਾੜਾ ਸੰਸਥਾ ਦਾ ਜਿਹੜਾ ਖਿਆਲ ਰਾਮਜੀ ਦਾਸ ਭਗਤ ਪੂਰਨ ਸਿੰਘ ਜੀ ਹੁਣਾਂ ਨੂੰ ਜਿਹੜਾ ਸੀ ਆਇਆ ਤੇ ਉਸ ਦਿਨ ਤੋਂ ਭਗਤ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਅਧਿਆਇ ਜਿਹੜਾ ਸੀ ਪੰਨਾ ਜਿਹੜਾ ਜੁੜ ਗਿਆ। ਮਾਨੋ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ 1947 ਨੂੰ ਜਦ ਦੇਸ਼ ਆਜ਼ਾਦ ਹੋਇਆ ਤਾਂ ਵੰਡ ਦੇ ਕਾਰਨ ਦੋਹਾਂ ਮੁਲਕਾਂ ਦੇ ਲੋਕਾਂ ਤੇ ਜਦ ਭਾਰੀ ਕਹਿਰ ਟੁੱਟਿਆ ਤਾਂ ਆਪ ਲਾਹੌਰ ਤੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪਿਆਰਾ ਸਿੰਘ ਨੂੰ ਪਿੱਠ ਦੇ ਉੱਤੇ ਝੁੱਕ ਕੇ ਰੈਫਿਊਜੀ ਕੈਂਪ ਦੇ ਵਿੱਚ ਪਹੁੰਚੇ ਜਿੱਥੇ ਆਪ ਨੇ ਤਨ ਮਨ ਦੇ ਨਾਲ ਸੇਵਾ ਨਿਭਾਈ। 1958 ਨੂੰ ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੰਸਥਾ ਦੀ ਸ਼ੁਰੂਆਤ ਹੋਈ। ਅੱਜ ਇਸ ਸੰਸਥਾ ਦੀਆਂ ਅੰਮ੍ਰਿਤਸਰ ਅਤੇ ਜਲੰਧਰ, ਸੰਗਰੂਰ, ਮਾਨਾਵਾਲਾ, ਪਲਸੋਰਾ ਤੇ ਗੋਇੰਦਵਾਲ ਬ੍ਰਾਂਚਾਂ ਦੇ ਵਿੱਚ 1200 ਦੇ ਕਰੀਬ ਲਾਵਾਰਸ ਮਰੀਜ਼ ਜਿਹੜੇ ਦਾਖਲ ਨੇ। ਉਨ੍ਹਾਂ ਦੀ ਸੇਵਾ ਸੰਭਾਲ ਦੇ ਲਈ ਸਿਹਤ ਕਰਮਚਾਰੀ ਤੇ ਸਟਾਫ ਤਾਇਨਾਤ ਹੈ। ਪਿੰਗਲਵਾੜੇ ਦੇ ਵਿੱਚ ਮੁੱਢਲੀਆਂ ਡਾਕਟਰੀ ਸਹੂਲਤਾਂ ਵਾਲੀ ਜਿਹੜੀਆਂ ਟਰਾਮਾ ਵੈਨ ਜੀ ਟੀ ਰੋਡ ਦੇ ਉੱਤੇ ਹੁੰਦੇ ਸੜਕ ਹਾਦਸਿਆਂ ਦੇ ਪੀੜਤਾਂ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਲੋੜਵੰਦ ਅੰਗਹੀਣਾਂ ਲਈ ਭਗਤ ਜੀ ਦੀ ਯਾਦ ਦੇ ਵਿੱਚ ਇੱਕ ਬਨੌਟੀ ਅੰਗ ਕੇਂਦਰ ਸਥਾਪਿਤ ਕੀਤਾ ਗਿਆ ਜਿੱਥੇ ਅੰਗਹੀਣਾਂ ਨੂੰ ਮੁਫ਼ਤ ਬਨੌਟੀ ਅੰਗ ਲਗਾਏ ਜਾਂਦੇ ਨੇ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਿਆ ਕਰਦੇ ਸਨ ਤੇ ਉਨ੍ਹਾਂ ਦੇ ਜਾਣਸ਼ੀਨ ਡਾਕਟਰ ਬੀਬੀ ਇੰਦਰਜੀਤ ਕੌਰ ਹੁਣਾਂ ਨੇ ਕੁਦਰਤੀ ਖੇਤੀ ਆਰੰਭ ਕਰ ਰੱਖੀ ਹੈ ਤੇ ਜਨਮ ਤੁਮਾਰੇ ਲੇਖੇ ਨਾਂ ਦੀ ਇਹ ਜਿਹੜੀ ਇੱਕ ਫੀਚਰ ਫਿਲਮ ਬਣੀ ਜੋ ਭਗਤ ਜੀ ਦੇ ਜੀਵਨ ਦੇ ਉੱਤੇ ਬਣਾਈ ਗਈ। ਗਰੀਬ ਬੱਚਿਆਂ ਦੀ ਸਿੱਖਿਆ ਦੇ ਲਈ ਵੱਖ ਵੱਖ ਵਿਦਿਅਕ ਸੰਸਥਾਵਾਂ ਦਾ ਪ੍ਰਬੰਧ ਹੈ। ਭਗਤ ਜੀ ਕੁਦਰਤੀ ਖੇਤੀ ਦਾ ਪ੍ਰਚਾਰ ਕਰਦਿਆਂ ਕਰਦਿਆਂ ਤੇ ਉਨ੍ਹਾਂ ਦੇ ਜਾਣਸ਼ੀਨ ਡਾਕਟਰ ਬੀਬੀ ਇੰਦਰਜੀਤ ਕੌਰ ਨੇ ਕੁਦਰਤੀ ਖੇਤੀ ਆਰੰਭ ਕੀਤੀ। ਇਹ ਜਨਮ ਤੁਮਾਰੇ ਲੇਖੇ ਦਾ ਜ਼ਿਕਰ ਆਉਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਾਂ ਦੇ ਨਾਲ ਜਿਹੜਾ ਸਨਮਾਨ ਕੀਤਾ ਗਿਆ ਉਨ੍ਹਾਂ ਦਾ ਬੜੇ ਵੱਡੇ ਪੱਧਰ ਦੇ ਉੱਤੇ। 1981 ਵਿੱਚ ਪਦਮ ਸ਼੍ਰੀ ਅਵਾਰਡ ਭਗਤ ਜੀ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਈ ਘਟਨਾ ਤੋਂ ਇੰਨਾ ਸਦਮਾ ਪਹੁੰਚਿਆ ਸੀ ਕਿ ਉਨ੍ਹਾਂ ਨੇ ਜਿਹੜਾ ਸੀ ਰੋਸ ਦੇ ਵਜੋਂ ਪਦਮ ਵਿਭੂਸ਼ਣ ਅਵਾਰਡ ਜਿਹੜਾ ਵਾਪਸ ਕਰ ਦਿੱਤਾ ਸੀ। 1990 ਦੇ ਵਿੱਚ ਹਾਰਮਨੀ ਅਵਾਰਡ ਮਿਲਿਆ। 1991 ਦੇ ਵਿੱਚ ਰੋਗ ਰਤਨ ਅਵਾਰਡ ਮਿਲਿਆ। 1991 ਦੇ ਵਿੱਚ ਹੀ ਭਾਈ ਘਨੱਈਆ ਅਵਾਰਡ ਮਿਲਿਆ ਤੇ ਉਹ ਸਰੀਰਕ ਰੂਪ ਦੇ ਵਿੱਚ 5 ਅਗਸਤ 1992 ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਹੁਣ ਸੰਸਥਾ ਦੀ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਭਗਤ ਪੂਰਨ ਸਿੰਘ ਉਨ੍ਹਾਂ ਦੇ ਉਦੇਸ਼ਾਂ ਦੇ ਤਹਿਤ ਜ਼ਿੰਮੇਵਾਰੀ ਨਿਭਾ ਰਹੇ ਨੇ। ਜੀ ਦੋਸਤੋ, ਇਹ ਸਨ ਜੀ ਭਗਤ ਪੂਰਨ ਸਿੰਘ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੇ ਲੁਧਿਆਣਾ ਵਿਖੇ ਜਨਮ ਲਿਆ ਤੇ ਆਪਣਾ ਉਨ੍ਹਾਂ ਦਾ ਜ਼ਿਕਰ ਕੀਤਾ ਹੈ ਤੇ ਉਨ੍ਹਾਂ ਨੂੰ ਹਮੇਸ਼ਾ ਯਾਦਾਂ ਦੇ ਵਿੱਚ ਹਰ ਕੋਈ ਰੱਖਦਾ ਹੈ। ਬਹੁਤ ਵੱਡਾ ਕਾਰਜ ਉਨ੍ਹਾਂ ਦਾ ਇਸ ਧਰਤੀ ਦੇ ਉੱਤੇ ਖਾਸ ਕਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਉਹਨਾਂ ਤੋਂ ਸੇਧ ਬਹੁਤ ਸਾਰੇ ਲੋਕ ਲੈ ਕੇ ਅੱਗੇ ਜਿਹੜੇ ਕਾਰਜ ਕਰ ਰਹੇ ਨੇ। ਗੱਲ ਕੀਤੀ ਹੈ ਭਗਤ ਪੂਰਨ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਪਿੰਗਲਵਾੜਾ ਦੀ ਸ਼ੁਰੂਆਤ ਕੀਤੀ ਤੇ ਸਾਰਾ ਕੁਝ ਆਪਣੇ ਸੀਨਿਆਂ ਦੇ ਉੱਤੇ ਵੀ ਹੰਢਾਇਆ, ਚਾਹੇ ਵੰਡ ਦਾ ਸਮਾਂ ਸੀ ਚਾਹੇ ਹੋਰ ਸਾਰਾ ਸਿਲਸਿਲਾ ਸੀ ਤੇ ਉਹਨਾਂ ਦਾ ਜ਼ਿਕਰ ਦੋਸਤੋ ਕੀਤਾ। ਤੇ ਲਓ ਫਿਰ ਆਪਾਂ ਅੱਜ ਦੀਆਂ ਵਿਦੇਸ਼ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਕਹਾਣੀ ਸੁਣਾਉਣ ਦੀ ਵੀ ਕੋਸ਼ਿਸ਼ ਅੱਜ ਕਰਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਤੇ ਆਪਣਾ ਸੁਨੇਹਾ ਆਪਣੇ ਜਜ਼ਬਾਤ ਜਿਹੜੇ ਸਾਂਝੇ ਕਰ ਸਕਦੇ ਹੋ। ਕਰਦੇ ਹਾਂ ਦੋਸਤੋ ਸ਼ੁਰੂਆਤ, ਅੱਜ 4 June 2026 ਦਾ ਦਿਹਾੜਾ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਬੁਲੇਟਿਨ ਦੀਆਂ ਜਿਹੜੀਆਂ ਨੇ ਆਪਣੀਆਂ ਖ਼ਬਰਾਂ, ਯਾਨੀ ਕਿ ਬੁਲੇਟਿਨ ਦੀਆਂ ਮੁੱਖ ਖ਼ਬਰਾਂ ਉੱਤੇ ਇੱਕ ਨਜ਼ਰ ਘੁਮਾਉਂਦੇ ਹਾਂ। ਪੰਜਾਬ ਦੇ ਵਿੱਚ ਕਾਨੂੰਨੀ ਹਲਚਲ ਜਿਹੜੀ ਤੇਜ਼ ਹੈ ਤੇ ਅਦਾਲਤ ਦੇ ਦਖਲ ਮਗਰੋਂ ਬਿਕਰਮ ਮਜੀਠੀਆ ਦੀ ਟੀਮ ਨੂੰ FIR ਦੀ ਕਾਪੀ ਜਿਹੜੀ ਮਿਲੀ ਹੈ। ਜਗਤਾਰ ਸਿੰਘ ਹਵਾਰਾ ਹੋਣਾ ਨੇ ਪੈਰੋਲ ਮੰਗੀ ਹੈ ਤੇ ਅੰਮ੍ਰਿਤਪਾਲ ਦੇ ਜਿਹੜੇ ਵਕੀਲ ਨੇ ਉਹਦੀ ਜਿਹੜੀ ਹੈ ਸੁਰੱਖਿਆ ਹਟਾਉਣ ਦੇ ਉੱਤੇ ਹਾਈਕੋਰਟ ਨੇ ਸਖ਼ਤ ਜਿਹੜੇ ਕਦਮ ਚੁੱਕੇ ਹੈ। ਸੁਰੱਖਿਆ ਦੇ ਲਿਹਾਜ਼ ਦੇ ਨਾਲ ਆਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਮੰਦਰਾਂ ਨੂੰ ਬੰਬ ਦੀ ਧਮਕੀ ਮਿਲੀ ਹੈ ਤੇ ਸਿਆਸਤ ਦੇ ਵਿੱਚ ਰਵਨੀਤ ਬਿੱਟੂ ਤੇ ਜਿਹੜੇ ਨੇ ਉਹਨਾਂ ਦੀ ਟਿਕਟ ਵੀ ਕੱਟੀ ਗਈ ਹੈ ਤੇ ਹੋਰ ਜਿਹੜਾ ਉਹਨਾਂ ਦਾ SC ਕਮਿਸ਼ਨ ਅੱਗੇ ਪੇਸ਼ ਹੋਣ ਦਾ ਜਿਹੜਾ ਸਿਲਸਿਲਾ ਸੀ ਉਹ ਅੱਜ ਜਿਹੜੇ ਨੇ ਹਾਜ਼ਰੀ ਨਹੀਂ ਭਰੀ ਹੈ। ਜਦਕਿ ਦੇਸ਼ ਦੇ ਵਿੱਚ LIC ਸਮੇਤ 15 ਲੱਖ ਕਰੋੜ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਮਹਾਂਘੁਟਾਲਾ ਇੱਕ ਚਰਚਾ ਦਾ ਵਿਸ਼ਾ ਬਣ ਗਿਆ। ਕੌਮਾਂਤਰੀ ਖ਼ਬਰਾਂ ਦੇ ਵਿੱਚ ਬਰਤਾਨੀਆ ਦੇ ਵਿੱਚ ਸਿੱਖ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਕਿਰਪਾਨ ਦਾ ਜੋ ਮੁੱਦਾ ਚੱਲ ਰਿਹਾ ਸੀ ਉਹਦੇ ਵਿੱਚ ਵੀ ਜਿਹੜੇ ਨਵੇਂ ਸਟੈਪ ਚੁੱਕੇ ਜਾ ਰਹੇ ਨੇ ਤੇ ਨੌਜਵਾਨ ਮੁੰਡਾ ਜਿਹੜਾ ਉਹ ਨਫ਼ਰਤ ਦੀ ਭੇਟ ਚੜਿਆ। ਇਜ਼ਰਾਈਲ ਲਿਬਨਾਨ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤ ਹੋ ਗਏ ਨੇ। ਅਮਰੀਕਾ ਦੀ ਜਿਹੜੀ ਹੈ ਪਾਰਲੀਮੈਂਟ ਹੈ ਉਹਦੇ ਵਿੱਚ ਮਤਾ ਜਿਹੜਾ ਪਾਸ ਕਰ ਦਿੱਤਾ ਗਿਆ, ਜੰਗ ਹੋਰ ਅੱਗੇ ਨਹੀਂ ਚੱਲੇਗੀ ਤੇ ਟਰੰਪ ਦੀਆਂ ਜਿਹੜੀਆਂ ਸਰਦਰਦੀਆਂ ਵਧੀਆਂ ਨੇ ਦੇਖਦੇ ਆਉਣ ਵਾਲੇ ਹਾਲਾਤ ਕੀ ਬਣਦੇ ਐ। ਤੇ ਕੈਨੇਡਾ ਨੇ ਫੀਫਾ ਵਰਲਡ ਕੱਪ ਦੇ ਜਿਹੜੀ ਆ ਤਿਆਰੀ ਵਿੱਢ ਲਈ ਹੈ, ਕਰ ਲਈ ਹੈ ਤੇ 2026 ਦੇ ਲਈ ਯਾਤਰੀਆਂ ਦੇ ਵਾਸਤੇ ਅਹਿਮ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਤੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਵਿਸਤਾਰ ਦੇ ਵਿੱਚ ਇਹਨਾਂ ਖ਼ਬਰਾਂ ਨੂੰ ਖੰਗੋਲਦੇ ਹਾਂ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਪੰਜਾਬ SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਹੈ ਤੇ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਤੇ ਅਨੁਤੇਜ ਸਿੰਘ ਨੇ ਰੱਖਿਆ ਉਹਨਾਂ ਦਾ ਪੱਖ ਹੈ ਤੇ 15 ਜੂਨ ਨੂੰ ਮੁੜ ਸੱਦ ਲਿਆ ਗਿਆ। ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਸਾਹਮਣੇ ਨਿੱਜੀ ਤੌਰ ਦੇ ਉੱਤੇ ਪੇਸ਼ ਨਹੀਂ ਹੋਏ ਨੇ। ਉਨ੍ਹਾਂ ਨੂੰ ਨਿੱਜੀ ਕਾਰਨਾਂ ਦੇ ਕਰਕੇ ਦਿੱਲੀ ਜਿਹੜਾ ਕਹਿੰਦੇ ਜਾਣਾ ਪਿਆ ਤੇ ਉਥੋਂ ਜਿਹੜਾ ਕਹਿ ਸਕਦੇ ਹਾਂ ਕਿ ਖ਼ਬਰ ਜਿਹੜੀ ਉਨ੍ਹਾਂ ਦੀ ਅਗਲੀ ਸਾਂਝੀ ਕਰਦੇ ਹਾਂ ਕੀ ਕਾਰਨ ਬਣੇ ਨੇ। ਤੇ ਅੱਜ ਰਵਨੀਤ ਬਿੱਟੂ ਵੱਲੋਂ ਐਡਵੋਕੇਟ ਰਮਨਦੀਪ ਸਿੰਘ ਅਤੇ ਐਡਵੋਕੇਟ ਅਨੁਤੇਜ ਸਿੰਘ ਕਮਿਸ਼ਨ ਦੇ ਦਫ਼ਤਰ ਪਹੁੰਚੇ ਨੇ। ਦੂਜੇ ਪਾਸੇ ਸੰਗਰੂਰ ਦੇ SP ਰਾਜੇਸ਼ ਸ਼ਿਬਰ ਉਥੇ ਮੌਜੂਦ ਰਹੇ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਉਨ੍ਹਾਂ ਦੇ ਵਕੀਲ ਨੇ ਪੱਖ ਰੱਖਿਆ ਤੇ ਕਮਿਸ਼ਨ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਦੇ ਉੱਤੇ ਪਾ ਦਿੱਤੀ ਹੈ ਤੇ ਬਿੱਟੂ ਨੂੰ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਜਿਹੜੇ ਹੁਕਮ ਦੇ ਦਿੱਤੇ ਨੇ। ਬਿੱਟੂ ਹੁਣਾਂ ਦੀ ਖ਼ਬਰ ਅੱਗੇ ਵਧਾਉਂਦਿਆਂ, ਰਾਜ ਸਭਾ ਚੋਣਾਂ BJP ਨੇ 11 ਉਮੀਦਵਾਰ ਐਲਾਨੇ ਨੇ ਤੇ ਰਵਨੀਤ ਬਿੱਟੂ ਦਾ ਪੱਤਾ ਕੱਟਿਆ ਗਿਆ। ਤਰੁਣ ਚੁੱਗ ਨੂੰ MP ਤੋਂ ਟਿਕਟ ਮਿਲ ਗਈ ਹੈ ਤੇ ਉਹਦਾ ਜ਼ਿਕਰ ਕਰਦਿਆਂ ਕੀ ਹਾਲਾਤ ਨੇ ਪਾਰਟੀ ਦੇ ਅੰਦਰ। ਭਾਰਤੀ ਜਨਤਾ ਪਾਰਟੀ BJP ਨੇ ਰਾਜ ਸਭਾ ਚੋਣਾਂ ਦੇ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਪਾਰਟੀ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਦੇ ਹੋਏ ਇੱਕ ਮਹੱਤਵਪੂਰਨ ਮੌਕਾ ਦਿੱਤਾ ਹੈ। ਉਨ੍ਹਾਂ ਦੇ ਨਾਲ ਰਜਨੀਸ਼ ਅਗਰਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ। ਇਹਦੇ ਵਿੱਚ ਅਲਕਾ ਗੁਰਜ਼ਰ ਨੂੰ ਜਿਹੜਾ ਰਾਜਸਥਾਨ ਤੋਂ ਟਿਕਟ ਮਿਲੀ ਹੈ ਤੇ ਰਾਜਸਥਾਨ ਦੇ ਵਿੱਚ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਡਾਕਟਰ ਅਲਕਾ ਗੁਰਜ਼ਰ ਤੇ ਡਾਕਟਰ ਸਤੀਸ਼ ਪੁਨੀਆ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ। ਭਾਜਪਾ ਦੀ ਸੂਚੀ ਦੇ ਵਿੱਚ ਤਜਰਬੇਕਾਰ ਨੇਤਾਵਾਂ ਨੂੰ ਤਰਜੀਹ ਜਿਹੜੀ ਦਿੱਤੀ ਗਈ ਹੈ। ਦੂਸਰੇ ਪਾਸੇ ਤਰੁਣ ਚੁੱਗ ਮੱਧ ਪ੍ਰਦੇਸ਼ ਤੋਂ ਉਮੀਦਵਾਰ ਨੇ। ਮੱਧ ਪ੍ਰਦੇਸ਼ ਤੋਂ ਤਰੁਣ ਚੁੱਗ ਨੂੰ ਰਾਜ ਸਭਾ ਭੇਜਣ ਦਾ ਜਿਹੜਾ ਫੈਸਲਾ ਰਾਸ਼ਟਰੀ ਪੱਧਰ ਦੇ ਉੱਤੇ ਉਨ੍ਹਾਂ ਦੀ ਸਰਗਰਮ ਭੂਮਿਕਾ ਦੇ ਕਾਰਨ ਮਹੱਤਵਪੂਰਨ ਜਿਹੜਾ ਮੰਨਿਆ ਜਾ ਰਿਹਾ। ਰਾਜਸਥਾਨ ਦੇ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਨੇ ਸੰਗਠਨਾਤਮਕ ਸੰਤੁਲਨ ਜਿਹੜਾ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਹੈ। ਰਾਜ ਸਭਾ ਚੋਣਾਂ ਦੇ ਵਿਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਜਿਹੜੀ ਹੈ ਲਗਭਗ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਭਾਜਪਾ ਇਨ੍ਹਾਂ ਰਾਜਾਂ ਦੇ ਵਿਚ ਮਜ਼ਬੂਤ ਜਿਹੜਾ ਸਥਿਤੀ ਰੱਖਦੀ ਹੈ। ਇਹਦੇ ਵਿਚ ਜਿਹੜਾ ਜੋ ਸੂਚੀ ਜਾਰੀ ਕੀਤੀ ਹੈ 11 ਨਾਮ ਨੇ ਜਿਹੜੇ ਉਹਦੇ ਵਿਚ ਗੁਜਰਾਤ ਦੇ ਵਿਚ ਰਾਜੂ ਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ ਤੇ ਜਤਿੰਦਰ ਮੇਘਜੀ ਭਾਈ ਕੰਜਾਰੀਆ ਤੇ ਮੱਧ ਪ੍ਰਦੇਸ਼ ਦੇ ਵਿਚ ਜਿਹੜੇ ਨੇ ਦੋ ਨਾਂ ਆਏ ਨੇ ਤਰੁਣ ਚੁਗ, ਰਜਨੀਸ਼ ਅਗਰਵਾਲ ਤੇ ਮਨੀਪੁਰ ਦੇ ਵਿਚ ਏ ਸ਼ਾਰਦਾ ਦੇਵੀ ਤੇ ਰਾਜਸਥਾਨ ਦੇ ਵਿਚ ਜਿਹੜੇ ਨੇ ਦੋ ਨੇ ਅਲਕਾ ਗੁਰਜਰ ਤੇ ਸਤੀਸ਼ ਪੁਨੀਆ ਤੇ ਬਿੱਟੂ ਸਾਹਿਬ ਜਿਹੜੇ ਨੇ ਸਾਈਡਲਾਈਨ ਕਰ ਦਿੱਤੇ ਗਏ ਆ। ਅਗਲੀ ਖਬਰ ਦੇ ਵੱਲ ਨੂੰ ਵੱਧਦੇ ਆ ਨਾਲ ਦੇ ਨਾਲ। ਕੀ ਕਹਿੰਦੀ ਅਗਲੀ ਖਬਰ? ਅੰਮ੍ਰਿਤਪਾਲ ਹੁਣਾਂ ਦਾ ਮੁੱਦਾ ਜਿਹੜਾ ਹੈ, ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੈਰਵੀ ਕਰਨ ਵਾਲੇ ਵਕੀਲ ਦੀ ਸੁਰੱਖਿਆ ਹਟਾਉਣ ਤੋਂ ਹਾਈਕੋਰਟ ਸਖ਼ਤ ਹੋਈ ਹੈ ਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੇ ਮਾਮਲਿਆਂ ਦੇ ਵਿਚ ਅਦਾਲਤ ਦੇ ਵਿਚ ਪੈਰਵੀ ਕਰ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਸੁਰੱਖਿਆ ਵਾਪਸ ਲਏ ਜਾਣ ਦੇ ਉੱਤੇ ਮਾਮਲੇ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਿਹੜਾ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਇਸ ਮਾਮਲੇ ਦੇ ਵਿਚ 10 ਜੂਨ ਤੋਂ ਪਹਿਲਾਂ ਯੋਗ ਕਾਰਵਾਈ ਕਰਕੇ ਸਥਿਤੀ ਸਪਸ਼ਟ ਕੀਤੀ ਜਾਵੇ। ਜਵਾਬਦੇਹੀ ਤੈਅ ਕਰਦਿਆਂ ਪਟੀਸ਼ਨ ਦੇ ਵਿਚ ਐਡਵੋਕੇਟ ਸਿਮਰਨਜੀਤ ਸਿੰਘ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ ਹੋਰ ਵੱਖਵਾਦੀ ਸੰਗਠਨਾਂ ਵੱਲੋਂ ਜਾਰੀ ਕੀਤੀ ਗਈ 10 ਲੋਕਾਂ ਦੀ ਕਥਿਤ ਹਿੱਟ ਲਿਸਟ ਵਿਚ ਉਨ੍ਹਾਂ ਦਾ ਨਾਂ ਵੀ ਸ਼ਾਮਲ ਹੈ। ਇਸ ਸੂਚੀ ਦੇ ਜਨਤਕ ਹੋਣ ਤੋਂ ਬਾਅਦ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਤੇ ਹਾਲ ਹੀ ਦੇ ਵਿਚ ਬਿਨਾਂ ਕਿਸੇ ਨਵੇਂ ਖਤਰੇ ਦੇ ਮੁਲਾਂਕਣ ਜਾਂ ਸੁਰੱਖਿਆ ਸਮੀਖਿਆ ਦੇ ਉਨ੍ਹਾਂ ਦੀ ਪੂਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਤੇ ਇਹਦੇ ਵਿਚ ਜਿਹੜਾ ਕੋਰਟ ਨੇ ਐਂਟਰੀ ਕੀਤੀ ਹੈ। ਦੂਸਰੇ ਪਾਸੇ ਮਕਾਨ ਮਾਲਕ ਨੂੰ ਆਪਣੀ ਜਗ੍ਹਾ ਖਾਲੀ ਕਰਵਾਉਣ ਦਾ ਪੂਰਾ ਹੱਕ ਹੈ। ਕਿਰਾਏਦਾਰੀ ਜਾਂ ਕਿਰਾਏਦਾਰ ਨਹੀਂ ਅੜਾ ਸਕਦਾ ਇਹਦੇ ਵਿਚ ਲੱਤ ਹੈ। ਹਾਈਕੋਰਟ ਨੇ ਇਹ ਗੱਲ ਕੀਤੀ ਹੈ। ਇੱਕ ਜਿਹੜਾ ਲੁਧਿਆਣੇ ਦਾ ਮਾਮਲਾ ਹੈ ਉਹਦੇ ਵਿਚ ਜਿਹੜਾ ਫੈਸਲਾ ਦਿੱਤਾ ਹੈ। ਬਹੁਤ ਸਾਰੇ ਆਪਾਂ ਨੂੰ ਵੀ ਕਈਆਂ ਨੂੰ ਡਰ ਰਹਿੰਦਾ ਹੈ ਕਿ ਭਾਈ ਜੇ ਮਕਾਨ ਜਾਂ ਦੁਕਾਨ ਕਿਰਾਏ ਤੇ ਦਿੰਦੇ ਆ ਤੇ ਇਹਨਾਂ ਨੂੰ ਛੁਡਾਵਾਂਗੇ ਕਿੱਦਾਂ। ਬਹੁਤ ਸਾਰੇ ਲੋਕ ਡਰਦੇ ਹੀ ਨਹੀਂ ਦਿੰਦੇ ਪਰ ਕੁਝ ਲੋਕ ਇਹਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇੱਕ ਵੱਡਾ ਜਿਹੜਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੋਈ ਵੀ ਕਿਰਾਏਦਾਰ ਮਕਾਨ ਮਾਲਕ ਨੂੰ ਇਹ ਨਹੀਂ ਦੱਸ ਸਕਦਾ ਕਿ ਉਹ ਆਪਣੀ ਕਿਰਾਏ ਦੀ ਜਾਇਦਾਦ, ਦੁਕਾਨ ਜਾਂ ਮਕਾਨ ਵਾਪਸ ਲਏ ਬਿਨਾਂ ਆਪਣਾ ਗੁਜ਼ਾਰਾ ਜਾਂ ਲੋੜਾਂ ਕਿਵੇਂ ਪੂਰੀਆਂ ਕਰੇਗਾ। ਉਹਦੀ ਸਿਰਦਰਦੀ ਨਹੀਂ ਹੈ। ਅਦਾਲਤ ਨੇ ਇਹ ਟਿੱਪਣੀਆਂ ਜਿਹੜੀਆਂ ਨੇ ਲੁਧਿਆਣਾ ਦੇ ਇੱਕ ਦੁਕਾਨਦਾਰ ਕਿਰਾਏਦਾਰ ਨੂੰ ਕੱਢਣ ਦੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕੀਤੀਆਂ ਨੇ। ਦਰਅਸਲ ਮਕਾਨ ਮਾਲਕ ਨੇ ਆਪਣੇ ਵਿਆਹੇ ਹੋਏ ਪੁੱਤਰ ਦੇ ਲਈ ਨਵਾਂ ਤੇ ਸੁਤੰਤਰ ਕਾਰੋਬਾਰ ਸ਼ੁਰੂ ਕਰਨ ਦੇ ਲਈ ਇਹ ਦੁਕਾਨ ਜਿਹੜੀ ਹੈ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ। ਅਦਾਲਤ ਨੇ ਸਾਫ਼ ਕਿਹਾ ਕਿ ਕਿਰਾਏਦਾਰ ਮਕਾਨ ਮਾਲਕ ਨੂੰ ਹੋਰ ਤਰੀਕੇ ਜਾਂ ਸਲਾਹਾਂ ਸੁਝਾ ਕੇ ਉਸਦੀ ਅਸਲ ਲੋੜ ਨੂੰ ਗਲਤ ਸਾਬਤ ਨਹੀਂ ਕਰ ਸਕਦਾ। ਜਸਟਿਸ ਸੁਧੀਪਤੀ ਸ਼ਰਮਾ ਹੁਣਾਂ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਬਿਲਕੁਲ ਸਪਸ਼ਟ ਕੀਤਾ ਹੋਇਆ ਕਿ ਰੈਂਟ ਕੰਟਰੋਲਰ ਨੂੰ ਇਹੀ ਜਿਹੜਾ ਮੰਨ ਕੇ ਚੱਲਣਾ ਚਾਹੀਦਾ ਕਿ ਮਕਾਨ ਮਾਲਕ ਦੀ ਲੋੜ ਸੱਚੀ ਤੇ ਅਸਲ ਹੈ। ਇਹ ਕਿਰਾਏਦਾਰ ਦਾ ਕੰਮ ਨਹੀਂ ਹੈ ਕਿ ਉਹ ਮਕਾਨ ਮਾਲਕ ਨੂੰ ਇਹ ਸਿਖਾਵੇ ਕਿ ਉਹ ਜਗ੍ਹਾ ਖਾਲੀ ਕਰਵਾਏ ਬਿਨਾਂ ਕਿੱਥੇ ਅਤੇ ਕਿਵੇਂ ਐਡਜਸਟ ਕਰੇਗਾ। ਇਸ ਫੈਸਲੇ ਤੋਂ ਇਹ ਸਪਸ਼ਟ ਹੋ ਗਿਆ ਕਿ ਜੇਕਰ ਮਾਲਕ ਦੀ ਲੋੜ ਸੱਚੀ ਹੈ ਤਾਂ ਕਿਰਾਏਦਾਰ ਦੇ ਕੋਲ ਕੋਈ ਹੋਰ ਬਹਾਨਾ ਬਣਾ ਕੇ ਜਾਂ ਵਿਕਲਪ ਦੱਸ ਕੇ ਬੇਦਖਲੀ ਖਾਲੀ ਕਰਨ ਦੇ ਫੈਸਲੇ ਨੂੰ ਟਾਲ ਨਹੀਂ ਸਕਦਾ। ਇਹ ਵਿਵਾਦ ਲੁਧਿਆਣਾ ਦੀ ਬਰਾਊਨ ਰੋਡ ਦੇ ਉੱਤੇ ਸਥਿਤ ਇੱਕ ਇਮਾਰਤ ਦੀ ਦੁਕਾਨ ਦਾ ਸੀ। ਮਕਾਨ ਮਾਲਕ ਨੇ ਅਦਾਲਤ ਦੇ ਕੋਲੋਂ ਦੁਕਾਨ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਕਿਉਂਕਿ ਉਸਦਾ ਪੁੱਤਰ ਵਿਆਹ ਤੋਂ ਬਾਅਦ ਉੱਥੇ ਸਪੇਅਰ ਪਾਰਟਸ ਦਾ ਜਿਹੜਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਤੇ ਅਦਾਲਤ ਦੇ ਵਿਚ ਮਕਾਨ ਮਾਲਕ ਦਾ ਪੱਖ ਐਡਵੋਕੇਟ ਵਿਰੇਨ ਸਿੱਬਲ ਤੇ ਸ਼ਾਇਨ ਸੇਨ ਉਨ੍ਹਾਂ ਨੇ ਰੱਖਿਆ। ਸੁਣਵਾਈ ਦੇ ਦੌਰਾਨ ਜਸਟਿਸ ਸ਼ਰਮਾ ਨੂੰ ਦੱਸਿਆ ਗਿਆ ਕਿ ਮਕਾਨ ਮਾਲਕ ਦੇ ਪੁੱਤਰ ਦੇ ਕੋਲ ਕੋਈ ਹੋਰ ਦੁਕਾਨ ਨਹੀਂ ਹੈ ਤੇ ਜਿਸ ਦੇ ਕਾਰਨ ਉਸਦੀ ਇਹ ਲੋੜ ਬਿਲਕੁਲ ਸੱਚੀ ਹੈ। ਦੂਜੇ ਪਾਸੇ ਕਿਰਾਏਦਾਰ ਨੇ ਦਲੀਲ ਦਿੱਤੀ ਸੀ ਕਿ ਜਵਾਬ ਦੇ ਮਕਾਨ ਮਾਲਕ ਕੋਲ ਇਸ ਜਾਇਦਾਦ ਦੀ ਮਲਕੀਅਤ ਦੇ ਪੂਰੇ ਸਬੂਤ ਨਹੀਂ ਨੇ, ਇਸ ਦੇ ਲਈ ਉਹ ਉਸ ਨੂੰ ਕੱਢਣ ਦੀ ਜਿਹੜੀ ਹੈ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਅਦਾਲਤ ਨੇ ਕਿਰਾਏਦਾਰ ਦੇ ਤਰਕ ਜਿਹੜੇ ਨੇ ਖਾਰਜ ਕਰ ਦਿੱਤੇ ਤੇ ਹਾਈਕੋਰਟ ਨੇ ਕਿਰਾਏਦਾਰ ਦੀ ਇਸ ਦਲੀਲ ਨੂੰ ਰੱਦ ਕਰਦਿਆਂ ਨੋਟ ਕੀਤਾ ਕਿ ਰਿਕਾਰਡ ਦੇ ਮੁਕਾਬਲੇ ਮੁਤਾਬਕ ਇਹ ਜਾਇਦਾਦ ਪਹਿਲਾਂ ਹੀ ਇੱਕ ਫੈਮਿਲੀ ਜਿਹੜੀ ਹੈ ਟਰੱਸਟ ਪਰਿਵਾਰਕ ਟਰੱਸਟ ਦੀ ਸੀ ਪਰ ਹੁਣ ਇਸ ਦੀ ਪੂਰੀ ਮਲਕੀਅਤ ਮਕਾਨ ਮਾਲਕ ਦੇ ਕੋਲ ਹੀ ਹੈ। ਅਦਾਲਤ ਸਾਹਮਣੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੇ ਪੁੱਛਗਿੱਛ ਕ੍ਰਾਸ ਐਗਜ਼ਾਮੀਨੇਸ਼ਨ ਜਿਹੜੀ ਹੈ ਤੋਂ ਉਸ ਦੀ ਮਲਕੀਅਤ ਪੂਰੀ ਤਰ੍ਹਾਂ ਸਾਬਤ ਹੁੰਦੀ ਹੈ ਤੇ ਅਦਾਲਤ ਨੇ ਕਿਹਾ ਕਿ ਰਿਕਾਰਡ ਤੋਂ ਸਾਫ਼ ਹੈ ਕਿ ਜਵਾਬਦੇਹ ਹੀ ਇਸ ਜਾਇਦਾਦ ਦਾ ਅਸਲ ਮਾਲਕ ਮਕਾਨ ਮਾਲਕ ਹੈ ਤੇ ਇਸ ਦੇ ਲਈ ਉਹ ਕਿਰਾਇਆ ਲੈਣ ਅਤੇ ਕਿਰਾਏਦਾਰ ਨੂੰ ਕੱਢਣ ਦਾ ਪੂਰਾ ਹੱਕ ਰੱਖਦਾ ਹੈ। ਦੂਸਰੇ ਪਾਸੇ ਅਦਾਲਤ ਦਾ ਮਾਮਲਾ ਬਿਕਰਮ ਸਿੰਘ ਮਜੀਠੀਆ ਦਾ। ਅਦਾਲਤ ਦੇ ਦਖਲ ਤੋਂ ਬਾਅਦ ਪੁਲਿਸ ਨੇ ਬਿਕਰਮ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਸੌਂਪੀ ਹੈ FIR ਦੀ ਕਾਪੀ। ਮਜੀਠੀਆ ਤੇ ਉਨ੍ਹਾਂ ਦੇ ਸਮਰਥਕਾਂ ਦੇ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਕੀਤਾ ਗਿਆ ਦਰਜ ਹੈ। ਇਕ ਸਥਾਨਕ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਦਰਜ FIR ਦੀ ਇਕ ਕਾਪੀ ਉਨ੍ਹਾਂ ਦੀ ਕਾਨੂੰਨੀ ਟੀਮ ਨੂੰ ਸੌਂਪ ਦਿੱਤੀ ਹੈ। ਇਹ FIR ਐਤਵਾਰ ਨੂੰ ਮਜੀਠਾ ਪੁਲਿਸ ਸਟੇਸ਼ਨ ਦੇ ਵਿਚ ਕਥਿਤ ਤੌਰ ਦੇ ਉਤੇ ਜ਼ਬਰਦਸਤੀ ਦਾਖਲ ਹੋਣ ਦੇ ਮਾਮਲੇ ਦੇ ਵਿਚ ਦਰਜ ਕੀਤੀ ਗਈ ਸੀ। FIR ਦੀ ਜਿਹੜੀ ਕਾਪੀ ਹੈ ਮਜੀਠੀਆ ਦੀ ਕਾਨੂੰਨੀ ਟੀਮ ਨੂੰ ਅੰਮ੍ਰਿਤਸਰ ਜ਼ਿਲ੍ਹਾ ਕੋਰਟ ਦੇ ਵਿਚ ਸੌਂਪੀ ਗਈ। ਇਸ ਟੀਮ ਦੇ ਵਿਚ ਵਕੀਲ ਭਗਵੰਤ ਸਿੰਘ ਸਿਆਲਕਾ, ਅਮਰਬੀਰ ਸਿੰਘ ਸਿਆਲੀ ਅਤੇ ਕਿਰਨਪ੍ਰੀਤ ਸਿੰਘ ਸ਼ਾਮਲ ਨੇ। ਮਜੀਠੀਆ ਤੋਂ ਇਲਾਵਾ ਉਨ੍ਹਾਂ ਦੇ ਕਈ ਨਜ਼ਦੀਕੀ ਸਾਥੀਆਂ ਤੇ ਸਮਰਥਕਾਂ ਜਿਨ੍ਹਾਂ ਦੇ ਵਿਚ ਬਿਕਰਮ ਸਿੰਘ ਬਾਠ, ਸਾਹਿਬ ਹਮਜ਼ਾ, ਰਾਜਾ ਲਾਡੇ ਅਤੇ ਯੋਧ ਸਿੰਘ ਸਮਰਾ ਸ਼ਾਮਲ ਨੇ। ਉਨ੍ਹਾਂ ਨੂੰ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਂ ਦੇ ਨਾਲ ਇਸ ਕੇਸ ਦੇ ਵਿਚ ਨਾਮਜ਼ਦ ਕੀਤਾ ਗਿਆ। ਇਹ ਮਾਮਲਾ ਭਾਰਤੀ ਨਿਆਂ ਸਿਆਨਤਾ BNS ਦੀਆਂ ਕਈ ਜੜੀਆਂ ਧਾਰਾਵਾਂ ਦੇ ਤਹਿਤ ਦਰਜ ਕੀਤਾ ਗਿਆ। ਇਨ੍ਹਾਂ ਦੇ ਵਿਚ ਸਰਕਾਰੀ ਕਰਮਚਾਰੀ ਤੇ ਡਿਊਟੀ ਦੇ ਦੌਰਾਨ ਹਮਲਾ ਕਰਨਾ, ਸਰਕਾਰੀ ਕਰਮਚਾਰੀ ਦੇ ਕੰਮ ਦੇ ਵਿਚ ਰੁਕਾਵਟ ਪਾਉਣਾ, ਖਿੱਚ ਧੋ ਕਰਨਾ, ਕਿਸੇ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਦੇ ਵਿਚੋਂ ਛੁਡਾਉਣਾ, ਸਬੂਤਾਂ ਨੂੰ ਨਸ਼ਟ ਕਰਨਾ ਜਾਂ ਛੁਪਾਉਣਾ, ਅਪਰਾਧਿਕ ਧਮਕੀ ਦੇਣਾ, ਗੈਰ ਕਾਨੂੰਨੀ ਇਕੱਠ ਜਿਹੜਾ ਹੈ ਤੇ ਕਰਨਾ ਤੇ ਦੰਗਾ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸਲਾ ਐਕਟ ਜਿਹੜਾ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ। FIR ਦੇ ਅਨੁਸਾਰ ਮਜੀਠੀਆ ਕਥਿਤ ਤੌਰ ਦੇ ਉਤੇ 50 ਤੋਂ ਜ਼ਿਆਦਾ ਸਮਰਥਕਾਂ ਦੇ ਨਾਲ ਮਜੀਠਾ ਪੁਲਿਸ ਸਟੇਸ਼ਨ ਪਹੁੰਚੇ। ਉਸ ਸਮੇਂ ਪੁਲਿਸ ਜੋਬਨਪ੍ਰੀਤ ਸਿੰਘ ਤੋਂ ਕਹਿੰਦੇ ਪੁੱਛਗਿੱਛ ਜਿਹੜੀ ਸੀ ਕਰ ਰਹੀ ਸੀ ਤੇ ਪੁਲਿਸ ਦਾ ਦੋਸ਼ ਹੈ ਕਿ ਇਹ ਸਮੂਹ ਬਿਨਾਂ ਇਜਾਜ਼ਤ ਦੇ ਪੁਲਿਸ ਸਟੇਸ਼ਨ ਦੇ ਵਿਚ ਦਾਖਲ ਹੋ ਗਿਆ। ਇਮਾਰਤ ਦੇ ਵੱਖ ਵੱਖ ਹਿੱਸਿਆਂ ਜਿਨ੍ਹਾਂ ਦੇ ਵਿਚ ਕਮਰੇ ਤੇ ਲਾਕਅਪ ਹਵਾਲਤ ਖੇਤਰ ਸ਼ਾਮਲ ਨੇ ਦੀ ਤਲਾਸ਼ੀ ਲਈ। FIR ਦੇ ਵਿਚ ਕਿਹਾ ਗਿਆ ਕਿ ਜਦੋਂ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਕ ਸਮਰਥਕ ਨੇ ਕਥਿਤ ਤੌਰ ਦੇ ਉਤੇ ਪਿਸਤੌਲ ਲਹਿਰਾਈ ਤੇ ਉਸ ਨੂੰ ਹਵਾ ਦੇ ਵਿਚ ਘੁਮਾਇਆ ਗਿਆ, ਜਿਹਦੇ ਨਾਲ ਪੁਲਿਸ ਸਟੇਸ਼ਨ ਦੇ ਵਿਚ ਮੌਜੂਦ ਅਧਿਕਾਰੀਆਂ ਵਿਚ ਜਿਹੜਾ ਡਰ ਦਾ ਮਾਹੌਲ ਬਣ ਗਿਆ। ਜਾਂਚ ਕਰਤਾਵਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮਜੀਠੀਆ ਤੇ ਉਨ੍ਹਾਂ ਦੇ ਸਾਥੀ ਪੁਲਿਸ ਸਟੇਸ਼ਨ ਦੇ ਪਾਬੰਦੀ ਸ਼ੁਦਾ ਏਰੀਏ ਦੇ ਵਿਚ ਦਾਖਲ ਹੋ ਗਏ ਤੇ ਜੋਬਨਪ੍ਰੀਤ ਸਿੰਘ ਨੂੰ ਪੁੱਛਗਿੱਛ ਕਮਰੇ ਦੇ ਵਿਚੋਂ ਕੱਢ ਕੇ ਮੁੱਖ ਗੇਟ ਦੇ ਵੱਲ ਲੈ ਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਦੇ ਦਖਲ ਦੇ ਨਾਲ ਕਥਿਤ ਤੌਰ ਦੇ ਉਤੇ ਉਨ੍ਹਾਂ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ। ਦੂਸਰੇ ਪਾਸੇ ਓਪਰੇਸ਼ਨ ਬਲੂ ਸਟਾਰ ਜੋ ਜਿਹੜੀ ਚੱਲ ਰਹੀ ਹੈ ਜੀ, 42ਵੀਂ ਬਰਸੀ ਚੱਲ ਰਹੀ ਹੈ। ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਈ। ਓਪਰੇਸ਼ਨ ਬਲੂ ਸਟਾਰ ਦੀ ਜਿਹੜੀ ਹੈ 42ਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਮੇਤ 5 ਪ੍ਰਮੁੱਖ ਮੰਦਰਾਂ ਨੂੰ ਬੰਬ ਦੇ ਨਾਲ ਅਡਾਉਣ ਦੀਆਂ ਧਮਕੀਆਂ ਭਰੀਆਂ ਈਮੇਲਜ਼ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਾਈ ਅਲਰਟ ਦੇ ਉਤੇ ਰੱਖਿਆ ਗਿਆ। ਦੁਰਗਿਆਣਾ ਮੰਦਰ ਤੋਂ ਇਲਾਵਾ ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਰ, ਜਲੰਧਰ ਦੇ ਦੇਵੀ ਤਲਾਬ ਮੰਦਰ, ਬਠਿੰਡਾ ਦੇ ਮੈਸਰ ਖਾਨਾ ਮੰਦਰ ਤੇ ਪਟਿਆਲਾ ਦੇ ਮਾਤਾ ਕਾਲੀ ਮੰਦਰ ਨੂੰ ਇਹ ਧਮਕੀਆਂ ਮਿਲੀਆਂ। ਬਰਸੀ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਇਨ੍ਹਾਂ ਧਮਕੀਆਂ ਨੇ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਵੱਧ ਤੋਂ ਵੱਧ ਮੈਕਸੀਮਮ ਅਲਰਟ ਦੇ ਉਤੇ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਨੇ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਭਾਵੇਂ ਇਹ ਈਮੇਲਜ਼ ਪਹਿਲਾਂ ਵਿਦਿਅਕ ਅਧਾਰਿਆਂ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਹੋਰ ਪ੍ਰਮੁੱਖ ਅਧਾਰਿਆਂ ਨੂੰ ਭੇਜੀਆਂ ਗਈਆਂ ਝੂਠੀਆਂ ਹੋਕਸ ਧਮਕੀਆਂ ਵਰਗੀਆਂ ਹੀ ਜਾਪਦੀਆਂ ਨੇ, ਪਰ ਪ੍ਰਸ਼ਾਸਨ ਜਿਹੜਾ ਇਸ ਮਾਮਲੇ ਨੂੰ ਪੂਰੀ ਜੜਾ ਗੰਭੀਰਤਾ ਦੇ ਨਾਲ ਲੈ ਰਿਹਾ ਤੇ ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੀਆਂ ਤੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਤੇ ਧਮਕੀਆਂ ਦੀਆਂ ਸਾਰੀਆਂ ਇਨਪੁਟਸ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਜਗਤਾਰ ਸਿੰਘ ਹਵਾਰਾ ਹੁਣਾਂ ਨੇ ਪੈਰੋਲ ਮੰਗੀ ਹੈ। ਅਦਾਲਤ ਦੇ ਵੱਲੋਂ ਪ੍ਰਸ਼ਾਸਨ ਤੋਂ ਜਵਾਬ ਜਿਹੜਾ ਤਲਬ ਕੀਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਜਿਹੜੀ ਹੈ ਮਾਂ ਹੈ ਉਨ੍ਹਾਂ ਦੇ ਮਾਤਾ ਬਿਮਾਰ ਮਾਂ ਨੂੰ ਜਿਹੜਾ ਦੀ ਦੇਖਭਾਲ ਦੇ ਲਈ ਪੈਰੋਲ ਦੀ ਮੰਗ ਕੀਤੀ ਗਈ ਹੈ। ਪੈਰੋਲ ਪਟੀਸ਼ਨ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਡਾਇਰੈਕਟਰ ਜਨਰਲ ਜੇਲ੍ਹ ਦੇ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਉੱਤੇ ਸਖ਼ਤ ਰੁੱਖ ਜੜਕ ਤਿਆਰ ਕਰਦਿਆਂ ਨਵੇਂ ਸਿਰੇ ਤੋਂ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਗਤਾਰ ਸਿੰਘ ਹਵਾਰਾ ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੀ ਜਿਹੜੀ ਮਾਂ 81 ਸਾਲਾਂ ਨਰਿੰਦਰ ਕੌਰ ਕਾਫੀ ਸਮੇਂ ਤੋਂ ਜਿਹੜਾ ਬਿਮਾਰ ਨੇ ਉਨ੍ਹਾਂ ਨੇ ਜਿਹੜਾ ਉਸਨੇ ਮਨੁੱਖੀ ਆਧਾਰ ਦੇ ਉੱਤੇ ਆਪਣੀ ਮਾਂ ਦੀ ਸੇਵਾ ਸੰਭਾਲ ਦੇ ਲਈ 4 ਹਫ਼ਤਿਆਂ ਦੀ ਪੈਰੋਲ ਮੰਗੀ ਹੈ। ਇਸ ਤੋਂ ਪਹਿਲਾਂ ਸਤੰਬਰ 2025 ਦੇ ਵਿੱਚ ਹਵਾਰਾ ਦੀ ਮਾਂ ਨੇ ਵੀ ਦਿੱਲੀ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਆਪਣੇ ਪੁੱਤ ਦੀ ਜਿਹੜੀ ਰਿਹਾਈ ਦੀ ਅਪੀਲ ਵੀ ਕੀਤੀ ਸੀ। ਦੂਜੇ ਪਾਸੇ CBI ਨੇ ਹਵਾਰਾ ਦੀ ਪੈਰੋਲ ਅਰਜ਼ੀ ਦਾ ਜ਼ੋਰਦਾਰ ਵਿਰੋਧ ਕੀਤਾ। ਏਜੰਸੀ ਨੇ ਅਦਾਲਤ ਨੂੰ ਦਸਿਆ ਕਿ ਹਵਾਰਾ ਦੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜਿਹੜਾ ਸੰਬੰਧ ਨੇ ਤੇ ਜੇਕਰ ਉਸ ਨੂੰ ਜਿਹੜਾ ਰਿਹਾ ਕੀਤਾ ਜਾਂਦਾ ਤਾਂ ਉਸਦੇ ਫਰਾਰ ਹੋਣ ਜਾਂ ਦੁਬਾਰਾ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦਾ ਵੱਡਾ ਖਤਰਾ ਹੈ। ਤੇ ਭਾਈ ਆ ਜਿਹੜਾ ਹਰਿਆਣੇ ਵਾਲਾ ਬਾਬਾ ਛੱਡ ਦਿੰਦੇ ਹੋ, ਸਾਲ ਦੇ ਵਿੱਚ 400 ਵਾਰੀ ਉਹ ਆ ਜਾਂਦਾ ਹੈ, ਤੇ ਉਹਦੇ ਹਾਲਾਤ ਕੀ ਨੇ? ਅਦਾਲਤ ਨੇ ਦਿੱਲੀ ਪ੍ਰਸ਼ਾਸਨ ਵੱਲੋਂ ਜਵਾਬ ਦੇਣ ਦੇ ਵਿੱਚ ਹੋ ਰਹੀ ਦੇਰੀ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 6 ਜੁਲਾਈ ਦੇ ਲਈ ਨਿਰਧਾਰਿਤ ਕਰ ਦਿੱਤੀ ਹੈ। ਵਰਣਨਯੋਗ ਇਹ ਵੀ ਹੈ ਕਿ 2025 ਜੂਨ ਤੋਂ ਲਟਕ ਰਹੀ ਇਸ ਪੈਰੋਲ ਅਰਜ਼ੀ ਨੂੰ ਲੈ ਕੇ ਹਵਾਰਾ ਦੀ ਕਾਨੂੰਨੀ ਟੀਮ ਪਹਿਲਾਂ ਹੀ ਜਿਹੜਾ ਦਿੱਲੀ ਹਾਈ ਕੋਰਟ ਦੀ ਜਿਹੜੀ ਉਹਦੇ ਵਿੱਚ ਪਹੁੰਚ ਕਰ ਚੁੱਕੀ ਹੈ, ਪਰ ਬਾਅਦ ਦੇ ਵਿੱਚ ਅਧਿਕਾਰ ਖੇਤਰ ਦੇ ਵਿਵਾਦ ਦੇ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ। ਕੈਪਟਨ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਸਾਬਕਾ CM ਭੁਪਿੰਦਰ ਹੁੰਡਾ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆਇਆ। ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਵੱਡਾ ਉਲਟਫੇਰ ਹੋਣ ਦੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਰਿਹਾ। ਇਸ ਦੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੰਡਾ ਦੇ ਇੱਕ ਬਿਆਨ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ। ਹੁੰਡਾ ਹੁਣਾਂ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸੰਪਰਕ ਦੇ ਵਿੱਚ ਨੇ। ਭੁਪਿੰਦਰ ਹੁੰਡਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸੰਬੰਧ ਕਾਫੀ ਪੁਰਾਣੇ ਅਤੇ ਗੂੜੇ ਨੇ। ਹੁੰਡਾ ਹੁਣਾਂ ਨੇ ਕੈਪਟਨ ਨੂੰ ਕਾਂਗਰਸ ਦਾ ਸੀਨੀਅਰ ਨੇਤਾ ਦੱਸਦਿਆਂ ਸੰਪਰਕ ਦੇ ਵਿੱਚ ਹੋਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਤਾਰੀਫ਼ ਕਰਨਾ ਵੀ ਉਨ੍ਹਾਂ ਦੀ ਵਾਪਸੀ ਦੇ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਕਾਰਜ ਸ਼ੈਲੀ ਤੋਂ ਕਹਿੰਦੇ ਖੁਸ਼ ਨਹੀਂ ਨੇ। ਪ੍ਰਧਾਨ ਦੀ ਜਿਹੜੀ ਚੋਣ ਦੇ ਵਿੱਚ ਨਜ਼ਰਅੰਦਾਜ਼ੀ ਕੀਤੀ ਗਈ ਹੈ। ਕੈਪਟਨ ਨੇ ਕੇਵਲ ਢਿੱਲੋ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦੇ ਉੱਤੇ ਇਤਰਾਜ਼ ਜਤਾਇਆ ਸੀ, ਪਰ ਕਿਹਾ ਸੀ ਕਿ ਇਸ ਫੈਸਲੇ ਦੇ ਲਈ ਉਨ੍ਹਾਂ ਤੋਂ ਕੋਈ ਰਾਏ ਨਹੀਂ ਲਈ ਗਈ। ਵੱਖਰੀ ਕਾਰਜ ਸੰਸਕ੍ਰਿਤੀ ਦੀ ਗੱਲ ਕਰਦੇ ਨੇ ਤੇ ਕੈਪਟਨ ਹੁਣਾਂ ਨੇ ਕਿਹਾ ਕਿ ਰਾਹੁਲ ਗਾਂਧੀ ਜਿਹੜੇ ਨੇ ਜਾਂ ਕਾਂਗਰਸ, ਕੈਪਟਨ ਅਨੁਸਾਰ ਕਾਂਗਰਸ ਦੇ ਵਿੱਚ ਉਨ੍ਹਾਂ ਦੀ ਸਲਾਹ ਜਿਹੜੀ ਹੈ ਲਈ ਜਾਂਦੀ ਸੀ, ਪਰ ਭਾਜਪਾ ਦੇ ਵਿੱਚ ਫੈਸਲੇ ਉਪਰੋਂ ਲਏ ਜਾਂਦੇ ਨੇ ਤੇ ਛੱਡ ਕੇ ਵੀ ਤਾਂ ਤੁਸੀਂ ਗਏ ਹੋ ਭਾਈ। ਨਿੱਜੀ ਦੁੱਖ ਸੁੱਖ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਜਨਮ ਦਿਨ ਦੇ ਉੱਤੇ ਤੇ ਭਰਾ ਦੇ ਦੇਹਾਂਤ ਦੇ ਉੱਤੇ ਸੋਗ ਸੰਦੇਸ਼ ਭੇਜਿਆ, ਪਰ ਭਾਜਪਾ ਦੇ ਵੱਲੋਂ ਕਿਸੇ ਨੇ ਹਮਦਰਦੀ ਤੱਕ ਪ੍ਰਗਟ ਨਹੀਂ ਕੀਤੀ। ਗੱਠਜੋੜ ਦੇ ਮਾਮਲੇ ਦੇ ਵਿੱਚ ਕਿਹਾ ਉਨ੍ਹਾਂ ਨੇ ਕਿ ਕੈਪਟਨ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਪੱਖ ਦੇ ਵਿੱਚ ਹਨ, ਜਦਕਿ ਭਾਜਪਾ ਇਕੱਲੇ ਚੋਣ ਲੜਨ ਦੀ ਗੱਲ ਜਿਹੜੀ ਕਰ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੇ ਖੁਦ ਇੱਕ ਇੰਟਰਵਿਊ ਦੇ ਵਿੱਚ ਫਿਲਹਾਲ ਕਾਂਗਰਸ ਦੇ ਵਿੱਚ ਜਾਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਕਾਂਗਰਸ ਅੰਦਰੂਨੀ ਤੌਰ ਦੇ ਉੱਤੇ ਬਹੁਤ ਵੱਡੀ ਹੋਈ ਹੈ ਤੇ ਉਸਦਾ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਜਿਹੜਾ ਕੋਈ ਚਾਂਸ ਨਹੀਂ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਇੱਕ ਵੱਡਾ ਲੁੱਟ ਹੋ ਗਈ ਹੈ। ਭਾਰਤ ਦੇ ਵਿੱਚ 15.15 ਲੱਖ ਕਰੋੜ ਰੁਪਏ ਦਾ ਮਹਾਂ ਘੁਟਾਲਾ ਹੋਇਆ। ਸਰਕਾਰੀ ਕੰਪਨੀ LIC ਨੂੰ ਵੀ ਜਿਹੜਾ ਝਟਕਾ ਦੇ ਦਿੱਤਾ। ਭਾਰਤੀ ਸ਼ੇਅਰ ਬਾਜ਼ਾਰ ਦੇ ਰੈਗੂਲੇਟਰ SEBI ਨੇ ਜਿਹੜਾ ਇੱਕ ਧਮਾਕੇਦਾਰ ਖੁਲਾਸਾ ਕਰਦਿਆਂ ਬੈਂਗਲੁਰੂ ਦੀ ਮਸ਼ਹੂਰ ਜਿਊਲਰੀ ਕੰਪਨੀ ਰਾਜੇਸ਼ ਐਕਸਪੋਰਟਸ ਲਿਮਟਿਡ ਤੇ ਇਸ ਦੇ ਚੇਅਰਮੈਨ ਰਾਜੇਸ਼ ਮਹਿਤਾ ਦੇ ਉੱਤੇ ਸਿਕੰਜਾ ਕੱਸ ਦਿੱਤਾ। ਕੰਪਨੀ ਦੇ ਉੱਤੇ ਲਗਭਗ 15.15 ਲੱਖ ਕਰੋੜ ਰੁਪਏ ਦੇ ਕਥਿਤ ਘੁਟਾਲੇ ਦੇ ਗੰਭੀਰ ਦੋਸ਼ ਲੱਗੇ ਨੇ। SEBI ਨੇ ਇਸ ਮਾਮਲੇ ਦੇ ਵਿੱਚ ਇੱਕ ਅੰਤਰਿਮ ਹੁਕਮ ਜਾਰੀ ਕਰਦਿਆਂ ਰਾਜੇਸ਼ ਮਹਿਤਾ ਉੱਤੇ ਸ਼ੇਅਰ ਬਾਜ਼ਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਕਰਨ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ। 99% ਤੋਂ ਵੱਧ ਮਾਲੀਆ ਨਿਕਲਿਆ ਫਰਜ਼ੀ ਹੈ। ਇਹਦੇ ਵਿੱਚ SEBI ਦੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰਾਜੇਸ਼ ਐਕਸਪੋਰਟਸ ਨੇ ਵਿੱਤੀ ਸਾਲ 2021 ਤੇ ਵਿੱਤੀ ਸਾਲ 2025 ਦੇ ਵਿਚਕਾਰ ਇਨ੍ਹਾਂ 4 ਸਾਲਾਂ ਦੇ ਵਿੱਚ ਆਪਣੇ ਕੰਸੋਲੀਡੇਟਿਡ ਰੈਵਨਿਊ ਮਾਲੀਏ ਦਾ ਜਾਣੀ ਬਾਰੇ ਗਲਤ ਜਾਣਕਾਰੀ ਦਿੱਤੀ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਸ ਮਾਲੀਏ ਦਾ 99.8% ਫੀਸਦੀ ਹਿੱਸਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕੰਪਨੀ ਦੇ ਉੱਤੇ ਜਿਹੜਾ ਫੰਡਾਂ ਦੀ ਦੁਰਵਰਤੋਂ ਤੇ ਕਾਰਪੋਰੇਟ ਗਵਰਨੈਂਸ ਦੇ ਵਿਚ ਵੱਡੀਆਂ ਕਮੀਆਂ ਦੇ ਵੀ ਇਲਜ਼ਾਮ ਜਿਹੜੇ ਨੇ। ਐਲ ਆਈ ਸੀ ਜਿਹੜੀ ਹੈ ਭਾਰਤ ਦੀ ਵੱਡੀ ਸੰਸਥਾ ਹੈ ਉਹਦੇ ਵਿਚ ਝਟਕਾ ਲੱਗਿਆ ਉਨ੍ਹਾਂ ਨੂੰ ਇਸ ਖੁਲਾਸੇ ਤੋਂ ਬਾਅਦ, ਜਿੱਥੇ ਰਾਜੇਸ਼ ਐਕਸਪੋਰਟਸ ਦੇ ਸ਼ੇਅਰਾਂ ਨੂੰ 5% ਦਾ ਜਿਹੜਾ ਲੋਅਰ ਸਰਕਟ ਲੱਗਿਆ ਹੈ ਉੱਥੇ ਭਾਰਤੀ ਜੀਵਨ ਬੀਮਾ ਨਿਗਮ ਜਿਹੜਾ ਐਲ ਆਈ ਸੀ ਉਹਦੇ ਸ਼ੇਅਰਾਂ ਦੇ ਵਿਚ ਵੀ 1% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਅੰਕੜਿਆਂ ਦੇ ਮੁਤਾਬਕ ਰਾਜੇਸ਼ ਐਕਸਪੋਰਟਸ ਦੇ ਵਿਚ ਐਲ ਆਈ ਸੀ ਦੀ 10.80% ਹਿੱਸੇਦਾਰੀ ਹੈ, ਜਿਸਦੇ ਕਾਰਨ ਨਿਵੇਸ਼ਕਾਂ ਦੇ ਵਿਚ ਚਿੰਤਾ ਪਾਈ ਜਾ ਰਹੀ ਹੈ। 1200 ਰੁਪਏ ਤੋਂ ਅਰਬਾਂ ਤੱਕ ਦਾ ਸਫ਼ਰ ਇਨ੍ਹਾਂ ਦਾ ਹੈ। ਰਾਜੇਸ਼ ਮਹਿਤਾ ਦਾ ਜਨਮ 20 ਜੂਨ 1964 ਨੂੰ ਬੈਂਗਲੁਰੂ ਦੇ ਵਿਚ ਹੋਇਆ ਤੇ 1980 ਦੇ ਦਹਾਕੇ ਦੇ ਵਿਚ ਉਨ੍ਹਾਂ ਨੇ ਆਪਣੇ ਭਰਾ ਦੇ ਕੋਲੋਂ ਸਿਰਫ 1200 ਰੁਪਏ ਉਧਾਰ ਲੈ ਕੇ ਚਾਂਦੀ ਤੇ ਗਹਿਣਿਆਂ ਦਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਤੇ ਜਲਦੀ ਹੀ ਉਹ ਦੱਖਣ ਭਾਰਤ ਦੇ ਨਾਲ ਨਾਲ ਗੁਜਰਾਤ ਤੇ ਮੁੰਬਈ ਦੇ ਵਿਚ ਚਾਂਦੀ ਦਾ ਵੱਡਾ ਜਿਹੜਾ ਥੋਕ ਵਪਾਰੀ ਬਣ ਗਿਆ। 1995 ਦੇ ਵਿਚ ਕੰਪਨੀ ਨੇ ਆਈ ਪੀ ਓ ਰਾਹੀਂ 10 ਕਰੋੜ ਰੁਪਏ ਜੁਟਾਏ। 2015 ਦੇ ਵਿਚ ਉਨ੍ਹਾਂ ਨੇ $400 ਮਿਲੀਅਨ ਦੀ ਨਗਦ ਡੀਲ ਰਾਹੀਂ ਸਵਿਸ ਰਿਫਾਈਨਰੀ ਕਿਆ ਬਾਦਲਾ ਜੀ ਸਵਿਟਜ਼ਰਲੈਂਡ ਦਾ ਕਤਾਰ ਜੋੜੇ ਨੇ ਇਨ੍ਹਾਂ ਦੇ ਵਾਲ ਕਾਂਪੀ ਨੂੰ ਜਿਹੜਾ ਸੀ ਖਰੀਦ ਕੇ ਦੁਨੀਆਂ ਭਰ ਦੇ ਵਿਚ ਸੁਰਖੀਆਂ ਬਟੋਰੀਆਂ ਸਨ। ਫੋਰਬਸ ਮੁਤਾਬਕ ਅਕਤੂਬਰ 2019 ਤੱਕ ਮਹਿਤਾ ਦੀ ਕੁੱਲ ਸੰਪਤੀ $1.57 ਅਰਬ ਸੀ। ਹੁਣ ਸੇਬੀ ਦੀ ਇਸ ਕਾਰਵਾਈ ਨੇ ਰਾਜੇਸ਼ ਮਹਿਤਾ ਤੇ ਉਨ੍ਹਾਂ ਦੇ ਕਾਰੋਬਾਰੀ ਸਾਮਰਾਜ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ। ਕੰਪਨੀ ਦੇ ਰੋਜ਼ਾਨਾ ਦੇ ਵਿੱਤੀ ਕੰਮਾਂ ਦੇ ਉੱਤੇ ਮਹਿਤਾ ਦਾ ਪੂਰਾ ਕੰਟਰੋਲ ਸੀ ਤੇ ਜਿਸ ਦੇ ਕਾਰਨ ਉਨ੍ਹਾਂ ਨੂੰ ਹੀ ਇਸ ਗੜਬੜੀ ਦੇ ਲਈ ਮੁੱਖ ਜ਼ਿੰਮੇਵਾਰ ਮੰਨਿਆ ਜਾ ਰਿਹਾ। ਲੋ ਦੋਸਤੋ, ਇਹ ਨੇ ਜੀ ਹਾਲਾਤ ਤੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਹੋਰ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ। ਕਿਰਪਾਨ ਦਾ ਮੁੱਦਾ ਜਿਹੜਾ ਇੰਗਲੈਂਡ ਦੇ ਵਿਚ ਚੱਲਿਆ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਦੇਖਦੇ ਹਾਂ ਕੀ ਕੁਝ ਬਣਦਾ ਅੱਗੇ ਜਾ ਕੇ। ਪਰ ਉਸ ਤੋਂ ਪਹਿਲਾਂ ਆਪਾਂ ਅੱਗੇ ਵਧਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ ਤੇ ਗੱਲਾਂ ਬਾਤਾਂ ਕਰਦੇ ਹਾਂ ਉਹਨਾਂ ਦੇ ਨਾਲ। ਇੱਕ ਮਿੰਟ ਜੀ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
1: ਪਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ? ਲੰਘੇ ਆਓ ਜੀ।
1: ਹਾਲ ਚਾਲ ਠੀਕ ਹੈ ਜੀ।
0: ਜੀ
1: ਆ ਚੰਗਾ, ਤੁਸੀਂ ਵੱਡਾ ਘਪਲਾ ਦੱਸਿਆ ਜੀ, 15 ਲੱਖ ਕਰੋੜ ਦਾ ਜੀ।
0: ਮਹਾ ਹੀ ਕਹਿ ਲੋ ਜੀ, ਵੱਡਾ ਕਾਹਦਾ, ਮਹਾ ਤੋਂ ਮਹਾ ਹੋ ਗਿਆ, ਸਾਰਿਆਂ ਨੂੰ ਪਿੱਛੇ ਛੱਡ ਗਿਆ ਜੀ, ਦੇਖ ਲੋ।
1: ਪਰ ਕਮਾਲ ਆ, ਪਰ ਇਹੋ ਏਜੰਸੀਆਂ ਕਿੱਥੇ ਬੈਠੀਆਂ ਜੀ?
0: ਪਤਾ ਨੀ ਜੀ, ਇਹ ਤਾਂ ਇਹਨਾਂ ਨੂੰ ਪਤਾ ਦੋ
1: ਜਿਹੜੀਆਂ ਸਰ ਇਕਨੋਮਿਕ ਹੈਗੀਆਂ ਆ। ਇੱਕ ਸਪੈਸ਼ਲ ਉੱਥੇ ਦਿੱਲੀ ਦੇ ਵਿੱਚ ਇੱਕ ਸਪੈਸ਼ਲ IAS ਆਫੀਸਰ ਜਿਹੜਾ ਆ ਉਹ ਇਸੇ ਕੰਮ ਲਈ ਲਗਾਇਆ ਹੁੰਦਾ ਜੀ।
0: ਜੀ ਬਿਲਕੁਲ ਹੈ ਜੀ,
1: ਉਹਨਾਂ ਦਾ ਪੂਰਾ ਡਿਪਾਰਟਮੈਂਟ ਆ, ਡਾਇਰੈਕਟੋਰੇਟ ਆਫ ਰੈਵਨਿਊ ਜਿਹੜਾ ਆ ਉਹ ਇਸੇ ਇਹਨਾਂ ਚੀਜ਼ਾਂ ਦੀ ਤਾਂ ਪੜਤਾਲ ਕਰਦੇ ਆ ਜੀ ਉਹ।
0: ਬਿਲਕੁਲ ਹੈ ਜੀ।
1: ਸਵਾਲ ਤਾਂ ਇਹ ਹੈਗਾ ਆ ਕਿ ਇਸ ਚੀਜ਼ ਨੂੰ ਪ੍ਰਿਵੈਂਟ ਕੀਤਾ ਜਾਵੇ, ਉਹ ਤਾਂ ਕਾਬਲੀਅਤ ਆ, ਫੜਿਆ ਜਾਣਾ ਕਾਹਦੀ ਕਾਬਲੀਅਤ ਆ? ਉਹ ਤਾਂ ਕਰਕੇ ਅਗਲਾ
0: ਜਦੋਂ ਚੂਨਾ ਲਾਇਆ ਗਿਆ ਫਿਰ ਕਾਹਦਾ ਫੜਿਆ ਗਿਆ ਜੀ?
1: ਤੇ ਫੇਰ ਉਹ ਤਾਂ ਫੇਰ ਜਿਹੜਾ ਹੈਗਾ ਨਿਕਲ ਗਿਆ ਕੰਮ, ਜਿਹੜਾ ਹੈਗਾ
0: ਗਿਆ ਜੀ, ਨਿਕਲ ਗਿਆ। ਮੁਲਕ ਦੀ GDP ਨੂੰ ਹਲਾਉਣ ਦੀ ਪੂਰੀ ਹਿੰਮਤ ਰੱਖਦਾ, ਦੇਖ ਲੋ ਸ਼ੇਅਰ ਬਾਜ਼ਾਰ ਡਿੱਗ ਗਿਆ ਤੇ ਇਹਦੇ ਤਾਂ ਡਿੱਗਣੇ ਹੀ ਡਿੱਗਣੇ ਆ, ਨਾਲ ਹੋਰਾਂ ਦੇ ਵੀ ਡਿੱਗ ਪਏ। ਕਿੱਡੇ ਵੱਡੇ ਪੱਧਰ ਦੇ ਉੱਤੇ LIC ਜਿਹੜੀ ਕਿੱਡੀ ਵੱਡੀ ਕੰਪਨੀ ਆ ਜੀ ਇੰਡੀਆ ਦੀ, ਦੇਖੋ ਨਾ ਇੰਸ਼ੋਰੈਂਸ ਕੰਪਨੀ, ਤੇ ਉਹਦੇ ਵਿਚ ਵੀ ਇਹਦਾ ਕਿੱਡੇ ਵੱਡੇ ਪੱਧਰ ਦੇ ਉੱਤੇ ਸ਼ੇਅਰ ਬਾਜ਼ਾਰ ਸੀਗਾ ਜੀ, ਇਹਦੀ ਵਿਚ ਸ਼ਮੂਲੀਅਤ ਹੈ 10 ਕਰੋੜ ਰੁਪਏ ਤੋਂ 10.80% ਹਿੱਸੇਦਾਰੀ ਹੈ ਸਿੱਧੇ ਤੌਰ ਦੇ ਉੱਤੇ ਜੀ।
1: ਸਰ ਬੇਨਤੀ ਇਹ ਹੈਗੀ ਆ ਨਾ ਕਿ ਇਸ ਸਰਕਾਰ ਦੇ ਇਸ ਟਰਮ ਦੇ ਵਿਚ ਜਿਹੜਾ ਹੈ ਨਾ ਜੀ, ਬਹੁਤ ਸਾਰੀਆਂ ਇਰੈਗੂਲਰਿਟੀਜ਼ ਹੋ ਰਹੀਆਂ ਜੀ,
0: ਜੀ
1: ਜਿਹੜੀ ਕਿ ਸਮਝ ਦੇ ਵਿਚ ਨਹੀਂ ਆ ਰਿਹਾ, ਨਾ ਇਹਨਾਂ ਦਾ ਜਿਹੜਾ ਹੈਗਾ ਨਾ ਮਿਸ ਮੈਨੇਜਮੈਂਟ ਜਿਹੜੀ ਆ ਸਾਹਮਣੇ ਦਿਸਦੀ ਆ ਜੀ,
0: ਜੀ
1: ਜਨਤਾ ਦੀ ਲੁੱਟ ਵੀ ਸਾਹਮਣੇ ਹੀ ਦਿਸਦੀ ਆ ਜੀ।
0: ਬਿਲਕੁਲ ਹੈ ਜੀ।
1: ਕੰਪਨੀਜ਼ ਨੂੰ ਜਿਹੜਾ ਹੈਗਾ ਆ ਬੈਨੀਫਿਟ ਆ, ਬੈਂਕਿੰਗ ਸੈਕਟਰ ਦੇ ਵਿਚ ਕੰਜ਼ਿਊਮਰ ਜਿਹੜਾ ਹੈਗਾ ਆ ਉਹਨੂੰ ਉਹਦਾ ਨਿਚੋੜ ਕੀਤਾ ਜਾਂਦਾ ਹੈਗਾ ਆ, ਤੇ ਬੈਂਕਾਂ ਨੂੰ ਜਿਹੜਾ ਆ ਫਾਇਦਾ ਪਹੁੰਚਾਇਆ ਜਾਂਦਾ। ਕੋਈ ਵੀ ਸਰਵਿਸਿਜ਼ ਜਿਹੜੀਆਂ ਅਗਲੇ ਜਿਹੜਾ ਹੈਗਾ ਆ ਇਨ ਲੀਓ ਆਫ ਮਾਈ ਡਿਪੋਜ਼ਿਟ ਜਿਹੜਾ ਆ ਮੈਨੂੰ ਮਿਲਦੀਆਂ ਸੀ, ਉਹ ਸਾਰੀਆਂ ਜਿਹੜੀਆਂ ਆ ਹੁਣ ਜਿਹੜੀਆਂ ਪਰਚੇਜ਼ ਕਰਨੀਆਂ ਪੈਂਦੀਆਂ।
0: ਬਿਲਕੁਲ ਹੈ ਜੀ।
1: ਈਵਨ ਜਿਹੜਾ ਹੈਗਾ ਕੋਈ ਟ੍ਰਾਂਜੈਕਸ਼ਨ ਦਾ ਉਹ ਮੈਸੇਜ ਵੀ ਕਰਦੇ ਹੈਗੇ ਆ, ਤੇ ਉਹਦੇ ਵਾਸਤੇ ਵੀ ਜਿਹੜਾ ਕਸਟਮਰ ਆ ਉਹ ਪੇ ਕਰਦਾ
0: ਜੀ।
1: ਹਾਂਜੀ, ਫਿਰ ਤੁਸੀਂ ਇੱਕ ਮਿਨੀਮਮ ਬੈਲੈਂਸ ਦੇ ਨਾਂ ਦੇ ਉੱਤੇ ਬੜੀ ਵੱਡੀ ਅਮਾਊਂਟ ਜਿਹੜੀ ਹੈਗੀ ਆ ਰੂਲਰ ਬ੍ਰਾਂਚਸ ਦੇ ਵਿੱਚ 2000 ਰੁਪਇਆ ਜੀ ਤੇ ਉਹ ਤੁਸੀਂ ਵਿੱਚ ਰੱਖਦੇ ਹੈਗੇ ਆ ਜੀ। ਜੇ ਮਤਲਬ ਜਿਹੜਾ ਹੈਗਾ ਉਹ ਬੰਦਾ ਅਮਾਊਂਟ ਘੱਟ ਜਾਂਦਾ ਨਾ ਜੀ 2000 ਤੋਂ,
0: ਹਾਂਜੀ,
1: ਤੇ ਤੁਸੀਂ ਜਿਹੜਾ ਹੈਗਾ ਨੈਕਸਟ ਜਮਾ ਕਰਾਉਣੇ 2000 ਰੁਪਇਆ ਫਾਈਨ ਪੈਂਦਾ ਜੀ।
0: ਬਿਲਕੁਲ ਹੈ ਜੀ।
1: ਉਹ ਭਾਰੇ ਸਾਹਿਬ ਏਦਾਂ ਹੋਈ, ਮੈਂ ਨਾ ਏਦਾਂ ਕਰਕੇ ਕੋਈ ਬੰਦਾ ਸੀ ਏਦਾਂ ਉਹਨਾਂ ਦੇ ਵਿਚਾਰੀ ਲੇਡੀ ਸੀਗੀ ਉਹਦਾ ਕਿਤੇ 2000 ਤੋਂ ਘਟਿਆ ਹੋਣਾ 1500 ਰੁਪਇਆ ਰਹਿ ਗਿਆ ਹੋਣਾ
0: ਜੀ।
1: ਉਹ 2000 ਰੁਪਇਆ ਜਿਹੜਾ ਹੈਗਾ ਉਹਨੇ ਆ ਕੇ ਤੇ ਜਮਾ ਕਰਾਤਾ ਵੀ ਮੇਰਾ ਬੈਲੈਂਸ ਘਟ ਗਿਆ ਸੀਗਾ
0: ਜੀ।
1: ਉਹ ਮੁੜ ਕੇ ਫੇਰ ਉਹਨੂੰ 1500 ਰੁਪਏ ਦੀ ਅਗਲੇ ਨੂੰ ਫੜਾ ਤਾ ਜੀ, ਕਹਿੰਦਾ ਉਹ ਤਾਂ 2000 ਫਾਈਨ ਘੱਟ ਹੋ ਗਿਆ ਤੇ ਫੇਰ ਤੋਂ ਹੁਣ 2 ਹੋਰ ਕਹਿੰਦਾ ਜਿਹੜਾ ਹਾਂਜੀ।
0: ਨਾਲੇ ਕੁਝ ਖਾਤੇ ਤਾਂ ਇੱਦਾਂ ਦੇ ਵੀ ਆ ਜੀ ਉਹਦੇ ਵਿੱਚ ਚਾਹੇ ਤੁਸੀਂ ਜਮਾ ਵੀ ਕਰਾਉਂਦੇ ਉਹਦੇ ਵਿੱਚ ਉਹ ਕੱਟ ਕਰੀ ਜਾਂਦੇ ਆ ਜੀ, ਕੁਝ ਨਾ ਕੁਝ ਕਦੇ 50 ਰੁਪਏ ਕੱਟ ਲਿਆ ਕਦੇ ਕੁਝ ਕੱਟ ਲਿਆ ਇੱਦਾਂ ਕੱਟੀ ਜਾਂਦੇ ਆ ਜੀ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਆ ਕਿ 2000 ਪਹਿਲਾਂ ਉਹਨੂੰ ਦੱਸਿਆ ਨੀ, ਉਸ ਪਹਿਲਾਂ ਨੀ ਸਮਝਾਇਆ ਉਹਨੂੰ ਬੈਂਕ ਵਾਲਿਆਂ ਨੇ ਵੀ
0: ਹਾਂਜੀ
1: ਭਾਈ ਤੂੰ 1500 ਰੁਪਇਆ ਤੇਰਾ ਹੈਗਾ ਆ ਕਿ ਜੇ ਤੂੰ 2000 ਰੁਪਇਆ ਜਮਾ ਕਰਾਉਣੀ ਆ ਉਹ 2000 ਫਾਈਨ ਕੱਟ ਹੋ ਜਾਣਾ, ਬੈਲੈਂਸ ਤੇਰਾ ਫੇਰ ਡੈਫੀਸ਼ਿਟ ਰਹਿਣਾ ਤੇ ਜਿੱਦਣ ਤੂੰ ਫੇਰ ਕਰਾਏ ਤੇ 2000 ਫੇਰ ਕੱਟ ਹੋ ਜਾਣਾ।
0: ਬਿਲਕੁਲ
1: ਹਾਂਜੀ। ਉਹਦਾ 2 ਵਾਰੀ ਏਦਾਂ ਵਿਚਾਰੀ ਦਾ ਹੋ ਚੁੱਕਾ ਸੀ, ਫੇਰ ਉਹਨੂੰ ਸਮਝਾਉਣ ਲੱਗੇ ਕਿ ਤੂੰ ਮਤਲਬ 2000 ਦੀ ਬਜਾਏ 3000 ਕਰਾ ਤਾਂ ਕਿ ਜਿਹੜਾ ਹੈਗਾ ਤੇਰਾ ਬੈਲੈਂਸ ਵੀ ਮਿਨੀਮਮ ਬੈਲੈਂਸ ਵੀ ਬਣ ਜਾਏ ਤਾਂ ਤੇਰਾ ਜਿਹੜਾ ਹੈਗਾ ਉਹ 2000 ਤਾਂ ਕੱਟ ਹੋ ਜਾਣਾ, 3000 ਕਰਾਏਗੀ
0: ਤੇ ਜਿਸ ਬੰਦੇ ਕੋਲ ਹੋਵੇ 5000 ਜੀ ਉਹ ਕੀ ਕਰੂਗਾ, ਉਹ ਜਮਾ ਕਰਾਵੇ ਜਾਂ ਕੀ ਕਰੇ ਜੀ।
1: ਭਾਰੇ ਸਾਹਿਬ ਹੈ ਹੈ ਏਦਾਂ ਹੀ ਆ ਸਰ, ਏਦਾਂ ਹੀ ਆ। ਲੋਕੀ ਛੋਟੀਆਂ ਅੱਗੇ ਹੁੰਦੀਆਂ ਸੀ ਸਮਾਲ ਸੇਵਿੰਗ ਜਿਹੜੀਆਂ ਹੈਗੀਆਂ 50,000 ਰੁਪਇਆ ਵੀ ਲੋਕੀ ਜਮਾ ਕਰਾ ਦਿੰਦੇ ਸੀ
0: ਜੀ,
1: ਹੈ ਜੀ। ਹੁਣ ਤਾਂ ਇਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਹੈ ਨੀ
0: ਜੀ।
1: ਨਹੀਂ, ਗਰੀਬ ਘਰਾਂ ਦੇ ਵਿੱਚ ਅਗਲਿਆਂ ਕੋਲ ਮਿਨੀਮਮ ਬੈਲੈਂਸ ਰੱਖ ਹੁੰਦਾ, ਸ਼ਹਿਰਾਂ ਦੀਆਂ ਜਿਹੜੀਆਂ ਹੈਗੀਆਂ ਬ੍ਰਾਂਚਿਸ ਉੱਥੇ 5,000 ਰੁਪਇਆ ਰੱਖਣਾ ਚਾਹੀਦਾ ਮਿਨੀਮਮ ਬੈਲੈਂਸ
0: ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀ ਮਿਸ ਮੈਨੇਜਮੈਂਟ ਆ ਜੀ
0: ਜੀ। ਨਹੀਂ, ਮੈਂ ਤਾਂ ਜਿਹੜਾ ਖਮਿਆ ਜਾ ਆ ਉਹਨਾਂ ਨੂੰ ਸੁਣਦਾ ਪਿਆ ਸੀ, ਮੈਂ ਥੋੜਾ ਜਿਹਾ ਮੌਕਾ ਮਿਲਿਆ ਚਲੋ ਟਾਈਮ ਸੀਗਾ। ਉਹ ਕਹਿੰਦਾ ਭਾਰਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਨਾ ਆਪਣੀ ਆਰਥਿਕ ਸੁਨਾਮੀ ਆ ਰਹੀ ਹੈ, ਦੇਖਦੇ ਰਹੋ ਬਣਦਾ ਕੀ ਹੈ।
1: ਉਹ ਭਾਰੇ ਸਾਹਿਬ ਜਦੋਂ ਆਪੋਜੀਸ਼ਨ ਚ ਹੋਵੋ ਤੇ ਬੜੀ ਅਕਲ ਹੁੰਦੀ ਆ, ਅਸੀਂ ਵੀ ਦੇਖਿਆ। ਹਾਂਜੀ
0: ਜੀ,
1: ਆਹੀ ਮਾਨ ਸਾਹਿਬ ਜਿਹੜੇ ਹੈਗੇ ਜਿਹੜੀਆਂ ਗੱਲਾਂ ਦੇ ਉੱਤੇ ਗੱਲ ਕਰਦੇ ਹੁੰਦੇ ਸੀ ਉਹ ਸਾਰੇ ਜਿਹੜੇ ਹੈਗੇ ਆ ਹਾਂਜੀ
0: ਜੀ,
1: ਉਹ ਮੁੜ ਕੇ ਜਦੋਂ ਆਪ ਕੁਰਸੀ ਤੇ ਬਹਿ ਗਏ ਫੇਰ ਉਹ ਸੁਧਾਰ ਚੇਤੇ ਭੁੱਲ ਜਾਂਦੇ ਲੋਕ
0: ਜੀ।
1: ਪਹਿਲਾਂ ਉਹ ਆਪੋਜੀਸ਼ਨ ਲੀਡਰ ਹਮੇਸ਼ਾ ਬੜਾ ਸਿਆਣਾ ਲੱਗਦਾ ਹੁੰਦਾ
0: ਜੀ,
1: ਹਾਂਜੀ ਪਤਾ ਉਦੋਂ ਲੱਗਦਾ ਜਦੋਂ ਕੁਰਸੀ ਤੇ ਬਹਿੰਦੇ ਹੈਗੇ ਆ ਤੇ ਉਦੋਂ ਹੀ ਮੱਤ ਜਿਹੜੀ ਮਾਰੀ ਜਾਂਦੀ ਆ ਜੀ।
0: ਬਿਲਕੁਲ
1: ਤੇ ਬਾਕੀ ਜਿਹੜੇ ਹੈਗੇ ਆ ਕੈਪਟਨ ਸਾਹਿਬ ਦਾ ਮੈਂ ਦੁੱਖ ਸੁਣ ਰਿਹਾ ਸੀਗਾ ਜੀ, ਤੇ ਨਾਲੇ ਮੇਰੇ ਨਾ ਕੰਨਾਂ ਚ ਗੀਤ ਵੱਜ ਰਿਹਾ ਸੀ ਜਿਹੜਾ ਹਿੰਦੀ ਗਾਣਾ ਹੈਗਾ ਗੁੰਗੁਰੂ ਕੀ ਤਰ੍ਹਾਂ ਬਜ ਤਾਰਾ ਬਜਦਾ ਹੀ
0: ਰਹਾ, ਦੁੱਖ ਬੋਲ ਕੇ ਦੱਸਿਆ ਤਾਂ ਕੀ ਦੱਸਿਆ ਹੈ
1: ਉਹ ਜੋ ਮਰਜ਼ੀ ਦੱਸੀ ਚੱਲੇ, ਗੱਲ ਏਦਾਂ ਹੈਗੀ ਆ ਪਰ ਇੱਕ ਕ੍ਰਿਸ਼ਮਾ ਹੁੰਦਾ ਉਹਦਾ ਸਮਾਂ ਹੁੰਦਾ, ਇਹਦਾ ਮਤਲਬ ਬੰਦਾ ਨੀ, ਉਹ ਕਹਿੰਦੇ ਨਾ ਪੁਰਸ਼ ਬਲੀ ਨੀ ਹੋਤ ਹੈ ਵਕਤ ਹੋਤ ਬਲਵਾਨ, ਭੀਲੋ ਨੇ ਗੋਪੀਆਂ ਲੂਟ ਲਈ ਵਹੀ ਅਰਜੁਨ ਵਹੀ ਬਾਣ।
0: ਬਿਲਕੁਲ
1: ਹਾਂਜੀ, ਉਹ ਅਰਜੁਨ ਤੇ ਉਹ ਹੀ ਜਿਹੜਾ ਹੈਗਾ ਆ ਭੀ ਉਹਦੇ ਹੈਗੇ ਸੀ ਤੀਰ ਤੇ ਉਹ ਭੀਲ ਜਿਹੜੇ ਸੀਗੇ ਉਹ ਕਹਿੰਦੇ ਵੀ ਗੋਪੀਆਂ ਲੁੱਟ ਕੇ ਲੈ ਗਏ ਸੀ ਇਸੇ ਕਰਕੇ
0: ਜੀ।
1: ਉਹ ਕ੍ਰਿਸ਼ਨ ਨੇ ਉਹਨੂੰ ਔਕਾਤ ਦਿਖਾਤੀ ਸੀ ਉਹਦੀ ਵੀ ਤੂੰ ਨੀ ਵੱਡਾ ਸੀ ਉਹ ਵਕਤ ਵੱਡਾ ਸੀਗਾ
0: ਜੀ,
1: ਹਾਂਜੀ ਵੀ ਉਸ ਵਕਤ ਨੇ ਤੈਨੂੰ ਵੱਡਾ ਬਣਾਇਆ ਸੀ
0: ਜੀ,
1: ਏਦਾਂ ਹੀ ਕੈਪਟਨ ਸਾਹਿਬ ਨੂੰ ਵਕਤ ਨੇ ਵੱਡਾ ਬਣਾਇਆ ਸੀਗਾ, ਬਾਕੀ ਕੈਪਟਨ ਸਾਹਿਬ ਦੇ ਪੱਲੇ ਵੀ ਹੁਣ ਕੁਛ ਨੀ ਆ ਜੀ।
0: ਬਿਲਕੁਲ ਹੈ ਜੀ,
1: ਹੁਣ ਤਾਂ ਸਰ ਏਦਾਂ ਹੈਗਾ ਆ ਉਹ ਕਹਿੰਦੇ ਮੈਨੂੰ ਪੁੱਛਦੇ ਨੀ ਉਹਨਾਂ ਤੇ ਉਹਨਾਂ ਦੇ ਫੈਮਿਲੀ ਮੈਂਬਰ ਸਭ ਤੋਂ ਪਹਿਲਾਂ ਉੱਥੇ ਫੁੱਲ ਲੈ ਕੇ ਪਹੁੰਚੇ ਹੁੰਦੇ ਹੈਗੇ ਜੀ ਕੇਵਲ ਸਿੰਘ ਢਿੱਲੋਂ ਦੀ।
0: ਬਿਲਕੁਲ,
1: ਉਹਨਾਂ ਦੀ ਲੜਕੀ ਜਿਹੜੀ ਹੈਗੀ ਆ ਹੁਣ ਵੱਡੀ ਗੱਲ ਤੇ ਇਹ ਹੈਗੀ ਆ ਕਿ ਪਹਿਲਾਂ ਕੈਪਟਨ ਸਾਹਿਬ ਆਤਮ ਨਿਰੀਖਣ ਕਰੋ, ਤੁਹਾਡਾ ਪਰਿਵਾਰ ਹੀ ਨੀ ਤੁਹਾਨੂੰ ਪੁੱਛਦਾ ਪਿਆ।
0: ਬਿਲਕੁਲ ਹੈ ਜੀ,
1: ਹਾਂਜੀ ਪਰਿਵਾਰ ਤਾਂ ਉਸ ਪਾਰਟੀ ਦੇ ਨਾਲ ਅੰਦਰ ਵੜਿਆ ਆਇਆ ਹੈਗਾ ਤੇ ਤੁਸੀਂ ਉਸ ਪਾਰਟੀ ਤੋਂ ਉਮੀਦ ਕਰਦੇ ਹੈਗੇ ਆ ਜੀ, ਤੁਹਾਨੂੰ ਕੌਣ ਪੁੱਛੇ, ਤੁਹਾਡਾ ਤਾਂ ਬਾਹਰ ਚਰਚਾ ਚੱਲਦਾ ਹੈ ਬਿਮਾਰ ਆ ਜੀ ਬਿਮਾਰ ਆ
0: ਜੀ।
1: ਨਾਲੇ ਇਹੋ ਜਿਹੇ ਬੁੱਢੇ ਜਿਹੜੇ ਹੁੰਦੇ ਹੈਗੇ ਨਾ ਜਿਹੜੇ ਆਪਣੇ ਟਰਮਸ ਦੇ ਉੱਤੇ ਜ਼ਿੰਦਗੀ ਕੱਟਦੇ ਆ ਉਹ ਮਾੜੇ ਮੋਟੇ ਵੀ ਬਿਮਾਰ ਹੋਣ ਤੇ ਪਰਿਵਾਰ ਉਹਨਾਂ ਨੂੰ ਸਾਈਡ ਲਾਈਨ ਕਰਨ ਲਈ ਟਾਈਮ ਨਹੀਂ ਲਾਉਂਦਾ, ਫਟਾਫਟ ਜਿਹੜਾ ਹੈਗਾ ਉਹ ਡੈਕਲਾਰੇਸ਼ਨ ਸਮਾਜ ਚ ਦੇ ਦਿੰਦਾ ਉਹ ਬਿਮਾਰ ਆ ਬਿਮਾਰ ਆ ਜੀ ਵੀ ਤਾਂ ਕਿ ਉਸ ਤੱਕ ਕੋਈ ਪਹੁੰਚ ਕਰੇ ਹੀ ਨਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਹਾਂਜੀ
0: ਬੀਬੀ ਪਰਨੀਤ ਹੁਣ ਹੱਲਾਸ਼ੇਰੀ ਦੇ ਜਾਂਦੇ ਕੈਪਟਨ ਸਾਹਿਬ ਤੁਹਾਡੇ ਨਾਲ ਆ ਖੜੋ ਖੜੋ।
1: ਬੀਬੀ ਪਰਨੀਤ ਕੌਰ ਨੇ ਵੀ ਭਾਰੇ ਸਾਹਿਬ ਮੈਂ ਮਤਲਬ ਇਹਨਾਂ ਗੱਲਾਂ ਨਾਲ ਜਿਹੜਾ ਹੈਗਾ ਆ ਮੈਨੂੰ ਹੁੰਦਾ ਆ ਵੀ ਹਾਓ ਹੀ ਕੈਨ
0: ਜੀ,
1: ਮਤਲਬ ਜਿਹੜਾ ਹੈਗਾ ਜਦੋਂ ਇੱਕ ਔਰਤ ਨੇ ਦੇਖਿਆ ਹੈਗਾ ਆ ਕਿ ਮੇਰੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਮੇਰੀ ਜਗ੍ਹਾ ਦੇ ਉੱਤੇ ਨਾਲ ਮੇਰੀ ਇੱਕ ਹੋਰ ਜਿਹੜਾ ਪੈਰਲਲ ਅਥਾਰਟੀ ਲਿਆ ਕੇ ਬਿਠਾਈ ਆ ਹਾਂਜੀ, ਚਾਹੇ ਉਹਨੂੰ ਰਿਸ਼ਤੇ ਨੂੰ ਜਿਹੜਾ ਮਰਜ਼ੀ ਨਾ ਦਿਓ ਨਾ ਦਿਓ, ਪਰ ਉਹ ਔਰਤ ਦੇ ਮਨ ਦੇ ਵਿੱਚ ਉਹ ਆਦਮੀ ਲਈ ਉਹ ਰਿਸਪੈਕਟ ਤਾਂ ਰਹਿੰਦੀ ਨੀ ਜੀ।
0: ਬਿਲਕੁਲ ਹੈ, ਬਿਲਕੁਲ ਹੈ।
1: ਜਨਾਨੀ ਤਾਂ ਦੂਜੀ ਜਨਾਨੀ ਦੀ ਫੋਟੋ ਦੇਖਦਾ ਬੰਦਾ ਫੜ ਲੈ ਤੇ ਤਾਂ ਅਗਲੀ ਕਹਿ ਦਿੰਦੀ ਹੈਗੀ ਇਹ ਕਿਹਨੂੰ ਦੇਖਦਾ ਪਿਆ।
0: ਪਰ ਉਹ ਰਾਜਾਸ਼ਾਹੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਰਿਹਾ ਸੈਣੀ ਸਾਹਿਬ, ਮਾਈਂਡ ਨਹੀਂ ਹੈ
1: ਤੇ ਫੇਰ ਇਦਾਂ ਹੀ ਆ। ਫੇਰ ਰਾਜਾਸ਼ਾਹੀਆਂ ਦਾ ਤੇ ਉਹਨਾਂ ਦਾ ਜਿਹੜਾ ਹੈਗਾ ਆ ਬੁਢਾਪਾ ਆਈਸੋਲੇਸ਼ਨ ਚ ਜਾਂਦਾ ਸਰ
0: ਜੀ। ਬਿਲਕੁਲ ਹੈ ਜੀ,
1: ਕੈਪਟਨ ਸਾਹਿਬ ਦਾ ਹੁਣ ਆਈਸੋਲੇਸ਼ਨ ਚ ਹੈ ਜੀ
0: ਜੀ।
1: ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਗਿਲਾ ਨਹੀਂ ਕਰਨਾ ਚਾਹੀਦਾ। ਬਾਕੀ ਜੇ ਕਾਂਗਰਸ ਚ ਮੁੜ ਕੇ ਜਾਣਾ ਤੇ ਚੱਲ ਜਾਣ, ਉੱਥੇ ਵੀ ਹੁਣ ਕੁਸ਼ਚਨ ਕਿਸੇ ਨੇ ਨੀ ਪੁੱਛਣਾ ਜੀ।
0: ਬਿਲਕੁਲ,
1: ਉੱਥੇ ਵੀ ਲੀਡਰ ਬਹੁਤ ਜਮ ਪਏ ਹੈਗੇ ਆ ਜੀ। ਹੁਣ ਉਹ ਗੱਲ ਨੀ ਬਣਨੀ ਜੋ ਮਰਜ਼ੀ ਕਰ ਲਓ। ਅੱਗੇ ਉਸੇ ਕੈਪਟਨ ਦੇ ਦਬਕੇ ਦੇ ਉੱਤੇ ਜਿਹੜਾ ਹੈਗਾ ਸਾਰੇ ਜਾਣੇ ਦੌੜ ਪੈਂਦੇ ਸੀ, ਹੁਣ ਕਿਹਨੇ ਉੱਥੇ ਜਾਣਨਾ ਜੀ?
0: ਨਾ ਜੀ ਨਾ,
1: ਇੱਕ ਵਾਰੀ ਕਰਿਸ਼ਮਾ ਖਤਮ ਹੋ ਗਿਆ ਤੇ ਫਿਰ ਖਤਮ ਹੋ ਜਾਂਦਾ ਜੀ। ਉਹਨੂੰ ਬੈਟਰ ਇਹ ਹੈਗਾ ਜੀ ਕਿ ਹੁਣ ਇੱਜ਼ਤ ਇਸੇ ਜੀ ਵੀ ਮੂੰਹ ਬੰਦ ਰੱਖਣ, ਜਿੰਨਾ ਜਿੱਥੇ ਹੈਗੇ ਉੱਥੇ ਠੀਕ ਹੈ ਜੀ। ਆਪੇ ਜੇ ਕੋਈ ਸੋਚ ਲਊਗਾ ਕਿਤੇ ਤੇ ਸੋਚ ਲਓ, ਨਹੀਂ ਤਾਂ ਅਦਰਵਾਈਜ਼ ਜਿਹੜਾ ਹੈਗਾ ਜੇ ਆਪਣਾ ਵਧੀਆ ਟਾਈਮ ਕੱਟੀ ਜਾਣ ਜੀ।
0: ਬਿਲਕੁਲ ਹੈ ਜੀ, ਅਗਲਿਆਂ ਤੇ ਰਬੜੀ ਦੇ ਬਿੱਟੂ ਐਡੇ ਵੱਡੇ ਉਹਦੇ ਦੇ ਉੱਤੇ ਲਾ ਕੇ ਫਿਰ ਝਾੜ ਦਿੱਤਾ ਦੇਖ ਲਓ।
1: ਪਰ ਸਭ ਅਗਲੇ ਕਹਿੰਦੇ ਸਾਨੂੰ ਰਾਏ ਦੀ ਲੋੜ ਹੀ ਨੀ
0: ਜੀ,
1: ਅਸੀਂ ਬੰਦਾ ਕਿਹੜਾ ਲਾਉਣਾ ਹੈਗਾ ਆ, ਅਸੀਂ ਬੰਦੇ ਤੋਂ ਕਰਾਉਣਾ ਕੀ ਆ, ਅਸੀਂ ਜਿਸ ਮਕਸਦ ਲਈ ਲਾਉਣਾ ਆ ਸਾਡਾ ਮਕਸਦ ਪੂਰਾ ਹੁੰਦਾ ਜੀ।
0: ਬਿਲਕੁਲ ਹੈ ਜੀ,
1: ਚਲਾਉਣਾ ਉਹਨਾਂ ਨੇ ਸਾਰਾ ਕੁਛ ਆਪਣੇ ਸੰਗਠਨ ਜੋ ਚਲਾਉਣਾ ਹੈਗਾ ਉਹ ਸਾਰੇ ਨਿਰਦੇਸ਼ ਉੱਤੋਂ ਆਉਣੇ ਆ ਜੀ।
0: ਬਿਲਕੁਲ,
1: ਜਿੱਥੇ ਜਿਹਨੂੰ ਚੌਂਕ ਚ ਖੜਾ ਕਰ ਦੇਣਾ ਉਹਨੂੰ ਚੌਂਕ ਚ ਖੜਾ ਹੋ ਜਾਏ, ਤੂੰ ਫਲਾਣੇ ਆ ਤੂੰ ਉੱਥੇ ਚੱਲ ਜਾਏ ਜੀ, ਹੋਰ ਉੱਥੇ ਕੀ ਆ ਜੀ। ਹਰ ਇੱਕ ਪਾਰਟੀ ਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਆ ਨਾ ਜੀ। ਹਾਂਜੀ, ਉਹਨਾਂ ਤੋਂ ਉਮੀਦ ਕਿਉਂ ਕਰਦੇ? ਅਗਲੇ ਤਾਂ ਕਹਿੰਦੇ ਹੈਗੇ ਆ ਵੀ ਅਸੀਂ ਚੁਣਾਵ ਵੀ ਜਿਹੜਾ ਇਹ ਆ ਵੀ ਹਾਂ ਜੀ ਮੋਦੀ ਸਾਹਿਬ ਦੇ ਨਾਂ ਤੇ ਲੜਦੇ ਆ, ਉਹ ਸਾਰੀਆਂ ਸਟੇਟਾਂ ਚ ਲੜਦੇ ਅਗਲੇ ਮੁੱਖ ਮੰਤਰੀ ਉਹ ਡਿਕਲੇਅਰ ਕਰਦੇ। ਅਨਐਕਸਪੈਕਟਡ ਫੈਸਲੇ ਭਾਜਪਾ ਕਰਦੀ ਹੈਗੀ ਆ ਜਿਹਦਾ ਕਦੀ ਸੋਚਿਆ ਹੀ ਨੀ ਹੁੰਦਾ, ਉਹਨੂੰ ਮੁੱਖ ਮੰਤਰੀ ਬਣਾ ਦਿੰਦੇ
0: ਜੀ।
1: ਹਾਂਜੀ, ਹਰਿਆਣੇ ਚ ਖੱਟੜ ਦਾ ਕਿਸੇ ਨੇ ਸੋਚਿਆ ਸੀਗਾ ਵੀ ਖੱਟੜ ਮੁੱਖ ਮੰਤਰੀ ਬਣ ਜੂਗਾ ਜੀ?
0: ਨਾ ਜੀ।
1: ਇਸ ਕਰਕੇ ਜਿਹੜਾ ਹੈਗਾ ਜੀ ਉਹਨਾਂ ਦਾ ਆਪਣਾ ਕੰਮ ਕਰਨ ਦਾ ਤਰੀਕਾ ਜੀ, ਆਪਣਾ ਕੰਮ ਕਰਨ ਦਾ ਜ਼ਰੀਆ ਹੈ ਜੀ।
0: ਜੀ
1: ਦੂਜੀ ਆ ਜੀ ਹਵਾਰਾ ਸਾਹਿਬ ਦੀ ਜਿਹੜੀ ਹੈਗੀ ਆ ਪੈਰੋਲ ਵਾਸਤੇ, ਮੇਰਾ ਮਤਲਬ ਮੰਨਣਾ ਹੈਗਾ ਆ ਕਿ ਪੈਰੋਲ ਮਿਲਣੀ ਚਾਹੀਦੀ ਆ।
0: ਬਿਲਕੁਲ ਹੈ ਜੀ,
1: ਜਿਹੜੀ ਗੱਲ ਇਹ ਐਪਰੀਹੈਂਸ਼ਨ ਕਰਦੇ ਹੈਗੇ ਆ, ਇੰਨੀ ਪੁਰਾਣੀ ਐਪਲੀਕੇਸ਼ਨ ਪਈ ਆ, ਉਹਦੀ ਮਦਰ ਬਿਮਾਰ ਹੈਗੇ ਆ, ਜੇ ਮਦਰ ਬਿਮਾਰ ਹੈਗੇ ਆ ਤੇ ਫਿਰ ਹਿਊਮੈਨਿਟੇਰੀਅਨ ਗਰਾਉਂਡ ਦੇ ਉੱਤੇ ਪੈਰੋਲ ਮਿਲਣੀ ਚਾਹੀਦੀ ਆ। ਨਹੀਂ ਜਦ ਤੱਕ ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ, ਤੁਹਾਨੂੰ ਸਟੇਟ ਅਥਾਰਟੀਜ਼ ਜਿਹੜੀਆਂ ਹੈਗੀਆਂ, ਕਿਉਂਕਿ ਇਹ ਹੈਗਾ ਤਾਂ ਜਿਹੜਾ ਹੈ ਜੀ ਮਸਲਾ ਹੁੰਦਾ ਆ ਐਗਜ਼ੈਕਟਿਵ ਦਾ ਜੀ।
0: ਜੇ
1: ਆਪਾਂ ਰਾਮ ਰਹੀਮ ਦੀ ਗੱਲ ਕਰ ਦਿੰਦੇ ਆ, ਰਾਮ ਰਹੀਮ ਨੂੰ ਮਤਲਬ ਐਗਜ਼ੈਕਟਿਵ ਕਲੀਅਰ ਕਰਕੇ ਭੇਜ ਦੀ ਉਹਦੇ ਕਾਗਜ਼ ਜੀ।
0: ਬਿਲਕੁਲ ਹੈ ਜੀ, ਸੂਬਾ ਹੀ
1: ਕਰ, ਇਹਦਾ ਕੋਈ ਖਤਰਾ ਨਹੀਂ, ਇਹਦਾ ਕੋਈ ਹਾਂਜੀ ਇਹਨਾਂ ਵਾਸਤੇ ਰਿਪਲਾਈ ਨਹੀਂ ਅਜੇ ਫਾਈਲ ਕੀਤਾ ਜੀ ਸਟੇਟ ਨੇ
0: ਜੀ।
1: ਸੋ ਇਸ ਕਰਕੇ ਓਨਾ ਮੇਨ ਟਾਈਮ ਮੇਰੀ ਮਤਲਬ ਜਿਹੜਾ ਹੈਗਾ ਸੀ ਵੀ ਹਾਈ ਕੋਰਟ ਇੰਨਾ ਤਾਂ ਅਰੇਂਜ ਕਰਦਾ ਹੈ ਨਾ ਜੀ, ਤੇ ਚਾਹੇ ਸੰਡੇ ਦੋ ਘੰਟੇ ਜਿਹੜਾ ਹੈਗਾ ਆ ਵੀ ਜਦ ਤੱਕ ਤੁਸੀਂ ਸਟੇਟ ਰਿਪਲਾਈ ਨਹੀਂ ਫਾਈਲ ਕਰਦੀ ਜਾਂ ਫਾਈਨਲਾਈਜ਼ ਨਹੀਂ ਹੁੰਦਾ, ਤਦ ਤੱਕ ਹਰ ਸੰਡੇ ਜਾਂ ਹਫਤੇ ਚ ਦੋ ਵਾਰੀ ਜਿਹੜਾ ਹੈਗਾ ਆ ਉਹ ਆਪਣੇ ਮਦਰ ਕੋਲ ਜਿਹੜਾ ਆ ਦੋ ਘੰਟੇ ਵਾਸਤੇ ਜਿਹੜਾ ਆ ਆ ਸਕਦੇ ਹੁਣ, ਤੇ ਉਹਦਾ ਜਿਹੜਾ ਹੈ ਪ੍ਰਬੰਧ ਕਰਨ ਲਈ ਸਟੇਟ ਨੂੰ ਜਿਹੜੀ ਹੈਗੀ ਡਾਇਰੈਕਸ਼ਨਾਂ ਦਿੱਤੀਆਂ ਜਾ
0: ਸਕਦੀਆਂ। ਪੁਲਿਸ ਰਾਜ ਹੀ ਬਣਿਆ ਪਿਆ, ਉਦਾਂ ਵੀ ਤਾਂ ਲੀਡਰ ਕਿੰਨੀ ਕਿੰਨੀ ਪੁਲਿਸ ਚੱਕੀ ਫਿਰਦੇ ਆ, ਸਿਕਿਉਰਿਟੀ ਚੱਕੀ ਫਿਰਦੇ ਆ, ਜੇ ਉੱਥੇ ਦੇ ਦਿੱਤੀ ਤਾਂ ਕੀ ਹੋ ਜਾਊਗਾ ਹੁਣ?
1: ਸਰ ਜੇ ਮੰਨ ਲਓ ਖੁਦਾ ਨਾ ਖਾਸਤਾ ਉਹਨਾਂ ਦੇ ਮਦਰ ਨੂੰ ਕੁਛ ਹੋ ਜਾਂਦਾ ਹੈਗਾ, ਕੀ ਤੁਸੀਂ ਇੱਕ ਹਿਊਮਨ ਬੀਇੰਗ ਦੀਆਂ ਜਿਹੜੀਆਂ ਫੀਲਿੰਗਸ, ਇੱਕ ਮਦਰ ਦੀਆਂ, ਇੱਕ ਸੰਨ ਦੀਆਂ, ਉਹ ਸਾਡਾ ਤੁਹਾਡੇ ਉਸ ਜਿਹੜਾ ਹੈਗਾ ਆ ਵੀ ਲਾ ਆਫ ਦਾ ਲੈਂਡ ਜਿਹੜਾ ਹੈਗਾ ਆ ਫਾਰ ਦਾ ਪੀਪਲ ਹੋਣਾ ਚਾਹੀਦਾ
0: ਜੀ।
1: ਹਾਂਜੀ, ਦੇਰ ਇਜ਼ ਨੋ ਐਨੀ ਰੀਸੈਂਟ ਇੰਸੀਡੈਂਟ ਹੈਪਨਡ ਜਿਹੜਾ ਮਤਲਬ ਜਿਹੜਾ ਉਹਨਾਂ ਦੇ ਬਿਹਾਫ ਤੇ ਵੀ ਉਹਨਾਂ ਨੇ ਕੋਈ ਰੀਸੈਂਟ ਥ੍ਰੈਟ ਦਿੱਤੀ ਹੋਵੇ ਜਾਂ ਕੁਛ ਦਿੱਤਾ ਹੋਵੇ
0: ਜੀ।
1: ਫਿਰ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਆ ਹਿਊਮੈਨਿਟੇਰੀਅਨ ਗਰਾਊਂਡ ਦੇ ਉੱਤੇ ਉਹ ਪੈਰੋਲ ਮਿਲਣੀ ਚਾਹੀਦੀ ਹੈ ਜੀ, ਮੇਰਾ ਇਹ ਮੰਨਣਾ ਹੈ।
0: ਬਿਲਕੁਲ ਹੈ ਜੀ, ਬਿਲਕੁਲ, ਤਾਂ ਹੀ ਮੈਂ ਵੀ ਕਿਹਾ ਕਿ ਉਹ ਬਾਬਾ ਹਰ ਚਾਲੀ ਚਾਲੀ ਦਿਨ ਦੀ ਪੈਰੋਲ ਮਤਲਬ ਕਿ ਸਾਲ ਦੇ ਵਿੱਚ ਦੋ ਤਿੰਨ ਵਾਰੀ ਆ ਜਾਂਦਾ, ਗੇੜਾ ਲਾ ਜਾਂਦਾ ਬਾਹਰ, ਗੱਡੀਆਂ ਬਕਾਇਦਾ ਮੋਹਰੇ ਪਾਇਲਟ ਜਿਪਸੀਆਂ ਪਿੱਛੇ ਪਾਇਲਟ ਜਿਪਸੀਆਂ ਐਨ ਪੂਰੀ ਟੋਰ ਦੇ ਨਾਲ ਆਉਂਦਾ ਤੇ ਪੂਰੀ ਟੋਰ ਦੇ ਨਾਲ ਜਾਂਦਾ ਆਪਣੀਆਂ ਗੱਡੀਆਂ ਵਿਧੀਆਂ ਕਰਕੇ ਜੀ। ਉਹਨੂੰ ਕਿੰਨੀ ਕੁ ਜ਼ਰੂਰੀ ਹੈ ਜੀ ਉਹ ਪੈਰੋਲ? ਉਹ ਕਈ ਘੱਟ ਕਰਨ ਕੀਤਾ ਉਹਨੇ ਤਾਂ, ਇਨਸਾਨੀਅਤ ਦਾ ਹੀ ਘਾਣ ਕੀਤਾ ਏਡੇ ਵੱਡੇ ਪੱਧਰ ਦੇ ਉੱਤੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ
0: ਜੀ,
1: ਲਓ ਤਾਂ ਮੋਰਲੀ ਸਮਾਜ ਨੂੰ ਖਤਰਾ ਉਹਦੇ ਕੋਲੋਂ, ਉਹਨੂੰ ਪੈਰੋਲ ਦੇ ਜਾਂਦੇ ਆ ਤੁਸੀਂ
0: ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ
0: ਪੈਰੋਲ ਦੇਖ ਲੋ ਅੱਜ ਕਿੱਡੀ ਹਾਮੀ ਭਰ ਦੇ ਇੱਕ ਆਵਾਜ਼ ਮਾਰ ਦੇਵੇ ਜਾਂ ਕਰ ਦੇਵੇ ਤਾਂ ਉੱਥੇ ਕਿਹੜਾ ਕੀ ਨਹੀਂ ਹੋ ਸਕਦਾ ਜੇ ਅਗਲੇ ਨੇ ਕਰਾਉਣਾ ਹੋਵੇ ਜੇ ਇਹਨਾਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਜਿਹੜੇ ਨੇ ਖੁਫੀਆ ਏਜੰਸੀਆਂ ਦੇ ਨਾਲ ਜਾਂ ਉਹਨਾਂ ਲੋਕਾਂ ਦੇ ਨਾਲ
1: ਭਾਰੇ ਸਾਹਿਬ ਮੈਂ ਉਸ ਕੰਸਰਨ ਨੂੰ ਸਹਿਮਤ ਆ ਉਸ ਚੀਜ਼ ਨਾਲ
0: ਜੀ
1: ਬਟ ਗੱਲ ਇਹ ਤਾਂ ਹੈਗੀ ਆ ਕਿ ਇੱਕ ਧਾਰਨਾ ਮਨ ਚ ਬਣਾ ਕੇ ਚੱਲ ਪੈਣੀ ਜਾਂ ਇੱਕ ਤਰਫਾ ਸੁਣ ਕੇ ਤੁਰ ਪੈਣਾ ਉਹ ਤਾਂ ਨਹੀਂ ਨਾ ਜਸਟਿਸ ਦਾ ਕੰਮ ਹੈਗਾ ਕਿ ਇੱਕ ਮਦਰ ਇੱਕ ਸਨ ਉਹਨਾਂ ਦਾ ਰਿਲੇਸ਼ਨ ਉਹਨਾਂ ਦਾ ਟਾਈਮ ਦੇਖੋ ਵੀ ਉਹ ਬਿਮਾਰ ਹੈਗੀ ਮਦਰ ਜਿਹੜੀ ਹੈਗੀ ਆ ਉਹਨਾਂ ਦੀਆਂ ਅੱਖਾਂ ਤਰਸਦੀਆਂ ਹੋਣਗੀਆਂ ਵੀ ਮੇਰਾ ਪੋਤਾ ਆ ਜਾਵੇ ਮੈਨੂੰ ਆ ਕੇ ਤੇ ਦੇਖ ਲੈ ਤੁਸੀਂ ਨਹੀਂ ਡਿਸਾਈਡ ਕਰ ਪਾਉਂਦੇ ਵੀ ਸਟੇਟ ਨੇ ਜਿਹੜਾ ਹੈਗਾ ਜਾਂ ਕਲੀਅਰੈਂਸ ਨੇ ਦਿੱਤੀ ਹੈਗੀ ਤੁਸੀਂ ਡਾਇਰੈਕਸ਼ਨ ਦੇ ਕੇ ਤੇ ਉਹਨੂੰ ਸੰਡੇ ਟੂ ਸੰਡੇ ਜਿਹੜਾ ਹੈਗਾ ਮਿਲਾਓ ਦੋ ਘੰਟੇ ਲਈ ਜੋ ਆਪਣੇ ਆਪ ਹੀ ਰਿਪਲਾਈ ਫਾਈਲ ਕਰਨੀ ਸਾਰੇ ਇੱਦਾਂ ਦਾ ਆਰਡਰ ਹੋ ਜਾਊਗਾ ਨਾ ਤੇ ਆਪਣੇ ਆਪ ਹੀ ਅਗਲੀ ਰਿਪਲਾਈ ਫਾਈਲ ਕਰ

0: ਪਰ ਅੱਛਾ ਪਹਿਲੀ ਗੱਲ ਤਾਂ ਇਹ ਹੈਗੀ ਆ, ਆਪਾਂ ਵਕੀਲ ਸਾਹਿਬ ਨੂੰ ਮਤਲਬ ਜਿਹੜੀ ਹੈਗੀ ਆ ਸਿਕਿਉਰਿਟੀ ਦੇਣ ਦਾ ਮਤਲਬ ਕੀ ਹੈਗਾ ਆ, ਉਹਨਾਂ ਨੂੰ ਕਿਹੜੀ ਥ੍ਰੈਟ ਕਾਲ ਸੀ
1: ਜੀ?
0: ਠੀਕ ਹੈ ਨਾ ਜੀ, ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊਗੀ, ਜੇ ਅੱਜ ਵਿਡਰਾ ਕੀਤੀ ਹੈ ਤਾਂ ਕਿਸੇ ਨਾ ਕਿਸੇ ਰਿਪੋਰਟ ਦੇ ਆਧਾਰ ਤੇ ਜਿਹੜੀ ਵਿਡਰਾ ਕੀਤੀ ਹੋਊਗੀ। ਜੇ ਇਹ ਦੋਨੇ ਰਿਪੋਰਟਾਂ ਮਿਸਿੰਗ ਹੈਗੀਆਂ ਆ ਤੇ ਫੇਰ ਤਾਂ ਸਟੇਟ ਦੀ ਆਰਬਿਟ੍ਰੇਸ਼ਨ ਹੀ ਚੱਲਦੀ ਹੈਗੀ ਤੇ ਫੇਰ ਉੱਥੇ ਦੇਣ ਜਵਾਬ ਜੀ।
1: ਬਿਲਕੁਲ ਹੈ ਜੀ,
0: ਆਖਿਰ ਠੀਕ ਹੈ ਨਾ ਜੀ, ਵਕੀਲਾਂ ਨੂੰ ਵੈਸੇ ਥ੍ਰੈਟ ਥਰੁੱਟ ਘੱਟ ਹੀ ਹੁੰਦੀ ਹੈਗੀ ਆ ਜੀ,
1: ਉਹ
0: ਇਸ ਕਰਕੇ ਹੈਗਾ ਵਕੀਲ ਨੂੰ ਕਿਸੇ ਨੇ ਵਿਚਾਰੇ ਨੇ ਕੀ ਕਹਿਣਾ ਹੈਗਾ ਆ, ਸਾਰੇ ਕਹਿੰਦੇ ਹੈਗੇ ਠੀਕ ਹੈ ਜੀ ਇਹ ਵਿਚਾਰੇ ਚੰਗਾ ਕੰਮ ਹੀ ਕਰਦੇ ਆ
1: ਜੀ,
0: ਤੇ ਇਸ ਕਰਕੇ ਉਹ ਜਿਹੜੇ ਬੰਦਿਆਂ ਨੇ ਥ੍ਰੈਟ ਦੇਣੀ ਹੁੰਦੀ ਉਹਨਾਂ ਨੇ ਆਪ ਹੀ ਗਾਂ ਵਕੀਲ ਹੀ ਕੀਤੇ ਹੁੰਦੇ ਆਪਣੇ ਕੰਮਾਂ ਲਈ
1: ਜੀ।
0: ਸੋ ਇਸ ਕਰਕੇ ਵੀ ਮੈਨੂੰ ਨੀ ਲੱਗਦਾ ਉਹ ਸਿਰਫ ਜਿਹੜਾ ਆ ਵੀ ਜੇ ਕੋਈ ਏਦਾਂ ਦੀ ਗੱਲ ਹੈਗੀ ਸੀ ਜੇ ਪਹਿਲਾਂ ਦਿੱਤੀ ਸੀ ਤਾਂ ਕਿਸੇ ਨਾ ਕਿਸੇ ਜਿਹੜਾ ਆ ਖੁਫੀਆ ਰਿਪੋਰਟ ਦੇ ਆਧਾਰ ਤੇ ਦਿੱਤੀ ਹੋਊ।
1: ਬਿਲਕੁਲ,
0: ਸੋ ਇਸ ਕਰਕੇ ਜਿਹੜਾ ਆ ਆਪੇ ਉੱਥੇ ਐਕਸਪਲੇਨ ਕਰਨਗੇ ਜੀ
1: ਜੇ
0: ਅਸੀਂ ਜਦੋਂ ਦਿੱਤੀ ਸੀ ਉਦੋਂ ਕਿਹੜੇ ਹਾਲਾਤਾਂ ਚ ਦਿੱਤੀ ਸੀ ਜੇ ਹੁਣ ਵਿਡਰਾ ਕੀਤੀ ਆ ਤੇ ਕਿਹੜੇ ਹਾਲਾਤਾਂ ਚ ਵਿਡਰਾ ਕੀਤੀ ਆ। ਪਰ ਹਾਂ ਇਹ ਜ਼ਰੂਰ ਹੈਗਾ ਆ ਵੀ ਇਸ ਸਰਕਾਰ ਦੇ ਜਿਹੜਾ ਆ ਵੀ ਟੈਨਿਓਰ ਦੇ ਵਿੱਚ ਨਾ ਜੀ ਬਹੁਤੇ ਕੰਮ ਜਿਹੜੇ ਹੈਗੇ ਆ ਉਹ ਵਿਦਆਊਟ ਰਿਪੋਰਟਸ ਹੀ ਹੁੰਦੇ ਆ ਜੀ।
1: ਜੀ
0: ਹੁਣ ਜੀ ਹੁਣ ਮਜੀਠੀਆ ਸਾਹਿਬ ਵਾਲੇ ਕੇਸ ਦਾ ਦੇਖ ਲਓ ਜੀ, ਉਹ ਐਫ ਆਈ ਆਰ ਦੀ ਕਾਪੀ ਦੇ ਦਿੱਤੀ ਭਾਰੀ ਸਾਹਿਬ ਦੇਖਦਾ ਜੀ, ਉਹ ਸਿਰਫ ਉੱਥੇ ਨਾ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਸਿਰਫ ਇੰਨਾ ਗੱਲ ਹੈਗੀ ਆ ਜੀ ਵੀ ਉਹ ਫਾਈਲ ਉਹਨੂੰ ਕਹਿ ਦੇਣ ਬੰਦ ਕਰ ਦੇ, ਐਸ ਐਚ ਓ ਨੂੰ ਵੀ ਤੂੰ ਮੂੰਹ ਜਵਾਨੀ ਦੱਸ ਦੇ ਧਾਰਾ ਕਿਹੜੀ ਕਿਹੜੀ ਲਾਈ ਆ ਤੇ ਕੀ ਉਹਦਾ ਮਤਲਬ ਆ। ਮੈਂ ਕਹਿੰਦਾ ਕੋਈ ਵੀ ਆ ਜਾਵੇ ਜੀ ਚਾਹੇ ਡੀ ਐਸ ਪੀ ਆ ਜਾਂ ਐਸ ਐਚ ਓ ਨੇ ਪਰਚਾ ਆਪਣੇ ਵੱਲੋਂ ਦਿੱਤਾ ਜੀ ਨਰੇਸ਼ ਕੁਮਾਰ ਨੇ
1: ਜੀ,
0: ਠੀਕ ਹੈ ਜੀ ਉਹਨੂੰ ਕਹਿ ਦੇਣ ਵੀ ਹਾਂ ਜੀ ਦੱਸ ਦੇ ਜੀ
1: ਜੀ
0: ਸਰ ਉਹਦਾ ਬੀ ਐਨ ਐਸ ਦੀ ਕਿਤਾਬ ਕੱਢ ਲਈ ਤੇ ਉਹ ਤੋਂ ਵਿੱਚ ਉਹਨਾਂ ਦੇਖੀ ਗਏ ਵੀ ਹਾਂ ਜੀ ਇਹਨਾਂ ਨੂੰ ਪੰਜਾਬੀ ਵਰਸ਼ਨ ਦੀਆਂ ਕਿਤਾਬਾਂ ਹੈਗੀਆਂ ਇਹਨਾਂ ਕੋਲ ਹੈ ਜੀ, ਵੀ ਉਹ ਕ੍ਰਿਮੀਨਲ ਟ੍ਰੈਸ ਪਾਸ ਲਾਤਾ ਹੈ ਜੀ, ਫੇਰ ਮੁੜ ਕੇ ਜਿਹੜਾ ਦੇਖਿਆ ਜੀ ਵੀ ਇੱਥੇ ਆ ਫਾਈਲਾਂ ਪਾਣ ਵਾਲਾ ਵੀ ਲਾ ਦੇ ਸੈਕਸ਼ਨ, ਚੱਲ ਫਾਈਲਾਂ ਪਾਣ ਵਾਲਾ ਸੈਕਸ਼ਨ ਲਾਤਾ ਜੀ
1: ਹਾਂ ਜੀ,
0: ਤੇ ਰੋਂਗਫੁਲ ਕਨਫਾਈਨਮੈਂਟ ਵਾਲਾ ਲਾ ਦਿਓ ਜੀ ਹੈ ਜੀ, ਵੀ ਉਹ ਬੰਦਿਆਂ ਨੂੰ ਇੱਧਰ ਮੂਵ ਨੀ ਕਰਨ ਦਿੱਤਾ ਜੀ, ਉਹ ਧੱਕੇ ਦੇ ਨਾਲ ਤਲਾਸ਼ੀ ਉਹ ਜਿਹੜੀ ਉਹ ਪ੍ਰੋਹਿਬਿਟਡ ਜਗ੍ਹਾ ਦੇ ਉੱਤੇ ਗਏ ਜੀ ਹੈ ਉਹ ਜਿਹੜਾ ਹੈਗਾ ਆ ਤੇ ਦੋਸ਼ੀ ਨੂੰ ਸਾਡੀ ਕਸਟਡੀ ਚੋਂ ਕੱਢ ਲਿਆ ਜੀ, ਉਹ ਸਾਰਾ ਕੁਛ ਲਹਿੰਦਾ ਖੁੰਦਾ ਵੀ ਸਰਕਾਰੀ ਡਿਊਟੀ ਚ ਵਿਘਨ ਉਹ ਪਾ ਕੇ ਸਾਰੀਆਂ ਧਾਰਾਂ ਜਿਹੜੀਆਂ ਹੈਗੀਆਂ ਲਾ ਕੇ ਇੱਕ ਵਾਰੀ ਤਾਂ ਆਪਣੇ ਵੱਲੋਂ ਕਰ ਦਿੱਤਾ ਕਿ ਇੰਨੀਆਂ ਧਾਰਾਂ ਚ ਦੇਖਦੇ ਜਮਾਨਤ ਕਿੱਦਾਂ, ਉਹ ਸਾਰਾ ਪਰਚਾ ਹੀ ਇਲੀਗਲ ਜੀ, ਉਹ ਸਾਰੇ ਕੰਮ ਦੀ
1: ਵੀਡੀਓਗ੍ਰਾਫੀ ਹੋਈ, ਜਿਹੜੀ ਵੀਡੀਓਗ੍ਰਾਫੀ ਹੋਈ ਹੈ ਪੱਤਰਕਾਰ ਨਾਲ ਸਨ, ਸਾਰੀਆਂ ਚੀਜ਼ਾਂ ਵਾਇਰਲ ਹੋਈਆਂ ਵੀਡੀਓ ਜੋ ਕੁਝ ਵਾਪਰਿਆ ਸ਼ੁਰੂ ਤੋਂ ਲੈ ਕੇ ਕਿਵੇਂ ਐਂਟਰੀ ਹੁੰਦੀ ਹੈ ਕਿਵੇਂ ਉਹ ਜਿਹੜਾ ਆਪਣੇ ਪੁਲਿਸ ਅਧਿਕਾਰੀ ਹੈ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਨਾਲ ਜਾਂਦਾ ਬਕਾਇਦਾ ਪਹਿਲਾਂ ਉਹਨਾਂ ਦੇ ਨਾਲ ਉਹੀ ਸਾਰਾ ਕੁਝ ਦੱਸਦਾ ਚੱਕ ਕੇ ਲਿਆਏ ਸੀ ਜੀ ਏਦਾਂ ਕੀਤਾ ਸੀ ਜੀ ਤੇ ਉਹ ਉਹ ਚੀਜ਼ ਨੂੰ ਕਿੱਦਾਂ ਝੁਠਲਾ ਦੇਣਗੇ ਜੀ ਇਸ ਚੀਜ਼ ਦੇ ਵਿੱਚ।
0: ਭਾਰੇ ਸਾਹਿਬ ਅਜੇ ਤਾਂ ਇਹਨਾਂ ਨੇ ਪਿਸਤੌਲ ਲਹਿਰਾਤੀ ਹੈਗੀ ਆ, ਪਿਸਤੌਲ ਲਹਿਰਾਇਆ ਜੀ, ਜੇ ਪਿਸਤੌਲ ਲਹਿਰਾਇਆ ਆ ਤੇ ਉਹਨਾਂ ਨੇ ਹਾਈ ਕੋਰਟ ਦੇ ਜੱਜ ਨੇ ਕਹਿਣਾ ਹੈਗਾ ਆ ਵੀ ਐਸ ਐਚ ਓ ਨੂੰ ਸਾਨੂੰ ਤੁਹਾਡੀ ਕਾਬਲੀਅਤ ਤੇ ਸ਼ੱਕ ਆ
1: ਜੀ,
0: ਡੀ ਐਸ ਪੀ ਉੱਥੇ ਐਸ ਐਚ ਓ ਉੱਥੇ ਤੇ ਅਗਲਾ ਬੰਦਾ ਪਿਸਤੌਲ ਲਹਿਰਾ ਰਿਹਾ ਆ ਤੇ ਫੇਰ ਥਾਣੇ ਚੋਂ ਸੁੱਕਾ ਜਾ ਰਿਹਾ,
1: ਬਿਲਕੁਲ
0: ਕਿੱਦਾਂ ਅਰੈਸਟ ਨੀ ਪਾਈ ਉਹਦੀ, ਉੱਥੇ ਕਿਉਂ ਨੀ ਕੀਤਾ, ਕਿਉਂ ਨੀ ਬਰਾਮਦ ਕੀਤਾ ਉਹ ਵੈਪਨ, ਉਹ ਲਾਇਸੈਂਸਡ ਵੈਪਨ ਸੀਗਾ ਕਿ ਤੁਸੀਂ ਉਹਦੇ ਬਾਰੇ ਤਫਤੀਸ਼ ਕਿਉਂ ਨੀ ਕੀਤੀ ਬਈ ਉਸੇ ਵੇਲੇ ਤੇ ਭਾਈ ਆ ਤੂੰ ਵੈਪਨ ਲਾ ਕੇ ਥਾਣੇ ਆਇਆ ਹੈਗਾ ਆ ਜੀ ਤੇ ਕਿਹਦੇ ਕੋਲ ਸੀ ਵੈਪਨ ਜੀ ਹਾਂਜੀ, ਉਹ ਵੇਗ ਇੱਕ ਪਰਚਾ ਦੇਤਾ ਤੇ ਤੁਸੀਂ ਜਿਹੜਾ ਆ ਉਹਦੇ ਵਿੱਚ ਅਣਪਛਾਤੇ ਰੱਖ ਲੈ ਜਿਹਨੂੰ ਮਰਜ਼ੀ ਚੱਕ ਲਿਆਂਦਾ ਇਹਦੇ ਨਾਂ ਤੇ ਬਲੈਕਮੇਲਿੰਗ ਕਰਦੇ ਰਹੇ
1: ਜੀ।
0: ਇਸ ਕਰਕੇ ਜਿਹੜਾ ਹੈਗਾ ਜਾਂ ਮੈਨੂੰ ਲੱਗਦਾ ਹੈਗਾ ਸਰ ਕਿਉਂਕਿ ਜਿਹੜਾ ਬੇਸ ਆ ਨਾ ਜਿਹੜਾ ਪਹਿਲਾਂ ਜੋਬਨਪ੍ਰੀਤ ਵਾਲਾ ਜਿਹੜੀ ਐਫ ਆਈ ਆਰ ਆ ਉਹ ਹੋ ਗਈ ਕੁਐਸ਼ ਜਦੋਂ ਖਤਮ ਕਰਤੀ ਉਹਨਾਂ ਨੇ
1: ਜੀ,
0: ਤੇ ਲੱਗਦਾ ਆ ਕਿ ਉਹਨੂੰ ਮਤਲਬ ਉਠਾਉਣ ਦੇ ਵਿੱਚ ਜਾਂ ਲਿਜਾਣ ਦੇ ਵਿੱਚ ਵੀ ਉਸ ਵੇਲੇ ਥਾਣੇ ਦੇ ਵਿੱਚ ਕਸਟਡੀ ਤਾਂ ਉਹਦੀ ਇਲੀਗਲੀ ਮੰਨੀ ਗਈ ਨਾ ਜੀ
1: ਜੀ,
0: ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹਦੀ ਨਾਲੇ ਵੀਡੀਓਗ੍ਰਾਫੀ ਹੈਗੀ ਆ ਕੁਛ ਨਾ ਕੁਛ ਜਿਹੜਾ ਆ ਰਿਲੀਫ ਹਾਈ ਕੋਰਟ ਚੋਂ ਮਿਲੇਗੀ ਜ਼ਰੂਰ ਜੀ, ਬਾਕੀ ਦੇਖ ਹਾਂਜੀ ਬਾਕੀ ਦੇਖਦੇ ਹੈਗੇ ਆ ਜੀ ਅੱਗੇ ਕਿਸ ਤਰੀਕੇ ਨਾਲ ਚੱਲਦਾ ਕੰਮ।
1: ਜੋ ਹਾਲਾਤ ਬਾਹਰਲੇ ਮੁਲਕਾਂ ਦੇ ਵਿਚ ਨੇ ਜੋ ਚਲੋ ਕਿਰਪਾਨ ਸ੍ਰੀ ਸਾਹਿਬ ਪਾਉਂਦੇ ਆ ਉਹਦੇ ਵਿਚ ਪਹਿਲਾਂ 8 ਇੰਚ ਦੀ ਸੀ ਜਾਂ 6 ਇੰਚ ਦੀ ਸੀ ਜਾਂ ਹੌਲੀ ਹੌਲੀ ਉਹਦੇ ਵਿਚ 4 ਇੰਚ ਦੀ ਵੀ ਆ ਗਈ, ਉਹ ਸਾਰੀਆਂ ਅੱਗੇ ਅੱਗੇ ਕਾਰਵਾਈਆਂ ਕੀਤੀਆਂ ਜਾ ਰਹੀਆਂ, ਜਿਵੇਂ ਇਨ੍ਹਾਂ ਮੁਲਕਾਂ ਦੇ ਵਿਚ ਲੋਕ ਓਪਨ ਮਾਈਂਡਡ ਹੋ ਰਹੇ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਕੈਨੇਡਾ ਵਰਗੇ ਮੁਲਕਾਂ ਦੇ ਵਿਚ ਜਾਂ ਕੰਮਾਂ ਕਾਰਾਂ ਦੇ ਉੱਤੇ ਉਹਦੇ ਉੱਤੇ ਤੁਸੀਂ ਪਹਿਨ ਨਹੀਂ ਸਕਦੇ ਅਮੈਰੀਕਾ ਜਾਂ

0: ਸਾਰੇ ਮੁਲਕਾਂ ਦੇ ਵਿਚ ਚੀਜ਼ਾਂ ਚੱਲਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿਚ ਅਸੀਂ ਆਪ ਹੁਦਰੇ ਜੋ ਕਾਰਵਾਈਆਂ ਕਰਕੇ ਇਹਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਵਾ ਲੈਣੀ ਹੈ ਜੀ।
1: ਬਿਲਕੁਲ ਲੱਗੂਗੀ ਜੀ, ਇੱਕ ਨਾ ਇੱਕ ਦਿਨ ਤਾਂ ਲੱਗੂਗੀ ਨਾ ਜੀ
0: ਜੀ।
1: ਹਾਲਾਂਕਿ ਮਤਲਬ ਜਿਹੜਾ ਹੈਗਾ ਆ ਵੀ ਸਿੱਖਾਂ ਦੇ ਬਹੁਤ ਸਾਰੇ ਨੁਮਾਇੰਦੇ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਤੇ ਆ, ਜਿਹਦੇ ਕਰਕੇ ਜਿਹੜਾ ਆ ਵਿਦੇਸ਼ਾਂ ਦੇ ਵਿਚ ਵੀ ਉਹ ਆਪਣੇ ਜਿਹੜੇ ਆ ਉਹਨਾਂ ਨੇ ਆਪਣੀ ਆਈਡੈਂਟੀ ਜਿਹੜੀ ਆ ਅਸਟੈਬਲਿਸ਼ ਕੀਤੀ ਆ ਜੀ। ਪਰ ਉਹਦੇ ਬਾਵਜੂਦ ਜਿਹੜੇ ਆ ਬੰਦੇ ਫੁਕਰੇ ਹੈਗੇ ਆ ਜੀ, ਜਿਹੜਾ ਕਿ ਅੰਮ੍ਰਿਤਧਾਰੀ ਹੋਣਾ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਆ ਜੀ। ਗੁਰੂ ਸਾਹਿਬ ਨੇ ਸਰ ਮੇਰਾ ਪਹਿਲਾਂ ਸ਼ੁਰੂ ਤੋਂ ਹੀ ਇਸ ਪੁਆਇੰਟ ਦੇ ਉੱਤੇ ਕੋਈ ਗੱਲ ਮੈਂ ਕਹਿੰਦਾ ਹੁੰਦਾ ਜੀ ਕਿ ਗੁਰੂ ਸਾਹਿਬ ਨੇ ਦੇਖੋ ਕਿੱਡਾ ਵੱਡਾ ਇਗਜ਼ਾਮ ਲਿਆ, ਪਹਿਲਾਂ ਪੰਜ ਬੰਦਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਉਹਨਾਂ ਨੇ ਪੰਜ ਬੰਦਿਆਂ ਨੂੰ ਓਦਾਂ ਹੀ ਥੋੜਾ ਛਕਾਤਾ, ਉਹਨਾਂ ਨੇ ਕਿਹਾ ਵੀ ਭਾਈ ਸਿਰ ਚਾਹੀਦੇ ਆ ਜੀ, ਸਿਰ ਚਾਹੀਦੇ ਹੈਗੇ ਆ। ਤੇ ਉਹਨਾਂ ਨੇ ਜਾ ਕੇ ਤੇ ਫਿਰ ਜਾ ਕੇ ਅੰਦਰੋਂ ਕਪਾ ਕਿਰਪਾਨ ਖੂਨ ਨਾਲ ਲਿਬੜੀ ਦਿਖਾਈ ਪਹਿਲੇ ਤੋਂ ਦੂਜੇ ਤੱਕ, ਉਹਨਾਂ ਦੇਖ ਕੇ ਵੀ ਹਾਂ ਜੀ ਵਾਕਈ ਵੱਢ ਹੋ ਗਿਆ ਜੀ। ਉਹ ਦੂਜਾ ਵੀ ਉੱਠਿਆ ਜੀ ਕਰਜ ਕਰਕੇ, ਤੀਜਾ ਵੀ ਉੱਠਿਆ, ਪੰਜ ਜਾਣੇ ਉੱਠੇ ਨਾ ਜੀ
0: ਜੀ।
1: ਮਤਲਬ ਇਹ ਵੀ ਉਹਨਾਂ ਨੇ ਕਿੱਡਾ ਵੱਡਾ ਇਗਜ਼ਾਮ ਲਿਆ ਸੀਗਾ ਜੀ। ਇਹਨਾਂ ਦੀ ਤਾਂ ਜਿਹੜੀ ਹੈਗੀ ਆ ਹੁਣ ਗਾਂਹ ਵਾਸਤੇ ਕਿਹੜੇ ਬੰਦਾ ਜਿਹੜਾ ਹੈਗਾ ਜੀ ਇਗਜ਼ਾਮ ਕੋਈ ਪੁੱਛਦੇ ਕੁਛ ਨੀ ਜੀ, ਚੁੱਪ ਕਰਕੇ ਸਾਰਿਆਂ ਨੂੰ ਅੰਮ੍ਰਿਤ ਛਕਾਈ ਜਾਂਦੇ ਹੈਗੇ ਆ। ਇਹਦੇ ਵਾਸਤੇ ਤਾਂ ਦੋ ਜਿੱਦਾਂ IAS ਦੀ ਪ੍ਰੀਖਿਆ ਪਾਸ ਕਰਨੀ ਜਿਹੜੀ ਹੈਗੀ ਬੜੀ ਔਖੀ ਆ, ਏਦਾਂ ਹੀ ਅੰਮ੍ਰਿਤਧਾਰੀ ਹੋਣ ਵਾਸਤੇ ਤਾਂ ਵੱਖਰੇ ਵੱਖਰੇ ਟੈਸਟਾਂ ਦੇ ਵਿੱਚੋਂ ਨਿਕਲਣਾ ਪਊਗਾ ਬੰਦੇ ਨੂੰ,
0: ਜਿਵੇਂ ਦੇਖੋ ਤਾਂ ਜਾ ਕੇ ਉਹਨੂੰ ਅੰਮ੍ਰਿਤਧਾਰੀ ਹੋਣ ਦਾ ਸੁਭਾਗਿਆ ਪ੍ਰਾਪਤ ਹੋਵੇ। ਕ੍ਰਿਸ਼ਨ ਭਾਈਚਾਰੇ ਚ ਹੈਗਾ ਜੇ ਪਦਵੀ ਲੈਣੀ ਆ ਆਪਣੀ ਪਾਦਰੀ ਦੀ ਜਾਂ ਕਿਤੇ ਵੀ, ਤਾਂ ਉਹਦੇ ਵਿੱਚ ਜ਼ਰੂਰ ਤੁਹਾਨੂੰ ਮਤਲਬ ਕਿ ਯੂਨੀਵਰਸਿਟੀ ਜਾਣਾ ਪੈਂਦਾ ਹੈ ਜੀ, ਸਾਰਾ ਕੁਝ ਕਰਨਾ ਪੈਂਦਾ, ਉਹਦੀ ਸਟੱਡੀ ਕਰਨੀ ਪੈਂਦੀ ਹੈ ਬਕਾਇਦਾ।
1: ਸਾਰੇ ਜਿਹੜਾ ਕਕਾਰਾਂ ਦੀ ਮਹੱਤਤਾ ਪਤਾ ਹੋਵੇ, ਗੁਰਬਾਣੀ ਦੇ ਬਾਰੇ ਪਤਾ ਹੋਵੇ, ਧਰਮ ਦਾ ਜਿਹੜਾ ਹੈਗਾ ਆ ਸਿੱਖਿਜ਼ਮ ਦਾ ਅਸਲੀ ਮਤਲਬ ਪਤਾ ਹੋਵੇ
0: ਵੀ
1: ਇਹ ਧਰਮ ਜਿਹੜਾ ਆ ਦੂਜਿਆਂ ਨਾਲੋਂ ਡਿਫਰੈਂਟ ਕਿਉਂ ਆ ਜੀ, ਉਹਦੇ ਬਾਰੇ ਪਤਾ ਹੋਵੇ। ਇਹ ਸਾਰੀਆਂ ਚੀਜ਼ਾਂ ਪਤਾ ਹੋਣ ਤੋਂ ਬਾਅਦ ਜਿਹੜਾ ਹੈਗਾ ਆ ਕਿ ਉਹੋ ਜਿਹਾ ਬੰਦਾ ਜਿਹੜਾ ਇਹ ਸਮਾਜ ਦੇ ਵਿੱਚ ਇੱਦਾਂ ਦਾ ਕੰਮ ਕਰਦਾ ਹੀ ਨਹੀਂ ਜੀ।
0: ਬਿਲਕੁਲ ਹੈ ਜੀ,
1: ਸਹਿਣਸ਼ੀਲਤਾ ਜਿਹੜੀ ਹੈਗੀ ਆ ਉਹਦੇ ਨਾਲ ਜਿਹੜਾ ਆ ਬੰਦਾ ਇਸ ਚੀਜ਼ ਦੇ ਉੱਤੇ, ਇਹ ਤਾਂ ਮਤਲਬ ਜਿਹੜਾ ਹੈਗਾ ਆ ਇੱਕ ਕੋਈ ਮਤਲਬ ਹੁੱਲੜਬਾਜ਼ੀ ਥੋੜਾ ਹੈਗੀ ਆ
0: ਜੀ,
1: ਕੋਈ ਮਾਣ ਵਾਲੀ ਗੱਲ ਥੋੜਾ ਹੈਗੀ, ਇੱਕ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਵਾਲੀ ਗੱਲ ਆ ਵੀ ਮੈਂ ਇਹ ਧਰਮ ਦਾ ਜਿਹੜਾ ਆ ਬਾਣਾ ਓੜ ਲਿਆ ਹੈਗਾ, ਮੇਰੇ ਤੇ ਏਡੀ ਵੱਡੀ ਜ਼ਿੰਮੇਵਾਰੀ ਆ ਗਈ ਆ। ਹਾਂਜੀ,
0: ਉਹ ਤਾਂ ਇੱਦਾਂ ਹੀ ਆ, ਤੁਸੀਂ ਜਿਹੜਾ ਪੁਲਿਸ ਆਫੀਸਰ ਆ ਕਿਸੇ ਵੀ ਮਤਲਬ ਕਿ ਦੇਸ਼ ਦਾ ਹੈ, ਜੇ ਉਹਨੂੰ ਵਰਦੀ ਪਹਿਨੀ ਹੋਈ ਆ ਜਾਂ ਉਹਦੇ ਅਸਲਾ ਜਿਹੜਾ ਦਿੱਤਾ ਗਿਆ ਆ ਡਿਊਟੀ ਦੇ ਦੌਰਾਨ ਜੋ ਕੁਝ ਵੀ, ਉਹਦੀ ਇਹ ਮਨ ਮਰਜ਼ੀ ਥੋੜੀ ਕਰ ਸਕਦਾ ਕਿ ਉਹ ਜਿੱਥੇ ਮਰਜ਼ੀ ਕੱਢ ਕੇ ਬੈਠ ਵੇ, ਜਿਹਨੂੰ ਮਰਜ਼ੀ ਚੱਕ ਦੇਵੇ ਜਾਂ ਰੱਖ ਲਵੇ, ਹਨਾ। ਉਹਦੀ ਇੱਕ ਜ਼ਿੰਮੇਵਾਰੀ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਵਿੱਚ ਰਹਿਣਾ ਪੈਂਦਾ, ਉਦਾਂ ਹੀ ਉਹ ਸਿੱਖੀ ਪਹਿਰਾਦਵੀ ਦੀ ਜਾਂ ਕਿਸੇ ਵੀ ਪਹਿਰਾਵੇ ਦੀ ਕੌਮ ਦੀ ਆਪਣੇ ਪ੍ਰੋਟੋਕੋਲ ਆ, ਪਰ ਉਹਦਾ ਮਿਸ ਯੂਜ਼ ਜਿਹੜਾ ਇੱਦਾਂ ਕੀਤਾ ਜਾ ਰਿਹਾ।
1: ਭਾਰੇ ਸਾਹਿਬ ਹਥਿਆਰ ਪਰਸਨਲ ਤਾਂ ਹੈ ਹੀ ਨੀਗਾ
0: ਜੀ,
1: ਇਹ ਤਾਂ ਉਦੋਂ ਆ ਜਦੋਂ ਤੁਹਾਡੇ ਸਮਾਜ ਤੇ ਉਹੋ ਜਿਹੇ ਹਾਲਾਤ ਹੈ ਨੀ ਗੇ ਕੋਈ ਹੁਣ
0: ਜੀ,
1: ਹਾਂਜੀ ਉਹੋ ਜਿਹੇ ਹਾਲਾਤ ਹੈ ਨੀ ਗੇ, ਇਹ ਤਾਂ ਤੁਹਾਨੂੰ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਹੈਗੀ ਆ ਵੀ ਹਾਂ ਜੀ ਜੇ ਏਦਾਂ ਦੀ ਮੌਕਾ ਆਵੇ ਤੇ ਮੈਨੂੰ ਜਿਹੜਾ ਆ ਤਿਆਰ ਰਹਿਣਾ ਚਾਹੀਦਾ ਹੈਗਾ ਇਸ ਕੰਮ ਵਾਸਤੇ ਵੀ।
0: ਹਾਂਜੀ,
1: ਉਹੋ ਜਿਹੇ ਪਰਸਨਲ ਗੇਨ ਵਾਸਤੇ ਤਾਂ ਹੈ ਹੀ ਨੀ ਜੀ, ਇਹ ਜੇ ਕੋਈ ਹਥਿਆਰ ਥੋੜਾ ਹੈਗਾ, ਇੱਕ ਤਾਂ ਇਹ ਤਾਂ ਜ਼ਿੰਮੇਵਾਰੀ ਆ ਜੀ,
0: ਜ਼ਿੰਮੇਵਾਰੀ ਆ ਜੀ, ਬਿਲਕੁਲ ਆ ਜੀ।
1: ਹਾਂਜੀ, ਪਤਾ ਨੀ ਹੁਣ ਜਿਹੜਾ ਹੈਗਾ ਯਾ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ
0: ਕਾਫੀ ਜਿਹੜਾ ਹੱਲਾ ਗੁੱਲਾ ਹੋ ਰਿਹਾ, ਚਲੋ ਡਿਸੀਜਨ ਆ ਗਿਆ ਉਹਨਾਂ ਦਾ,
1: ਬ੍ਰਿਟਿਸ਼ ਪਾਰਲੀਮੈਂਟ ਦੇ ਵਿਚ ਇੱਕ ਪਾਰਲੀਮੈਂਟਰੀ ਪਾਰਲੀਮੈਂਟ ਮੈਂਬਰ ਨੇ ਉਥੇ ਜਿਹੜੇ ਗਲੂਮਿੰਗ ਗੈਂਗਸ ਹੈਗੇ ਆ ਇਸਲਾਮ ਨੂੰ ਫੋਲੋ ਕਰਨ ਵਾਲੇ, ਉਹਨਾਂ ਵੱਲੋਂ ਜਿਹੜਾ ਤਸ਼ੱਦਦ ਹੁੰਦਾ ਹੈਗਾ ਸੀ ਲੜਕੀਆਂ ਦੇ ਉੱਤੇ ਜਾਂ ਮਾਈਨਰ ਲੜਕੀਆਂ ਤੇ ਜਾਂ ਅਦਰ ਜਿਹੜੀਆਂ ਰਿਲੀਜਨ ਦੀਆਂ ਲੜਕੀਆਂ ਜਿਹੜਾ ਨੂੰ ਬਹਿਲਾ ਫਸਲਾ ਕੇ ਫਸਾਇਆ ਜਾਂਦਾ ਸੀ ਜਾਂ ਵਿਆਹ ਦਾ ਝਾਂਸਾ ਦਿੱਤਾ ਜਾਂਦਾ ਸੀ ਤੇ ਉਹਨਾਂ ਨਾਲ ਬਾਅਦ ਚ ਜਿਹੜਾ ਟੋਰਚਰ ਹੁੰਦਾ ਸੀ, ਉਹਦੇ ਤੇ ਜਿਹੜੀਆਂ ਰਿਪੋਰਟਾਂ ਸੀ ਲੜਕੀਆਂ ਦੇ ਜਿਹੜੇ ਟਾਈਮ ਟਾਈਮ ਤੇ ਬਿਆਨ ਦਿੱਤੇ ਗਏ ਉਹਨਾਂ ਬਿਆਨਾਂ ਨੂੰ ਪੜਿਆ ਗਿਆ ਜੀ,
0: ਬਿਲਕੁਲ ਹੈ ਜੀ,
1: ਉੱਥੇ ਉਹ ਰੋਣ ਲੱਗ ਪਏ ਜੀ ਵੀ ਇੰਨਾ ਤਸ਼ੱਦਦ ਹੁੰਦਾ ਪਿਆ ਸਾਡੇ ਕੰਟਰੀ ਦੇ ਵਿੱਚ ਇਸ ਤਰੀਕੇ ਨਾਲ ਜੀ।
0: ਬਿਲਕੁਲ ਹੈ ਜੀ,
1: ਹੁਣ ਆਹੀ ਇਹਦਾ ਸੇਮ ਫੁਟਿੰਗ ਦੇ ਵਿੱਚ ਅਸੀਂ ਆ ਜਾਂਗੇ ਜੀ ਜੇ ਅਸੀਂ ਇਸ ਚੀਜ਼ ਨੂੰ ਸਮਝਾਂਗੇ
0: ਨਾ। ਪਹਿਲਾਂ ਤਾਂ ਲੜਕੇ ਨੇ ਤਾਂ ਚਲੋ ਗਲਤੀ ਕੀਤੀ, ਕਾਰਨੀ
1: ਉਹਨਾਂ ਨੇ
0: ਬਿਆਨ ਦਿੱਤਾ ਬਕਾਇਦਾ ਉੱਥੋਂ ਕੈਨੇਡਾ ਦੇ ਕਿ ਭਾਈ ਚਾਹੇ ਤੁਸੀਂ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਵਿਦੇਸ਼ੀ ਆਉਂਦੇ ਆ ਕਿਤੇ ਵੀ ਆਉਂਦੇ ਆ, ਆਪਣੀ ਨਫ਼ਰਤ ਤੇ ਆਪਣਾ ਜਿਹੜਾ ਜਿਹੜਾ ਤੁਹਾਡੇ ਅੰਦਰ ਕੱਟੜਤਾ ਨਾ ਉਹਨੂੰ ਉੱਥੇ ਹੀ ਰੱਖ ਕੇ ਆਓ ਜੇ ਆਉਣਾ ਤਾਂ ਆਪਣੀਆਂ ਜਿਹੜੀਆਂ ਨਿੱਜੀ ਲੜਾਈਆਂ ਇੱਥੇ ਨਾ ਲੈ ਕੇ
1: ਬਹੁਤ ਰੈਲੇਵੈਂਟ ਸਟੇਟਮੈਂਟ ਆ ਸਰ ਬਹੁਤ ਰੈਲੇਵੈਂਟ ਸਟੇਟਮੈਂਟ ਆ ਬਿਹਤਰ ਤਾਂ ਇਹ ਚੀਜ਼ ਸੀ ਨਾ ਭਾਰਤ ਸਾਹਿਬ ਕਿ ਗੱਲ ਏਦਾਂ ਆ ਕਿ ਉਹਨਾਂ ਬੰਦਿਆਂ ਦੇ ਦੇਖੋ ਇਹ ਉਹਨੇ ਬੰਦੇ ਨੇ ਤਾਂ ਜਿਹੜੀ ਗਲਤੀ ਕੀਤੀ ਫਿਰ ਉਹਦੀ ਮਦਰ ਨੇ ਕੀ ਕੀਤਾ ਮਤਲਬ ਜਿਹੜਾ ਹੈਗਾ ਉਹ ਵੈਪਨ ਛੁਪਾ ਕੇ ਤੇ ਦੂਜਾ ਜਿਹੜਾ ਹੈਗਾ ਆ ਹੋਰ ਕੋਈ ਜਿਹੜਾ ਉਹਨਾਂ ਨੇ ਤਾਂ ਵੈਪਨ ਛੁਪਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹ ਵੱਖਰਾ ਜਿਹੜਾ ਹੈਗਾ ਆ ਫਿਰ ਉਹ ਤੋਂ ਇਲਾਵਾ ਵੀ ਇੱਕ ਅਫੈਂਸ ਹੋਰ ਜਿਹੜਾ ਹੈਗਾ ਬਾਅਦ ਦੇ ਵਿੱਚ ਕਮਿਟ ਕੀਤਾ ਜਿਹੜਾ ਕਿ ਸੈਪਰੇਟ ਕਹਿੰਦੇ ਟ੍ਰਾਇਲ ਹੋਣਾ ਆ ਜੀ ਉਹਦਾ ਹਾਂਜੀ ਸੋ ਇਸ ਕਰਕੇ ਜਿਹੜਾ ਆ ਵੀ ਆਪਾਂ ਅੱਗੇ ਦੀ ਅੱਗੇ ਜਿਹੜਾ ਹੈਗਾ ਆਪਾਂ ਗਲਤੀ ਨੂੰ ਠੀਕ ਕਰਨ ਦੀ ਬਜਾਏ ਅਗਲੀਆਂ ਹੋਰ ਗਲਤੀਆਂ ਦੇ ਨਾਲ ਉਹਨੂੰ ਕਵਰ ਕਰਨਾ ਚਾਹੁੰਦੇ ਆ ਜੀ
0: ਬਿਲਕੁਲ
1: ਹੁਣ ਜੇ ਜੋ ਹੋ ਰਿਹਾ ਹੈਗਾ ਆ ਜੀ ਉਹਦੇ ਨਾਲ ਜਿਹੜਾ ਆ ਇਸ ਚੀਜ਼ ਨੂੰ ਮਾਨਤਾ ਥੋੜਾ ਮਿਲਣੀ ਹੈਗੀ ਆ ਤੁਸੀਂ ਤਾਂ ਸਗੋਂ ਇਸ ਚੀਜ਼ ਦਾ ਅਹਿਸਾਸ ਕਰਾਓ ਉਹਨਾਂ ਨੂੰ ਜੀ ਕਿ ਇੱਕ ਆਈਸੋਲੇਟਿਡ ਇੰਸੀਡੈਂਟ ਦੇ ਨਾਲ ਸਾਡੀਆਂ ਮਾਨਤਾਵਾਂ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਕਈ ਤਾਂ ਕੋਈ ਸਿਰ ਫਿਰੇ ਹਰ ਧਰਮ ਦੇ ਵਿੱਚ ਹੁੰਦੇ ਹੀ ਹੈਗੇ ਆ ਜੀ ਉਹ ਉਹਨਾਂ ਦੀ ਮਾਨਤਾ ਨਾਲ ਵੀ ਠੇਸ ਪਹੁੰਚਾਉਂਦੇ ਹੈਗੇ ਆ ਜੀ
0: ਨਾਲੇ ਦੇਖੋ ਘਾਲਣਾਵਾਂ ਘੱਟ ਕੇ ਜੀ ਇਹ ਚੀਜ਼ਾਂ ਦੇ ਹਾਸਲ ਕੀਤੇ ਆਪਣੇ ਹੱਕ ਜੇ ਉਹਨਾਂ ਨੂੰ ਅਸੀਂ ਬਰਕਰਾਰ ਨਾ ਰੱਖ ਸਕੇ ਜਾਂ ਆ ਫੁਕਰਾਪਨ ਜਾਂ ਇੱਕ ਦੂਸਰੇ ਦੇ ਨਾਲ ਲੜਾਈ ਝਗੜੇ ਮਾਰ ਕੁਟਾਈ ਇਹ ਕਰੀ ਜਾਣੀਆਂ ਚੀਜ਼ਾਂ ਤਾਂ ਫਿਰ ਉਹ ਕੁਰਬਾਨੀਆਂ ਜਿਹੜੀਆਂ ਪਹਿਲਾਂ ਦਿੱਤੀਆਂ ਜਾਂ ਪਹਿਲੇ ਲੋਕ ਜਿਹੜੇ ਆਏ ਨੇ ਇਹਨਾਂ ਮੁਲਕਾਂ ਦੇ ਵਿੱਚ ਇੰਨਾ ਉਹਨਾਂ ਨੇ ਸਾਰਾ ਕੁਝ ਆਪ ਵੀ ਹੰਢਾਇਆ ਤੇ ਹੁਣ ਇਹਦੇ ਨਾਲ ਉਹ ਤਾਂ ਨਾਰਵੇ ਦੇ ਵਿੱਚ ਜਾਂ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਆਪਣੇ ਸੀਰੀਆ ਦੇ ਵਿੱਚ ਇਹ ਕੁਝ ਵਾਪਰਿਆ ਸੀ ਤਾਂ ਸਾਰੇ ਲੋਕ ਇੱਧਰ ਨੂੰ ਆਉਣ ਲੱਗ ਗਏ ਤਾਂ ਵੱਡੇ ਪੱਧਰ ਦੇ ਉੱਤੇ ਸੈਣੀ ਸਾਹਿਬ ਰਿਫਿਊਜੀ ਇੱਥੇ ਆਏ ਤੇ ਉਹਨਾਂ ਦੇ ਵਿੱਚ ਬਜ਼ੁਰਗ ਮਤਲਬ ਕਿ ਅੱਧਾ ਫੀਸਦ ਵੀ ਨਹੀਂ ਹੋਣਗੇ ਤੇ ਸਾਰੇ ਨੌਜਵਾਨ 18 ਸਾਲ 24 ਸਾਲ ਤੋਂ ਥੱਲੇ ਜਿਹੜਾ ਵਿਚਕਾਰ ਦੇ ਸਾਰੇ ਜੀ ਇੱਧਰ ਨੂੰ ਚੜ੍ਹ ਆਏ ਜੀ ਕਿ ਸਾਨੂੰ ਮਤਲਬ ਕਿ ਇੱਥੇ ਰਹਿਣ ਦੇ ਲਈ ਮਿਲ ਜਾਏਗਾ ਉਹਨਾਂ ਨੇ ਸਾਰੇ ਹੀ ਵਾਪਸ ਤਕਰੀਬਨ ਚੜ੍ਹਾਏ ਕਹਿੰਦੇ ਕਿ ਜੇ ਤਾਂ ਇੱਥੇ ਰਹਿਣਾ ਬੰਦਿਆਂ ਵਾਂਗੂ ਰਹਿਣਾ ਪਊਗਾ ਕੋਈ ਮਸਜਿਦ ਨਹੀਂ ਕੋਈ ਕਿਸੇ ਤਰ੍ਹਾਂ ਦਾ ਧਾਰਮਿਕ ਮਤਲਬ ਕਿ ਚੀਜ਼ ਤੁਸੀਂ ਇੱਥੇ ਨਹੀਂ ਉਸਾਰ ਸਕਦੇ ਤੇ ਜੇ ਤੁਹਾਨੂੰ ਠੀਕ ਹੈ ਪ੍ਰਵਾਨ ਆ ਤਾਂ ਫਿਰ ਠੀਕ ਹੈ ਦੇਖ ਲੈਂਦੇ ਹਾਂ ਤੇ ਜੇ ਨਹੀਂ ਪ੍ਰਵਾਨ ਤਾਂ ਆਪਣੇ ਆਪਣੇ ਮੁਲਕਾਂ ਨੂੰ ਜਹਾਜ਼ ਫੜੋ ਤੇ ਚੜ੍ਹ ਜਾਓ ਵਾਪਸ ਜੀ ਅਸੀਂ ਜਿਹੜਾ ਤੁਹਾਨੂੰ ਛੱਡ ਆਉਂਦੇ ਹਾਂ
1: ਭਾਰੇ ਸਾਹਿਬ ਜਿੰਨੇ ਮਤਲਬ ਘੱਟ ਦਿਮਾਗ ਦੇ ਲੋਕ ਹੈਗੇ ਨਾ ਜੀ ਉਹ ਉਹਨਾਂ ਦੀ ਡੋਮੀਨੈਂਸ ਧਰਮਾਂ ਤੇ ਹੋ ਗਈ ਜੀ ਉਹ ਧਰਮਾਂ ਨੂੰ ਸਾਰਿਆਂ ਨੂੰ ਆਕੂਪਾਈ ਜਿਹੜਾ ਉਹ ਕਰ ਗਏ ਹੈਗੇ ਆ ਜੀ ਤੇ ਜਿਹੜੇ ਪੜ੍ਹੇ ਲਿਖੇ ਜਾਂ ਸੈਂਸਿਟਿਵ ਬੰਦੇ ਹੈਗੇ ਸੀਗੇ ਜੀ ਉਹ ਬੇਖੁਦਾ ਹੋ ਗਏ
0: ਹਾਂਜੀ
1: ਉਹ ਖੁਦਾ ਰਹਿਤ ਹੋ ਗਏ ਜੀ ਉਹ ਕਹਿੰਦੇ ਭਾਈ ਉਹ ਸੋਚੀ ਪੈ ਗਏ ਭਾਈ ਇਹ ਕਿਹੜਾ ਖੁਦਾ ਆ ਜਿਹੜਾ ਇਹ ਇਨਸਾਨਾਂ ਨੂੰ ਜਿਹੜਾ ਆ ਜਾਨਵਰ
0: ਬਣਾ ਦਿੰਦਾ ਜੀ ਸੈਣੀ ਸਾਹਿਬ ਅੱਜ ਸੋਚਦਾ ਪਿਆ ਸੀ ਚਲੋ ਮੈਂ ਮਾਫ਼ੀ ਚਾਹਵਾਂਗਾ ਜਿਹੜੀ ਮੈਂ ਗੱਲ ਕਰਨ ਲੱਗਿਆ ਕਿ ਆਪਣੇ ਜਿਹੜਾ ਇੰਡੀਆ ਦੇ ਵਿੱਚ ਜੋ ਕਲਚਰ ਦੇਖਦੇ ਹਾਂ ਘਰਾਂ ਦੇ ਵਿੱਚ ਗੁਰੂ ਸਾਹਿਬ ਦੇ ਵੀ ਚਰਨ ਪਵਾਉਂਦੇ ਹਾਂ ਵੱਖਰੇ ਵੱਖਰੇ ਪਾਠ ਰਖਵਾਉਂਦੇ ਹਾਂ ਜਾਂ ਹੋਰ ਸਾਰੇ ਜਿਹੜੇ ਧਰਮ ਬਾਕੀ ਕਮਿਊਨਿਟੀਆਂ ਨੇ ਉਹ ਹਿੰਦੂ ਕਮਿਊਨਿਟੀ ਵੀ ਆ ਉਹ ਵੀ ਇੱਦਾਂ ਹੀ ਕਰਦੇ ਨੇ ਜਾਂ ਕਹਿ ਲਓ ਕਿ ਮੈਂ ਅੱਜ ਸੋਚ ਰਿਹਾ ਸੀ ਕਿ ਇਹਨਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ ਕਿ ਕਦੇ ਅਸੀਂ ਕ੍ਰਿਸਚਨ ਭਾਈਚਾਰੇ ਨੂੰ ਇਹ ਕੁਝ ਕਰਦੇ ਦੇਖਿਆ ਕਿ ਉਹ ਨਾ ਤਾਂ ਘਰ ਬੁਲਾਉਂਦੇ ਨੇ ਨਾ ਜਿੱਥੇ ਉਹਨਾਂ ਨੇ ਜਾਣਾ ਆਪ ਜਾਇਆ ਨਾ ਇੰਨੀ ਉਹ ਸਿਰਦਰਦੀ ਨਹੀਂ ਲੈਂਦੇ ਜਿੰਨੀ ਆਪਾਂ ਲੈ ਰਹੇ ਹਾਂ ਧਰਮ ਦੀ ਹਨਾ ਤੇ ਉਹ ਫਿਰ ਵੀ ਐਡੇ ਵੱਡੇ ਪੱਧਰ ਦੇ ਉੱਤੇ ਫੈਲਿਆ ਹੈ ਜੀ ਇੰਨਾ ਪ੍ਰਫੁੱਲਤ ਹੋਇਆ ਜੀ ਮਤਲਬ ਕਿ ਜਿਹਨੇ ਮੰਨਣਾ ਠੀਕ ਹੈ ਜਿਹੜੇ ਨਹੀਂ ਮੰਨਣਾ ਤਾਂ ਵੀ ਠੀਕ ਹੈ ਜੀ ਪਰ ਆਪਣੇ ਇਹ ਚੀਜ਼ ਜਿਹੜੀ ਹੈ ਕਿ ਜਾਂ ਤਾਂ ਅਸੀਂ ਇੰਨੇ ਕੁ ਵਿਹਲੇ ਹਾਂ ਕਿ ਹਰ ਵੇਲੇ ਕੁਝ ਨਾ ਕੁਝ ਮਤਲਬ ਕਿ ਕਰਨ ਦੇ ਲਈ ਤਿਆਰ ਰਹਿੰਦੇ ਹਾਂ ਕਿ ਕੁਝ ਨਾ ਕੁਝ ਆਰੰਭ ਲਈਏ ਕਰ ਲਈਏ ਤੇ ਕਿਵੇਂ ਦੇਖ ਦੋ ਇਹ ਚੀਜ਼ ਮਤਲਬ ਕਿ ਕਦੋਂ ਕੁ ਸਾਨੂੰ ਸਮਝ ਆਏਗੀ ਆਪਣੀ ਲਾਈਫ ਸਟਾਈਲ ਦੀ ਜੀ
1: ਪਰ ਸਾਹਿਬ ਗੱਲ ਏਦਾਂ ਹੈਗੀ ਆ ਸਾਨੂੰ ਵੀ ਮਤਲਬ ਜਿਹੜਾ ਆ ਮੈਂ ਚਲੋ ਪਹਿਲਾਂ ਦੱਸ ਦਿੰਦਾ ਹੈਗਾ ਜੀ ਆਪਣੇ ਬੜੇ ਪਿਆਰੇ ਵੀਰ ਸਰਦਾਰ ਜਗਦੇਵ ਸਿੰਘ ਸੰਧੂ ਕਹਿੰਦੇ ਹੁੰਦੇ ਆ ਵੀ ਜਾਂ ਜਦੋਂ ਪਤਾ ਹੋਵੇ ਨਾ ਵੀ ਆਪਣਾ ਸਟੈਂਡ ਬਿਲਕੁਲ ਸਹੀ ਹੈਗਾ ਫੇਰ ਮਾਫ਼ੀ ਨਾ ਮੰਗਿਆ ਕਰੋ ਮੈਨੂੰ ਉਹਨਾਂ ਨੇ ਕਈ ਵਾਰੀ ਹਦਾਇਤ ਕੀਤੀ ਤੇ ਜਦ ਪਤਾ ਆ ਤੂੰ ਸਹੀ ਕਹਿ ਰਿਹਾ ਫੇਰ ਕਿਉਂ ਮਾਫ਼ੀ ਮੰਗ ਲੈਂਦਾ ਹੁੰਦਾ ਹਾਂਜੀ ਇਸ ਕਰਕੇ ਜੋ ਤੁਸੀਂ ਕਹਿ ਰਹੇ ਹੈਗੇ ਦਰੁਸਤ ਕਹਿ ਰਹੇ ਆ ਜੀ ਇਹਨਾਂ ਨੂੰ ਕੀ ਕਰੋਗੇ ਤੁਸੀਂ ਜੀ ਜਿਹੜਾ ਇਹਨਾਂ ਦੇ ਥੋੜ ਦਿਲੇ ਬੰਦੇ ਹੈਗੇ ਆ ਜੀ ਇਹ ਧਰਮ ਜਿਹੜਾ ਇਹ ਭਟਕਾਇਆ ਆ ਸਾਰੇ ਜਿਹੜਾ ਬਦਨਾਮੀ ਤਾਂ ਸਾਰੇ ਧਰਮ ਦੀ ਹੁੰਦੀ ਨਾ ਜੀ
0: ਬਿਲਕੁਲ ਹੁੰਦੀ ਹੈ
1: ਇੱਕ ਆਈਸੋਲੇਟਡ ਇੰਸੀਡੈਂਟ ਹੁੰਦਾ ਆ ਉਹਦੇ ਨਾਲ ਬਦਨਾਮੀ ਸਾਰਿਆਂ ਦੀ ਹੁੰਦੀ
0: ਹੈ ਜੀ
1: ਤੇ ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸੱਚ ਨੂੰ ਸੱਚ ਕਹਿ ਰਹੇ ਹੈਗੇ ਆ ਫੇਰ ਸਾਨੂੰ ਮਾਫ਼ੀ ਮੰਗਣ ਦੀ ਲੋੜ ਵੀ ਕੋਈ ਨੀ ਇਹ ਗੱਲ ਹੀ ਹਾਂਜੀ ਇਹ ਦਰੁਸਤ ਹੈਗੀ ਆ ਜੀ ਗੱਲ ਉਹਦੇ ਵਿੱਚ ਕਿਹੜੀ ਗੱਲ ਹੈਗੀ ਆ ਜੀ
0: ਜੀ
1: ਜੀ ਭਾਰਤ ਸਾਹਿਬ
0: ਜੀ ਸੈਣੀ
1: ਹਾਂਜੀ ਸਰ
0: ਕੁਝ ਰਹਿ ਗਿਆ ਹੋਵੇ ਤਾਂ ਜਾਂਦੇ ਜਾਂਦੇ ਜ਼ਰੂਰ ਜੀ
1: ਭਾਰਤ ਸਾਹਿਬ ਮੇਰੇ ਤਾਂ ਇਹੀ ਬੇਨਤੀ ਹੈਗੀ ਆ ਕਿ ਲੋਕਾਂ ਨੂੰ ਜਿਹੜਾ ਆ ਇਹਨਾਂ ਮਸਲਿਆਂ ਦੇ ਉੱਤੇ ਕੰਸਨਟ੍ਰੇਟ ਕਰਕੇ ਤੇ ਜਿਹੜਾ ਆ ਸੋਚਣਾ ਚਾਹੀਦਾ ਕਿ ਬਦਨਾਮੀ ਜਿਹੜੀ ਧਰਮ ਦੀ ਬਦਨਾਮੀ ਹੁੰਦੀ ਆ ਜੀ ਉਹ ਅੱਗੇ ਕਾਫੀ ਮਤਲਬ ਲੰਬੀ ਚੱਲਦੀ ਆ ਜੀ। ਜਿਹੜਾ ਤੁਹਾਡਾ ਆਪਣਾ ਇੰਡੀਵਿਜੁਅਲ ਦਾ ਐਕਟ ਆ ਨਾ ਜੀ ਉਹ ਤਾਂ ਜਿਹੜਾ ਮੁੱਕ ਜਾਂਦਾ ਆ ਤੁਹਾਡੀ ਲਾਈਫ ਤੱਕ ਹੀ ਜੀ। ਜਿਹੜਾ ਤੁਸੀਂ ਜਿਹੜਾ ਆ ਸੋਸਾਇਟੀ ਨੂੰ ਕਰ ਜਾਂਦੇ ਹੈਗੇ ਆ ਜੀ ਉਹ ਲੰਬੇ ਸਮੇਂ ਤੱਕ ਜਿਹੜਾ ਆ ਉਹ ਅਫੈਕਟ ਕਰਦਾ ਜੀ।
0: ਬਿਲਕੁਲ
1: ਹੁਣ ਕਿਰਪਾਨ ਦਾ ਮੁੱਦਾ ਜਿਹੜਾ ਹੈਗਾ ਆ ਜੀ ਇੱਕ ਇੱਕ ਬੰਦੇ ਦੇ ਆਈਸੋਲੇਟਡ ਇੰਸੀਡੈਂਟ ਨੇ ਜੇ ਆਪਾਂ ਉਹਨੂੰ ਜਸਟੀਫਾਈ ਕਰਨ ਲੱਗ ਗਏ ਹਵਾ ਦੇਣ ਲੱਗ ਗਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ ਭੁਗਤਾਨ ਉਹਦਾ ਲੰਬੇ ਸਮੇਂ ਤੱਕ ਕਰਨਾ ਪਊਗਾ ਜੀ। ਸੋ ਇਸ ਕਰਕੇ ਜਿਹੜਾ ਬੰਦਾ ਗਲਤ ਕਰਦਾ ਆ ਉਹਨੂੰ ਗਲਤ ਕਹਿਣ ਦਾ ਜਿਹੜਾ ਆ ਹੌਸਲਾ ਦਿਖਾਉਣਾ ਚਾਹੀਦਾ ਹੈਗਾ ਚਾਹੇ ਉਹ ਆਪਣਾ ਹੀ ਕਿਉਂ ਨਾ ਹੋਵੇ ਜੀ।
0: ਜੀ
1: ਭਾਰਤ ਸਾਹਿਬ ਜੀ
0: ਮਿਹਰਬਾਨੀ ਭਾਗੀ ਘਟਨਾ ਦੀ ਗੱਲ ਕਰਦਾ ਜਾਂਦੇ ਜਾਂਦੇ ਪੰਜਾਬੀ ਅਦਾਕਾਰ ਬਹੁਤ ਮਸ਼ਹੂਰ ਨੇ ਆਪਣੇ ਗੁਰਪ੍ਰੀਤ ਕੌਰ ਭੰਗੂ ਮੈਡਮ ਉਹਨਾਂ ਦੇ ਹਸਬੈਂਡ ਜਿਹੜੇ ਨੇ ਅੱਜ ਕੱਲ ਦੇ ਵੈਸੇ ਤਾਂ ਉਹ ਸੈਰ ਕਰਨ ਦੇ ਲਈ ਸਾਈਕਲ ਦੇ ਉੱਤੇ ਸ਼ਾਮ ਨੂੰ ਨਿਕਲੇ ਸੀ ਤੇ ਉਹ ਤੋਂ ਬਾਅਦ ਹਾਦਸੇ ਦੇ ਵਿੱਚ ਜਿਹੜਾ ਕੁਝ ਹਾਦਸਾ ਵਾਪਰਿਆ ਤਾਂ ਉਹ ਰੋਡ ਦੇ ਉੱਤੇ ਜਾਂ ਬਾਅਦ ਦੇ ਵਿੱਚ ਉੱਥੋਂ ਅੱਜ ਉਹ ਮਿਲੇ ਨੇ ਮ੍ਰਿਤਕ ਮਿਲੇ ਨੇ ਜੀ ਤੇ ਕਾਫੀ ਤੁਸੀਂ ਵੀ ਸ਼ਾਇਦ ਫਿਲਮਾਂ ਦੇ ਵਿੱਚ ਉਹਨਾਂ ਨੂੰ ਭੰਗੂ ਮੈਡਮ ਉਹਨਾਂ ਨੂੰ ਦੇਖਿਆ ਹੋਣਾ ਜੀ ਤੇ ਉਹਨਾਂ ਦੇ ਹਸਬੈਂਡ ਸੀਗੇ ਬਹੁਤ ਐਕਟਿਵ ਸੀਗੇ ਜੀ ਤੇ ਅਧਿਆਪਕ ਵੀ ਸੀਗੇ ਤੇ ਨਾਲ ਦੀ ਨਾਲ ਹੋਰ ਸਮਾਜਿਕ ਕਾਰਜ ਵੀ ਕਰਦੇ ਰਹੇ ਨੇ ਪੱਤਰਕਾਰੀ ਕਰਦੇ ਰਹੇ ਨੇ ਬਹੁਤ ਪੱਕੀ ਸ਼ਖਸੀਅਤ ਸਨ ਜੀ ਰੋਪੜ ਤੋਂ ਬਿਲੋਂਗ ਕਰਦੇ ਨੇ।
1: ਹਾਂਜੀ ਹਾਂਜੀ ਭਰੇ ਸਾਹਿਬ ਕਰਨਾ ਕੀ ਹੈਗਾ ਜੀ ਇੱਥੇ ਐਕਸੀਡੈਂਟ ਦਾ ਪਤਾ ਹੀ ਨੀ ਲੱਗਦਾ ਆ ਜੀ ਨਾ ਪਤਾ ਲੱਗਦਾ ਹੈਗਾ ਆ ਜੀ ਥੋੜਾ ਜਿਹਾ ਵੀ ਇਨਸਕਿਓਰ ਹੁੰਦਾ ਬੰਦਾ ਨਾਲ ਜਾਗਦਾ ਪਤਾ ਹੀ ਨੀ ਲੱਗਦਾ ਕਿੱਧਰੋਂ ਪਾਸੇ ਮੌਤ ਆ ਜਾਂਦੀ ਹੈ ਜੀ
0: ਜੀ
1: ਇਸ ਕਰਕੇ ਜਿਹੜਾ ਆ ਬੜਾ ਸੋ ਸੈਡ ਸਰ ਕੀ ਕਰਨਾ ਕੀਤਾ ਜਾ ਸਕਦਾ ਜੀ।
0: ਬਿਲਕੁਲ
1: ਬਾਕੀ ਜਿਹੜਾ ਆ ਸਾਡੇ ਤਾਂ ਲੋਕਾਂ ਦਾ ਇਹ ਹੈਗਾ ਆ ਜੀ ਅਸੀਂ ਜਿਹੜਾ ਆ ਵੀ ਮਰਨ ਲਿਖਾਏ ਤੇ ਮੰਡਲ ਮੇ ਆਏ ਅਸੀਂ ਬਸ ਇਹ ਜਿਹੜਾ ਪੜ੍ਹ ਕੇ ਤੇ ਪਾਠ ਕਰਾ ਦੇਣਾ ਹੁੰਦਾ ਹੋਰ ਤਾਂ ਕੋਈ ਨੀ ਨਾ ਇਹਦੇ ਡੀਪ ਜਾਣਾ ਹੁੰਦਾ ਤੇ ਨਾ ਇਹਦਾ ਇਸ ਚੀਜ਼ ਤੇ ਸੋਚਣਾ ਹੁੰਦਾ ਆ ਵੀ ਕੀ ਆਪਾਂ ਜ਼ਿੰਦਗੀ ਨੂੰ ਬਚਾ ਸਕਦੇ ਸੀ ਇਸ ਟੌਪਿਕ ਤੇ ਤਾਂ ਕਦੀ ਸੋਚਿਆ ਹੀ ਨੀ ਜੀ ਕੀ ਆਪਾਂ ਲਾਈਫ ਨੂੰ ਪ੍ਰੋਲੋਂਗ ਕੀ ਕਰ ਸਕਦੇ ਆ ਜੀ।
0: ਬਿਲਕੁਲ
1: ਸਾਡੇ ਖਾਣ ਪਾਣ ਨਾਲ ਹੀ ਸਾਡੀ ਲਾਈਫ ਪ੍ਰੋਲੋਂਗ ਹੋ ਸਕਦੀ ਆ ਜੀ ਵੀ ਉਹਨੂੰ ਆਪਾਂ ਸਹੀ ਕਰ ਲਈਏ ਜੀ ਆਪਾਂ ਐਕਸਰਸਾਈਜ਼ ਕਰ ਲਈਏ ਜੀ ਉਹਦੇ ਨਾਲ ਜੀ ਬਟ ਆਪਾਂ ਕਦੀ ਉਹਨੂੰ ਇਸ ਐਂਗਲ ਨਾਲ ਸੋਚਦੇ ਹੀ ਨੀ ਜੀ ਅਸੀਂ ਕਹਿੰਦੇ ਹੈਗੇ ਆ ਜਿੰਨੀ ਲਿਖੀ ਆ ਉਹਨੇ ਭੋਗਣੀ ਆ ਜੀ ਬਸ
0: ਜੀ। ਬਿਲਕੁਲ ਜੀ ਸੈਣੀ ਸਾਹਿਬ
1: ਜੀ ਭਾਰਤ ਸਾਹਿਬ
0: ਥੈਂਕ
1: ਯੂ ਸਰ ਥੈਂਕ ਯੂ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਜੀ।
0: ਜੀ ਦੋਸਤੋ ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸਾਣੀ ਸੈਣੀ ਸਾਹਿਬ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਮਨ ਦੇ ਵਿੱਚ ਤੁਹਾਡੇ ਕੁਝ ਵਿਚਾਰ ਆਉਂਦੇ ਆ ਤਾਂ ਤੁਸੀਂ ਵੀ ਇਹਦੇ ਵਿੱਚ ਜਿਹੜੀ ਆ ਸਾਂਝ ਪਾ ਸਕਦੇ ਹੋ ਤੇ ਹੋਰ ਆਪਾਂ ਵਿਦੇਸ਼ੀ ਖ਼ਬਰਾਂ ਦੇ ਵੱਲ ਨੂੰ ਨਾਲ ਨਾਲ ਵੱਧਦੇ ਆ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਤੇ ਨਿੱਘਾ ਸਵਾਗਤ ਹੈ ਜਿਹੜੇ ਬਾਅਦ ਦੇ ਵਿੱਚ ਵੀ ਦੋਸਤ ਜੁੜੇ ਆ ਤੇ ਇਸ ਦੇ ਨਾਲ ਹੀ ਦੋਸਤੋ ਗੱਲ ਕਰਦੇ ਹਾਂ ਆਪਾਂ ਅਗਲੀ ਖ਼ਬਰ ਦੇ ਵੱਲ ਨੂੰ ਚੱਲਦੇ ਹਾਂ ਜੋ ਡਿਸਕਸ ਕੀਤੀ ਆ ਆਪਣੇ ਸੈਣੀ ਸਾਹਿਬ ਦੇ ਨਾਲ ਵੀ ਤੇ ਉਹਨੂੰ ਥੋੜਾ ਜਿਹਾ ਹੋਰ ਮੈਂ ਫਰੋਲਣ ਦੀ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੋ ਯੂਕੇ ਦੇ ਵਿੱਚ ਭਾਣੇ ਵਾਪਰੇ ਨੇ ਬਹੁਤ ਸੋਹਣਾ ਸੁਨੱਖਾ ਜਿਹੜਾ ਮੁੰਡਾ ਸੀਗਾ ਚਲੋ ਕਿਸੇ ਵੀ ਕਮਿਊਨਿਟੀ ਦਾ ਹੋਵੇ ਪਰ ਜਿਹੜਾ ਮਾਂ ਦੇ ਲਈ ਪੁੱਤ ਤਾਂ ਉਨਾ ਹੀ ਬਰਾਬਰ ਹੈ ਚਾਹੇ ਪੰਜਾਬੀ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਤੇ ਚਾਹੇ ਮੁਸਲਮਾਨ ਹੈ ਚਾਹੇ ਕ੍ਰਿਸਚਨ ਹੈ ਕਿਸੇ ਵੀ ਭਾਈਚਾਰੇ ਦਾ ਹੈ ਤੇ ਮਾਂ ਤਾਂ ਪਿਆਰ ਉਹਨੂੰ ਓਨਾ ਹੀ ਕਰਦੀ ਹੈ ਤੇ ਮਾਂ ਤੇ ਭੈਣ ਖੜੀ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਬੜੀ ਜਿਹੜਾ ਭਾਵੁਕ ਸਪੀਚ ਕੀਤੀ ਹੈ ਤੇ ਅੱਜ ਇਸ ਦੇ ਵਿੱਚ ਫੈਸਲਾ ਆਇਆ ਯੂਕੇ ਦੇ ਵਿੱਚ ਜਿਹੜਾ ਬਰਤਾਨਵੀ ਸਿੱਖ ਨੂੰ ਜਿਹੜਾ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਉਹਦੇ ਮਗਰੋਂ ਜਿਹੜੀ ਹੈ ਸਥਾਨਕ ਜਿਹੜੀ ਹੈ ਹਿੰਸਾ ਵੀ ਭੜਕੀ ਹੈ ਥੋੜੀ ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਜਿਹੜਾ ਪਥਰਾਓ ਕੀਤਾ ਤੇ ਬਰਤਾਨਵੀ ਸਿੱਖ ਨੂੰ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਬਰਤਾਨੀਆ ਦੇ ਵਿੱਚ ਪੁਲਿਸ ਨੂੰ ਨਿਸ਼ਾਨਾ ਬਣਾ ਕੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਇਹ ਹਿੰਸਾ ਉਦੋਂ ਭੜਕੀ ਜਦੋਂ ਕੈਮਰੇ ਦੀ ਉਹ ਫੋਟੇਜ ਸਾਹਮਣੇ ਆਈ ਜਿਸ ਦੇ ਵਿੱਚ ਪੁਲਿਸ ਅਧਿਕਾਰੀ ਨਸਲਵਾਦ ਦੇ ਦੋਸ਼ ਨੂੰ ਲੈ ਕੇ ਪੀੜਤ ਨੋਵਾਕ ਨੂੰ ਜਿਹੜਾ ਸੀ ਉਸਦੇ ਆਖਰੀ ਪਲਾਂ ਦੇ ਵਿੱਚ ਹੱਥਕੜੀ ਲਾਉਂਦੇ ਦਿਖਾਈ ਦੇ ਰਹੇ ਨੇ। ਲੰਘੀ ਸ਼ਾਮ ਜਿਹੜਾ ਸੀ ਸਾਊਥਹੈਂਪਟਨ ਦੇ ਵਿੱਚ ਜਿਹੜਾ ਸੀ ਭਾਰੀ ਭੀੜ ਇਕੱਠੀ ਹੋਈ ਤੇ ਜਿਸ ਦੇ ਦੌਰਾਨ ਹੈਪਸ਼ਾਇਰ ਅਤੇ ਆਇਲ ਆਫ ਵਾਈਟ ਕਾਂਸਟੇਬੁਲਰੀ ਦੇ ਜਿਹੜਾ ਅਧਿਕਾਰੀ ਸੁਰੱਖਿਆ ਕਵਚ ਪਹਿਨ ਕੇ ਜਿਹੜਾ ਸੀ ਵਿਕਰਮ ਦਿਗਵਾ ਦੇ ਘਰ ਨੇੜੇ ਤਾਇਨਾਤ ਸਨ। ਵਿਕਰਮ ਦਿਗਵਾ ਨੂੰ 18 ਸਾਲਾਂ ਹੈਨਰੀ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਜ਼ਾਹਰਾਕਾਰੀਆਂ ਨੇ ਪੁਲਿਸ ਦੇ ਉੱਤੇ ਪੱਥਰ ਅਤੇ ਬੋਤਲਾਂ ਸੁੱਟੀਆਂ। ਰੋਸ ਜਿਹੜਾ ਸੀ ਪ੍ਰਦਰਸ਼ਨ ਨੂੰ ਸੰਬੋਧਿਤ ਸੰਬੋਧਨ ਕਰਦਿਆਂ ਇਮੀਗ੍ਰੇਸ਼ਨ ਵਿਰੋਧੀ ਕਾਰਕੁਨਾਂ ਨੇ ਕਥਿਤ ਜਿਹੜਾ ਸੀ ਨਾ ਬਰਾਬਰ ਪੁਲਿਸਿੰਗ ਜਾਂ ਫਿਰ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਦੇ ਉੱਤੇ ਤਰਜੀਹ ਦੇਣ ਦੀ ਜਿਹੜੀ ਨਿੰਦਾ ਕੀਤੀ ਹੈ। ਪੁਲਿਸ ਦੇ ਮੁੱਖ ਕਾਂਸਟੇਬਲ ਅਲੈਕਸਿਸ ਬੂਨ ਨੇ ਜਿਹੜਾ ਸੀ ਦੱਸਿਆ ਕਿ ਉਨ੍ਹਾਂ ਝੜਪਾਂ ਦੇ ਦੌਰਾਨ 11 ਅਧਿਕਾਰੀ ਜਿਹੜੇ ਨੇ ਤੇ ਪੁਲਿਸ ਦਾ ਕੁੱਤਾ ਜਿਹੜਾ ਜ਼ਖਮੀ ਹੋਇਆ। ਇਸੇ ਦੌਰਾਨ ਬਰਤਾਨੀਆ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਵੀ ਕਿਹਾ ਕਿ ਹਿੰਸਾ ਤੇ ਗੜਬੜੀ ਫੈਲਾਉਣ ਦੇ ਲਈ ਇਸ ਘਟਨਾ ਦਾ ਸਹਾਰਾ ਲੈਣ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦੈ। ਜਿੰਮੇਵਾਰ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਕੇ ਸਟਾਰਮਰ ਦੀ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਵੀ ਜਿਹੜੀ ਹੈ ਦੁਹਰਾਈ ਹੈ। ਦੂਸਰੇ ਪਾਸੇ ਟਰੰਪ ਸਾਹਿਬ ਦੇ ਨੂੰ ਵੀ ਜਿਹੜਾ ਝਟਕਾ ਲੱਗ ਗਿਆ। ਚਲੋ ਇੱਕ ਚੰਗੀ ਖ਼ਬਰ ਹੈ, ਪੋਜ਼ਿਟਿਵ ਖ਼ਬਰ ਹੈ ਜੇ ਜੰਗਾਂ ਰੁਕਦੀਆਂ ਨੇ ਤਾਂ। ਅਮਰੀਕੀ ਸੰਸਦ ਨੇ ਇਰਾਨ ਦੇ ਨਾਲ ਜੰਗ ਰੋਕਣ ਦਾ ਮਤਾ ਪਾਸ ਕਰ ਦਿੱਤਾ। ਅਮਰੀਕਾ ਦੇ ਪ੍ਰਤੀਨਿਧੀ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵਜ਼ ਨੇ ਜਿਹੜਾ ਬੁੱਧਵਾਰ ਨੂੰ ਇੱਕ ਅਹਿਮ ਜਿਹੜਾ ਮਤਾ ਪਾਸ ਕੀਤਾ ਕੱਲ ਸ਼ਾਮੀ। ਰਾਸ਼ਟਰਪਤੀ ਡੋਨਲਡ ਟਰੰਪ ਨੂੰ ਇਰਾਨ ਦੇ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। 215 ਵੋਟਾਂ ਦੇ ਨਾਲ ਪਾਸ ਹੋਏ ਇਸ ਮਤੇ ਦੇ ਵਿਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਇਰਾਨ ਤੋਂ ਅਮਰੀਕੀ ਫੌਜਾਂ ਵਾਪਸ ਬੁਲਾਉਣ ਜਦੋਂ ਤੱਕ ਕਾਂਗਰਸ ਖੁਦ ਜੰਗ ਦਾ ਐਲਾਨ ਨਹੀਂ ਕਰਦੀ ਜਾਂ ਫੌਜੀ ਕਾਰਵਾਈ ਨੂੰ ਮਨਜ਼ੂਰੀ ਨਹੀਂ ਦਿੰਦੀ। ਇਸ ਵੋਟਿੰਗ ਦੇ ਦੌਰਾਨ ਟਰੰਪ ਦੀ ਆਪਣੀ ਪਾਰਟੀ ਦੇ 4 ਰਿਪਬਲਿਕਨ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਜਿਹੜਾ ਸਾਥ ਦਿੱਤਾ ਹੈ, ਜੋ ਕਿ ਟਰੰਪ ਦੇ ਲਈ ਵੱਡੀ ਜਿਹੜੀ ਹੈ ਵੱਡਾ ਸਿਆਸੀ ਝਟਕਾ ਜਿਹੜਾ ਮੰਨਿਆ ਜਾ ਰਿਹਾ। ਇੱਕ ਜਿਹੜਾ ਇਹਦੇ ਵਿਚ ਇਹ ਕਦਮ ਇਰਾਨ ਦੇ ਨਾਲ ਚੱਲ ਰਹੇ 3 ਮਹੀਨੇ ਪੁਰਾਣੇ ਸੰਘਰਸ਼ ਦੇ ਬਾਰੇ ਅਮਰੀਕੀ ਸੰਸਦ ਮੈਂਬਰਾਂ ਦੀ ਵੱਧਦੀ ਚਿੰਤਾ ਨੂੰ ਦਰਸਾਉਂਦਾ ਤੇ ਹਾਲਾਂਕਿ ਇਹ ਮਤਾ ਅਜੇ ਪ੍ਰਤੀਕਾਤਮਕ ਜਿਹੜਾ ਹੈ ਦੱਸਿਆ ਗਿਆ ਕਿਉਂਕਿ ਇਸ ਨੂੰ ਕਾਨੂੰਨ ਬਣਨ ਦੇ ਲਈ ਸੈਨੇਟ ਤੋਂ ਪਾਸ ਹੋਣਾ ਜ਼ਰੂਰੀ ਹੈ, ਪਰ ਇਹ ਟਰੰਪ ਦੀਆਂ ਨੀਤੀਆਂ ਦੇ ਪ੍ਰਤੀ ਅੰਦਰੂਨੀ ਵਿਰੋਧ ਦਾ ਸਪਸ਼ਟ ਸੰਕੇਤ ਮਿਲਿਆ। ਡੈਮੋਕਰੇਟਸ ਦਾ ਕਹਿਣਾ ਹੈ ਕਿ ਜੰਗ ਕਾਰਨ ਜਿਹੜਾ ਤੇਲ ਅਤੇ ਭੋਜਨ ਦੀਆਂ ਕੀਮਤਾਂ ਅਸਮਾਨੀ ਚੜ ਚੁੱਕੀਆਂ ਨੇ ਤੇ ਬਿਨਾਂ ਸਪਸ਼ਟ ਰਣਨੀਤੀ ਦੇ ਦੇਸ਼ ਨੂੰ ਲੰਬੇ ਸੰਘਰਸ਼ ਦੇ ਵਿਚ ਧੱਕਣਾ ਗਲਤ ਹੈ। ਦੂਜੇ ਪਾਸੇ ਟਰੰਪ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਰੋਕਣ ਦੇ ਲਈ ਇਹ ਜੰਗ ਦੇਸ਼ ਦੀ ਸੁਰੱਖਿਆ ਦੇ ਲਈ ਜ਼ਰੂਰੀ ਹੈ। ਵਿਦੇਸ਼ ਮਾਮਲਿਆਂ ਦੇ ਕਮੇਟੀ ਦੇ ਰੈਂਕਿੰਗ ਮੈਂਬਰ ਅਤੇ ਜੰਗੀ ਤਾਕਤਾਂ ਦੇ ਮਤੇ ਦੇ ਸਪਾਂਸਰ ਪ੍ਰਤੀਨਿਧੀ ਗ੍ਰੈਗਰੀ ਮਿਕਸ ਉਨ੍ਹਾਂ ਨੇ ਵੋਟ ਤੋਂ ਬਾਅਦ ਇਕ ਬਿਆਨ ਦੇ ਵਿਚ ਕਿਹਾ ਕਿ ਅੱਜ ਇਸ ਡਬਲਯੂ ਪੀ ਆਰ ਦਾ ਖਾਸ ਜਿਹੜਾ ਪਾਸ ਹੋਣਾ ਇਕ ਜਿਹੜਾ ਮਹੱਤਵਪੂਰਨ ਮੋੜ ਦਾ ਸੰਕੇਤ ਹੈ। ਵੱਧ ਤੋਂ ਵੱਧ ਜਿਹੜੇ ਨੇ ਰਿਪਬਲਿਕਨ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਸੁਣ ਰਹੇ ਨੇ ਜੋ ਮੱਧ ਪੂਰਬ ਦੇ ਵਿਚ ਕੋਈ ਹੋਰ ਜਿਹੜਾ ਬੇਮਿਆਦੀ ਜੰਗ ਨਹੀਂ ਚਾਹੁੰਦੇ ਨੇ। ਡੈਮੋਕਰੇਟਸ ਨੇ ਜਿਹੜਾ ਨਵੰਬਰ ਦੇ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਪਣੇ ਆਰਥਿਕ ਸੰਦੇਸ਼ ਦਾ ਮੁੱਖ ਵਿਸ਼ਾ ਜਿਹੜਾ ਕਫਾਇਤਤਾ ਨੂੰ ਜਿਹੜਾ ਬਣਾਇਆ ਹੈ, ਜੋ ਇਹ ਤੈਅ ਕਰੇਗਾ ਕਿ ਰਿਪਬਲਿਕਨ ਕਾਂਗਰਸ ਦੇ ਉੱਤੇ ਕੰਟਰੋਲ ਰੱਖਦੇ ਨੇ ਜਾਂ ਫਿਰ ਨਹੀਂ ਰੱਖਦੇ ਨੇ। ਦੂਸਰੇ ਪਾਸੇ ਕੈਨੇਡਾ ਦੀਆਂ ਏਜੰਸੀਆਂ ਜਿਹੜੀਆਂ ਨੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਨਾਗਰਿਕਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ, ਅਲਰਟ ਤੇ ਕਰ ਦਿੱਤਾ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਸੇਵਾ ਜਿਹੜੀ ਹੈ CSIS ਨੇ ਚੇਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਖੁਫੀਆ ਏਜੰਸੀਆਂ ਪੇਸ਼ੇਵਰ ਜਿਹੜੇ ਨੇ ਨੈਟਵਰਕਿੰਗ ਵੈਬਸਾਈਟਾਂ ਆਨਲਾਈਨ ਫਰਮਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਕੇ ਕੈਨੇਡਾ ਦੇ ਸਰਕਾਰੀ ਨਿੱਜੀ ਅਤੇ ਅਕਾਦਮਿਕ ਖੇਤਰਾਂ ਦੇ ਵਿਚ ਸੰਵੇਦਨਸ਼ੀਲ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਏਜੰਸੀਆਂ ਦੇ ਵੱਲੋਂ ਅਜਿਹੇ ਵਿਅਕਤੀਆਂ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਜਾਂਦਾ ਹੈ। ਕੈਨੇਡਾ ਦੀ ਸੁਰੱਖਿਆ ਤੇ ਖੁਫੀਆ ਏਜੰਸੀ CSIS ਅਤੇ 5 Eyes ਗੱਠਜੋੜ ਜਿਹੜਾ ਹੈ ਉਹਦੇ ਹੋਰ ਭਾਗੀਦਾਰ ਦੇਸ਼ਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਪੇਸ਼ੇਵਰ ਨੈਟਵਰਕਿੰਗ ਵੈਬਸਾਈਟਾਂ ਤੇ ਆਨਲਾਈਨ ਨੌਕਰੀ ਪਲੇਟਫਾਰਮਾਂ ਨੂੰ ਵਿਦੇਸ਼ੀ ਖੁਫੀਆ ਏਜੰਸੀਆਂ ਦੇ ਵੱਲੋਂ ਜਾਸੂਸੀ ਦੇ ਲਈ ਵਰਤਿਆ ਜਾ ਰਿਹਾ ਹੈ। ਸੰਯੁਕਤ ਚੇਤਾਵਨੀ ਦੇ ਅਨੁਸਾਰ ਸਰਕਾਰੀ ਕਰਮਚਾਰੀਆਂ, ਫੌਜੀ ਅਧਿਕਾਰੀਆਂ, ਰੱਖਿਆ ਮਾਹਰਾਂ, ਵਿਦੇਸ਼ ਮਾਮਲਿਆਂ ਦੇ ਨਾਲ ਜੁੜੇ ਵਿਅਕਤੀਆਂ, ਪੱਤਰਕਾਰਾਂ ਤੇ ਥਿੰਕ ਟੈਂਕਾਂ ਦੇ ਵਿਚ ਕੰਮ ਕਰਨ ਵਾਲਿਆਂ ਨੂੰ ਖਾਸ ਤੌਰ ਦੇ ਉਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੇ ਨਾਲ ਆਕਰਸ਼ਕ ਨੌਕਰੀਆਂ, ਸਲਾਹਕਾਰੀ ਕੰਮ ਜਾਂ ਪੇਸ਼ੇਵਰ ਮੌਕਿਆਂ ਦੇ ਨਾਂ ਦੇ ਉੱਤੇ ਸੰਪਰਕ ਕੀਤਾ ਜਾਂਦਾ ਹੈ। ਸੁਰੱਖਿਆ ਏਜੰਸੀਆਂ ਦਾ ਕਹਿਣਾ ਕਿ ਸ਼ੁਰੂ ਦੇ ਵਿਚ ਇਹ ਪੇਸ਼ਕਸ਼ਾਂ ਜਿਹੜੀਆਂ ਨੇ ਬਿਲਕੁਲ ਅਸਲੀ ਦਿਖਾਈ ਦਿੰਦੀਆਂ ਨੇ, ਪਰ ਹੌਲੀ ਹੌਲੀ ਟਾਰਗੇਟ ਕੀਤੇ ਗਏ ਵਿਅਕਤੀਆਂ ਤੋਂ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਮਾਮਲਿਆਂ ਦੇ ਵਿਚ ਜਾਣਕਾਰੀ ਦੇ ਜਿਹੜੇ ਬਦਲੇ ਪੈਸੇ ਦੀ ਪੇਸ਼ਕਸ਼ ਵੀ ਹੁੰਦੀ ਹੈ। 5 Eyes ਗੱਠਜੋੜ ਜਿਹੜਾ ਹੈ ਜਿਸਦੇ ਵਿਚ ਕੈਨੇਡਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਨੇ, ਇਨ੍ਹਾਂ ਨੇ ਕਿਹਾ ਹੈ ਕਿ ਵਿਦੇਸ਼ੀ ਖੁਫੀਆ ਸੰਗਠਨ, ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮਾਂ ਦੀ ਵਰਤੋਂ, ਕਰਕੇ ਰਾਜਨੀਤਿਕ ਆਰਥਿਕ ਤੇ ਫੌਜੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਏਜੰਸੀਆਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਆਨਲਾਈਨ ਨੌਕਰੀਆਂ ਜਾਂ ਅਣਜਾਣ ਭਰਤੀ ਕਰਨ ਵਾਲਿਆਂ ਦੇ ਵੱਲੋਂ ਆਉਣ ਵਾਲੀਆਂ ਜਿਹੜੀਆਂ ਪੇਸ਼ਕਸ਼ਾਂ ਹੈ ਉਹਦੀ ਧਿਆਨ ਦੇ ਨਾਲ ਜਾਂਚ ਕਰਨ ਤੇ CSIS ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਨਵੀਆਂ ਨੈਟਵਰਕਿੰਗ ਬੇਨਤੀਆਂ ਸਵੀਕਾਰ ਕਰਨ ਤੋਂ ਪਹਿਲਾਂ ਪ੍ਰੋਫਾਈਲਾਂ ਦੀ ਜਾਂਚ ਕੀਤੀ ਜਾਵੇ। ਜੇ ਕਿਸੇ ਬਾਰੇ ਸ਼ੱਕ ਹੋਵੇ ਤਾਂ ਉਸ ਤੋਂ ਕੰਪਨੀ ਦੇ ਬਾਰੇ ਵਧੇਰੇ ਜਾਣਕਾਰੀ ਮੰਗੀ ਜਾਵੇ। ਜੇ ਕੰਪਨੀਆਂ ਬੁਨਿਆਦੀ ਜਾਣਕਾਰੀ ਦੇਣ ਦੇ ਵਿੱਚ ਅਸਮਰਥ ਹੋਵੇ ਜਾਂ ਇੰਟਰਨੈਟ ਦੇ ਉੱਤੇ ਉਸ ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ ਹੋਵੇ ਤਾਂ ਸੰਭਵ ਹੈ ਕਿ ਉਹ ਜਾਲੀ ਸੰਸਥਾ ਹੋ ਸਕਦੀ ਹੈ ਤੇ ਉਨ੍ਹਾਂ ਕਿਹਾ ਕਿ ਸ਼ੱਕੀ ਸੰਪਰਕਾਂ ਦੇ ਬਾਰੇ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੈ। ਦੇਖੋ ਜੀ ਕਿੱਥੇ ਤੱਕ ਮਾਰ ਕਰਦੇ ਨੇ, ਡਿਜੀਟਲ ਜ਼ਮਾਨਾ ਹੋ ਗਿਆ, ਕਿੱਥੇ ਤੱਕ ਪਹੁੰਚ ਕਰਦੇ ਹੈ। ਦੂਸਰੇ ਪਾਸੇ ਜੰਗਬੰਦੀ ਵਧਾਉਣ ਦੇ ਉੱਤੇ ਸਹਿਮਤੀ ਬਣ ਗਈ ਹੈ ਇਜ਼ਰਾਈਲ ਤੇ ਲਿਬਨਾਨ ਦੀ ਵੀ, ਚੌਥੇ ਦੌਰ ਦੀ ਗੱਲਬਾਤ ਦੇ ਵਿੱਚ ਸਹਿਮਤ ਹੋਏ ਨੇ। ਪੱਛਮੀ ਏਸ਼ੀਆ ਦੇ ਵਿੱਚ ਜਾਰੀ ਤਣਾਅ ਦੇ ਦਰਮਿਆਨ ਇੱਕ ਵੱਡੀ ਅਤੇ ਰਾਹਤ ਭਰੀ ਖਬਰ ਹੋਰ ਹੈ। ਇਜ਼ਰਾਈਲ ਅਤੇ ਲਿਬਨਾਨ ਆਪਣੇ ਵਿਚਕਾਰ ਜੰਗਬੰਦੀ ਨੂੰ ਅੱਗੇ ਵਧਾਉਣ ਦੇ ਲਈ ਸਹਿਮਤ ਹੋ ਗਏ ਨੇ। ਇਸ ਦੇ ਨਾਲ ਹੀ ਲਿਬਨਾਨ ਦੇ ਅੰਦਰ ਪ੍ਰਯੋਗਾਤਮਕ ਜਿਹੜਾ ਤੌਰ ਦੇ ਉੱਤੇ ਕੁਝ ਅਜਿਹੇ ਸੁਰੱਖਿਆ ਖੇਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ ਜਿੱਥੇ ਹਿਜ਼ਬੁੱਲਾ ਦੇ ਲੜਾਕਿਆਂ ਦੇ ਦਾਖਲੇ ਦੇ ਉੱਤੇ ਮੁਕੰਮਲ ਪਾਬੰਦੀ ਹੋਵੇਗੀ। ਅਮਰੀਕਾ ਦੀ ਵਿਚੋਲਗੀ ਦੇ ਨਾਲ ਹੋਈ ਚੌਥੇ ਦੌਰ ਦੀ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਗਈ ਹੈ। ਤੇ ਇਹ ਵੀ ਤਾਂ ਕੁੱਤੇ ਖਾਣੀ ਕਰਾ ਕੇ ਫਿਰ ਕਰਦਾ ਜੋ ਕਰਦਾ ਹੈ ਆਪਣਾ ਨਿਤਨ ਜਾਹੂ ਵੀ, ਤੇ ਟਰੰਪ ਫਿਰ ਦੋ ਚਾਰ ਵਾਰੀ ਬੋਲਦਾ ਤਾਂ ਫਿਰ ਇਹ ਥੋੜਾ ਜਿਹਾ ਮਿੱਠਾ ਪੈ ਜਾਂਦਾ ਹੈ। ਸਾਂਝੇ ਬਿਆਨ ਦੇ ਵਿੱਚ ਸਪਸ਼ਟ ਕੀਤਾ ਗਿਆ ਕਿ ਇਹ ਜੰਗਬੰਦੀ ਤਾਂ ਹੀ ਪ੍ਰਭਾਵਿਤ ਰਹੇਗੀ ਜੇਕਰ ਹਿਜ਼ਬੁੱਲਾ ਆਪਣੇ ਹਮਲੇ ਪੂਰੀ ਤਰ੍ਹਾਂ ਕਹਿੰਦੇ ਬੰਦ ਕਰ ਦਿੰਦਾ ਹੈ। ਸਮਝੌਤੇ ਦੀ ਇੱਕ ਮੁੱਖ ਸ਼ਰਤ ਇਹ ਵੀ ਹੈ ਕਿ ਹਿਜ਼ਬੁੱਲਾ ਨੂੰ ਲਿਤਾਨੀ ਨਦੀ ਦੇ ਦੱਖਣੀ ਇਲਾਕਿਆਂ ਤੋਂ ਆਪਣੇ ਸਾਰੇ ਲੜਕੇ ਜਿਹੜੇ ਨੇ ਲੜਾਕੇ ਹਟਾਉਣੇ ਪੈਣਗੇ ਤੇ ਹਾਲਾਂਕਿ ਅਜਿਹੇ ਪੂਰੇ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਸੁਰੱਖਿਆ ਖੇਤਰ ਕਿਵੇਂ ਸਥਾਪਿਤ ਕੀਤਾ ਜਾਵੇਗਾ ਤੇ ਪਰ ਇਨ੍ਹਾਂ ਖੇਤਰਾਂ ਦੀ ਸੁਰੱਖਿਆ ਦੀ ਪੂਰੀ ਜਿੰਮੇਵਾਰੀ ਲਿਬਨਾਨ ਦੀ ਫੌਜ ਨੂੰ ਸੌਂਪੀ ਜਾਵੇਗੀ। ਇਸ ਵਾਰਤਾ ਦੇ ਦੌਰਾਨ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਜ਼ਰਾਈਲ ਅਤੇ ਲਿਬਨਾਨ ਦੇ ਸਬੰਧਾਂ ਦਾ ਭਵਿੱਖ ਦੋਵਾਂ ਦੀਆਂ ਪ੍ਰਭੂ ਸੱਤਾ ਸੰਪੰਨ ਸਰਕਾਰਾਂ ਹੀ ਜਿਹੜੀਆਂ ਤੈਅ ਕਰਨਗੀਆਂ। ਬਿਆਨ ਦੇ ਵਿੱਚ ਕਿਸੇ ਵੀ ਦੇਸ਼ ਜਾਂ ਗੈਰ ਸਰਕਾਰੀ ਸਮੂਹ ਨੂੰ ਲਿਬਨਾਨ ਦੇ ਭਵਿੱਖ ਨੂੰ ਜਿਹੜਾ ਬੰਧਕ ਬਣਾਉਣ ਦੀ ਇਜਾਜ਼ਤ ਨਾ ਦੇਣ ਦੀ ਗੱਲ ਵੀ ਕਹੀ ਗਈ ਹੈ ਜਿਸ ਨੂੰ ਸਿੱਧੇ ਤੌਰ ਦੇ ਉੱਤੇ ਹਿਜ਼ਬੁੱਲਾ ਦਾ ਸਮਰਥਨ ਕਰਨ ਵਾਲੇ ਇਰਾਨ ਵੱਲ ਇਸ਼ਾਰਾ ਮੰਨਿਆ ਜਾ ਰਿਹਾ ਤੇ ਇਰਾਨ ਲਗਾਤਾਰ ਇਸ ਗੱਲ ਦੇ ਉੱਤੇ ਜ਼ੋਰ ਦਿੰਦਾ ਰਿਹਾ ਕਿ ਕਿਸੇ ਵੀ ਸਮਝੌਤੇ ਦੇ ਤਹਿਤ ਲਿਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਰੁਕਣੇ ਚਾਹੀਦੇ ਨੇ। ਇਜ਼ਰਾਈਲ ਅਤੇ ਲਿਬਨਾਨ ਵਿਚਕਾਰ ਹੋ ਰਹੀ ਇਸ ਅਹਿਮ ਗੱਲਬਾਤ ਦੇ ਵਿੱਚ ਹਿਜ਼ਬੁੱਲਾ ਸ਼ਾਮਲ ਨਹੀਂ ਹੈ। ਦੋਵਾਂ ਪੱਖਾਂ ਦਾ ਮੰਨਣਾ ਹੈ ਕਿ ਇਹ ਕਦਮ ਖੇਤਰ ਦੇ ਵਿੱਚ ਵਿਆਪਕ ਸ਼ਾਂਤੀ ਤੇ ਸੁਰੱਖਿਆ ਸਮਝੌਤੇ ਦਾ ਜਿਹੜਾ ਮਾਰਗ ਪੱਧਰਾ ਕਰਨਗੇ। ਦੂਸਰੇ ਪਾਸੇ ਆਸਟ੍ਰੇਲੀਆ ਸਰਕਾਰ ਦੇ ਕੋਲ ਇਕ ਮਹੀਨੇ ਦੇ ਵਿਚ ਹੀ ਪਹੁੰਚ ਗਏ ਨੇ ਕਰੀਬ $1 ਕਰੋੜ ਜੀ, ਵੀਜ਼ੇ ਰੱਦ ਕੀਤੇ ਆ, ਫੀਸ ਨਾ ਵਾਪਸ ਹੋਈਆਂ ਨੇ। ਆਸਟ੍ਰੇਲੀਆ ਦੀ ਸਖ਼ਤ ਹੋ ਰਹੀ ਵਿਦਿਆਰਥੀ ਵੀਜ਼ਾ ਨੀਤੀ ਜਿਹੜੀ ਹੈ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ। ਨਵੇਂ ਅਨੁਮਾਨਾਂ ਮੁਤਾਬਕ ਮਾਰਚ ਮਹੀਨੇ ਦੇ ਦੌਰਾਨ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ ਦੇ ਕਾਰਨ ਸਰਕਾਰ ਦੇ ਕੋਲ ਕਰੀਬ 10 ਮਿਲੀਅਨ ਆਸਟ੍ਰੇਲੀਆਈ ਡਾਲਰ ਜਿਹੜੇ ਨੇ ਲਗਭਗ $1 ਕਰੋੜ ਦੀ ਗੈਰ ਵਾਪਸੀ ਜਿਹੜੀ ਹੈ ਯੋਗ ਅਰਜ਼ੀ ਫੀਸ ਇਕੱਤਰ ਹੋਈ ਹੈ। ਉੱਚ ਸਿੱਖਿਆ ਖੇਤਰ ਦੇ ਨਾਲ ਸੰਬੰਧਿਤ ਪ੍ਰੋਗਰਾਮ ਦੇ ਵਿਚ ਰੇਡੀਓ ਰਿਪੋਰਟ ਦੇ ਅਨੁਸਾਰ ਮਾਰਚ 2026 ਚ ਲਗਭਗ 4,800 ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ ਹੋਈਆਂ ਕਿਉਂਕਿ ਹਰ ਅਰਜ਼ੀ ਦੇ ਨਾਲ $2,000 ਦੀ ਫੀਸ ਜਮ੍ਹਾਂ ਕਰਵਾਈ ਜਾਂਦੀ ਹੈ। ਵੀਜ਼ਾ ਨਾ ਮਿਲਣ ਦੀ ਸੂਰਤ ਦੇ ਵਿਚ ਇਹ ਰਕਮ ਜਿਹੜੀ ਸੀ ਵਾਪਸ ਨਹੀਂ ਕੀਤੀ ਜਾਂਦੀ। ਇਸ ਦੇ ਲਈ ਸਰਕਾਰ ਨੂੰ ਵੱਡੀ ਰਕਮ ਪ੍ਰਾਪਤ ਹੋਈ ਹੈ। ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਉੱਚ ਸਿੱਖਿਆ ਅਰਜ਼ੀਦਾਰਾਂ ਦੀ ਵੀਜ਼ਾ ਮਨਜ਼ੂਰੀ ਦਰ ਕਰੀਬ ਜਿਹੜੀ ਹੈ 59% ਰਹੀ ਹੈ ਜਦਕਿ 41% ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਹਾਲੀਆ ਸਾਲਾਂ ਦੀਆਂ ਜਿਹੜੀਆਂ ਸਭ ਤੋਂ ਸਖ਼ਤ ਦਰਾਂ ਦੇ ਵਿਚੋਂ ਇਕ ਮੰਨੀ ਜਾ ਰਹੀ ਹੈ। ਇਸ ਮਾਮਲੇ ਦੇ ਉੱਤੇ ਸਰਕਾਰ ਦਾ ਕਹਿਣਾ ਕਿ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਸਗੋਂ ਵੀਜ਼ਾ ਪ੍ਰਣਾਲੀ ਦੀ ਭਰੋਸੇ ਯੋਗਤਾ ਕਾਇਮ ਰੱਖਣਾ ਹੈ। ਗ੍ਰਹਿ ਮਾਮਲਿਆਂ ਦੇ ਬਾਰੇ ਮੰਤਰੀ ਟੋਨੀ ਬਰਕ ਪਹਿਲਾਂ ਕਹਿ ਚੁੱਕੇ ਨੇ ਕਿ ਆਸਟ੍ਰੇਲੀਆ ਸਿਰਫ ਅਸਲ ਵਿਦਿਆਰਥੀਆਂ ਨੂੰ ਹੀ ਦੇਸ਼ ਦੇ ਵਿਚ ਆਉਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ ਤੇ ਵੀਜ਼ਾ ਪ੍ਰਣਾਲੀ ਦੀ ਜਿਹੜੀ ਦੁਰਵਰਤੋਂ ਨੂੰ ਰੋਕਣਾ ਸਰਕਾਰ ਦੀ ਜਿਹੜੀ ਹੈ ਤਰਜੀਹ ਹੈ। ਦੂਜੇ ਪਾਸੇ ਸਿੱਖਿਆ ਖੇਤਰ ਦੇ ਕਈ ਮਾਹਰਾਂ ਅਤੇ ਯੂਨੀਵਰਸਿਟੀਆਂ ਦਾ ਮੰਨਣਾ ਹੈ ਕਿ ਵਧੀਆ ਫੀਸਾਂ ਜੋ ਫੀਸਾਂ ਦੇ ਵਿਚ ਵਾਧਾ ਹੋਇਆ ਵਧਿਆ ਹੋਇਆ ਫੀਸਾਂ ਦਾ ਤੇ ਵੱਧ ਰਹੀਆਂ ਰੱਦਗੀਆਂ ਦੇ ਕਾਰਨ ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਮੰਜ਼ਲ ਦੇ ਵਜੋਂ ਖਿੱਚ ਜਿਹੜੀ ਫਿੱਕੀ ਪੈ ਸਕਦੀ ਹੈ। ਇਸ ਦੇ ਲਈ ਆਸਟ੍ਰੇਲੀਆ ਵੀਜ਼ਾ ਨੀਤੀ ਹੁਣ ਸਿੱਖਿਆ ਅਤੇ ਪ੍ਰਵਾਸ ਦੋਵਾਂ ਖੇਤਰਾਂ ਦੇ ਵਿਚ ਇਕ ਮਹੱਤਵਪੂਰਨ ਬਹਿਸ ਦਾ ਜੜਾ ਵਿਸ਼ਾ ਬਣੀ ਹੋਈ ਹੈ। ਦੂਸਰੇ ਪਾਸੇ ਮੌਤ ਤੋਂ 4 ਮਹੀਨੇ ਬਾਅਦ ਹੋਵੇਗਾ ਖੈਮੇਨੇਈ ਦਾ ਜਿਹੜਾ ਹੈ ਅੰਤਮ ਸੰਸਕਾਰ। ਹੁਣ ਦੇਹ ਦੀ ਕੱਢੀ ਜਾਵੇਗੀ ਅੰਤਮ ਯਾਤਰਾ ਤੇ ਕਰੋੜਾਂ ਲੋਕ ਜਿਹੜੇ ਇਕੱਠੇ ਹੋਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਦੀ ਹੱਤਿਆ ਤੋਂ ਲਗਭਗ 4 ਮਹੀਨੇ ਬਾਅਦ ਇਰਾਨ ਦੇ ਮਰਹੂਮ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨੇਈ ਨੂੰ ਇਰਾਨੀ ਜਿਹੜਾ ਸ਼ਹਿਰ ਮਸ਼ਹਦ ਦੇ ਵਿਚ ਇਮਾਮ ਰਜ਼ਾ ਦੀ ਦਰਗਾਹ ਦੇ ਨੇੜੇ ਦਫਨਾਇਆ ਜਾਵੇਗਾ। ਉਨ੍ਹਾਂ ਦੀ ਆਖਰੀ ਇੱਛਾ ਸ਼ੀਆ ਇਸਲਾਮ ਦੇ ਸਭ ਤੋਂ ਸਤਿਕਾਰਤ ਹਸਤੀਆਂ ਦੇ ਵਿਚੋਂ ਇਕ ਦੇ ਕੋਲ ਦਫਨਾਇਆ ਜਾਣਾ ਸੀ। IRGC ਦੇ ਅਨੁਸਾਰ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿਚ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਭੀੜ ਸ਼ਾਮਲ ਹੋ ਸਕਦੀ ਹੈ। ਅੰਤਮ ਸੰਸਕਾਰ 21 ਜੂਨ ਦੇ ਆਸ ਪਾਸ ਹੋਣ ਦੀ ਜਿਹੜੀ ਉਮੀਦ ਹੈ। ਰਾਜੀ ਮੀਡੀਆ ਦੇ ਅਨੁਸਾਰ ਇਰਾਨੀ ਅਧਿਕਾਰੀ ਨੂੰ ਅੰਤਮ ਸੰਸਕਾਰ ਦੀਆਂ ਰਸਮਾਂ ਦੇ ਲਈ ਤਹਿਰਾਨ ਕੌਮ ਅਤੇ ਮਸ਼ਹਦ ਦੇ ਵਿਚ ਲਗਭਗ 20 ਮਿਲੀਅਨ ਸੋਗ ਜਿਹੜਾ ਮਨਾਉਣ ਵਾਲਿਆਂ ਦੇ ਇਕੱਠੇ ਹੋਣ ਦੀ ਉਮੀਦ ਹੈ। ਜਨਤਕ ਦਰਸ਼ਨ ਅਤੇ ਵਿਦਾਈ ਦੇ ਲਈ ਪੂਰੇ 3 ਦਿਨ ਜਿਹੜੇ ਨਿਰਧਾਰਿਤ ਕੀਤੇ ਗਏ ਨੇ। ਇਹਦੇ ਵਿਚ 20 ਮਿਲੀਅਨ ਲੋਕ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਆਖਰੀ ਖ਼ਬਰਾਂ ਵੱਲ ਨੂੰ ਵੱਧਦੇ ਹਾਂ ਤੇ ਡੋਨਲਡ ਟਰੰਪ ਦੇ ਜਵਾਈ ਜਿਹੜੇ ਨੇ ਉਹ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹੈ ਤੇ ਉਨ੍ਹਾਂ ਦੇ ਖਿਲਾਫ਼ ਮੁਜ਼ਾਹਰਾ ਹੋਇਆ। ਜੇਅਰਡ ਕੁਸ਼ਨਰ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ ਰਿਜ਼ੋਰਟ ਦਾ ਜਿਹੜਾ ਵਿਰੋਧ ਹੋਇਆ ਇੱਥੇ ਯੂਰਪ ਦੇ ਵਿਚ। ਡੋਨਲਡ ਟਰੰਪ ਦੇ ਜਵਾਈ ਜੇਅਰਡ ਕੁਸ਼ਨਰ ਦੀ ਕੰਪਨੀ ਦੇ ਨਾਲ ਜੁੜੇ ਵਿਕਾਸ ਪ੍ਰੋਜੈਕਟਾਂ ਦੇ ਵਿਰੋਧ ਦੇ ਵਿਚ ਲੰਘੀ ਰਾਤ ਅਲਬਾਨੀਆ ਦੇ ਹਜ਼ਾਰਾਂ ਲੋਕ ਜਿਹੜਾ ਸੀ ਤਿਰਾਨਾ ਦੀਆਂ ਸੜਕਾਂ ਦੇ ਉੱਤੇ ਉਤਰ ਆਏ। ਇਹ ਪ੍ਰੋਜੈਕਟ ਐਡਰੀਆਟਿਕ ਤੱਟ ਦੇ ਵਾਤਾਵਰਣ ਪੱਖੋਂ ਬਹੁਤ ਸੰਵੇਦਨਸ਼ੀਲ ਹਿੱਸੇ ਦੇ ਉੱਤੇ ਬਣਾਉਣ ਦੀ ਯੋਜਨਾ ਹੈ। ਅਲਬਾਨੀਆ ਦੇ ਟਾਪੂ ਤੇ ਵਜੋਸਾ ਨਾਰਤਾ ਸੁਰੱਖਿਅਤ ਖੇਤਰ ਨੇੜੇ ਅਣਵਿਕਸਿਤ ਸਹਿਲੀ ਪੱਟੀ ਤੇ 14 ਲੱਖ ਯੂਰੋ $16 ਲੱਖ ਦੀ ਲਾਗਤ ਵਾਲੇ ਇਸ ਰਿਜ਼ੋਰਟ ਦਾ ਨਿਰਮਾਣ ਕੁਸ਼ਨਰ ਦੀ ਨਿਵੇਸ਼ ਫਰਮ ਜਿਹੜੀ ਹੈ ਐਫੀਨਿਟੀ ਪਾਰਟਨਰਜ਼ ਦੀ ਜਿਹੜੀ ਹੈ ਅਗਵਾਈ ਹੇਠ ਕੀਤੀ ਜਾ ਰਹੀ ਹੈ। ਇਹ ਜਲਗਾ ਫਲੇਮਿੰਗੋ ਜਾਣੀ ਕਿ ਰਾਜਹੰਸ ਸਣੇ ਕਈ ਸਮੁੰਦਰੀ ਜੀਵਾਂ ਦਾ ਘਰ ਹੈ। ਵਾਤਾਵਰਣ ਜਿਹੜਾ ਹੈ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹ ਲੰਬੀ ਚੁੰਝ ਵਾਲੇ ਹੁੰਦੇ ਆ ਜੀ ਆਪਣੇ ਪੰਛੀ। ਇਸ ਦੇ ਨਾਲ 200 ਹੈਕਟੇਅਰ ਸਮੁੰਦਰੀ ਤੱਟਾਂ ਦੇ ਬੁਰਾ ਅਸਰ ਪਵੇਗਾ ਤੇ ਦੂਜੇ ਪਾਸੇ ਪ੍ਰੋਜੈਕਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਜਿੰਮੇਵਾਰੀ ਦੇ ਨਾਲ ਕੰਮ ਨੂੰ ਅੱਗੇ ਵਧਾਉਣਗੇ। ਸਜ਼ਾਨ ਰੀਅਲ ਅਸਟੇਟ ਜਿਹੜੀ ਹੈ ਡਿਵੈਲਪਮੈਂਟ LCC ਦੇ ਚੇਅਰਮੈਨ ਆਸ਼ਰਾ ਇਬਹੇ ਸੇਰਾ ਨੇ ਕਿਹਾ ਕਿ ਸਾਡਾ ਧਿਆਨ ਜਿੰਮੇਵਾਰਨਾ ਪ੍ਰਬੰਧਨ, ਵਾਤਾਵਰਣ ਦੇ ਸੁਧਾਰ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਸਥਾਨਕ ਭਾਈਚਾਰਿਆਂ ਦੇ ਲਈ ਲੰਮੇ ਸਮੇਂ ਦੀਆਂ ਕਦਰਾਂ ਕੀਮਤਾਂ ਸਿਰਜਣ ਦੇ ਉੱਤੇ ਹੈ। ਅਸੀਂ ਚੱਲ ਰਹੀਆਂ ਜਿਹੜੀਆਂ ਜਨਤਕ ਅਤੇ ਸੰਸਥਾਈ ਪ੍ਰਤੀਕਿਰਿਆਵਾਂ ਦਾ ਸਤਿਕਾਰ ਕਰਦੇ ਹਾਂ। ਪ੍ਰਧਾਨ ਮੰਤਰੀ ਐਂਡੀ ਰਾਮਾ ਨੇ ਪ੍ਰੋਜੈਕਟ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਅਹਿਮ ਜਿਹੜਾ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਵਾਗਤ ਕਰਦੇ ਰਹੀਏ, ਨਿਰਪੱਖ ਰਹੀਏ ਤੇ ਕਿਸੇ ਵੀ ਸਥਿਤੀ ਵਿਚ ਸਾਡੇ ਸਿਰ ਅਜਿਹਾ ਕਲੰਕ ਨਾ ਲੱਗੇ ਕਿ ਅਸੀਂ ਅਜਿਹਾ ਦੇਸ਼ ਹਾਂ ਜਿੱਥੇ ਨਿਵੇਸ਼ਕਾਂ ਦੇ ਨਾਲ ਦੁਸ਼ਮਣੀ ਵਾਲਾ ਵਿਹਾਰ ਕੀਤਾ ਜਾਂਦਾ। ਇਹ ਵੀ ਲੋਕ ਜਿਹੜੇ ਜੀ ਅਲਬਾਨੀਆ ਵਾਲੇ ਬਹੁਤ ਕਹਿ ਸਕਦੇ ਆ ਤਕਰਾਰ ਕਰਨ ਵਾਲੇ ਨੇ, ਥੋੜੇ ਖੁੰਦਕੀ ਲੋਕ ਨੇ ਜੀ, ਤੇ ਇਹ ਵੀ ਨੀ ਟਲਦੇ ਜਦੋਂ ਫਿਰ ਆਪਣੀਆਂ ਇਹਦੇ ਉੱਤੇ ਆ ਜਾਣ। ਤੇ ਲਓ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਆਖਰ ਦੇ ਵਿਚ ਇਕ ਫੀਫਾ ਦੀ ਖ਼ਬਰ ਜ਼ਰੂਰ ਕਰ ਲਈਏ ਕਿਉਂਕਿ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ, ਦਿਨ ਲਾਗੇ ਆ ਗਏ ਨੇ। ਫੀਫਾ ਵਰਲਡ ਕੱਪ 2026 ਦੇ ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਦੇ ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ। ਕੈਨੇਡਾ, ਮੈਕਸੀਕੋ ਤੇ ਅਮਰੀਕਾ ਦੇ ਨਾਲ ਫੀਫਾ ਵਰਲਡ ਕੱਪ 2026 ਦੀ ਮੇਜ਼ਬਾਨੀ ਕਰਨ ਜਾ ਰਿਹਾ। 11 ਜੂਨ ਤੋਂ ਜਿਹੜਾ ਸੀ 19 ਜੁਲਾਈ ਤੱਕ 2026 ਤੱਕ ਫੀਫਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਜਿਹੜਾ ਸੀ ਟੂਰਨਾਮੈਂਟ ਹੋਣਾ, ਜਿਸ ਦੇ ਵਿਚ 16 ਸ਼ਹਿਰਾਂ ਦੇ ਵਿਚ 104 ਮੈਚਾਂ ਦੇ ਲਈ 48 ਦੇਸ਼ ਇਕੱਠੇ ਹੋਣਗੇ। ਕੈਨੇਡਾ ਟੋਰਾਂਟੋ ਤੇ ਵੈਂਕੂਵਰ ਵਿਚ 13 ਮੈਚਾਂ ਦੀ ਮੇਜ਼ਬਾਨੀ ਕਰਨਗੇ ਤੇ ਫੁੱਟਬਾਲ ਕੈਨੇਡਾ ਦੀ ਸਭ ਤੋਂ ਵੱਡੀ ਹਰਮਨ ਪਿਆਰੀ ਖੇਡ ਜਿਹੜੀ ਹੈ ਤੇ ਇਸ ਨੂੰ ਦੇਸ਼ ਦੇ ਵਿਚ ਸਭ ਤੋਂ ਤੇਜ਼ੀ ਦੇ ਨਾਲ ਵੱਧ ਰਹੀ ਖੇਡ ਮੰਨਿਆ ਜਾਂਦਾ ਜੋ ਸਥਾਨਕ ਖੇਤਰਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਉਹ ਉਮਰ ਤੇ ਪਿਛੋਕੜ ਦੇ ਲੋਕਾਂ ਨੂੰ ਜੋੜਦਾ ਹੈ। ਜਿਸ ਦੇ ਦੌਰਾਨ ਕੈਨੇਡਾ ਦੇ ਵਿਚ ਇਸ ਟੂਰਨਾਮੈਂਟ ਦਾ ਲੁਤਫ ਮਾਨਣ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਜਿਹੜੀ ਏਜੰਸੀ CBSA ਨੇ ਫੀਫਾ ਵਰਲਡ ਕੱਪ 2026 ਦੇ ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸ਼ੰਸਕਾਂ, ਟੀਮਾਂ ਅਧਿਕਾਰੀਆਂ ਤੇ ਮੀਡੀਆ ਕਰਮਚਾਰੀਆਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ। CBSA ਨੇ ਜਿਹੜਾ ਸੀ ਸਪਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਦੇ ਵਿਚ ਦਾਖਲੇ ਦੀ ਗਰੰਟੀ ਨਹੀਂ ਹੈ। ਸਿਰਫ ਮੈਚ ਦੇਖਣਾ ਤੇ ਤੁਸੀਂ ਵਾਪਸ ਜਾਣਾ, ਇਹ ਨਾ ਮੰਨ ਲਿਓ ਕਿ ਇੱਥੇ ਦੇ ਹੋ ਕੇ ਰਹਿ ਜਾਣਾ। ਯਾਤਰੀਆਂ ਨੂੰ ਆਪਣੇ ਦੇਸ਼ ਦੇ ਅਨੁਸਾਰ ਵੀਜ਼ਾ ਜਾਂ ਹੋਰ ਦਾਖਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਨੇ। ਫੀਫਾ ਵਰਲਡ ਕੱਪ ਦੇ ਲਈ ਕੋਈ ਵਿਸ਼ੇਸ਼ ਫੀਫਾ ਵੀਜ਼ਾ ਉਪਲਬਧ ਨਹੀਂ ਹੈ। ਏਜੰਸੀ ਨੇ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੇ ਕੋਲ ਵੈਧ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਨੇ। ਪਾਸਪੋਰਟ ਵਿਦੇਸ਼ ਯਾਤਰਾ ਦੇ ਲਈ ਸਭ ਤੋਂ ਭਰੋਸੇਯੋਗ ਤੇ ਸਰਵ ਸਵੀਕਾਰ ਦਸਤਾਵੇਜ਼ ਮੰਨਿਆ ਜਾਂਦਾ ਹੈ। ਹਵਾਈ ਰਾਹੀਂ ਜਿਹੜਾ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਐਡਵਾਂਸ ਡਿਕਲੇਰੇਸ਼ਨ ਜਿਹੜੀ ਹੈ ਡਿਕਲੇਅਰ ਕਰਨੀ ਪਵੇਗੀ। ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ ਜਿਸ ਦੇ ਰਾਹੀਂ ਉਹ ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਜਾਣਕਾਰੀ ਆਗਮਨ ਤੋਂ 72 ਘੰਟੇ ਪਹਿਲਾਂ ਜਮ੍ਹਾਂ ਕਰ ਸਕਦੇ ਨੇ। ਇਸ ਦੇ ਨਾਲ ਹਵਾਈ ਅੱਡਿਆਂ ਦੇ ਉੱਤੇ ਕਾਰਵਾਈ ਜਿਹੜੀ ਹੈ ਤੇਜ਼ੀ ਦੇ ਨਾਲ ਹੋ ਸਕੇਗੀ। ਸੜਕ ਰਾਹੀਂ ਕੈਨੇਡਾ ਆਉਣ ਵਾਲਿਆਂ ਨੂੰ ਸਰਹੱਦੀ ਉਡੀਕ ਸਮੇਂ ਜਿਹੜਾ ਬਾਰਡਰ ਵੇਟ ਟਾਈਮਸ ਜਿਹੜਾ ਉਹਦੀ ਜਾਂਚ ਕਰਕੇ ਆਪਣਾ ਰੂਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ। CBSA ਮੁਤਾਬਕ ਮੈਚਾਂ ਵਾਲੇ ਦਿਨਾਂ ਦੇ ਵਿਚ ਸਰਹੱਦਾਂ ਦੇ ਉੱਤੇ ਭਾਰੀ ਭੀੜ ਹੋ ਸਕਦੀ ਹੈ। ਸਵੇਰੇ ਜਲਦੀ ਯਾਤਰਾ ਕਰਨਾ, ਸਰਹੱਦੀ ਦਫ਼ਤਰਾਂ ਦੇ ਕੰਮਕਾਜੀ ਸਮੇਂ ਦੀ ਪਹਿਲਾਂ ਜਾਣਕਾਰੀ ਲੈਣਾ ਲਾਭਦਾਇਕ ਰਹੇਗਾ। ਕਿਸ਼ਤੀ ਜਾਂ ਹੋਰ ਨਿੱਜੀ ਜਲ ਯਾਨ ਰਾਹੀਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਦੇ ਲਈ CBSA ਨੂੰ ਜਿਹੜਾ ਤੁਰੰਤ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 30 ਮਈ 2026 ਰਾਤ 11:49 ਦੇ ਉੱਤੇ ਈਸਟਰਨ ਟਾਈਮ ਤੋਂ 29 ਅਗਸਤ 2026 ਤੱਕ ਕੈਨੇਡਾ ਸਰਕਾਰ ਵੱਲੋਂ ਇੱਕ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ। ਇਸ ਦੇ ਅਨੁਸਾਰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ, ਇੰਡੀਅਨ ਐਕਟ ਤੇ ਅਧੀਨ ਜਿਹੜਾ ਰਜਿਸਟਰਡ ਵਿਅਕਤੀਆਂ ਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਦੇ ਵਿਚ ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੇ ਵਿਚ ਰਹੇ ਹੋਣ, ਉਨ੍ਹਾਂ ਦੀ ਕੈਨੇਡਾ ਆਗਮਨ ਦੇ ਉੱਤੇ ਵਿਸ਼ੇਸ਼ ਸਿਹਤ ਜਾਂਚ ਜਿਹੜੀ ਕੀਤੀ ਜਾਵੇਗੀ ਕਿਉਂਕਿ ਬੋਲਾ ਵਗੈਰਾ ਚੱਲ ਰਿਹਾ ਉਨ੍ਹਾਂ ਮੁਲਕਾਂ ਦੇ ਵਿਚ। ਸਿਹਤ ਅਧਿਕਾਰੀਆਂ ਵੱਲੋਂ ਮੁਲਾਂਕਣ ਦੇ ਆਧਾਰ ਦੇ ਉੱਤੇ ਜ਼ਰੂਰੀ ਜਨਤਕ ਸਿਹਤ ਉਪਾਅ ਲਾਗੂ ਕੀਤੇ ਜਾਣਗੇ। ਜੇ ਕਿਸੇ ਯਾਤਰੀ ਦੇ ਵਿਚ ਇਬੋਲਾ ਦੇ ਲੱਛਣ ਪਾਏ ਜਾਂਦੇ ਨੇ ਤਾਂ ਉਸ ਨੂੰ 21 ਦਿਨਾਂ ਦੇ ਲਈ ਕੁਆਰੰਟੀਨ ਦੇ ਵਿਚ ਜਿਹੜਾ ਰਹਿਣਾ ਲਾਜ਼ਮੀ ਹੋਏਗਾ। ਯਾਤਰੀਆਂ ਨੂੰ ਸਿੱਧਾ ਨਿਰਧਾਰਿਤ ਕੁਆਰੰਟੀਨ ਜਿਹੜੀ ਹੈ ਉਹਦੇ ਸਥਾਨ ਦੇ ਉੱਤੇ ਜਾਣਾ ਹੋਏਗਾ ਤੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਏਗੀ। ਉਹਦੇ ਅਧੀਨ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਅਪਰਾਧ ਮੰਨਿਆ ਜਾਵੇਗਾ ਜਿਸ ਦੇ ਲਈ ਵੱਧ ਤੋਂ ਵੱਧ $10,00,000 ਜੁਰਮਾਨਾ, 3 ਸਾਲ ਤੱਕ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਨੇ। CBSA ਨੇ ਯਾਤਰੀਆਂ ਨੂੰ ਜਿਹੜਾ ਇਹ ਵੀ ਕਿਹਾ ਕਿ ਦਵਾਇਆ ਹੈ ਕਿ ਉਹ ਆਪਣੇ ਨਾਲ ਲਿਆਂਦੇ ਹਰ ਸਮਾਨ ਦੀ ਸਹੀ ਘੋਸ਼ਣਾ ਕਰਨ, ਨਾ ਕਿ 10 ਦਿਨ ਕੁਝ ਹੋਰ ਜੋ ਕੁਝ ਲਿਆਂਦਾ, ਚਾਹੇ ਦਵਾਈਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹ ਤੁਹਾਨੂੰ ਦੱਸਣਾ ਪਵੇਗਾ। 10,000 ਜਿਹੜੇ ਨੇ ਕੈਨੇਡੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਦੇ ਨਾਲ ਯਾਤਰਾ ਕਰਨ ਵਾਲਿਆਂ ਦੇ ਲਈ ਇਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੁਝ ਮਾਸ, ਡੇਅਰੀ ਉਤਪਾਦ, ਫਲ ਅਤੇ ਸਬਜ਼ੀਆਂ ਕੈਨੇਡਾ ਦੇ ਵਿਚ ਲਿਆਂਦੇ ਜਾਣ ਦੇ ਉੱਤੇ ਪਾਬੰਦੀ ਹੋ ਸਕਦੀ ਹੈ। ਲੋ ਦੋਸਤੋ, ਇਹ ਸੀ ਜੀ ਫੀਫਾ ਦੀ ਤਿਆਰੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਕਾਲ ਤੁਸੀਂ ਕਰ ਸਕਦੇ ਹੋ ਤੇ ਮੈਂ ਤਦ ਤੱਕ ਕਰਦਾ ਹਾਂ ਆਪਣੀ ਕਹਾਣੀ ਦੀ ਤਿਆਰੀ ਤੇ ਕਹਾਣੀ ਤੁਹਾਨੂੰ ਸੁਣਾਉਂਦੇ ਅੱਜ ਆਪਣੇ ਕਹਾਣੀ ਜਿਹੜੀ ਹੈਗੀ ਆ ਘਰਵਾਲੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ ਕਹਾਣੀ ਹੈ ਘਰਵਾਲੀ ਤੇ ਉਹਦਾ ਜ਼ਿਕਰ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਬਾਤ ਜ਼ਰੂਰ ਪਾ ਲਈਏ ਦੋਸਤਾਂ ਦੀ ਤੇ ਫਿਰ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਉੱਤੇ ਚੱਲ ਕੇ ਤੇ ਫਿਰ ਨਾਲ ਦੀ ਨਾਲ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਦੋਸਤੋ ਤੁਹਾਡੇ ਲਈ ਖੁੱਲੀਆਂ ਨੇ ਕੋਈ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਗੱਲਾਂ ਬਾਤਾਂ ਸੁਣਦੇ ਤਾਂ ਜ਼ਰੂਰ ਉਹਦੇ ਵਿੱਚ ਤੁਸੀਂ ਯੋਗਦਾਨ ਜਿਹੜਾ ਆਪਣਾ ਪਾ ਸਕਦੇ ਹੋ ਤੇ ਲਓ ਫਿਰ ਆਪਾਂ ਤਦ ਤੱਕ ਚੱਲਦੇ ਹਾਂ ਤੁਹਾਡੇ ਸੁਨੇਹਾਂ ਦੇ ਵੱਲ ਪਰਮਿੰਦਰ ਜੀ ਫਗਵਾੜੇ ਤੋਂ ਭਾਰਤ ਸਾਹਿਬ ਤੇ ਸਾਰੇ ਦੁਆਬਾ ਰੇਡੀਓ ਸਤਿਕਾਰ ਸਰੋਤਿਆਂ ਨੂੰ ਸੱਜਣਾ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਭੇਜਦੇ ਨੇ ਜੀ ਜੀਆਂ ਨੂੰ ਜੀ ਪਰਮਿੰਦਰ ਜੀ ਤੇ ਲਾਈਕ ਨੰਬਰ 2 ਜੀ ਕਹਿੰਦੇ ਉਸ ਤੋਂ ਬਾਅਦ ਸੁਨੇਹਾ ਆਇਆ ਆਪਾਂ ਨੂੰ ਸੁਰਿੰਦਰ ਕੌਰ ਮਾਲ ਜੀ ਦਾ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਜੀ ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਲਾਈਕ ਨੰਬਰ 4 ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਾਂ ਨੂੰ ਸਮੂਹਿਕ ਰੂਪ ਦੇ ਵਿਚ ਜੀ ਦਵਿੰਦਰ ਭਾਰਤ ਜੀ UAE ਤੋਂ ਸਤਿ ਸ੍ਰੀ ਅਕਾਲ ਲਿਖਦੇ ਨੇ ਬਲਰਾਜ ਸਿੰਘ ਸੰਧੂ ਅੰਕਲ US ਤੋਂ ਆਸ਼ੀਰਵਾਦ ਦੇ ਰਹੇ ਨੇ ਭਾਰਤ ਸਾਹਿਬ ਤੇ ਸਮੂਹ ਸਤਿਕਾਰ ਸਰੋਤਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਹੈ ਜੀ ਤੇ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਅੰਕਲ ਜੀ ਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ੍ਰੀ ਅਕਾਲ ਭੇਜਦੇ ਨੇ ਬਲਵੀਰ ਸੈਣੀ ਸਾਹਿਬ ਆਪਣੀ ਚੰਡੀਗੜ੍ਹ ਤੋਂ, ਰਾਜਧਾਨੀ ਤੋਂ ਭੁਪਿੰਦਰ ਭਾਰਤ ਜੀ, ਰਾਜਨ ਸੈਣੀ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ ਜੀ, ਜੀਆਂ ਨੂੰ ਜੀ। ਤੇ ਕਹਿੰਦੇ ਲਾਈਕ ਨੰਬਰ 9 ਜੀ, ਬਲਵੀਰ ਸਿੰਘ ਸੈਣੀ ਸਾਹਿਬ। ਦੂਸਰੇ ਆਪਣੇ ਟੀਮ ਦੇ ਵੱਲੋਂ ਵੀ ਸੁਨੇਹਾ ਆਇਆ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜਦੇ ਨੇ ਟੀਮ ਵੱਲੋਂ ਦੁਆਬਾ ਰੇਡੀਓ। ਤੇ ਮਾਲ ਸੁਰਿੰਦਰ ਜੀ ਲਿਖਦੇ ਨੇ ਬਹੁਤ ਹੀ ਵਧੀਆ ਸਾਂਝ ਸੈਣੀ ਸਾਹਿਬ ਜੀ। ਤੇ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਲਓ ਦੋਸਤੋ, ਤੇ ਜਾਂਦੇ ਜਾਂਦੇ ਫਿਰ ਆਪਾਂ ਹੁਣ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਹਾਣੀ ਦੀਆਂ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲਵਾਂਗੇ ਤੇ ਤੁਹਾਡੀ ਕਾਲ ਵੀ ਮੈਂ ਫਿਰ ਬਾਅਦ ਦੇ ਵਿਚ ਹੀ ਸੁਣਾਂਗਾ। ਕਹਾਣੀ ਤੋਂ ਬਾਅਦ ਜੇ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ, ਪਰ ਇੱਕ ਛੋਟਾ ਜਿਹਾ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਕਹਾਣੀ ਵੱਲ ਨੂੰ ਚੱਲਦੇ ਹਾਂ ਜੀ। ਵਾਸ਼ਿੰਗਟਨ ਫਰੇਟ ਸਰਵਿਸ, ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ, ਕੰਟੈਕਟ ਨੰਬਰ ਪੌਲ ਸੰਧੂ 253-266-6924, ਗੈਰੀ ਧਾਲੀਵਾਲ 206-354-4060, ਆਫਿਸ 206-575-6257, 15th ਸਾਊਥ ਗ੍ਰੈਡੀਵੇ ਸੁਈਟ 436, ਰੈਂਟੋਨ, ਵਾਸ਼ਿੰਗਟਨ 98057, ਵਾਸ਼ਿੰਗਟਨ ਫਰੇਟ ਸਰਵਿਸ .com।
2: ਮਹਿਫਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3355-94। ਪ੍ਰੋਗਰਾਮ ਮਹਿਫਲ ਮਿੱਤਰਾਂ ਦੀ
0: ਜੀ। ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲੇ ਦੁਨੀਆ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ। ਜੀ ਦੋਸਤੋ, ਜਿਵੇਂ ਕਿ ਮੈਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਹਾਣੀ ਦਾ, ਤੇ ਕਹਾਣੀ ਦੇ ਵੱਲ ਨੂੰ ਚੱਲਦੇ ਹਾਂ। ਅੱਜ ਵਿਰਸੇ ਵਿਰਾਸਤ ਦੀ ਬਾਤ ਵੀ ਆਪਾਂ ਪਾਉਂਦੇ ਹਾਂ ਅੱਜ ਦੇ ਦਿਨ ਦੇ ਉੱਤੇ, ਵੀਰਵਾਰ ਵਾਲੇ ਦਿਨ ਨੂੰ। ਤੇ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝ ਪਹੁੰਚ ਜਾ ਰਹੇ ਹਾਂ ਇਸਮਤ ਚੁਗਤਾਈ ਹੋਣਾ ਜੀ ਦੀ ਕਲਮ ਦੇ ਵਿੱਚੋਂ, ਕਹਾਣੀ ਹੈ ਘਰ ਵਾਲੀ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀ, ਇਸਮਤ ਚੁਗਤਾਈ ਜੀ ਜਿਹੜੇ ਬੰਬੇ ਦੇ ਵਿੱਚ ਰਹਿੰਦੇ ਸਨ, ਬਹੁਤ ਸਾਰੇ ਉਹਨਾਂ ਦੇ ਨਾਵਲ ਤੇ ਆਪਣੇ ਲੇਡੀ ਨੇ ਜੀ, ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਫਿਲਮਾਂ ਦੇ ਵਿੱਚ ਕੁਝ ਕਿਰਦਾਰ ਲਿਖੇ, ਤੇ ਇਸੇ ਤਰ੍ਹਾਂ ਕਹਾਣੀਆਂ ਜਾਂ ਸਮਾਜਿਕ ਤੌਰ ਦੇ ਉੱਤੇ ਔਰਤਾਂ ਦੀ ਗੱਲ ਕਰਦੇ ਆਏ ਨੇ, ਤੇ ਉਹਨੇ ਵਿਸ਼ਿਆਂ ਦੇ ਵਿੱਚੋਂ ਇੱਕ ਕਹਾਣੀ ਹੈ ਘਰ ਵਾਲੀ, ਇਸਮਤ ਚੁਗਤਾਈ ਹੋਣਾ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਦੇਖਦੇ ਹਾਂ ਕਹਾਣੀ ਦੋਸਤੋ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਤੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

ਜਿਸ ਦਿਨ ਦੀ ਮਿਰਜ਼ਾ ਦੀ ਨਵੀਂ ਨੌਕਰੀ ਨੌਕਰਾਣੀ ਜਿਹੜੀ ਸੀ ਲਾਜੋ ਘਰ ਆਈ ਸੀ ਤਾਂ ਸਾਰੇ ਮੁਹੱਲੇ ਦੇ ਵਿੱਚ ਖਲਬਲੀ ਜਿਹੀ ਮਚੀ ਹੋਈ ਸੀ। ਜਮਾਦਾਰ ਜਿਹੜਾ ਮਸੀ ਦੋ ਝਾੜੂ ਮਾਰਦਾ ਤੇ ਨਸ ਜਾਂਦਾ ਸੀ, ਹੁਣ ਜ਼ਮੀਨ ਨੂੰ ਦੇਰ ਤੱਕ ਖੁਰਚੀ ਜਾਂਦਾ। ਧੋਦੀ ਜਿਹੜਾ ਪਾਣੀ ਨੂੰ ਦੁੱਧ ਦਾ ਜਿਹੜਾ ਸੀ ਤੁੜਕਾ ਲਾ ਕੇ ਮੜ ਜਾਂਦਾ ਸੀ, ਹੁਣ ਘਰੋਂ ਕੜਿਆ ਹੋਇਆ ਦੁੱਧ ਲਿਆਉਣ ਲੱਗ ਪਿਆ ਸੀ। ਇੰਨਾ ਗਾੜਾ ਕਿ ਰਬੜੀ ਦਾ ਭੁਲੇਖਾ ਪੈਣ ਲੱਗਦਾ ਸੀ। ਪਤਾ ਨਹੀਂ ਕਿਸ ਅਰਮਾਨ ਭਰੀ ਨੇ ਲਾਜੋ ਨਾ ਰੱਖਿਆ ਹੋਵੇਗਾ ਉਸਦਾ ਜਿਹੜਾ ਲਾਜ ਤੇ ਸ਼ਰਮ ਤੇ ਲਾਜੋ ਦੀ ਦੁਨੀਆਂ ਦੇ ਵਿੱਚ ਕੋਈ ਅਰਥ ਨਹੀਂ ਸਨ। ਪਤਾ ਨਹੀਂ ਕਿੱਥੇ ਤੇ ਕਿਸ ਦੇ ਢਿੱਡੋਂ ਨਿਕਲੀ ਸੜਕਾਂ ਦੇ ਉੱਤੇ ਰੁਲ ਖੁਲ ਕੇ ਪਲੀ, ਤੇਰੇ ਮੇਰੇ ਟੁੱਕੜ ਖਾ ਕੇ ਇਸ ਲਾਇਕ ਹੋ ਗਈ ਕਿ ਖੋ ਖਾ ਕੇ ਢਿੱਡ ਭਰ ਸਕੇ। ਜਦੋਂ ਸਿਆਣੀ ਹੋ ਗਈ ਤਾਂ ਉਸਦਾ ਸਰੀਰ ਉਸਦੀ ਇੱਕੋ ਇੱਕ ਪੂੰਜੀ ਸਾਬਤ ਹੋਇਆ। ਛੇਤੀ ਹੀ ਹਾਣ ਪਰਵਾਨ ਦੇ ਅਵਾਰਾ ਮੁੰਡਿਆਂ ਦੀ ਸੋਭਤ ਦੇ ਵਿੱਚ ਜ਼ਿੰਦਗੀ ਦੇ ਅਛੂਤੇ ਭੇਦ ਜਾਣ ਗਈ ਤੇ ਬੇਲਗਾਮ ਘੋੜੀ ਬਣ ਗਈ। ਮੁੱਲ ਭਾ ਕਰਨ ਦੀ ਉਸਨੂੰ ਬਿਲਕੁਲ ਵੀ ਆਦਤ ਨਹੀਂ ਸੀ। ਜੇ ਕੋਈ ਹੱਥ ਲੱਗ ਗਿਆ ਤਾਂ ਕੀ ਕਹਿਣਾ, ਨਗਦ ਨਾ ਸਹੀ ਉਧਾਰ ਹੀ ਸਹੀ। ਜੇ ਅਗਲੇ ਦੇ ਵਿੱਚ ਉਧਾਰ ਦੀ ਗੁੰਜਾਇਸ਼ ਵੀ ਨਾ ਹੁੰਦੀ ਤਾਂ ਪੁੰਨ ਖਾਤ ਹੀ ਸੀ। ਕਿਉਂ ਨੀ ਤੈਨੂੰ ਸ਼ਰਮ ਨਹੀਂ ਆਉਂਦੀ, ਲੋਕ ਉਸਨੂੰ ਪੁੱਛਦੇ ਸੀ। ਆਉਂਦੀ ਹੈ, ਉਹ ਢੀਠਾਂ ਵਾਂਗ ਜਵਾਬ ਦਿੰਦੀ। ਇੱਕ ਦਿਨ ਖੱਟਾ ਖਾਏਗੀ ਤੇ ਖੱਟਾ, ਕਹਿੰਦੇ ਆ ਲੋਕ। ਲਾਜੋ ਨੂੰ ਕਦੋਂ ਪਰਵਾਹ ਸੀ ਇਸ ਦੇ ਬਾਰੇ, ਉਹ ਤਾਂ ਖੱਟਾ ਮਿੱਠਾ ਸਭੋ ਹੀ ਕੁਝ ਇੱਕੋ ਹੱਲ ਡਕਾਰ ਜਾਣ ਦੀ ਆਦੀ ਸੀ। ਸੂਰਤ ਬੜੀ ਭੋਲੀ ਭਾਲੀ, ਅੱਖਾਂ ਹਿਰਨੀ ਵਾਂਗ ਚੰਚਲ, ਛੋਟੇ ਛੋਟੇ ਦੰਦ, ਮੁਸ਼ਕੀ ਰੰਗ, ਮੱਲੋ ਮੱਲੀ ਧਿਆਨ ਖਿੱਚ ਲੈਣ ਵਾਲੀ ਤੋਰ ਕਿ ਦੇਖਣ ਵਾਲੀ ਦੀ ਜ਼ੁਬਾਨ ਰੁਕ ਜਾਂਦੀ ਤੇ ਅੱਖਾਂ ਬਕਵਾਸ ਕਰਨ ਲੱਗ ਪੈਂਦੀਆਂ ਸਨ। ਮਿਰਜ਼ਾ ਕੁਆਰੇ ਸਨ, ਹੱਥੀ ਰੋਟੀਆਂ ਪਕਾਉਂਦੇ ਪਕਾਉਂਦੇ ਭੱਬੂ ਬਣੇ ਹੋਏ ਸਨ। ਛੋਟੀ ਜਿਹੀ ਬਸਤੀ ਦੀ ਦੁਕਾਨ ਸੀ ਜਿਸ ਨੂੰ ਉਹ ਜਨਰਲ ਸਟੋਰ ਕਹਿੰਦੇ ਸੀ। ਪਿੰਡ ਜਾ ਕੇ ਵਿਆਹ ਕਰਾਉਣ ਦੀ ਜਿਹੜੀ ਵੇਲ ਨਹੀਂ ਸੀ ਮਿਲਦੀ ਉਹਨਾਂ ਨੂੰ। ਕਦੀ ਵਪਾਰ ਇੰਨਾ ਮੰਦਾ ਹੁੰਦਾ ਕਿ ਦਿਵਾਲਾ ਨਿਕਲਣ ਵਾਲਾ ਹੋ ਜਾਂਦਾ ਸੀ, ਕਦੀ ਇੰਨੀ ਗਾਹਕੀ ਪੈਂਦੀ ਸੀ ਕਿ ਸਿਰ ਖੁਰਕਣ ਦੀ ਵੇਲ ਨਾ ਮਿਲਦੀ। ਸਿਹਰਾ ਬਣਵਾਉਣ ਦੀ ਜੀ ਦੀ ਗੱਲ ਤਾਂ ਦੂਰ ਦੀ ਸੀ। ਬਖਸ਼ੀ ਨੂੰ ਲਾਜੋ ਇੱਕ ਬੱਸ ਸਟਾਪ ਦੇ ਉੱਤੇ ਮਿਲੀ ਸੀ। ਪਤਨੀ ਪੂਰੇ ਦਿਨਾਂ ਦੇ ਉੱਤੇ ਸੀ ਤੇ ਨੌਕਰਾਣੀ ਦੀ ਲੋੜ ਸੀ। ਜਦੋਂ ਬੱਚਾ ਹੋ ਗਿਆ ਉਸਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਲਾਜੋ ਮਾਰ ਖਾਣ ਦੇ ਉੱਤੇ ਕੱਢੇ ਜਾਣ ਦੀ ਆਦੀ ਸੀ, ਪਰ ਬਖਸ਼ੀ ਨੂੰ ਉਸਦੀ ਆਦਤ ਜਿਹੜੀ ਸੀ ਜਹੀ ਪੈ ਗਈ ਸੀ। ਪਰ ਹੁਣ ਉਸਨੂੰ ਸਮੁੰਦਰ ਪਾਰ ਇੱਕ ਵੱਡੀ ਨੌਕਰੀ ਮਿਲ ਗਈ। ਇਸ ਦੇ ਲਈ ਉਹਨੇ ਸੋਚਿਆ ਕਿ ਲਾਜੋ ਨੂੰ ਮਿਰਜ਼ੇ ਦੇ ਕੋਲ ਛੱਡ ਜਾਏ। ਕੰਜਰੀਆਂ ਕੋਲੋਂ ਮਿੱਟੀ ਪਲੀਤ ਕਰਾਉਂਦਾ ਫਿਰਦਾ ਇਹ, ਜ਼ਰਾ ਇਹ ਮੁਫ਼ਤ ਦਾ ਮਾਲ ਵੀ ਚੱਖ ਲਵੇਗਾ। ਲਾਹੌਲ ਵਾਲਾ ਕੁਵੱਤ, ਮੈਂ ਨੀਚ ਔਰਤਾਂ ਨੂੰ ਘਰੇ ਨਹੀਂ ਵੜਨ ਦਿੰਦਾ, ਮਿਰਜ਼ਾ ਭੜਕ ਗਏ। ਉਹ ਮੀਆਂ ਛੱਡੋ ਵੀ, ਸਾਰਾ ਕੰਮ ਕਾਜ ਕਰੇਗੀ ਸੋ ਮੁਫ਼ਤ ਦੇ ਖਾਤੇ ਦੇ ਵਿੱਚ, ਬਖਸ਼ੀ ਨੇ ਸਜ਼ਾ ਜਿਹੜਾ ਸਮਝਾਇਆ ਉਹਨੂੰ। ਨਹੀਂ ਬਈ ਨਹੀਂ, ਇਹ ਲਾਨਤ ਕਿਉਂ ਮੇਰੇ ਸਿਰ ਮੜੀ ਜਾ ਰਹੀ ਹੋ, ਆਪਣੇ ਨਾਲ ਹੀ ਕਿਉਂ ਨਹੀਂ ਲੈ ਜਾਂਦੇ ਤੁਸੀਂ? ਮੇਰੇ ਇਕੱਲੇ ਦੀ ਟਿਕਟ ਆਈ ਹੈ, ਸਾਰੇ ਟੱਬਰ ਦੀ ਨਹੀਂ। ਇੰਨੇ ਵਿੱਚ ਲਾਜੋ ਰਸੋਈ ਦੇ ਉੱਤੇ ਧਾਵਾ ਬੋਲ ਚੁੱਕੀ ਸੀ। ਲਹਿੰਗੇ ਨੂੰ ਲੰਗੋਟ ਵਾਂਗ ਕੱਸੀ ਇੱਕ ਲੰਮਾ ਬਾਂਸ ਜਿਸਦੇ ਸਿਰੇ ਦੇ ਉੱਤੇ ਝਾੜੂ ਵੱਜਿਆ ਸੀ, ਚੁੱਕੀ ਸਾਰੇ ਘਰ ਦੇ ਵਿੱਚ ਘੁਮਾਉਂਦੀ ਫਿਰ ਰਹੀ ਸੀ। ਜਦੋਂ ਜਾਲੇ ਲਾਉਂਦੇ ਸੀ ਆਪਾਂ ਵੀ ਹਨਾ ਛੋਟੇ ਹੁੰਦੇ, ਤੇ ਮੂਹਰੇ ਡੰਡੇ ਦੇ ਮੂਹਰੇ ਬਾਂਸ ਦੇ ਕੋਈ ਛੋਟੇ ਦੇ ਤੇ ਝਾੜੂ ਬੰਨ ਲੈਂਦੇ ਹੁੰਦੇ ਸੀ। ਬਖਸ਼ੀ ਨੇ ਜਦੋਂ ਉਸਨੂੰ ਮਿਰਜ਼ਾ ਦੇ ਫੈਸਲੇ ਦੇ ਬਾਰੇ ਦੱਸਿਆ ਤਾਂ ਉਸਨੇ ਬਿਲਕੁਲ ਨੋਟਿਸ ਨਾ ਲਿਆ। ਉਸਨੂੰ ਪਤੀਲੀ ਟਾਂਡ ਉੱਤੇ ਰੱਖ ਆਉਣ ਦੇ ਲਈ ਕਿਹਾ ਤੇ ਆਪ ਨਲਕੇ ਤੋਂ ਪਾਣੀ ਭਰਨ ਚਲੀ ਗਈ। ਜੇ ਤੂੰ ਕਹੇ ਤਾਂ ਵਾਪਸ ਘਰ ਛੱਡ ਆਵਾਂ ਤੈਨੂੰ, ਚੱਲ ਦਫਾ ਹੋ, ਤੂੰ ਮੇਰਾ ਖਸਮ ਲੱਗਦਾ ਜਿਹੜਾ ਮੈਨੂੰ ਪੇਕੇ ਛੱਡ ਆਵੇਗਾ।
ਜਾ ਆਪਣਾ ਰਸਤਾ ਫੜ ਜਾ ਕੇ, ਮੈਂ ਇੱਥੇ ਆਪੇ ਨਿਬੜ ਲਵਾਂਗੀ। ਬਖਸ਼ੀ ਨੇ ਮੋਟੀ ਜਿਹੀ ਗਾਲ ਕੱਢੀ ਕਿ ਚੱਗਲ ਆਕੜਦੀ ਹੈ ਕਿਸ ਗੱਲ ਦੇ ਉੱਤੇ। ਲਾਜੋ ਨੇ ਉਸਦੇ ਨਾਲੋਂ ਵੀ ਤਕੜੀ ਗਾਲ ਕੱਢੀ ਕਿ ਬਖਸ਼ੀ ਵਰਗੇ ਲਫੰਗੇ ਨੂੰ ਵੀ ਪਸੀਨੇ ਆਉਣ ਲੱਗ ਪਏ। ਬਖਸ਼ੀ ਦੇ ਜਾਣ ਦੇ ਪਿੱਛੋਂ ਮਿਰਜ਼ਾ ਦੇ ਹੋਸ਼ ਕੁਝ ਇਸ ਤਰ੍ਹਾਂ ਗੁੰਮ ਹੋਏ ਕਿ ਉਹ ਯਕਦਮ ਮਸਜਿਦ ਦੇ ਵੱਲ ਭੱਜ ਤੁਰੇ। ਉੱਥੇ ਬੈਠ ਕੇ ਸੋਚਣ ਲੱਗੇ, ਐਵੇਂ ਖਰਚਾ ਵਧੇਗਾ, ਚੋਰੀ ਵੱਖਰੀ ਕਰੇਗੀ, ਕਹੀ ਬਲਾ ਸਿਰ ਆਣ ਪਈ ਹੈ। ਮਗਰਬ ਦੀ ਨਮਾਜ਼ ਤੋਂ ਪਿੱਛੋਂ ਘਰ ਆਏ ਤਾਂ ਹੈਰਾਨ ਹੀ ਰਹਿ ਗਏ, ਜਿਵੇਂ ਬੀ ਅੰਮਾ ਮਰਹੂਮ ਵਾਪਸ ਤਸ਼ਰੀਫ ਲੈ ਆਈ ਹੋਵੇ। ਘਰ ਚੰਦਨ ਵਾਂਗ ਚਮਕ ਰਿਹਾ ਸੀ। ਪਾਣੀ ਪੀਣ ਵਾਲਾ ਕੋਰਾ ਤੋੜਾ ਤੇ ਉਸਦੇ ਉੱਤੇ ਮਾਂਜਿਆ ਹੋਇਆ ਕਟੋਰਾ ਝਿਲਮਲਾ ਰਿਹਾ ਸੀ। ਲਾਲਟੈਨ ਸਾਫ ਸੁਥਰੀ ਜਗਮਗਾ ਰਹੀ ਸੀਗੀ। ਮੀਆਂ ਖਾਣਾ ਲਿਆਵਾਂ? ਲਾਜੋ ਨੇ ਘਾਟ ਘਾਟ ਦਾ ਪਾਣੀ ਪੀਤਾ ਸੀ। ਖਾਣਾ? ਅੱਗਿਓਂ ਬੋਲਦਾ ਮੀਆਂ, ਸਬਜ਼ੀ ਤਿਆਰ ਹੈ, ਗਰਮਾ ਗਰਮ ਫੁਲਕੇ ਲਾਹ ਦਿੰਦੀ ਆ, ਬਸ ਤੁਸੀਂ ਬੈਠੋ। ਬਿਨਾਂ ਜਵਾਬ ਉਡੀਕੇ ਉਹ ਰਸੋਈ ਦੇ ਵਿੱਚ ਚਲੀ ਗਈ। ਆਲੂ ਪਾਲਕ ਦੀ ਸਬਜ਼ੀ, ਧੋਤੀ ਮੂੰਗੀ ਦੀ ਦਾਲ, ਜੀਰੇ ਤੇ ਪਿਆਜ਼ ਦਾ ਤੁੜਕਾ, ਬਸ ਅੰਮਾ ਜੀ ਦੇ ਹੱਥੋਂ ਹੀ ਖਾਧਾ ਸੀ, ਖਾਂਦੀ ਸੀ। ਮੂੰਹ ਦੇ ਵਿੱਚ ਬੁਰਕੀ ਰੁਕ ਗਈ। ਪੈਸੇ ਕਿੱਥੋਂ ਲਿਆਈ ਹੈ ਤੂੰ? ਉਹਨਾਂ ਪੁੱਛਿਆ। ਬਾਣੀਏ ਤੋਂ ਸਮਾਨ ਉਧਾਰ ਲੈ ਆਂਦਾ ਸੀ, ਮੈਂ ਤੈਨੂੰ ਵਾਪਸੀ ਦਾ ਕਿਰਾਇਆ ਦੇ ਦਿਆਂਗਾ। ਵਾਪਸੀ? ਹਾਂ, ਮੇਰੀ ਹੈਸੀਅਤ ਨਹੀਂ ਹੈ ਤਨਖਾਹ ਦੇਣ ਦੀ ਤੈਨੂੰ। ਤਨਖਾਹ ਮੰਗੀ ਕਿਸ ਕੰਬਖਤ ਨੇ ਹੈ ਤੇਰੇ ਕੋਲੋਂ ਤਨਖਾਹ? ਪਰ ਮਿਰਚਾਂ ਜ਼ਿਆਦਾ ਤਾਂ ਨਹੀਂ? ਉਹ ਅੱਗਿਓਂ ਪੁੱਛਦੀ ਹੈ। ਲਾਜੋ ਨੇ ਫੁਲਕਾ ਰਕਾਬੀ ਦੇ ਵਿੱਚ ਰੱਖਦਿਆਂ ਪੁੱਛਿਆ, ਜਿਵੇਂ ਗੱਲ ਖਤਮ ਕੀਤੀ ਹੋਵੇ। ਜੀ ਦੇ ਵਿੱਚ ਆਇਆ, ਕਹਿ ਦੇ ਜੋ ਕੁਝ ਹੈ। ਨੇਕ ਬੰਦੀ, ਸਿਰ ਤੋਂ ਪੈਰਾਂ ਤੀਕ ਮਿਰਚਾਂ ਹੀ ਮਿਰਚਾਂ ਨੇ। ਪਰ ਲਾਜੋ ਫਟਾਫਟ ਤਾਜ਼ੇ ਫੁਲਕੇ ਲਿਆਉਣ ਦੇ ਵਿੱਚ ਲੱਗੀ ਹੋਈ ਸੀ, ਜਿਵੇਂ ਰਸੋਈ ਦੇ ਵਿੱਚ ਬੈਠਾ ਕੋਈ ਹੋਰ ਪਕਾ ਪਕਾ ਕੇ ਫੜਾ ਰਿਹਾ ਹੋਵੇ। ਖੈਰ, ਸਵੇਰੇ ਦੇਖੀ ਜਾਵੇਗੀ। ਮਿਰਜ਼ਾ ਇਹ ਸੋਚ ਕੇ ਆਪਣੇ ਕਮਰੇ ਦੇ ਵਿੱਚ ਚਲੇ ਗਏ ਤੇ ਸਾਰੀ ਉਮਰ ਦੇ ਵਿੱਚ ਪਹਿਲੀ ਵਾਰੀ ਇੱਕ ਔਰਤ ਨੇ ਘਰੇ ਸੌਣਾ ਸੀ। ਪਤਾ ਨਹੀਂ ਕਿਵੇਂ ਲੱਗ ਰਿਹਾ ਸੀ, ਥੱਕੇ ਹੋਏ ਸਨ, ਸੌਂ ਗਏ। ਨਾ ਮੀਆਂ, ਮੈਂ ਨਹੀਂ ਜਾਣਾ ਕਿਤੇ ਵੀ। ਸਵੇਰੇ ਜਦੋਂ ਉਹਨਾਂ ਉਸਦੇ ਜਾਣ ਦੇ ਬਾਰੇ ਗੱਲ ਛੇੜੀ ਤਾਂ ਲਾਜੋ ਨੇ ਅਲਟੀਮੇਟਮ ਦੇ ਦਿੱਤਾ, ਮੈਂ ਨਹੀਂ ਜਾਂਦੀ। ਪਰ ਕੀ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਆਇਆ ਤੁਹਾਨੂੰ? ਇਹ ਗੱਲ ਨਹੀਂ ਹੈ, ਘਰ ਦੀ ਸਫਾਈ ਚੰਗੀ ਨਹੀਂ ਕੀਤੀ, ਉਹ ਤਾਂ ਸਭ ਠੀਕ ਹੈ, ਪਰ ਤਾਂ ਫਿਰ ਕਾਹਦੀ ਸਜ਼ਾ ਹੋਈ? ਲਾਜੋ ਗਰਮ ਹੋ ਗਈ। ਪਹਿਲੀ ਨਜ਼ਰ ਦੇ ਵਿੱਚ ਹੀ ਲਾਜੋ ਦਿਲ ਦੇ ਬੈਠੀ ਸੀ ਤੇ ਮਿਰਜ਼ੇ ਹੁਰਾਂ ਨੂੰ ਨਹੀਂ ਘਰ ਨੂੰ। ਬਗੈਰ ਮਾਲਕਣ ਦਾ ਘਰ ਆਪਣਾ ਹੀ ਹੋਇਆ ਨਾ, ਘਰ ਮਰਦ ਦਾ ਥੋੜਾ ਹੀ ਹੁੰਦਾ ਹੈ, ਉਹ ਤਾਂ ਮਹਿਮਾਨ ਹੁੰਦਾ ਹੈ। ਬਖਸ਼ੀ ਮੋਇਆ ਤਾਂ ਕੀੜਿਆਂ ਭਰੀਆਂ ਕਬਾਬ ਸੀ, ਅਲੱਗ ਕੋਠਰੀ ਦੇ ਵਿੱਚ ਸੁੱਟ ਰੱਖਿਆ ਸੀ ਤੇ ਕੋਠਰੀ ਵੀ ਕੀ ਸੀ, ਨੰਦੀ ਕੁਮਾਰ ਦੀ ਜਿਹੜੀ ਸੀ ਮੱਝ ਵਾਲਾ ਛੱਪਰ। ਮੱਝ ਤਾਂ ਕਦੇ ਹੀ ਰੱਬ ਨੂੰ ਪਿਆਰੀ ਹੋ ਚੁੱਕੀ ਸੀ ਕਦ ਦੀ, ਪਰ ਅਜੇ ਹੀ ਬੋਹ ਛੱਡ ਗਈ ਸੀ ਕਿ ਲਾਜੋ ਦੀ ਨਸ ਨਸ ਦੇ ਵਿੱਚ ਰਚ ਗਈ ਸੀ ਤੇ ਉਪਰੋਂ ਆਕੜ ਵਿਖਾਉਂਦਾ ਸੀ ਸੋ ਵੱਖਰੀ। ਇੱਥੇ ਘਰ ਦੀ ਰਾਣੀ ਤਾਂ ਉਹੀ ਸੀ ਨਾ। ਮਿਰਜ਼ਾ ਨਿਰੇ ਭੋਂਦੂ ਸਨ। ਲਾਜੋ ਨੇ ਦੇਖਦਿਆਂ ਹੀ ਇਹ ਤਾੜ ਲਿਆ ਸੀ ਕਿ ਵਾਕਿਆ ਮਹਿਮਾਨਾਂ ਵਾਂਗ ਆਉਂਦਾ, ਚੁੱਪ ਚਾਪ ਜੋਗੇ ਰੱਖ ਦਿੰਦੀ ਹੈ, ਖਾ ਲੈਂਦੇ ਹੈ, ਪੈਸੇ ਦੇ ਜਾਂਦੇ ਹੈ। ਦੋ ਚਾਰ ਵਾਰੀ ਹਿਸਾਬ ਪੁੱਛਿਆ, ਫਿਰ ਤਸੱਲੀ ਹੋ ਗਈ ਕਿ ਲੁੱਟਦੀ ਨਹੀਂ ਹੈ। ਸਵੇਰ ਦੇ ਨਿਕਲੇ ਸ਼ਾਮ ਨੂੰ ਘਰ ਆਉਂਦੇ ਹੈ। ਲਾਜੋ ਸਾਰਾ ਦਿਨ ਘਰ ਦੀ ਸਾਫ਼ ਸਫਾਈ ਦੇ ਵਿੱਚ ਰੁੱਝੀ ਰਹਿੰਦੀ, ਵਿਹੜੇ ਦੇ ਵਿੱਚ ਨਹਾਉਂਦੀ, ਕਦੀ ਜੀ ਦੇ ਵਿੱਚ ਆਉਂਦਾ ਤਾਂ ਗੁਆਂਢ ਦੇ ਵਿੱਚ ਰਾਮੂ ਦੀ ਦਾਦੀ ਕੋਲ ਜਾ ਬੈਠਦੀ ਤੇ ਰਾਮੂ ਮਿਰਜ਼ਾ ਦੇ ਸਟੋਰ ਦੇ ਵਿੱਚ ਕੰਮ ਕਰਦਾ ਸੀ। ਲਾਜੋ ਦੇ ਉੱਤੇ ਫੌਰਨ ਡੁੱਲ ਗਿਆ, 13-14 ਸਾਲ ਦਾ ਹੋਏਗਾ ਉਹ, ਮੂੰਹ ਉੱਤੇ ਮੁਹਾਸੇ ਦੀ ਮੁਹਾਸੇ, ਬੁਰੀ ਸੰਗਤ ਦੇ ਵਿੱਚ ਮਿੱਟੀ ਹੋ ਰਿਹਾ ਸੀ। ਉਸੇ ਨੇ ਦੱਸਿਆ ਕਿ ਮਿਰਜ਼ਾ ਅਕਸਰ ਕਹਿੰਦਾ ਕਿ ਕੰਜਰੀਆਂ ਕੋਲ ਵੀ ਜਾਂਦੇ ਨੇ। ਲਾਜੋ ਨੂੰ ਬੜਾ ਬੁਰਾ ਲੱਗਿਆ ਸੀ।
ਵਾਧੂ ਦਾ ਖਰਚਾ, ਲੁਟੇਰੀਆਂ ਹੁੰਦੀਆਂ ਨੇ ਇਹ। ਆਖਰ ਉਹ ਖੁਦ ਜਿਹੜਾ ਕਿਸ ਮਰਜ਼ ਦੀ ਦੁਆ ਸੀ? ਅੱਜ ਤੱਕ ਜਿੱਥੇ ਰਹੀ ਸਾਰੀਆਂ ਸੇਵਾਵਾਂ ਖਿੜੇ ਮੱਥੇ ਸੰਭਾਲੀਆਂ। ਲਾਜੋ ਨੂੰ ਆਇਆ ਹਫ਼ਤਾ ਹੋ ਗਿਆ ਸੀ ਇੱਥੇ ਘਰੇ। ਅਜਿਹੀ ਬੇਕਦਰੀ ਉਸਦੀ ਕਿਤੇ ਵੀ ਨਹੀਂ ਸੀ ਹੋਈ। ਮਰਦ ਤੇ ਔਰਤ ਦੇ ਰਿਸ਼ਤੇ ਨੂੰ ਉਸਨੇ ਹਮੇਸ਼ਾ ਖੁੱਲੇ ਦਿਲ ਦੇ ਨਾਲ ਦੇਖਿਆ ਸੀ। ਪਿਆਰ ਹੀ ਉਸਦੇ ਲਈ ਸਭ ਤੋਂ ਹੁਸੀਨ ਤਜ਼ਰਬਾ ਸੀ। ਕੱਚੀ ਉਮਰ ਤੋਂ ਹੀ ਉਸਨੂੰ ਇਸ ਪਿਆਰ ਦੇ ਵਿੱਚ ਦਿਲਚਸਪੀ ਹੋ ਗਈ ਸੀ। ਨਾ ਮਾਂ ਮਿਲੀ, ਨਾ ਦਾਦੀ, ਨਾਨੀ ਜਿਹੜੀ ਊਚ ਨੀਚ ਸਮਝਾਉਂਦੀ। ਇਸ ਮਾਮਲੇ ਦੇ ਵਿੱਚ ਲਾਜੋ ਬਿਲਕੁਲ ਗੁਆੜ ਦੀ ਬਿੱਲੀ ਸੀ, ਜਿਹੜੀ ਹਰੇਕ ਬਿੱਲੇ ਉੱਪਰ ਆਪਣਾ ਹੱਕ ਸਮਝਦੀ ਸੀ। ਇਧਰੋਂ ਉਧਰੋਂ ਕਈ ਇਸ਼ਾਰੇ ਵੀ ਮਿਲ ਰਹੇ ਸਨ, ਪਰ ਮਿਰਜ਼ੇ ਦੀ ਨੌਕਰਾਨੀ ਸੀ ਉਹ, ਤੇ ਉਸਨੇ ਸਾਰਿਆਂ ਨੂੰ ਟਾਲ ਦਿੱਤਾ ਕਿ ਲੋਕ ਹੱਸਣਗੇ ਮਿਰਜ਼ੇ ਦੇ ਉੱਤੇ। ਮਿਰਜ਼ਾ ਉੱਪਰੋਂ ਬਰਫ਼ ਦਾ ਤੋਂਦਾ ਬਣੇ ਬੈਠੇ ਸਨ, ਅੰਦਰ ਵਿਚਾਰਿਆਂ ਦੇ ਜਵਾਲਾਮੁਖੀ ਰਿੱਝ ਰਹੇ ਸਨ। ਜਾਣ ਬੁੱਝ ਕੇ ਘਰੋਂ ਲਾਂਭੇ ਪਾਸੇ ਰਹਿੰਦੇ, ਦਿਲ ਦਾ ਹਾਲ ਅਜੀਬ ਸੀ। ਕੁਝ ਮਹੱਲੇ ਦੇ ਮਨ ਚੱਲਿਆਂ ਦਾ ਵੀ ਹਵਾ ਦੇਣ ਦੇ ਵਿੱਚ ਹੱਥ ਸੀਗਾ। ਜਿੱਧਰ ਦੇਖੋ ਲਾਜੋ ਦੇ ਚਰਚੇ। ਅੱਜ ਉਸਨੇ ਦੁੱਧ ਵਾਲੇ ਦਾ ਮੂੰਹ ਵਲੂੰਦਰ ਸੁੱਟਿਆ, ਕੱਲ ਪਨਵਾੜੀ ਦੇ ਥੱਪੜ ਜੜ ਦਿੱਤਾ। ਜਿੱਧਰ ਜਾਂਦੀ ਲੋਕ ਹਥੇਲੀ ਉੱਤੇ ਦਿਲ ਰੱਖ ਕੇ ਦੌੜ ਪੈਂਦੇ। ਸਕੂਲ ਦੇ ਮਾਸਟਰ ਜੀ ਗਲੀ ਦੇ ਵਿੱਚ ਮਿਲ ਜਾਂਦੇ ਤਾਂ ਉਸਨੂੰ ਸਿੱਖਿਆ ਦੇਣ ਦੇ ਵਿੱਚ ਰੁੱਝ ਜਾਂਦੇ। ਮਸਜਿਦ ਦੇ ਵਿੱਚੋਂ ਨਿਕਲਦੇ ਹੋਏ ਮੁੱਲਾ ਜੀ ਵੀ ਉਸਦੇ ਕੜਿਆਂ ਦੀ ਆਵਾਜ਼ ਸੁਣ ਕੇ ਆਇਤੇ ਅਲ ਕਰਸੀ ਪੜ੍ਹਨ ਲੱਗਦੇ। ਮਿਰਜ਼ਾ ਕੁਝ ਹਿਰਖੇ ਜਿਹੇ ਘਰੇ ਆਏ। ਲਾਜੋ ਉਦੋਂ ਹੀ ਨਹਾ ਕੇ ਬਾਹਰ ਨਿਕਲੀ ਸੀ, ਗਿੱਲੇ ਵਾਲ ਮੋਢਿਆਂ ਦੇ ਉੱਤੇ ਝੂਲ ਰਹੇ ਨੇ। ਚੁੱਲ੍ਹਾ ਬਾਲਣ ਦੀ ਖੇਚਲ ਕਰਕੇ ਗਲਾ ਭਖ ਰਹੀਆਂ ਨੇ, ਅੱਖਾਂ ਛਲਕ ਰਹੀਆਂ ਸਨ ਤੇ ਮੀਆਂ ਨੂੰ ਬੇਮੌਕੇ ਆਉਂਦਿਆਂ ਦੇਖ ਕੇ ਦੰਦ ਕੱਢ ਦਿਖਾਏ। ਮਿਰਜ਼ਾ ਬੋਂਦਲ ਗਏ, ਡਿੱਗਦੇ ਡਿੱਗਦੇ ਮਸਾਂ ਬਚੇ। ਚੁੱਪ ਚਾਪ ਰੋਟੀ ਖਾਧੀ, ਫਿਰ ਉੱਠ ਕੇ ਮਸਜਿਦ ਦੇ ਵਿੱਚ ਜਾ ਬੈਠੇ, ਪਰ ਦਿਲ ਘਰੇ ਪਿਆ ਸੀ। ਪਤਾ ਨਹੀਂ ਬੈਠੇ ਬੈਠੇ ਘਰ ਕਿਉਂ ਯਕਦਮ ਯਾਦ ਆਉਣ ਲੱਗ ਪਿਆ ਸੀ, ਤੇ ਮੁੜ ਤਾਂ ਲਾਜੋ ਬੂਹੇ ਦੇ ਵਿੱਚ ਖੜੀ ਕਿਸੇ ਦੇ ਨਾਲ ਝਗੜ ਰਹੀ ਸੀ। ਮਿਰਜ਼ਾ ਨੂੰ ਦੇਖ ਕੇ ਅੰਦਰ ਚਲੀ ਗਈ। ਕੌਣ ਸੀ? ਉਹਨਾਂ ਸ਼ੱਕੀ ਪਤੀ ਵਾਂਗ ਪੁੱਛਿਆ ਸੀ। ਰਘੂਆ ਸੀ। ਰਘੂਆ? ਮਿਰਜ਼ਾ ਕਈ ਸਾਲਾਂ ਤੋਂ ਦੁੱਧ ਲੈ ਰਹੇ ਸਨ, ਪਰ ਦੋਧੀ ਦਾ ਨਾਂ ਵੀ ਨਹੀਂ ਸੀ ਪਤਾ ਉਹਨੂੰ। ਦੁੱਧ ਵਾਲਾ? ਹੁੱਕਾ ਤਾਜ਼ਾ ਕਰਾਂ ਮੀਆਂ? ਲਾਜੋ ਟਲਣ ਲੱਗੀ। ਨਹੀਂ ਨਹੀਂ ਨਹੀਂ, ਕੀ ਕਹਿ ਰਿਹਾ ਸੀ ਉਹ ਤੈਨੂੰ? ਪੁੱਛਦਾ ਸੀ ਕਿ ਕਿੰਨਾ ਪਾਵਾਂ ਦੁੱਧ। ਫਿਰ ਤੂੰ ਕੀ ਕਿਹਾ? ਮੈਂ ਕਿਹਾ ਮੋਇਆ ਤੇਰੀ ਅਰਥੀ ਉੱਠੇ, ਜਿੰਨਾ ਦੁੱਧ ਰੋਜ਼ ਪਾਉਣਾ ਹੈ ਪਾ ਦੇ। ਫਿਰ ਕੀ ਹੋਇਆ? ਮਿਰਜ਼ਾ ਦਾ ਅੰਦਰ ਬਾਹਰ ਭਖਣ ਲੱਗ ਪਿਆ। ਫਿਰ ਮੈਂ ਕਿਹਾ ਕਿ ਹਰਾਮੀਆਂ ਆਪਣੀ ਮਾਂ ਭੈਣ ਦੇ ਜਾਣਕੀ ਕਰ ਟਾ। ਉੱਲੂ ਦਾ ਪੱਠਾ, ਬੜਾ ਹਰਾਮੀ ਹੈ ਰਘੂਆ। ਬੰਦ ਕਰ ਦਿਓ ਦੋਧੇ ਨੂੰ, ਮੈਂ ਸਟੋਰ ਤੋਂ ਆਉਂਦਾ ਹੋਇਆ ਲੈ ਆਇਆ ਕਰਾਂਗਾ। ਰਾਤ ਦਾ ਖਾਣਾ ਖਾਣ ਪਿੱਛੋਂ ਮਿਰਜ਼ੇ ਹੁਰਾਂ ਬੜੀ ਸ਼ਾਨ ਦੇ ਨਾਲ ਕਾਲੇ ਰੰਗ ਦਾ ਕੁੜਤਾ ਪਾਇਆ, ਇਤਰ ਦਾ ਫੱਬਾ ਕੰਨ ਦੇ ਵਿੱਚ ਟੁੰਗਿਆ ਤੇ ਖੁੰਡੀ ਚੁੱਕ ਕੇ ਖੰਘੂਰੇ ਮਾਰਦੇ ਹੋਏ ਬਾਹਰ ਵੱਲ ਨੂੰ ਤੁਰ ਪਏ। ਲਾਜੋ ਮੱਚ ਸੜ ਕੇ ਕੋਲੇ ਹੋ ਗਈ। ਕਿਸੇ ਪਤੀ ਵਰਤਾ ਵਾਂਗ ਹੀ ਗੁੰਮਸੁੰਮ ਬੈਠੀ ਦੇਖਦੀ ਰਹੀ ਤੇ ਮਨ ਹੀ ਮਨ ਉਸ ਕੰਬਖਤ ਨੂੰ ਬੁਰਾ ਭਲਾ ਕਹਿੰਦੀ ਰਹੀ। ਉਹ ਮਿਰਜ਼ਾ ਨੂੰ ਪਸੰਦ ਨਹੀਂ ਸੀ, ਅਜਿਹਾ ਤਾਂ ਕੁਝ ਵੀ ਨਹੀਂ ਲੱਗਦਾ। ਕਹਿੰਦਾ ਕਿ ਕੰਜਰੀ ਆਪਣੇ ਦੂਜੇ ਗਾਹਕ ਨੂੰ ਨਿਪਟਾ ਰਹੀ ਸੀ। ਮਿਰਜ਼ਾ ਹਿਰਖ ਕੇ ਲਾਲੇ ਦੀ ਦੁਕਾਨ ਦੇ ਉੱਤੇ ਜਾ ਬੈਠੇ। ਮਹਿੰਗਾਈ ਤੇ ਸਿਆਸੀ ਉਲਟ ਫੇਰ ਉੱਤੇ ਸਿਰ ਖਪਾ ਕੇ ਹਿਰਖੇ ਹੋਏ ਵਾਪਸ ਪਰਤੇ ਤਾਂ 11 ਵੱਜ ਚੁੱਕੇ ਸਨ। ਪਾਣੀ ਵਾਲੀ ਸੁਰਾਹੀ ਸਿਰਹਾਣੇ ਵੱਲ ਰੱਖੀ ਹੋਈ ਸੀ, ਪਰ ਧਿਆਨ ਨਾ ਗਿਆ। ਰਸੋਈ ਘਰ ਦੇ ਵਿੱਚ ਇੱਕ ਪਾਸੇ ਤੋੜਾ ਪਿਆ ਹੋਇਆ ਸੀ, ਗਟਾ ਗੱਟ ਠੰਡਾ ਪਾਣੀ ਪੀਤਾ, ਪਰ ਅੰਦਰਲਾ ਅੱਗ ਹੋਰ ਭੜਕ ਪਈ। ਲਾਜੋ ਦੀਆਂ ਕੂਲੀਆਂ ਸੁਨਹਿਰੀ ਲੱਤਾਂ ਦਰਵਾਜ਼ੇ ਦੀ ਓਟ ਦੇ ਵਿੱਚੋਂ ਝਾਕ ਰਹੀਆਂ। ਬੇਢੰਗੀ ਕਰਵਟ ਲੈਣ ਕਾਰਨ ਉਸਦੇ ਕੜੇ ਖਣਕੇ ਤੇ ਟੰਗਾਂ ਹੋਰ ਪਸਰ ਗਈਆਂ। ਮਿਰਜ਼ਾ ਨੇ ਇੱਕ ਗਲਾਸ ਪਾਣੀ ਹੋਰ ਅੰਦਰ ਸੁੱਟਿਆ ਤੇ ਲਾਲੋ ਪੜਦੇ ਹੋਏ ਪਲੰਘ ਦੇ ਉੱਤੇ ਡੈ ਪਏ। ਪਾਸੇ ਪਰਤ ਪਰ ਕੇ ਪਿੰਡਾ ਉਹਦਾ ਛਿੱਲਿਆ ਗਿਆ। ਪਾਣੀ ਪੀ ਪੀ ਢਿੱਡ ਢੋਲ ਬਣ ਗਿਆ। ਦਰਵਾਜ਼ੇ ਪਿੱਛੋਂ ਟੰਗਾਂ ਕੁਝ ਹੋਰ ਵੀ ਅੜਿੰਗੇ ਮਾਰਦੀਆਂ ਲੱਗੀਆਂ। ਅਣਜਾਣ ਭੈ
ਤੇ ਬੜਾ ਰੋਲਾ ਪਏਗਾ ਨਾ ਮੁਰਾਦ। ਪਰ ਸ਼ੈਤਾਨ ਨੇ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ। ਆਪਣੇ ਪਲੰਘ ਤੋਂ ਉਸਨੇ ਮੰਜੇ ਤੱਕ ਪਤਾ ਨਹੀਂ ਕਿੰਨੇ ਮੀਲ ਦਾ ਚੱਕਰ ਕੱਟ ਚੁੱਕੇ ਸਨ। ਹੁਣ ਹਿੰਮਤ ਨਹੀਂ ਸੀ ਰਹੀ। ਫਿਰ ਇੱਕ ਬੜਾ ਹੀ ਭੋਲਾ ਭਾਲਾ ਜਿਹਾ ਖਿਆਲ ਉਹਦੇ ਉਹਨਾਂ ਦੇ ਮਨ ਦੇ ਵਿੱਚ ਸਿਰ ਚੁੱਕਣ ਲੱਗ ਪਿਆ। ਲਾਜੋ ਦੀਆਂ ਲੱਤਾਂ ਤੇ ਉਹਨਾਂ ਨੂੰ ਇੰਨੀ ਪਿਆਸ ਨਾ ਲੱਗਦੀ। ਇਸ ਖਿਆਲ ਨੇ ਜਿਵੇਂ ਹੀ ਫੰਨ ਚੁੱਕਿਆ ਤਾਂ ਉਹਨਾਂ ਦੀ ਹਿੰਮਤ ਵੱਧ ਗਈ। ਨਾ ਮੁਰਾਦ ਜਾਗ ਪਈ ਤਾਂ ਪਤਾ ਨਹੀਂ ਕੀ ਸਮਝੇਗੀ, ਪਰ ਆਪਣੇ ਬਚਾਅ ਦੇ ਖਾਤਰ ਖਤਰਾ ਮੁੱਲ ਲੈਣਾ ਹੀ ਪੈਂਦਾ। ਬੂਟ ਪਲੰਘ ਦੇ ਕੋਲ ਛੱਡੇ ਤੇ ਦਬਵੇਂ ਪੈਰੀ ਸਾਹ ਰੋਕ ਕੇ ਉਹ ਅੱਗੇ ਵਧਿਆ। ਜਿਵੇਂ ਤਿਵੇਂ ਲਹਿੰਗੇ ਦਾ ਗੋਟਾ ਫੜ ਕੇ ਹੇਠਾਂ ਖਿੱਚ ਦਿੱਤਾ। ਦੂਜੇ ਪਲ ਉਹਨਾਂ ਨੂੰ ਪਛਤਾਵਾ ਵੀ ਹੋਣ ਲੱਗਿਆ ਕਿ ਸ਼ਾਇਦ ਗਰੀਬ ਨੂੰ ਗਰਮੀ ਲੱਗ ਰਹੀ ਹੋਵੇਗੀ। ਕੁਝ ਚਿਰ ਦੋ ਚਿੱਤੀ ਜਿਹੀ ਵਿੱਚ ਖੜੇ ਕੰਬਦੇ ਰਹੇ, ਫਿਰ ਦਿਲ ਉੱਤੇ ਪੱਥਰ ਰੱਖ ਕੇ ਵਾਪਸ ਮੁੜੇ। ਅਜੇ ਉਹਨਾਂ ਦੇ ਥਿੜਕਦੇ ਕਦਮ ਦਹਿਲੀਜ਼ ਤੱਕ ਨਹੀਂ ਸੀ ਪਹੁੰਚੇ ਕਿ ਕਿਆਮਤ ਆ ਗਈ ਜਾਪੀ ਸੀ। ਇਕਦਮ ਪਾਸਾ ਪਰਤ ਕੇ ਇੱਕੋ ਛਾਲ ਦੇ ਵਿੱਚ ਲਾਜੋ ਨੇ ਉਹਨਾਂ ਨੂੰ ਜਾ ਦਬੋਚਿਆ ਸੀ। ਮਿਰਜ਼ਾ ਦੀ ਘਿੱਗੀ ਵੱਜ ਗਈ ਸੀ। ਮਿਰਜ਼ੇ ਦੇ ਨਾਲ ਸਾਰੀ ਜ਼ਿੰਦਗੀ ਦੇ ਵਿੱਚ ਅਜਿਹੀ ਕਦੇ ਨਹੀਂ ਹੋਇਆ। ਉਹ ਹੈ ਹੈ ਹੈ ਹੈ ਕਰਦੇ ਰਹਿ ਗਏ ਤੇ ਲਾਜੋ ਨੇ ਉਹਨਾਂ ਦੀ ਲਾਜ ਲੁੱਟ ਲਈ। ਸਵੇਰੇ ਮਿਰਜ਼ਾ ਲਾਜੋ ਤੋਂ ਇੰਜ ਸ਼ਰਮਾ ਰਹੇ ਸਨ ਜਿਵੇਂ ਨਵੀਂ ਵਿਆਹੀ ਦੁਲਹਨ ਹੋਵੇ। ਲਾਜੋ ਸੀਨਾ ਜ਼ੋਰ ਜੇਤੂ ਵਾਂਗ ਗੁਣਗੁਣਾ ਰਹੀ ਸੀ ਤੇ ਪਰੌਂਠਿਆਂ ਉੱਪਰ ਘਿਓ ਲਿਪ ਰਹੀ ਸੀ। ਉਸਦੀਆਂ ਅੱਖਾਂ ਦੇ ਵਿੱਚ ਰਾਤ ਦੀ ਗੱਲ ਦਾ ਕੋਈ ਅਕਸ ਨਹੀਂ ਸੀ ਰਿਹਾ। ਉਵੇਂ ਹੀ ਹਰ ਰੋਜ਼ ਵਾਂਗ ਦਹਿਲੀਜ਼ ਉੱਤੇ ਬੈਠੀ ਮੱਖੀਆਂ ਉਡਾਉਂਦੀ ਰਹੀ। ਮਿਰਜ਼ਾ ਡਰ ਰਹੇ ਸਨ ਹੁਣ ਉਂਗਲ ਫੜਦਿਆਂ ਹੀ ਪੰਜਾ ਫੜੇਗੀ। ਦੁਪਹਿਰੇ ਜਦੋਂ

ਸਿਹਤ ਬਣ ਗਈ ਸੀ, ਰੰਗ ਨਿਖਰ ਆਇਆ ਸੀ, ਲੋਕ ਕਾਰਨ ਜਾਣਦੇ ਸਨ ਤੇ ਮੱਚਦੇ ਸੜਦੇ ਰਹਿੰਦੇ। ਮਿਰਜ਼ਾ ਦੀ ਬੁਖਲਾਟ ਵੀ ਦਿਨ ਬ ਦਿਨ ਵੱਧਦੀ ਜਾ ਰਹੀ ਸੀ। ਜਿੰਨੀ ਉਹ ਉਨ੍ਹਾਂ ਦੀ ਸੇਵਾ ਟਹਿਲ ਕਰਦੀ ਰਹੀ, ਓਨੇ ਹੀ ਉਹ ਉਸਦੇ ਦੀਵਾਨੇ ਹੁੰਦੇ ਗਏ। ਉਨ੍ਹਾਂ ਦੇ ਦਿਲ ਦੇ ਵਿੱਚ ਦੁਨੀਆ ਦਾ ਡਰ ਵੱਧਦਾ ਗਿਆ। ਉਨ੍ਹਾਂ ਨੂੰ ਲਾਜੋ ਦੀ ਖੁੱਲ੍ਹ ਦਿੱਲੀ ਦਾ ਮਦਹੋਸ਼ ਕਰ ਦੇਣ ਵਾਲਾ ਤਜ਼ਰਬਾ ਸੀ। ਪਰਲੇ ਸਿਰੇ ਦੀ ਬੇਹਾ ਜਿਹੜੀ ਸੀ ਤੇ ਖਾਣਾ ਲਿਆਉਂਦੀ ਤਾਂ ਬਾਜ਼ਾਰ ਦੇ ਵਿੱਚ ਭੁਚਾਲ ਆ ਜਾਂਦਾ, ਕਿਸੇ ਨੂੰ ਚੂੰਡੀ ਵੱਢਦੀ, ਕਿਸਨੇ ਨੂੰ ਜਿਹੜਾ ਸੀ ਠੋਸਾ ਦਿਖਾਉਂਦੀ, ਥਿਰਕਦੀ, ਲੱਕ ਮਟਕਾਉਂਦੀ, ਗਾਲਾਂ ਕੱਢਦੀ ਹੋਈ ਆਉਂਦੀ ਤਾਂ ਮਿਰਜ਼ੇ ਦਾ ਜਿਹੜਾ ਸੀ ਖੂਨ ਉਬਾਲੇ ਖਾਣ ਲੱਗ ਪੈਂਦਾ ਸੀ। ਤੂੰ ਖਾਣਾ ਲੈ ਕੇ ਨਾ ਆਇਆ ਕਰ ਇੱਥੇ, ਕਹਿੰਦਾ। ਕਿਉਂ ਜੀ? ਲਾਜੋ ਦਾ ਮੂੰਹ ਲੱਥ ਗਿਆ। ਸਾਰਾ ਦਿਨ ਇਕੱਲੀ ਬੈਠੀ ਕਮਲੀ ਹੋ ਜਾਂਦੀ ਸੀ। ਬਾਜ਼ਾਰ ਦੇ ਵਿੱਚ ਜ਼ਰਾ ਰੰਗ ਵੱਜਦਾ ਸੀ, ਹਾਸਾ ਠੱਟਾ ਮਨ ਪਰਚਾਵਾ ਹੋ ਜਾਂਦਾ ਸੀ। ਜਦੋਂ ਉਸ ਖਾਣਾ ਲੈ ਕੇ ਆਉਣਾ ਤੇ ਛੱਡ ਦਿੱਤਾ ਤਾਂ ਮਿਰਜ਼ਾ ਦੇ ਦਿਲ ਦੇ ਵਿੱਚ ਕਈ ਤਰ੍ਹਾਂ ਦੇ ਛੰਕੇ ਉੱਠਣ ਲੱਗ ਪਏ। ਪਤਾ ਨਹੀਂ ਕੀ ਗੁਲ ਖਿਲਾ ਰਹੀ ਹੋਵੇਗੀ। ਮੁਰਦਾਰ ਉਹ ਮੌਕੇ ਬੇਮੌਕੇ ਜਸੂਸੀ ਕਰਨ ਆ ਵੜਦੇ। ਉਹ ਫੌਰਨ ਉਹਨਾਂ ਦੀ ਥਕਾਨ ਉਤਾਰਨ ਦੇ ਲਈ ਤਤਪਰ ਹੋ ਜਾਂਦੀ। ਅਜਿਹੀ ਤਾਕੜ ਤੀਵੀ ਤੋਂ ਭੈ ਨਹੀਂ ਆਵੇਗਾ। ਇੱਕ ਦਿਨ ਜਦੋਂ ਇੰਜ ਜਕਦਮ ਘਰ ਪਹੁੰਚੇ ਤਾਂ ਦੇਖਿਆ ਲਾਜੋ ਰੱਦੀ ਵਾਲੇ ਨੂੰ ਸਿਲਵਤਾ ਸੁਣਾ ਰਹੀ ਹੈ ਤੇ ਰੱਦੀ ਵਾਲਾ ਦੰਦੀਆਂ ਕੜਦਾ ਸ਼ਰਬਤ ਵਰਗੀਆਂ ਘੁੱਟਾਂ ਭਰ ਰਿਹਾ। ਮਿਰਜ਼ਾ ਨੂੰ ਦੇਖਿਆ ਤਾਂ ਖਿਸਕਣ ਲੱਗਿਆ। ਮਿਰਜ਼ਾ ਨੇ ਅਹੁਲ ਕੇ ਧੋਣੋ ਜਿਹੜਾ ਜਾ ਫੜਿਆ ਤੇ ਖਿੱਚ ਕੇ ਦੋ ਚਾਰ ਚਪੇੜਾਂ ਲਾ ਦਿੱਤੀਆਂ ਤੇ ਉੱਤੋਂ ਮਾਰੀ ਇੱਕ ਲੱਤ। ਕੀ ਕਿੱਸਾ ਸੁਣਾ ਰਹੀ ਸੀ ਤੂੰ ਇਹਨੂੰ? ਮਿਰਜ਼ਾ ਦੀਆਂ ਨਾਸਾਂ ਫੁੱਲਣ ਲੱਗ ਪਈਆਂ। ਮੋਤੜੀ ਮਾਰਿਆ, 10 ਆਨੇ ਸੇਰ ਦੇ ਰਿਹਾ ਸੀਗਾ। ਮੈਂ ਕਿਹਾ ਆਪਣੀ ਮਾਂ ਨੂੰ ਦੇ ਜਾ ਕੇ। ਹਰਾਮਜ਼ਾਦਿਆ, ਰੱਦੀ ਦਾ ਭਾਅ 8 ਆਨੇ ਸੇਰ ਸੀ ਤੇ ਮੈਨੂੰ 10 ਆਨੇ ਦਿੰਦਾ। ਤੈਨੂੰ ਕਿਸਨੇ ਕਿਹਾ ਸੀ ਰੱਦੀ ਵੇਚਣ ਲਈ? ਮਿਰਜ਼ਾ ਬੜਬੜਾਏ ਤੇ ਪੈਰ ਉੱਪਰ ਕਰਕੇ ਫੀਤੇ ਖੋਲਣ ਲੱਗ ਪਏ, ਜਾਣਕਿ ਤਸਮੇ। ਪਰ ਉਸ ਦਿਨ ਤਾਂ ਉਹਨਾਂ ਦੇ ਸਬਰ ਦੀ ਹੱਦ ਹੀ ਨਹੀਂ ਸੀ ਰਹੀ। ਜਦੋਂ ਉਹਨਾਂ ਲਾਜੋ ਨੂੰ ਗਲੀ ਦੇ ਮੁੰਡਿਆਂ ਦੇ ਨਾਲ ਕਬੱਡੀ ਖੇਡਦਿਆਂ ਦੇਖਿਆ ਸੀ ਤਾਂ ਉਸਦਾ ਲਹਿੰਗਾ ਹਵਾ ਦੇ ਵਿੱਚ ਕਲਾਬਾਜ਼ੀਆਂ ਲਾ ਰਿਹਾ ਸੀ। ਬੱਚੇ ਤਾਂ ਕਬੱਡੀ ਖੇਡ ਰਹੇ ਸਨ, ਬੱਚਿਆਂ ਦੇ ਪਿਓ ਲਹਿੰਗੇ ਦੀਆਂ ਉਡਾਰੀਆਂ ਦਾ ਮਜ਼ਾ ਲੈ ਰਹੇ ਸਨ। ਉਹ ਸਾਰੇ ਹੀ ਵਾਰੀ ਵਾਰੀ ਉਸਨੂੰ ਚੁਬਾਰਾ ਦਿਖਾਉਣ ਦੀ ਪੇਸ਼ਕਸ਼ ਕਰਦੇ, ਜਿਸ ਨੂੰ ਲਾਜੋ ਠੁਕਰਾ ਚੁੱਕੀ ਸੀ। ਮਿਰਜ਼ਾ ਬੜੀ ਨਮੋਸ਼ੀ ਦੇ ਨਾਲ ਸਿਰ ਝੁਕਾਈ ਜਿਹੜਾ ਸੀ ਲੰਘ ਰਹੇ ਸਨ। ਲੋਕ ਉਹਨਾਂ ਦੇ ਉੱਤੇ ਹੱਸ ਰਹੇ ਹੈ। ਮੀਆਂ ਜੀ ਦਾ ਗੁੱਸਾ ਤਾਂ ਦੇਖੋ ਜਿਵੇਂ ਉਹ ਉਹਨਾਂ ਦੀ ਵਿਹੋਤਾ ਹੋਵੇ, ਲੋਕ ਗੱਲਾਂ ਕਰਦੇ ਹੈ। ਲਾਜੋ ਉਹਨਾਂ ਦੀ ਜਾਨ ਨੂੰ ਰੋਗ ਵਾਂਗ ਚਿੰਬੜ ਗਈ ਸੀ। ਉਸਦੀ ਜੁਦਾਈ ਦੇ ਖਿਆਲ ਦੇ ਨਾਲ ਹੀ ਤਰੇਲੀਆਂ ਆਉਣ ਲੱਗ ਪੈਂਦੀਆਂ ਸਨ। ਸਟੋਰ ਦੇ ਉੱਤੇ ਉਹਨਾਂ ਦਾ ਬਿਲਕੁਲ ਜੀ ਨਾ ਲੱਗਦਾ। ਹਰ ਵੇਲੇ ਲਾਜੋ ਦਾ ਖਿਆਲ ਸਤਾਉਂਦਾ ਰਹਿੰਦਾ, ਪਰ ਨਹੀਂ ਕਦ ਕਿਸੇ ਮੋਟੀ ਪੇਸ਼ਕਸ਼ ਉੱਪਰ ਨਾਮੁਰਾਦ ਦੀ ਲਾਲ ਡਿੱਗ ਪਵੇ। ਮੀਆਂ, ਨਿਕਾਹ ਕਿਉਂ ਨਹੀਂ ਪੜਵਾ ਲੈਂਦੇ? ਉਹਨਾਂ ਮੀਰਨ ਮੀਆਂ ਅੱਗੇ ਦੁੱਖੜਾ ਰੋਇਆ ਤਾਂ ਉਹਨਾਂ ਸਲਾਹ ਦਿੱਤੀ, ਲਾਹੌਲ ਵਾਲਾ ਕਵੱਤ, ਨਿਕਾਹ ਵਰਗੀ ਪਵਿੱਤਰ ਚੀਜ਼ ਨੂੰ ਉਸ ਮੁਸ਼ਟੰਡੀ ਦੇ ਨਾਲ ਕਿੰਜ ਜੋੜਿਆ ਜਾ ਸਕਦਾ ਹੈ? ਸਾਰੇ ਜਹਾਨ ਦੇ ਵਿੱਚ ਲਾਂਤਾ ਉਛਾਲ ਕੇ ਹੁਣ ਉਹ ਉਹਨਾਂ ਦੀ ਦੁਲਹਨ ਕਿੰਜ ਬਣ ਸਕਦੀ ਹੈ? ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤੇ ਲਾਜੋ ਨਾ ਦਿਸੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲਾਲਾ ਕੰਭਕਤ ਬੜੇ ਦਿਨਾਂ ਦਾ ਸੁੰਘ ਰਿਹਾ ਸੀ। ਕੋਈ ਡੱਕੀ ਛਿਪੀ ਗੱਲ ਨਹੀਂ ਹੈ। ਉਸਨੇ ਸ਼ਰੇਆਮ ਸਭ ਦੇ ਸਾਹਮਣੇ ਕਿਹਾ ਸੀ ਕਿ ਕਮਰਾ ਨਹੀਂ, ਉਹ ਕਹੇ ਤਾਂ ਬੰਗਲਾ ਲਿਆ ਦਿਆਂਗਾ। ਮੀਰਨ ਮੀਆਂ ਵੱਡੇ ਦੋਸਤ ਬਣੇ ਫਿਰਦੇ ਸਨ, ਪਰ ਅੰਦਰ ਖਾਤੇ ਉਹਨਾਂ ਨੇ ਵੀ ਆਪਣੀ ਹੈਸੀਅਤ ਦੇ ਮੁਤਾਬਕ ਨਜ਼ਰਾਨਾ ਪੇਸ਼ ਕੀਤਾ ਸੀ। ਮਿਰਜ਼ਾ ਬੋਂਦਲੇ ਹੋਏ ਬੈਠੇ ਸਨ ਕਿ ਲਾਜੋ ਵਾਪਸ ਆ ਗਈ। ਉਹ ਰਾਮੂ ਦੀ ਦਾਦੀ ਦੀ ਪਿੱਠ ਮਲਣ ਗਈ ਸੀ। ਉਸ ਦਿਨ ਮਿਰਜ਼ਾ ਨੇ ਫੈਸਲਾ ਕਰ ਲਿਆ ਕਿ ਖਾਨਦਾਨ ਦੀ ਨੱਕ ਕੱਟੀ ਜਾਵੇ ਭਾਵੇਂ ਸਲਾਮਤ ਰਹੇ, ਲਾਜੋ ਨੂੰ ਨਿਕਾਹ ਦੇ ਵਿੱਚ ਬੰਨਣਾ ਪਵੇਗਾ। ਕਿਉਂ ਮੀਆਂ ਕਿਉਂ? ਜਦੋਂ ਮਿਰਜ਼ਾ ਨੇ ਆਪਣੀ ਗੱਲ ਰੱਖੀ ਤਾਂ ਲਾਜੋ ਬੋਲੀ, ਕਿਉਂ? ਕੀ ਕਿਤੇ ਹੋਰ ਦੀਦੇ ਲੜਾਉਣ ਦਾ ਇਰਾਦਾ ਤੇਰਾ? ਮਿਰਜ਼ਾ ਹਿਰਖ ਗਏ। ਥੂ, ਮੈਂ ਕਿਉਂ ਲੜਾਵਾਂ ਦੀਦੇ? ਉਹ ਰਾਓ ਜੀ ਬੰਗਲਾ ਦਿਵਾਉਣ ਦੇ ਲਈ ਕਹਿੰਦਾ ਹੈ।

0: ਮੈਂ ਥੁੱਕਦੀ ਵੀ ਨਹੀਂ ਉਸਦੇ ਬੰਗਲੇ ਦੇ ਉੱਤੇ, ਜੁੱਤੀ ਮਾਰ ਦਿੱਤੀ ਸੀ ਮੈਂ ਉਸਦੇ ਬੂਥੜ ਦੇ ਉੱਤੇ, ਤਾਂ ਫੇਰ ਕੀ ਹੋਇਆ? ਪਰ ਲਾਜੋ ਦੀ ਸਮਝ ਦੇ ਵਿੱਚ ਨਹੀਂ ਸੀ ਆਇਆ ਕਿ ਵਿਆਹ ਕਰਨ ਦੀ ਲੋੜ ਕੀ ਹੈ, ਉਹ ਤਾਂ ਜਨਮਾਂ ਜਨਮਾਂ ਤੋਂ ਉਹਨਾਂ ਦੀ ਹੈ ਤੇ ਉਹਨਾਂ ਦੀ ਹੀ ਰਹੇਗੀ। ਫਿਰ ਅਜਿਹੀ ਕਿਹੜੀ ਭੁੱਲ ਹੋ ਗਈ ਕਿ ਮਿਰਜ਼ਾ ਨੂੰ ਨਿਕਾਹ ਦੀ ਲੋੜ ਮਹਿਸੂਸ ਹੋ ਗਈ? ਪਰ ਅਜਿਹਾ ਮਾਲਕ ਤਾਂ ਪਤਾ ਨਹੀਂ ਕਿੰਨੇ ਜਨਮ ਭੋਗਣ ਪਿੱਛੋਂ ਮਿਲਦਾ ਹੈ। ਲਾਜੋ ਨੇ ਬੜੀਆਂ ਠੋਕਰਾਂ ਖਾਧੀਆਂ ਸਨ, ਮਿਰਜ਼ਾ ਉਸਨੂੰ ਫਰਿਸ਼ਤੇ ਲੱਗਦੇ ਸਨ, ਉਸਦੇ ਸਾਰੇ ਮਾਲਕ ਉਸਦੇ ਆਸ਼ਕ ਬਣ ਜਾਂਦੇ ਸਨ, ਫਿਰ ਉਸਨੂੰ ਵਰਤ ਕੇ ਕੁੱਟ ਮਾਰ ਕੇ ਦੁੜਾ ਦਿੰਦੇ। ਮਿਰਜ਼ਾ ਨੇ ਕਦੇ ਉਸਨੂੰ ਫੁੱਲਾਂ ਦੀ ਛੜੀ ਦੇ ਨਾਲ ਵੀ ਨਹੀਂ ਸੀ ਮਾਰਿਆ ਤੇ ਪਿਆਰ ਵੀ ਦਿਲ ਖੋਲ੍ਹ ਕੇ ਕੀਤਾ ਸੀ। ਦੋ ਜੋੜੇ ਬਣਵਾਏ ਗਏ ਤੇ ਸੋਨੇ ਦੀਆਂ ਮੁੰਦਰੀਆਂ ਦਵਾਈਆਂ, ਖਰੇ ਸੋਨੇ ਦਾ ਜੇਵਰ ਤਾਂ ਉਸਦੀਆਂ 7 ਪੀੜ੍ਹੀਆਂ ਦੇ ਵਿੱਚ ਵੀ ਕਿਸੇ ਨਹੀਂ ਪਾਇਆ ਹੋਣਾ। ਉਹਨਾਂ ਨੇ ਰਾਮੂ ਦੀ ਦਾਦੀ ਨੂੰ ਕਿਹਾ, ਉਹ ਵੀ ਹੈਰਾਨ ਰਹਿ ਗਈ, ਓਏ ਮੀਆਂ ਕਿਉਂ ਗਲੇ ਦੇ ਵਿੱਚ ਘੰਟੀ ਬੰਨਣ ਲੱਗਾ? ਓਏ ਜੇ ਸੋਰੀ ਨਖਰੇ ਕਰਦੀ ਹੈ ਤਾਂ ਚਾੜ ਦਿਓ ਕੁਟਾਪਾ ਚੁੜੈਲ ਨੂੰ, ਸਿੱਧੀ ਹੋ ਜਾਏਗੀ ਆਪੇ। ਜਿੱਥੇ ਜੁੱਤੀ ਫੇਰਿਆ ਕੰਮ ਹੋ ਜਾਏ ਉੱਥੇ ਨਿਕਾਹ ਕਰਨ ਦੀ ਕੀ ਲੋੜ ਪਈ ਹੈ? ਪਰ ਮਿਰਜ਼ਾ ਨੂੰ ਤਾਂ ਇੱਕੋ ਰੱਟ ਲੱਗੀ ਹੋਈ ਸੀ, ਜੇ ਮੇਰੀ ਹੈ ਤਾਂ ਮੇਰੇ ਨਾਲ ਨਿਕਾਹ ਕਰ ਲੈ, ਕਿਉਂ ਨਹੀਂ, ਤੈਨੂੰ ਜਾਂ ਤੇਰੇ ਧਰਮ ਨੂੰ ਕੋਈ ਛੱਲ ਪੈਂਦਾ ਹੈ? ਨਾ ਮਾਈ ਨਾ, ਐਸੀ ਕੋਈ ਗੱਲ ਨਹੀਂ, ਮੈਂ ਤਾਂ ਉਹਨਾਂ ਨੂੰ ਆਪਣਾ ਮੰਨਦੀ ਹਾਂ। ਲਾਜੋ ਬੜੀ ਮਿੱਠੇ ਸੁਭਾਅ ਦੀ ਸੀ, ਉਹ ਤਾਂ ਦੋ ਕੜੀਆਂ ਦੇ ਗਾਹਕ ਨੂੰ ਵੀ ਪਲ ਭਰ ਦੇ ਲਈ ਆਪਣਾ ਪਤੀ ਮੰਨ ਕੇ ਉਸਦੀ ਪੂਰੀ ਸੇਵਾ ਟਹਿਲ ਕਰਦੀ ਸੀ। ਉਸਨੇ ਕਦੀ ਆਪਣੇ ਕਿਸੇ ਆਸ਼ਕ ਦੇ ਨਾਲ ਕੰਜੂਸੀ ਨਹੀਂ ਸੀ ਵਰਤੀ, ਧਨ ਨਸੀਬ ਨਹੀਂ ਹੋਇਆ, ਤਨ ਤੇ ਮਨ ਉਸਨੇ ਕਦੇ ਸਾਂਭ ਕੇ ਨਹੀਂ ਰੱਖਿਆ, ਜਿਸ ਨੂੰ ਵੀ ਦਿੱਤਾ ਜੀ ਖੋਲ ਕੇ ਦਿੱਤਾ, ਜੀ ਭਰ ਕੇ ਲਿਆ। ਤੇ ਫਿਰ ਮਿਰਜ਼ਾ ਦੀ ਗੱਲ ਹੀ ਜਿਹੜੀ ਨਿਰਾਲੀ ਸੀਗੀ, ਉਹਨਾਂ ਨੂੰ ਦੇਣ ਤੇ ਉਹਨਾਂ ਤੋਂ ਖੋਣ ਦੇ ਵਿੱਚ ਜਿਹੜਾ ਮਜ਼ਾ ਆਉਂਦਾ ਸੀ ਉਹ ਕੋਈ ਲਾਜੋ ਦੇ ਦਿਲ ਤੋਂ ਪੁੱਛੇ। ਉਹਨਾਂ ਸਾਹਮਣੇ ਬਾਕੀ ਸਾਰੇ ਢੀਠ ਕੁੱਤੇ ਲੱਗੇ ਸਨ ਤੇ ਉਹ ਆਪਣੀ ਅਸਲੀਅਤ ਜਾਣਦੀ ਸੀ। ਸ਼ਾਦੀ ਵਿਆਹ ਤਾਂ ਕੁਆਰੀਆਂ ਦੇ ਹੁੰਦੇ ਨੇ ਤੇ ਆਪਣੀ ਸੁਰਤ ਦੇ ਵਿੱਚ ਉਹ ਕਦੇ ਕੁਆਰੀ ਨਹੀਂ ਸੀ, ਉਹ ਕਿਸੇ ਦੀ ਲਾੜੀ ਬਣਨ ਲਾਇਕ ਨਹੀਂ ਸੀ। ਉਸਨੇ ਬੜੇ ਹੱਥ ਪੈਰ ਜੋੜੇ ਮਿੰਨਤਾਂ ਕੀਤੀਆਂ ਪਰ ਮਿਰਜ਼ਾ ਉੱਤੇ ਨਿਕਾਹ ਦਾ ਭੂਤ ਸਵਾਰ ਸੀ। ਨੇਕ ਸੈਂਤ ਦੇਖ ਕੇ ਇੱਕ ਦਿਨ ਅਸ਼ਾ ਦੀ ਨਮਾਜ਼ ਦੇ ਪਿੱਛੋਂ ਨਿਕਾਹ ਹੋ ਗਿਆ। ਸਾਰੇ ਮੁਹੱਲੇ ਟੋਲੇ ਦੇ ਵਿੱਚ ਉਦਮ ਮਚ ਗਿਆ, ਕੁੜੀਆਂ ਕਤਰੀਆਂ ਢੋਲਕੀ ਉੱਤੇ ਸੁਹਾਗ ਗਾਉਣ ਲੱਗ ਪਈਆਂ, ਕੋਈ ਲਾੜੀ ਵਾਲੇ ਪਾਸੇ ਦੀ ਬਣ ਗਈ ਤੇ ਕੋਈ ਲਾੜੇ ਵਾਲੇ ਪਾਸਿਓਂ, ਤੇ ਮਿਰਜ਼ਾ ਨੇ ਖਿੜੇ ਮੱਥੇ ਲਾਗ ਦਿੱਤਾ। ਲਾਜੋ ਉਰਫ ਕਨੀਜ਼ ਫਾਤਮਾ ਦਾ ਨਿਕਾਹ ਮਿਰਜ਼ਾ ਇਰਫਾਨ ਬੇਗ ਦੇ ਨਾਲ ਹੋ ਗਿਆ। ਨਿਕਾਹ ਹੁੰਦਿਆਂ ਹੀ ਮਿਰਜ਼ਾ ਨੇ ਲਹਿੰਗੇ ਦੇ ਉੱਤੇ ਪਾਬੰਦੀ ਲਾ ਦਿੱਤੀ ਤੇ ਭੀੜੀ ਮੋਹਰੀ ਦਾ ਜਿਹੜਾ ਪਜਾਮਾ ਕੁੜਤਾ ਬਣਵਾ ਦਿੱਤਾ ਉਹਦੇ ਲਈ। ਕਨੀਜ਼ ਫਾਤਮਾ ਨੂੰ ਲੱਤਾਂ ਦੇ ਹੇਠਲੇ ਪਾਸੇ ਖੁੱਲ੍ਹੇ ਦੀ ਆਦਤ ਸੀ ਕਿਉਂਕਿ ਉਹ ਲਹਿੰਗਾ ਹੀ ਪਾਉਂਦੀ ਸੀ ਹਮੇਸ਼ਾ। ਦੋ ਵੱਖ ਵੱਖ ਪਹੁੰਚੇ ਜਿਹੜੇ ਜਿਨ੍ਹਾਂ ਵਿਚਕਾਰ ਦੋ ਲੱਤਾਂ ਵਿਚਾਲੇ ਕੱਪੜਾ ਆ ਜਾਏ ਨਿਰਾ ਝੰਝਟ ਹੈ, ਉਹ ਵਾਰੀ ਵਾਰੀ ਉਸ ਵਾਧੂ ਦੀ ਰੁਕਾਵਟ ਨੂੰ ਖਿੱਚੀ ਜਾਂਦੀ। ਪਹਿਲੀ ਫੁਰਸਤ ਦੇ ਵਿੱਚ ਉਸਨੇ ਪਜਾਮਾ ਲਾ ਕੇ ਟੰਗਣੀ ਦੇ ਉੱਤੇ ਟੰਗ ਦਿੱਤਾ ਤੇ ਲਹਿੰਗਾ ਚੁੱਕ ਕੇ ਸਿਰ ਵੱਲੋਂ ਪਾਇਆ ਹੀ ਸੀ ਕਿ ਮਿਰਜ਼ਾ ਆ ਗਿਆ। ਉਸਨੇ ਲਹਿੰਗਾ ਲੱਕ ਉੱਪਰ ਰੋਕਣ ਦੇ ਬਜਾਏ ਛੱਡ ਦਿੱਤਾ। ਲਾਹੌਲ ਵਿਲਾ ਕੁਵੱਤ, ਮਿਰਜ਼ਾ ਦਹਾੜਨ ਲੱਗੇ ਤੇ ਚਾਦਰ ਚੁੱਕ ਕੇ ਉਸਦੇ ਉੱਤੇ ਸੁੱਟ ਦਿੱਤੀ। ਪਤਾ ਨਹੀਂ ਮਿਰਜ਼ਾ ਨੇ ਕੀ ਭਾਸ਼ਣ ਦਿੱਤਾ, ਉਸਦੇ ਕੁਝ ਪੱਲੇ ਨਹੀਂ ਸੀ ਪਿਆ ਕਿ ਉਸਨੇ ਕੀ ਗਲਤੀ ਕੀਤੀ ਹੈ। ਉਸਦੀ ਇਸ ਹਰਕਤ ਦੇ ਉੱਤੇ ਤਾਂ ਕਦੀ ਮਿਰਜ਼ਾ ਜਾਨ ਛਿੜਕਦੇ ਹੁੰਦੇ ਸਨ। ਮਿਰਜ਼ਾ ਨੇ ਚੰਗਾ ਭਲਾ ਲਹਿੰਗਾ ਸੱਚਮੁੱਚ ਚੁੱਕ ਕੇ ਚੁੱਲ੍ਹੇ ਦੇ ਵਿੱਚ ਸੁੱਟ ਦਿੱਤਾ। ਮਿਰਜ਼ਾ ਬੁੜਬੜਾ ਕਰਦੇ ਬਾਹਰ ਚਲਿਆ ਗਿਆ ਤੇ ਉਹ ਚੋਰ ਜਿਹੀ ਬਣੀ ਥਾਵੇਂ ਖੜੀ ਰਹੀ। ਚਾਦਰ ਪਰਾਂ ਸੁੱਟ ਕੇ ਉਸਨੇ ਆਪਣੇ ਜਿਸਮ ਦਾ ਜਿਹੜਾ ਮੁਆਇਨਾ ਕੀਤਾ ਕਿ ਕਿਤੇ ਕੋਈ ਕੋੜ ਤਾਂ ਨਹੀਂ ਫੁੱਟ ਪਿਆ ਮੈਨੂੰ। ਨਲਕੇ ਹੇਠ ਨਹਾਉਂਦੀ ਹੋਈ ਉਹ ਵਾਰੀ ਵਾਰੀ ਹੰਝੂ ਪੂੰਝਦੀ ਰਹੀ। ਸਿਰਕੀਆਂ ਵਾਲਿਆਂ ਦਾ ਮੁੰਡਾ ਮਿੱਠੂਆ ਪਤੰਗ ਉਡਾਉਣ ਦੇ ਬਹਾਨੇ ਨਾਲ ਵਾਲੀ ਛੱਤ ਉੱਪਰੋਂ ਜਿਹੜਾ ਉਸਨੂੰ ਨਹਾਉਂਦਾ ਦੇਖਦਾ ਹੁੰਦਾ ਸੀ। ਅੱਜ ਉਹ ਇੰਨੀ ਉਦਾਸ ਸੀ ਕਿ ਨਾ ਉਸਨੂੰ ਅੰਗੂਠਾ ਦਿਖਾਇਆ, ਨਾ ਹੀ ਉਸਨੂੰ ਜੁੱਤੀ ਵਿਖਾ ਕੇ ਡਰਾਇਆ ਤੇ ਨਾ ਹੀ ਦੌੜਦੀ ਹੋਈ ਕੋਠੜੀ ਦੇ ਅੰਦਰ ਗਈ, ਬਲਕਿ ਚਾਦਰ ਲਪੇਟ ਲਈ। ਦਿਲ ਦੇ ਉੱਤੇ ਪੱਥਰ ਰੱਖ ਕੇ ਉਸਨੇ ਸ਼ੈਤਾਨ ਦੀ ਆਂਦਰ ਜਿੱਡੀਆਂ ਮੋਹਰੀਆਂ ਚੜਾਈਆਂ ਤੇ ਮੋਇਆ ਕਮਰ ਬੰਦ ਉਲਟ ਗਿਆ। ਚੀਕ ਚੀਕ ਕੇ ਗਲਾ ਪੱਕ ਗਿਆ ਤਾਂ ਕਿਤੇ ਜਾ ਕੇ ਭੂਆ ਆਈ ਤੇ ਕਮਰ ਬੰਦ ਠੀਕ ਕੀਤਾ। ਇਹ ਬੰਦੂਕ ਦਾ ਗਿਲਾਫ ਪਤਾ ਨਹੀਂ ਕਿਸ ਅਕਲ ਦੇ ਅੰਨੇ ਨੇ ਬਣਾਇਆ ਹੋਵੇਗਾ। ਜਿੰਨੀ ਵਾਰੀ ਕਹਿੰਦੀ ਹੈ ਕਿ ਦੋ ਨੰਬਰ ਲਈ ਜਾਣਾ ਪੈਂਦਾ, ਖੋਲੋ ਬੰਨੋ ਇੰਨਾ ਝੰਝਟ ਇਹਦਾ। ਜਦੋਂ ਮਿਰਜ਼ਾ ਦੁਕਾਨ ਤੋਂ ਵਾਪਸ ਆਏ ਤਾਂ ਫਿਰ ਕਮਰ ਬੰਦ ਢਿਲਕ ਗਿਆ। ਉਹ ਇੱਕ ਹੱਥ ਦੇ ਨਾਲ ਵਾਰੀ ਵਾਰੀ ਉਤਾਂਹ ਕਰਦੀ ਰਹੀ। ਮਿਰਜ਼ਾ ਨੂੰ ਉਸ ਉੱਤੇ ਪਿਆਰ ਆਉਣ ਲੱਗ ਪਿਆ। ਪੁਚਕਾਰ ਕੇ ਕਲਾਵੇ ਦੇ ਵਿੱਚ ਭਰ ਲਿਆ। ਬੜੇ ਤਿਕੜਮਾ ਨਾਲ ਜਿਹੜਾ ਸੀ ਕਮਰ ਬੰਦ ਹੱਥ ਆਇਆ ਤੇ ਤਦ ਉਸਨੂੰ ਪਜਾਮੇ ਦੇ ਨਾਲ ਇੰਨੀ ਸ਼ਿਕਾਇਤ ਨਾ ਰਹੀ। ਫਿਰ ਇੱਕ ਮੁਸੀਬਤ ਹੋਰ ਖੜੀ ਹੋ ਗਈ। ਜਿਹਨੇ ਕਦੇ ਪਹਿਲਾਂ ਉਹ ਕੱਪੜਾ ਯੂਜ਼ ਨਾ ਕੀਤਾ ਹੋਵੇ ਜਾਂ ਕਿਸੇ ਨੇ ਉਹ ਕੋਈ ਵੀ ਚੀਜ਼ ਆ ਉਹਦਾ ਵਰਤੋਂ ਨਾ ਕੀਤੀ ਹੋਵੇ ਤਾਂ ਖਿੱਚ ਆਉਂਦੀ ਹੈ। ਪਹਿਲਾਂ ਲਾਜੋ ਦੀਆਂ ਜਿਹੜੀਆਂ ਸ਼ਰਾਰਤਾਂ ਚੰਗੀਆਂ ਲੱਗਦੀਆਂ ਸਨ ਉਹ ਮਿਰਜ਼ਾ ਨੂੰ ਜਿਹੜਾ ਸੀ ਘੱਬਵਾਲੀ ਦੀਆਂ ਬੁਰਾਈਆਂ ਲੱਗਣ ਲੱਗ ਪਈਆਂ। ਇਹ ਬਾਜ਼ਾਰੂ ਔਰਤਾਂ ਵਾਲੀਆਂ ਅਦਾਵਾਂ ਸ਼ਰੀਫ ਜਾਂਦੀਆਂ ਨੂੰ ਨਹੀਂ ਸ਼ਰੀਫ ਜਾਦੀਆਂ ਨੂੰ ਨਹੀਂ ਸੋਭਦੀਆਂ ਕਹਿੰਦਾ। ਉਹ ਉਹਨਾਂ ਦੇ ਸੁਪਨਿਆਂ ਵਾਲੀ ਰਵਾਇਤੀ ਬੀਵੀ ਪਤਨੀ ਨਹੀਂ ਬਣ ਸਕੀ ਕਿ ਮਿਰਜ਼ਾ ਪਿਆਰ ਦੀ ਭੀਖ ਮੰਗਣ ਇਹ ਸ਼ਰਮਾਏ, ਉਹ ਜਿੱਦ ਕਰਨ ਇਹ ਨਾਰਾਜ਼ ਹੋ ਜਾਏ, ਉਹ ਮਨਾਉਣ ਇਹ ਰੁੱਸ ਰੁੱਸ ਕੇ ਬੈਠੇ। ਲਾਜੋ ਤਾਂ ਸੜਕ ਦਾ ਪੱਥਰ ਸੀ, ਸੇਜ ਦਾ ਫੁੱਲ ਬਣਨ ਦੇ ਗੁਰ ਨਹੀਂ ਸੀ ਜਾਣਦੀ। ਝਾੜ ਫਿਟਕਾਰ ਕੇ ਮਿਰਜ਼ਾ ਨੇ ਲਗਾਮ ਪਾਈ ਤੇ ਅਖੀਰ ਬਾਂਦਰੀ ਨੂੰ ਸਿਧਾ ਹੀ ਲਿਆ ਸੀਗਾ। ਮਿਰਜ਼ਾ ਹੁਣ ਬੜੇ ਨਿਸ਼ਚਿਤ ਹੋ ਗਏ ਸਨ ਕਿ ਉਹਨਾਂ ਲਾਜੋ ਨੂੰ ਸ਼ਰੀਫ ਜਾਦੀ ਬਣਾ ਕੇ ਹੀ ਛੱਡਿਆ। ਇਹ ਹੋਰ ਗੱਲ ਹੈ ਕਿ ਹੁਣ ਉਹਨਾਂ ਨੂੰ ਘਰ ਜਾਣ ਦੀ ਜ਼ਿਆਦਾ ਜਲਦੀ ਨਹੀਂ ਸੀ ਹੁੰਦੀ। ਆਮ ਪਤੀਆਂ ਵਾਂਗ ਹੀ ਯਾਰ ਦੋਸਤਾਂ ਦੇ ਵਿੱਚ ਹੀ ਉਹ ਬੈਠੇ ਜਿਹੜੇ ਸੀ ਬੈਠ ਲੈਂਦੇ ਕਿ ਲੋਕ ਤੀਵੀ ਦਾ ਗੁਲਾਮ ਨਾ ਕਹਿਣ ਕਿਤੇ। ਮਾਸ਼ੂਕਾ ਦੇ ਨਖਰੇ ਝੱਲਣਾ ਹੋਰ ਗੱਲ ਹੁੰਦੀ ਹੈ, ਪਰ ਪਤਨੀ ਦੀ ਧੌਂਸ ਮਰਦ ਬਰਦਾਸ਼ਤ ਨਹੀਂ ਕਰ ਸਕਦਾ। ਆਪਣੀ ਗੈਰ ਹਾਜ਼ਰੀ ਨੂੰ ਪੂਰਨ ਦੇ ਲਈ ਉਹਨਾਂ ਇੱਕ ਨੌਕਰਾਨੀ ਰੱਖ ਲੈਣ ਦੀ ਗੱਲ ਕੀਤੀ ਤਾਂ ਲਾਜੋ ਦੀਆਂ ਅੱਖਾਂ ਦੇ ਵਿੱਚ ਲਹੂ ਉਤਰ ਆਇਆ। ਉਹ ਜਾਣਦੀ ਸੀ ਕਿ ਮੀਆਂ ਭਈ ਹੋਰ ਔਰਤਾਂ ਕੋਲ ਜਾਣ ਲੱਗ ਗਏ ਨੇ। ਸਾਰੇ ਮੁਹੱਲੇ ਦੇ ਮੀਆਂ ਹੀ ਜਾਂਦੇ ਸਨ, ਪਰ ਘਰ ਦੇ ਵਿੱਚ ਉਹ ਕਿਸੇ ਦਾ ਦਾਖਲਾ ਬਰਦਾਸ਼ਤ ਨਹੀਂ ਸੀ ਕਰ ਸਕਦੀ। ਕੋਈ ਉਸਦੇ ਝਿਲਮਿਲ ਕਰਦੇ ਭਾਂਡਿਆਂ ਨੂੰ ਹੱਥ ਲਾਵੇ, ਉਸਦੀ ਰਸੋਈ ਦੇ ਵਿੱਚ ਪੈਰ ਰੱਖੇ ਤਾਂ ਉਸਦੀਆਂ ਲੱਤਾਂ ਤੋੜ ਕੇ ਰੱਖ ਦੇਗੀ। ਮਿਰਜ਼ਾ ਵਿੱਚ ਸਾਂਝ ਬਰਦਾਸ਼ਤ ਕਰ ਸਕਦੀ ਸੀ, ਪਰ ਘਰ ਦੀ ਉਹੀ ਇਕੱਲੀ ਮਾਲਕਣ ਸੀ। ਫਿਰ ਮਿਰਜ਼ਾ ਹੁਰੀ ਲਾਜੋ ਨੂੰ ਘਰ ਬਿਠਾ ਕੇ ਜਿਵੇਂ ਭੁੱਲ ਗਏ ਹੁਣ। ਹਫ਼ਤਿਆਂ ਬੰਦੀ ਹੂ ਹਾਂ ਤੋਂ ਅੱਗੇ ਗੱਲ ਨਾ ਤੁਰਦੀ। ਜਦੋਂ ਤੱਕ ਉਹ ਨੌਕਰਾਨੀ ਸੀ ਸਾਰੇ ਅੱਖਾਂ ਸੇਕਦੇ ਸਨ, ਜਦੋਂ ਕਿਸੇ ਸ਼ਰੀਫ ਦੇ ਘਰ ਬੈਠ ਗਈ ਤਾਂ ਮੁਹੱਲੇ ਟੋਲੇ ਦੇ ਅਸੂਲਾਂ ਦੇ ਅਨੁਸਾਰ ਮਾਂ ਭੈਣ ਤੇ ਬੇਟੀ ਬਣ ਗਈ। ਕੋਈ ਭੁੱਲ ਕੇ ਟਾਟ ਦੇ ਪਰਦੇ ਦੇ ਅੰਦਰ ਝਾਤ ਮਾਰਨ ਦਾ ਕਸ਼ਟ ਨਾ ਕਰਦਾ, ਸਿਵਾਏ ਮਿੱਠੂਏ ਸਿਰਕੀਆ ਵਾਲਿਆਂ ਦੇ ਮੁੰਡੇ ਦੇ। ਉਹ ਹੁਣ ਵੀ ਵਫ਼ਾ ਨਿਭਾ ਰਿਹਾ ਸੀ। ਉਹ ਹੁਣ ਵੀ ਕੋਠੇ ਦੇ ਉੱਤੇ ਪਤੰਗ ਉਡਾਉਂਦਾ ਜਦੋਂ ਮਿਰਜ਼ਾ ਚਲੇ ਜਾਂਦੇ ਤੇ ਲਾਜੋ ਕੰਮ ਧੰਦੇ ਤੋਂ ਵਿਹਲੀ ਹੋ ਕੇ ਟੂਟੀ ਹੇਠ ਨਹਾਉਣ ਬੈਠਦੀ। ਪਰਦੇ ਦੇ ਖਿਆਲ ਦੇ ਨਾਲ ਹੀ ਘਰੇ ਨਲਕਾ ਲਗਵਾਇਆ ਸੀ। ਲਾਜੋ ਨੇ ਕੋਠੇ ਵੱਲ ਦੇਖਣਾ ਹੀ ਛੱਡ ਦਿੱਤਾ ਸੀ। ਪਰ ਉਸ ਰਾਤ ਮਿਰਜ਼ਾ ਯਾਰ ਦੋਸਤਾਂ ਦੇ ਨਾਲ ਦੁਸਹਿਰੇ ਦੇ ਜਸ਼ਨ ਮਨਾਉਂਦੇ ਘਰੋਂ ਗਾਇਬ ਰਹੇ। ਸਵੇਰੇ ਸੰਗ ਦੇ ਸ਼ਰਮਾਉਂਦੇ ਜਿਹੇ ਪਰਤੇ ਤੇ ਜਲਦੀ ਜਲਦੀ ਨਹਾ ਧੋ ਕੇ ਸਟੋਰ ਚਲੇ ਗਏ। ਲਾਜੋ ਚਿੜੀ ਬੈਠੀ ਸੀ। ਉਦੋਂ ਹੀ ਉਸਦਾ ਨਜ਼ਰ ਕੋਠੇ ਦੇ ਵੱਲ ਗਈ ਤਾਂ ਸ਼ਾਇਦ ਉਸ ਦਿਨ ਮਿੱਠੂਏ ਦੀਆਂ ਨਜ਼ਰਾਂ ਦੇ ਵਿੱਚੋਂ ਬਰਛੇ ਨਿਕਲ ਰਹੇ ਸਨ ਜਿਹੜੇ ਉਸਦੇ ਗਿੱਲੇ ਜਿਸਮ ਦੇ ਵਿੱਚ ਪੁਰ ਗਏ ਸਨ। ਮੁੰਡੇ ਦੀ ਬੜੇ ਦਿਨਾਂ ਦੇ ਬਾਅਦ ਉਹ ਦਿਨ ਪਤੰਗ ਕੱਟੀ ਗਈ ਸੀ। ਡੋਰ ਟੁੱਟੀ ਤਾਂ ਲਾਜੋ ਦੀ ਪਿੱਠ ਦੇ ਉੱਤੇ ਘਸੜਾ ਮਾਰਦੀ ਗਈ। ਲਾਜੋ ਨੇ ਸਿਸਕਾਰੀ ਜਹੀ ਲਈ ਤੇ ਜਾਣੇ ਜਾਂ ਅਣਜਾਣੇ ਦੇ ਵਿੱਚ ਬਗੈਰ ਚਾਦਰ ਦੇ ਉੱਤੇ ਲੈ ਉੱਠ ਕੇ ਕੋਠੜੀ ਦੇ ਵਿੱਚ ਚਲੀ ਗਈ। ਇੱਕ ਬਿਜਲੀ ਜਹੀ ਲਿਸ਼ਕੀ ਤੇ ਸਾਹਮਣੇ ਵਾਲੇ ਕੋਠੇ ਦੇ ਉੱਤੇ ਡਿੱਗੀ। ਫਿਰ ਉਸਨੂੰ ਖਿਆਲ ਆਇਆ ਕਿ ਟੂਟੀ ਤਾਂ ਚਲਦੀ ਹੀ ਛੱਡ ਆਈ ਆ, ਸੋ ਵਾਪਸ ਉਹਨੀ ਪੈਰੀ ਹੀ ਦੌੜੀ। ਇਸ ਤੋਂ ਪਿੱਛੋਂ ਜਦ ਵੀ ਲਾਜੋ ਹਲਵਾਈ ਦਿਓ ਕੁਝ ਮੰਗਵਾਉਣ ਦੇ ਲਈ ਟਾਟ ਦਾ ਜਿਹੜਾ ਸੀ ਪਰਦਾ ਸਰਕਾਉਂਦੀ, ਮਿੱਠੂਆ ਉਸਨੂੰ ਨੇੜੇ ਤੇੜੇ ਫਿਰਦਾ ਹੋਇਆ ਨਜ਼ਰ ਆਉਂਦਾ। ਓਏ ਮਿੱਠੂਏ, ਸਾਰਾ ਦਿਨ ਮਿੱਟੀ ਦਾ ਮਾਧੋ ਬਣਿਆ ਬੈਠਾ ਰਹਿੰਦਾ ਹੈ, ਜਾਂ ਜ਼ਰਾ ਦੋ ਕਚੋਰੀਆਂ ਤਾਂ ਲਿਆ ਦੇ, ਚਟਨੀ ਦੇ ਵਿੱਚ ਖੂਬ ਸਾਰੀਆਂ ਮਿਰਚਾਂ ਪਵਾ ਲਿਆਈ। ਫਿਰ ਮਿੱਠੂਆ ਹੋਰ ਵੀ ਖੁੱਲ ਗਿਆ, ਜੇ ਗਲਤੀ ਨਾਲ ਨਹਾਉਣ ਵੇਲੇ ਕੋਠੇ ਤੇ ਨਾ ਨਜ਼ਰ ਆਉਂਦਾ ਤਾਂ ਫੜਫੜਾ ਕੇ ਜਾਗ ਉਠਾਉਂਦਾ। ਜਿਹੜਾ ਪਿਆਰ ਉਹ ਸਾਰੀ ਉਮਰ ਦੋਵਾਂ ਹੱਥਾਂ ਦੇ ਨਾਲ ਲੁਟਾਉਂਦੀ ਆਈ ਸੀ, ਮਿੱਠੂਏ ਲਈ ਵੀ ਹਾਜ਼ਰ ਸੀ। ਮਿਰਜ਼ੇ ਦੇ ਕਿਸੇ ਡੰਗ ਖਾਣਾ ਨਾ ਖਾਂਦੇ ਤਾਂ ਉਹ ਸੁੱਟ ਥੋੜੇ ਹੀ ਦਿੰਦੀ ਸੀ, ਕਿਸੇ ਗਰੀਬ ਲੋੜਵੰਦ ਨੂੰ ਜਿਹੜਾ ਸੀ ਦਿੰਦੀ ਸੀ, ਤੇ ਮਿੱਠੂਏ ਦੇ ਨਾਲੋਂ ਵੱਧ ਲੋੜਵੰਦ ਉਸਦੀ ਮਿਹਰ ਨਜ਼ਰ ਦੇ ਵਿੱਚ ਹੋਰ ਕੌਣ ਹੋ ਸਕਦਾ ਸੀ। ਮਿਰਜ਼ਾ ਨੇ ਲਾਜੋ ਦੇ ਪੈਰਾਂ ਦੇ ਵਿੱਚ ਵਿਆਹ ਦੀ ਬੇੜੀ ਪਾ ਕੇ ਸੋਚ ਲਿਆ ਕਿ ਹੁਣ ਬਣ ਗਈ ਉਹ ਕਬੀਲਦਾਰ। ਆਪਣੀਆਂ ਅੱਖਾਂ ਦੇ ਨਾਲ ਨਾ ਦੇਖਦੇ ਤਾਂ ਯਕੀਨ ਵੀ ਨਾ ਕਰਦੇ। ਲਾਜੋ ਨੇ ਜਦੋਂ ਉਨ੍ਹਾਂ ਨੂੰ ਇੰਜ ਬੇਵਕਤ ਚੌਖੜ ਦੇ ਉੱਤੇ ਖੜੇ ਦੇਖਿਆ ਤਾਂ ਬੇਮੁਹਾਰੇ ਹੀ ਉਸਦੀ ਹਾਸੀ ਨਿਕਲ ਗਈ। ਉਸਨੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਮਿਰਜ਼ਾ ਇੰਨਾ ਬੁਰਾ ਮੰਨ ਜਾਣਗੇ। ਪਰ ਮਿੱਠੂਆ ਤਾੜ ਗਿਆ ਤੇ ਤੰਬੀ ਚੁੱਕ ਕੇ ਇੰਜ ਨੱਸਿਆ ਕਿ ਤਿੰਨ ਪਿੰਡ ਪਾਰ ਕਰਕੇ ਹੀ ਸਾਹ ਲਿਆ ਉਹਨੇ। ਮਿਰਜ਼ਾ ਨੇ ਲਾਜੋ ਨੂੰ ਇੰਨਾ ਕੁਟਾਪਾ ਚਾੜਿਆ ਕਿ ਜੇ ਉਸਨੂੰ ਦੁਨੀਆਂ ਦੀਆਂ ਗਰਮ ਸਰਦ ਹਵਾਵਾਂ ਨਾ ਝੱਲੀਆਂ ਹੁੰਦੀਆਂ ਤਾਂ ਉਹ ਅੱਲਾ ਨੂੰ ਪਿਆਰੀ ਹੋ ਗਈ ਹੁੰਦੀ। ਉਸੇ ਵੇਲੇ ਖਬਰ ਸਾਰੇ ਮੁਹੱਲੇ ਦੇ ਵਿੱਚ ਅੱਗ ਵਾਂਗ ਫੈਲ ਗਈ ਕਿ ਮਿਰਜ਼ਾ ਨੇ ਆਪਣੀ ਘਰਵਾਲੀ ਨੂੰ ਮਿੱਠੂਏ ਦੇ ਨਾਲ ਫੜ ਲਿਆ ਤੇ ਦੋਵਾਂ ਨੂੰ ਮਾਰ ਮੁਕਾਇਆ। ਮਿਰਜ਼ਾ ਦਾ ਮੂੰਹ ਕਾਲਾ ਹੋ ਗਿਆ, ਖਾਨਦਾਨ ਦੀ ਨੱਕ ਕੱਟੀ ਗਈ, ਲੋਕ ਤਮਾਸ਼ਾ ਦੇਖਣ ਦੇ ਲਈ ਇਕੱਠੇ ਹੋ ਗਏ। ਪਰ ਇਹ ਦੇਖ ਕੇ ਉਨ੍ਹਾਂ ਨੂੰ ਬੜਾ ਅਫਸੋਸ ਹੋਇਆ ਕਿ ਮਿੱਠੂਆ ਛਲੀਆ ਹੋ ਚੁੱਕਿਆ ਸੀ ਤੇ ਘਰਵਾਲੀ ਟੁੱਟੀ ਫੁੱਟੀ ਪਈ ਹੈ। ਪਰ ਅੰਦਰ ਦੀ ਖਬਰ ਲਿਆਈ ਰਾਮੂ ਦੀ ਦਾਦੀ। ਅਸਲ ਚ ਹੋਇਆ ਕੀ? ਕੋਈ ਸੋਚੇਗਾ ਕਿ ਇੰਨੀਆਂ ਜੁੱਤੀਆਂ ਖਾ ਕੇ ਲਾਜੋ ਨੂੰ ਮਿਰਜ਼ਾ ਦੀ ਸੂਰਤ ਦੇ ਨਾਲ ਵੀ ਨਫ਼ਰਤ ਹੋ ਗਈ ਹੋਵੇਗੀ। ਤੋਬਾ ਕਰੋ ਤੋਬਾ, ਜੁੱਤੀ ਫੇਰੀ ਦੇ ਨਾਲ ਤਾਂ ਅਸਲ ਬੰਧਨ ਮਜ਼ਬੂਤ ਹੋਇਆ, ਜਿਹੜਾ ਨਿਕਾਹ ਦੇ ਨਾਲ ਨਹੀਂ ਸੀ ਹੋਇਆ। ਹੋਸ਼ ਦੇ ਵਿੱਚ ਆਉਂਦੀ ਹੀ ਮਿਰਜ਼ਾ ਦੇ ਬਾਰੇ ਪੁੱਛਣ ਲੱਗੀ। ਉਸਦੇ ਸਾਰੇ ਆਕਾ ਦੇਰ ਸਵੇਰ ਉਸਦੇ ਆਸ਼ਕ ਬਣ ਬੈਠਦੇ ਸਨ। ਇਸ ਮਿਹਰਬਾਨੀ ਤੋਂ ਬਾਅਦ ਤਨਖਾਹ ਦਾ ਸਵਾਲ ਖਤਮ ਹੋ ਜਾਂਦਾ। ਮੁਫ਼ਤ ਦੀ ਰਗੜਾਈ ਉੱਪਰੋਂ ਚਾਰ ਚੋਟ ਦੀ ਮਾਰ, ਮਿਰਜ਼ਾ ਨੇ ਅੱਜ ਤੱਕ ਉਸਨੂੰ ਫੁੱਲਾਂ ਦੀ ਛੜੀ ਨਹੀਂ ਛੁਹਾਈ ਸੀ। ਦੂਸਰੇ ਆਕਾ ਉਸਨੂੰ ਯਾਰਾਂ ਦੋਸਤਾਂ ਨੂੰ ਵੀ ਪੇਸ਼ ਕਰ ਦਿੰਦੇ ਸਨ। ਮਿਰਜ਼ਾ ਨੇ ਅੱਜ ਤੱਕ ਉਸਨੂੰ ਆਪਣੀ ਚੀਜ਼ ਸਮਝਿਆ, ਉਸ ਉੱਤੇ ਆਪਣਾ ਹੱਕ ਦਿਖਾਇਆ। ਇਹ ਉਸਦੀ ਇੱਜ਼ਤ ਵਧਾਈ ਹੋਈ ਸੀ, ਘਟਾਈ ਨਹੀਂ। ਹਾਲਾਂਕਿ ਇਸਤੇਮਾਲ ਦੇ ਵਿੱਚ ਰਹਿੰਦੀ ਸੀ, ਫੇਰ ਵੀ ਉਹਨਾਂ ਨੂੰ ਇੰਨੀ ਪਿਆਰੀ ਸੀ ਕਿ ਆਪਣੀ ਪੀੜਾ ਦੇ ਉੱਤੇ ਮਿਰਜ਼ਾ ਦੀ ਪੀੜ ਭਾਰੂ ਹੋ ਗਈ। ਸਾਰਿਆਂ ਨੇ ਉਸ ਨੂੰ ਸਮਝਾਇਆ, ਜਾਨ ਦੀ ਖੈਰ ਚਾਹੁੰਦੀ ਹੈ ਤਾਂ ਭੱਜ ਜਾ ਇੱਥੋਂ, ਪਰ ਉਹ ਨਹੀਂ ਭੱਜੀ। ਮੀਰਨ ਮੀਆਂ ਨੇ ਮਿਰਜ਼ਾ ਨੂੰ ਰੋਕਿਆ ਹੋਇਆ ਸੀ ਕਿ ਨਹੀਂ ਤਾਂ ਨੱਕ ਗੁੱਤ ਕੱਟ ਕੇ ਕਤਲ ਕੀਤੇ ਬਗੈਰ ਛੁਟਕਾਰਾ ਨਹੀਂ ਸੀ। ਉਹਨਾਂ ਦੀ ਨੱਕ ਕੱਟੀ ਗਈ ਸੀ ਤੇ ਲਾਜੋ ਜਿਉਂਦੀ ਬਚ ਗਈ ਸੀ। ਹੁਣ ਉਹ ਦੁਨੀਆਂ ਨੂੰ ਕਿੰਜ ਮੂੰਹ ਦਿਖਾਉਣਗੇ? ਓਏ, ਇੱਕ ਤੀਵੀਂ ਖਾਤਰ ਫਾਂਸੀ ਚੜ ਜਾਏਗਾ, ਕੋਈ ਪਰਵਾਹ ਨਹੀਂ ਕਹਿੰਦਾ। ਮੀਆਂ ਤਲਾਕ ਦੇ ਦਿਓ ਸਾਲੀ ਨੂੰ, ਮੀਰਨ ਮੀਆਂ ਨੇ ਸਮਝਾਇਆ। ਕੋਈ ਸ਼ਰੀਫਜ਼ਾਦੀ ਹੁੰਦੀ ਤਾਂ ਹੋਰ ਗੱਲ ਸੀ। ਮਿਰਜ਼ਾ ਨੇ ਉਸੇ ਵੇਲੇ ਤਲਾਕ ਦੇ ਦਿੱਤਾ। ਮੁਬਲਗ 32 ਰੁਪਏ ਮਹਿਰ ਤੇ ਉਸਦੇ ਕੱਪੜੇ ਲੀੜੇ ਰਾਮੂ ਦੀ ਦਾਦੀ ਦੇ ਘਰ ਭੇਜ ਦਿੱਤੇ। ਜਦੋਂ ਲਾਜੋ ਨੂੰ ਤਲਾਕ ਦੀ ਖ਼ਬਰ ਮਿਲੀ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ, ਜਿਵੇਂ ਸਿਰ ਤੋਂ ਮਨਾ ਮੂਹੀ ਭਾਰ ਲੱਥ ਗਿਆ ਹੋਵੇ। ਨਿਕਾਹ ਵੈਸੇ ਵੀ ਉਸਨੂੰ ਰਾਸ ਨਹੀਂ ਸੀ ਆਇਆ, ਇਹ ਸਭ ਇਸੇ ਕਰਕੇ ਹੋਇਆ, ਚਲੋ ਪਾਪ ਕੱਟਿਆ ਗਿਆ। ਮੀਆਂ ਤਾਂ ਨਾਰਾਜ਼ ਨਹੀਂ ਸੀ। ਉਸਨੇ ਰਾਮੂ ਦੀ ਦਾਦੀ ਨੂੰ ਪੁੱਛਿਆ, ਤੇਰੀ ਸ਼ਕਲ ਨਹੀਂ ਦੇਖਣੀ ਚਾਹੁੰਦੇ, ਕਿਹਾ ਕਿ ਉਹ ਇੱਥੋਂ ਮੂੰਹ ਕਾਲਾ ਕਰ ਜਾ। ਮਿਰਜ਼ਾ ਦੀ ਤਲਾਕ ਦੀ ਖ਼ਬਰ ਸਾਰੇ ਮੁਹੱਲੇ ਦੇ ਵਿੱਚ ਝਟਪਟ ਫੈਲ ਗਈ। ਫੌਰਨ ਲਾਲੇ ਨੇ ਪੈਗਾਮ ਭਿਜਵਾਇਆ, ਬੰਗਲਾ ਤਿਆਰ ਹੈ, ਉਸਦੇ ਵਿੱਚ ਆਪਣੀ ਮਾਂ ਨੂੰ ਬਿਠਾ ਦੇ, ਕਹਿੰਦੀ। ਲਾਜੋ ਨੇ ਕਹਿ ਦਿੱਤਾ। ਮੁਬਲਗ 32 ਰੁਪਏ ਦੇ ਵਿੱਚੋਂ 10 ਉਸਨੇ ਰੋਟੀ ਪਾਣੀ ਦੇ ਰਾਮੂ ਦੀ ਮਾਂ ਨੂੰ ਦੇ ਦਿੱਤੇ ਤੇ ਤੰਗ ਪਜਾਮੇ ਸ਼ਕੂਰੇ ਦੀ ਬਹੂ ਦੇ ਹੱਥ ਜਿਹੜਾ ਸੀ ਔਣੇ ਪੌਣੇ ਵੇਚ ਲਏ। 15 ਦਿਨਾਂ ਦੇ ਵਿੱਚ ਲੁੱਟ ਪੁੱਟ ਜਾਣ ਪਿੱਛੋਂ ਖੜੀ ਹੋ ਗਈ ਤੇ ਕੰਬਖਤ ਦੀ ਜਿਵੇਂ ਧੂੜ ਝੜ ਗਈ ਹੋਵੇ, ਜੁੱਤੀਆਂ ਖਾ ਕੇ ਹੋਰ ਨਿਖਾਰ ਆਈ ਹੋਵੇ, ਲੱਕ 100-100 ਵਲ ਖਾਣ ਲੱਗ ਪਿਆ। ਪਾਨ ਦਾ ਬੀੜਾ ਲੈਣ ਦੇ ਲਈ ਕਚੋਰੀਆਂ ਲੈਣ ਹਲਵਾਈ ਦੀ ਦੁਕਾਨ ਤਿਕ ਜਾਂਦੀ ਤਾਂ ਗਲੀ ਦੀ ਚਹਿਲ ਪਹਿਲ ਵੱਧ ਜਾਂਦੀ। ਮਿਰਜ਼ਾ ਦੇ ਦਿਲ ਦੇ ਉੱਤੇ ਆਰੇ ਚੱਲਦੇ ਤੇ ਇੱਕ ਦਿਨ ਪਨਵਾੜੀ ਦੇ ਖੜੀ ਲੈਚੀ ਦੇ ਦਾਣਿਆਂ ਦੇ ਲਈ ਝਗੜ ਰਹੀ ਸੀ। ਉਹ ਮਜ਼ੇ ਲੈ ਰਿਹਾ ਸੀ ਤੇ ਮਿਰਜ਼ਾ ਅੱਖ ਬਚਾ ਕੇ ਪਾਸੇ ਦੀ ਨਿਕਲ ਗਏ। ਓਏ ਬਾਈ, ਤੇਰੀ ਤਾਂ ਮੱਤ ਮਾਰੀ ਗਈ ਹੈ, ਹੁਣ ਤੇਰੀ ਬਲਾ ਦੇ ਨਾਲ ਉਹ ਕੁਝ ਕਰਦੀ ਫਿਰੇ। ਤੂੰ ਤਾਂ ਤਲਾਕ ਦੇ ਦਿੱਤਾ ਹੈ, ਤੇਰਾ ਹੁਣ ਉਸਦੇ ਨਾਲ ਕੀ ਵਾਸਤਾ?
1: ਮੇਰੀ ਘਰ ਵਾਲੀ ਸੀ, ਮੈਂ ਕਿੰਜ ਬਰਦਾਸ਼ਤ ਕਰ ਸਕਦਾ ਹੈ।
0: ਮਿਰਜ਼ਾ ਹਿਰਖ ਗਏ। ਫਿਰ ਕੀ ਹੋਇਆ, ਹੁਣ ਤਾਂ ਤੇਰੀ ਬੀਵੀ ਨਹੀਂ ਹੈ, ਜੇ ਸੱਚ ਪੁੱਛਣਾ ਤਾਂ ਉਹ ਤੇਰੀ ਹੈ ਹੀ ਨਹੀਂ ਸੀ, ਤੇ ਨਿਕਾਹ ਜਿਹੜਾ ਹੋਇਆ ਸੀ ਬਿਲਕੁਲ ਨਜਾਇਜ਼, ਜਾਣੀ ਕਿ ਹੋਇਆ ਹੀ ਨਹੀਂ। ਬਰਾਦਰ, ਪਤਾ ਨਹੀਂ ਉਹ ਕਿਸ ਦੀ ਨਜਾਇਜ਼ ਔਲਾਦ ਹੋਏਗੀ, ਨਜਾਇਜ਼ ਦੇ ਨਾਲ ਨਿਕਾਹ ਹਰਾਮ ਹੁੰਦਾ ਹੈ। ਮੀਰਨ ਮੀਆਂ ਨੇ ਗੱਲ ਮੇਲੀ, ਤਾਂ ਨਿਕਾਹ ਹੋਇਆ ਹੀ ਨਹੀਂ, ਕਤੀ ਨਹੀਂ। ਬਾਅਦ ਦੇ ਵਿੱਚ ਮੁੱਲਾ ਜੀ ਨੇ ਵੀ ਸਾਫ਼ ਕਰ ਦਿੱਤਾ ਕਿ ਹਰਾਮੀ ਔਲਾਦ ਦੇ ਨਾਲ ਨਿਕਾਹ ਜਾਇਜ਼ ਨਹੀਂ। ਤਾਂ ਮਤਲਬ ਇਹ ਕਿ ਨੱਕ ਨਹੀਂ ਕੱਟੀ ਗਈ ਸਾਡੀ? ਮਿਰਜ਼ਾ ਦੇ ਸਿਰੋਂ ਬੋਝ ਜਿਹੜਾ ਲੱਥ ਗਿਆ, ਬਿਲਕੁਲ ਨਹੀਂ। ਬਈ ਕਮਾਲ ਹੈ, ਤਾਂ ਕਹਿੰਦਾ ਤੇ ਫੇਰ ਤਲਾਕ ਵੀ ਨਹੀਂ ਹੋਇਆ, ਜੇ ਨਿਕਾਹ ਨਹੀਂ ਹੋਇਆ ਤਾਂ ਫਿਰ ਤਲਾਕ ਕਿੱਦਾਂ ਹੋ ਗਿਆ? ਭਰਾ ਮੇਰਿਆ, ਨਿਕਾਹ ਹੀ ਨਹੀਂ ਹੋਇਆ ਤਾਂ ਫਿਰ ਤਲਾਕ ਕਿਵੇਂ ਹੋ ਸਕਦਾ ਹੈ? ਮੁਬਲਕ 32 ਰੁਪਏ ਮਹਿਰ ਦੇ ਮੁਫ਼ਤ ਦੇ ਵਿੱਚ ਗਏ, ਕਹਿੰਦਾ। ਮਿਰਜ਼ਾ ਨੂੰ ਦੁੱਖ ਹੋਣ ਲੱਗ ਪਿਆ। ਫੌਰਨ ਇਹ ਖ਼ਬਰ ਸਾਰੇ ਮੁਹੱਲੇ ਦੇ ਵਿੱਚ ਛਲਾਂਗਾ ਮਾਰਨ ਲੱਗ ਪਈ ਕਿ ਮਿਰਜ਼ਾ ਦਾ ਉਹਨਾਂ ਦੀ ਘਰਵਾਲੀ ਦੇ ਨਾਲ ਨਿਕਾਹ ਹੀ ਨਹੀਂ ਹੋਇਆ, ਨਾ ਤਲਾਕ ਹੋਇਆ, ਹਾਲਾਂਕਿ ਮੁਬਲਗ ਦੇ 32 ਰੁਪਏ ਜ਼ਰੂਰ ਡੁੱਬ ਗਏ। ਲਾਜੋ ਨੇ ਇਹ ਖੁਸ਼ਖਬਰੀ ਸੁਣੀ ਤਾਂ ਨੱਚ ਉੱਠੀ ਸੀ, ਸੀਨੇ ਤੋਂ ਭਾਰ ਲੱਥ ਗਿਆ। ਨਿਕਾਹ ਤੇ ਤਲਾਕ ਦੇ ਇੱਕ ਭਿਆਨਕ ਸੁਪਨਾ ਸੀ ਤੇ ਜਿਹੜਾ ਟੁੱਟ ਗਿਆ ਤੇ ਜਾਨ ਛੁੱਟੀ ਸੀ। ਸਭ ਤੋਂ ਵੱਧ ਖੁਸ਼ੀ ਤਾਂ ਇਸ ਗੱਲ ਦੀ ਸੀ ਕਿ ਮੀਆਂ ਦੀ ਨੱਕ ਨਹੀਂ ਸੀ ਕੱਟੀ ਗਈ, ਉਸਨੂੰ ਮੀਆਂ ਦੀ ਇੱਜ਼ਤ ਜਾਣ ਦਾ ਬੜਾ ਦੁੱਖ ਸੀ। ਹਰਾਮੀ ਹੋਣਾ ਕਿੰਨੇ ਮੌਕੇ ਤੇ ਕੰਮ ਆਇਆ, ਰੱਬ ਨਾ ਕਰੇ ਜੇ ਉਹ ਕਿਸੇ ਦੀ ਜਾਇਜ਼ ਔਲਾਦ ਹੁੰਦੀ ਤਾਂ ਛੁੱਟੀ ਹੋ ਹੀ ਜਾਂਦੀ। ਰਾਮੂ ਦੀ ਦਾਦੀ ਦੇ ਘਰ ਦੇ ਵਿੱਚ ਉਸਦਾ ਦਮ ਘੁੱਟ ਰਿਹਾ ਸੀ ਤੇ ਜ਼ਿੰਦਗੀ ਦੇ ਵਿੱਚ ਕਦੀ ਇੰਜ ਘਰ ਦੀ ਮਾਲਕਣ ਬਣ ਕੇ ਬੈਠਣ ਦਾ ਮੌਕਾ ਨਹੀਂ ਸੀ ਮਿਲਿਆ। ਉਸਨੂੰ ਘਰ ਦੀ ਫਿਕਰ ਲੱਗ ਗਈ ਹੋਈ ਸੀ ਤੇ ਚੋਰੀ ਚਕਾਰੀ ਦੇ ਡਰ ਨਾਲ ਮੀਆਂ ਨੇ ਇੰਨੇ ਦਿਨਾਂ ਦੀ ਝਾੜੂ ਵੀ ਨਹੀਂ ਸੀ ਦਵਾਈ ਸੀ। ਕੂੜੇ ਦੇ ਢੇਰ ਲੱਗ ਗਏ ਹੋਣਗੇ, ਉਹ ਸਟੋਰ ਜਾ ਰਹੇ ਸਨ ਤੇ ਲਾਜੋ ਨੇ ਰਸਤਾ ਰੋਕ ਲਿਆ। ਫਿਰ ਮੀਆਂ, ਕੱਲ ਤੋਂ ਕੰਮ ਤੇ ਆ ਜਾਵਾਂ ਮੈਂ? ਉਹ ਠੁੜਕੀ ਫਿਰ ਲਾਹੌਲ ਵਾਲਾ ਕੁਵੱਤ। ਮੀਆਂ ਸਿਰ ਝੁਕਾ ਕੇ ਲੰਮੀਆਂ ਲੰਮੀਆਂ ਪੁਲਾਂਘਾਂ ਜਿਹੜਾ ਸੀ ਪੁੱਟ ਦੇ ਨਿਕਲ ਗਏ। ਦਿਲ ਦੇ ਵਿੱਚ ਸੋਚਿਆ, ਇਸਦੇ ਮਨ ਦੇ ਵਿੱਚ ਕੋਈ ਗੱਲ ਜ਼ਰੂਰ ਹੈ, ਬਦਕਾਰ ਹੀ ਸੀ, ਪਰ ਪਿਛਲੇ ਮਾਮਲੇ ਤਾਂ ਸਾਰੇ ਨਿਬੜ ਹੀ ਗਏ ਨੇ। ਲਾਜੋ ਨੇ ਕੱਲ ਦੀ ਉਡੀਕ ਨਹੀਂ ਕੀਤੀ, ਛੱਤੋ ਛੱਤ ਹੁੰਦੀ ਹੋਈ ਵਿਹੜੇ ਦੇ ਵਿੱਚ ਜਾ ਛਾਲ ਮਾਰੀ, ਲਹਿੰਗੇ ਦਾ ਲੰਗੋਟ ਬਣਾਇਆ ਤੇ ਜੁੱਟ ਗਈ। ਸ਼ਾਮੀ ਮਿਰਜ਼ਾ ਵਾਪਸ ਆਏ ਤਾਂ ਲੱਗਿਆ ਜਿਵੇਂ ਮੋਈ ਹੋਈ ਅੰਮਾ ਵੀ ਵਾਪਸ ਆ ਗਈ ਹੋਵੇ। ਫਿਰ ਘਰ ਸਾਫ ਸੀ, ਚੰਦਨ ਵਾਂਗ ਧੂਫ ਦੀ ਨਿੰਮੀ ਨਿੰਮੀ ਖੁਸ਼ਬੂ, ਕੋਰੇ ਮਟਕੇ ਉੱਤੇ ਲਿਸ਼ ਲਿਸ਼ ਕਰਦਾ ਮਾਂਜਿਆ ਹੋਇਆ ਕਟੋਰਾ, ਗੱਚ ਭਰਿਆ ਭਰ ਆਇਆ। ਚੁੱਪ ਚਾਪ ਭੁੰਨਿਆ ਹੋਇਆ ਮੀਟ ਤੇ ਗਰਮਾ ਗਰਮ ਰੋਟੀਆਂ ਖਾਂਦੇ ਰਹੇ। ਲਾਜੋ ਆਪਣੀ ਹੈਸੀਅਤ ਦੇ ਮੁਤਾਬਕ ਦਹਿਲੀਜ਼ ਦੇ ਉੱਤੇ ਬੈਠੀ ਪੱਖਾ ਝੱਲਦੀ ਰਹੀ। ਰਾਤੀ ਜਦੋਂ ਰਸੋਈ ਦੇ ਵਿੱਚੋਂ ਵਾਪਸ ਆਈ ਤੇ ਦੋ ਟਾਟ ਜੋੜ ਕੇ ਲੇਟ ਗਈ ਤਾਂ ਮਿਰਜ਼ਾ ਨੂੰ ਫੇਰ ਡਾਢੀ ਪਿਆਜ਼ ਦਾ ਦੌਰਾ ਪੈ ਗਿਆ। ਮਨ ਮਾਰ ਕੇ ਪਏ ਉਸਦੇ ਕੜਿਆਂ ਦੀ ਛਨਕਾਰ ਸੁਣਦੇ ਤੇ ਪਾਸੇ ਪਰਤਦੇ ਰਹੇ। ਦਿਲ ਦੇ ਵਿੱਚ ਡਰ ਸੀ ਕਿ ਬੜੀ ਬੇਕਦਰੀ ਕੀਤੀ ਸੀ ਉਹਨਾਂ ਉਸਦੀ। ਲਾਹੌਲ ਵਾਲਾ ਕਵੱਤ ਅਚਾਨਕ ਉਸ ਬੁੜਬੜਾਉਂਦੇ ਹੋਏ ਉੱਠੇ ਤੇ ਟਾਟ ਦੇ ਉੱਤੇ ਪਈ ਘਰਵਾਲੀ ਨੂੰ ਸਮੇਟ ਲਿਆ ਜੀ ਦੋਸਤੋ, ਇਹ ਸੀ ਕਹਾਣੀ ਇਸਮਤ ਚੁਗਤਾਈ ਹੁਣਾਂ ਦੀ ਕਲਮ ਦੇ ਵਿੱਚੋਂ, ਘਰਵਾਲੀ, ਜਿਸ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਹੈ ਮਹਿੰਦਰ ਬੇਦੀ ਜੈਤੋ ਜੀ ਨੇ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਉਮੀਦ ਕਰਦੇ ਹਾਂ ਕਹਾਣੀ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਫਿਰ ਆਪਾਂ ਇਸ ਕਹਾਣੀ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਫਿਰ ਕੋਈ ਨਾ ਕੋਈ ਨਵੀਂ ਕਹਾਣੀ ਪਾਵਾਂਗੇ ਤੇ ਕੱਲ ਨੂੰ ਨਾ ਕਿਤਾਬ ਦੀ ਵੀ ਗੱਲ ਕਰਾਂਗੇ, ਨਾ ਕਿਤਾਬ ਪੰਜਾਬ ਦੀ ਅਗਲਾ ਚੈਪਟਰ ਤੁਹਾਡੇ ਲਈ ਖੋਲਾਂਗੇ। ਤੇ ਜਾਂਦੇ ਜਾਂਦੇ ਕੁਝ ਸੁਨੇਹੇ ਆਏ ਨੇ ਤੇ ਉਹਦੇ ਵਿੱਚ ਜਗਤਾਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜਿਆ, ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ,
1: ਤੇ ਬਾਕੀ ਜੇ ਕਿਸੇ ਦਾ ਸੁਨੇਹਾ ਰਹਿ ਗਿਆ ਫਿਰ ਮਾਫ਼ੀ ਚਾਹਾਂਗਾ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸੁਣਨ ਲਈ, ਦੇਖਣ ਲਈ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ੍ਰੀ ਅਕਾਲ ਦੋਸਤੋ, ਇਸ ਦੇ ਨਾਲ ਜੀ ਮਿਲਦੇ ਆਪਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਸਤਿ ਸ੍ਰੀ ਅਕਾਲ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਇਸ ਦੇ ਨਾਲ ਦੀ ਨਾਲ ਅਸੀਂ ਇਹ ਵੀ ਦੱਸ ਦਈਏ ਕਿ ਹੁਣ ਭਾਰਤੀ ਪਰੰਪਰਾ ਦੇ ਅਨੁਸਾਰ ਦੇਸੀ ਮਹੀਨਾ ਜਿਹੜਾ ਏ ਪੋਹ ਸ਼ੁਰੂ ਹੋ ਚੁੱਕਾ ਏ। ਪੋਹ ਦਾ ਮਹੀਨਾ ਪੰਜਾਬੀ ਸਭਿਆਚਾਰ ਦੇ ਵਿਚ, ਸਿੱਖ ਇਤਿਹਾਸ ਦੇ ਵਿਚ ਇਕ ਖਾਸ ਮਹੱਤਤਾ ਰੱਖਦਾ ਏ। ਇਸ ਮਹੀਨੇ ਦੇ ਵਿਚ ਸਿੱਖ ਧਰਮ ਦੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਜਿਹੜਾ ਸੀ ਖੇਰੂ ਖੇਰੂ ਹੋ ਗਿਆ ਸੀ, ਜਿਸ ਦੇ ਵਿਚੋਂ ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰੇ ਸਾਹਿਬਜ਼ਾਦੇ ਜਿਹੜੇ ਸੀਗੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਇਸ ਲਈ ਇਸ ਸੈਗਮੈਂਟ ਦੇ ਵਿਚ, ਇਸ ਕਵੀ ਦਰਬਾਰ ਦੇ ਵਿਚ ਅਸੀਂ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਸ਼ਹੀਦੀ ਦਿਹਾੜੇ ਨਾਲ ਸੰਬੰਧਿਤ, ਜਾਂ ਕਹਿ ਲਈਏ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਿਆਂ, ਇਸ ਦੇ ਨਾਲ ਦੀ ਨਾਲ ਅੱਜ ਦੇ ਸਮੇਂ ਦੇ ਵਿਚ ਜੋ ਦਿੱਲੀ ਦੇ ਵਿਚ ਕਿਸਾਨ ਸੰਘਰਸ਼ ਚੱਲ ਰਿਹਾ, ਉਸ ਸੰਘਰਸ਼ ਨੂੰ ਵੀ ਯਾਦ ਰੱਖਦੇ ਹੋਏ ਮਤਲਬ ਜਿਹੜਾ ਆ ਇਹ ਕਵੀ ਦਰਬਾਰ ਸਮਰਪਿਤ ਕਰ ਰਹੇ ਹਾਂ। ਤੇ ਆਸ ਕਰਦੇ ਹਾਂ ਕਿ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਕਿਉਂਕਿ ਜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਿਹੜੇ ਇਸ ਵੇਲੇ ਕਿਸਾਨ ਪੋਹ ਦੀਆਂ ਰਾਤਾਂ ਦੇ ਵਿਚ ਜਿਹੜਾ ਕੇਂਦਰ ਦੀ ਸਰਕਾਰ ਦੇ ਖਿਲਾਫ਼, ਮੋਦੀ ਦੀ ਸਰਕਾਰ ਦੇ ਖਿਲਾਫ਼, ਭਾਜਪਾ ਦੀ ਸਰਕਾਰ ਦੇ ਖਿਲਾਫ਼ ਆਪਣੇ ਹੱਕਾਂ ਲਈ ਲੜ ਰਹੇ ਨੇ, ਅਸੀਂ ਉਨ੍ਹਾਂ ਸੂਰਮਿਆਂ ਨੂੰ ਵੀ ਯਾਦ ਕਰਦੇ ਹੋਏ ਅੱਜ ਦਾ ਕਵੀ ਦਰਬਾਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਜਲੰਧਰ ਬਸਦੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਤੇ ਇਸ ਰਚਨਾ ਦੇ ਵਿਚ ਮਨਜੀਤ ਕੌਰ ਜਲੰਧਰੀ ਜਿਹੜੀ ਆ ਉਹ ਸਰਹੰਦ ਦੇ ਸਾਕੇ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋਏਗੀ। ਮਨਜੀਤ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਆਪ ਜੀ ਨੂੰ। ਜੀ ਆਇਆਂ।
2: ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ, ਸਰਹੰਦ ਦੇ ਸਾਕੇ ਦੀ ਮੈਂ ਤਾਂ ਲੱਗੀ ਦੱਸਣ ਕਹਾਣੀ। ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਅਣਮੁੱਲੀਆਂ ਜਿੰਦਾ ਸੀ ਜਿਨ੍ਹਾਂ ਨੇ ਜਾਨ ਦੇਸ਼ ਤੋਂ ਵਾਰੀ, ਤੁਰ ਪਏ ਕਚਹਿਰੀ ਨੂੰ, ਤੁਰ ਪਏ ਕਚਹਿਰੀ ਨੂੰ, ਮਨ ਵਿਚ ਖੌਫ ਜਰਾ ਨਾ ਆਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਤੇਰੇ ਮਹਿਲਾਂ ਅੰਦਰ ਹੋਏ ਪਹਿਲਾਂ ਪੈਰ ਸੂਬਿਆ ਰੱਖਿਆ, ਅਸੀਂ ਅਣਖਾਂ ਵਾਲੇ ਆ ਤੈਨੂੰ ਗਰਜ ਗਰਜ ਕੇ ਦੱਸਿਆ, ਹਿੱਕ ਤਾਣ ਕੇ ਲੰਘੇ ਆ, ਹਿੱਕ ਤਾਣ ਕੇ ਲੰਘੇ ਆ, ਪਰ ਅਸੀਂ ਸੀਸ ਨਾ ਜਰਾ ਝੁਕਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਵਿੱਚ ਭਰੀ ਕਚਹਿਰੀ ਦੇ, ਵਿੱਚ ਭਰੀ ਕਚਹਿਰੀ ਦੇ ਲਾਲ ਜੈਕਾਰੇ ਲਾ ਕੇ ਬੋਲੇ, ਜੈਕਾਰੇ ਸੁਣ ਸੁਣ ਕੇ ਸੂਬਾ ਪਾਣੀ ਵਾਂਗੂ ਡੋਲੇ, ਹੋ ਉਲਟੀ ਖੇਡ ਗਈ, ਹੋ ਉਲਟੀ ਖੇਡ ਗਈ, ਸੂਬਾ ਡਰਿਆ ਤੇ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਨਹੀਂ ਡਰਦੇ ਤੇਰੇ ਤੋਂ, ਨਹੀਂ ਡਰਦੇ ਤੇਰੇ ਤੋਂ, ਸੂਬਿਆ ਤੂੰ ਸਾਡੇ ਕੀ ਮੋਹਰੇ, ਖੜੇ ਕਰਕੇ ਨੀਆਂ ਚ ਵੈਰੀਆ ਚਿਣਦੇ ਇੱਟਾਂ ਰੋੜੇ, ਜੱਗ ਚੁੱਕ ਚੁੱਕ ਆਖੂਗਾ, ਜੱਗ ਚੁੱਕ ਚੁੱਕ ਆਖੂਗਾ, ਜੋਧਿਆਂ ਕੌਤਕ ਕੀ ਰਚਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਇਸ ਕੌਮ ਦੀ ਖਾਤਰ ਹੋਏ, ਇਸ ਕੌਮ ਦੀ ਖਾਤਰ ਹੋਏ, ਅਸੀਂ ਤਾਂ ਦੇ ਜਾਣੀ ਕੁਰਬਾਨੀ, ਦੁਨੀਆਂ ਤੇ ਕਾਇਮ ਰਹੂ ਸਾਡੀ ਸਿੱਖੀ ਦੀ ਨਿਸ਼ਾਨੀ, ਦਿੱਲੀ ਵਿਚ ਸੀਸ ਦਿੱਤਾ, ਦਿੱਲੀ ਵਿਚ ਸੀਸ ਦਿੱਤਾ, ਜਰਾ ਸਾਡਾ ਦਾਦਾ ਨਾ ਘਬਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ, ਗੋਵਿੰਦ ਦੇ ਲਾਲਾਂ ਨੇ ਸੂਬਾ ਜੰਗ ਦੇ ਬਿਨਾਂ ਹਰਾਇਆ। ਤੇਰੀ ਵਿਚ ਕਚਹਿਰੀ ਦੇ, ਤੇਰੀ ਵਿਚ ਕਚਹਿਰੀ ਦੇ, ਅਸੀਂ ਤਾਂ ਮੌਤ ਵਿਆਹਣ ਆਏ, ਤੂੰ ਛੇਤੀ ਕਰ ਸੂਬੇ, ਐਵੇਂ ਦੇਰ ਇੰਨੀ ਕਿਉਂ ਲਾਏ, ਦਾਦੇ ਕੋਲ ਜਾਣਾ ਆ, दादे कोल जाना या साडी दादी ने समझाया गोविंद दे लाला ने सूबा जंग दे बिना हराया। इन्हां निक्कियां जिंदां च दादी ने किन्नी भरी दलेरी गल सुन के लाला दी सूबा बह गया ढाके ढेरी। इस रहिंदी दुनिया ते साका जाना नहीं भुलाया गोविंद दे लाला ने सूबा जंग दे बिना हराया। गोविंद दे लाला ने सूबा जंग दे बिना हराया। बहुत बहुत धन्यवाद जी।
1: मनजीत कौर जलंधरी जी तो बाद हुण मैं सदा देण जा रहा साडी काम महफल दे विच पहली वारी हाजिर हो रहे ने अमरीका वसदे ने साडे शायर गुरमोहन सिंह जी जिहड़े के हरियाणा दे जिला कैथल नाल संबंध रखदे ने पर ओ अज कल अमरीका दे रीनो नवाडा दे विच रह रहे ने ते ओ किसानी संघर्ष नाल अपनी कविता लेके हाजिर होणगे ते इस लई मैं गुरमोहन सिंह जी नूं दुआबा रेडियो दे मंच ते जी आया कहिंदा हां। गुरमोहन सिंह जी तुहाडा स्वागत है।
3: मेरी कविता जी किसानां दा संघर्ष। हाकमां दा खून चिट्टा जहरी हो गया मोदी जो किसानां दा जवैरी हो गया दुष्यंत नूं किसानां नाल प्यार हो गया वोटां लैके लगदा फरार हो गया हरियाणा तां पंजाबियां दे नाल हो गया खट्टर साडे वास्ते चंडाल हो गया चुन के किसानां नूं है जेल कल्लिया ਉਹ ਛੜਿਆ ਨੇ ਆ ਕੇ ਸਾਡਾ ਦੇਸ਼ ਮੱਲਿਆ ਕਿਸਾਨਾਂ ਲਈ ਤਾਂ ਨੀਲਾ ਪੀਲਾ ਲਾਲ ਹੋ ਗਿਆ ਅੰਬਾਨੀ ਤੇ ਅਡਾਨੀ ਦਾ ਦਲਾਲ ਹੋ ਗਿਆ ਨਾਈ ਕੋਲ ਲੱਗਦਾ ਨਾ ਗਿਆ ਚਿਰਦਾ ਉਹ ਮੁੱਲਾਂ ਵਾਂਗ ਦਾੜੀ ਨੂੰ ਵਧਾਈ ਫਿਰਦਾ ਝੂਠੇ ਲਾਰੇ ਲਾ ਕੇ ਸਾਥੋਂ ਵੋਟ ਲੈ ਗਿਆ ਵੱਡਿਆਂ ਘਰਾਣਿਆਂ ਅੱਗੇ ਲੰਮਾ ਪੈ ਗਿਆ ਇਹ ਕਿਸਾਨਾਂ ਲਈ ਮੁੱਖ ਚੋਂ ਵਿਸ ਘੋਲਦਾ ਅੰਬਾਨੀ ਤੇ ਅਡਾਨੀਆਂ ਦੀ ਬੋਲੀ ਬੋਲਦਾ ਪੀਐਮਏ ਦੇ ਨਾਲ ਦਾ ਕਿਸੇ ਨਾ ਵੇਖਿਆ ਭਾਰਤ ਜੋ ਮਹਾਨ ਸਾਡਾ ਦੇਸ਼ ਵੇਚਿਆ ਬਿਰਥਾ ਨਾ ਜਾਣਾ ਸਾਡਾ ਖੂਨ ਡੁੱਲਿਆ ਉਹ ਚਾਹ ਵਾਲਾ ਆਪਣੀ ਔਕਾਤ ਭੁੱਲਿਆ ਅਜੇ ਵੀ ਜੇ ਮੌਕਾ ਤੁਸਾਂ ਨਾ ਸੰਭਾਲਿਆ ਮੋਦੀ ਸਾਡੀ ਪੱਗ ਨੂੰ ਹੈ ਹੱਥ ਪਾ ਲਿਆ ਕੋਡੀ ਵੀ ਅਸਾਂ ਦਾ ਤੁਸਾਂ ਪਾਇਆ ਮੁੱਲ ਨਾ ਕੀਤਾ ਜੋ ਜ਼ੁਲਮ ਸਾਨੂੰ ਨਹੀਂ ਜੇ ਭੁੱਲਣਾ ਉਹ ਸੱਪਾਂ ਦੀ ਜੋ ਖੁੱਡ ਵਿਚ ਹੱਥ ਪਾ ਲਿਆ ਟਿੱਡੀ ਨੇ ਪਹਾੜ ਨਾਲ ਮੱਥਾ ਲਾ ਲਿਆ ਕਿਸਾਨ ਕੋਈ ਮਰੇ ਤਾਂ ਸ਼ਹੀਦ ਕਹਿੰਦੇ ਨੇ ਉਹ ਮੋਦੀ ਤੇਰੇ ਸੜਕਾਂ ਤੇ ਵੈਣ ਪੈਂਦੇ ਨੇ ਮੋਦੀ ਨੋਹਾਂ ਤੱਕ ਗਿਆ ਹੰਕਾਰਿਆ ਹਾਕਮਾਂ ਨੇ ਸਾਡੀ ਅਣਖ ਨੂੰ ਵੰਗਾਰਿਆ ਉਹ ਸਾਡੀ ਮਰਜ਼ੀ ਦਾ ਸਾਡਾ ਮੁੱਲ ਲੱਗੂਗਾ ਮੋਦੀ ਜੋ ਕਿਸਾਨਾਂ ਅੱਗੇ ਲੱਗ ਭੱਜੂਗਾ ਉਹ ਕਾਲਾ ਜੋ ਕਾਨੂੰਨ ਸਾਨੂੰ ਵਕਤ ਪਾਊਗਾ ਆਉਣ ਵਾਲੀ ਪੀੜ੍ਹੀ ਸਾਡੀ ਫਾਹੇ ਲਾਊਗਾ ਬਰਖਲਾਫ਼ ਬੋਲੇ ਤਾਂ ਇਹ ਚੱਡੇ ਪਾੜ ਦੇ ਦਫ਼ਾ ਕੋਈ ਲਾ ਕੇ ਸਾਨੂੰ ਜੇਲੀ ਤਾੜ ਦੇ ਪੈੜੀਆਂ ਚ ਵੱਟਾਂ ਤੇ ਨਾ ਬੰਨੇ ਰਹਿਣਗੇ ਮਾਪਿਆਂ ਨੂੰ ਬੱਚੇ ਵੀ ਗਦਾਰ ਕਹਿਣਗੇ ਵੇਖ ਲਓ ਕਿਸਾਨ ਸੜਕਾਂ ਤੇ ਕੂਕਦਾ ਉਹ ਮੋਦੀ ਤੇਰੇ ਜਿਉਂਦਿਆਂ ਦੇ ਬੁੱਤ ਫੂਕਦਾ ਠੰਡਾ ਪਾਣੀ ਮਾਰਿਆ ਬਛਾੜਾਂ ਸੁੱਟੀਆਂ ਉਹ ਦਿੱਲੀ ਜਾਂਦੇ ਹਾਈਵੇ ਤੇ ਖੱਡਾਂ ਪੁੱਟੀਆਂ ਕਾਲੇ ਜੋ ਕਾਨੂੰਨ ਤੇਰੇ ਭੰਗ ਕਰਾਂਗੇ ਦਿੱਲੀ ਦੀਆਂ ਨਾਸਾਂ ਅਸੀਂ ਬੰਦ ਕਰਾਂਗੇ ਊਠ ਹੁਣ ਪਹਾੜੀਆਂ ਦੇ ਥੱਲੇ ਆਊਗਾ ਊਠ ਦੇ ਚੜੇ ਨੂੰ ਕੁੱਤਾ ਵੱਢ ਖਾਊਗਾ ਕਾਲੇ ਜੋ ਕਾਨੂੰਨ ਹਟਾਉਣੇ ਪੈਣਗੇ ਉਹ ਛਿੱਤਰਾਂ ਦੇ ਨਾਲ ਗੰਢੇ ਖਾਣੇ ਪੈਣਗੇ ਦਿਸਣਾ ਨਾ ਕਿਤੇ ਵੀ ਅਰੁਣ ਜੇਟਲੀ ਚਾਹ ਵਾਲੀ ਚੰਗੀ ਤਰ੍ਹਾਂ ਮਾਂਜ ਕੇਟਲੀ ਤੇਰੇ ਪਿੱਛੋਂ ਸਾਡੇ ਇੱਥੇ ਦਿਨ ਆਉਣਗੇ ਮੋਦੀ ਹੋਣੀ ਤੱਤੀ ਚਾਹ ਦੇ ਹੋਕੇ ਲਾਉਣਗੇ ਕਰਦੇ ਜਬਰ ਨਾਲੇ ਬਦ ਫੈਲੀਆਂ ਵੋਟਾਂ ਵਾਲੇ ਨੋਟਾਂ ਦੀਆਂ ਲੈਣ ਥੈਲੀਆਂ ਸੜਕਾਂ ਤੇ ਲੋਕ ਤੁਸਾਂ ਦੇ ਸਤਾਏ ਨੇ ਆਰਡੀਨੈਂਸ ਕਿਹਨੂੰ ਪੁੱਛ ਕੇ ਬਣਾਏ ਨੇ ਗੁੰਡੇ ਦੇ ਨਿੱਤ ਨਵੇਂ ਚੰਨ ਚਾੜਦੇ ਦਿਨ ਦੀਵੀਂ ਟਰੱਕ ਚਾੜ ਬੰਦੇ ਮਾਰਦੇ ਉਹ ਕਿਸਾਨ ਤੇਰਾ ਚੜਿਆ ਹੰਕਾਰ ਤੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ ਗੁਰਮੋਹਨ ਲਿਖ ਤੇਰੇ ਉੱਤੇ ਛੰਦ ਜੋੜੂਗਾ। ਧੰਨਵਾਦ ਜੀ।
1: ਗੁਰਮੋਹਨ ਸਿੰਘ ਅਮਰੀਕਾ ਵਾਲੇ ਸੱਜਣਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਗਰਾਮਾ ਤੋਂ ਸਾਡੀ ਸ਼ਾਇਰਾ ਬਬਲੀ ਸੋਹਤਾ ਨੂੰ। ਉਹ ਵੀ ਕਿਸਾਨੀ ਘੋੜ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਮੈਂ ਰਵਿੰਦਰੀ ਹੂੰ ਸਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੱਕ ਵਾਰ ਫਿਰ ਮੈਨੂੰ ਆਪਣੇ ਰੇਡੀਓ ਦੁਆਬੇ ਵਿੱਚ ਆਪਣੀ ਰਚਨਾ ਬੋਲਣ ਦੇ ਲਈ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰਿਆ ਨਮਸਤੇ। ਉਮੀਦ ਰੱਖਦੀ ਹਾਂ ਜੋ ਅੱਜ ਦਿੱਲੀ ਦੇ ਵਿੱਚ ਹਾਲਾਤ ਨੇ ਸਿਆਸੀ ਕਾਨੂੰਨਾਂ ਦੇ ਕਾਰਨ ਉਹਨਾਂ ਨੂੰ ਸਮਰਪਿਤ ਹੈ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਮੇਰੇ ਸੋਹਣੇ ਦੇਸ਼ ਪੰਜਾਬ ਦਾ ਵੈਰੀਆਂ ਨੇ ਲਿਖਤਾ ਲੇਖ ਮੜਾ। ਪਲ ਪਲ ਮਰਦੇ ਹਰ ਇਨਸਾਨ, ਪਲ ਪਲ ਮਰਦੇ ਹਰ ਇਨਸਾਨ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ, ਸਰਕਾਰਾਂ ਦੇ ਪਾਸ ਕੀਤੇ ਹੋਏ ਕਾਨੂੰਨਾਂ ਦੇ ਨਾਲ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ। ਜਦ ਪਲਟਾ ਖਾ ਗਈ ਕਿਸਾਨ ਦੀ ਜ਼ਿੰਦਗੀ, ਮਾਂ ਵਰਗੀ ਜ਼ਮੀਨ ਤੇ ਬੋਲੀ ਲਾਉਣ ਲਈ ਪਰਦੇਸੀ ਲੁਟੇਰਾ ਗਿਆ ਆ, ਪਰਦੇਸੀ ਲੁਟੇਰਾ ਗਿਆ ਆ, ਅਣਖ ਜਾਗ ਪਈ ਪੁੱਤਰ ਜ਼ਮੀਨਦਾਰਾਂ ਦੀ, ਅਣਖ ਜਾਗ ਪਈ ਹੁਣ ਪੁੱਤਰ ਜ਼ਮੀਨਦਾਰਾਂ ਦੀ। ਐ ਦਿੱਲੀ ਵਿੱਚ ਲਿਆ ਡੇਰਾ ਲਾ, ਜਾਂ ਦਿੱਲੀ ਵਿੱਚ ਡੇਰਾ ਲਿਆ ਲਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਸੋਨੀ ਦੀ ਚਿੜੀਆਂ ਦੇਸ ਸਾਡਾ, ਮਿੱਟੀ ਵਿੱਚ ਮਿਲਾਉਣ ਦੇਣਾ ਨੇ, ਸੌਂ ਲਈ ਹੈ ਖਾ, ਸੌਂ ਲਈ ਹੈ ਖਾ। ਐ ਦੇਖ ਦਿੱਲੀ, ਜਾਤ ਪਾਤ ਵੱਡੇ ਛੋਟੇ ਪੁੱਤ ਕੀ ਧੀਆਂ, ਤੇਰੇ ਵਿਹੜੇ ਵਿੱਚ ਗਏ ਖੜੇ ਆ, ਤੂੰ ਕੀ ਸਾਨੂੰ ਰੋਲੇਂਗੀ, ਅਸੀਂ ਤੈਨੂੰ ਕਰ ਦੇਵਾਂਗੇ ਤਬਾਹ, ਹੱਕ ਜੇ ਸਾਡੇ ਨਹੀਂ ਖੋਣ ਦੇਣੇ। ਐ ਸਿਆਸੀ ਸਰਕਾਰੇ, ਭਾਵੇਂ ਲੱਖ ਕਾਨੂੰਨ, ਭਾਵੇਂ ਲੱਖ ਮੁਸੀਬਤਾਂ ਪਾ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਜ਼ੁਲਮ ਅੱਗੇ ਸਿਰ ਝੁਕਣਾ ਨਹੀਂ, ਭਾਵੇਂ ਆਂਧੀ ਆਵੇ ਤੂਫਾਨ, ਆਖੇ ਬਬਲੀ ਸਹੌਤਾ ਸਾਡੀ ਵੀ ਕਲਮ ਰੁਕਣੀ ਨਹੀਂ, ਸਿਰ ਚੜ ਕੇ ਲਾਰੇ ਲਾਵਾਂਗੇ, ਸਿਰ ਚੜ ਕੇ ਲਾਰੇ ਲਾਵਾਂਗੇ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ, ਜੈ ਕਿਸਾਨ ਜੈ ਜਵਾਨ। ਧੰਨਵਾਦ।
1: ਬਬਲੀ ਸਹੌਤਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਵੱਡੇ ਪਿੰਡ ਦੁਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦਿੰਦਾ। ਉਹ ਆਉਣ ਤੇ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਣ। ਇਸ ਵਾਰ ਰਾਮ ਪ੍ਰਕਾਸ਼ ਟੋਨੀ ਜੀ ਸਾਡੀ ਕਾਮੇ ਫਲ ਦੇ ਵਿਚ ਜਿਹੜੀ ਕਵਿਤਾ ਲੈ ਕੇ ਆ ਰਹੇ ਨੇ, ਉਸ ਕਵਿਤਾ ਦਾ ਮੁਖੜਾ ਹੈ ਲੈ ਕੇ ਆਉਣਾ ਰਾਜ ਗਰੀਬਾਂ ਦਾ। ਰਾਮ ਪ੍ਰਕਾਸ਼ ਟੋਨੀ ਜੀ, ਤੁਹਾਡਾ ਸਵਾਗਤ ਹੈ।
5: ਸਤਿਕਾਰਯੋਗ ਸਾਥੀਓ, ਮੇਰੀ ਕਵਿਤਾ ਹੈ ਜੀ ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਸਾਥੀ ਹੱਥ ਬੰਡਾਲਾ, ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ, ਲੈ ਕੇ ਆਉਣਾ ਆਪਾਂ ਇੱਥੇ ਰਾਜ ਗਰੀਬਾਂ ਦਾ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਵਿਦਿਆ ਪੜ੍ਹ ਕੇ ਲੈ ਕੇ ਨਵਾਂ ਸਵੇਰਾ ਆਉਣਾ ਹੈ, ਕੱਢ ਕੇ ਡਰ ਦਿਲਾਂ ਚੋਂ ਹਨੇਰਾ ਦੂਰ ਭਜਾਉਣਾ ਹੈ। ਚੱਲਣ ਨੀ ਹੁਣ ਦੇਣਾ, ਚੱਲਣ ਨੀ ਹੁਣ ਦੇਣਾ ਇੱਥੇ ਜ਼ੋਰ ਨਸੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਮਿਲੜਿਆ ਨਾ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਬਿਲੜਿਆ ਨਾ ਕਦੇ ਕਿਤੇ ਆਜ਼ਾਦੀ ਆਈ ਹੈ, ਦੇ ਕੇ ਜਾਣਾ ਸੂਰਮਿਆਂ ਨੇ ਇਹ ਧਰਤੀ ਰੁਸ਼ਨਾਈ ਹੈ। ਹੁਣ ਕਤਲ ਹੋਣ ਨੀ ਦੇਣਾ, ਹੁਣ ਕਤਲ ਹੋਣ ਨੀ ਦੇਣਾ ਆਪਣੀਆਂ ਜੀਬਾਂ ਦਾ। ਸਾਥੀ ਹੱਥ ਬੰਡਾਲਾ, ਮਜ਼ਦੂਰਾਂ ਕਿਸਾਨਾਂ ਅਤੇ ਅਦੀਬਾਂ ਦਾ। ਰਜਵਾੜੇ ਤੇ ਕੋਗੜ ਬਿੱਲ ਇਥੋਂ ਦੂਰ ਭਜਾਉਣੇ ਨੇ, ਮਰਦੇ ਕਿਸਾਨ ਤੇ ਮਜ਼ਦੂਰ ਬਲੂਰ ਬਚਾਉਣੇ ਨੇ। रजवाड़े ते घोगड़ बिले इथों दूर पजाने ने मर्द किसान ते मजदूर बलूर बचाने ने कदे तोल नापना पूरा कदे तोल नापना पूरा होना इथे जरीबा दा साथी हथ बंडाला मजदूरा करसाना ते हदीबांदा म्योत बंदी करके रंब दे हुण तू संगरामा नू भगत सिंह सराबे वांगू पीना पैना हजामा नू म्योत बंदी करके हुण रंब दे तू संगरामा नू भगत सिंह सराबे वांगू पीना पैना हजामा नू रिहा समाना हुण जरबा तक सीमा ते तरकीबा दा साथी हथ बंडाला मजदूरा करसाना अते हदीबांदा खाब जो बेगम पोरे दा रहिंदा अजे अधूरा ए ना किसे अवतार ने हुणे आके करना पूरा ए खाब जो बेगम पोरे दा रहिंदा अजे अधूरा ए ना किसे अवतार ने आके हुण करना पूरा ए चकला डंडा पाला चंडा चकला डंडा पाला चंडा छड़ दे नुकसात भी बांदा साथी हथ बंडाला मजदूरा करसाना अते अदी बांदा तेरे मुड़के दी बो बन जानी खुशबो देखी जदों मजदूर किसान होने इक मिक है देखी तेरे मुड़के दी बो बन जानी खुशबो देखी जदों मजदूर किसान होने इक मिक है देखी की करना ओ लीडर की करना ओ लीडर देवे जो साथ रे की बांदा साथी हथ बंडारा मजदूरा करसाना अते अदी बांदा टोनी हक लड़के ही पैंदे देख ला लैणे ने भगत सिंह सराबे जी दे सानू कहने ने टोनी हक लड़के ही पैंदे देख ला लैणे ने भगत सिंह सराबे जी दे सानू ए कहने ने दसांझ खातर लोकां दी दसांझ खातर लोकां दी लै झूठा सलीबां दा साथी हथ बंडाला मजदूरा करसाना अते हदीबां दा लैके आउणा आपां इत्थे राज गरीबां दा लैके आउणा आपां इत्थे राज गरीबां दा धन्नवाद जी
1: ਸਰੋਤਿਓ ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬੱਸ ਦੇ ਸਾਡੀ ਸ਼ਾਇਰਾ ਕਮਲਾ ਸ਼ਰਮਾ ਨੂੰ ਕਮਲਾ ਸ਼ਰਮਾ ਜੀ ਇਸ ਵਾਰ ਆਪਣੇ ਇਕ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਲਿਖੀ ਹੋਈ ਹੈ ਭਾਈ ਮਨਿੰਦਰ ਸਿੰਘ ਜੀ ਦੀ ਕਮਲਾ ਸ਼ਰਮਾ ਜੀ ਭਾਈ ਮਨਿੰਦਰ ਸਿੰਘ ਦੀ ਰਚਨਾ ਜਿਹੜੀ ਆ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਮੁਤਾਬਕ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਕਮਲਾ ਸ਼ਰਮਾ ਜੀ ਤੁਹਾਡਾ ਨਿੱਘਾ ਸਵਾਗਤ ਹੈ
6: ਮੇਰੀ ਅੱਜ ਦੀ ਰਚਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਜਿਹੜੀ ਕਿ ਭਾਈ ਮਨਿੰਦਰ ਸਿੰਘ ਜੀ ਦੀ ਬਾਣੀ ਚੋਂ ਹੈ ਜਿਸ ਵਿਚ ਜਾਣ ਸਮੇਂ ਉਹ ਦਾਦੀ ਨੂੰ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਉਡੀਕ ਨਾ ਕਰਨਾ ਉਨ੍ਹਾਂ ਨੇ ਹੁਣ ਵਾਪਸ ਨਹੀਂ ਆਉਣਾ

0: ਧੰਨਵਾਦ ਜੀ।
1: ਕਮਲਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸੇਵਾ ਸਿੰਘ ਨੂਰਪੁਰੀ ਜੀ ਨੂੰ। ਨੂਰਪੁਰੀ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹਨਾਂ ਦਾ ਅਨੁਮਾਨ ਹੈ ਕੱਚੀ ਗੜੀ, ਜਿਹੜੀ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦੀ ਏ। ਕੱਚੀ ਗੜੀ ਲੈ ਕੇ ਹਾਜ਼ਰ ਹੋ ਰਹੇ ਨੇ ਸੇਵਾ ਸਿੰਘ ਨੂਰਪੁਰੀ ਜੀ।
2: ਦੁਆਬਾ ਰੇਡੀਓ ਦੇ ਸਾਰੇ ਪਿਆਰੇ ਸਰੋਤਿਓ ਤੇ ਆਏ ਹੋ ਕਵੀ ਜਨੋ, ਮੈਂ ਆਪਣੀ ਕਵਿਤਾ ਕੱਚੀ ਗੜੀ ਲੈ ਕੇ ਹਾਜ਼ਰ ਹਾਂ ਜੀ। ਕਵਿਤਾ ਅਰਜ ਹੈ ਜੀ, ਛੱਡ ਕੇ ਆਨੰਦਪੁਰੀ ਤੁਰੇ ਸੀ ਪਏ ਜਦੋਂ ਅਣਗਾਹੇ ਰਾਹ, ਪਰ ਬਾਰ ਵਿਛੋੜੇ ਪਾਏ ਸੀ ਸਰਸੇ ਸਿਰ ਪਈ ਸੁਆਹ, ਛੋਟੇ ਲਾਲ ਤੇ ਮਾਤਾ ਗੁਜਰੀ ਗੰਗੂ ਮਰਿੰਡੇ ਪਹੁੰਚੇ ਜਾ, ਦਸ਼ਮੇਸ਼ ਪਿਤਾ ਸੰਗ ਵੱਡੜੇ ਚਮਕੌਰ ਗੜੀ ਸੰਗ ਵਾਹ, ਪਿੱਛਾ ਕਰਦੀ ਮੁਗਲ ਫੌਜ ਪਹਾੜੀ ਰਾਜੇ ਕਰ ਬਾਹੋ ਦਾ, ਵਸਾ ਕਾਤੀ ਹੋਏ ਇਕੱਠੇ ਸਭ ਝੂਠੀਆਂ ਕਸਮਾਂ ਖਾ, ਦੀਨ ਗਵਾਇਆ ਜ਼ਾਲਮਾਂ ਇਤਿਹਾਸ ਵੀ ਅੱਜ ਗਵਾ, ਤਰਤਾਲੀ ਜਣੇ ਸਣੇ ਗੁਰੂ ਦੇ ਲੈ 10 ਲੱਖ ਨੇ ਘੇਰੇ ਪਾ, ਕੱਚੀ ਗੜੀ ਸੀ ਬਣੀ ਕਿਲਾ ਗੁਰੂ ਬੈਠੇ ਮੱਲ ਕਮਾਨ, ਵੰਡ ਦਿੱਤੇ ਸਿੰਘ ਸੂਰਮੇ ਫਿਰ ਜਥੇ ਨੇ ਤੋੜੇ ਗਮਾਨ, ਗੁਰਾਂ ਛੱਡੇ ਤੀਰ ਰਣਿਆਲੇ ਹੋਏ ਜਰਨੈਲ ਲਹੂ ਲੁਹਾਨ, ਤੋਰਿਆ ਜੀਤ ਜਿਹਾਰ ਨੂੰ ਦਿੱਤਾ ਥਾਪੜਾ ਤੇ ਫਰਮਾਨ, 35 ਸਿੰਘ ਸਣੇ ਸਾਹਿਬਜ਼ਾਦੇ ਜਦੋਂ ਗਏ ਸ਼ਹੀਦੀਆਂ ਪਾ, ਗੁਰਮਤਾ ਪਕਾ ਕੇ ਸਿੰਘਾਂ ਨੇ ਗੁਰਾਂ ਦਿੱਤਾ ਹੁਕਮ ਸੁਣਾ, ਤੁਸੀਂ ਚਾਲੇ ਪਾ ਲਓ ਰਾਤ ਨੂੰ ਦਿਓ ਸਾਡਾ ਫਿਕਰ ਮਕਾ, ਪੰਥ ਦੀ ਰਹੇਗੀ ਚੜ੍ਹਦੀ ਕਲਾ ਜੇਕਰ ਗੁਰੂ ਲਈਏ ਬਚਾ, ਗੜੀਓ ਬਾਹਰ ਹੋ ਅੱਧੀ ਰਾਤ, ਗੜੀਓ ਬਾਹਰ ਹੋ ਅੱਧੀ ਰਾਤ ਗੁਰਾਂ ਕਿਹਾ ਤਾਲੀ ਮਾਰ, ਉਹ ਜਾਂਦਾ ਈ ਸ਼ੇਰ ਗਿੱਦੜੋ ਦੇਖੋ ਨੀਲੇ ਦਾ ਸਵਾਰ, ਜੇ ਰੋਕ ਸਕਦੇ ਤਾਂ ਰੋਕ ਲਓ ਜਾ ਰਿਹਾ ਉਹ ਸ਼ਾਹ ਸਵਾਰ, ਭਾਜੜ ਪਈ ਵਿਚ ਦੁਸ਼ਮਣਾਂ ਉਹਨਾਂ ਆਪਣੇ ਹੀ ਦਿੱਤੇ ਮਾਰ, ਹੱਥ ਮਲਦੇ ਵੈਰੀ ਰਹਿ ਗਏ ਜੋ ਗਿੱਦੜ ਭਵਕੀ ਮਾਰਤਾ, ਵਜ਼ੀਰਾ ਨਾਕਟ ਬੋ ਕੇ ਮਰਦਾ ਝੂਠੇ ਬਹਾਨੇ ਲਾ ਕੇ ਸਾਰਦਾ, ਔਰੰਗਜ਼ੇਬ ਗਿਆ ਠਠੰਬਰ ਖਾਲੀ ਹੱਥ ਨਾਲ ਸਾਰਦਾ, ਸਰਹੰਦ ਦਾ ਸੂਬਾ ਡਰਿਆ ਮੁਗਲ ਉਤੋਂ ਝਾੜਾਂ ਮਾਰਦਾ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰ ਦਾ ਸ਼ੁਕਰਾਨਾ ਸੱਥਰ ਨੂੰ ਨਾ ਆਖਣ ਮਾੜੇ, ਨਾ ਡਰੋਂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ, ਅਤਾਰਿਆ ਕਰਜ਼ਾ ਖਾਲਸੇ ਦਾ ਜਾ ਸੁੱਤੇ ਗੁਰੂ ਮਾਛੀ ਵਾੜੇ, ਕੰਡਿਆਂ ਦੀ ਸੇਜ ਟੀਮ ਸਰਾਣਾ ਧਰਮ ਦੇ ਜਿੱਤ ਅਖਾੜੇ, ਮਿੱਤਰ ਪਿਆਰੇ ਦਾ ਸ਼ੁਕਰਾਨਾ ਸੱਥਰੂ ਨਾ ਆਖਣ ਮਾੜੇ, ਨਾ ਡਰੂ ਅਰਸੇ ਜਬ ਜਾਏ ਲਰੋਂ ਪੀੜਾਂ ਦੁੱਖ ਭਨਾਏ ਪਾੜੇ। ਥੈਂਕ ਯੂ, ਧੰਨਵਾਦ ਜੀ।
1: ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਰਹਿੰਦੇ ਸਾਡੀ ਸ਼ਾਇਰਾ ਡਾਕਟਰ ਇੰਦਰਪਾਲ ਕੌਰ ਜੀ, ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਬਹੁਤ ਉੱਚ ਅਹੁਦੇ ਦੇ ਉੱਤੇ ਕੰਮ ਕਰਦੇ ਸਨ, ਅੱਜ ਕੱਲ ਉਹ ਸੇਵਾ ਮੁਕਤ ਨੇ ਤੇ ਉਹਨਾਂ ਨੂੰ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਕਾਮ ਮਹਿਫਲ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
3: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਪਟਿਆਲਾ ਤੋਂ ਡਾਕਟਰ ਇੰਦਰਪਾਲ ਕੌਰ। ਮੇਰੀ ਕਵਿਤਾ ਹੈ ਦੀਵਾਰ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਹੈ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਏ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ ਪਰ ਦੀਵਾਰ ਦੀਵਾਰ ਵਿਚ ਵੀ ਅੰਤਰ ਹੁੰਦਾ ਹੈ। ਇਕ ਦੀਵਾਰ ਉਸਾਰੀ ਜਾਂਦੀ ਏ ਘਰ ਵਿਚ ਪਰਦਾ ਕਰਨ ਲਈ, ਜੋ ਢਹਿ ਵੀ ਜਾਂਦੀ ਹੈ ਤੇ ਮੁੜ ਉਸਾਰੀ ਵੀ ਜਾਂਦੀ ਏ। ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਦੂਜੀ ਦੀਵਾਰ ਮਨਾਂ ਵਿਚ ਉਸਰ ਜਾਂਦੀ ਏ, ਜੋ ਉਸਰ ਤਾਂ ਜਾਂਦੀ ਏ ਪਰ ਉਸ ਨੂੰ ਢਾ ਦੇਣਾ ਮੁਸ਼ਕਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਂਦਾ ਏ। ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਤੀਜੀ ਦੀਵਾਰ ਜੋ ਮਾਸੂਮ ਜਿੰਦਾ ਲਈ ਉਸਾਰੀ ਗਈ ਸੀ, ਜੋ ਕਾਇਮ ਰਹੇਗੀ ਰਹਿੰਦੀ ਦੁਨੀਆਂ ਤੱਕ ਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੀ ਰਹੇਗੀ, ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਭਾਵੇਂ ਤੁਸੀਂ ਗੁੰਮਰਾਹ ਹੋ ਗਏ ਹੋ ਪਰ ਜਦੋਂ ਸਾਨੂੰ ਯਾਦ ਕਰੋਗੇ ਤੁਸੀਂ ਵੀ ਧਰਮ ਦੀ ਖਾਤਰ ਕੁਰਬਾਨੀ ਦਾ ਜਜ਼ਬਾ ਰੱਖੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਇਸ ਜਜ਼ਬੇ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਮਨਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੋਗੇ। ਕਹਿਣ ਨੂੰ ਦੀਵਾਰ ਦੀਵਾਰ ਹੁੰਦੀ ਏ, ਪਰ ਦੀਵਾਰ ਦੀਵਾਰ ਵਿੱਚ ਵੀ ਅੰਤਰ ਹੁੰਦਾ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਜ਼ਿਲ੍ਹੇ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਆਪਣੀ ਇਸ ਵਾਰ ਕਵਿਤਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਅਨੁਮਾਨ ਹੈ ਗੋਬਿੰਦ ਦੇ ਲਾਲ, ਯਾਨੀ ਕਿ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਬਾਰੇ ਕਵਿਤਾ ਹੈ ਉਹਨਾਂ ਦੀ। ਹਰਪ੍ਰੀਤ ਪੱਤੋ ਜੀ ਤੁਹਾਡਾ ਨਿੱਘਾ ਸਵਾਗਤ ਹੈ।
0: ਹਾਂਜੀ, ਮੈਂ ਹਾਜ਼ਰ ਹਾਂ ਜੀ, ਹਰਪ੍ਰੀਤ ਪੱਤੋ। ਮੇਰੇ ਬਹੁਤ ਹੀ ਸਤਿਕਾਰਯੋਗ ਹਰਬੰਸ ਸੀਓ ਜੀ ਤੇ ਦੁਆਬਾ ਰੈਡੂਓ ਕਵੀ ਦਰਬਾਰ ਦੇ ਸਾਹਿਤਕਾਰ ਵੀਰ ਤੇ ਸਰੋਤੇ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ ਜੀ, ਗੋਬਿੰਦ ਦੇ ਲਾਲ। ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਤੈਨੂੰ ਆਇਆ ਨਾ ਖਿਆਲ ਖੜੇ ਨੀਹਾਂ ਵਿੱਚ ਲਾਲ, ਉਹਨੇ ਛੱਡ ਦੇ ਜਕਾਰੇ ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਚਾਹੇ ਉਮਰ ਸੀ ਛੋਟੀ ਉਹਨਾਂ ਬਾਬੇ ਅਖਵਾਇਆ, ਜਿਹੜਾ ਸੋਚਿਆ ਨਹੀਂ ਸੀ ਉਹ ਕਰਕੇ ਵਿਖਾਇਆ, ਮਾਤਾ ਗੁਜਰੀ ਦੇ ਪੋਤੇ ਗੋਬਿੰਦ ਦੇ ਦੁਲਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਭੁੱਲ ਬੈਠੀ ਨੀ ਤੂੰ ਨੀਹੇ ਉੱਤੇ ਉਸਰੀ ਵੀ ਕੰਧੇ, ਸਾਰੇ ਮਿਸਤਰੀ ਤੇ ਕਾਮੇ ਜਿੰਨੇ ਲੱਗੇ ਹੋਰ ਬੰਦੇ, ਸਾਰੇ ਤੱਕ ਕੇ ਹੈਰਾਨ ਨਾਲੇ ਕਰਦੇ ਇਸ਼ਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਕਾਜੀ ਫਤਵਾ ਸੁਣਾ ਕੇ ਸੀ ਜਲਾਦਾਂ ਨੂੰ ਬੁਲਾਇਆ, ਦਿੱਤੇ ਲਾਲ ਚ ਬਥੇਰੇ ਜੁੱਤੀ ਨਾਲ ਠਕਰਾਇਆ, ਲਾਲ ਚੜ੍ਹਦੀ ਕਲਾ ਚ ਦੁਖੀ ਹੋਏ ਦੁਖਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਰੋਇਆ ਅੰਬਰ ਸੀ ਅੱਜ ਪਾਉਂਦੀ ਧਰਤੀ ਸੀ ਵਹਿਣ, ਡਿੱਗੇ ਅਰਸ਼ਾਂ ਚੋਂ ਪੰਛੀ ਭੀਜੇ ਕੂੰਜਾਂ ਦੇ ਸੀ ਨੈਣ, ਹਰਪ੍ਰੀਤ ਪੱਤੋ ਵੇਖਿਆ ਸੀ ਸਾਕਾ ਹਰ ਕੋਈ ਭੁੱਬਾ ਮਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਖੜੇ ਨੀਹਾਂ ਵਿੱਚ ਲਾਲ ਉਹਨੇ ਛੱਡ ਦੇ ਜਕਾਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ, ਸਿਰ ਕੇਸਕੀਆਂ ਸਜਾਈਆਂ ਬੜੇ ਲੱਗਦੇ ਪਿਆਰੇ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਰਹੰਦ ਦੇ ਸ਼ਹੀਦਾਂ ਨੂੰ ਸਮਰਪਿਤ ਹੈ, ਸ਼ਹੀਦੀ ਦਿਹਾੜੇ ਦੇ ਉੱਤੇ। ਹਰਦੀਪ ਕੌਰ ਜਸੋਵਾਲ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਕ ਕਵਿਤਾ ਬੋਲ ਰਹੀ ਹਾਂ ਸ਼ਹੀਦੀ ਦਿਹਾੜੇ ਤੇ। ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਓ ਸਰਹੰਦ ਨੂੰ

0: ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੀਪ ਕੌਰ ਜੈਸਵਾਲ ਜੀ ਤੋਂ ਬਾਅਦ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਾਇਰ ਗੁਰਪ੍ਰੀਤ ਸਫਰੀ ਜੀ ਪਰਦੇਸੀ ਵੀਰਾਂ ਦੇ ਨਾਂ ਆਪਣੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਤੁਸੀਂ ਉਨ੍ਹਾਂ ਦੀ ਇਸ ਕਵਿਤਾ ਨੂੰ ਜਿਹੜਾ ਆ ਪਸੰਦ ਕਰੋਗੇ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਦੋਸਤੋ, ਇੱਕ ਬਹੁਤ ਹੀ ਖੂਬਸੂਰਤ ਰਚਨਾ ਜਿਸ ਦਾ ਨਾਮ ਹੈ ਪਰਦੇਸੀ ਵੀਰਾਂ ਦੇ ਨਾਮ ਪੇਸ਼ ਕਰਾਂਗਾ। ਉਮੀਦ ਹੈ ਆਪ ਇਸ ਰਚਨਾ ਨੂੰ ਭਰਪੂਰ ਹੁੰਗਾਰਾ ਦਿਓਗੇ। ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ, ਮੇਰੇ ਚਿਹਰੇ ਦੇ ਨਕਸ਼ ਤੋਂ ਵਾਕਿਫ ਇਹ ਲੋਕ ਮੈਨੂੰ ਕਿੰਜ ਪਹਿਚਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਹੁੰਦਾ ਸੀ ਜਦੋਂ ਨਗਰੀ ਦੇ ਵਿੱਚ, ਹੁੰਦਾ ਸੀ ਜਦੋਂ ਨਗਰੀ ਦੇ ਵਿੱਚ ਬੈਠ ਜਾਂਦਾ ਸਾਂ ਪਲ ਦੋ ਪਲ, ਬੁੱਢੀ ਮਾਂ ਦੀ ਗੋਦ ਵਿਚਾਲੇ ਜਾਂ ਫਿਰ ਯਾਰਾਂ ਦੀਆਂ ਮਸਤਾਨਗੀਆਂ ਵਿੱਚ ਹਰ ਰੋਜ਼ ਖੁਸ਼ੀ ਨੂੰ ਤੱਕਦਾ ਸਾਂ। ਯਾਦ ਨੇ ਬੁੱਢੇ ਘਰਾਂ ਦੇ ਉਜਾਲੇ, ਯਾਦ ਨੇ ਬੁੱਢੇ ਘਰਾਂ ਦੇ ਉਜਾਲੇ ਜਿੱਥੇ ਕਦੇ ਮੈਂ ਛਾਵਾਂ ਨੂੰ ਧੁੱਪਾਂ ਦੀ ਗੱਲ ਸੁਣਾਉਂਦਾ ਸਾਂ। ਜਿਉਂ ਕਰ ਇੰਜ ਮੈਂ ਕਰਦਾ ਸਾਂ ਤਾਂ ਮੇਰੇ ਮਨ ਵਿੱਚ ਬੈਠੇ ਗੁੰਝਲ ਵਲ ਕੁਝ ਹੌਲੇ ਸਨ ਪੈ ਜਾਂਦੇ। ਇੰਜ ਮੈਂ ਮਾਂ ਦੀ ਛਾਂ ਦਾ ਭਾਅ ਘਰ ਘਰ ਜਾ ਸੁਣਾਉਂਦਾ ਸਾਂ। ਪਰ ਜਦੋਂ ਦਾ ਵਿਦੇਸ਼ ਵਿੱਚ ਆਇਆ ਹੁਣ ਭੁੱਲ ਚੁੱਕਾ ਹਾਂ ਛਾਵਾਂ ਦੀ ਗੱਲ। ਹੁਣ ਤੇ ਯਾਦ ਨੇ ਸ਼ਿਲਪ ਜਗੀਰਾਂ ਜਾਂ ਫਿਰ ਪੌਂਡਾਂ ਦੀਆਂ ਤਸਵੀਰਾਂ। ਅੱਜ ਕੂਹਾਂ ਤੱਕ ਉਜੜੇ ਵਿਸ਼ਾਲ ਉਜਾੜ ਨੇ, ਅੱਜ ਕੂਹਾਂ ਤੱਕ ਵਿਛੇ ਹੋਏ ਉਜਾੜ ਨੇ ਤੇ ਮੈਨੂੰ ਉਜਾੜਾਂ ਚੋਂ ਵਿਚਰਦਿਆਂ ਮੁਦਤਾਂ ਹੀ ਨੇ ਹੋ ਗਈਆਂ। ਸੋਚਦਾ ਹਾਂ ਜੇ ਘਰ ਆਪੜਿਆਂ ਤਾਂ ਬੁੱਲੀ ਵਿਛੀਆਂ ਖਮੋਸ਼ੀਆਂ ਤੱਕ ਮੇਰੇ ਆਪਣੇ ਕਿੰਜ ਮੈਨੂੰ ਮਾਨਣਗੇ। ਜੇ ਹਾਲ ਦਿਲਾਂ ਦਾ ਕਹਿ ਬੈਠਾਂ ਤਾਂ ਮੇਰੇ ਦੁੱਖਾਂ ਦਾ ਸਬੱਬ ਕਿੰਜ ਜਾਣਨਗੇ। ਯਾਦ ਹੈ ਜਦੋਂ ਬਾਪ ਮੇਰੇ ਨੇ, ਯਾਦ ਹੈ ਜਦੋਂ ਬਾਪ ਮੇਰੇ ਨੇ ਬਾਹਾਂ ਵਿੱਚ ਕੁੱਟ ਮੇਰੀ ਛਾਤੀ ਨੂੰ, ਸਿਰ ਤੇ ਪਿਆ ਭਾਰ ਸੁਣਾਇਆ, ਤਦ ਜ਼ਿੰਦਗੀ ਦਾ ਵਸੀਲਾ ਪਾਵਣ ਲਈ

0: ਮੈਂ ਨਾ ਚਾਹੁੰਦੇ ਵੀ ਪਰਦੇਸ ਨੂੰ ਪਾਇਆ ਹੁਣ ਚਲਾ ਗਿਆ ਜੇ ਵਤਨਾਂ ਨੂੰ ਬੈਠ ਜਾਵਾਂਗਾ ਕਬਰਾਂ ਵੱਲੇ ਹੁਣ ਚਲਾ ਗਿਆ ਜੇ ਵਤਨਾਂ ਨੂੰ ਤਾਂ ਬੈਠ ਜਾਵਾਂਗਾ ਕਬਰਾਂ ਵੱਲੇ ਮੋਈ ਹੋਈ ਮਾਂ ਦੀ ਰਾਖ ਨੂੰ ਵੇਖ ਦਰਦਾਂ ਦੇ ਅੱਥਰੂ ਪੀਵਾਂਗਾ ਕਿਵੇਂ ਬਿਮਾਰ ਬਾਪੂ ਦੇ ਸਿਰਹਾਣੇ ਬੈਠਾ ਅੱਲੇ ਜ਼ਖਮਾਂ ਨੂੰ ਸੀਵਾਂਗਾ ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ ਹੁਣ ਜ਼ਿੰਦਗੀ ਦੀ ਸ਼ਾਮ ਹੋ ਚੁੱਕੀ ਹੈ ਵਤਨੀ ਪਰਛਾਵੇ ਟਲ ਚੁੱਕੇ ਨੇ ਉਸ ਗਿਰਾਂ ਨੂੰ ਕਿੰਝ ਜਾਵਾਂ ਜਿਸ ਗਿਰਾਂ ਚ ਵਸਦੇ ਹੋਏ ਲੋਕ ਮੇਰੇ ਮੋਢੇ ਨਾਲ ਲਿਪਟ ਕੇ ਕਰਦੇ ਦਰਦ ਬਿਆਨਣਗੇ ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਝ ਜਾਣਨਗੇ ਜੇ ਹਾਲ ਦਿਲਾਂ ਦਾ ਕਹਿ ਬੈਠਾਂ ਮੇਰੇ ਦੁੱਖਾਂ ਦਾ ਸਬੱਬ ਕਿੰਝ ਜਾਣਨਗੇ ਸੋ ਦੋਸਤੋ ਧੰਨਵਾਦ
1: ਗੁਰਪ੍ਰੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਦੇ ਵਿਚ ਵਸੀ ਸਾਡੀ ਸ਼ਾਇਰਾ ਡਾਕਟਰ ਦੇਵਿੰਦਰ ਕੌਰ ਜੀ ਨੂੰ ਦੇਵਿੰਦਰ ਕੌਰ ਜੀ ਆਪਣੀ ਇਸ ਵਾਰ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਵੱਡੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕਿੱਡਾ ਮਹੱਤਵ ਏ ਕਿਵੇਂ ਉਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਲਓ ਜੀ ਹੁਣ ਹਾਜ਼ਰ ਹੋ ਰਹੇ ਨੇ ਡਾਕਟਰ ਦੇਵਿੰਦਰ ਕੌਰ ਪਟਿਆਲਾ ਤੋਂ ਜੀ ਜੀ ਆਇਆਂ ਨੂੰ ਜੀ ਦੇਵਿੰਦਰ ਕੌਰ ਜੀ
2: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਯਾਨੀ ਡਾਕਟਰ ਦੇਵਿੰਦਰ ਕੌਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਦੁਆਬਾ ਰੇਡੀਓ ਦੀ ਹਰਬੰਸ ਸਿੰਘ ਹਿਊ ਭਾਜੀ ਦੀ ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਮੈਂ ਜੋ ਅੱਜ ਕਵਿਤਾ ਪੇਸ਼ ਕਰ ਰਹੀ ਹਾਂ ਉਹ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਧਰਤੀ ਕੰਬ ਗਈ ਅੰਬਰ ਵੀ ਕੰਬਿਆ ਧਰਤੀ ਕੰਬ ਗਈ ਅੰਬਰ ਵੀ ਕੰਬਿਆ ਸਰਬ ਲੋਕਾਈ ਦਾ ਹਿਰਦਾ ਠੰਭਰਿਆ ਜ਼ਾਲਿਮਾਂ ਨੇ ਐਸਾ ਕੁਫਰ ਤੋਲਿਆ ਗੜੀ ਚਮਕੌਰ ਦੀ ਤੇ ਜਾ ਹੱਲਾ ਬੋਲਿਆ ਚਾਲੀ ਸਿੰਘ ਮੁਗਲਾਂ ਦੀ ਫੌਜ ਭਾਰੀ ਸੋਚਾਂ ਵਿਚ ਸੀ ਸਿੰਘਾਂ ਦੀ ਫੌਜ ਸਾਰੀ ਦਸਮ ਪਿਤਾ ਨੇ ਫਿਰ ਕੌਤਕ ਰਚਾਇਆ ਚਿੜੀਆਂ ਨਾਲ ਜਿਉਂ ਬਾਜ ਲੜਾਇਆ ਇੱਕ ਇੱਕ ਕਰਕੇ ਸਿੰਘ ਸੀ ਜਦ ਆਉਂਦੇ ਜੈਕਾਰਾ ਲਾ ਅਸਮਾਨ ਉਹ ਗੁੰਜਾਉਂਦੇ ਵਾਂਗ ਬਾਜਾਂ ਪੈਂਦੇ ਸੀ ਮੁਗਲਾਂ ਨੂੰ ਮਾਰ ਕਈਆਂ ਨੂੰ ਫਿਰ ਸ਼ਹੀਦੀ ਉਹ ਪਾਉਂਦੇ ਚੰਨ ਜਿਹਾ ਮੁਖੜਾ ਫਿਰ ਘੋੜੇ ਤੇ ਚੜਿਆ ਦਸਮ ਪਿਤਾ ਨੂੰ ਅਜੀਤ ਸਿੰਘ ਜਾ ਮਿਲਿਆ ਕਿਹਾ ਪਿਤਾ ਜੀ ਹੁਣ ਕਰੋ ਨਾ ਤੇਰੀ ਸਿੰਘਾਂ ਨੂੰ ਹੁਣ ਲੋੜ ਹੈ ਮੇਰੀ ਲੈ ਆ ਗਿਆ ਪਿਤਾ ਤੋਂ ਉਹ ਤਣ ਗਿਆ ਸੋਹਣਾ ਮੁਖੜਾ ਜੰਗੇ ਮੈਦਾਨ ਚ ਵੜ ਗਿਆ ਤਲਵਾਰ ਘੁਮਾਉਂਦਾ ਟੁੱਟ ਪਿਆ ਮੁਗਲਾਂ ਤੇ ਮਾਰ ਮਾਰ ਉਸਨੇ ਫੌਜਾਂ ਦੇ ਢੇਰ ਲਾ ਤੇ ਕੌਤਕ ਦਿਖਾ ਉਹ ਮੈਦਾਨੇ ਜੰਗ ਵਿਚ ਰੰਗ ਗਿਆ ਫਿਰ ਸ਼ਹੀਦੀ ਰੰਗ ਵਿਚ ਵੀਰ ਜੁਝਾਰ ਨੇ ਵੀ ਹਿੱਕ ਤਾਣ ਲਈ ਕਿਹਾ ਪਿਤਾ ਜੀ ਹੁਣ ਵਾਰੀ ਮੇਰੀ ਆ ਗਈ ਮੇਰੇ ਵੀਰੇ ਕੋਲ ਜਾਣ ਦਿਓ ਮੈਨੂੰ ਵੀ ਮੌਤ ਲਾੜੀ ਨੂੰ ਵਿਆਉਣ ਦਿਓ ਮੈਨੂੰ ਵੀ ਲੈ ਆ ਗਿਆ ਫਿਰ ਘੋੜਾ ਉਸ ਦੱਬਿਆ ਵੀਰ ਜੁਝਾਰ ਫਿਰ ਕਦੇ ਵੀ ਨਾ ਪਰਤਿਆ ਮਾਤਾ ਦੇ ਦਿਲ ਨੇ ਸੀ ਹੌਕਾ ਭਰਿਆ ਪਿਤਾ ਨੂੰ ਉਸਨੇ ਸਵਾਲ ਜਾ ਕਰਿਆ ਕਿੱਥੇ ਨੇ ਮੇਰੇ ਦੋਵੇਂ ਲਾਲ ਪਿਆਰੇ ਕਿੱਥੇ ਗਏ ਮੇਰੀ ਅੱਖੀਆਂ ਦੇ ਤਾਰੇ ਸੁਣ ਕੇ ਮਾਤਾ ਦੀ ਇਹ ਦੁਹਾਈ ਸੁਣ ਕੇ ਮਾਤਾ ਦੀ ਇਹ ਦੁਹਾਈ ਸ਼ਹੀਦੀ ਦੀ ਗਾਥਾ ਫਿਰ ਪਿਤਾ ਨੇ ਸੁਣਾਈ ਕੁਰਲਾਉਂਦੀ ਹੋਈ ਮਾਤਾ ਬੇਹਾਲ ਹੋ ਗਈ ਚਮਕੌਰ ਦੀ ਧਰਤੀ ਵੀ ਜਿਵੇਂ ਰੋ ਪਈ ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ ਦਸਮ ਪਿਤਾ ਕਿਹਾ ਮਾਂ ਤੂੰ ਸਰਬ ਖਾਲਸੇ ਦੀ ਡੋਲ ਗਈ ਕਿਉਂ ਦੋ ਲਾਲਾਂ ਦੇ ਲਈ ਚਾਰੇ ਪਾਸੇ ਇਹ ਲਾਲ ਨੇ ਤੇਰੇ ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ ਪਾਈਆਂ ਸ਼ਹੀਦੀਆਂ ਇਹਨਾਂ ਮੂੰਹ ਨਹੀਂ ਫੇਰੇ ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ ਛੱਡ ਕੇ ਗੜੀ ਨੂੰ ਫਿਰ ਦਸ਼ਮੇਸ਼ ਪਿਤਾ ਚੱਲਿਆ ਪੁੱਛਿਆ ਦਇਆ ਸਿੰਘ ਪੁੱਤਾਂ ਨੂੰ ਨਾ ਮਿਲਿਆ ਇੱਕ ਵਾਰੀ ਪੁੱਤਾਂ ਨੂੰ ਕਲੇਜੇ ਨਾਲ ਲਾ ਲੈ ਮਾਸੂਮਾਂ ਦਾ ਮੋਹ ਇੱਕ ਵਾਰੀ ਤਾਂ ਪੁਗਾ ਲੈ ਕਿਹਾ ਦਸ਼ਮੇਸ਼ ਪਿਤਾ ਸਿੰਘ ਜਾਨਾਂ ਵਾਰ ਗਏ ਇਹ ਸਾਰੇ ਮੇਰੇ ਪੁੱਤ ਅੱਜ ਖਾਲਸੇ ਨੂੰ ਤਾਰ ਗਏ। ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ? ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ? ਸਿੰਘਾਂ ਨੂੰ ਛੱਡ ਕਿਵੇਂ ਪੁੱਤਾਂ ਨੂੰ ਗੱਲ ਲਾ ਲਵਾਂ? ਵਖਰੇਵਾਂ ਮੈਂ ਖਾਲਸੇ ਦੇ ਵਿੱਚ ਕਿਵੇਂ ਪਾ ਲਵਾਂ? ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ। ਅਜੀਤ ਤੇ ਜੁਝਾਰ ਦਾ ਮੋਹ ਉਹਨਾਂ ਛੱਡਿਆ। ਛੱਡ ਕੇ ਗੜੀ ਨੂੰ ਦਸ਼ਮੇਸ਼ ਪਿਤਾ ਚੱਲਿਆ। ਪਿਤਾ ਵਾਲਾ ਦਿਲ, ਪਿਤਾ ਵਾਲਾ ਦਿਲ ਕਰੜਾ ਉਹਨਾਂ ਕਰ ਲਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਹੁਕਮ ਦਾ ਬੱਜਾ ਦਸ਼ਮੇਸ਼ ਪਿਤਾ ਚਲਾ ਗਿਆ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ, ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡਾਕਟਰ ਦਵਿੰਦਰ ਕੌਰ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ। ਕਿਰਨਜੀਤ ਕੌਰ ਜੀ ਇਸ ਵਾਰ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਉਸ ਕਵਿਤਾ ਦਾ ਸਿਰਲੇਖ ਹੈ ਫੌਜ ਕਿਸਾਨਾਂ ਦੀ। ਕਿਰਨਜੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾ ਹੁਣ ਸੜਕੀ ਰੁਲਦਾ, ਅੰਨ ਦਾ ਤਾ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਂ ਦੇ ਮੁੱਲ ਦਾ। ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ ਅਸੀਂ ਕਿਰਤੀ ਬਾਬਾ, ਸਾਡੀ ਵੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ। ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ। ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ। ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਗੁਰੂ ਨਾਨਕ। ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ। ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹਿ ਸਲਾਮਤ ਦਿੱਲੀ ਦਾ ਦਰਬਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ ਬਾਬਾ, ਸਾਡੀ ਬੈਰੀ ਬਣੀ ਸਰਕਾਰ ਅਸੀਂ ਕਿਰਤੀ, ਧੰਨ ਗੁਰੂ ਨਾਨਕ।
1: ਜੀਤ ਕੌਰ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਾਇਰ ਜਗਦੀਪ ਹੀਰ ਜੀ ਨੂੰ। ਜਗਦੀਪ ਹੀਰ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਉਹਨਾਂ ਦੀ ਇੱਕ ਗਜ਼ਲ ਹੈ। ਜਗਦੀਪ ਹੀਰ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹੇ ਨੇ, ਇਸ ਵਾਰ ਫਿਰ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਸੱਦਾ ਕਬੂਲ ਕਰਕੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਦੀਪ ਹੀਰ ਜੀ ਤੁਹਾਡਾ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਤੇ ਪੇਸ਼ਕਾਰ ਹਰਵੰਸਿਓ ਸਾਹਿਬ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਹਫ਼ਤਾਵਾਰੀ ਕਾਮ ਮਹਿਫਲ ਚ ਮੈਨੂੰ ਬੁਲਾ ਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌਵਾਦ ਤੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਪ ਜੀ ਦੇ ਸਨਮੁਖ ਪੰਜਵੀਂ ਵਾਰ ਇਸ ਪ੍ਰੋਗਰਾਮ ਚ ਹੋਇਆ ਹਾਂ ਜੀ। ਮੈਂ ਇੱਕ ਰਚਨਾ ਲਿਖੀ ਸੀ ਜੋ ਆਪ ਜੀ ਦੇ ਸਨਮੁਖ ਹੈ। ਅਰਜ਼ ਹੈ ਕਿ ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਜ਼ਮੀਰੋਂ ਬਿਕਿਆ ਇਨਸਾਨ ਤੇਰੇ ਸ਼ਹਿਰ ਦਾ, ਹਰ ਇੱਕ ਬੰਦਾ ਬੇਈਮਾਨ ਤੇਰੇ ਸ਼ਹਿਰ ਦਾ। ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਬੇਈਮਾਨੀ ਰੱਬ ਖਵਾਉਂਦੀ ਚਾਰ ਚਫੇਰੇ, ਵਿਸਾਰਿਆ ਲੋਕਾਂ ਕੁਰਾਨ ਤੇਰੇ ਸ਼ਹਿਰ ਦਾ। ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਜਿੱਥੇ ਮੁੱਠੀ ਭਰ ਖੁਸ਼ੀਆਂ ਮਾਣੀਆਂ ਸੀ ਕਦੇ, ਕਿ ਮੈਂ ਭੁੱਲਾ ਉਹ ਅਹਿਸਾਨ ਤੇਰੇ ਸ਼ਹਿਰ ਦਾ। ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਮਜ਼ਹਬੀ ਦੰਗਿਆਂ ਬਰਬਾਦ ਕੀਤੇ ਰਹਿਣ ਬਸੇਰੇ, ਹਰ ਗਲੀ ਮੁਹੱਲਾ ਵੀਰਾਨ ਤੇਰੇ ਸ਼ਹਿਰ ਦਾ। ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਹਾਹਾਕਾਰ ਚੀਖ ਪੁਕਾਰ ਦਾ ਸ਼ੋਰ ਹੈ ਸਭ ਪਾਸੇ, ਮੈਥੋਂ ਹੋਵੇ ਨਾ ਹਾਲ ਬਿਆਨ ਤੇਰੇ ਸ਼ਹਿਰ ਦਾ। ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਸਾਕ ਗਵਾਏ ਗਵਾਇਆ ਸਿਰਨਾਵਾ ਆਪਣਾ, ਹਾਂ ਮੁਸਾਫਿਰ ਮੈਂ ਪਰੇਸ਼ਾਨ ਤੇਰੇ ਸ਼ਹਿਰ ਦਾ। ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਹੀਰ ਭਟਕ ਰਿਹਾ ਅੱਜ ਉਹ ਦਰ ਬਦਰ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ, ਜੋ ਰਿਹਾ ਸੀ ਕਦੇ ਸੁਲਤਾਨ ਤੇਰੇ ਸ਼ਹਿਰ ਦਾ। ਧੰਨਵਾਦ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਜੀ ਦਾ ਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਜੀ, ਬਹੁਤ ਬਹੁਤ ਧੰਨਵਾਦ ਜੀ।
1: ਹੀਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਲੁਧਿਆਣਾ ਦੀ ਸ਼ਾਇਰਾ ਨਵਗੀਤ ਕੌਰ ਜੀ ਨੂੰ। ਨਵਗੀਤ ਕੌਰ ਜੀ ਇਸ ਵਾਰ ਸਾਡੀ ਕਾਮੇਫਲ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੇ ਇਸ ਵੇਲੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ। ਨਵਗੀਤ ਕੌਰ ਜੀ ਤੁਹਾਡਾ ਦੁਆਬਾ ਰੇਡੀਓ ਦੀ ਹਫਤਾਵਾਰੀ ਕਾਮੇਫਲ ਕਵੀ ਦਰਬਾਰ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
5: ਸਤਿ ਸ੍ਰੀ ਅਕਾਲ ਦੋਸਤੋ, ਪੇਸ਼ ਨੇ ਕੁਛ ਸਤਰਾਂ ਜੋ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੇ। ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀ ਏ, ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀ ਏ, ਮਾਰ ਇਤਿਹਾਸ ਵੱਲ ਝਾਤੀ ਦਿੱਲੀ ਏ, ਕਿੰਨੀ ਵਾਰੀ ਡਾਹੀ ਅਸੀਂ ਛਾਤੀ ਦਿੱਲੀ ਏ, ਜਿਹੜੇ ਪਾਲਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਹੱਥ ਸਾਡੇ ਕੱਸੀਆਂ ਪੰਜਾਲੀਆਂ ਤੇ ਰਹਿਣ ਦੇ, ਹੜਾ ਸਾਨੂੰ ਸੱਥਾਂ ਵਿਚ ਮਿਲ ਜੁਲ ਬਹਿਣ ਦੇ, ਕਾਹਨੂੰ ਸਾਡੀ ਅਣਖੂ ਨੂੰ ਫਿਰੇ ਤੂੰ ਵੰਗਾਰ ਦੀ, ਸਮਝ ਨਾ ਆਉਂਦੀ ਤੈਨੂੰ ਗੱਲ ਸਾਡੇ ਪਿਆਰ ਦੀ, ਅਜੇ ਸਬਰ ਦੇ ਵਿਚ ਅਸੀਂ ਬੱਝੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ। ਕਾਬਲ ਕੰਧਾਰ ਤੱਕ ਮੱਲਾਂ ਅਸੀਂ ਮਾਰੀਆਂ, ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ, ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ, ਸਿਰੋਂ ਟੱਪ ਜੇ ਪਾਣੀ ਫਿਰ ਖੰਡੇ ਖੜਕਾਉਂਦੇ ਹਾਂ, ਹੁਣ ਜਿੱਤ ਲਈ ਜਕਾਰੇ ਅਸੀਂ ਛੱਡੇ ਹੋਏ ਆ, ਨੀ ਤੇਰੀ ਹਿੱਕ ਤੇ, ਤੇਰੀ ਹਿੱਕ ਤੇ ਕਿੰਨੀ ਵਾਰੀ ਝੰਡੇ ਅਸੀਂ ਗੱਡੇ ਹੋਏ ਆ, ਨੀ ਤੇਰੀ ਹਿੱਕ ਤੇ। ਸ਼ੁਕਰੀਆ ਦੋਸਤੋ।
1: ਨਵਗੀਤ ਕੌਰ ਜੀ ਤੋਂ ਬਾਅਦ ਹੁਣ ਅਸੀਂ ਸੱਦਾ ਦੇਣ ਜਾ ਰਹੇ ਹਾਂ ਪਟਿਆਲਾ ਬੱਸ ਦੇ ਸਾਡੇ ਗੀਤਕਾਰ ਹਰਦੀਪ ਦੀਪ ਜੀ ਨੂੰ। ਹਰਦੀਪ ਦੀਪ ਜੀ ਇਸ ਵਾਰ ਸਾਡੀ ਕਾਮੇਫਲ ਦੇ ਵਿਚ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਸਾਡੀ ਜਿਹੜੀ ਦਿੱਲੀ ਦੀ ਸਰਕਾਰ ਹੈ ਉਸ ਨੂੰ ਬੰਗਾਰ ਪਾਉਂਦਾ ਹੋਇਆ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
6: ਦੋਸਤੋ, ਅੱਜ ਦੇ ਕਵੀ ਦਰਬਾਰ ਇੱਕ ਗੀਤ ਦਿੱਲੀ ਦੀ ਸਰਕਾਰ ਨੂੰ ਵੰਗਾਰ, ਜੋ ਹਰ ਰੋਜ਼ ਸਾਡੇ ਹੱਕਾਂ ਦੀ ਰਾਖੀ ਲੜ ਰਹੇ ਕਿਸਾਨਾਂ ਨੂੰ ਅੜੀਆਂ ਕਰ ਰਹੀ ਹੈ, ਝੂਠ ਦਾ ਤਾਣਾ ਬੋਲ ਕੇ ਟਾਈਮ ਟਪਾ ਰਹੀ ਹੈ, ਵੰਗਾਰ ਦੇ ਰੂਪ ਕਹਿਣਾ ਚਾਹੁੰਦਾ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੈਥੋਂ ਪੜਾਣਾ ਨਹੀਂ। ਫਿਰ ਕਹਿ ਰਿਹਾ ਜੀ, ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਨਹੀਂ ਤਾਂ ਕੱਲੀ ਹੀ ਰਹੇਗੀ ਵੇਖੀ ਖੜੀ ਦੀ ਖੜੀ। ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਨੀ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੈਥੋਂ ਭੱਜਿਆ ਜਾਣਾ ਨਹੀਂ। ਅਗਲਾ ਬੰਦੇ ਜੀ, ਦਿੱਲੀ ਬਾਰਡਰਾਂ ਤੇ ਪੰਜਾਬੀ ਬੈਠੇ, ਨਾਲ ਬੈਠੇ ਸਾਰਾ ਹਰਿਆਣਾ ਹੋਏ, ਝੂਠ ਬੋਲ ਕੇ ਤੇਰੇ ਵਜ਼ੀਰਾਂ ਉਲਝਾਇਆ ਸਾਰਾ ਤਾਣਾ ਹੋਏ, ਕਾਲੇ ਕਾਨੂੰਨ ਵਾਪਸ ਲੈ ਲੈ, ਮੰਨ ਕੇ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨਹੀਂ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਤੇਥੋਂ ਭੱਜਿਆ ਨਹੀਂ ਜਾਣਾ ਹੋਏ। ਅਗਲੀਆਂ ਲਾਈਨਾਂ ਨੇ ਜੀ, ਲੰਘਿਆ ਵਕਤ ਕਦੇ ਹੱਥ ਨਹੀਂ ਆਉਂਦਾ, ਫੇਰ ਪੈਣਾ ਪਛਤਾਣਾ ਹੋਏ, ਇਹ ਉਹੀ ਲੋਕ ਨੇ ਦੇਸ਼ ਤੇਰੇ ਦੇ ਜਿਨ੍ਹਾਂ ਹੈ ਅੰਨ ਉਗਾਣਾ ਹੋਏ, ਸਾਡੇ ਗੱਭਰੂ ਪੁੱਤ ਤੇ ਬੇਬੇ ਬਾਪੂ ਦਿੱਲੀ ਬੈਠੇ ਸਾਰਾ ਹੀ ਲਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਵੇਖ ਸਾਰਾ ਮੁਲਕ ਇਕੱਠਾ ਹੋਇਆ, ਨਾ ਰਿਹਾ ਕੋਈ ਬੇਗਾਨਾ, ਹੁਣ ਤਾਂ ਤੇਰੇ ਤੋਂ ਚਾਹ ਵੀ ਨਹੀਂ ਵਿਕਣੀ, ਨਾ ਮਿਲਣਾ ਸਰਕਾਰੀ ਖਾਣਾ। ਦੀਪ ਅਕਲਾਂ ਤੋਂ ਤੂੰ ਕੰਮ ਤੂੰ ਲੈ ਲੈ, ਬਣ ਜਾ ਕਮਲਿਆ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਆਖਰੀਆਂ ਲਾਈਨਾਂ ਨੇ ਜੀ, ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਹਮੇਸ਼ਾ ਬੁਰਾਈ ਹੋਏ। ਮੰਦੇ ਕੰਮੀ ਮੰਦਾ ਹੁੰਦਾ, ਦੀਪ ਬੁਰੀ ਹੁੰਦੀ ਸਦਾ ਬੁਰਾਈ ਹੋਏ, ਤੈਨੂੰ ਤਾਂ ਮੋਦੀਆ ਸਰਾਪ ਹੀ ਖਾਜੂ, ਜਿਹੜੀ ਛੱਡੀ ਤੂੰ ਸਾਡੀ ਤਾਈ ਹੋਏ। ਹਾਲੇ ਵੀ ਤੂੰ ਨੀਵਾਂ ਹੋ ਕੇ ਮਨ ਦਾ ਰੱਬ ਦਾ ਪਾਣਾ ਹੋਏ, ਹਾਲੇ ਵੀ ਮੋਦੀਆ ਨੀਵਾਂ ਹੋ ਜਾ, ਮਨ ਲੈ ਰੱਬ ਦਾ ਪਾਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ ਹੋਏ। ਦਿੱਲੀ ਨੀ ਵੈਰ ਨੇ ਤੂੰ ਛੱਡ ਦੇ ਅੜੀ, ਛੱਡ ਦੇ ਅੜੀ ਨੀ ਸੌਖੀ ਹੋ ਜਾਏਗੀ ਬੜੀ, ਹੁਣ ਤਾਂ ਸਾਰਾ ਦੇਸ਼ ਜਾਗਿਆ, ਕੀ ਨਿਆਣਾ ਕੀ ਸਿਆਣਾ ਹੋਏ, ਹੁਣ ਮੋਦੀਆ ਦੱਸ ਕਿੱਥੇ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ ਹੋਏ, ਹੁਣ ਮੋਦੀਆ ਦੱਸ ਕਿੱਥੋਂ ਜਾਏਗਾ, ਇੱਥੋਂ ਭੱਜਿਆ ਨਹੀਂ ਜਾਣਾ। ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਔਰ ਸਾਡੇ ਮਿਹਰਬਾਨ ਹਰਬੰਸ ਸਿੰਘ ਜੀ ਦਾ, ਜਿਹੜੇ ਅਕਸਰ ਤੁਹਾਡੇ ਨਾਲ ਰੂਬਰੂ ਕਰਨ ਦਾ ਮੌਕਾ ਦਿੰਦੇ ਨੇ, ਤੁਹਾਡਾ ਵੀਰ ਹਰਦੀਪ ਦੀਪ ਗੀਤਕਾਰ ਨਾਭਾ, ਬਹੁਤ ਬਹੁਤ ਮਿਹਰਬਾਨ, ਥੈਂਕ ਯੂ ਵੈਰੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮੇ ਫਲ ਦੇ ਇਸ ਸੈਗਮੈਂਟ ਦੇ ਵਿਚ ਆਖਰ ਦੇ ਵਿਚ ਜੋ ਸ਼ਾਇਰਾ ਹਾਜ਼ਰ ਹੋ ਰਹੀ ਏ, ਉਹ ਸਾਡੇ ਕਾਮੇ ਫਲ ਦੇ ਵਿਚ ਪਹਿਲੀ ਵਾਰੀ ਆਏ ਨੇ, ਪਰ ਉਨ੍ਹਾਂ ਦੀ ਰਚਨਾ ਸੁਣ ਕੇ ਤੁਸੀਂ ਉਨ੍ਹਾਂ ਨੂੰ ਬਾਰ ਬਾਰ ਸੁਣ ਲਈ ਤਾਕੀਦ ਕਰੋਗੇ, ਤੇ ਅਸੀਂ ਵੀ ਉਨ੍ਹਾਂ ਨੂੰ ਬਾਰ ਬਾਰ ਤੁਹਾਡੇ ਸਨਮੁਖ ਪੇਸ਼ ਕਰਨ ਦੀ ਖੁਸ਼ੀ ਲੈਂਦੇ ਰਹਾਂਗੇ। ਤੇ ਇਹ ਸਾਡੀ ਜੋ ਸ਼ਾਇਰਾ ਹੈ, ਇਹ ਹੈ ਨਿੰਮੀ ਮਸ਼ਿਸ਼ਕੀ, ਜਿਨ੍ਹਾਂ ਦਾ ਸੰਬੰਧ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਰਦੋ ਖਾਨਪੁਰ ਦੇ ਨਾਲ ਏ, ਜਿਨ੍ਹਾਂ ਨੂੰ ਹਰਿਆਣਾ ਦੀ ਪੰਜਾਬੀ ਸਾਹਿਤ ਅਕਾਡਮੀ ਨੇ ਵੀ ਸਨਮਾਨ ਕੀਤਾ ਏ, ਮੇਘਾਲਿਆ ਦੇ ਰਾਜਪਾਲ ਨੇ ਵੀ ਸਨਮਾਨਿਤ ਕੀਤਾ ਏ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਵੀ ਸਨਮਾਨ ਦਿੱਤਾ ਏ, ਤੇ ਉਹ ਪੰਜਾਬੀ ਹਿੰਦੀ ਦੇ ਵਿਚ ਜਿਹੜੀਆਂ ਉਨ੍ਹਾਂ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਨੇ, ਤੇ ਹਿੰਦੀ ਦੇ ਵਿਚ ਵੀ ਉਨ੍ਹਾਂ ਦੇ ਕਈ ਕਾਵਿ ਸੰਗ੍ਰਹਿ ਜਿਹੜੇ ਸਾਂਝੇ ਰੂਪ ਵਿਚ ਛਪ ਚੁੱਕੇ ਨੇ। ਤੇ ਅੱਜ ਦੀ ਕਾਮੇ ਫਲ ਦੇ ਵਿਚ ਉਨ੍ਹਾਂ ਨੂੰ ਦੁਆਬਾ ਰੇਡੀ ਦੇ ਮੰਚ ਤੇ ਉਤੋਂ ਨਿੱਘਾ ਸਵਾਗਤ ਕਿਹਾ ਜਾਂਦਾ ਹੈ। ਨਿੰਮੀ ਵਿਸ਼ੇਸ਼ ਜੀ, ਤੁਹਾਡਾ ਨਿੱਘਾ ਸਵਾਗਤ ਹੈ।
7: ਚੰਨ ਦੀ ਸੈਰ ਚੱਲ ਅੜਿਆ ਹੱਥ ਫੜਿਆ ਤੁਰ ਚੱਲੀਏ ਚੰਨ ਦੀ ਸੈਰ ਨੂੰ,

ਤੈਨੂੰ ਇਹ ਰਿਸ਼ਤੇ।

ਚੱਲ ਅੜਿਆ ਹੱਥ ਫੜਿਆ ਆਪਾਂ ਤੁਰ ਚੱਲੀਏ ਚੰਨ ਦੀ ਸੈਰ ਨੂੰ। ਚੱਲ ਅੜਿਆ।

ਮੰਮੀ ਮਿਸ਼ੇਸ਼ ਜੀ ਦੀ ਰਚਨਾ ਚੰਨ ਦੀ ਸੈਰ ਦੇ ਨਾਲ ਹੀ ਅਸੀਂ ਇਸ ਕਾਮੇ ਫਲ ਦਾ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਅਗਲੀ ਕਾਮੇ ਫਲ ਤੱਕ ਹਰਵੰਸ ਸਿੰਘ ਨੂੰ ਦਿਓ ਆਗਿਆ। ਹਰਵੰਸ ਸਿੰਘ ਵੱਲੋਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਸ਼ਾਇਰਾਂ ਨੂੰ ਆਰਾਮ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ। ਪਿਆਰੇ ਦੋਸਤੋ।

0: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਹੈ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ, ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਹਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ, ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਤੇ ਇਹ ਬੱਚੇ ਲਈ ਵੀ ਕਨਫਿਊਜਨ ਹੈ ਤੇ ਪੇਰੈਂਟਸ ਦੇ ਲਈ ਵੀ ਕਨਫਿਊਜਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਕਿ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ, ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ, ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ।
0: ਬਿਲਕੁਲ
1: ਤੇ
0: ਸਹੀ।
1: ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਪੜ੍ਹਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਸ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ 1ਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th ਤੱਕ। ਆ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ
0: ਜੀ
1: ਇਸ
0: ਜੀ
1: ਤਰ੍ਹਾਂ
0: ਜੀ
1: ਕਰ ਸਕਦੇ ਨੇ ਕਿ
0: ਹਾਂਜੀ
1: ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ
0: ਜੀ
1: ਟੇਕ ਟਾਈਮ, ਉਹ ਤੁਸੀਂ ਆਫਟਰ 10 or 12 years ਤੁਸੀਂ ਉਸ ਤੇ ਕਰ ਸਕਦੇ ਹੋ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ,
1: ਬਿਲਕੁਲ
0: ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਪੜ੍ਹਦਾ ਹੈ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜ੍ਹੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ
1: ਬਿਲਕੁਲ
0: ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ
0: ਜੀ
1: ਮਾਈਂਡ ਵੀ ਉਹ
0: ਹਾਂ
1: ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਹੈ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ
0: ਇਹ
1: ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ
0: ਦਿਹਾੜੀ
1: ਹੈ,
0: ਵੀ ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ
1: ਫਿਰ
0: ਗੱਲ।
1: ਜਦੋਂ 11ਵੀਂ 'ਚ ਹੁੰਦੇ ਆ ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਹੋਰ ਕਰ ਲੈਂਦੇ ਹਾਂ
0: ਦੋ
1: ਮਿਹਨਤ,
0: ਐਡ ਹੋ ਗਏ ਚਲੋ
1: ਦੋ
0: ਕੋਈ ਗੱਲ
1: ਹੋਰ
0: ਨਹੀਂ।
1: ਹੈ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
0: ਹਾਂਜੀ
1: ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ,
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ ਫਿਰ ਤਾਂ ਮਿਹਨਤ ਕਰਨੀ ਪੈਣੀ ਹੈ।
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ
0: ਚਲੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕਦੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਹੁਣ ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ ਹੁੰਦੀ ਸੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹ ਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਵੀ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। ਨੌਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟਸ
1: ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
0: ਅੱਛਾ ਅੱਛਾ
1: ਸਪਨਾ
0: ਠੀਕ ਹੈ ਠੀਕ ਹੈ।
1: ਪੇਰੈਂਟਸ ਦਾ ਸੀਗਾ ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
0: ਆਪ
1: ਬਣ
0: ਹੀ
1: ਗਿਆ
0: ਤੁਸੀਂ ਸੋਚ ਆਪਣਾ
1: ਬਿਲਕੁਲ
0: ਇਹਨੂੰ ਆਪਣਾ ਸੁਪਨਾ ਬਣਾ ਲਿਆ
1: ਬਿਲਕੁਲ
0: ਠੀਕ
1: ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ, ਨਾਲ ਥੋੜ੍ਹਾ ਮੈਥ ਇੰਟਰਸਟ ਸੀ ਅਤੇ ਨੋਨ ਮੈਡੀਕਲ ਵੈਸੇ ਆਪਸ਼ਨਲ ਰੱਖ ਲਈ
0: ਕਿਆ
1: ਉਦੋਂ।
0: ਬਤਾ ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ
1: ਉਹਨਾਂ
0: ਦੋਨੋਂ ਵੀ ਨਾਲ ਹੀ ਰੱਖਿਆ
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਬਤਾ
1: ਵੇਲੇ ਮਤਲਬ
0: ਜੀ
1: ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ ਹੈ।
1: ਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੋਂ ਡਾ ਕੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਹੈ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ
0: ਅੱਛਾ
1: ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
0: DC ਤੋਂ ਆਪੇ
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ तो बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना है। सो बेसिकली डीसी बनना या सिविल सर्विस जाना एक एक बहुत ही एक मल्टी प्रोंग चीज़ का एक प्रोंग है। साढ़े को अगे करियर से इन्नी ऑप्शन ने, स्पोर्ट्स पर्सन ओलंपिक से तुम कुछ कर लो। असी देखिया 2016 के ओलंपिक के
0: हाँ
1: जेडे भी
0: जी जी
1: मेडलिस्ट है अजो कितने पहुंच चुके हैं।
0: बिल्कुल बिल्कुल
1: थोड़ी जी
0: बिल्कुल
1: मेहनत करके तुसी अपने देश का नाम किन्ना अगे ले जा सकते हो। तुसी किसी नू एक्टिंग का शौक होंगे, कोई बच्चा इस तरह का इनहेरेंट टैलेंट होंगे हैगा, तुसी
0: बिल्कुल
1: एक्टिंग
0: बिल्कुल हाँ
1: लाइन से चले
0: जी
1: जाओ। सिंगिंग का शौक है अपने अपने ही एरिया च, किन्ने सिंगर तुहाडे थ्रू
0: हाँ
1: मैंने पता
0: वाकई हाँ
1: लग
0: जी हाँ जी
1: गया।
0: बिल्कुल जी
1: तो किसी दे कोई भी टैलेंट हैगा जे नू एक्सप्लोर करे माइंड दा, असी बिल्कुल 5 तो 10% आप एक्सप्लोर करते हैं, आप माइंड नू
0: हाँ
1: होर
0: जी
1: एक्सपेंड करके एक्सप्लोर करिए, तुसी कितने दे कितने पहुंच सकते हो किसी भी लाइन दे विच।
0: बिल्कुल सर बहुत वधिया लग रहा है गल्लां बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
2: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इस तो इलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों के लिए आधुनिक ढंग से तैयार केमिस्ट्री, फिजिक्स, बायोलॉजी, एसी कंप्यूटर लैब्स, ICT, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लेने वाले विद्यार्थियों नूं मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों के खेडन लई खो खो, वॉलीबॉल, बैडमिंटन, कबड्डी, गतका, एथलैटिक, बॉल बैडमिंटन ग्राउंड उपलब्ध हैं। स्मार्ट क्लासेस दी सुविधावां दित्तियां जांदियां हन। लाइब्रेरी विच वख-वख विषयां ते 52 जर्नल उपलब्ध हन। विद्यार्थिनां हर साल यूनिवर्सिटी विच वधिया पोजीशनां हासिल कर रहियां ने। जोनल इंटरजोनल यूथ फेस्टिवल विच बेशुमार इनाम हासिल करदे हुए कॉलेज ने होशियारपुर जिले विच सिक्ख्या दे खेतर दे नाल नाल सभ्याचारक खेतर विच भी एक नवी पछाण बनाई।
0: हाँ जी दोस्तों स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साढ़े नाल स्टूडियो विच मौजूद ने डॉक्टर हिमांशु अग्रवाल जी IAS जो बतौर SDM दसूहा विच तैनात ने, तो बच्चों के भविख में लैके फिक्रमंद ने, चिंतित ने, तो उन्होंने बहुत वधिया उसारू सीधा दे रहे हैं। और डॉक्टर साहब आप जिवें पहला गल कर रहे थे कि पेरेंट्स के प्रैशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली तो मैं भी क्यों रहां कली, ते अपने दोस्तों ने उधर कोई ज्वाइन कर लिया उधर ही चल जाते हैं। ये कितना दा फैसला बच्चे जिहड़ा प्रभाव पै सकता उन्हां ते?
1: कई बारी इन्हां गल्लां दा चंगा प्रभाव पैंदा हैगा बच्चों दे, कि कई बारी उन्हों कोई गाइडेंस देने वाला नहीं हुंदा, बट एक सपोर्ट सिस्टम तुहानूं जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे उह पुल ऑफ कर सकदा हैगा। बट ये अल्टीमेट डिसीजन जो 11वीं चो होंदा बच्चा, 16-17 साल का होंदा, आप टैलेंट की गल कर रहे थे बच्चों की,
0: हाँ जी हाँ जी,
1: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वह उस फील्ड में एक कहने इंसाफ दे पाऊगा
0: हाँ
1: जी
0: हाँ
1: जी
0: जी
1: जी
0: हाँ
1: राह
0: जी
1: तुर पाया
0: बिल्कुल
1: हैगा।
0: बिल्कुल
1: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उन्होंने उस लाइन में टो द लाइन जिन्होंने आप कहते हैं
0: हाँ जी हाँ
1: वो
0: जी
1: कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा
0: उधर
1: हूँ,
0: आ गया है
1: उस वेले देखो अकेला डिसीजन लेना कई कई बच्चे ले भी लेंगे ने,
0: हाँ
1: बट
0: जी हाँ
1: उस
0: जी
1: वेले अगेन जे उन्होंने कोई कोई सीधे राह पा दे जिन्होंने आप
0: जी
1: कहते हैं कि सीधे राह पाना,
0: हाँ जी हाँ जी हाँ जी
1: पेरेंट टीचर कह दे कि भाई दिस इज योर कैलिबर
0: जी
1: कैलिबर तुसी ये कर सकते हो, ये तुहाडे तो नहीं हो सकता। जो उस वेले
0: जी
1: उन्होंने क्लीयर क्लैरिटी ऑफ माइंड हो जाए तो वह काफ़ी जरा आने वाले जो साल है इनफैक्ट आने वाला पूरा करियर वह जरा बन सकता है या बिगड़ सकता है।
0: बिल्कुल
1: ये
0: बिल्कुल
1: अगेन स्कूल साडा एक सिस्टम जरा टीचिंग का सिस्टम है
0: हाँ
1: वह
0: जी
1: इन्ना
0: हाँ जी
1: स्ट्रोंग होना चाहिए है। टीचर्स नूं कई बारी नहीं पता होंगे कि अगर करियर के बच्चे तो की कराना है, थोड़ा उन्होंने भी ध्यान देना चाहिए था। अपने जिहड़े विद्यार्थी है अपना जिवें आपका बच्चा हो
0: हाँ जी बस
1: वो
0: उदा ही
1: समझ के
0: चाहिए
1: जे
0: हाँ जी
1: वो
0: हाँ जी
1: उन्होंने काउंसल कर सकते हैं तो बहुत उन्होंने वधिया
0: बिल्कुल
1: रहता, वरदान साबित हो सकता है ये
0: बिल्कुल
1: बिल्कुल।
0: बिल्कुल सर बिल्कुल जी ये तो गल ठीक है जी। जे उन्होंने मौके पर कोई गाइडेंस मिल जाए, तो एक आप आम सुनते रहने कि जोड़े दूसरे देश आ उन्होंने बच्चों का टैलेंट ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਇਹ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ ਤੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ
1: ਵਾਹ, ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਸਕਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇ, ਉਹ ਤੋਂ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਤਾਂ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ
1: ਬਿਲਕੁਲ
0: ਸਟਾਰ ਦੀ ਯਾਤਰਾ ਕੀਤੀ। ਅਤੇ ਇਹ ਜ਼ਰੂਰੀ ਹੈ ਜਿਹੜਾ ਕੋਚਿੰਗ, ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ ਜਿਹੜੇ?
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ
1: ਦਿੱਲੀ
0: ਹਾਂਜੀ,
1: ਇੱਕ ਹੱਬ
0: ਉਹ
1: ਬਣ
0: ਵੀ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ ਗਿਆ।
1: ਉਹਦੇ ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ
0: ਨਿਕਾਲਦਾ
1: ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ,
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ
0: ਨਹੀਂ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ,
1: ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ
0: ਜੀ
1: ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ
0: ਜੀ
1: ਟਰਾਈ
0: ਜੀ
1: ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ ਚ ਹਰ ਚੀਜ਼ ਚ ਉਹ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ
1: ਇੱਕ ਬੈਕਅਪ
0: ਜ਼ਰੂਰੀ,
1: ਜਿਵੇਂ
0: ਹਾਂਜੀ
1: ਤੁਹਾਡੇ ਸਟੂਡੀਓ ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰ ਗਏ ਤਾਂ ਤੁਸੀਂ ਪਲਾਨ ਵੀ ਤੇ ਆ ਜਾਓ। ਤਾਂ
0: ਜੀ
1: ਮੇਰਾ
0: ਜੀ ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ,
0: ਹਾਂਜੀ
1: 1% ਹੀ ਤੁਹਾਡੇ ਸਕਸੈਸ ਚਾਂਸਿਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ ਆ।
1: ਇੰਟਰਪ੍ਰੀਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ
1: ਬਟ
0: ਬਿਲਕੁਲ,
1: ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ।
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ,
1: ਬਿਲਕੁਲ।
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ, ਕੁਝ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ,
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ,
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਬਾਅਦ ਤੁਸੀਂ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ
0: ਜੀ ਜੀ
1: ਸਕਦੇ ਹੋ।
0: ਜੀ ਜੀ,
1: ਸਟ੍ਰੈਸ ਤੁਸੀਂ ਆਪਣੇ ਹੀ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ ਹਾਂਜੀ
1: ਤੁਸੀਂ ਕਿਤੇ
0: ਹਾਂਜੀ
1: ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ
0: ਬਿਲਕੁਲ
1: ਚ ਗਾਣੇ ਗਾਓ,
0: ਜੀ।
1: ਸਾਰੇ ਜਿਹੜੇ ਤੁਹਾਡੇ ਸਟ्रेस ਹੈ ਤੁਸੀਂ ਦੇਖੋਗੇ ਅੱਧੇ ਪੌਣੇ ਘੰਟੇ ਆਪਣੇ ਆਪ ਹੀ ਸਾਰੇ ਡਿਸੋਲਵ ਹੋ ਜਾਣਗੇ। ਐਂਡ ਤੁਸੀਂ ਆਪਣੇ ਅਗਲੇ ਦਿਨ ਦੀ ਤਿਆਰੀ ਕਰਨੀ ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ्रेस ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਇਹ ਕੀਤਾ
1: ਪਹੁੰਚਾਇਆ,
0: ਸਾਰਾ ਹੋਇਆ
1: ਤੇ ਮੈਂ ਆਪਣੀ ਇੱਕ
0: ਜੀ।
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਵੱਡੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦੇ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ। ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ, ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ ਨੋਰਮਲੀ, ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ
0: ਜੀ
1: ਕੱਲ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਈਂਡ 'ਚ ਹਜੇ ਵੀ ਇਨਹੈਰਿਟ ਹੈਗੀਆਂ
0: ਹੈਗੀਆਂ ਕਿਤੇ
1: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ

0: ਆਏਗਾ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ ਹਾਂਜੀ ਬਿਲਕੁਲ
0: ਤੁਸੀਂ
1: ਜੀ,
0: ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ।
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਅਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ ਗੱਲ,
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
1: ਕਿਆ
0: ਹੋਣਗੇ।
1: ਪਤਾ,
0: ਪੂਰੇ
1: ਵਾਕਈ ਉਹ
0: ਪੂਰੇ ਬਾਜ਼ਾਰ ਦੇ ਵਿੱਚ
1: ਉਹ
0: ਜਿਸ
1: ਪੂਰੀ
0: ਤਰ੍ਹਾਂ ਦਾ
1: ਸਹੀ
0: ਮਾਹੌਲ ਸੀਗਾ,
1: ਸਹੀ ਗੱਲ ਹੈ।
0: ਅਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੁਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂਜੀ
0: ਆਪਾਂ
1: ਹਾਂਜੀ
0: ਕਹਿੰਦੇ
1: ਬਿਲਕੁਲ
0: ਲੋਇਸ ਐਕਸਰੇ ਸ਼ੋ ਹੈਗੀ ਹਰਿਆਣਾ
1: ਹਾਂਜੀ
0: ਦੇ ਵਿੱਚ,
1: ਹਾਂਜੀ ਹਾਂਜੀ
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਊਡ ਹੈ ਜੇ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਊਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਊਡ ਬਸਟਰ ਹੋ ਚੁੱਕੇ ਆ,
0: ਜਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
1: ਜੀ ਜੀ
0: ਹੁਣੇ ਬੋਰਡ ਦੇ ਰਿਜ਼ਲਟ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ।
1: ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ।
1: ਫਿਰ ਗੱਲ ਹੀ ਖਤਮ ਹੋ ਜਾਊ
0: ਸਾਰੀ, ਮੈਂ ਕਹਿ ਰਿਹਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
1: ਬਿਲਕੁਲ
0: ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ,
0: ਆਪਾਂ ਉਹਨੂੰ ਪ੍ਰੋਪਰ ਖਾਦ ਦੇ ਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵੱਡਾ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ। ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ ਕੀਤੀ, ਇਹ ਵੀ ਮੈਂ ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਅਤੇ ਇਸ ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹ ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਅਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਆ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਬਾ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: ద్వాప రేడియో.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ।

0: ਜਿਹਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
0: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
1: ਹਾਂਜੀ,
0: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
1: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ
0: ਹਾਂਜੀ
1: ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ,
0: ਹਾਂਜੀ,
1: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
0: ਬਿਲਕੁਲ ਜੀ,
1: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
0: ਹਾਂਜੀ,
1: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
0: ਹਾਂਜੀ,
1: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ,
0: ਠੀਕ ਹੈ ਜੀ,
1: ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
0: ਹਾਂਜੀ,
1: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
0: ਹਾਂਜੀ,
1: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ
0: ਹਾਂਜੀ,
1: ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ ਉਸਨੂੰ
0: ਹਾਂਜੀ
1: ਮੀਡੀਆ
0: ਹਾਂਜੀ
1: ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ
0: ਠੀਕ ਹੈ,
1: ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
0: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
1: ਹਾਂਜੀ,
0: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
1: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
0: ਅੱਛਾ ਜੀ,
1: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ
0: ਠੀਕ ਹੈ ਜੀ,
1: ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ, ਹਾਂਜੀ,
1: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
0: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
1: ਹਾਂ,
0: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
1: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜਸ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ, ਤਾਂ ਐਜ਼ ਅ ਟ੍ਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
0: ਸਹੀ ਗੱਲ ਹੈ,
1: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਇਨ ਕਰ ਸਕਦਾ ਹੈ, ਲੇਆਊਟ ਡਿਜ਼ਾਇਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੈਰਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
0: ਹਾਂਜੀ,
1: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
0: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
1: ਹਾਂਜੀ
0: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
1: ਹਾਂਜੀ
0: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
1: ਹਾਂਜੀ ਬਿਲਕੁਲ,
0: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
1: ਹਾਂ
0: ਸਕਦਾ ਮੇਰੇ
1: ਬਿਲਕੁਲ
0: ਖਿਆਲ ਦੇ ਵਿੱਚ।
1: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
0: ਹਾਂਜੀ
1: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ, ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
0: ਹਾਂਜੀ,
1: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
0: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
1: ਜੀ ਹਾਂਜੀ,
0: ਜਾਂ
1: ਕੋਰਸ ਦੇ
0: ਕਰਵਾਏ
1: ਵਿੱਚ
0: ਜਾਂਦੇ ਨੇ ਜਿਹੜੇ ਕੋਰਸ?
1: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
0: ਅੱਛਾ ਜੀ,
1: ਜਰਨਲਿਜ਼ਮ ਚ ਕਰਵਾਉਂਦੇ ਆ।
0: ਅੱਛਾ
1: ਤਾਂ
0: ਜੀ,
1: ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
0: ਹਾਂਜੀ
1: ਉਹ ਆਫਰ ਕਰਦਾ ਹੈ BA JMC
0: ਅੱਛਾ ਜੀ,
1: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
0: ਅੱਛਾ
1: ਜੋ
0: ਜੀ,
1: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ, ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
0: ਹਾਂਜੀ
1: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ, ਤੇ ਇਸ
0: ਬਿਲਕੁਲ
1: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
0: ਅੱਛਾ ਜੀ,
1: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
0: ਅੱਛਾ
1: ਮਤਲਬ
0: ਜੀ,
1: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
0: ਹਾਂਜੀ,
1: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ, ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
0: ਹਾਂਜੀ,
1: ਤੇ
0: ਇਲੈਕਟ੍ਰੋਨਿਕ
1: ਹਾਂਜੀ
0: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
1: ਜੀ
0: ਨਾਲ,
1: ਹਾਂਜੀ
0: ਉਹ
1: ਹਾਂਜੀ
0: ਵੀ ਦੱਸੋ।
1: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
0: ਹਾਂਜੀ,
1: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
0: ਅੱਛਾ ਜੀ,
1: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
0: ਹਾਂਜੀ,
1: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
0: ਹਾਂਜੀ,
1: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ, ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
0: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
1: ਲਿਖਣ ਦਾ,
0: ਪੇਸ਼ ਕਰਨ ਲਈ,
1: ਹਾਂਜੀ
0: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
1: ਰਾਈਟਿੰਗ
0: ਉਹ ਇੱਕ
1: ਸਕਿਲ,
0: ਵਧੀਆ ਲਿਖਾਰੀ
1: ਹਾਂਜੀ
0: ਹੋਣਾ ਚਾਹੀਦਾ।
1: ਜੀ
0: ਤੇ
1: ਜੀ
0: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
1: ਜੀ
0: ਉਹਨੂੰ
1: ਹਾਂਜੀ
0: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ ਹਾਂਜੀ, ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
0: ਹਾਂਜੀ,
1: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
0: ਠੀਕ ਹੈ,
1: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
0: ਹਾਂਜੀ
1: ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
0: ਹਾਂਜੀ ਹਾਂਜੀ,
1: ਹਾਂਜੀ
0: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
1: ਜੀ
0: ਦੌਰ ਹੈਗਾ, ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ,
1: ਹਾਂਜੀ
0: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ। ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
1: ਹਾਂਜੀ ਦੇਖੋ, ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
0: ਬਿਲਕੁਲ
1: ਜਿੱਦਾਂ
0: ਜੀ,
1: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
0: ਹਾਂਜੀ
1: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
0: ਹਾਂਜੀ
1: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ।
0: ਅੱਛਾ
1: ਤਾਂ
0: ਜੀ,
1: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਹੈ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ,
0: ਹਾਂਜੀ
1: ਉਹ ਸਿਮਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
0: ਅੱਛਾ
1: ਜਿੰਨੇ
0: ਜੀ,
1: ਵੀ, ਹਾਂਜੀ, ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ, ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ
0: ਹਾਂਜੀ
1: ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ, ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ
0: ਹਾਂਜੀ
1: ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ
0: ਠੀਕ
1: ਉਹ
0: ਹੈ ਜੀ,
1: ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ
0: ਅੱਛਾ
1: ਆਪਣੇ
0: ਜੀ।
1: ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ। ਤਾਂ
0: ਹਾਂ,
1: ਇਸ ਦੇ ਵਿੱਚ
0: ਜਦੋਂ
1: ਵੀ
0: ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ
1: ਬਿਲਕੁਲ
0: ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਏ,
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ,
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
1: ਹਾਂਜੀ
0: ਕੰਮਕਾਰ ਦੀ, ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰਾਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਏ,
0: ਹਾਂਜੀ
1: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ, APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
0: ਬਿਲਕੁਲ ਜੀ,
1: ਤਾਂ ਹਾਂਜੀ, ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ। ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ। ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
0: ਬਿਲਕੁਲ
1: ਤਾਂ
0: ਜੀ,
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ, ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ
1: ਹਾਂਜੀ
0: ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ, ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ,
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਆ।
0: ਬਿਲਕੁਲ ਜੀ,
1: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
0: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈੱਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
1: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
0: ਹਾਂਜੀ,
1: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ, ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
0: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
1: ਬਿਲਕੁਲ,
0: ਉਹਨਾਂ ਦੀ ਵੀਡੀਓ ਬਣਾ ਕੇ ਜਾਂ ਅਸੀਂ ਹੋਰ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
1: ਬਿਲਕੁਲ
0: ਬਿਲਕੁਲ, ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
1: ਹਾਂ ਬਿਲਕੁਲ,
0: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
1: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
0: ਹਾਂਜੀ
1: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਹਨ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ
0: ਜਾਂ
1: ਉਹਨਾਂ
0: ਉਹਨਾਂ ਦੇ
1: ਨੂੰ,
0: ਵਿਊ ਜ਼ਿਆਦਾ ਹੁੰਦੇ ਆ।
1: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਹੈ।
0: ਹਾਂਜੀ
1: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
0: ਹਾਂਜੀ
1: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ ਇੱਕ।
0: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
1: ਸਭ।
0: ਵਿਅਸਤ
1: ਹਾਂਜੀ
0: ਕਰਦੇ ਨੇ।
1: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ,
0: ਹਾਂਜੀ
1: ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਜੋ
0: ਜੀ,
1: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
0: ਹਾਂਜੀ
1: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ
0: ਹਾਂਜੀ
1: ਬਣਾ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
0: ਬਿਲਕੁਲ,
1: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ, ਉੱਥੇ ਹੀ ਛੱਡ ਦਿਓ।
0: ਬਿਲਕੁਲ ਜੀ,
1: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
0: ਬਿਲਕੁਲ
1: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
0: ਹਾਂਜੀ ਹਾਂਜੀ,
1: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
0: ਬਿਲਕੁਲ
1: ਆਪਣੇ
0: ਜੀ,
1: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
0: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
1: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ, ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
0: ਹਾਂਜੀ
1: ਧੰਨਵਾਦ
0: ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ, ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ
1: ਧੰਨਵਾਦ।
0: ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ। ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ, ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ, ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ। ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ, ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਹੈ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ ਦੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਚੋਇਸ, ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਫਿਰ ਸਿੱਧ ਹੋ ਜਾਂਦਾ ਹੋ ਜਾਏਗਾ। ਪੇਰੈਂਟਸ ਵੀ ਆਣਗੇ, ਕਹਿਣਗੇ ਇਹਦੇ ਲਾਓ ਜੀ, ਜਿਹੜਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਬੰਦਾ।
1: ਜੇ ਟੀਚਰ ਦੋ ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ ਹੈ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਸਾਈਕੋਲੋਜੀਕਲ
1: ਐਸਪੈਕਟ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ। ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ ਤੇ ਬੁਲੰਦੀਆਂ ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ ਹੈ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ? ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੇ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ,
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ,
1: ਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜੇ ਵੱਡੇ ਹੋ ਗਏ ਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ YouTube ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਨ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ ਇਹਦੇ ਵਿੱਚ, ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ,
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ ਬਣੇ ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ, ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ ਹੈ,
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਉਹ ਕੁਛ ਸੋਚਦਾ ਕਿ ਠੀਕ ਹੈ ਮੁੰਡੇ ਨੇ ਬੁਲਟ ਮੰਗ ਲਿਆ, ਦੇ ਦੋ ਭਾਈ,
1: ਦੇ ਦੋ, ਹਾਂਜੀ, ਪੈਸੇ ਹੈ, ਹਾਂਜੀ, ਜੋ ਚੁਆਇਸਾਂ ਪੂਰੀਆਂ ਕਰੀ ਜਾਓ,
0: ਇਹਦਾ ਭਾਵੇਂ ਉਮਰ ਹੋਈ ਹੈ ਚਲਾਉਣ ਵਾਲੀ ਕਿ ਨਹੀਂ ਹੋਈ,
1: ਬਿਲਕੁਲ
0: ਕੋਈ ਗੱਲ ਨਹੀਂ, ਆਪਣਾ ਮੁੰਡਾ ਨੇਰੀਆਂ ਲਿਆ
1: ਲਿਆ ਦੇ ਗਿਆ, ਹਾਂਜੀ, ਬਸ ਬਸ,
0: ਉਹ ਪੈਸਾ ਸੁੱਟ ਰਹੇ ਨੇ।
1: ਠੀਕ ਠੀਕ,
0: ਤੇ ਉਹਨਾਂ ਨੂੰ ਲੱਗਦਾ ਕਿ ਇਹ ਬਣ ਹੀ ਜਾਏਗਾ ਕੁਝ ਨਾ ਕੁਝ, ਮੇਰਾ ਮੁੰਡਾ ਤੇ ਅਫਸਰ ਹੀ ਲੱਗੂ, ਡੀਸੀ ਤੋਂ ਘੰਟਾ ਕੀ ਲੱਗੂ, ਕਿਉਂਕਿ ਮੇਰਾ ਮੁੰਡਾ,
1: ਹਾਂਜੀ, ਬਸ
0: ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾ ਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ, ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ, ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ, ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼ਰੂਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ, ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ?
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਵੀ ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਜਾਰੀ ਰੱਖਾਂਗੇ, ਤੁਸੀਂ ਸੁਣਦੇ ਰਹੋ।

0: Westwood Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Westwood Kitchen Cabinets, LDD.
1: Washington Freight Service. ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਦੀ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com.
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9478-3355-94 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਅਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਅਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਅਤੇ ਗੱਲਾਂ ਬਾਤਾਂ, ਦੇਸ਼ ਵਿਦੇਸ਼ ਦੀਆਂ ਖਬਰਾਂ, ਅੱਜ ਦਾ ਵਿਚਾਰ ਅਤੇ ਨਾਲ ਦੀ ਨਾਲ ਕਿਤਾਬ ਪੰਜਾਬ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਵੀ ਉਸਦੇ ਵਿੱਚੋਂ ਬਾਤਚੀਤ ਕਰ ਰਹੇ ਹਾਂ ਅਤੇ ਉਸਦੀ ਸ਼ੁਰੂਆਤ ਕੀਤੀ ਹੋਈ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ, ਅਤੇ ਲੜੀਵਾਰ ਭਾਗ 6ਵਾਂ ਅੱਜ ਤੁਹਾਡੇ ਨਾਲ ਉਹਦੀ ਸਾਂਝ ਪਾਵਾਂਗੇ ਅਤੇ ਉਹਦੇ ਵਿੱਚੋਂ ਗੱਲ ਕੋਈ ਨਵੀਂ ਵੀ ਸੁਣਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358-44-976-19 ਬਾਰ ਸਟੂਡੀਓ ਦਾ ਨੰਬਰ ਹੈ ਤੁਹਾਡੇ ਲਈ, ਜਿਹੜਾ ਨੰਬਰ ਵੀ ਨਾਲ ਦੀ ਨਾਲ ਲਿਖ ਦਿੱਤਾ ਜਾਂਦਾ ਹੈ, ਨਾਲ ਫਲੈਸ਼ ਵੀ ਕਰਦਾ ਰਹਿੰਦਾ ਉੱਪਰਲੇ ਪਾਸੇ, ਅਤੇ ਉਹਦੇ ਉੱਤੇ ਡਾਇਲ ਕਰਕੇ +358-44-976-19 ਸਟੂਡੀਓ ਦੇ ਉੱਤੇ ਲਾਈਨ ਦੇ ਉੱਤੇ ਅਤੇ ਕਾਲ ਕਰਕੇ ਤੁਸੀਂ ਆਪਣਾ ਵਿਚਾਰ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ। ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਅਤੇ ਸਭ ਤੋਂ ਪਹਿਲਾਂ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ ਐਗਜੈਕਟਲੀ 7:05 ਦਾ ਸਮਾਂ ਹੈ। ਮੀਂਹ ਘੜੀ ਜਿਹੜਾ ਬਾਹਰ ਮਾਹੌਲ ਜਿਹੜਾ ਬਣਿਆ ਹੋਇਆ, ਵਿੱਚ ਵਿੱਚ ਮੀਂਹ ਘੜੀ ਜਿਹੜੀ ਆ ਪੈ ਜਾਂਦੀ ਹੈ, ਅਤੇ ਇੱਥੇ ਕਿਉਂਕਿ ਸਰਕਾਰਾਂ ਦੇ ਲੋਅ ਅਤੇ ਨਾਲ ਮੀਂਹ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਰਨ ਲੱਗ ਜਾਂਦੇ ਨੇ। ਇਸ ਦੇ ਨਾਲ ਹੀ ਦੋਸਤੋ, ਭਾਰਤ ਦੇ ਵਿੱਚ ਸਮਾਂ ਅਤੇ ਸਥਿਤੀ ਜਿਹੜਾ 9:35 ਨੇ ਘੜੀਆਂ ਦੇ ਉੱਤੇ, ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ, ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਨੇ, UK ਦੇ ਵਿੱਚ ਸ਼ਾਮ ਦੇ 5:05, ਅਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਅਤੇ ਸਥਿਤੀ ਸ਼ਾਮ ਦੇ 6:00 ਘੜੀਆਂ ਦੇ ਉੱਤੇ 5 ਦੀ ਹੈ। ਲਓ ਫਿਰ ਕਰਦੇ ਹਾਂ ਗੱਲ, ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਹੋਰ ਸਾਰਾ ਸਿਲਸਿਲਾ ਜਿਹੜਾ ਚਲਾਵਾਂਗੇ। ਅੱਜ ਦੇ ਦਿਹਾੜੇ ਨੂੰ ਵੀ ਯਾਦ ਕਰਾਂਗੇ, ਖਾਸ ਦਿਹਾੜਾ ਵੀ ਅੱਜ ਜਿਹੜਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ ਅਤੇ ਉਹਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ। ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 12 June 2026 ਦਾ ਦਿਹਾੜਾ ਅਤੇ ਫਰਾਈਡੇ ਵਾਲਾ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ ਜਾਣੀ ਕਿ ਪ੍ਰੋਗਰਾਮ ਦੇ ਦੌਰਾਨ, ਅਤੇ ਕੱਲ੍ਹ ਤੋਂ ਸਮਰਜੀਤ ਸਿੰਘ ਸ਼ਮੀ ਜੀ ਸੈਟਰਡੇ ਸੰਡੇ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਅਤੇ ਨਾਲ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜ ਰਹੇ ਨੇ ਜੀ ਅਤੇ ਪਰਿਵਾਰ ਨੂੰ, ਅਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਅੱਜ ਦੇ ਵਿਚਾਰ ਦੇ ਵਿੱਚ ਗੱਲ ਆਉਂਦੀ ਹੈ ਕਿ ਕਾਨੂੰਨ ਬਣਾਉਣ ਦਾ ਜਿਹੜਾ ਕੀ ਫਾਇਦਾ ਹੈ ਜੇ ਸਹੀ ਅਰਥਾਂ ਦੇ ਵਿੱਚ ਲਾਗੂ ਹੀ ਨਹੀਂ ਹੋਣਾ ਜਾਂ ਲਾਗੂ ਹੀ ਨਹੀਂ ਕਰਨੇ। ਬਾਲ ਮਜ਼ਦੂਰੀ ਦੇ ਲਈ ਗਰੀਬੀ ਬਹੁਤ ਵੱਡਾ ਜਿਹੜਾ ਇੱਕ ਫੈਕਟਰ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਮੈਂ ਸਮਾਨ ਨਹੀਂ ਲੈਣਾ ਜਾਂ ਟੈਰਿਫ ਤੁਹਾਡੇ ਉੱਤੇ ਹੋਰ ਲਾਵਾਂਗਾ ਕਿਉਂਕਿ ਤੁਸੀਂ ਬਾਲ ਮਜ਼ਦੂਰੀ ਕਰਾ ਕੇ ਅਤੇ ਆਪਣਾ ਪ੍ਰੋਡਕਟ ਵੇਚਦੇ ਹੋ, ਇਹਨਾਂ ਚੀਜ਼ਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਤੋਂ ਪੁੱਛੇ ਭਾਈ ਚਾਈਨਾ ਦੇ ਵਿੱਚੋਂ ਵੀ $5 ਦਾ ਜਿਹੜਾ ਆਈਫੋਨ ਬਣਦਾ ਅਤੇ ਇੱਥੇ ਆ ਕੇ ਤੁਸੀਂ $500 ਦਾ ਵੇਚਦੇ ਹੋ ਅਤੇ ਉੱਥੇ ਵੀ ਸਾਰਾ ਕੁਝ ਇਹੋ ਹੀ ਚੱਲਦਾ। ਦੂਸਰੇ ਪਾਸੇ ਚਲੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਮਜਬੂਰੀਆਂ ਜਾਂ ਪਰਿਵਾਰ ਨੂੰ ਪਾਲਣ ਦੀ ਜਿਹੜੀ ਹੈ ਜ਼ਿੰਮੇਵਾਰੀ ਬਚਪਨ ਤੋਂ ਪਹਿਲਾਂ ਹੀ ਉਹਦੇ ਉੱਤੇ ਜਿਹੜੀ ਹੈ ਥੋਪ ਦਿੱਤੀ ਜਾਂਦੀ ਹੈ ਅਤੇ ਉਹਦਾ ਬਚਪਨ ਅਤੇ ਉਹਦੀ ਜਵਾਨੀ ਇਸ ਹੀ ਲੇਖੇ ਲੱਗ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤਾਂ 12 ਜੂਨ 1812 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ ਜਦੋਂ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਦੇ ਵਿਰੁੱਧ ਜਿਹੜੀ ਜੰਗ ਹੋਈ ਸੀ ਅਤੇ 1915 ਦੇ ਵਿੱਚ ਗਦਰੀਆਂ ਦੇ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁੱਲ ਅੰਮ੍ਰਿਤਸਰ ਦਾ ਜਿਹੜਾ ਸਾਕਾ ਹੈ ਉਹਦਾ ਵੀ ਸੰਖੇਪ ਦੇ ਵਿੱਚ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ, ਅੱਜ ਦੇ ਦਿਹਾੜੇ ਦੇ ਉੱਤੇ ਵਾਪਰਿਆ ਸੀ। 1929 ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਬੀ ਕੇ ਦੱਤ ਹੋਣਾ ਨੂੰ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਜਿਹੜੀ ਅੱਜ ਸੁਣਾਈ ਗਈ ਸੀ। 1964 ਦੇ ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੁਖੀ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜੋ 27 ਤੋਂ 28 ਸਾਲ ਦੇ ਕਰੀਬ ਜੇਲ੍ਹ ਦੇ ਵਿੱਚ ਰਹੇ ਨੇ। 1996 ਦੇ ਵਿੱਚ ਪ੍ਰਧਾਨ ਮੰਤਰੀ ਐਚ ਡੀ ਦੇਵੇ ਗੌੜਾ ਹੁਣਾਂ ਨੇ ਲੋਕ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਅਤੇ 2015 ਦੇ ਵਿੱਚ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਹੁਣਾਂ ਦਾ ਦੇਹਾਂਤ ਹੋਇਆ। ਉਹਨਾਂ ਦਾ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ। ਨੇਕ ਚੰਦ ਰੌਕ ਗਾਰਡਨ ਚੰਡੀਗੜ੍ਹ ਭਾਰਤ ਦੇ ਵਿੱਚ 18 ਏਕੜ ਦੇ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਜਿਹੜਾ ਬਾਗ ਹੈ ਜਿਸ ਨੂੰ ਇਸ ਦੇ ਬਾਨੀ ਦੇ ਨਾਮ ਦੇ ਨਾਂ ਦੇ ਉੱਤੇ ਜਿਹੜਾ ਨੇਕ ਚੰਦ ਦਾ ਜਿਹੜਾ ਰੌਕ ਗਾਰਡਨ ਵੀ ਕਿਹਾ ਜਾਂਦਾ ਹੈ। ਉਹ ਇੱਕ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੇ ਸ਼ੁਗਲ ਦੇ ਵਿੱਚ ਹੀ 1957 ਦੇ ਵਿੱਚ ਗੁਪਤ ਤੌਰ ਦੇ ਉੱਤੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ 40 ਏਕੜ ਤੋਂ ਵੱਧ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਦੇ ਉੱਤੇ ਉਦਯੋਗਿਕ ਅਤੇ ਘਰੇਲੂ ਰਹਿੰਦ ਖੂੰਹਦ ਦੀਆਂ ਜਿਹੜੀਆਂ ਆਈਟਮਾਂ ਜਿਵੇਂ ਕਿ ਪੱਥਰ, ਵੰਗਾਂ, ਕੱਚ, ਪਲੇਟਾਂ, ਸਿੰਕ, ਟੋਇਲਟ ਅਤੇ ਪੋਟ ਆਦਿ ਦੀਆਂ ਵਰਤੋਂ ਦੇ ਨਾਲ ਬਣਾਇਆ ਗਿਆ। ਰਸਮੀ ਤੌਰ ਦੇ ਉੱਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ਦੇ ਵਿੱਚ ਹੋਈ। ਬਾਗ ਰੀਸਾਈਕਲ ਸੀਰੋਮਿਕ ਦੀਆਂ ਮੂਰਤੀਆਂ ਦੇ ਲਈ ਸਭ ਤੋਂ ਵਧੇਰੇ ਜਿਹੜਾ ਮਸ਼ਹੂਰ ਹੈ। ਇਹ ਜਿਹੜਾ ਸੀ ਸੁਖਨਾ ਝੀਲ ਦੇ ਨੇੜੇ ਜਿਹੜਾ ਨਾਲ ਹੀ ਹੈ ਉੱਥੇ ਅੱਜ ਵੀ ਉਹ ਸਥਿਤ ਹੈ। ਇਸ ਦੇ ਵਿੱਚ ਮਨੁੱਖ ਦੇ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਨੇ ਜੋ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਦੇ ਨਾਲ ਬਣਾਈਆਂ ਗਈਆਂ। ਖਾਲੀ ਸਮੇਂ ਦੇ ਵਿੱਚ ਨੇਕ ਚੰਦ ਹੁਣੀ ਉਹਨਾਂ ਨੇ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਢਾਉਣ ਵਾਲੀਆਂ ਥਾਵਾਂ ਤੋਂ ਜੋ ਕਹਿ ਲਓ ਕਿ ਬਿਲਡਿੰਗਾਂ ਜਾਂ ਕੁਝ ਐਸੇ ਘਰ ਜਾਂ ਕੁਝ ਚੀਜ਼ਾਂ ਢਾ ਦਿੱਤੀਆਂ ਜਾਂਦੀਆਂ ਸੀ ਤਾਂ ਉਹਨਾਂ ਥਾਵਾਂ ਦੇ ਉੱਤੇ ਉਹ ਜਾਂਦੇ ਅਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉੱਥੋਂ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ ਅਤੇ ਖਾਈ ਨੁਮਾ ਜ਼ਮੀਨ ਜੰਗਲਾਤ ਜ਼ਮੀਨ ਅਧੀਨ ਹੁੰਦੀ ਸੀ ਜਿਸ ਦੇ ਉੱਤੇ ਕੁਝ ਵੀ ਨਹੀਂ ਸੀ ਬਣਾਇਆ ਜਾ ਸਕਦਾ। ਉਸਦਾ ਕੰਮ ਗੈਰ ਕਾਨੂੰਨੀ ਸੀ ਪਰ ਉਹ 1975 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਦੇ ਵਿੱਚ ਕਾਮਯਾਬ ਰਿਹਾ। ਇਹ 12 ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਦੇ ਵਿੱਚ ਵਧੀਆ ਸੀ। ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਵਿੱਚ ਡਾਂਸਰ, ਸੰਗੀਤਕਾਰ ਅਤੇ ਜਾਨਵਰ ਵੀ ਨਾਲ ਰਹਿੰਦੇ। ਇਹਨਾਂ ਦਾ 12 ਜੂਨ 2015 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਦੇਹਾਂਤ ਹੋਇਆ ਸੀ ਅਤੇ ਅੱਜ ਉਹ ਇੱਕ ਕਮਾਈ ਦਾ ਸਾਧਨ ਜਿਹੜਾ ਸਿਟੀ ਲਈ ਬਣਿਆ ਹੋਇਆ ਅਤੇ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨੂੰ ਦੇਖਣ ਆਉਂਦੇ ਆ ਅਤੇ ਉਹਦੀ ਝਲਕ ਨੂੰ ਮਹਿਸੂਸ ਕਰਦੇ ਆ। ਨੇਕ ਚੰਦ ਹੁਣਾਂ ਦੀ ਨੇਕ ਕਮਾਈ ਦਾ ਸਾਧਨ ਬਣ ਗਿਆ ਚੰਡੀਗੜ੍ਹ ਦਾ ਜਿਹੜਾ ਮਿਊਂਸੀਪਲ ਕਮੇਟੀ ਦਾ ਜਿਹੜਾ ਰੋਜ਼ਗਾਰ ਬਣ ਗਿਆ। ਦੂਸਰੇ ਪਾਸੇ ਗੱਲ ਕਰਦੇ ਹਾਂ ਬਾਲ ਮਜ਼ਦੂਰੀ ਦਿਵਸ ਦੀ। ਸਰਕਾਰ ਨੇ ਬਾਲ ਮਜ਼ਦੂਰ ਖਿਲਾਫ਼ ਬਣੇ ਕਾਨੂੰਨ ਦੇ ਵਿੱਚ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਪਰਿਵਾਰਕ ਕਾਰੋਬਾਰ, ਟੀ ਵੀ ਸੀਰੀਅਲ, ਫਿਲਮਾਂ, ਇਸ਼ਤਿਹਾਰਾਂ ਅਤੇ ਖੇਡਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ ਬਾਲ ਕਿਰਤ ਕਾਨੂੰਨ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਸਿਰਫ 18 ਖਤਰਨਾਕ ਉਦਯੋਗਾਂ ਦੇ ਵਿੱਚ ਰੋਜ਼ਗਾਰ ਰੱਖਣ 'ਤੇ ਪਾਬੰਦੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 3 ਸਾਲ ਦੀ ਸਜ਼ਾ ਹੋਵੇਗੀ ਅਤੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ। ਕਿਹੜਾ ਬੰਦਾ ਜਿਹਨੇ ਨਹੀਂ ਰੱਖਿਆ, ਅੱਜ ਵੀ ਜਾ ਕੇ ਦੇਖ ਲਓ। ਮੈਂ ਕਹਿੰਦਾ ਮਾਲਾਮਾਲ ਲੋਕਾਂ ਦਾ, ਸਰਕਾਰ ਦਾ ਜਾਂ ਪੰਜਾਬ ਦਾ ਕਰਜ਼ਾ ਲਿੱਥ ਸਕਦਾ ਹੈ ਜੇ ਕੋਈ ਇਸ ਗੱਲ ਦੇ ਉੱਤੇ ਜ਼ੋਰ ਦੇ ਦਿੱਤਾ ਜਾਵੇ। ਪਤਾ ਨਹੀਂ ਕਿੰਨੇ ਕੁ ਕਾਮੇ ਹੋਣਗੇ ਬੱਚੇ ਜਿਹੜੇ ਰੋਜ਼ਗਾਰ ਦੇ ਲਈ ਜਾਂ ਆਪਣੇ ਟੱਬਰਾਂ ਨੂੰ ਪਾਲਣ ਦੇ ਲਈ ਕੰਮ ਕਾਰ ਕਰਦੇ ਹੈ। ਸੰਸਾਰ ਦੇ ਵਿੱਚ 21 ਤੋਂ 50 ਜਿਹੜੇ ਨੇ ਵੱਧ ਕਰੋੜ ਅਤੇ ਭਾਰਤ ਦੇ ਵਿੱਚ 6 ਕਰੋੜ ਵੱਧ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ। ਕਿ ਇਹਨਾਂ ਦੇ ਉੱਪਰ ਕਾਨੂੰਨ ਲਾਗੂ ਨਹੀਂ ਹੁੰਦਾ? ਢਾਬਿਆਂ, ਦੁਕਾਨਾਂ 'ਤੇ ਜੂਠੇ ਭਾਂਡੇ ਮਾਂਜਦੇ, ਰੂੜੀ ਕੁੱਟਦੇ ਹੋਏ, ਸਾਈਕਲ ਸਕੂਟਰਾਂ ਨੂੰ ਪੇਂਚਰ ਲਾਉਂਦੇ ਹੋਏ ਵੇਖੇ ਜਾ ਸਕਦੇ ਹੈ। ਭੱਠਿਆਂ ਦੇ ਉੱਤੇ, ਕਾਰਖਾਨਿਆਂ ਦੇ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਅਫਸਰਾਂ ਦੇ ਘਰ ਵੀ ਬਾਲ ਮਜ਼ਦੂਰ ਕੰਮ ਕਰਦੇ ਵੇਖੇ ਜਾ ਸਕਦੇ ਹੈ। ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ। ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਸੀ ਸੰਖੇਪ ਦੇ ਵਿੱਚ ਗੱਲ ਕਰਦਿਆਂ, ਵੱਲੇ ਪੁੱਲ ਦਾ ਸਾਕਾ। ਫਰਵਰੀ 1915 ਦੀ ਬਗਾਵਤ ਫੇਲ ਹੋਣ ਦੇ ਉੱਤੇ

ਭਰਤੀ ਹੋਇਆ ਅਤੇ ਫੌਜ ਦੇ ਵਿੱਚ, ਅਤੇ ਫਿਰ ਉਹ ਨੌਕਰੀ ਛੱਡ ਕੇ ਚੀਨ ਚਲਿਆ ਗਿਆ। ਉੱਥੋਂ ਕਾਮਾਗਾਟਾ ਮਾਰੂ ਜਹਾਜ਼ ਉੱਤੇ ਵਾਪਸ ਆ ਗਿਆ ਅਤੇ ਗਦਰ ਪਾਰਟੀ ਦੇ ਮੈਂਬਰ ਹੋਣ ਦੇ ਕਰਕੇ ਪਿੰਡ ਜਿਹੜਾ ਸੀ ਪਹੁੰਚਦਿਆਂ ਹੀ ਸਰਕਾਰ ਨੇ ਪਿੰਡ ਜੂ ਬੰਦ ਕਰ ਦਿੱਤੀ ਸੀ, ਪਰ ਆਪ ਉੱਥੋਂ ਜਿਹੜਾ ਖਿਸਕ ਗਏ ਅਤੇ ਗਦਰੀਆਂ ਦਾ ਜੱਥਾ ਬਣਾਇਆ ਗਿਆ। ਇਸੇ ਪਿੰਡ ਦੇ ਹਰਨਾਮ ਸਿੰਘ 25 ਨਵੰਬਰ ਰਸਾਲੇ ਦੇ ਵਿੱਚ ਸਨ, ਮੌਜੂਦ ਸਨ, ਅਤੇ ਉਹ ਵੀ ਚੀਨ ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਵਾਪਸ ਆ ਗਏ ਸਨ। ਭਾਈ ਪ੍ਰੇਮ ਸਿੰਘ ਦੀ ਸਲਾਹ ਦੇ ਉੱਤੇ ਇਹਨਾਂ ਰਲ ਕੇ ਫਿਰ ਵੱਲੇ ਪਿੰਡ ਵਾਲੇ ਜਿਹੜਾ ਲਾਗੇ ਰੇਲ ਦੇ ਪੁਲ ਦੇ ਉੱਤੇ ਤਾਇਨਾਤ ਫੌਜੀਆਂ ਤੋਂ ਅੱਜ 5 ਤਰੀਕ ਅਤੇ ਜੂਨ ਦਾ ਮਹੀਨਾ 1915 ਨੂੰ ਮੀਟਿੰਗ ਕਰਕੇ ਹਥਿਆਰ ਖੋਹਣ ਦੀ ਯੋਜਨਾ ਬਣਾਈ ਸੀ। ਅਤੇ ਉਸ ਤੋਂ ਬਾਅਦ ਦੋਰਾਹੇ ਪੁਲ ਦੇ ਉੱਤੇ ਤਾਇਨਾਤ ਗਾਰਦ ਤੋਂ ਹਥਿਆਰ ਲੁੱਟਣ ਦੇ ਵਿੱਚ ਸਫਲ ਰਹਿਣ ਦੇ ਉੱਤੇ 11 ਅਤੇ 12 ਜੂਨ ਅੱਜ ਦੇ ਦਿਹਾੜੇ ਅਤੇ ਕੱਲ੍ਹ ਦੇ ਬੀਤੇ 'ਚ ਦੀ ਰਾਤ ਨੂੰ ਵੱਲੇ ਪੁਲ ਦੇ ਉੱਤੇ ਸਥਿਤ ਚੌਂਕੀ ਦੇ ਉੱਤੇ ਕੀਤੇ ਹਮਲੇ 'ਚ 2 ਫੌਜੀ ਮਾਰੇ ਗਏ ਅਤੇ ਹਥਿਆਰ ਲੁੱਟ ਲਏ ਗਏ। ਗੋਇੰਦਵਾਲ ਨੇੜੇ ਬੇੜੀ ਦੇ ਵਿੱਚ ਚੜ੍ਹਨ ਸਮੇਂ ਮਗਰ ਲੱਗੀ ਪੁਲਿਸ ਦੇ ਨਾਲ 36 ਘੰਟੇ ਚੱਲੇ ਮੁਕਾਬਲੇ 'ਚ ਬੇੜੀ ਦਾ ਮਲਾਹ ਮਾਰਿਆ ਗਿਆ। ਹਥਿਆਰ ਮੰਡ ਦੇ ਵਿੱਚ ਦੱਬ ਦਿੱਤੇ ਗਏ ਅਤੇ ਅਗਲੇ ਦਿਨ ਸ਼ਾਮ ਨੂੰ ਗਦਰੀ ਕਪੂਰਥਲਾ ਪਹੁੰਚ ਜਾਂਦੇ ਹੈ। ਪੁਲਿਸ ਪੈੜ ਨੱਪਦੀ ਹੋਈ ਨੇ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਗਦਰੀ ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਹਰਨਾਮ ਸਿੰਘ ਅਤੇ ਆਤਮਾ ਸਿੰਘ ਠੱਠੀ ਖਾਰਾ ਨੂੰ ਇੱਕ ਪਿੰਡ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ। ਉਸਦੇ ਬਾਅਦ ਭਾਈ ਬੰਤਾ ਸਿੰਘ 25 ਜੂਨ ਨੂੰ ਹੁਸ਼ਿਆਰਪੁਰ ਦੇ ਪਿੰਡ ਜੋੜਾ ਤੋਂ ਫੜ ਲਏ ਗਏ ਅਤੇ ਉਪਰੋਕਤ ਪੰਜਾਂ ਨੂੰ ਹੀ ਲਾਹੌਰ ਦੇ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਅਤੇ 4 ਯੋਧਿਆਂ ਨੂੰ 9 ਤਰੀਕ 'ਤੇ ਅਗਸਤ ਦਾ ਮਹੀਨਾ 1915 ਨੂੰ ਅਤੇ ਬੰਤਾ ਸਿੰਘ ਸੰਘਵਾਲ ਨੂੰ 12 ਤਰੀਕ ਅਗਸਤ ਦਾ ਮਹੀਨਾ 1915 ਨੂੰ ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਭਾਈ ਜਵੰਦ ਸਿੰਘ ਹੋਰਾਂ ਨੂੰ 10 ਤਰੀਕ ਜੂਨ ਦਾ ਮਹੀਨਾ 1917 ਨੂੰ ਫਾਂਸੀ ਦਿੱਤੀ ਗਈ ਸੀ। ਲੋ ਦੋਸਤੋ, ਇਹ ਸੀ ਜੀ ਗਦਰੀਆਂ ਦੀ ਗੱਲਬਾਤ, ਅਤੇ ਅੱਗੇ ਚੱਲਦੇ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ, ਅਤੇ ਬਾਅਦ ਦੇ ਵਿੱਚ ਫਿਰ ਆਪਾਂ ਖਬਰਾਂ ਤੋਂ ਬਾਅਦ ਚੱਲਾਂਗੇ ਜੀ ਅੱਜ ਦੀਆਂ ਜਿਹੜੀਆਂ ਨੇ ਆਪਣੇ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਜਿਹੜੀ ਝਾਤ ਮਾਰਾਂਗੇ ਅਤੇ ਨਾਵਲ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ। ਅਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਜਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਕੁਝ ਜਿਹੜਾ ਵਾਪਰ ਰਿਹਾ ਹੈ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਐਪ ਦੇ ਉੱਤੇ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਅਤੇ ਜੇਕਰ ਤੁਸੀਂ ਸ਼ਮੂਲੀਅਤ ਵੀ ਕਰਨਾ ਚਾਹੁੰਦੇ ਹੋ ਤਾਂ +358 44 976 1962 ਸਟੂਡੀਓ ਦੀਆਂ ਲਾਈਨਾਂ ਖੁੱਲ੍ਹੀਆਂ ਰਹਿਣਗੀਆਂ। ਅਤੇ ਪਹਿਲੇ ਸਮੇਂ ਦੇ ਵਿੱਚ ਵਾਰਤਾਲਾਪ ਅਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ, ਕੀ ਕਹਿੰਦੀਆਂ ਅੱਜ ਦੀਆਂ ਖਬਰਾਂ। ਅੱਜ ਦੋਸਤੋ 12 ਜੂਨ 2026 ਦਾ ਦਿਹਾੜਾ, ਅਤੇ ਗੱਲਬਾਤ ਕਰਦੇ ਹਾਂ ਸ਼ੁਰੂ ਫੀਫਾ ਵਰਲਡ ਕੱਪ 2026 ਦੇ ਜਿਹੜੇ ਨੇ ਰੰਗਾਰੰਗ ਆਗਾਜ਼ ਤੋਂ ਲੈ ਕੇ ਪੰਜਾਬ BJP ਦੀ ਹੰਗਾਮੀ ਬੈਠਕ ਤੱਕ ਦਾ ਮੁੱਦਾ ਚੱਲ ਰਿਹਾ। ਹਰ ਮੁੱਦੇ ਦਾ ਵਿਸਤਾਰ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਬਹਿਬਲ ਕਲਾ ਮਾਮਲੇ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਨਾਲ ਜਿਹੜਾ ਉੱਠੇ ਨਵੇਂ ਸਵਾਲ ਨੇ। ਸੁਖਬੀਰ ਬਾਦਲ ਅਤੇ ਬਲਤੇਜ ਪੰਨੂ ਵਿਚਾਲੇ ਸਿਆਸੀ ਟਕਰਾਅ ਚੱਲ ਰਿਹਾ। ਟੋਰਾਂਟੋ ਤੱਕ ਪਹੁੰਚੀ ਹੈ ਪੰਜਾਬ ਦੀ ਸਿਆਸਤ ਅਤੇ ਰਿਸ਼ਵਤ ਕਾਂਡ ਦੇ ਉੱਤੇ ਤਾਜ਼ਾ ਖੁਲਾਸਿਆਂ ਦੇ ਜਿਹੜੇ ਖੁਲਾਸੇ ਹੋਏ ਹੈ, ਜੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੋ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਪੰਜਾਬ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਰੱਖੀ ਹੈ ਮਾਨ ਸਾਹਿਬ ਨੇ, ਅਤੇ ਗੋਰਕ AI ਦੇ ਨਾਲ ਜੁੜੇ ਨਿੱਜਤਾ ਦੇ ਸੰਬੰਧੀ ਵਿਵਾਦ ਉੱਠੇ ਨੇ। ਬਹੁਤ ਸਾਰੇ ਦੇਸ਼ ਇਸ ਦੇ ਖਿਲਾਫ ਜਿਹੜੀ ਆਵਾਜ਼ ਚੱਕਣ ਲੱਗੇ ਹੈ। ਇਰਾਨ ਅਤੇ ਅਮਰੀਕਾ ਦਾ ਤਣਾਅ ਹੈ, ਜਿਸ ਦੇ ਵਿੱਚ ਜਿਹੜੇ ਨੇ ਆਪਣੇ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਅਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਤੇ ਦੂਸਰੇ ਪਾਸੇ ਜੋ ਸੰਧੀ ਦੀ ਗੱਲ ਕਰ ਰਹੇ ਨੇ ਕਿ ਜਲਦ ਹੀ ਸੰਧੀ ਹੋਣ ਵਾਲੀ ਹੈ, ਅਤੇ ਉਹਨਾਂ ਨੇ ਇਸ ਚੀਜ਼ ਤੋਂ

0: ਨਕਾਰ ਦਿੱਤਾ ਹੈ ਕਿ ਇਹ ਸਭ ਉਹਦੇ ਆਪਣੇ ਦਾਅਵੇ ਨੇ, ਸਾਡੇ ਵੱਲੋਂ ਕੋਈ ਵੀ ਇਸ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕੈਨੇਡਾ, ਯੂਕੇ ਅਤੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਹੈ ਇੰਟਰਨੈਸ਼ਨਲ ਪੀਸ ਫਾਊਂਡ ਜਿਹੜਾ ਫੰਡ ਹੈ ਉਹਦੇ ਬਾਰੇ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਅਤੇ ਹੋਰ ਸਾਰੇ ਗੱਲਾਂ ਬਾਤਾਂ ਕਰਦੇ ਹਾਂ। ਅਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਵੀ ਆ ਰਹੇ ਨੇ। ਹਾਂਜੀ, ਮਾਲ ਜੀ ਕਹਿੰਦੇ ਨੇ ਕਿ ਭੁਪਿੰਦਰ ਜੀ ਅੱਜ ਕੱਲ੍ਹ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਆਪਣੇ ਜੋਲ ਭੈਣ ਜੀ ਇੰਡੀਆ ਗਏ ਹੋਏ ਨੇ ਜੀ ਭੈਣ ਜੀ, ਅਤੇ ਮੇਰੇ ਖਿਆਲ ਨਾਲ ਜਲਦ ਵਾਪਸੀ ਹੋਵੇਗੀ ਉਹਨਾਂ ਦੀ। ਅਤੇ ਬਾਕੀ ਹਲੇ ਚੁੱਪ ਚਪੀਤੇ ਨੇ ਜੀ, ਸੁਣਦੇ ਨੇ ਪ੍ਰੋਗਰਾਮ ਪਰ ਕਾਲ ਘੱਟ ਕਰਦੇ ਨੇ। ਅਤੇ ਲਓ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ ਦੋਸਤੋ। ਫੀਫਾ ਵਰਲਡ ਕੱਪ 2026 ਫੀਫਾ ਆਲਮੀ ਕੱਪ ਦਾ ਰੰਗਾ ਰੰਗ ਜਿਹੜਾ ਆਗਾਜ਼ ਸ਼ੁਰੂ ਹੋ ਗਿਆ। ਮੇਜ਼ਬਾਨ ਮੈਕਸੀਕੋ ਅਤੇ ਦੱਖਣੀ ਅਫਰੀਕਾ ਦੇ ਦਰਮਿਆਨ ਫੁੱਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾ ਰੰਗ ਆਗਾਜ਼ ਜਿਹੜਾ ਕਰ ਦਿੱਤਾ ਗਿਆ। ਉਦਘਾਟਨੀ ਮੁਕਾਬਲਾ ਮੈਕਸੀਕੋ ਸਿਟੀ ਦੇ ਅਸਟੇਡੀਓ ਐਜ਼ਟੀਕਾ ਸਟੇਡੀਅਮ ਦੇ ਵਿੱਚ ਖੇਡਿਆ ਗਿਆ ਅਤੇ ਫੀਫਾ ਆਲਮੀ ਕੱਪ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਫੁੱਟਬਾਲ ਦੇ ਇਸ ਮਹਾਂਕੁੰਭ ਦੀ 16 ਵੱਖ ਵੱਖ ਸ਼ਹਿਰਾਂ ਦੇ ਵਿੱਚ ਮੇਜ਼ਬਾਨੀ ਕਰ ਰਹੇ ਨੇ। ਪਹਿਲੀ ਵਾਰ ਆਲਮੀ ਕੱਪ ਦੇ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਨੇ। ਐਤਕੀ ਜੋਰਡਨ, ਉਜ਼ਬੇਕਿਸਤਾਨ, ਕੁਰਾਸਾਓ ਅਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਦੇ ਵਿੱਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਜਿਹੜਾ ਇਹਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਹੈ। ਇਹਨਾਂ 48 ਟੀਮਾਂ ਨੂੰ 12 ਗਰੁੱਪਾਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਅਤੇ ਹਰੇਕ ਗਰੁੱਪ ਦੇ ਵਿੱਚ 4 ਟੀਮਾਂ ਜਿਹੜੀਆਂ ਨੇ ਸ਼ਾਮਲ ਨੇ। ਉਦਘਾਟਨੀ ਸਮਾਗਮ ਦੇ ਵਿੱਚ ਸ਼ਕੀਰਾ ਅਤੇ ਭਾਰਤ ਦੀ ਨੋਰਾ ਫਤੇਹੀ ਨੇ ਜਿਹੜਾ ਨੇ ਪੇਸ਼ਕਾਰੀ ਕੀਤੀ ਹੈ। ਮੈਕਸੀਕੋ ਇਤਿਹਾਸ ਦੇ ਵਿੱਚ ਤੀਜੀ ਵਾਰ ਫੀਫਾ ਵਿਸ਼ਵ ਵਰਲਡ ਕੱਪ ਜਿਹੜਾ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨੇ ਪਹਿਲਾਂ 1970 ਅਤੇ 1986 ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਦੇ ਭਾਰਤ ਦੇ ਵਿੱਚ G5 ਅਤੇ ਐਪ ਦੇ ਉੱਤੇ, ਵੈਬਸਾਈਟ ਦੇ ਉੱਤੇ, ਯੂਨਾਈਟ 8 ਸਪੋਰਟਸ ਨੈੱਟਵਰਕ ਦੇ ਉੱਤੇ ਦੇਖੇ ਜਾ ਸਕਦੇ ਨੇ। DD ਸਪੋਰਟਸ ਵੀ ਜਿਹੜਾ ਕੁਝ ਚੋਣਵੇ ਮੈਚ ਜਿਹੜਾ ਪ੍ਰਸਾਰਿਤ ਕਰੇਗਾ ਭਾਰਤ ਦੇ ਵਿੱਚ ਵੀ। ਗਰੁੱਪ ਗੇਟ ਦੇ ਮੈਚ ਜਿਹੜੇ ਨੇ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ ਜਿਹੜੀਆਂ ਨੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਟਰ ਫਾਈਨਲ ਗੇਟ ਜਿਹੜਾ ਉਹਦੇ ਵਿੱਚ 10 ਤੋਂ 12 ਜੁਲਾਈ ਤੱਕ ਚੱਲੇਗਾ ਅਤੇ ਸੈਮੀ ਫਾਈਨਲ 15 ਅਤੇ 16 ਜੁਲਾਈ ਨੂੰ, ਅਤੇ ਤੀਜੀ ਥਾਂ ਜਿਹੜਾ ਲਈ ਮੈਚ ਦੇ ਲਈ 19 ਜੁਲਾਈ ਨੂੰ ਜਿਹੜਾ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਫਾਈਨਲ ਹੋਣਗੇ ਅਤੇ ਖੇਡਿਆ ਜਾਣਗੇ। ਅਤੇ ਆਲਮੀ ਕੱਪ ਦੇ ਦੌਰਾਨ ਮੌਜੂਦਾ ਚੈਂਪੀਅਨ ਅਰਜਨਟਾਈਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ 'ਤੇ ਨਜ਼ਰ ਜਿਹੜੀ ਹੈ ਰਹੇਗੀ ਕਿ ਇਸ ਵਾਰ ਮੱਲ ਕੌਣ ਮਾਰਦਾ ਹੈ। ਇਹ ਹੈ ਜੀ ਫੀਫਾ ਵਰਲਡ ਕੱਪ 2026 ਜਿਹੜਾ ਕੱਲ੍ਹ ਉਹਦਾ ਰਾਤ ਨੂੰ ਆਗਾਜ਼ ਕਰ ਦਿੱਤਾ ਗਿਆ। ਵੈਸੇ ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਜਿਹੜਾ ਵਰਲਡ ਵਾਰ 1-2 ਦਾ ਜਿਹੜਾ ਸਿਲਸਿਲਾ ਸੀ ਅਤੇ ਕੁਝ ਟੀਮਾਂ ਜਿਹੜੀਆਂ ਪਿੱਛੇ ਹਟ ਗਈਆਂ ਅਤੇ ਭਾਰਤ ਨੂੰ ਉਸ ਸਮੇਂ ਮੌਕਾ ਮਿਲਿਆ ਸੀ, ਪਰ ਉਹ ਜਿਹੜਾ ਸੀ ਵਰਲਡ ਕੱਪ ਹੋ ਹੀ ਨਹੀਂ ਸਕਿਆ ਉਹਨਾਂ ਸਮਿਆਂ ਦੇ ਵਿੱਚ, ਅਤੇ ਭਾਰਤ ਦੀ ਟੀਮ ਫਿਰ ਉਹਦੇ ਵਿੱਚ ਹਿੱਸਾ ਨਹੀਂ ਲੈ ਸਕੀ। ਪਰ ਬਹੁਤ ਸਾਰੀਆਂ ਦੇਖੋ ਇਹ ਵੀ ਮਾਲਪੁਰ ਬੰਗਾ ਹੋ ਗਿਆ ਜਾਂ ਕਿੰਨੇ ਜਿਹੜੇ ਨੇ ਪੂਰਾ ਦੁਆਬਾ ਕਹਿ ਲਓ ਇਸ ਚੀਜ਼ ਦੇ ਵਿੱਚ ਮੁਹਾਰਤ ਹਾਸਲ ਕਰਦਾ ਹੈ, ਪਰ ਉਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਖਿਡਾਰੀ ਇੱਕ ਤੋਂ ਇੱਕ ਵੱਧ ਕੇ ਹੈ, ਸਾਰੀਆਂ ਚੀਜ਼ਾਂ ਨੇ, ਪਰ ਕ੍ਰਿਕਟ ਹੋ ਗਈ ਜਾਂ ਹੋਰ ਸਾਰੀਆਂ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਬਲ ਨੂੰ ਜਿਸ ਦੇ ਵਿੱਚ ਪੈਸਾ ਵੱਡੇ ਪੱਧਰ ਦੇ ਉੱਤੇ ਬੋਲਬਾਲਾ ਸੱਟਾ ਲੱਗਦਾ, ਉਹੀ ਜਿਹੜੇ ਨੇ ਉਤਸ਼ਾਹਿਤ ਕੀਤੇ ਜਾਂਦੇ ਆ। ਪਰ ਫੁੱਟਬਾਲ ਦੀ ਟੀਮਾਂ ਆਪਣੀ ਫਗਵਾੜਾ ਕਹਿ ਲਓ ਕਿ ਕੱਪੜਾ ਮਿੱਲ, ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹੋ ਗਈ, ਜਲੰਧਰ PAP ਹੋ ਗਈ, ਜਾਂ ਮਾਲਪੁਰ ਬੰਗਾ ਦੀਆਂ ਕਾਲਜਾਂ ਦੀਆਂ ਟੀਮਾਂ ਹੋ ਗਈਆਂ, ਖਾਲਸਾ ਕਾਲਜ ਟੀਮਾਂ ਹੋ ਗਈਆਂ, DAV ਕਾਲਜ ਦੀਆਂ ਟੀਮਾਂ ਹੋ ਗਈਆਂ, ਉਹਦੇ ਵਿੱਚ ਬੋਲਬਾਲਾ ਵੱਡੇ ਪੱਧਰ 'ਤੇ ਉੱਤੇ ਸੀ, ਅਤੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅੱਜ ਵੀ ਸਾਡੇ ਆਦਮਪੁਰ ਦੇ ਵਿੱਚੋਂ ਕੁਝ ਜਿਹੜੇ ਨੇ ਨੈਸ਼ਨਲ ਟੀਮਾਂ ਦੇ ਵਿੱਚ ਮੁੰਡੇ ਖੇਡ ਰਹੇ ਨੇ, ਵਧੀਆ, ਉਹਨਾਂ ਨੂੰ ਚਲੋ ਕਮਾਈ ਦਾ ਸਾਧਨ ਵੀ ਹੈ। ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਤੋਂ ਸੀਨੀਅਰ ਖਿਡਾਰੀ ਨੇ, ਉਹਨਾਂ ਨੇ ਉਹਦੇ ਵਿੱਚ ਹਿੱਸਾ ਪਾ ਰਹੇ ਨੇ, ਅੱਜ DSP ਦੇ ਅਹੁਦੇ ਤੱਕ ਜਿਹੜਾ ਪਹੁੰਚੇ ਹੋਏ ਨੇ, ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਚੀਜ਼ਾਂ ਉਤਸ਼ਾਹਿਤ ਕਰਨੀਆਂ ਚਾਹੀਦੀਆਂ ਨੇ, ਅਤੇ ਕਦੇ ਜੀਂਦੇ ਜਾਗਦੇ ਦੇਖਣਾ ਚਾਹਵਾਂਗੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਕਿਤੇ ਭਾਰਤ ਦੀ ਟੀਮ ਦਾ ਵੀ ਨਾਂ ਕਿੱਧਰੇ ਆ ਜਾਵੇ। ਦੂਸਰੇ ਪਾਸੇ ਭਾਜਪਾ ਦੀ ਜਿਹੜੀ ਹੈ ਗੱਲ ਕਰੀਏ, ਲੀਡਰਸ਼ਿਪ ਮੀਟਿੰਗ ਹੋਈ ਹੈ ਭਾਜਪਾ ਹਾਈ ਕਮਾਂਡ ਵੱਲੋਂ, ਪੰਜਾਬ ਲੀਡਰਸ਼ਿਪ ਦਿੱਲੀ ਤਲਬ ਕੀਤੀ ਗਈ ਸੀ ਅਤੇ ਅੱਜ ਸ਼ਾਮ ਦੀ ਜਿਹੜੀ ਹੈ ਉਹਨਾਂ ਨੇ ਬੈਠਕ ਕੀਤੀ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇੱਕ ਹੰਗਾਮੀ ਬੈਠਕ ਦੇ ਲਈ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ। ਪਾਰਟੀ ਦੇ ਕੌਮੀ ਸੰਗਠਨ ਮਹਾਂਮੰਤਰੀ ਬੀ ਐਲ ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਅਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਅਤੇ ਹੋਰ ਵੀ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਹੈ ਅਤੇ ਦੇਖਦਿਆਂ ਸਵੇਰ ਤੱਕ ਕੀ ਇਹਦੇ ਬਾਰੇ ਅਪਡੇਟ ਆ ਰਹੀ ਹੈ। 2027 ਦੀਆਂ ਚੋਣਾਂ ਦੇ ਨਾਲ ਜਿਹੜਾ ਸੰਬੰਧਿਤ ਇਹ ਜਿਹੜੀਆਂ ਮੀਟਿੰਗਾਂ ਭਵਿੱਖ ਦੀਆਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਐਂਟਰੀ, ਕੱਲ੍ਹ ਜਿਹੜਾ 13 ਜੂਨ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿੱਚ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਦਿੱਲੀ ਦੇ ਜੰਤਰ ਮੰਤਰ ਅਤੇ ਪੂਨੇ ਸਮੇਤ ਕਈ ਹੋਰ ਸ਼ਹਿਰਾਂ ਦੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਜਨਤਾ ਪਾਰਟੀ CJP ਹੁਣ ਪੰਜਾਬ ਦੇ ਵਿੱਚ ਦਸਤਕ ਦੇਣੀ ਜਾ ਰਹੀ ਹੈ, ਕਿਉਂਕਿ ਪੈਸਾ ਧੇਲਾ ਤਾਂ ਇੱਧਰੋਂ ਹੀ ਮਿਲਣਾ ਜੇ ਮਿਲਣਾ, ਚਾਰ ਹਮਾਇਤ ਮਿਲਣੀ ਆ, ਨਹੀਂ ਤਾਂ ਹੋਰ ਕੌਣ ਪੁੱਛਦਾ ਇਹਨਾਂ ਨੂੰ ਕਿਸੇ ਨੂੰ ਵੀ। ਪਾਰਟੀ ਦੇ ਸੰਸਥਾਪਕ ਅਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਕਿ ਉਹਨਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਏਗਾ। ਪਹਿਲਾਂ ਦੇਖੋ ਜਿੱਦਾਂ ਕਹਿੰਦੇ ਸੀ ਕਿ ਏਅਰਪੋਰਟ ਦੇ ਉੱਤੇ ਸ਼ਾਇਦ ਅਰੈਸਟ ਹੋ ਸਕਦੀ ਹੈ ਜਾਂ ਪਰਮਿਸ਼ਨਾਂ ਲਈਆਂ, ਸਾਰਾ ਕੁਝ ਕੀਤਾ, ਕਿਵੇਂ ਉਹਨੂੰ ਚੁੱਪ ਚੁਪੀਤੇ ਬਾਹਰ ਨਿਕਲਣ ਦਿੱਤਾ, ਅਤੇ ਦੂਸਰੇ ਪਾਸੇ ਅਖ਼ਬਾਰਾਂ 'ਚ ਸੁਰਖੀਆਂ ਸੀ ਕਿ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਹੈ, ਹੋਰ ਸਾਰੀਆਂ ਚੀਜ਼ਾਂ। ਜਦੋਂ ਅਮਰੀਕਾ ਬੈਠਾ ਸੀ ਅਤੇ ਦਿੱਲੀ ਆਉਂਦੇ ਦਾ ਸਵਾਗਤ ਕਿੱਡੇ ਵੱਡੇ ਪੱਧਰ ਦੇ ਉੱਤੇ ਹੋਇਆ, ਜਿਸ ਤੁਹਾਡੇ ਮੇਰੇ ਵਰਗਾ ਕੋਈ ਹੁੰਦਾ ਤਾਂ ਚੱਕ ਕੇ ਅੰਦਰ ਹੀ ਠੋਕਿਆ ਹੋਣਾ ਸੀ, ਦਿੱਲੀਓਂ ਬਾਹਰ ਹੀ ਨਹੀਂ ਨਿਕਲਣ ਦੇਣਾ ਸੀ। ਦੇਸ਼ ਦੇ ਨੌਜਵਾਨਾਂ, ਖਾਸ ਕਰਕੇ ਜਨਰੇਸ਼ਨ ਜੈੱਡ ਜਿਹੜੀ ਹੈ, ਉਹਦੀ ਜਿਹੜੀ ਹੈ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ CBSE ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿੱਚ ਹੋਇਆ ਕਥਿਤ ਜਿਹੜੀਆਂ ਗੜਬੜੀਆਂ ਦੇ ਖਿਲਾਫ਼ ਭੜਕਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਕਸ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ, ਅਭਿਜੀਤ ਦਿਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ਕਾਂਗਰਸ ਜਨਤਾ ਪਾਰਟੀ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ। ਉਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਅਤੇ ਸਿੱਖਿਆ ਪ੍ਰਣਾਲੀ ਦੇ ਵਿੱਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਦੇ ਵਿੱਚ ਇਸ ਪ੍ਰਦਰਸ਼ਨ ਦਾ ਹਿੱਸਾ ਜਿਹੜਾ ਬਣਨ। ਦੇਖਦੇ ਹਾਂ ਕੱਲ੍ਹ ਨੂੰ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ ਪੰਜਾਬ ਦੇ ਵਿੱਚੋਂ। ਦੂਸਰੇ ਪਾਸੇ ਪੰਜਾਬ ਦੀ ਸਿਆਸੀ ਲੜਾਈ ਜਿਹੜੀ ਹੈ ਟੋਰਾਂਟੋ ਪਹੁੰਚ ਗਈ ਹੈ। ਅਕਾਲੀ ਆਗੂ ਵਾਪਸ ਮੁੜੇ ਨੇ ਅਤੇ ਬੰਟੀ ਰੋਮਾਣਾ ਦੇ ਵਿਰੁੱਧ ਸ਼ਿਕਾਇਤਾਂ ਇਮੀਗ੍ਰੇਸ਼ਨ ਤੱਕ ਪਹੁੰਚੀਆਂ ਅਤੇ ਪਹੁੰਚਾਈਆਂ ਗਈਆਂ। ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮ ਬੰਸ ਸਿੰਘ ਰੋਮਾਣਾ ਦੇ ਵਕੀਲ ਜਿਹੜੇ ਨੇ, ਉਹਨਾਂ ਨੇ ਸ਼ਿਵ ਕਰਤਾਰ ਸਿੰਘ ਸੇਖੋ, ਉਹਨਾਂ ਨੇ ਕੈਨੇਡਾ ਏਅਰਪੋਰਟ ਦੇ ਉੱਤੇ ਹੋਈ ਸਾਰੀ ਗੱਲਬਾਤ ਦੇ ਬਾਰੇ ਜਾਣਕਾਰੀ ਵੀ ਦਿੱਤੀ, ਉਹ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਅਤੇ ਉਹਦੇ ਵਿੱਚ ਝੂਠੀਆਂ ਦੇ ਜਿਹੜਾ ਮੀਡੀਆ ਅਦਾਰਿਆਂ ਵੱਲੋਂ ਝੂਠੀਆਂ ਅਤੇ ਮਨਘੜਤ ਜਿਹੜੀਆਂ ਖਬਰਾਂ ਫੈਲਾਉਣ ਦੇ ਉੱਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਦੇ ਤੱਕ ਪਹੁੰਚ ਸੀਮਤ ਕਰਨ ਦੇ ਲਈ ਉਹਨਾਂ ਦੇ ਖੰਭ ਕੁਤਰੇ ਜਾ ਰਹੇ ਨੇ। ਇਸ ਦੀ ਮਿਸਾਲ ਉਸ ਸਮੇਂ ਵੇਲੇ ਜਿਹੜਾ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਬਣੀ ਨਮੋਸ਼ੀ ਜਨਤਕ ਹਾਲਤ ਦੇ ਵਿੱਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਦੇ ਅਨੁਸਾਰ ਰੋਮਾਣਾ ਟੋਰਾਂਟੋ ਹਵਾਈ ਅੱਡੇ ਦੇ ਉੱਤੇ ਲੈਂਡ ਹੋਈ ਉਡਾਨ ਦੇ ਵਿੱਚ ਕੈਨੇਡਾ ਪਹੁੰਚੇ ਸਨ। ਜਿਵੇਂ ਹੀ ਉਹ ਇਮੀਗ੍ਰੇਸ਼ਨ ਖਿੜਕੀ ਤੱਕ ਪਹੁੰਚੇ ਤਾਂ ਉਹਨਾਂ ਨੂੰ ਵਧੇਰੇ ਜਾਂਚ ਦੇ ਲਈ ਪਾਸੇ ਕਰ ਲਿਆ ਗਿਆ ਅਤੇ ਉਸ ਤੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਪੁੱਛ ਕੀਤੀ ਗਈ ਹੈ। ਉਹਨਾਂ ਨੂੰ ਜਿਹੜਾ ਜਾਣਕਾਰੀਆਂ ਉਹਨਾਂ ਤੋਂ ਮੰਗੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਦੇ ਉਹ ਤਸੱਲੀ ਬਖਸ਼ ਕਹਿੰਦੇ ਜਵਾਬ ਨਾ ਦੇ ਸਕੇ ਅਤੇ ਪੁਲਿਸ ਕਲੀਅਰੈਂਸ ਦੇ ਲਈ ਸਵਾਲਾਂ ਨੂੰ ਲੈ ਕੇ ਉਹ ਜਾਂਚ ਅਧਿਕਾਰੀਆਂ ਦੇ ਕੋਲ ਘਿਰ ਗਏ ਤਾਂ ਉਸਨੂੰ ਦੋ ਵਿਕਲਪ ਦਿੱਤੇ ਗਏ ਸੀ ਕਿ ਪਹਿਲਾਂ ਤਾਂ ਇਹ ਕਿ ਉਸਨੂੰ ਘੰਟਿਆਂਬੱਧੀ ਜਿਹੜਾ ਲੰਮੀ ਜਾਂਚ ਦੇ ਵਿੱਚੋਂ ਵਿਚਰਨਾ ਪਵੇਗਾ, ਲੰਘਣਾ ਪਵੇਗਾ, ਅਤੇ ਦੂਜਾ ਵਿਕਲਪ ਸੀ ਉਹਨਾਂ ਕੋਲ ਕਿ ਉਹ ਉੱਥੋਂ ਹੀ ਭਾਰਤ ਜਿਹੜਾ ਏਅਰਪੋਰਟ ਤੋਂ ਹੀ ਵਾਪਸ ਜਿਹੜਾ ਭਾਰਤ ਨੂੰ ਮੁੜ ਜਾਏ। ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਜਿਹੜਾ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ ਅਤੇ ਕਿਸੇ ਹੋਰ ਉਡਾਣ ਦੇ ਰਾਹੀਂ ਜਿਹੜਾ ਟੋਰਾਂਟੋ ਪਹੁੰਚੇ। ਚਸ਼ਮਦੀਦ ਨੇ ਦੱਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕੋ ਰਹੇ ਹੋਣਗੇ ਹੋਵੇਗਾ। ਉਹ ਭਾਈ ਜਿਹੜਾ ਇਨਕੁਆਇਰੀ ਹੁੰਦੀ ਆ ਉਹ ਕਿਹੜਾ ਇੱਕ ਕਮਰੇ 'ਚ ਲੈ ਕੇ ਜਾਂਦੇ ਆ, ਉੱਥੇ ਜਿਹੜੇ ਹੋਰ ਫਲਾਈਟਾਂ ਵਾਲੇ ਥੋੜ੍ਹੀ ਦੇਖ ਸਕਦੇ ਆ। ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਕਹਿੰਦੇ ਪੱਕਾ ਕੀਤਾ, ਚਲੋ ਥੋੜ੍ਹੀ ਖਬਰ ਨੂੰ ਮਸਾਲਾ ਲਾਉਣਾ ਹੁੰਦਾ ਲਾ ਦਿੱਤਾ ਜਾਂਦਾ। ਉਸਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜ੍ਹਦੇ ਸਨ, ਜਿਸ ਤੋਂ ਲੱਗਦਾ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਹਨਾਂ ਦੇ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਸ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਦੇ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸਨੇ ਵਿਦੇਸ਼ ਯਾਤਰਾ ਲਈ ਪੁਲਿਸ ਦੀ ਜਿਹੜੀ ਆ ਕਲੀਅਰੈਂਸ ਹਾਸਲ ਨਹੀਂ ਕੀਤੀ ਹੋਈ ਹੈ। ਅਤੇ ਭਾਈ ਜੇ ਸਿਆਸਤ ਕਰਨੀ ਸਿੱਧੀ ਕਰੋ ਅਤੇ ਤੁਸੀਂ ਉੱਥੋਂ ਪੰਜਾਬ ਦੇ ਵਿੱਚੋਂ ਸ਼ਿਕਾਇਤ ਕਰੋ ਕਿ ਬੰਦਾ ਨਹੀਂ ਇਜਾਜ਼ਤ ਲੈ ਕੇ ਗਿਆ ਅਤੇ ਥਰਡ ਪਾਰਟੀ ਨੂੰ ਵਿੱਚ ਇਨਵੋਲਵ ਕਰਕੇ ਕਰਾਇਆ ਜਾਂਦਾ, ਸਿਆਸਤ ਹੈ ਜੀ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ ਅਤੇ ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਸ਼ਿਕਾਇਤਕਰਤਾ ਨੇ ਰੋਮਾਣਾ ਦੇ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਜਿਹੜਾ ਥੱਬਾ ਭੇਜਿਆ ਹੋਇਆ ਸੀ ਕਹਿੰਦੇ ਕਾਗਜ਼ਾਂ ਦਾ, ਅਤੇ ਰੋਮਾਣਾ ਦੇ ਸਵਾਗਤ ਦੇ ਲਈ ਪਹੁੰਚੇ ਉਸਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਦਾ ਜਾਣ ਜਾਂ ਟਾਲ ਦੇਣ ਦੀਆਂ ਜੱਕੋ ਤੱਕੀ ਦੇ ਵਿੱਚ ਜਿਹੜੇ ਪੈ ਗਏ ਨੇ। ਅੱਗੇ ਦੇਖਦੇ ਹਾਂ ਕੀ ਬਣਦਾ, ਪਰ 10 ਬੰਦੇ ਤਾਂ ਪਹੁੰਚੀ ਆ, 11 ਦੀ ਟੀਮ ਭੇਜੀ ਸੀ। ਅਤੇ ਉਹਨਾਂ ਨੇ ਵਕੀਲ ਨੇ ਕੀ ਕਿਹਾ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀ ਆ ਉਹ ਗੱਲਬਾਤ?
1: ਮੈਂ ਬੰਟੀ ਰੋਮਾਣਾ ਨੂੰ ਇੱਥੇ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰਿਪ੍ਰੈਜ਼ੈਂਟ ਕਰਦਾ। ਮਸਲਾ ਇਹ ਹੈ, ਕੁਛ ਮੀਡੀਆ ਰਿਪੋਰਟਸ ਇਹ ਚਲਾ ਰਹੀਆਂ, ਸਵੇਰ ਦਾ ਮੈਨੂੰ ਬਹੁਤ ਮੀਡੀਆ ਸੱਜਣਾਂ ਦੇ ਫੋਨ ਆਏ ਹੈ ਔਰ ਉਹਨਾਂ ਨੇ ਮੇਰੇ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਬੰਟੀ ਰੋਮਾਣਾ ਜੋ ਕੈਨੇਡਾ ਗਏ ਹੈ ਉਹਨਾਂ ਕੋਲ ਕੋਈ ਮਾਨਯੋਗ ਅਦਾਲਤ ਵੱਲੋਂ ਪਰਮਿਸ਼ਨ ਦਾ ਸੀਗੀ ਕਿ ਨਹੀਂ ਸੀਗੀ। ਸੋ ਮੈਂ ਸਾਰਿਆਂ ਨੂੰ ਇਹ ਵਾਰ ਵਾਰ ਦੱਸਦਾ, ਹੁਣ ਇੰਨੀਆਂ ਜ਼ਿਆਦਾ ਕਾਲਸ ਆ ਰਹੀਆਂ ਸੀਗੀਆਂ, ਸੋ ਮੈਂ ਇਹ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਿਆਂ ਕਿ ਬੰਟੀ ਰੋਮਾਣਾ ਉੱਪਰ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਵੇਲੇ ਇੱਕ ਸਰਕਾਰ ਨੇ 243 ਨੰਬਰ ਮੁਕੱਦਮਾ ਥਾਣਾ ਸਿਟੀ ਫਰੀਦਕੋਟ ਵਿੱਚ ਦਰਜ ਕੀਤਾ ਸੀ, ਜਿਸ ਵਿੱਚ ਬੰਟੀ ਰੋਮਾਣਾ ਨੂੰ ਪਹਿਲਾਂ ਨੋਟਿਸ 'ਤੇ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਐਂਟੀਸਪੇਟਰੀ ਬੇਲ ਉਹਨਾਂ ਨੂੰ ਇੰਟੈਰਿਮ ਗ੍ਰਾਂਟ ਹੋਈ, ਉਹ ਇਨਵੈਸਟੀਗੇਸ਼ਨ ਜੁਆਇਨ ਕੀਤੇ, ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਜਿਹੜੀ ਹੈਗੀ ਐਂਟੀਸਪੇਟਰੀ ਉਹ ਕਨਫਰਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣਾ ਸੀਗਾ, ਅਸੀਂ ਪਰਮਿਸ਼ਨ ਅਪਲਾਈ ਕੀਤੀ, ਮਾਨਯੋਗ ਅਦਾਲਤ ਨੇ ਸਾਨੂੰ ਉਹਦੀ ਪਰਮਿਸ਼ਨ ਗ੍ਰਾਂਟ ਕੀਤੀ ਅਤੇ ਜਿਹਦੇ ਕਰਕੇ ਪਰਮਬੰਤ ਸਿੰਘ ਬੰਟੀ ਰੋਮਾਣਾ ਉਹ ਬਾਹਰ ਗਏ। ਸਾਰੇ ਕਾਨੂੰਨੀ ਜਿਹੜੇ ਸੀਗੇ ਉਹਨਾਂ ਦਾ ਪਾਲਣਾ ਕੀਤੀ ਗਈ ਹੈ, ਇਹਦੇ 'ਚ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ, ਪਰਮਿਸ਼ਨ ਲੈ ਕੇ ਬਾਹਰ ਗਏ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਜਿਹੜੀ ਹੈਗੀ ਹੈ, ਮੇਰੇ ਮੀਡੀਆ 'ਤੇ ਮੈਂ ਦੇਖਿਆ ਕਿ ਕੁਛ ਮੀਡੀਆ ਹਾਊਸ ਇੱਕ ਖਬਰ ਚਲਾ ਰਹੇ ਹੈ ਕਿ ਬੰਟੀ ਰੋਮਾਣਾ ਨੂੰ ਇਸ ਕਰਕੇ ਰੋਕਿਆ ਗਿਆ ਹੈ ਕਿ ਕੈਨੇਡਾ ਰੋਕਿਆ ਗਿਆ ਕਿਉਂਕਿ ਇਹਨਾਂ ਨੂੰ ਉੱਥੇ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸ ਦੇਵਾਂ ਜੀ, ਪਰਮਬੰਤ ਸਿੰਘ ਬੰਟੀ ਰੋਮਾਣਾ ਸਵੇਰੇ ਸ਼ਾਮ ਪਾਠ ਕਰਨ ਵਾਲਾ ਬੰਦਾ ਹੈ, ਉਸ ਬੰਦੇ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ। ਸੋ ਇਹ ਜਿਸ ਕਿਸੇ ਨੇ ਵੀ ਇਹ ਖਬਰ ਮੀਡੀਆ ਹਾਊਸਿਸ ਨੂੰ ਦਿੱਤੀ ਹੈ ਉਹ ਸਿਰਫ ਇੱਕ ਮੰਤਵ ਨਾਲ ਦਿੱਤੀ ਹੈ ਕਿ ਉਹਦਾ ਜਿਹੜਾ ਪੋਲੀਟੀਕਲ ਅਕਸ ਹੈ ਉਹਨੂੰ ਢਾਹ ਲਾਈ ਜਾ ਸਕੇ। ਮੈਂ ਇੱਕ ਵਾਰੀ ਫੇਰ ਕਹਿ ਦਿਆਂ, ਇਸ ਖਬਰ ਨੂੰ ਅਸੀਂ ਨਿਖੇਧੀ ਕਰਦੇ ਹਾਂ, ਇਹ ਬਿਲਕੁਲ ਗਲਤ ਹੈ ਔਰ ਇਹਨੂੰ ਕਿਸੇ ਨਿੱਜੀ ਮੰਤਵ ਨਾਲ ਕਿਸੇ ਬੰਦੇ ਨੇ ਸਿਆਸੀ ਰੰਜਿਸ਼ ਕਰਕੇ ਇਹ ਪਲਾਂਟ ਕੀਤੀ ਖਬਰ ਹੈ। ਸੋ ਮੇਰੀ ਮੀਡੀਆ ਹਾਊਸਿਸ ਨੂੰ ਬੇਨਤੀ ਹੈ ਕਿ ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰ ਲਓ, ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਨਾ ਚਲਾਇਓ। ਜੇ ਕੋਈ ਇਸ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਚਲਾਊਗਾ ਤਾਂ ਸਾਡੇ ਕੋਲ ਕਾਨੂੰਨੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਰਹਿ ਜਾਣਾ, ਜੋ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ
0: ਜੀ। ਜੀ ਦੋਸਤੋ, ਇਹ ਸੀ ਜੀ ਬੰਟੀ ਰੋਮਾਣਾ ਉਹਨਾਂ ਦੇ ਵਕੀਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ। ਅਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਜਿਹੜੀਆਂ ਖਬਰਾਂ ਨੇ। ਰਿਸ਼ਵਤ ਕਾਂਡ, ਟਿੱਕੜੀ ਨੇ ਉਧੇੜੇ ਨੇ ਅੰਦਰਲੇ ਭੇਤ। ਤਿੰਨੋਂ ਮੁਲਜ਼ਮ ਜਿਹੜੇ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜੇ ਗਏ ਹੈ। ਸੀ ਬੀ ਆਈ ਦੀ ਜਿਹੜੀ ਹੈ ਆਮੋ ਸਾਹਮਣੇ ਪੁੱਛਗਿੱਛ ਦੇ ਵਿੱਚ ਹੱਥ ਲੱਗੇ ਕਈ ਅਹਿਮ ਜਿਹੜੇ ਸੁਰਾਗ ਦੱਸੇ ਗਏ ਹੈ ਅਤੇ ਵਿਜੀਲੈਂਸ ਬਿਊਰੋ ਦੇ ਕਈ ਉੱਚ ਅਫਸਰਾਂ ਦੇ ਸਾਹ ਜਿਹੜੇ ਸੂਤੇ ਗਏ ਹੈ। ਵਧੀਕ ਸੈਸ਼ਨ ਜੱਜ ਡਿਊਟੀ ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿੱਚ ਪੁਲਿਸ ਰਿਮਾਂਡ ਦੇ ਉੱਤੇ ਚੱਲ ਰਹੀ ਮੁਲਜ਼ਮਾਂ ਦੀ ਟਿੱਕੜੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਸੀ ਬੀ ਆਈ ਨੇ ਜਿਹੜਾ ਰਿਸ਼ਵਤ ਕੇਸ ਦੇ ਵਿੱਚ ਫੜੇ ਮੁਲਜ਼ਮ ਰਾਘਵ ਗੋਇਲ, ਅੰਕਿਤ ਵਧਵਾ ਅਤੇ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਦੇ ਵਿੱਚ ਪੇਸ਼ ਕੀਤਾ। ਸੀ ਬੀ ਆਈ ਨੇ 2 ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਭੇਜਣ ਦੀ ਮੰਗ ਕੀਤੀ ਸੀ। ਆਮੋ ਸਾਹਮਣੇ ਬਿਠਾ ਕੇ ਉਧੇੜੇ ਨੇ ਕਹਿੰਦੇ ਭੇਤ ਹੈ ਇਹਦੇ ਵਿੱਚ। ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਅਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਸੀ ਬੀ ਆਈ ਨੇ 8 ਜੂਨ ਨੂੰ ਨਿਆਂਇਕ ਹਿਰਾਸਤ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਜਿਹੜਾ ਰਾਘਵ ਗੋਇਲ, ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਉਹਨੂੰ ਪੁੱਛਗਿੱਛ ਹੋ ਸਕੇ। ਜਿਹੜਾ ਸੂਤਰਾਂ ਨੇ ਅੱਗੇ ਦੱਸਿਆ ਕਿ ਟਿੱਕੜੀ ਤੋਂ ਆਮੋ ਸਾਹਮਣੇ ਪੁੱਛਗਿੱਛ ਦੇ ਵਿੱਚ ਸੀ ਬੀ ਆਈ ਦੇ ਹੱਥ ਅੰਦਰਲੇ ਭੇਦ ਲੱਗੇ ਨੇ ਜਿਹੜੇ ਕਿ ਵਿਜੀਲੈਂਸ ਦੇ ਵੱਲ ਕਦਮ ਵਧਾਏ ਜਾਣ ਦੇ ਲਈ ਕਾਫ਼ੀ ਕਹਿੰਦੇ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਨੀਤੀ ਉਦਯੋਗ ਮੀਟਿੰਗ, ਇੱਕ ਪਾਸੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਹੀ ਹੈ, ਸਾਰਾ ਕੁਝ ਬਦਲ ਦਿੱਤਾ ਸੀ, ਪੂਰਾ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਅਤੇ ਤਰੱਕੀਆਂ ਕਰ ਦਿੱਤੀਆਂ, ਪਰ ਦੂਜੇ ਪਾਸੇ ਪੈਸਿਆਂ ਦੀ ਮੰਗ ਕਰ ਰਹੇ ਨੇ। ਨੀਤੀ ਆਯੋਗ ਮੀਟਿੰਗ ਦੇ ਵਿੱਚ ਪਹਾੜੀ ਰਾਜਾਂ ਦੀ ਤਰਜ਼ ਦੇ ਉੱਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਕਹਿੰਦਾ ਮਿਲੇ। ਇਹ ਸੀ ਐਮ ਮਾਨ ਸਾਹਿਬ ਕਹਿੰਦੇ ਹੈ ਨੀਤੀ ਆਯੋਗ ਦੀ ਜਿਹੜੀ ਹੈ ਮੀਟਿੰਗ ਦੇ ਵਿੱਚ ਪੱਖ ਰੱਖਿਆ। ਮੁੱਖ ਮੰਤਰੀ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਲੁੱਟੇ ਗਏ, ਪੱਟੇ ਗਏ ਅਤੇ ਪੀਪੇ ਖਾਲੀ ਨੇ, ਅਤੇ ਦੂਸਰੇ ਪਾਸੇ ਪੈਸਾ ਮੰਗ ਕੇ ਵੀ ਰਾਜੀ ਨਹੀਂ ਗਏ ਅਤੇ ਜੇ ਮੰਗਦੇ ਨੇ ਤਾਂ ਤਰੱਕੀਆਂ ਆਪਣੀਆਂ ਗਵਾਉਣ ਲੱਗ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੇ ਵਿੱਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ਦੇ ਉੱਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਜਿਹੜੀ ਮੰਗ ਰੱਖੀ ਹੈ। ਸਰਹੱਦੀ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਵੀ ਜਿਹੜਾ ਮੰਗਿਆ। ਕੇਂਦਰੀ ਸਕੀਮਾਂ ਦੇ ਵਿੱਚ ਫੰਡਿੰਗ ਦੇ ਲਈ ਕੇਂਦਰ ਦੇ ਉੱਤੇ ਸੂਬਿਆਂ ਦਾ ਅਨੁਪਾਤ 90-10 ਦਾ ਜਿਹੜਾ ਰੱਖਣ ਦੇ ਲਈ, ਯਾਨੀ 90% ਖਰਚਾ ਕਹਿੰਦੇ ਉਹ ਕਰਨ ਅਤੇ 10% ਅਸੀਂ ਕਰੀਏ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਕੇਸ ਜ਼ੋਰਦਾਰ ਤਰੀਕੇ ਦੇ ਨਾਲ ਰੱਖਿਆ ਅਤੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਦੇ ਵਿੱਚ ਸਮੁੱਚੇ ਪੰਜਾਬ ਦੇ ਮਸਲਿਆਂ ਅਤੇ ਮੰਗਾਂ ਦਾ ਸੰਖੇਪ ਜਿਹੜਾ ਕਹਿੰਦੇ ਪੇਸ਼ ਕਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਝੱਲ ਰਿਹਾ। ਖਾਸ ਕਰਕੇ ਸਰਹੱਦੀ ਕਿਸਾਨਾਂ ਨੂੰ ਪੈਦਾਵਾਰ ਦੇ ਲਈ ਮੁਸ਼ਕਲਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਨੂੰ ਵਿਕਾਸ ਪੱਖੋਂ ਵੀ ਮਾਰ ਪੈਂਦੀ ਹੈ। ਸਰਹੱਦੀ ਖੇਤਰ ਦੇ ਵਿੱਚ ਨਿਵੇਸ਼ ਦੀ ਪ੍ਰਭਾਵਿਤ ਹੁੰਦਾ ਹੈ ਅਤੇ ਉਹਨਾਂ ਗਿਲਾ ਵੀ ਕੀਤਾ ਕਿ ਪੰਜਾਬ ਨੂੰ ਅਣਗੋਲਾ ਕੀਤਾ ਜਾ ਰਿਹਾ। ਉਹਨਾਂ ਇਸ ਦੇ ਦੌਰਾਨ ਭਰੋਸਾ ਦਿੱਤਾ ਕਿ ਵਿਕਸਿਤ ਭਾਰਤ 2047 ਦੇ ਲਈ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ। ਮੁੱਖ ਮੰਤਰੀ ਨੇ ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਜਿਹੜਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਜ਼ਰੀਏ ਪੰਜਾਬ ਦਾ ਹਰ ਪਰਿਵਾਰ 2356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਵਿਆਪਕ ਸ਼੍ਰੇਣੀ ਦੇ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਹੱਕਦਾਰ ਹੈ। ਉਹਨਾਂ ਦਾ ਜਿਹੜਾ ਉਹਨਾਂ ਆਮ ਆਦਮੀ ਕਲੀਨਿਕਾਂ ਦੇ ਨਤੀਜਿਆਂ ਦੇ ਉੱਤੇ ਵੀ ਚਾਨਣਾ ਪਾਇਆ। ਮੁੱਖ ਮੰਤਰੀ ਨੇ ਪੰਜਾਬ ਨੂੰ ਹੜ੍ਹਾਂ ਦੇ ਲਈ ਦਿੱਤੇ ਵਿਸ਼ੇਸ਼ ਪੈਕੇਜ ਨੂੰ ਸਕੀਮਾਂ ਦਾ ਹਿੱਸਾ ਬਣਾਏ ਜਾਣ ਦੇ ਉੱਤੇ ਰੋਸ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਭਰ ਦੇ ਵਿੱਚ ਚੱਲ ਰਹੇ 547 ਓਟ ਕਲੀਨਿਕ, 183 ਨਸ਼ਾ ਛਡਾਊ ਕੇਂਦਰ ਅਤੇ 90 ਮੁੜ ਵਸੇਵਾ ਕੇਂਦਰਾਂ ਦੀ ਗੱਲ ਵੀ ਕੀਤੀ। ਉਹਨਾਂ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਭਾਰਤ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲੀ ਸਿੱਖਿਆ ਪ੍ਰਣਾਲੀ ਵਜੋਂ ਉਭਰਿਆ। ਮੁੱਖ ਮੰਤਰੀ ਨੇ ਉਚੇਚੇ ਤੌਰ ਦੇ ਉੱਤੇ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕੀਤਾ ਅਤੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਮਗਰੋਂ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੂੰ ਵੀ ਵਧਾਈ ਦੇ ਦਿੱਤੀ। ਦੂਸਰੇ ਪਾਸੇ ਗਰਮ ਜਿਹੜਾ ਮਾਹੌਲ ਹੋ ਰਿਹਾ ਹੈ ਸਿੱਖ ਸਿਆਸਤ ਦੇ ਵਿੱਚ ਅਤੇ ਸੂਬੇ ਦੀ ਜਿਹੜੀ ਹੈ ਆਪਣੀ ਪਾਰਟੀ, ਗਿਆਨੀ ਰਘਬੀਰ ਸਿੰਘ ਨੇ ਸਿੱਟ ਦੇ ਕੋਲ ਬਾਦਲ ਖਿਲਾਫ਼ ਬਿਆਨ ਦਰਜ ਕਰਵਾਏ ਅਤੇ ਬਾਈਬਲ ਕਲਾ ਮਾਮਲੇ ਦੇ ਵਿੱਚ ਸੁਖਬੀਰ ਵੱਲੋਂ ਸਵੀਕਾਰੀ ਜ਼ਿੰਮੇਵਾਰੀ ਦੇ ਸਬੂਤ ਹੋਣ ਦਾ ਦਾਅਵਾ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਬਹਿਬਲ ਕਲਾਂ ਕੱਲ੍ਹ ਬੀਤੇ 'ਚ ਵੈਸੇ ਕਾਰਜ ਕੀਤਾ ਹੈ। ਮਾਮਲੇ ਸੰਬੰਧੀ ਪੁਲਿਸ ਦੀ ਵਿਸ਼ੇਸ਼ ਟੀਮ ਜਾਂਚ ਜਿਹੜੀ ਹੈ ਸਿੱਟ ਦੇ ਕੋਲ ਬਿਆਨ ਦਰਜ ਕਰਵਾਏ। ਦਸੰਬਰ 2025 ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਤਲਬ ਕੀਤਾ ਗਿਆ ਸੀ, ਉਹਨਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਸੰਬੰਧੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਸੰਬੰਧ ਦੇ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਸੰਪਰਕ ਕਰਨ ਦਾ ਯਤਨ ਵੀ ਕੀਤਾ, ਪਰ ਕਹਿੰਦੇ ਉਹਨਾਂ ਦੇ ਨਾਲ ਸੰਪਰਕ ਨਹੀਂ ਹੋਇਆ। ਉਂਝ ਇਸ ਸੰਬੰਧ ਦੇ ਵਿੱਚ ਉਹਨਾਂ ਦੇ ਮੀਡੀਆ ਦੇ ਇੱਕ ਹਿੱਸੇ ਨੂੰ ਜਾਣਕਾਰੀ ਦਿੱਤੀ ਹੈ ਕਿ ਵਿਸ਼ੇਸ਼ ਜਾਂਚ ਟੀਮ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਮਿਲਣ ਲਈ ਆਈ ਸੀ, ਜਿਸ ਦੇ ਸਾਹਮਣੇ ਉਹਨਾਂ ਨੇ ਦਸੰਬਰ 2025 ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਸਵੀਕਾਰ ਕੀਤੀ ਗਈ ਜਿਹੜੀ ਆ ਜ਼ਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਆਖਿਆ ਕਿ ਇਸ ਸੰਬੰਧੀ ਦਸਤਾਵੇਜ਼ ਅਤੇ ਵੀਡੀਓ ਵੀ ਉਹਨਾਂ ਦੇ ਕੋਲ ਮੌਜੂਦ ਨੇ ਅਤੇ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਸੰਬੰਧੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਪੰਥ ਦੇ ਵਿੱਚ ਵੱਡੀ ਹਲਚਲ ਸ਼ੁਰੂ ਹੋਈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਨੇ ਇਸ ਸੰਬੰਧ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਪੱਤਰ ਭੇਜ ਕੇ ਗਿਆਨੀ ਰਘਵੀਰ ਸਿੰਘ ਦੇ ਖਿਲਾਫ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਉੱਤੇ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਰਵਾਈ ਦੀ ਅਪੀਲ ਕਰ ਦਿੱਤੀ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਿਹੜੇ ਨੇ ਪਰਮਜੀਤ ਸਿੰਘ ਸਰਨਾ, ਉਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਗਿਆਨੀ ਰਘਬੀਰ ਸਿੰਘ ਦੀ ਇਸ ਕਾਰਵਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੱਤਾ ਹੈ। ਦੂਸਰੇ ਪਾਸੇ ਸਰਕਾਰ ਧਰਮ ਨੂੰ ਸਿਆਸੀ ਜਾਂ ਸਿਆਸਤ ਦੇ ਲਈ ਵਰਤਣਾ ਬੰਦ ਕਰੇ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਕੱਲ੍ਹ ਬਿਆਨ ਦਿੱਤਾ ਸੀ, ਪਰ ਅੱਜ ਬਲਤੇਜ ਪੰਨੂ ਹੋਣਾਂ ਨੇ ਇਸ ਦੇ ਉੱਤੇ ਜਿਹੜੀ ਹੈ ਗੱਲਬਾਤ ਕੀਤੀ ਹੈ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ, ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਹੁਣਾਂ ਨੇ ਸਿੱਟ ਮੋਹਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਬਹਿਬਲ ਕਲਾਂ ਗੋਲੀਕਾਂਡ ਦੀ ਜ਼ਿੰਮੇਵਾਰੀ ਕਬੂਲ ਕਰਨ ਦੇ ਉੱਤੇ ਮਾਫ਼ੀ ਮੰਗਣ ਦੀ ਟਿੱਪਣੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਬੇਅਦਬੀ ਦੇ ਮਾਮਲੇ ਅਤੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਭੁੱਲਿਆ ਨਹੀਂ ਹੈ। ਗੋਲੀਕਾਂਡ ਦਾ ਵੀ ਆ ਗਿਆ ਜੀ, ਉੱਥੇ DC ਨੇ ਜਿਹੜੇ ਸੀ ਉਹਦੇ ਦਿੱਤੇ ਸੀਗੇ ਕੋਟਕਪੂਰਾ ਦੇ ਗੋਲੀ ਦੇ, ਅਤੇ ਉਹ ਵੀ ਸਪਸ਼ਟ ਹੋ ਗਿਆ ਮੀਡੀਆ ਦੇ ਵਿੱਚ ਅੱਜ ਸ਼ਾਮ ਤੋਂ ਜਿਹੜੀ ਹੈ ਇੱਕ ਮੀਡੀਆ ਗਰੁੱਪ ਨੇ ਜਿਹੜੀ ਹੈ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਇਹ ਸਾਰਾ ਕੁਝ ਰਾਜ ਬਣਿਆ ਹੋਇਆ ਸੀ ਅਤੇ ਉਹਦੇ ਵਿੱਚ 3 ਵਾਰਨਿੰਗਾਂ ਦਿੱਤੀਆਂ ਪਹਿਲਾਂ ਕਿ ਇਹਨਾਂ ਨੂੰ ਥੋੜ੍ਹਾ ਬਹੁਤਾ ਉਰੇ ਪਰੇ ਕਰੋ, ਅਤੇ ਦੂਸਰਾ ਸੀਗਾ ਕਿ ਉਹਨਾਂ ਨੂੰ ਥੋੜ੍ਹਾ ਬਹੁਤਾ ਲਾਈਟ ਜਿਹੜਾ ਲਾਠੀਚਾਰਜ ਕਰਕੇ ਜੇ ਨਹੀਂ ਕਾਬੂ ਹੁੰਦਾ ਕੰਮ ਤਾਂ ਉਹ ਕਾਬੂ ਤੋਂ ਬਾਹਰ ਹੋਇਆ ਸਾਰਾ ਕੁਝ, ਅਤੇ ਉਸ ਤੋਂ ਬਾਅਦ ਉਹਨਾਂ ਨੇ ਗੋਲੀ ਦਾ ਆਦੇਸ਼ ਦਿੱਤਾ ਸੀ ਕਿ ਭਾਈ DC ਨੇ ਦਿੱਤਾ ਸੀ ਉਹ ਵੀ ਕਿ ਉਹਨੇ ਇਹ ਵੀ ਕਿਹਾ ਸੀ ਕਿ ਮਤਲਬ ਕਿ ਜਿੱਧਰ ਲੋਕ ਖੜ੍ਹੇ ਨੇ ਉੱਧਰ ਨਹੀਂ ਗੋਲੀ ਚਲਾਉਣੀ, ਦੂਸਰੇ ਪਾਸੇ ਨੂੰ ਗੋਲੀ ਚਲਾਉਣੀ ਹੈ ਜਾਂ ਉੱਪਰ ਨੂੰ ਫਾਇਰ ਕਰਕੇ ਤੁਸੀਂ ਉਹਨਾਂ ਨੂੰ ਡਰਾ ਸਕਦੇ ਹੋ, ਅਤੇ ਸਿੱਧੀਆਂ ਗੋਲੀਆਂ ਚਲਾਉਣ ਦਾ ਜ਼ਿਕਰ ਨਹੀਂ ਕੀਤਾ ਸੀ, ਜੋ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਆਪਣੇ ਹੱਥੀਂ ਲਿਖਿਆ ਹੈ। ਸਿੱਖਾਂ ਦੀ ਸਰਵਉੱਚ ਅਦਾਲਤ ਅੱਗੇ ਗੁਨਾਹ ਕਬੂਲ ਕਰਨਾ ਅਤੇ ਫਿਰ ਜਨਤਕ ਤੌਰ ਦੇ ਉੱਤੇ ਮੁਨਕਰ ਹੋਣਾ ਸੰਸਥਾ ਦੀ ਮਰਿਆਦਾ ਦੀ ਤੋਹੀਨ ਹੈ। ਜੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜ਼ਿੰਮੇਵਾਰੀ ਕਬੂਲ ਕੀਤੀ ਸੀ ਤਾਂ ਉਹ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਇਸ ਤੋਂ ਇਨਕਾਰ ਕਿਵੇਂ ਕਰ ਸਕਦੇ ਹੈ? ਜੇ ਉਹ ਸੱਚਮੁੱਚ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਨੇ ਤਾਂ ਉਹ ਆਪਣੇ ਹੀ ਕਹਿੰਦਾ ਇਕਬਾਲੀਆ ਬਿਆਨ ਦੇ ਉਲਟ ਕਿਉਂ ਜਾ ਰਹੇ ਨੇ? ਅਤੇ ਉਹ ਭਾਈ ਉਹ ਅਕਾਲ ਤਖ਼ਤ ਸਾਹਿਬ ਦੀ ਦੇ ਵਿੱਚ ਜਿਹੜਾ ਕੋਈ ਵੀ ਨਹੀਂ ਕਰਦਾ, ਤੁਹਾਡੇ ਮਾਨ ਸਾਹਿਬ ਵੀ ਜਾ ਕੇ ਉੱਥੇ ਨਤਮਸਤਕ ਹੁੰਦੇ ਹੈ, ਸਾਰਾ ਕੁਝ ਹੈ, ਪਰ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਅਲੱਗ ਤੌਰ ਦੇ ਉੱਤੇ ਦੇਖੀ ਜਾ ਸਕਦੀ ਹੈ। ਪਰ ਤੁਹਾਡੇ ਕੋਲ 4 ਸਾਲ ਸੀਗੇ, ਤੁਸੀਂ ਕਾਨੂੰਨੀ ਕਾਰਵਾਈ ਕੀਤੀ ਕਿਹੜੀ ਹੈ? ਚਾਰਜਸ਼ੀਟ ਤੱਕ ਨਹੀਂ ਤੁਸੀਂ ਪੇਸ਼ ਕਰ ਸਕੇ 4 ਸਾਲਾਂ ਦੇ ਵਿੱਚ, ਨਾ ਹੀ ਤੁਸੀਂ ਆਪਣੇ ਹਰਿਆਣੇ ਵਾਲੇ ਬਾਬੇ ਦੇ, ਨਾ ਉਹਦੀ ਜਿਹੜੀ ਸੀ ਕੁੜੀ ਬਣੀ ਹੈ ਜਿਹੜੀ ਹਨੀਪ੍ਰੀਤ, ਉਹਦੇ ਬਿਆਨ ਜਾਂ ਉਹਨਾਂ ਨੂੰ ਕਦੇ ਲਿਆਂਦਾ ਪੰਜਾਬ ਦੇ ਵਿੱਚ ਇਹਦੇ ਬਾਰੇ ਬਿਆਨ ਦਵਾਉਣ ਦੇ ਲਈ ਜਾਂ ਦਰਜ ਕਰਨ ਦੇ ਲਈ? ਪੰਜਾਬ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਵਾਪਰੀਆਂ ਤਾਂ ਉਦੋਂ ਅਕਾਲੀ ਭਾਜਪਾ ਸਰਕਾਰਾਂ ਕਹਿੰਦੇ ਸੱਤਾ ਦੇ ਵਿੱਚ ਸੀ। ਦੂਸਰੇ ਪਾਸੇ ਇੱਕ ਆਖਰੀ ਖਬਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਇਹਨਾਂ ਮੁੱਦਿਆਂ ਦੇ ਉੱਤੇ। ਸ਼ੌਕਿੰਗ ਕਹਿ ਲਓ ਜਾਂ ਇੱਕ ਮੰਦਭਾਗੀ ਘਟਨਾ ਖਬਰ ਹੈ, ਬੜੇ ਹੀ ਹੋਣਹਾਰ ਵਿਅਕਤੀ ਜਸਪਾਲ ਰਾਣਾ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਆਪਣੇ ਅਸੂਲਾਂ ਦੇ ਲਈ ਜਾਣੇ ਜਾਂਦੇ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਭਾਰਤੀ ਪਿਸਟਲ ਸ਼ੂਟਿੰਗ ਟੀਮ ਦੀਆਂ ਜਿਹੜੀਆਂ ਇਤਿਹਾਸਕ ਸਫਲਤਾਵਾਂ ਹਾਸਲ ਕਰਨ ਵਾਲੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਕੋਚ ਰਹੇ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ। ਆਪਣੀ ਜਿੱਦ ਅਤੇ ਉਸੂਲਾਂ ਦੇ ਲਈ ਜਾਣੇ ਜਾਂਦੇ 49 ਸਾਲਾਂ ਰਾਣਾ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਵਿੱਚ ਜਿਹੜਾ ਦੇਹਾਂਤ ਹੋਇਆ। ਦਿਲ ਦੇ ਵਿੱਚ ਬਲਾਕੇਜ ਹੋਣ ਦੇ ਕਾਰਨ ਹਸਪਤਾਲ ਦੇ ਵਿੱਚ ਉਹਨਾਂ ਦਾ ਸਟੰਟ ਪਾਉਣ ਦਾ ਜਿਹੜਾ ਆਪਰੇਸ਼ਨ ਪ੍ਰੋਸੀਜਰ ਜਿਹੜਾ ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਜਲਦੀ ਹੀ ਦੂਜਾ ਪ੍ਰੋਸੀਜਰ ਤੈਅ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਕੁਝ ਹੋਰ ਹੁੰਦਾ ਅਤੇ ਉਹਨਾਂ ਦੀ ਅਚਾਨਕ ਹੋਈ ਮੌਤ ਨੇ ਪੂਰੇ ਖੇਡ ਜਗਤ ਅਤੇ ਸ਼ੂਟਿੰਗ ਭਾਈਚਾਰੇ ਨੂੰ ਡੂੰਘਾ ਜਿਹੜਾ ਸਦਮਾ ਦਿੱਤਾ ਹੈ। ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਜਿੱਤਿਆ ਸੀ ਉਹਨਾਂ ਨੇ ਸੋਨ ਤਗਮਾ ਵੀ। ਜਸਪਾਲ ਰਾਣਾ ਦਾ ਜੀਵਨ ਬਿਲਕੁਲ ਉਹਨਾਂ ਦੇ ਖੇਡ ਕੈਰੀਅਰ ਦੀ ਤਰ੍ਹਾਂ ਹੀ ਜਿਹੜਾ ਉਤਰਾਅ ਚੜ੍ਹਾਅ ਦੇ ਵਿੱਚ ਰਿਹਾ। ਇੱਕ ਨੌਜਵਾਨ ਸਿਤਾਰੇ ਦੇ ਵਜੋਂ ਰਾਣਾ ਨੇ 1994 ਦੇ ਵਿੱਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿੱਚ ਸੋਨ ਤਗਮਾ ਜਿਹੜਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਹਨਾਂ ਨੇ ਏਸ਼ੀਆਈ ਖੇਡਾਂ ਦੇ ਵਿੱਚ ਸੈਂਟਰ ਫਾਇਰ ਪਿਸਟਲ ਇਵੈਂਟ ਦੇ ਵਿੱਚ ਸੋਨ ਤਗਮਾ ਜਿੱਤਿਆ। ਉਹਨਾਂ ਦੇ ਕੈਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਦੇ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਉਹਨਾਂ ਨੇ 3 ਸੋਨ ਤਗਮੇ ਆਪਣੇ ਨਾਮ ਦਰਜ ਕੀਤੇ ਸੀ। ਹਾਲਾਂਕਿ ਉਹ ਖੁਦ ਜਾਣਦੇ ਸਨ ਕਿ ਉਹ ਓਲੰਪਿਕ ਸਮੇਤ ਦੇਸ਼ ਦੇ ਲਈ ਕਈ ਹੋਰ ਤਗਮੇ ਜਿੱਤ ਸਕਦੇ ਸਨ। ਇਹ ਵੀ ਇੱਕ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ ਦੇ ਵਿੱਚ ਸਿਰਫ ਇੱਕ ਵਾਰ 1996 ਦੀਆਂ ਅਟਲਾਂਟਾ ਅਮੈਰੀਕਾ ਓਲੰਪਿਕ ਖੇਡਾਂ ਦੇ ਵਿੱਚ ਹਿੱਸਾ ਲਿਆ ਹੈ। ਲਓ ਦੋਸਤੋ, ਅੱਗੇ ਜਿਹੜਾ ਇੰਟਰਨੈਸ਼ਨਲ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ, ਅਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਰਾਜਨ ਸੈਣੀ ਜੀ ਦੇ ਨਾਲ ਕਰਦੇ ਹਾਂ, ਅਤੇ ਤੁਹਾਡਾ ਵੀ ਸਵਾਗਤ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਸਤਿ ਸ਼੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘੇ ਆਓ ਜੀ।
2: ਹਾਲ ਚਾਲ ਠੀਕ ਹੈ ਜੀ।
0: ਜੀ
2: ਪਹਿਲਾਂ ਤਾਂ ਖਬਰ ਜਿਹੜੀ ਹੈਗੀ ਆ ਨੀਤੀ ਆਯੋਗ ਦੀ ਜਿਹੜੀ ਆ ਉਹਦੇ ਤੇ ਮੈਂ ਆਪਣਾ ਜਿਹੜਾ ਹੈਗਾ ਵਿਊਜ਼ ਦਊਂਗਾ ਜੀ।
0: ਜ਼ਰੂਰ ਜੀ।
2: ਉੱਤੇ ਭਾਰੇ ਸਾਹਿਬ ਹੈਗਾ ਆ, ਪਹਿਲਾਂ ਤਾਂ ਸਮਝਣ ਦੀ ਲੋੜ ਹੁੰਦੀ ਆ ਕਿ ਆਪਾਂ ਜਿੱਥੇ ਜਾ ਰਹੇ ਹੈਗੇ ਆ ਉੱਥੇ ਦਾ ਸੈਟਅਪ ਕੀ ਆ।
0: ਬਿਲਕੁਲ ਹੈ ਜੀ।
2: ਮਾਨ ਸਾਹਿਬ ਦੀਆਂ ਗੱਲਾਂ ਦੀ ਤਾਰੀਫ ਬੜੀ ਹੁੰਦੀ ਆ ਪਰ ਹੋਣੀ ਵੀ ਚਾਹੀਦੀ ਹੈਗੀ, ਚਲੋ ਜਿਹੜੇ ਉਹਨਾਂ ਨੇ ਮੁੱਦੇ ਉੱਥੇ ਚੱਕੇ ਆ
0: ਜੀ,
2: ਪਰ ਸਵਾਲ ਤਾਂ ਇਹ ਹੈਗਾ ਆ ਜੀ, ਆਪਾਂ ਨਾਨਕੇ ਜਾਂਦੇ ਹਾਂ, ਜਾ ਕੇ ਉਹਨਾਂ ਨਾਲ ਜਿਹੜਾ ਹੈਗਾ ਆ ਪਹਿਲਾਂ ਨਾਨਕੀ ਛੱਕ ਦੀ ਗੱਲ ਕਰੀਦੀ ਆ ਵੀ ਤੁਸੀਂ ਨਾਨਕੀ ਛੱਕ ਚ ਕੀ ਦੇਣਾ,
0: ਕੀ ਪਾਓਗੇ ਭਾਈ?
2: ਹਾਂਜੀ ਹਾਂ ਬਿਲਕੁਲ, ਵੀ ਮੇਰੇ ਗਵਾ ਮੇਰੇ ਚਾਚੇ ਦੇ ਮੁੰਡੇ ਦੇ ਨਾਨਕੀ ਛੱਕ ਏਦਾਂ ਆਇਆ ਹੈਗਾ, ਇੱਧਰ ਆ ਆਇਆ ਹੈਗਾ, ਉਹ ਤੋਂ ਬਾਅਦ ਉਹਨਾਂ ਨਾਲ ਕਰੀਦੀ ਗੱਲ ਵੀ ਸ਼ਰੀਕਾਂ ਦੀ ਇੱਕ ਪੈਲੀ ਵਿਕਦੀ ਹੈਗੀ ਆ। ਹਾਂਜੀ, ਉਹ ਗੱਲਾਂ ਹੁੰਦੀਆਂ ਬਾਅਦ ਚ। ਹੁਣ ਜਿਹੜੇ ਹੈਡ ਥੱਲੇ ਪੈਸੇ ਮਿਲਣੇ ਆ ਵੀ ਹਾਂ ਐਜੂਕੇਸ਼ਨ ਚ ਹੈਲਥ ਸੈਕਟਰ ਚ, ਉੱਥੇ ਤਾਂ ਉਹਨਾਂ ਚੀਜ਼ਾਂ ਤੇ ਤਾਂ ਮਾਨ ਸਾਹਿਬ ਕਹੇ ਵੀ ਜੀ ਬਹੁਤ ਵਧੀਆ ਆ ਸਾਡੇ।
0: ਹੁਣੀ ਤਾਂ ਸੈਣੀ ਸਾਹਿਬ ਰਿਪੋਰਟਾਂ ਆਈਆਂ ਨੇ ਜੀ, 9% ਕੇ 6% ਤਾਂ ਬੱਚੇ ਘੱਟ ਗਏ ਨੇ, 60% ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈ ਨੇ ਗਏ ਨੇ ਜੀ, ਤੇ ਉਹ ਤਾਂ ਰੋਣਾ ਰੋਣਾ ਚਾਹੀਦਾ ਉੱਥੇ ਕਿ ਅਸੀਂ ਤਨਖਾਹਾਂ ਕਿੱਥਾਂ ਦੇਈਏ ਵੀ ਜੇ ਬੰਦੇ ਤਾਂ ਭਰਤੀ ਕਰ ਦੇਈਏ।
2: ਉਹ ਬਿਲਕੁਲ ਜੀ, ਉੱਥੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਸਾਡਾ ਸਾਰਾ ਸੈਟਅਪ ਵਿਗੜਿਆ ਹੈਗਾ ਆ, ਅਫਸੋਸ ਅਸੀਂ ਬਹੁਤ ਯਤਨ ਕਰ ਰਹੇ ਹਾਂ, ਸਟੇਟ ਆਪਣੇ ਰਿਸੋਰਸਿਸ ਦੇ ਨਾਲ ਕਿੰਨਾ ਕੁ ਕਰ ਸਕਦੀ ਆ, ਅਸੀਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਟੋਇਲਟ ਬਣਾ ਰਹੇ ਹਾਂ, ਸਭ ਕੁਛ ਕਰ ਰਹੇ, ਸਾਡੇ ਕੋਲ ਫੰਡ ਹੀ ਹੈ ਨੀ, ਅਸੀਂ ਕਰੀਏ ਕੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ।
0: ਬਿਲਕੁਲ,
2: ਆਹ ਚੀਜ਼ ਰੱਖਣੀ ਚਾਹੀਦੀ ਸੀ ਜੀ। ਹਾਂਜੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ, ਤੇ ਸਾਡਾ ਐਜੂਕੇਸ਼ਨ ਦਾ ਵੀ ਜਿਹੜਾ ਪੱਠਾ ਬੈਠਾ ਹੈਗਾ ਜਾਂ 60% ਪ੍ਰਿੰਸੀਪਲ ਹੈ ਨੀ, ਜੇ ਪ੍ਰਿੰਸੀਪਲ ਰੱਖ ਵੀ ਲੈਂਦੇ ਹਾਂ ਸਰਕਾਰ ਦੀ ਵਿਲਿੰਗਨੈਸ ਹੈਗੀ ਆ ਜੀ ਇਹਨੂੰ ਠੀਕ ਕਰਨ ਦੀ, ਸਾਡੇ ਕੋਲ ਤਨਖਾਹਾਂ ਦੇਣ ਲਈ ਪੈਸੇ ਹੈ ਨੀ, ਸਾਡੇ ਕੋਲ ਫੰਡ ਹੀ ਹੈ ਨੀ ਕਿ ਅਸੀਂ ਕਰੀਏ, ਇਹ ਸਾਰੇ ਮੁੱਦੇ ਗਿਣਾ ਕੇ ਬਾਅਦ ਦੇ ਵਿੱਚ ਜਾਣਾ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਵੀ ਬਾਰਡਰ ਸਟੇਟ ਆ ਸਾਡੀ, ਤੁਸੀਂ ਜਿਹੜੇ ਸਾਡੇ ਨਾਲ ਦੇ ਰਾਜ ਹੈਗੇ ਆ ਉਹਨਾਂ ਨੂੰ ਪਹਾੜੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦੇ ਕਰਕੇ ਸਾਡੀ ਸਾਰੀ ਜਿਹੜੀ ਹੈਗੀ ਆ ਉਹ ਹਿਜਰਤ ਕਰ ਗਈ ਇੰਡਸਟਰੀ, ਸਾਨੂੰ ਉੱਥੋਂ ਲਾਭ ਕੋਈ ਨਹੀਂ ਹੋ ਰਿਹਾ ਹੈਗਾ, ਬਾਰਡਰ ਸਟੇਟ ਕਰਕੇ ਸਾਡੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਵੱਖਰੀਆਂ ਆ, ਸਾਨੂੰ ਬਾਰਡਰ ਦੇ ਉੱਤੇ ਕੰਸਨਟ੍ਰੇਟ, ਉੱਥੇ ਜਿਹੜਾ ਆ ਡਿਵੈਲਪਮੈਂਟ ਕੋਈ ਨਹੀਂ ਹੋ ਰਹੀ, ਬਾਰਡਰ ਕਰਕੇ ਇੰਡਸਟਰੀ ਨਹੀਂ ਉੱਥੇ ਆਉਣੀ ਉਸ ਰੇਂਜ ਦੇ ਵਿੱਚ,
0: ਉੱਥੇ
2: ਕਰੀਏਟ ਹੁੰਦੀਆਂ ਹੈਗੀਆਂ ਉਹਦੇ ਨਾਲ ਅਸੀਂ ਜੂਝਦੇ ਹਾਂ। ਹਾਂਜੀ, ਉਹ ਉਧਰ ਨੂੰ ਬਾਅਦ ਦੇ ਵਿੱਚ ਲੈਕਚਰ ਦਿੰਦੇ ਜੀ, ਪਹਿਲਾਂ ਤਾਂ ਨੀਤੀ ਆਯੋਗ ਦੇ ਵਿੱਚ ਜਿਹੜੇ ਜਿਹੜੇ ਹੈਡ ਥੱਲੇ ਪੈਸੇ ਆਉਂਦੇ ਸੀਗੇ ਉੱਥੇ ਜਿਹੜਾ ਹੈਗਾ ਆ ਉੱਥੋਂ ਦੀ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜੀ।
0: ਅਸਲ ਚ ਤਾਂ ਸੈਣੀ ਸਾਹਿਬ ਇਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਅਸੀਂ ਇੱਥੇ ਆਪਣੀਆਂ ਤਰੱਕੀ ਗਿਣਾਉਣੀ ਆ ਕਿ ਇੱਥੇ ਆਪਣੇ ਨੁਕਸਾਨ ਕਵਰ ਕਰਨ ਦੇ ਲਈ ਇੱਥੇ ਅਸੀਂ ਰੋਣਾ ਪਿੱਟਣਾ ਭਈ ਸਾਨੂੰ ਦਿਓ ਸਾਡੇ ਪੱਲੇ ਕੱਖ ਨਹੀਂ ਗਾ, ਤੇ ਇੱਥੇ ਵੀ ਮਸ਼ਹੂਰੀ ਕਰਨ ਲੱਗੇ ਆਪਣੀ, ਦੱਸੋ ਹੈ
2: ਉਹੀ ਚੱਕਰ ਆ ਨਾ ਜੀ। ਨੋ ਡਾਊਟ ਕਿ ਬਿਨਾਂ ਦੇਖੇ ਹੀ ਜਿਹੜਾ ਹੈਗਾ ਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ, ਫੇਰ ਬਹੁਤ ਵਧੀਆ ਬੋਲੇ ਜੀ ਉੱਥੇ, ਉਹ ਬੋਲਣਾ ਥੋੜਾ ਉੱਥੇ ਕੋਈ ਜਿਹੜਾ ਹੈਗਾ ਆ ਇਲੈਕਸ਼ਨ ਦਾ ਥੋੜਾ ਹੈਗਾ ਆ ਜੀ, ਉੱਥੇ ਤਾਂ ਇਹ ਸੀਗਾ ਵੀ ਉੱਥੇ ਆਪਣਾ ਜਿਹੜਾ ਇਹ ਆ ਵੀ ਭਾਈ ਜਿਹੜਾ ਕੀ ਕਹਿੰਦੇ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਵੀ ਚੰਗਾ ਚੱਕ ਕੇ ਦਿਖਾਉਣਾ ਚਾਹੀਦਾ ਭਾਈ ਸਾਡੇ ਕੋਲ ਹੈ ਨੀ, ਅਸੀਂ ਤੰਗ ਹੋ ਚੁੱਕੇ ਆ ਹੈਜੀ, ਅਸੀਂ ਮੁਲਾਜ਼ਮਾਂ ਦਾ ਡੀਏ ਨੀ ਦੇ ਸਕਦੇ ਪਏ ਤੇ ਅਸੀਂ ਹਾਈ ਕੋਰਟ ਦੇ ਵਿੱਚ ਐਫੀਡੈਵਿਟ ਫਾਈਲ ਕੀਤਾ ਆ ਕਿ ਅਸੀਂ ਜਿਹੜਾ ਹੈਗਾ ਆ ਡੈਟ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੇ ਹੈਗੇ ਆ ਜੀ, ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਹੀ ਉਹਨਾਂ ਹੈੱਡ ਥੱਲੇ ਪੈਸੇ ਵੱਧ ਆਣੇ ਸੀ।
0: ਬਿਲਕੁਲ ਹੈ ਜੀ,
2: ਉਹ ਜਿਹੜੇ ਹੈੱਡ ਥੱਲੇ ਪੈਸੇ ਮਿਲਣੇ ਸੀ ਉੱਥੇ ਤਾਂ ਤੁਸੀਂ ਆਪਣੀਆਂ ਡੀਗਾਂ ਪਾ ਰਹੇ, ਤੁਸੀਂ ਕਹੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਐਜੂਕੇਸ਼ਨ ਚ ਬਹੁਤ ਵਧੀਆ ਕਰ ਦਿੱਤਾ, ਹੈਲਥ ਚ ਬਹੁਤ ਵਧੀਆ ਕਰ ਦਿੱਤਾ ਹੈ ਜੀ, ਅਗਲੇ ਕਹਿੰਦੇ ਠੀਕ ਆ ਫਿਰ ਇਹਨਾਂ ਨੂੰ ਤਾਂ ਲੋੜ, ਜਿਹੜੇ ਵਿਚਾਰੇ ਗਰੀਬ ਸਟੇਟਾਂ ਹੈਗੀਆਂ ਉਹਨਾਂ ਨੂੰ ਦੇ ਦਿੰਦੇ ਆ,
0: ਜਿਹੜੇ ਤੁਹਾਡੇ ਤੋਂ ਥੱਲੇ ਪਾਈ ਉਹਨਾਂ ਦਾ ਹੱਕ ਬਣਦਾ ਅਗਲੇ ਦਾ ਕਹਿਣਗੇ ਫਿਰ। ਬਿਲਕੁਲ ਨਾਲੇ ਪੰਜਾਬੀ ਜੀ ਸਰਬੱਤ ਦਾ ਭਲਾ ਕਰਨ ਵਾਲੇ ਨੇ ਉਹ, ਇਹ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਇਹਨਾਂ ਦਾ।
2: ਠੀਕ ਹੈ ਤੁਸੀਂ ਸਮੱਸਿਆਵਾਂ ਆਪਣੀਆਂ ਉਹਨਾਂ ਨੂੰ ਦੱਸੀਆਂ ਹੈਗੀਆਂ, ਉਹ ਸਮੱਸਿਆਵਾਂ ਦਾ ਜਿਹੜਾ ਹੈਗਾ ਵੀ ਹਾਂਜੀ ਸਪੈਸ਼ਲ ਸਟੇਟਸ ਉਹ ਤਾਂ ਇੱਕ ਸਪੈਸ਼ਲ ਮਿਲੂਗਾ ਜੋ ਅੱਜ ਮਿਲਣਾ ਸੀਗਾ ਜਿਹਦੇ ਵਿੱਚ ਮਿਲਣਾ ਚਾਹੀਦਾ ਹੈਗਾ ਸੀ, ਜਿਹੜੇ ਹੈੱਡ ਥੱਲੇ ਉੱਥੇ ਤੁਸੀਂ ਜਿਹੜਾ ਹੈਗਾ ਆ ਸ਼ਟ ਡਾਊਨ ਕਰਕੇ ਆ ਗਏ
0: ਆ
2: ਦਰਵਾਜ਼ਾ
0: ਜੀ।
2: ਸੋ ਇਸ ਕਰਕੇ ਜਿਹੜਾ ਆ ਨਾ ਸਮਝੀ ਜਿਹੜੀ ਆ ਨਾ ਸਰ ਉਹ ਪਤਾ ਨੀ ਕੀ ਚੱਕਰ ਹੈਗਾ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਕੋਈ ਸਲਾਹਕਾਰ ਜਿਹੜੇ ਹੈਗੇ ਆ ਕੋਈ ਐਕਸਪੀਰੀਅੰਸ ਜਿਹੜੇ ਹੈਗੇ ਆ ਉਹਨਾਂ ਤੋਂ ਰਾਇ ਲੈ ਲਿਆ ਕਰੋ ਜੀ
0: ਜੀ।
2: ਜੇ ਤੁਸੀਂ ਇਹੋ ਜਿਹੀ ਮੀਟਿੰਗ ਤੇ ਜਾਣਾ ਆ ਵੀ ਜਿੱਥੋਂ ਤੁਸੀਂ ਹਾਲਾਂਕਿ ਮੈਨੂੰ ਨੀ ਪਤਾ ਵੀ ਬਿਊਰੋਕਰੇਸੀ ਵੀ ਇਹਨਾਂ ਨੂੰ ਸਹੀ ਗਾਈਡ ਕਰਦੀ ਕਿ ਨਹੀਂ ਕਰਦੀ
0: ਜੀ, ਬਿਲਕੁਲ ਹੈ ਜੀ,
2: ਕਿਉਂਕਿ ਉਹਨਾਂ ਨੂੰ ਪਤਾ ਹੀ ਹੈਗਾ ਨਾ ਵੀ ਹਾਂ ਜੀ ਉੱਥੇ ਜਿਹੜਾ ਆ ਵੀ ਇੱਕ ਨਿਯਮ ਬਣ ਗਿਆ ਆ ਵੀ ਜਿਹੜੀਆਂ ਸਟੇਟਾਂ ਦੇ ਉੱਤੇ ਜਿਹੜਾ ਹੈਗਾ ਆ ਵੀ ਕੰਮ ਹੋਣ ਵਾਲਾ ਆ ਉੱਥੇ ਪੈਸੇ ਜ਼ਿਆਦਾ ਦਿੱਤੇ ਜਾਣ, ਜਿਹੜੀਆਂ ਸਟੇਟਾਂ ਜਿਹੜੀਆਂ ਆ ਉਹ ਪ੍ਰੋਗਰੈਸ ਕਰ ਗਈਆਂ ਆ ਉੱਥੇ ਜਿਹੜਾ ਆ ਪੈਸੇ ਘਟਾ ਤੇ ਜਾਣ ਜੀ
0: ਜੀ।
2: ਸੋ ਇਹਨਾਂ ਨੂੰ ਮਤਲਬ ਉਸ ਚੀਜ਼ ਦਾ ਪਤਾ ਹੀ ਨੀ, ਇਲਮ ਹੀ ਹੈ ਨੀ ਜੀ ਇਸ ਚੀਜ਼ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ ਸਪੈਸ਼ਲ ਸਟੇਟਸ ਦਾ ਜਿਹੜਾ ਹੈਗਾ ਆ ਉਹ ਅੱਗੇ ਪਿੱਛੇ ਵੀ ਮੰਗ ਰੱਖੀ ਜਾ ਸਕਦੀ ਹੈ ਨੀਤੀ ਆਯੋਗ ਦੇ ਵਿੱਚ ਤਾਂ ਜਿਹੜਾ ਹੈਗਾ
0: ਜਿਹੜੇ ਜਿਹੜੇ ਹੈੱਡ ਥੱਲੇ ਪੈਸੇ ਮਿਲਣੇ ਆ ਸਪੈਸ਼ਲ
2: ਸਟੇਟਸ
0: ਨੂੰ ਆ ਕੇ ਕਿ ਉਹ ਉਹਨੇ ਕਿਹੜਾ ਦੁੱਧ ਦੇਣਾ ਕੀ ਕਰਾ ਲੈਣਗੇ ਉਹਦੇ
2: ਸਰ ਉਹਦੇ ਲਈ ਜੋ ਫੰਡ ਮਿਲਣੇ ਹੁੰਦੇ ਆ
0: ਹਾਂਜੀ
2: ਫੰਡ ਮਿਲਣੇ ਹੁੰਦੇ ਆ ਫੰਡ ਤੋਂ ਸਪੈਸ਼ਲ ਫੰਡ ਜਿਹੜੇ ਆ ਉਹ ਤਾਂ ਅੱਗੇ ਵੀ ਜਾ
0: ਜੀ
2: ਗੱਲ
0: ਥੋੜੀ ਜੀ ਕਰ ਲੋ ਹਾਂਜੀ
2: ਹਾਂਜੀ
0: ਜੀ
2: ਰੁਕਦਾ ਤੇ ਮੈਂ ਠੀਕ ਹੈ ਸਰ
0: ਹੁਣ ਠੀਕ ਹੈ ਜੀ ਹਾਂਜੀ ਕੰਟੀਨਿਊ
2: ਮੈਂ ਵਾਈਫਾਈ ਦੇ ਕੋਲ ਚਲ ਜਾਂਦਾ ਥੋੜਾ
0: ਠੀਕ ਹੈ ਜੀ
2: ਹਾਂਜੀ ਠੀਕ ਹੈ ਜੀ ਹਾਂਜੀ ਭਾਰਾ ਸਾਹਿਬ
0: ਹਾਂਜੀ ਕੰਟੀਨਿਊ ਪਲੀਸ
2: ਅਗਲੀ ਖਬਰ ਹਾਂਜੀ ਅਗਲੀ ਖਬਰ ਤੇ ਆਈਏ ਜੀ ਸਿੱਖ ਸਿਆਸਤ ਦੀ ਸਿੱਖ ਸਿਆਸਤ ਦੀ ਤਾਂ ਇਹ ਹੈਗੀ ਆ ਜੀ ਵੀ ਅੱਜ ਤੱਕ ਦਾ ਤਾਂ ਇਹ ਅਸੂਲ ਰਿਹਾ ਹੈਗਾ ਆ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਕਿਸੇ ਕੋਰਟ ਦੇ ਵਿੱਚ ਅਪੀਅਰ ਨਹੀਂ ਹੋਣਗੇ
0: ਜੀ
2: ਹਾਂਜੀ ਚਾਹੇ ਉਹ ਸਾਬਕਾ ਵੀ ਹੋ ਜਾਂਦੇ ਸੀ ਉਹ ਆਪਣੀ ਐਗਜ਼ਾਮਸ਼ਨ ਇਸ ਚੀਜ਼ ਦੇ ਉੱਤੇ ਕਰਾਉਂਦੇ ਹੁੰਦੇ ਸੀ ਜੀ ਵੀ ਭਾਈ ਨਾ ਆਪਾਂ ਪੇਸ਼ ਹੋਣਾ ਕਿਤੇ ਨਾ ਇਹ ਤਾਂ ਜਿੱਦਣ ਇਹਨਾਂ ਨੇ ਪਹਿਲਾਂ ਜਿਹੜਾ ਹੈਗਾ ਵਿਜ਼ਟਰ ਗੈਲਰੀ ਦੇ ਵਿੱਚ ਜਾ ਕੇ ਬੈਠੇ ਸੀ ਨਾ ਜੀ
0: ਜੀ
2: ਜਿੱਦਣ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈਗਾ ਬੇਅਦਬੀ ਵਾਲਾ ਉਦਣ ਇਹ ਵਿਜ਼ਟਰ ਗੈਲਰੀ ਦੇ ਵਿੱਚ ਬੈਠੇ ਸੀ ਉਦਣ ਵੀ ਜਿਹੜਾ ਆ ਕਿੰਤੂ ਹੋਇਆ ਸੀਗਾ ਉਦਣ ਇਹਨਾਂ ਦੇ ਮੀਡੀਏ ਨੇ ਬਹੁਤਾ ਨਹੀਂ ਸੀਰੀਅਸਲੀ ਲਿਆ
0: ਜੀ
2: ਉਹ ਵੀ ਇਹਨਾਂ ਦਾ ਜਾਣਾ ਉੱਥੇ ਉਚਿਤ ਨਹੀਂ ਸੀ
0: ਜੀ
2: ਹੁਣ ਜਿਹੜਾ ਹੈਗਾ ਆ ਕਿ ਇੱਕ ਦੇਖੋ ਮੈਨੂੰ ਨੀ ਉਮੀਦ ਵੀ ਇਹ ਜਿਹੜਾ ਆ ਸਿਰਫ 161 ਦੇ ਬਿਆਨ ਇਹਨਾਂ ਨੇ ਦੇ ਦਿੱਤੇ ਆ ਜੀ
0: ਜੀ
2: ਮੈਨੂੰ ਨੀ ਲੱਗਦਾ ਕਿ ਇਹ ਇਹਨਾਂ ਦੀ ਗਵਾਹੀ ਜਿਹੜੀ ਆ ਕੋਰਟ ਦੇ ਵਿੱਚ ਕਰਵਾਈ ਜਾਊਗੀ
0: ਜੀ
2: ਕਿਉਂਕਿ ਜੇ ਇਹ ਗਵਾਹੀ ਵਾਸਤੇ ਆਪਣੇ ਆਪ ਨੂੰ ਪੇਸ਼ ਕਰਾਉਣਗੇ ਤੇ ਫਿਰ ਨਾਲ ਇਹਨਾਂ ਦਾ ਫਿਰ ਕ੍ਰੋਸ ਐਗਜ਼ਾਮੀਨੇਸ਼ਨ ਵੀ ਹੋਣਾ
0: ਜੀ
2: ਭਾਰੇ ਸਾਹਿਬ ਇਹ ਕਨਫੈਸ਼ਨ ਕਦੀ ਵੀ ਕਨਫੈਸ਼ਨ ਨਹੀਂ ਮੰਨਿਆ ਜਾਂਦਾ ਹੁੰਦਾ ਜਿਹੜਾ ਬਾਹਰ ਇਸ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਕੋਲ ਬੰਨਿਆ ਹੁੰਦਾ ਇਹ ਉਸ ਵੇਲੇ ਕਿਸ ਹਸਤੀ ਦੇ ਵਿੱਚ ਸੀਗੇ ਜਦੋਂ ਸੁਖਬੀਰ ਬਾਦਲ ਹੁੜੀ ਇਹਨਾਂ ਕੋਲ ਪੇਸ਼ ਹੋਏ ਆ
0: ਜੀ
2: ਜਿਹੜਾ ਲੀਗਲ ਕਨਫੈਸ਼ਨ ਵੀ ਹੁੰਦਾ ਨਾ ਜੀ ਕੋਰਟ ਦੇ ਵਿੱਚ ਵੀ ਕਨਫੈਸ਼ਨ ਹੁੰਦਾ ਆ ਨਾ ਜੀ ਉਹ ਵੀ ਵੇਗ ਕਨਫੈਸ਼ਨ ਨਹੀਂ ਹੁੰਦਾ ਜਿੱਦਾਂ ਇੱਦਾਂ ਕਰਾਇਆ ਹੈਗਾ ਜੀ ਵੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਣਾ ਆ ਜੋ ਵੀ ਤੋਹਮਤਾਂ ਲੱਗਦੀਆਂ ਆਪਣੀ ਝੋਲੀ ਪਾਉਣਾ ਹੈਗਾ ਜੀ
0: ਨਾਲੇ ਸੈਣੀ ਸਾਹਿਬ ਇੱਕ ਚਲੋ ਤੁਹਾਡੀ ਗੱਲ 'ਚ ਥੋੜ੍ਹਾ ਵਾਧਾ ਕਰਦਾ ਤੁਸੀਂ ਚਲੋ ਗੱਲ ਕੀਤੀ ਵੀ ਸੀ ਸਵੇਰੇ ਕਿ ਚਾਹੇ ਉਹ ਚਰਚ ਹੈ ਅਤੇ ਚਾਹੇ ਆਪਣੇ ਮਸਜਿਦ ਦੇਖ ਲਓ ਅਤੇ ਚਾਹੇ ਕੋਈ ਵੀ ਧਰਮ ਆ ਉਹ ਸੀਕ੍ਰੇਟ ਟੋ ਅਤੇ ਆਪਣੇ ਤਾਂ ਚਲੋ ਪਬਲਿਕ ਤੌਰ ਦੇ ਉੱਤੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਹੁੰਦੀ ਹੈ ਉਹ ਤਾਂ ਇੱਕ ਪਬਲਿਕ ਤੌਰ ਦੇ ਉੱਤੇ ਸਾਰਾ ਕੁਝ ਹੋ ਜਾਂਦਾ ਜੀ ਪਰ ਚਰਚ ਦੇ ਵਿੱਚ ਸਿਰਫ ਅਤੇ ਸਿਰਫ ਉੱਥੇ ਦਾ ਜਿਹੜਾ ਪੋਪ ਹੈ ਤੇ ਜਿਹੜਾ ਵਿਅਕਤੀ ਨੇ ਜੇ ਕੋਈ ਉਹਨੇ ਉਹਦੇ ਤੋਂ ਗਲਤੀ ਹੋ ਗਈ ਹੈ ਜਾਂ ਇੱਥੇ ਵੀ ਸਾਡੇ ਫਿਨਲੈਂਡ ਦੀ ਵੀ ਗੱਲ ਕਰਾਂ ਤੇ ਇਸ ਤਰ੍ਹਾਂ ਦੇ ਕੁਝ ਧਰਮਾਂ ਦੇ ਵਿੱਚ ਮੰਨਣ ਵਾਲੇ ਲੋਕ ਹੈਗੇ ਨੇ ਜਿਹੜੇ ਮਤਲਬ ਕਿ ਉਹ ਕਹਿੰਦੇ ਆ ਕਿ ਸੌਰੀ ਮੰਗ ਲਓ ਨਾਲ ਦੀ ਨਾਲ, ਕਿੱਡੀ ਵੀ ਵੱਡੀ ਤੋਂ ਵੱਡੀ ਗਲਤੀ ਨਾ ਕਿਉਂ ਨਾ ਹੋਈ ਹੋਵੇ ਤੁਹਾਡੇ ਤੋਂ, ਤੇ ਉਹ ਗਲਤੀ ਮੰਨ ਲੈਂਦੇ ਨੇ ਤੇ ਉਹ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਜੀ। ਪਰ ਆ ਸਿਸਟਮ ਜਿਹੜਾ ਇਹ ਹੁਣ ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਉਹੋ ਹੀ ਸਿਸਟਮ ਹੈਗਾ ਆ ਵੀ ਗਲਤੀ ਕਬੂਲ ਕਰ ਲਓ ਆਪਣੇ ਰੱਬ ਦੇ ਮੂਹਰੇ ਆ ਕੇ, ਹੈ ਨਾ, ਠੀਕ ਆ, ਗੱਲ ਉੱਥੇ ਸਮਾਪਤ ਹੋ ਜਾਂਦੀ ਹੈ। ਪਰ ਇਹ ਐਡਾ ਵੱਡਾ ਵਿਵਾਦ ਇੰਨਾ ਕੁਝ ਹੋਣ ਤੋਂ ਬਾਅਦ ਵੀ ਕਿਉਂ ਖਿੱਚੋਤਾਣ ਕੀਤੀ ਜਾ ਰਹੀ ਹੈ ਕਿ ਹੋਰ ਕੋਈ ਪੰਜਾਬ ਦੇ ਵਿੱਚ ਮੁੱਦਾ ਨਹੀਂ ਗਾ। ਕੱਲ੍ਹ ਮੈਂ ਇੱਕ ਖਬਰ ਕੀਤੀ ਸੀ ਕਿਸਾਨਾਂ ਦੇ ਮਤਲਬ ਕਿ 34,000 ਕਿ 36,000 ਆਪਣੇ ਰੂਪਨਗਰ ਦੀ ਗੱਲ ਸੀਗੀ, ਅਤੇ ਉਹਦੇ ਵਿੱਚ ਸਿਰਫ 9,500 ਜਿਹੜੇ ਨੇ ਕਿਸਾਨੀ ਕਾਰਡ ਜਿਹੜੇ ਬਣੇ ਨੇ, ਜੇ ਉਹ ਨਹੀਂ ਬਣਨਗੇ ਤਾਂ ਤੁਹਾਨੂੰ ਖਾਦ ਨਹੀਂ ਮਿਲਣੀ, ਅਤੇ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ, ਅਤੇ ਮਤਲਬ ਕਿ ਵੱਧ ਪਾ ਰਹੇ ਹੋ ਖਾਦਾਂ, ਇਸ ਕਰਕੇ ਉਹ ਤੁਹਾਡੀ ਜਿਹੜੀ ਆ ਫਰਦ ਲੱਗੇਗੀ ਖੇਤਾਂ ਦੀ ਨਾਲ ਜ਼ਮੀਨ ਦੀ, ਵੀ ਕਿੰਨਾ ਰਕਬਾ ਆ ਉਸ ਹਿਸਾਬ ਦੇ ਨਾਲ ਖਾਦ ਜਿਹੜੀ ਦਿੱਤੀ ਜਾਏਗੀ ਕਿ ਇੰਨੀ ਹੀ ਬਹੁਤ ਹੈ, ਅਤੇ ਉਹ ਸਾਰੀਆਂ ਚੀਜ਼ਾਂ ਕਿ ਉਹ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ।
2: ਉਹਤੇ ਵੀ ਮੈਂ ਆਉਂਦਾ ਹੈਗਾ ਆ ਜੀ, ਜਿਹੜੀ ਚੀਜ਼ ਚਾਹੀਦੀ ਹੈਗੀ ਆ ਨਾ ਜੀ, ਉਹ ਮੈਂ ਦੱਸਿਆ ਸੀਗਾ ਕਿ ਇਹ ਜਿਹੜੀਆਂ ਸਟੇਟਮੈਂਟ ਹੁੰਦੀਆਂ ਨਾ ਜੀ, ਮੈਂ ਤਾਂ ਕੋਰਟ ਦੀ ਗੱਲ ਕਹੀ ਆ ਵੀ ਕੋਰਟ ਦੇ ਵਿੱਚ ਜਿਹੜਾ ਆ ਉਹਨਾਂ ਚਿਰ ਤੱਕ ਕਨਫੈਸ਼ਨ ਜਿਹੜਾ ਆ ਉਹ ਮੰਨਿਆ ਨਹੀਂ ਜਾਂਦਾ ਜਦ ਤੱਕ ਉਹ ਸਪੈਸੀਫਿਕ ਪੁੱਟਾ ਉਹਨੂੰ ਕੁਐਸਚਨ ਪੁੱਟ ਕੀਤਾ ਜਾਂਦਾ, ਕਿੰਨੀ ਤਰੀਕ ਦੀ ਗੱਲ ਆ ਜੀ, ਇੰਨੀ ਤਰੀਕ ਦੀ ਗੱਲ ਆ, ਇੰਨੇ ਵਜੇ ਮੈਂ ਆਹ ਆਰਡਰ ਦੇ ਕੇ ਆਹ ਬੰਦੇ ਜਿਹੜੇ ਹੈਗੇ ਆ ਉਹ ਪੁਲੀ ਜਿਹੜੀ ਚਲਵਾਉਣ ਦਾ ਹੁਕਮ ਦਿੱਤਾ ਸੀ, ਉਸ ਪੁਲੀ ਦੇ ਵਿੱਚ ਆਹ ਬੰਦੇ ਹੋਏ ਸੀ, ਮੈਂ ਉਹ ਜਿਹੜਾ ਹੈਗਾ ਗਿਲਟੀ ਫੀਲ ਕਰਦਾ ਹੈਗਾ ਆ, ਉਹ ਮੇਰੇ ਦੁਆਰਾ ਕੀਤਾ ਗਿਆ ਕੰਮ। ਮਤਲਬ ਏਦਾਂ ਵੇਗ ਨਹੀਂ ਹੁੰਦਾ ਜੀ ਵੀ ਮੈਂ ਜਿਹੜੇ ਹੈਗਾ ਆ ਸਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਹੋਈਆਂ ਕਤਾਈਆਂ ਉਹਨਾਂ ਦੀ, ਉਹ ਬੰਦਾ ਪੇਸ਼ ਕਿੱਥੇ ਹੋਇਆ ਆ ਤੁਸੀਂ ਦੇਖੋ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ। ਹਾਂਜੀ, ਇਹ ਇਹ ਇਹ ਸਟੇਟਮੈਂਟ ਪ੍ਰਿਵਿਲੇਜਡ ਸਟੇਟਮੈਂਟ ਹੁੰਦੀਆਂ ਸਰ, ਸਾਡੇ ਕੋਲ ਆ ਕੇ ਮੁਲਜ਼ਮ ਜਿਹੜਾ ਆ ਆ ਕੇ ਐਡਮਿਟ ਕਰ ਜਾਂਦਾ ਹੈਗਾ ਆ ਕਿ ਮੈਂ ਭਾਈ ਏਦਾਂ ਕਰਕੇ ਕਤਲ ਕੀਤਾ ਆ ਜੀ, ਮੈਂ ਉਸ ਕੇਸ ਦੇ ਵਿੱਚ ਬਤੌਰ ਵਕੀਲ ਮੈਂ ਗਵਾਹ ਨਹੀਂ ਹੋ ਸਕਦਾ ਜੀ, ਕਿਉਂਕਿ ਇਹ ਵਾਈਫ ਨੂੰ ਬੰਦਾ ਆ ਕੇ ਜਿਹੜਾ ਹੈਗਾ ਆ ਦੱਸ ਦਿੰਦਾ ਹੈਗਾ ਆ ਕਿ ਮੈਂ ਉੱਥੇ ਫਲਾਨੇ ਬੰਦੇ ਦਾ ਮਰਡਰ ਕਰਿਆ ਹੈਗਾ ਆ ਜੀ, ਉਹ ਵਾਈਫ ਜਿਹੜੀ ਹੈਗੀ ਆ ਉਹ ਗਵਾਹ ਨਹੀਂ ਬਣ ਸਕਦੀ, ਕਿਉਂਕਿ ਕੁਛ ਇੱਕ ਰਿਸ਼ਤਿਆਂ ਨੂੰ ਪ੍ਰਿਵਿਲੇਜਡ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਵਿੱਚ ਰੱਖਿਆ ਗਿਆ,
0: ਅਸੈਪਟ ਨਹੀਂ ਕੀਤਾ ਜਾਂਦਾ ਜੀ, ਖਾਸ ਕਰਕੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਆ, ਤੁਸੀਂ ਉਹਦੀ ਗਾਰੰਟੀ ਨਹੀਂ ਪਵਾ ਸਕਦੇ ਇਦਾਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਦੀ। ਜੀ
2: ਉਹ ਇਸੇ ਤਰੀਕੇ ਪ੍ਰਿਵਿਲੇਜਡ ਜਿਹੜੀ ਹੈਗੀ ਆ ਸਟੇਟਮੈਂਟ ਆ ਵੀ ਹਾਂ ਜੀ ਵੀ ਕੁਛ ਇੱਕ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਜਾ ਕੇ ਬੰਦਾ ਵਿਦਆਊਟ ਐਨੀ ਹੈਜੀਟੇਸ਼ਨ ਆਪਣੀ ਜਿਹੜੀ ਮਾਇੰਡ ਦੀ ਸਿਚੁਏਸ਼ਨ ਆ ਉਹਨੂੰ ਸਾਰਾ ਦੱਸ ਸਕਦਾ ਜੀ। ਇਹ ਚੀਜ਼ ਮੈਂ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਦੱਸੀ ਸੀ ਵੀ ਭਾਈ ਦੇਖੋ ਹੁਣ ਤੁਹਾਡੇ ਚਰਚ ਦੇ ਵਿੱਚ ਆ, ਚਰਚ ਦੇ ਵਿੱਚ ਜਿਹੜਾ ਆ ਕਨਫੈਸ਼ਨ ਕਰਦਾ ਆ ਕੇ ਬੰਦਾ ਜਿਹੜਾ ਆ ਪਾਦਰੀ ਉਹਦੀ ਸ਼ਕਲ ਨਹੀਂ ਦੇਖਦਾ ਤਦੀ ਉਹ ਪੜਦਾ ਕਰ ਲੈਂਦਾ ਆ ਵੀ ਕੌਣ ਬੰਦਾ ਆ ਰਿਹਾ ਕੌਣ ਨਹੀਂ ਆ ਰਿਹਾ। ਹਾਂਜੀ, ਉਹ ਆ ਕੇ ਸਪਸ਼ਟ ਦੱਸ ਦਿੰਦਾ ਜੀ ਮੇਰੇ ਕੋਲੋਂ ਆਹ ਗੁਨਾਹ ਹੋਇਆ ਹੈਗਾ ਆ, ਪਾਦਰੀ ਉਹਨੂੰ ਗਾਈਡ ਕਰਦਾ ਬੇਟਾ ਵੀ ਤੂੰ ਅੱਗੇ ਵਾਸਤੇ ਜਿਹੜਾ ਹੈਗਾ ਆ ਇਸ ਦੌੜਨ ਲਈ ਮੈਂ ਤੇਰੇ ਕੋਲ ਪ੍ਰੇਅਰ ਕਰੂੰਗਾ, ਅੱਗੇ ਵਾਸਤੇ ਇਹੋ ਜਿਹਾ ਗੁਨਾਹ ਨਾ ਕਰੀ, ਬਸ ਉਹ ਦੈਟਸ ਆਲ। ਉਹਦਾ ਉਹ ਮਤਲਬ ਨੀ ਕਿ ਉਸ ਕਨਫੈਸ਼ਨ ਨੂੰ ਪਾਦਰੀ ਜਿਹੜਾ ਜਾ ਕੇ ਤੇ ਉੱਥੇ ਸਟੇਟਮੈਂਟ ਦਊਗਾ ਜੀ ਕਿਤੇ ਪਰਚਾ ਦਰਜ ਹੋਇਆ ਜੀ ਜਿੱਦਾਂ ਮਰਜ਼ੀ ਵੀ ਹਾਂ ਜੀ ਮੇਰੇ ਕੋਲ ਬੰਨਿਆ ਸੀ ਜੀ, ਉਹ ਇਨਐਡਮਿਸੀਬਲ ਇਨ ਐਵੀਡੈਂਸ ਹੈ ਸਰ
0: ਜੀ।
2: ਜੇ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰਨਾ ਹੋਵੇ ਤੇ ਭਾਈ ਪਹਿਲੀ ਗੱਲ ਕਿ ਉਹ ਜਿਹੜੇ ਹੈਗੇ ਆ ਤੂੰ ਜਿਹੜਾ ਆ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਆ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਵੀ ਮੈਨੂੰ ਐਪਰੀਹੈਂਸ਼ਨ ਆ ਜੀ,
0: ਜੀ
2: ਲੇਟਰ ਔਨ ਤੂੰ ਵਿਦਡਰਾ ਕਰ ਲਈ ਜੀ।
0: ਜੀ
2: ਦੂਜੀ ਚੀਜ਼ ਵੀ ਜਿਹੜੀ ਫਿਰ ਤੇਰੇ ਕੋਲ ਕਿਹੜੀ ਅਥਾਰਟੀ ਹੈਗੀ ਸੀ, ਲੀਗਲ ਅਥਾਰਟੀ ਸੀ ਜਿਹਦੇ ਨਾਲ ਤੇਰੇ ਕੋਲ ਆ ਕੇ ਕਨਫੈਸ਼ਨ ਜਿਹੜਾ ਕਰਨਾ ਆ ਉਹ ਬਾਇੰਡਿੰਗ ਹੈਗਾ ਆ ਜੀ।
0: ਜੀ
2: ਹੈ ਜੀ, ਇਹ ਤਾਂ ਸਾਰੀਆਂ ਇੱਕ ਧਾਰਮਿਕ ਮਾਨਤਾਵਾਂ ਆ, ਧਾਰਮਿਕ ਮਰਿਆਦਾ ਆ
0: ਜੀ।
2: ਹੈ ਜੀ, ਤੇਰੇ ਕੋਲ ਕੀ ਕਿਹੜੀ ਅਥਾਰਟੀ, ਤੂੰ ਕਿਹੜੇ ਮਤਲਬ ਪੀਸੀਐਸ ਕੀਤੀ ਸੀ ਜਿਹੜਾ ਤੂੰ ਸਜ਼ਾ ਜਿਹੜੀ ਆ ਦੇ ਸਕਦਾ ਸੀ, ਤੂੰ ਕਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਸੀ
0: ਜੀ,
2: ਆਇਆ ਤੈਨੂੰ ਜਿਸ ਐਕਟ ਨੇ ਜਾਂ ਜਿਸ ਮਤਲਬ ਮਾਨਤਾਵਾਂ ਨੇ ਜਿਹੜੀ ਆ ਇੰਪਾਵਰ ਕੀਤਾ ਸੀ ਸਜ਼ਾ ਲਾਉਣ ਦੀ, ਉਸ ਬੰਦੇ ਨੂੰ ਜਿਹੜੇ ਉਹਨੇ ਸਜ਼ਾ ਜਿਹੜੀ ਆ ਭੁਗਤੀ ਕਿ ਨਹੀਂ ਭੁਗਤੀ, ਪਰ ਸਰਟੀਫਿਕੇਟ ਤਾਂ ਤੂੰ ਜਾਰੀ ਕੀਤਾ ਆ ਭਾਈ
0: ਜੀ,
2: ਸਰਟੀਫਿਕੇਟ ਇਹਨਾਂ ਦੇ ਹੱਥੋਂ ਜਾਰੀ ਹੋਇਆ ਆ ਵੀ ਹਾਂ ਜੀ ਸੁਖਬੀਰ ਬਾਦਲ ਆਪਣੀ ਸਜ਼ਾ ਭੁਗਤ ਚੁੱਕੇ ਆ,
0: ਭੁਗਤ ਚੁੱਕੇ ਆ, ਬਿਲਕੁਲ ਅਰਦਾਸ ਹੋਈ ਆ ਬਾਅਦ ਦੇ ਵਿੱਚ ਸਾਰਾ
2: ਕੁਝ, ਅਰਦਾਸ ਹੋਈ ਆ ਸਾਰਾ ਕੁਝ ਹੋਇਆ, ਤੁਸੀਂ ਨਾਲ ਰਹਿ ਕੇ ਕਰਾਉਂਦੇ ਰਹੇ ਹੈਗੇ, ਤੁਸੀਂ ਆਪਣਾ ਧਰਮ ਜਿਹੜਾ ਹੈਗਾ ਆ ਉਹਨੂੰ ਲੋਕਾਂ ਦੇ ਵਿੱਚ ਇੱਕ ਮੌਕਰੀ ਬਣਾ ਦਿੱਤਾ,
0: ਬਿਲਕੁਲ ਆ ਜੀ, ਵਿਸ਼ਵਾਸਘਾਤ ਹੋ
2: ਹਾਂਜੀ
0: ਗਿਆ ਜੀ, ਵਿਸ਼ਵਾਸ ਹੀ
2: ਤੁਸੀਂ
0: ਚੱਕ ਹੋ ਜਾਣਾ ਲੋਕਾਂ ਦਾ, ਕੌਣ ਮੰਨੇਗਾ ਉੱਥੇ ਜਾ ਕੇ
2: ਸਰ। ਹਾਸੋਹੀਣੀ ਹੋ ਗਈ ਸਾਰੀ ਪ੍ਰੋਸੈਸ, ਹਾਸੋਹੀਣੀ ਹੋ ਗਈ
0: ਜੀ।
2: ਜੀ ਇਹਦਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਭਾਈ ਅਸੀਂ ਜਿਹੜਾ ਹੈਗਾ ਆ ਵੀ ਆਪਣੇ ਧਰਮ ਨੂੰ ਢਾਹ ਲਾ ਰਹੇ ਆ, ਤੇਰੀ ਗਵਾਹੀ ਨਾਲ ਕੀ ਹੋ ਜਾਊਗਾ, ਕੀ ਉਹ ਫਾਹੇ ਲੱਗ ਜਾਊਗਾ ਜੀ।
0: ਉਹ ਸੋਚਦੇ ਆ ਮੇਰਾ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖ ਹੋ ਜਾਊਗਾ ਜੀ ਇਤਿਹਾਸ ਦੇ।
2: ਨਾਂ ਨਹੀਂ ਲਿਖ ਹੋ ਜਾਊਗਾ ਧਰਮ ਦੇ ਮਾਮਲੇ ਦੇ ਵਿੱਚ, ਇਹਦਾ ਲੌਂਗ ਰਨ, ਇਹਦਾ ਹਿਸਟਰੀ ਆਫ ਸਿੱਖਿਜ਼ਮ ਜਿਹੜਾ ਹੈਗਾ ਆ, ਇਹਨਾਂ ਦਾ ਇਹ ਵੱਡਾ ਵੱਡਾ ਗੁਨਾਹ ਗਿਣਿਆ ਜਾਣਾ ਜੀ।
0: ਬਿਲਕੁਲ ਹੈ ਜੀ,
2: ਤੁਸੀਂ ਕਿਹੜੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੈਗੀ ਜੀ? ਜਿਹੜਾ ਐਕਟ ਉਹਨਾਂ ਨੇ ਅੱਜ ਪਾਸ ਕੀਤਾ ਹੈਗਾ ਆ, ਇਹ ਰੈਟ੍ਰੋਸਪੈਕਟਿਵ ਤਾਂ ਲੱਗਣਾ ਨਹੀਂ ਹੈਗਾ ਜੀ, ਉਹਨਾਂ ਨੇ ਤਾਂ ਉਸੇ ਜਿਹੜਾ ਪੁਰਾਣੇ ਐਕਟ ਦੇ ਮੁਤਾਬਕ ਹੀ ਟਰਾਈ ਹੋਣਾ ਜੀ, ਉਹ ਤਾਂ ਬਰੀ ਹੋ ਗਿਆ ਜੀ। ਤੁਸੀਂ ਆਪ ਜਿਹੜਾ ਹੈਗਾ ਜੀ ਵਿਧਾਨ ਸਭਾ ਚ ਕਿਹਾ ਵੀ ਇਸ ਤਰੀਕ ਤੋਂ ਹੀ ਲਾਗੂ ਹੋਊਗਾ, ਇਹ ਤੋਂ ਅੱਗੇ ਜਿਹੜੀਆਂ ਬੇਅਦਬੀਆਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜਾ ਆ
0: ਲਿਆਂਦਾ
2: ਤਾਂ ਬੇਅਦਬੀਆਂ ਹੁਣ ਹਟ ਗਈਆਂ ਜੀ, ਬੇਅਦਬੀ ਤਾਂ ਅੱਜ ਵੀ ਹੋ ਗਈ,
0: ਅੱਜ ਵੀ ਹੋਈ। ਬਿਲਕੁਲ ਹੈ ਜੀ,
2: ਉਹਦੇ ਵਿੱਚ ਵੀ ਉਹ ਬੰਦਾ ਕਹਿੰਦਾ ਹੈਗਾ ਆ ਵੀ ਮੈਂ ਉਹਨੇ ਜਿਹੜਾ ਆ ਕੀ ਕੀਤਾ ਹੈਗਾ ਵੀ ਮੱਥਾ ਟੇਕਣ ਲੱਗੇ ਨੇ ਸ਼ਸਤਰਾਂ ਨੂੰ ਛੇੜਿਆ ਜੀ,
0: ਜੀ
2: ਸ਼ਸਤਰਾਂ ਨੂੰ ਹੱਥ ਲਾਇਆ, ਉਹ ਪਤਾ ਨਹੀਂ ਹੈਗਾ ਆ ਜੀ ਵੀ ਉਹ ਬੰਦਾ ਕਿੱਦਾਂ ਹੈਗਾ ਕੀ ਆ, ਵੀ ਕਈ ਵਾਰੀ ਨਹੀਂ ਪਤਾ ਹੁੰਦਾ ਜਾ ਕੇ ਪਤਾ ਜਿਹੜਾ ਹੈਗਾ ਆ,
0: ਬਿਲਕੁਲ
2: ਕਈ ਵਾਰੀ ਜਿਹੜਾ ਹਾਂਜੀ ਨਹੀਂ ਪਤਾ, ਹਾਂ ਵੀ ਚੱਕ ਲੈਂਦਾ ਹੈਗਾ
0: ਜੀ,
2: ਹਾਂਜੀ ਤੇ ਉਹਨੇ ਉਹ ਇਸੇ ਚੀਜ਼ ਨੂੰ ਜਿਹੜਾ ਹੈਗਾ ਜਾਂ ਚਲੋ ਠੀਕ ਹੈ ਜੀ, ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਅਸੀਂ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੰਦੇ ਤੇ ਨਾ ਹੀ ਅਸੀਂ ਕਿਸੇ ਨੂੰ ਦੋਸ਼ੀ ਕਹਿੰਦੇ ਆ
0: ਜੀ,
2: ਪਰ ਹਾਂ ਜੀ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਹੈ, ਪਰ ਇਹ ਆ ਵੀ ਬੇਅਦਬੀਆਂ ਰੁਕੀਆਂ ਤਾਂ ਨਹੀਂ ਤੁਹਾਡੇ ਉਸ ਕਾਨੂੰਨ ਬਣਾਉਣ ਨਾਲ ਵੀ,
0: ਨਾਲੇ ਸੈਣੀ ਸਾਹਿਬ ਉਹਦੇ ਵਿੱਚ ਇਹ ਵੀ ਆ ਨਾ ਕਿ ਬੇਅਦਬੀ ਦੀ ਇੱਕ ਐਗਜ਼ਾਮਪਲ ਵੀ ਜਾਂ ਮਤਲਬ ਕਿ ਉਹਦੇ ਵਿੱਚ ਕਿਹੜੀ ਚੀਜ਼ ਦੀ ਬੇਅਦਬੀ ਆ ਉਹ ਵੀ ਤਾਂ ਹੋਣਾ ਚਾਹੀਦਾ ਨਾ, ਹਰ ਚੀਜ਼ ਨੂੰ ਬੇਅਦਬੀ ਦੇ ਨਾਲ ਹੀ ਜੋੜ ਕੇ ਲੱਗਣ ਲੱਗ ਪਏ ਜੀ, ਕਰਨ ਲੱਗ ਗਏ।
2: ਬਿਲਕੁਲ ਜੀ, ਮੰਨ ਲਓ ਉਹਨੇ ਅਜੇ ਜਿਹੜਾ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਪਹੁੰਚ ਹੀ ਨਹੀਂ ਕੀਤੀ ਜੀ ਉਸ ਬੰਦੇ ਨੇ
0: ਜੀ,
2: ਹਾਂਜੀ ਉਹਨੇ ਜਿਹੜਾ ਸ਼ਸਤਰਾਂ ਨੂੰ ਹੱਥ ਲਾਇਆ ਜਾਂ ਸ਼ਸਤਰ ਚੱਕ ਲਿਆ ਜਾਂ ਇੱਦਾਂ ਕਰਕੇ ਹੈਗਾ ਆ, ਉਹ ਜਿਹੜਾ ਆ ਉੱਥੇ ਤੁਸੀਂ ਰੋਕ ਕੇ ਦਬਕਾ ਮਾਰ ਕੇ ਉਹਨੂੰ ਪਿੱਛੇ ਹਟਾ ਵੀ ਹੱਥ ਨਹੀਂ ਲਾਉਣਾ ਬਈ ਚੱਲ ਪਿੱਛੇ ਹਟ ਗਿਆ, ਜੇ ਉਹ ਕੁਛ ਕੋਈ ਉਹ ਤੋਂ ਓਵਰਟ ਐਕਟ ਜਿਹੜਾ ਉਹ ਤੋਂ ਕਰਦਾ ਹੈਗਾ ਆ ਤੇ ਤਾਂ ਉਹਨੂੰ ਪਿੱਛੇ ਕੀਤਾ ਜਾ ਸਕਦਾ ਹੈਗਾ।
0: ਬਿਲਕੁਲ
2: ਇਹ ਛੋਟੀਆਂ ਛੋਟੀਆਂ ਜਿਹੜੀਆਂ ਹੈਗੀਆਂ ਜਦ ਪਹਿਰੇਦਾਰੀ ਉੱਥੇ ਹੈਗੀ ਆ ਤੇ ਉਹ ਉਹਨੇ ਨਾਲ ਜਿਹੜੇ ਹੈਗੇ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ ਨੂੰ।
0: ਸਹੀ ਸਰ, ਮੈਂ ਇੰਨਾ ਖਰਚਾ ਦੇਖਦੇ ਆ ਆਪਾਂ ਹੁੰਦਾ ਆ ਹਰ ਚੀਜ਼ ਦੇ ਉੱਤੇ, ਅੱਜ ਕੱਲ ਜਿਹੜਾ ਐਮੀਨੇਸ਼ਨ ਆ ਗਈਆਂ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਘੱਟੋ ਘੱਟ ਇੰਨੇ ਕਰਿੰਦੇ ਨੇ ਐਸ ਜੀ ਪੀ ਸੀ ਦੇ ਜਾਂ ਦਰਬਾਰ ਸਾਹਿਬ ਦੀ ਗੱਲ ਹੈ ਕਿ ਇੱਕ ਅਸੀਂ ਉੱਥੇ ਜੋ ਰੋਜ਼ ਰੂਟੀਨ ਦੇ ਵਿੱਚ ਹੁੰਦਾ ਹੈ ਉਹਦੀ 2-4 ਮਿੰਟ ਦੀ ਜਿਹੜੀ ਹੈ ਵੀਡੀਓਗ੍ਰਾਫੀ ਕਰਕੇ ਐਡੀਆਂ ਵੱਡੀਆਂ ਵੱਡੀਆਂ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਕਿ ਇੱਕ ਸਕਰੀਨ ਦੇ ਉੱਤੇ ਜਿੱਥੇ ਮੇਨ ਐਂਟਰੀਜ਼ ਹੈਗੀਆਂ ਨੇ ਉਹਦੇ ਉੱਤੇ ਪੂਰੀ ਜਿਹੜੀ ਹੈ ਉਹਦੇ ਉੱਤੇ ਇੱਕ ਚਲਾਈ ਨਹੀਂ ਜਾ ਸਕਦੀ, ਜਿਹੜਾ ਬਾਹਰੋਂ ਜਾਂ ਕੋਈ ਬੋਲੀ ਨਹੀਂ ਸਮਝਦਾ ਜਾਂ ਕੋਈ ਹੋਰ ਧਰਮ ਦਾ ਵਿਅਕਤੀ ਉੱਥੇ ਵਿਜ਼ਿਟ ਕਰਨ ਆਉਂਦਾ ਹੈ ਜਾਂ ਬਾਹਰੋਂ ਗੋਰੇ ਆਉਂਦੇ ਨੇ, ਕਿੱਦਾਂ ਮਤਲਬ ਕਿ ਆਪਾਂ ਪ੍ਰਵੇਸ਼ ਕਰਨਾ ਹੈ, ਕੀ ਸਾਡੀਆਂ ਉਹਦੇ ਉੱਤੇ ਚਾਹੇ ਰੁਮਾਲ ਲੈਣਾ ਹੈ ਚਾਹੇ ਚੁੰਨੀ ਲੈਣੀ ਹੈ, ਹਰ ਤਰ੍ਹਾਂ ਹਰ ਧਰਮ ਦੇ ਲਈ ਮਤਲਬ ਕਿ ਉਹਦਾ ਸਾਰਾ ਕੁਝ ਹੀ ਪ੍ਰੋਸੀਜਰ ਨਹੀਂ ਇੱਕ ਵੀਡੀਓ ਦੇ ਰਾਹੀਂ 2-4 ਮਿੰਟ ਦੀ ਕੀ ਕਰ ਨਹੀਂ ਸਕਦੇ ਜੀ, ਕਿਉਂ ਨਹੀਂ ਕੀਤਾ ਜਾਂਦਾ ਹੈ?
2: ਪਰ ਹੁਣ ਤਾਂ ਟੈਕਨੋਲੋਜੀ ਬਹੁਤ ਹੋ ਗਈ ਹੈਗੀ ਆ, ਹੁਣ ਤਾਂ ਇਹ ਕੀਤਾ ਜਾ ਸਕਦਾ ਹੈਗਾ। ਜਿਹੜੇ ਸੁਝਾਅ ਤਾਂ ਇੱਦਾਂ ਦੇ ਆਉਣੇ ਚਾਹੀਦੇ ਹੈਗੇ ਕਿ ਭਾਈ ਆਹ ਜਿਹੜੀ ਆ ਕਾਉਂਸਲਿੰਗ ਪਹਿਲਾਂ ਬਹੁਤ ਜ਼ਰੂਰੀ ਹੈਗੀ ਆ, ਜੇ ਤੁਸੀਂ ਉੱਥੇ ਲਿਜਾ ਰਹੇ ਕਿਸੇ ਨੂੰ ਜਿੱਦਾਂ ਮਰਜ਼ੀ ਆ।
0: ਬਿਲਕੁਲ
2: ਹਾਂਜੀ, ਅਦਰਵਾਈਜ਼ ਵੀ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਮਝਾਉਣ ਵਾਲੀਆਂ ਆ ਉਹ ਸਾਰਿਆਂ ਨੂੰ ਸਪਰੈਡ, ਇਹ ਇਹਦਾ ਮਤਲਬ ਜਿਹੜਾ ਹੈਗਾ ਆ ਵੀ ਵੱਡੇ ਪੱਧਰ ਤੇ ਹੋਣੀਆਂ ਚਾਹੀਦੀਆਂ ਜੀ ਇਹ ਚੀਜ਼ਾਂ,
0: ਜਾਂ ਉੱਥੇ ਇੱਕ ਤਰ੍ਹਾਂ ਦਾ ਕਹਿ ਲਓ ਕਿ ਇੱਕ ਪ੍ਰਮਾਣਿਤ ਐਸ ਜੀ ਪੀ ਸੀ ਦੇ ਵੱਲੋਂ ਹੀ ਗਾਈਡ ਹੋਣੇ ਚਾਹੀਦੇ ਨੇ ਜੀ ਉੱਥੇ, ਜਿਹੜੇ ਬਾਹਰੋਂ ਕੋਈ ਗਰੁੱਪ ਆਉਂਦੇ ਆ ਜਾਂ ਕੁਝ ਬੰਦੇ ਇੱਕ ਦੋ ਵੀ ਹੈ ਉਹਨਾਂ ਨੂੰ ਮਤਲਬ ਕਿ ਫ੍ਰੀ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਾਲ ਘੁਮਾਉਣ ਦੇ ਲਈ ਵੀ ਤੁਹਾਨੂੰ ਚਲੋ ਤੁਹਾਨੂੰ ਇੱਥੇ ਪਤਾ ਨਹੀਂ ਜਾਂ ਬੋਲੀ ਨਹੀਂ ਆਉਂਦੀ ਜਾਂ ਕਿੱਦਾਂ ਇੱਥੋਂ ਕਿੱਥੇ ਐਂਟਰ ਕਰਨਾ ਹੈ ਉਹ ਨਾਲ ਲਿਜਾਏ ਜਾ ਸਕਦੇ ਆ, ਜਿੱਦਾਂ ਮਤਲਬ ਕਿ ਘੱਟੋ ਘੱਟ 10-15 ਜਾਣਿਆਂ ਦਾ ਗਰੁੱਪ ਬਣਾ ਲਿਆ ਜਾਵੇ ਚਾਹੇ ਉਹ ਵੱਖਰੇ ਵੱਖਰੇ ਕਿਤੇ ਉਹ ਵੀ ਖਿੱਤੇ ਤੋਂ ਆਏ ਹੈ ਤੇ 10-15 ਜਾਣੇ ਇਕੱਠੇ ਕਰਕੇ ਇੱਕ ਗਾਈਡ ਨਾ ਦਿੱਤਾ ਜਾਵੇ ਉੱਥੇ, ਕਿਉਂ ਨਹੀਂ ਕੀਤਾ ਜਾਂਦਾ? ਇੱਦਾਂ ਦੇ ਉਪਰਾਲੇ ਕੀਤੇ ਜਾ ਸਕਦੇ ਆ।
2: ਪਰ ਸਾਹਿਬ ਉੱਥੇ ਰਸ਼ ਬਹੁਤ ਹੁੰਦਾ ਆ, ਹਰ ਇੱਕ ਇੰਡੀਵਿਜੁਅਲ ਦੇ ਉੱਤੇ ਤਾਂ ਨਹੀਂ ਇਹੋ ਜਿਹੀ ਗੱਲ ਹੋ ਸਕਦੀ, ਪਰ ਚਲੋ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਕਿ ਹਾਂਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਇਨੀਸ਼ੀਏਟਿਵ ਤਾਂ ਲੈਣੇ ਚਾਹੀਦੇ ਆ,
0: ਚਾਹੀਦੇ ਨੇ ਜੀ,
2: ਜੇ ਜਿਹਨੂੰ ਨਹੀਂ ਭਾਈ ਜੇ ਤੁਹਾਨੂੰ ਨਹੀਂ ਪਤਾ ਹੈਗਾ ਆ ਮਰਿਆਦਾ ਦਾ ਤੇ ਪਹਿਲਾਂ ਮਰਿਆਦਾ ਦਾ ਪਤਾ ਕਰਕੇ ਫਿਰ ਅੱਗੇ ਜਾਓ
0: ਜੀ।
2: ਬਾਕੀ ਗੁਰੂ ਘਰਾਂ ਦਾ ਵੀ ਆ ਇੱਦਾਂ ਹੀ ਆ ਨਾ ਜੀ, ਬਾਕੀ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਤੁਸੀਂ ਉਸ ਚੀਜ਼ ਤੱਕ ਜਿਹੜਾ ਹੈਗਾ ਤੁਸੀਂ ਉਹਨੂੰ ਕਿੱਥੇ ਤੱਕ ਜਿਹੜਾ ਆ ਉਹਨੂੰ ਲੈ ਕੇ ਜਾਓਗੇ, ਬੇਅਦਬੀ ਨੂੰ ਤੁਸੀਂ ਕਿੱਥੇ ਤੱਕ ਐਕਸਪੈਂਡ ਕਰੋਗੇ ਜੀ?
0: ਬਿਲਕੁਲ ਹੈ,
2: ਇਹ ਤਾਂ ਉਲਟਾ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਜਿਹੜੇ ਫੋਲੋਅਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਦਹਿਸ਼ਤ ਪਾਈ ਆ ਤੁਸੀਂ।
0: ਬਿਲਕੁਲ, ਲੋਕ ਦੂਰ ਹੋ ਰਹੇ ਨੇ ਜੀ ਇਹ ਚੀਜ਼ਾਂ ਤੋਂ। ਬਿਲਕੁਲ
2: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਉਹ ਤਾਂ ਦੇਖਣ ਵਾਲੀ ਗੱਲ ਹੈਗੀ ਆ, ਪਾਰਟ ਆਫ ਇਨਵੈਸਟੀਗੇਸ਼ਨ ਆ ਕਿਸ ਤਰੀਕੇ ਨਾਲ ਹੋਊਗਾ ਜੀ।
0: ਜੀ, ਪਰ ਸੈਣੀ ਸਾਹਿਬ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਾਂ ਪੰਨੂ ਸਾਹਿਬ ਦਾ ਰਵੱਈਆ ਜੋ ਦੇਖਣ ਨੂੰ ਮਿਲ ਰਿਹਾ, ਚਲੋ ਆਪ ਪੱਤਰਕਾਰੀ ਦੇ ਵਿੱਚ ਰਹੇ ਨੇ, ਹਰ ਚੀਜ਼ ਤੋਂ ਪਹਿਲੂ ਤੋਂ ਜਾਣੂ ਨੇ, ਜੋ ਬਿਆਨਬਾਜ਼ੀ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਸਿਆਸੀ ਪੱਧਰ ਦੇ ਉੱਤੇ ਦੇਖਿਆ ਜਾ ਸਕਦਾ, ਪਿਛਲੇ 4 ਸਾਲਾਂ ਦੀ ਸਰਕਾਰ ਬਣੀ ਹੋਈ ਹੈ, ਕਦੋਂ ਦੀ ਬੇਅਦਬੀ ਜਾਂ ਹੋਰ ਸਾਰੇ ਮਾਮਲੇ ਹੋਏ ਨੇ, ਉਹਦੇ ਵਿੱਚ ਕੀ ਕੁਝ ਵਾਪਰਿਆ, ਉਹਦੇ ਵਿੱਚ ਪੁਲਿਸ ਜਾਂ ਲੋਕਲ ਜਿਹੜੇ ਲੋਕ ਸਨ ਜਾਂ ਵੱਖਰੇ ਵੱਖਰੇ ਲੋਕਾਂ ਨੇ ਆ ਕੇ ਧਰਨੇ ਲਾਏ, ਸਾਰਾ ਕੁਝ ਕੀਤਾ, ਕਿ ਉਹਨਾਂ ਦਾ ਪੱਖ ਆਪਾਂ ਛੱਡ ਦੇਵਾਂਗੇ ਕਿ ਉੱਥੇ ਕੀ ਸ਼ਾਂਤਮਈ ਬੈਠਿਆਂ ਦੇ ਉੱਤੇ ਹੀ ਸਾਰਾ ਕੁਝ ਹੋ ਗਿਆ, ਉਹ ਬਹੁਤ ਵੱਡੇ ਸਵਾਲ ਨੇ।
2: ਪਰ ਜਿਹੜਾ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਕਰਦੇ ਪਏ ਹੈਗੇ ਆ, ਨੋ ਡਾਊਟ ਕਿ ਜਿਹੜੀ ਕੁੰਵਰ ਵਿਜੇ ਪ੍ਰਤਾਪ ਤਾਂ ਇਹਨਾਂ ਦਾ ਆਪਣਾ ਸੀ ਨਾ
0: ਜੀ,
2: ਉਹਦੀ ਰਿਪੋਰਟ ਦੇ ਵਿੱਚ ਵੀ ਇਹ ਆਇਆ ਕਿ ਪਹਿਲਾਂ ਜਿਹੜਾ ਆ ਉੱਥੇ ਉਹ ਜਦੋਂ ਮਤਲਬ ਲਾਠੀ ਚਾਰਜ ਹੋਣ ਲੱਗਾ ਹੈਗਾ ਆ, ਉਧਰੋਂ ਵੀ ਜਿਹੜਾ ਆ ਥੋੜੀ ਰਜਿਸਟੈਂਸ ਹੋਈ ਆ, ਥੋੜੀ ਫੋਰਸ ਯੂਜ਼ ਕੀਤੀ ਗਈ ਆ, ਜਿਹੜੇ ਬੰਦੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਸੀ ਉਹਨਾਂ ਨੇ ਵੀ, ਜਿਹਦੇ ਵਿੱਚ ਇੱਕ ਦੋ ਪੁਲਿਸ ਵਾਲੇ ਵੀ ਇੰਜਰਡ ਹੋਏ ਸੀ,
0: ਘੇਰ ਲਏ ਸੀਗੇ ਜੀ ਉਹ ਗਰੁੱਪਾਂ ਦੇ ਵਿੱਚ।
2: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਪੁਲਿਸ ਕੋਲ ਵੀ ਹੋਰ ਕੋਈ ਜਿਹੜਾ ਜ਼ਰੀਆ ਨਹੀਂ ਸੀ, ਤਦੇ DM ਨੇ ਜਿਹੜਾ ਆ ਡਿਸਟ੍ਰਿਕਟ ਮੈਜਿਸਟ੍ਰੇਟ DC ਕੋਲ ਹੀ ਪਾਵਰ ਹੁੰਦੀ ਹੈਗੀ ਆ, ਸਿਰਫ ਗੋਲੀ ਚਲਵਾ ਕੇ ਵੀ ਤਾਂ ਜਿਹੜੇ ਹੈਗੇ ਆ ਅੱਗੇ ਦੀ ਅੱਗੇ ਉਹ ਪਾਵਰ ਡੈਡੀਕੇਟ ਕਰ ਸਕਦਾ, ਐਗਜੈਕਟਿਵ ਮੈਜਿਸਟ੍ਰੇਟ ਦੇ ਉੱਤੇ ਜਿਹੜਾ ਆ ਮੌਕੇ ਦੇ ਉੱਤੇ ਤਹਿਸੀਲਦਾਰ ਵੀ ਗੋਲੀ ਦਾ ਹੁਕਮ ਦੇ ਸਕਦਾ।
0: ਬਿਲਕੁਲ ਹੈ ਜੀ,
2: ਕੋਈ ਰਾਜਸੀ ਨੇਤਾ ਜਿਹੜਾ ਆ ਉਹ ਗੋਲੀ ਦਾ ਹੁਕਮ ਨਹੀਂ ਦਿੰਦਾ ਹੁੰਦਾ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈ।
0: ਆ ਕੋਟਕਪੂਰਾ ਦੀ ਤਾਂ ਆਈ ਗਈ ਹੈ ਜੀ, ਅੱਜ ਮੀਡੀਆ ਨੇ 2-4 ਘੰਟੇ ਪਹਿਲਾਂ ਦੀ ਗੱਲ ਆ, ਉਹਨਾਂ ਨੇ ਕੀਤੀ ਆ, ਨਸ਼ਰ ਕੀਤੀ ਆ, ਜੋ ਕਹਿੰਦੇ ਸੀਕ੍ਰੇਟ ਬਣਿਆ ਹੋਇਆ ਸੀਗਾ।
2: ਭਾਰੇ ਸਵਾਲ ਤਾਂ ਇਹ ਹੈਗਾ ਨਾ ਭਾਰੇ ਸਾਹਿਬ, ਵੀ ਇੱਥੇ ਪੜ੍ਹੇ ਲਿਖੇ ਲੋਕ ਵੀ ਅਨਪੜ੍ਹ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਮਤਲਬ ਉਹ ਇਸੇ ਚੀਜ਼ ਨੂੰ ਵੀ ਹਾਂ ਜੀ ਉੱਥੇ ਸੁਖਬੀਰ ਬਾਦਲ ਮੰਨਿਆ ਸੀਗਾ ਤੇ ਹੁਣ ਕੋਰਟ ਦੇ ਵਿੱਚ ਕਿੱਦਾਂ ਮੁੱਕਰ ਜਾਊਗਾ, ਜਿੱਦਾਂ ਦੀ ਇਹ ਗੱਲ ਕਰਦੇ ਹੈਗੇ ਆ ਜਿੱਦਾਂ ਟਰੈਪ ਚ ਲੈਂਦੇ ਆ ਜੀ, ਉਦਾਂ ਹੀ ਉਹ ਲੋਕੀ ਜਿਹੜੇ ਆ ਟਰੈਪ ਚ ਆਉਂਦੇ ਹੈਗੇ ਆ ਜੀ, ਲੋਕੀ ਸਮਝਦੇ ਨੀ ਇਸ ਗੱਲ
0: ਨੂੰ,
2: ਸਾਡਾ ਜਿਹੜਾ ਇਹ ਧਾਰਮਿਕ ਖੇਤਰ ਆ,
0: ਮੋਦੀ ਦੀਆਂ ਪਾਵਰਾਂ ਦਾ ਨੀ ਪਤਾ ਕਿ ਇੱਕ MP ਜਿਹੜਾ PM ਆ ਉਹਦੀ ਪਾਵਰ ਉੱਤੇ 4 ਫੌਜਾਂ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ, ਅਸੀਂ ਹਰ ਚੀਜ਼ ਉਹ ਮੋਦੀ ਦੇ ਉੱਤੇ ਠੋਕੀ ਜਾਂਦੇ ਹਾਂ ਜੀ।
2: ਗੱਲ ਠੀਕ ਹੈਗੀ ਆ ਤੁਹਾਡੀ, ਪਰ ਸਵਾਲ ਇਹ ਹੈਗਾ ਨਾ ਵੀ ਦੱਸੂਗਾ ਕੌਣ, ਨਾ ਤਾਂ ਕੋਈ ਪੜ੍ਹਦਾ ਆ ਤੇ ਨਾ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਜਾਣਾ ਚਾਹੁੰਦਾ ਆ, ਜੋ ਕੋਈ ਲੀਡਰ ਦੱਸ ਜਾਂਦਾ ਆ ਉਹ ਉਹਦੀ ਗੱਲ ਪੱਲੇ ਬੰਨ ਲੈਂਦੀ ਆ
0: ਜੀ,
2: ਦੱਸ ਕੇ ਕੌਣ ਜਾਂਦਾ ਹੈ ਜਿਹਨੂੰ ਅਸੀਂ ਫੋਲੋ ਕਰਦੇ ਹਾਂ ਜਾਂ ਜਿਹਨੂੰ ਪਸੰਦ ਕਰਦੇ ਉਹਨੂੰ ਹੀ ਸੁਣਦੇ ਹਾਂ, ਦੂਜੇ ਦੀ ਤਾਂ ਗੱਲ ਹੀ ਨਹੀਂ ਸੁਣਦੇ ਆਪਾਂ
0: ਜੀ।
2: ਮੈਂ ਇਸੇ ਕਰਕੇ ਕਹਿੰਦਾ ਸੀ ਨਾ ਵੀ ਹਮੇਸ਼ਾ ਜਿਹੜਾ ਹੈਗਾ ਆ ਵੀ ਸਾਰਾ ਵਿਊ ਪੁਆਇੰਟ ਸੁਣੋ, ਸਾਰਿਆਂ ਦਾ ਵਿਊ ਪੁਆਇੰਟ ਸੁਣੋਗੇ ਤੇ ਤਾਂ ਤੁਹਾਡੀ ਸੋਚ ਜਿਹੜੀ ਹੈਗੀ ਆ ਉਹ, ਜਾਂ ਤਾਂ ਤੁਸੀਂ ਜਿਹੜਾ ਹੈਗਾ ਖੁਦ ਸਟੱਡੀ ਕਰੋ ਜਾਂ ਇਸ ਇੰਨੇ ਕੈਪੇਬਲ ਹੋਵੋ ਕਿ ਤੁਸੀਂ ਖੁਦ ਜਿਹੜਾ ਆ ਉਹਤੇ ਅਨਾਲਿਸਿਸ ਕਰ ਸਕੋ, ਜਾਂ ਜਿਹੜਾ ਹੈਗਾ ਆ ਕਿ ਤੁਸੀਂ ਸਾਰੇ ਪੱਖ ਸੁਣ ਕੇ ਤੇ ਫਿਰ ਆਪਣੀ ਬੁੱਧੀ ਨੂੰ ਜਿਹੜਾ ਆ ਉਹ ਉਸ ਤਰੀਕੇ ਦੇ ਨਾਲ ਬਣਾਓ ਵੀ ਭਾਈ ਮੈਂ ਰੈਸ਼ਨਲ ਵਿਊ ਕਿੱਦਾਂ ਬਣ ਸਕਦਾ ਮੇਰਾ
0: ਜੀ। ਖੁੰਦਕਬਾਜ਼ੀ ਆ ਨਾ ਭਈ, ਉਹ ਸਲਾਖਾਂ ਦੇ ਪਿੱਛੇ ਹੋਵੇ ਫਿਰ ਹੀ ਸਾਨੂੰ ਚੈਨ ਆਏਗਾ, ਜਾਂ ਲੋਕਾਂ ਦੀ ਮਾਨਸਿਕਤਾ ਵੀ ਇਹ ਬਣ ਗਈ ਕਿ ਜਿੰਨਾ ਚਿਰ ਸੁਖਬੀਰ ਬਾਦਲ ਜਾਂ ਭਗਵੰਤ ਮਾਨ ਜਾਂ ਆਪਣੇ ਬਿਕਰਮ ਮਜੀਠੀਆ ਜਾਂ ਹੋਰ ਜਿਹੜੇ ਵੱਡੇ ਨੇਤਾ ਨੇ, ਜਿੰਨਾ ਚਿਰ ਉਹ ਡੱਕੇ ਨਹੀਂ ਜਾਣਗੇ ਅੰਦਰ, ਓਨਾ ਚਿਰ ਮਤਲਬ ਕਿ ਕੁਛ ਵੀ ਸੰਭਵ ਨਹੀਂਗਾ ਜੀ। ਇੱਕ ਬਦਲਾ ਲਾਊ ਜਿਹੜੀ ਸੀ ਨਾ ਉਹ ਚੀਜ਼ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜੀ, ਬਸ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ ਕਿ ਮੁੱਦਾ ਕੀ ਹੈ, ਗੱਲ ਕੀ ਹੋਈ ਹੈ, ਕਿਹਦੇ ਨਾਲ ਕੀ ਲੈਣ ਦੇਣ ਹੈ, ਰਿਪੋਰਟਾਂ ਕੀ ਕਹਿੰਦੀਆਂ ਨੇ, ਸਿੱਟ ਕੀ ਕਹਿੰਦੀ ਹੈ, ਬਸ ਆਪਣਾ ਹੀ ਸਾਰਾ ਕੁਝ ਚੱਲ ਰਿਹਾ ਜੀ।
2: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਤੁਹਾਡੇ ਨਾਲ 100% ਸਹਿਮਤ ਆ, ਪਰ ਸਵਾਲ ਤਾਂ ਇਹ ਆ ਕਿ ਪੋਲੀਟੀਕਲ ਲੀਡਰ ਦਾ ਇਲੈਕਸ਼ਨ ਨਾ ਜਿੱਤਣਾ ਹੀ ਉਹਦਾ ਮਰਨ ਹੁੰਦਾ?
0: ਬਿਲਕੁਲ ਹੈ ਜੀ,
2: ਇਹ ਸਭ ਤੋਂ ਵੱਡੀ ਮੌਤ ਹੁੰਦੀ ਆ ਉਹਦੀ, ਜਦੋਂ ਪੋਲੀਟੀਕਲ ਲੀਡਰ ਜਿਹੜਾ ਆ ਇਲੈਕਸ਼ਨ ਲੜਦਾ ਆ ਤੇ ਉਹ ਨਹੀਂ ਜਿੱਤਦਾ ਨਾ ਜੀ, ਉਹਦੇ ਨਾਲ ਤੇ ਉਹ ਤੋਂ ਵੱਡੀ ਸੱਟ ਨਹੀਂ ਉਹਨੂੰ ਹੋ ਸਕਦੀ ਹੈ।
0: ਬਿਲਕੁਲ ਹੈ ਜੀ,
2: ਹਾਂਜੀ, ਤੇ ਬਾਕੀ ਜਿਹੜਾ ਹੈਗਾ ਅੰਦਰ ਭੇਜ ਦੇਣਾ ਜਾਂ ਬਾਹਰ ਭੇਜ ਦੇਣਾ ਹੈਗਾ ਆ ਉਹ ਤਾਂ ਕਾਨੂੰਨੀ ਪ੍ਰੋਸੈਸ ਨਾਲ ਜਾਣਾ ਹੈਗਾ, ਤੇ ਕਾਨੂੰਨ ਜੋ ਹੈਗਾ ਆ ਤੇ ਕਾਨੂੰਨ ਦੀ ਪ੍ਰੋਸੈਸ ਦੇ ਵਿੱਚ ਜੇ ਉਹ ਗਿਲਟੀ ਹੋਊਗਾ ਤੇ ਫੇਰ ਹੋ ਸਕਦਾ ਆ,
0: ਅਦਰਵਾਈਜ਼ ਨਹੀਂ। ਬਿਲਕੁਲ ਹੈ ਜੀ, ਜੀ
2: ਜੀ ਸਰ, ਹੋਰ ਕਿਹੜੀ ਖਬਰ ਸੀ ਸਰ ਮੇਰੇ?
0: ਹਾਂਜੀ, ਆਪਣੇ ਇੱਕ ਮਿੰਟ ਜੀ, ਮੈਂ ਔਜਲਾ ਸਾਹਿਬ ਦਾ ਸੁਨੇਹਾ ਇੱਕ ਆਇਆ, ਉਹ ਪੜ੍ਹ ਲਵਾਂ। ਕਹਿੰਦੇ ਮਜੀਠੀਆ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆਹ ਸੁਣਨੇ ਨੂੰ ਚਾਹੀਦਾ, ਲੋਕਾਂ ਨੂੰ ਮੁੱਦੇ ਨਹੀਂ ਚਾਹੀਦੇ ਜੀ। ਕਹਿੰਦੇ
2: ਬਿਲਕੁਲ ਜੀ ਬਿਲਕੁਲ ਬਿਲਕੁਲ, ਲੋਕੀ ਇੱਥੇ ਅਗਰੈਸ਼ਨ ਜਿਹੜਾ ਹੈਗਾ ਨਾ ਉਹਨੂੰ ਬੜਾ ਪਸੰਦ ਕਰਦੇ ਹੈਗੇ ਆ ਜੀ। ਅਗਲ ਵਾਲੀ ਗੱਲ ਕਰੋ ਤਾਂ ਕੋਈ ਮੁੱਲ ਨੀ ਪੈਂਦਾ ਜੀ, ਫਲਾਣੇ ਨੇ ਫਲਾਣੇ ਨੂੰ ਮਾਰਤੀ ਬੜਕ ਜੀ, ਬਸ ਉਹਦੇ ਵਿੱਚ ਹੀ ਜਿਹੜਾ ਹੈਗਾ ਆ
0: ਜੀ।
2: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਮੈਂ ਨੀ ਠੀਕ ਸਮਝਦਾ ਜੀ। ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਇੱਕ ਰੈਸ਼ਨਲ ਸਟੱਡੀ ਕਰੋ, ਉਹਦੇ ਤੇ ਜਿਹੜਾ ਆਪਣਾ ਵਿਊ ਪੁਆਇੰਟ ਬਣਾਓ ਜੀ।
0: ਬਿਲਕੁਲ ਹੈ ਜੀ।
2: ਬਾਕੀ ਮਜੀਠਾ ਸਾਹਿਬ ਦੀ ਔਜਲਾ ਸਾਹਿਬ ਨੇ ਗੱਲ ਕੀਤੀ ਹੈਗੀ ਆ, 15 ਤਰੀਕ ਉਹਨਾਂ ਦੇ ਕੇਸ ਦੇ ਵਿੱਚ ਪਈ ਹੈ ਜੀ।
0: ਹਾਂਜੀ,
2: ਮੈਨੂੰ ਲੱਗਦਾ ਆ ਕਿ 15 ਤਰੀਕ ਨੂੰ ਜ਼ਮਾਨਤ ਮਿਲ ਜਾਊਗੀ
0: ਜੀ। ਬਿਲਕੁਲ ਹੈ ਜੀ,
2: ਜੇ ਉਹ ਤੋਂ ਪਹਿਲਾਂ ਪਹਿਲਾਂ ਸਰਕਾਰ ਫੜ ਨਹੀਂ ਲੈਂਦੀ ਤੇ
0: ਜੀ। ਤੇ ਸੈਣੀ ਸਾਹਿਬ, ਬੰਟੀ ਰਮਾਣਾ ਹੁਣਾਂ ਦਾ ਮਾਮਲਾ ਅੱਜ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ, ਤੇ ਬਾਕੀ ਚਲੋ ਹਰ ਜਿਹੜਾ ਪਾਰਟੀ ਆ ਜਿਹੜੀ ਫੰਡਿੰਗ ਦੇ ਲਈ ਭੇਜਦੀ ਆ ਸਾਰਾ ਕੁਝ ਹੁੰਦਾ ਹੈ। ਵੈਸੇ ਤਾਂ ਇੰਡੀਆ ਦੇ ਵਿੱਚ ਵੀ ਆ ਕੇ ਜੇ NRI ਹੈਗੇ ਆ ਜਾਂ ਕਿੱਦਾਂ ਆ, ਉਹ ਅਸੀਂ ਮੇਰੇ ਵਰਗੇ ਜਿੱਦਾਂ ਕਿ ਪਬਲਿਕ ਦੇ ਵਿੱਚ ਜਾਂ ਕੋਈ ਵੀ ਸਿਆਸੀ ਕਾਨਫਰੰਸ ਜਾਂ ਕੁਝ ਇੱਦਾਂ ਦਾ ਨਹੀਂ ਕਰ ਸਕਦੇ, ਬਕਾਇਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ। ਪਰ ਇਹ ਗੱਲ ਕੀ ਬਣੀ ਆ ਜੇ ਰਮਾਣਾ ਸਾਹਿਬ ਦੀ ਜਿਹੜੀ ਉੱਥੇ?
2: ਦਰਅਸਲ ਗੱਲ ਇੱਦਾਂ ਸੀਗਾ ਜੀ, ਬਾਕੀ ਦਾ ਖਬਰ ਤੁਸੀਂ ਡਿਟੇਲ ਚ ਕਰ ਦਿੱਤੀ। ਬੰਟੀ ਰਮਾਣਾ ਹੁਣਾਂ ਦੀ ਬੇਟੀ ਉੱਥੇ ਰਹਿੰਦੀ ਹੈ ਜੀ, ਕਹਿੰਦੇ
0: ਜੀ
2: ਉਹ ਇੱਕ ਦਿਨ ਪਹਿਲਾਂ ਚਲ ਗਏ ਸੀਗੇ ਬਾਕੀ ਜਸੇ ਨਾਲੋਂ, ਬਾਕੀ ਗਰੁੱਪ ਨਾਲੋਂ।
0: ਹਾਂਜੀ,
2: ਇਹਨਾਂ ਨੇ ਪਹਿਲਾਂ ਹੀ ਜਿਹੜਾ ਆ ਦੇਖਿਆ, ਉਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਅਸੀਂ ਪੁਲਿਸ ਕਲੀਅਰੈਂਸ ਲੈਣ ਗਏ ਤੇ ਸਾਨੂੰ ਪੁਲਿਸ ਕਲੀਅਰੈਂਸ ਇਹਨਾਂ ਨੇ ਦੇਣੀ ਹੀ ਨਹੀਂ। ਰੈਦਰ ਉਹਨਾਂ ਨੇ ਕੀਤਾ ਉਸ ਕੇਸ ਦੇ ਬਣਾ ਤੇ ਵੀ ਆ ਮੈਂ ਜੀ ਵਿਦੇਸ਼ ਜਾਣਾ ਚਾਹੁੰਦਾ ਹੈਗਾ ਤੇ ਮੈਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਦੇ ਦਿੱਤੀ ਜਾਏ ਤੇ ਕੋਰਟ ਨੇ ਪਰਮਿਸ਼ਨ ਦੇ ਦਿੱਤੀ, ਗ੍ਰਾਂਟ ਕਰ ਦਿੱਤੀ
0: ਜੀ।
2: ਹੁਣ ਉਹ ਆਪਣੇ ਕੋਰਟ ਵਾਲੀ ਪਰਮਿਸ਼ਨ ਨਾਲ ਲੈ ਕੇ ਚੱਲ ਗਏ। ਇਹਨਾਂ ਨੇ ਮਨੀਲਾ ਤੋਂ ਕਿਸੇ ਬੰਦੇ ਨੂੰ ਜਿਹੜਾ ਹੈਗਾ ਆ ਕਹਿ ਕੇ ਤੇ ਸ਼ਿਕਾਇਤ ਕਰਵਾਤੀ ਜੀ।
0: ਜੀ,
2: ਸ਼ਿਕਾਇਤ ਕੀ ਕਰਾਈ ਕਿ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਵੀ ਜੇ ਪੁਲਿਸ ਕਲੀਅਰੈਂਸ ਲਈ ਨੀ
0: ਜੀ
2: ਇਸ ਬੰਦੇ ਨੇ, ਤੇ ਉਹ ਜਦੋਂ ਕੋਰਟ ਦੀ ਕਲੀਅਰੈਂਸ ਜਿਹੜੀ ਹੈਗੀ ਸੀ ਉਹਦੇ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਜੀ ਪੁਲਿਸ ਕਲੀਅਰੈਂਸ ਤੁਸੀਂ ਲਈ ਨੀ, ਉਹ ਕਹਿੰਦੇ ਮੈਂ ਕੋਰਟ ਦੀ ਕਲੀਅਰੈਂਸ ਲੈ ਕੇ ਆਇਆ ਹੈਗਾ ਜੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਤਾਂ ਹੀ ਉਹਨਾਂ ਨੂੰ ਬਿਠਾਈ ਰੱਖਿਆ ਜੀ ਕਾਫੀ ਚਿਰ, ਵੀ ਜਦ ਕੋਰਟ ਦੀ ਕਲੀਅਰੈਂਸ ਹੈਗੀ ਆ ਉਹ ਕਹਿੰਦੇ ਜੀ ਅੱਛਾ। ਫਿਰ ਉਹਨਾਂ ਨੇ ਜਦੋਂ ਰਿਵਰਸ ਕਾਲ ਕੀਤੀ ਹੋਣੀ ਆ ਪਤਾ ਕੀਤਾ ਜੀ ਫਿਰ ਕੋਰਟ ਦੀ ਕਲੀਅਰੈਂਸ ਆ ਉਹਨਾਂ ਕੋਲ, ਤਾਂ ਅਗਲੇ ਕਹਿੰਦੇ ਕੋਰਟ ਦੀ ਕਲੀਅਰੈਂਸ ਦਾ ਇੱਕ ਪਾਰਟੀਕੁਲਰ ਕੇਸ ਵਾਸਤੇ ਆ ਜਿਸ ਕੇਸ ਦੇ ਵਿੱਚ ਉਹ ਤੇ ਹੈ, ਇੱਥੇ ਕੀ ਪਤਾ ਉਹਦੇ 'ਚ ਕਿੰਨੇ ਕੇਸ ਹੈਗੇ ਆ। ਪੁਲਿਸ ਕਲੀਅਰੈਂਸ ਦੇ ਵਿੱਚ ਤਾਂ ਆਉਣਾ ਆ ਵੀ ਉਹਦੇ ਤੇ ਖਿਲਾਫ਼ ਕੋਈ ਕੇਸ ਪੈਂਡਿੰਗ ਨੀਗਾ, ਸਾਨੂੰ ਕੋਈ ਇਤਰਾਜ਼ ਨੀਗਾ ਜੀ। ਉਹਨਾਂ ਨੇ ਫਿਰ ਜਿਹੜਾ ਹੈਗਾ ਆ ਉਹ ਕਿਹਾ ਨਹੀਂ ਜੀ ਵੀ ਪੁਲਿਸ ਕਲੀਅਰੈਂਸ ਵੀ ਨਸੈਸਿਟੀ ਸੀ ਤੇ ਜਿਹੜੀ ਤੁਸੀਂ ਨਹੀਂ ਲੈ ਕੇ ਆਏ, ਇਸ ਕਰਕੇ ਉਹਨਾਂ ਨੇ ਕਿਹਾ ਉਹ ਕਨਫਿਊਜ਼ ਰਹੇ ਜੀ ਕਾਫੀ ਦੇਰ ਬਿਠਾਈ ਰੱਖਿਆ ਉਹਨਾਂ ਨੇ। ਫਿਰ ਉਹਨਾਂ ਨੇ ਬਾਅਦ ਚ ਆਪ ਹੀ ਆਪਸ਼ਨ ਦਿੱਤੀ ਵੀ ਭਾਈ ਜੇ ਤੁਸੀਂ ਮੈਨੂੰ ਨਹੀਂ ਜਾਣ ਦੇ ਸਕਦੇ ਤੇ ਮੈਨੂੰ ਵਾਪਸ ਭੇਜ ਦਿਓ, ਉਹ ਕਹਿੰਦੇ ਜੀ ਠੀਕ ਆ ਤੁਸੀਂ ਵਾਪਸ ਚੱਲ ਜਾਓ ਜੀ।
0: ਬਿਲਕੁਲ ਜੀ,
2: ਸੋ ਇਸ ਕਰਕੇ ਹੈਗਾ ਆ, ਹੋ ਸਕਦਾ ਹੈਗਾ ਉਹ ਮਤਲਬ ਜਿਹੜਾ ਆਫਲਾਈਨ ਜਿਹੜਾ ਮੇਰੀ ਔਜਲਾ ਸਾਹਿਬ ਨਾਲ ਗੱਲ ਹੁੰਦੀ ਪਈ ਸੀ, ਉਹ ਕਹਿੰਦੇ ਵੀ ਜਾਊ ਜ਼ਰੂਰ ਵਾਪਸ ਪੁਲਿਸ ਕਲੀਅਰੈਂਸ ਲੈ ਕੇ। ਮੈਂ ਕਿਹਾ ਵੀਰ ਜੀ ਇਹਨਾਂ ਦੇ ਸਟੇਟ ਨੇ ਪੁਲਿਸ ਨੇ ਛੇਤੀ ਕਿਤੇ ਪੁਲਿਸ ਕਲੀਅਰੈਂਸ ਨੀ ਦੇਣੀ? ਹਾਂ ਇਹ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਵੀ ਮੈਨੂੰ ਪੁਲਿਸ ਕਲੀਅਰੈਂਸ ਜਾਰੀ ਕੀਤੀ ਜਾਵੇ ਤੇ ਲੈ ਕੇ ਤੇ ਫੇਰ ਮੁੜ ਕੇ ਜਾਣ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ, ਕੱਲ ਨੂੰ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਦੇ ਉੱਤੇ 13 ਜੂਨ ਨੂੰ ਕੋਕਰਚ ਜਨਤਾ ਪਾਰਟੀ ਪਹੁੰਚ ਰਹੀ ਹੈ ਜੀ, ਕਿੱਦਾਂ ਦਾ ਹੰਗਾਰਾ ਚਾਹੁੰਦੇ ਨੇ? ਕਿ ਪੈਸੇ ਵਾਲਾ ਚਾਹੁੰਦੇ ਨੇ ਜਾਂ ਇਹ ਸਪੋਰਟ ਚਾਹੁੰਦੇ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਹਾਜ਼ ਭਰ ਭਰ ਕੇ ਹੁਣ ਇਹ ਚਾਹੁੰਦੇ ਨੇ?
2: ਸਰ ਇਹ ਦੇਖਦੇ ਪਏ ਆ ਕਿ ਕਿੱਥੇ ਯੂਥ ਜਿਹੜਾ ਆ ਫਟਾਫਟ ਮਗਰ ਲਾਇਆ ਜਾ ਸਕਦਾ
0: ਜੀ।
2: ਉਹ ਸਾਡਾ ਸੌਫਟ ਟਾਰਗੇਟ ਜਿਹੜਾ ਲੱਭਿਆ ਉਹ ਪੰਜਾਬ ਲੱਭਿਆ
0: ਜੀ,
2: ਕਿਉਂਕਿ ਪੰਜਾਬ ਦਾ ਯੂਥ ਜਿਹੜਾ ਹੈਗਾ ਇਹਨੂੰ ਚਾਹੇ ਵੀਰ ਮਗਰ ਲਾ ਲਓ ਚਾਹੇ ਕਿੱਥੇ ਮਰਜ਼ੀ ਮਗਰ ਲਾ ਲਓ, ਪੰਜਾਬ ਦਾ ਯੂਥ ਜਿਹੜਾ ਹੈਗਾ ਤਿਆਰ ਹੀ ਰਹਿੰਦਾ ਹੈ
0: ਜੀ।
2: ਸੋ ਇਸ ਕਰਕੇ ਉਹਨਾਂ ਨੇ ਪੰਜਾਬ ਵੱਲ ਨੂੰ ਰੁੱਖ ਕੀਤਾ ਹੈਗਾ ਜੀ। ਤੇ ਜਦੋਂ ਦਿੱਲੀ ਦੇ ਵਿੱਚ ਵੀ ਜੰਤਰ ਮੰਤਰ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਜਿਹੜਾ ਆ ਮੀਡੀਏ ਨੇ ਨਾ ਜੀ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ ਨੂੰ ਸਵਾਲ ਕੀਤਾ
0: ਜੀ
2: ਕਿ ਭਾਈ ਤੁਸੀਂ ਕਿਹੜਾ ਪੇਪਰ ਐਗਜ਼ਾਮ ਦਿੱਤਾ ਸੀ, ਤੁਸੀਂ ਨੀਟ ਦਾ ਐਗਜ਼ਾਮ ਦਿੱਤਾ ਸੀ ਜਾਂ ਜਿਹੜੀਆਂ ਗੱਲਾਂ ਤੇ ਆਏ ਹੈਗੇ ਆ? ਹੁਣ ਕੱਲ ਨੂੰ ਜੇ ਪੰਜਾਬ ਦੇ ਵਿੱਚ ਵੀ ਉੱਥੇ ਗਏ ਹੋਣਗੇ ਜਿਹੜੇ ਗਏ ਹੋਣਗੇ ਉਹਨਾਂ ਨੂੰ ਪੁੱਛ ਲਿਓ ਕਿਸੇ ਨੇ ਨੀਟ ਦਾ ਪੇਪਰ ਦਿੱਤਾ ਆ
0: ਜੀ
2: ਜਾਂ ਕਿਸੇ ਨੇ ਕਿਹੜਾ ਪੇਪਰ ਦਿੱਤਾ ਸੀ ਜਿਹੜਾ ਲੀਕ ਹੋ ਗਿਆ ਤੇ ਜਿਹਦੇ ਮਤਲਬ ਆਊਟ ਆਫ ਗਰਜ ਜਿਹੜਾ ਆ ਵੀ ਉੱਥੇ ਇਕੱਠੇ ਹੋਏ ਆ ਜੀ
0: ਜੀ
2: ਇਹ ਸਾਰਾ ਕੁਛ ਜਿਹੜਾ ਹੈਗਾ ਆ ਸਰ ਪੋਲੀਟੀਕਲੀ ਮੋਟੀਵੇਟਡ ਹੈਗਾ ਆ ਜੀ।
0: ਬਿਲਕੁਲ
2: ਕਿ ਯੂ ਹੈਵ ਟੂ ਚੂਜ਼ ਵੈਦਰ ਯੂ ਆਰ ਰੈਡੀ ਟੂ ਐਕਸਪੀਰੀਅੰਸ ਇਹ ਨਿਊ ਗੌਰਮੈਂਟ ਜੀ।
0: ਨਾਲੇ ਦੇਖੋ ਜਿਸ ਹਿਸਾਬ ਦੇ ਨਾਲ ਸੈਣੀ ਸਾਹਿਬ ਇਸ ਫਾਊਂਡਰ ਦਾ ਸਵਾਗਤ ਹੋਇਆ ਦਿੱਲੀ ਦੇ ਵਿੱਚ, ਪਹਿਲਾਂ ਉਹਨੂੰ ਹੋਇਆ ਸੀਗਾ ਕਿ ਇੰਡੀਆ ਆਊਗਾ ਤਾਂ ਨਾਲ ਦੀ ਨਾਲ ਚੱਕਿਆ ਜਾਊਗਾ, ਪਰ ਇੰਨਾ ਵੱਡੇ ਪੱਧਰ ਦੇ ਉੱਤੇ ਪੂਰਾ ਐਨ ਜਿੱਦਾਂ ਜਵਾਈ ਭਾਈ ਆਉਂਦਾ ਹੁੰਦਾ ਪੂਰਾ ਸਵਾਗਤ ਕੀਤਾ ਅਗਲਿਆਂ ਨੇ, ਐਨ ਪੂਰਾ ਜਾਣ ਦਿੱਤਾ ਜੀ, ਕੋਈ ਪੁੱਛ ਗਿੱਛ ਨਹੀਂ, ਕੋਈ ਲੈਣਾ ਦੇਣਾ ਨਹੀਂ
2: ਸਰ। ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਪਹਿਲਾਂ ਦਿਮਾਗ ਲਾਇਆ ਸੀਗਾ ਵੀ ਇਹ ਸਾਡੇ ਅਗੇਂਸਟ ਜਾਊਗੀ ਗੱਲ, ਫਿਰ ਉਹਨਾਂ ਨੇ ਕਿਹਾ ਜੇ ਸਾਡੇ ਅਗੇਂਸਟ ਜਾਊਗੀ ਤੇ ਇਹ ਤਾਂ ਹੋਰ ਵੀ ਵਧੀਆ ਆ, ਸਾਡੇ ਅਗੇਂਸਟ ਜਾਊਗੀ ਤੇ ਜਿਹੜੀ ਸਾਡੇ ਅਗੇਂਸਟ ਵੋਟ ਪੈਣੀ ਹੈਗੀ ਆ ਉਹ ਹੋਰ ਡਿਵਾਈਡ ਹੋ ਜਾਊਗੀ, ਹੋਰ ਹਿੱਸਿਆਂ ਚ ਵੰਡ ਹੋ ਜਾਊਗੀ ਜੀ। ਇਸ ਕਰਕੇ ਸਰਕਾਰ ਨੇ ਵੀ ਕਹਿਤਾ ਵੈਲਕਮ ਕਰਤਾ ਵੀ ਆਓ ਜੀ ਕਰੋ ਜੀ, ਉਹਨਾਂ ਨੂੰ ਪਤਾ ਵੀ ਹਾਂ ਜੀ ਮੰਨ ਲਓ ਜਿਹੜੇ ਹੈਗਾ ਇਹ ਵੀ ਮਾਰਕੀਟ ਚ ਆ ਜਾਂਦੇ ਹੈਗੇ ਆ ਤੇ ਉਹਦੇ ਨਾਲ ਜਿਹੜੀ ਆ ਵੀ ਉਹ ਵੋਟ ਜਿਹੜੀ ਐਂਟੀ ਇਨਕੰਬੈਂਸੀ ਵੋਟ ਪੈਂਦੀ ਹੁੰਦੀ ਹੈਗੀ ਆ ਉਹ ਹੋਰ ਡਿਵਾਈਡ ਹੋਊਗੀ ਜੀ।
0: ਜੀ
2: ਇਸ ਕਰਕੇ ਕੋਈ ਵੀ ਸੱਤਾ ਰੂਟ ਪਾਰਟੀ ਜਿਹੜੀ ਹੈਗੀ ਆ ਉਹਨੂੰ ਡਿਨਾਈ ਨਹੀਂ ਕਰੂਗੀ, ਉਹਨਾਂ ਦੀ ਜਿਹੜੀ ਆ ਵੀ ਵਿਰੋਧੀ ਵੋਟ ਹੈਗੀ ਆ ਉਹੀ ਡਿਵਾਈਡ ਹੋਣੀ ਆ ਨਾ ਬਹੁਤੇ ਹਿੱਸਿਆਂ ਚ।
0: ਬਿਲਕੁਲ।

0: ਜ਼ਰੂਰ ਹੈਗਾ ਆ ਜੀ,
1: ਜੀ
0: ਉਹਦਾ ਕਾਰਨ ਹੈਗਾ ਆ ਕਿ ਇਹਨਾਂ ਨੂੰ ਵੀ ਪਤਾ ਆ ਵੀ ਹੋ ਸਕਦਾ ਉਹਨੂੰ ਹਾਈ ਕੋਰਟ ਦੇ ਵਿੱਚੋਂ ਰਿਲੀਫ ਮਿਲ ਜਾਏ, ਤੇ ਇਸ ਕਰਕੇ ਉਹ ਤੋਂ ਪਹਿਲਾਂ ਪਹਿਲਾਂ ਜੇ ਹੋ ਜਾਏ ਤੇ ਉਹ ਆਪਾਂ ਹਾਈ ਕੋਰਟ 'ਚ ਜਾ ਕੇ ਕਹਿ ਦਿੰਦੇ ਹੈਗੇ ਆ ਜੀ ਵੀ ਉਹਨੂੰ ਕਹੋ, ਕਿਉਂਕਿ ਹਾਈ ਕੋਰਟ ਨੇ ਵੀ ਫਿਰ ਨਾਲ ਹੀ ਉਹ ਪਟੀਸ਼ਨ ਜਿਹੜੀ ਹੈ ਜੀ ਤੇ ਡਿਟੇਲ 'ਚ ਸੁਣਵਾਈ ਕਰਨੀ, ਉਹ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਡਿਸਮਿਸ ਕਰ ਦੇਣੀ ਐਜ਼ ਐਜ਼ ਬਿਕਮ ਇਨਫ੍ਰੈਕਚੁਅਸ ਤੇ ਮਜੀਠੀਆ ਰੈਗੂਲਰ ਬੇਲ ਅਪਲਾਈ ਕਰ ਲਏ। ਰੈਗੂਲਰ ਇਹ ਹੈਗਾ ਆ ਲੋਅਰ ਕੋਰਟ ਜਿਹੜੀ ਹੈਗੀ ਆ ਪਹਿਲਾਂ 10 ਦਿਨ ਉਹ ਲਾ ਦਿੰਦੀ ਆ ਜੀ, ਫਿਰ ਜਿਹੜਾ ਆਪੇ ਸੈਸ਼ਨ ਕੋਰਟ ਚੱਲ ਜਾਓ ਉਹ 10 ਦਿਨ ਲਾ ਦਿੰਦੇ ਆ ਜੀ। ਹਾਂਜੀ ਸੈਕਸ਼ਨ ਜ਼ਰੂਰ ਇਹਨਾਂ ਨੇ ਇੱਦਾਂ ਦੇ ਲਾਏ ਹੈਗੇ ਆ ਕਿ ਉਹਦੀ ਜਮਾਨਤ ਜਿਹੜੀ ਆ ਸਿੱਧੀ ਸੈਸ਼ਨ ਕੋਰਟ ਲੱਗਣੀ ਆ ਤੇ ਸੈਸ਼ਨ ਕੋਰਟ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਲੱਗਣੀ ਹੈਗੀ ਆ ਜੀ, ਉਹਦੇ ਵਿੱਚ 1-2 ਮਹੀਨੇ ਗਰਮੀਆਂ ਦੇ ਉਹਨਾਂ ਨੂੰ ਕੱਟਣੇ ਪੈ ਸਕਦੇ ਹੈਗੇ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਇਸ ਕਰਕੇ ਜਿਹੜਾ ਆ ਜਦੋਂ ਉਹਨਾਂ ਜਿਸ ਬੰਦੇ ਨੂੰ ਲੈ ਕੇ ਛਡਾਉਣ ਗਏ ਸੀਗੇ ਉਹਦੀ ਜਿਹੜੀ ਆ ਅਰੈਸਟ ਇਲੀਗਲ ਡਿਕਲੇਅਰ ਕਰ ਦਿੱਤੀ ਆ, ਮੈਨੂੰ ਮੋਸਟ ਪ੍ਰੋਬੇਬਲੀ ਉਮੀਦ ਆ ਵੀ ਹਾਂਜੀ 15 ਤਰੀਕ ਨੂੰ ਹਾਈ ਕੋਰਟ ਰਿਲੀਫ ਦੇ ਦੇਏਗੀ, ਪ੍ਰੋਵਾਈਡਡ ਮਜੀਠਾ ਸਾਹਿਬ ਉਦੋਂ ਤੱਕ ਜਿਹੜਾ ਆ ਵੀ ਅਰੈਸਟ ਨਾ ਹੋਏ।
1: ਬਿਲਕੁਲ ਹੈ ਜੀ ਜੀ।
0: ਹਾਂਜੀ ਕਿਉਂਕਿ ਫਿਰ ਐਂਟੀਸਪੇਟਰੀ ਜ਼ਮਾਨਤ ਜਿਹੜੀ ਅਰਜੀ ਹੁੰਦੀ ਨਾ ਜੀ ਉਹ ਤਾਂ ਖਤਮ ਹੀ ਹੋ ਜਾਂਦੀ ਹੈ ਜੀ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ ਲਾਈਨ ਤੋਂ ਅੱਗੇ ਆ ਪਹਿਲਾਂ, ਤੇ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਵੈਸੇ
1: ਤਾਂ ਦੇਖਿਆ ਜਾਵੇ ਔਜਲਾ ਸਾਹਿਬ, ਮਜੀਠੀਆ ਜੀ ਤਾਂ ਤੰਤਰ ਸ਼ਾਂਤਰ ਜ਼ਿਆਦਾ ਕੰਮ ਕਰਦਾ ਸਰਕਾਰ ਦੇ ਨਾਲ।
2: ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ ਉਹ ਤਾਂ ਠੀਕ ਹੈ, ਮੈਂ ਦੇਖੋ ਸਵਾਲ ਹੈ ਮੇਰਾ ਸੀਰੀਅਸਲੀ। ਬਾਦਲ ਸਾਹਿਬ ਕਹਿੰਦੇ ਮੇਰੇ ਤਾਂ ਕੀੜੀ ਫਿਰਦੀ ਦਿੰਦੀ ਹੈ
1: ਜੀ,
2: ਮਜੀਠੀਆ ਸਾਹਿਬ ਤਾਂ 6 ਫੁੱਟ ਤੋਂ ਉੱਚੇ ਨਹੀਂ।
1: ਬਿਲਕੁਲ ਹੈ,
2: ਸਵਾਲ ਹੈ ਇਹ ਇੱਕ
1: ਜੀ।
0: ਗੱਲ ਇਹ ਤਾਂ ਹੈਗੀ ਆ ਕਿ ਜੋ ਜੋ ਸੁਣਨ ਨੂੰ ਆਉਂਦੀਆਂ ਹੈਗੀਆਂ ਜੀ ਗੱਲਾਂ, ਉਹਦੇ ਮੁਤਾਬਕ ਉਹ ਜਿੱਥੇ ਵੀ ਬੈਠੇ ਹੈਗੇ ਉਹ ਕਿਸੇ ਸੇਫ ਜ਼ੋਨ 'ਚ ਹੀ ਬੈਠੇ ਆ ਜੀ, ਉੱਥੇ ਤੱਕ ਜਿਹੜਾ ਹੈਗਾ ਸਰਕਾਰਾਂ ਦੀ ਪਹੁੰਚ ਹੈ ਨਹੀਂ। ਨਾਲੇ ਜਿਹੜਾ ਆ ਆਮ ਆਦਮੀ ਪਾਰਟੀ ਦੇ ਕਿਹੜੇ ਵਲੰਟੀਅਰ ਨੇ ਲੱਭਣਾ ਉਹਨਾਂ ਨੂੰ, ਪੁਲਿਸ ਨੇ ਲੱਭਣਾ ਹੈਗਾ ਆ, ਪੁਲਿਸ ਦੇ ਵਿੱਚ ਉਹਨਾਂ ਦੇ ਕਿਹੜਾ ਬੰਦੇ ਹੈ ਨੀ, ਤੇ ਉਹਨਾਂ ਨੂੰ ਭਜਾਇਆ ਗਿਆ ਆ ਤੇ ਉਹ ਵੀ ਪੁਲਿਸ ਨੇ ਭਜਾਇਆ ਹੋਣਾ। ਨਿਕਲ ਜਾਓ ਜੀ। ਇਸ ਕਰਕੇ ਜਿੱਥੇ ਬੈਠੇ ਆ
2: ਇੰਨਾ ਚਿਰ ਹੋ ਗਿਆ ਰਾਜਨ ਜੀ, ਕਾਰਨ ਹੁਣ ਤਾਂ ਚਲੋ ਚਾਹੇ ਦਿੱਲੀ ਚਲੇ ਗਏ ਹੁਣ ਇਹ ਵੀ ਕੋਈ ਪਤਾ,
1: ਪਰ ਉਹਦੇ ਵਿੱਚ ਔਜਲਾ ਸਾਹਿਬ ਤੇ ਸੈਣੀ ਸਾਹਿਬ ਮੈਨੂੰ ਲੱਗਦਾ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਜ਼ਿਆਦਾ ਕੈਸ ਕਰ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ, ਜੇ ਗ੍ਰਿਫਤਾਰ ਹੋ ਜਾਂਦੀ ਤਾਂ ਮਸਲਾ ਤਾਂ ਟੰਡਾ ਪੈ ਜਾਊ।
2: ਨਹੀਂ ਫਿਰ ਜੇ ਗ੍ਰਿਫਤਾਰ ਕਰਦੇ ਆ ਫਿਰ ਧਾਰਾ ਤਾਂ ਉਹੀ ਲਾਈਆਂ ਨੇ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਨੇ ਨਾ
1: ਜੀ,
0: ਚੜਾ ਸਕਦੇ ਆ।
2: ਹਾਂ ਦੇਖੋ ਜ਼ਿਆਦਾ ਚੜਾਉਣਾ ਪਊਗਾ
1: ਜੀ,
2: ਉੱਥੇ ਸਰਕਾਰ ਵੀ ਫਸੂਗੀ ਨਾ,
1: ਫਸੂਗੀ। ਹਾਂ ਬਿਲਕੁਲ ਹੈ ਜੀ,
2: ਅੰਮ੍ਰਿਤਪਾਲ ਨਾਲੋਂ ਅੰਮ੍ਰਿਤਪਾਲ ਵੱਡਾ ਦੁਸ਼ਮਣ ਤਾਂ ਨੀ ਮਜੀਠੀਆ ਨਾਲੋਂ।
1: ਬਿਲਕੁਲ ਹੈ, ਬਿਲਕੁਲ
0: ਬਿਲਕੁਲ ਜੀ ਬਿਲਕੁਲ।
2: ਕਿੱਥੇ ਮਾਰਿਆ
1: ਜੀ,
0: ਦੇਖੋ ਇਹ ਤਾਂ ਸਰਕਾਰਾਂ ਦੀ ਜਿਹੜੀ ਹੈਗੀ ਆ ਸਾਜਿਸ਼ ਹੁੰਦੀ ਹੈਗੀ ਆ, ਸਰਕਾਰਾਂ ਸਾਜਿਸ਼ ਕਰਦੀਆਂ ਜੀ, ਤੇ ਇਸ ਕਰਕੇ ਮੈਨੂੰ ਲੱਗਦਾ ਆ ਇੰਨੇ ਦਿਨ ਜਿਹੜੇ ਗਏ ਹੈਗੇ ਆ ਤੇ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਸਰਕਾਰ ਦਾ ਮਨਸ਼ਾ ਹੈ ਨਹੀਂ ਜੀ।
2: ਹੁਣ ਮੇਰੇ ਦਿਮਾਗ 'ਚ ਆ ਗਿਆ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
0: ਹਾਂਜੀ
2: ਮੈਨੂੰ ਐਂ ਲੱਗਿਆ ਵੀ ਐਡੀ ਵੀ ਗੱਲ ਨਹੀਂ ਜੇ ਫੜਨ ਤੇ ਆਵੇ ਤਾਂ
1: ਜੀ,
2: ਉਹਦਾ ਕਿਸੇ ਨੇ ਸਕੈਮ ਕਰਿਆ, ਕੇਰਲਾ ਤੋਂ 24 ਘੰਟੇ ਚੱਕ ਲਿਆਉਂਦੇ ਨੇ, ਬੰਗਾਲ ਤੋਂ ਚੱਕ ਲਿਆਉਂਦੇ ਨੇ ਜੀ,
1: ਤੇ
2: ਇਹਨੇ ਪੈਸਿਆਂ ਦਾ ਕਿਸੇ ਲੀਡਰ ਦੀ ਘੜ ਲਿਆ ਘਪਲਾ ਕਰਿਆ ਹੋਵੇ, ਚੱਕ ਲਿਆਉਂਦਾ ਕਿ ਨਹੀਂ ਨਾਲੇ ਬੰਦਾ ਨਾਲੇ ਪੈਸੇ।
1: ਬਿਲਕੁਲ ਜੀ ਜੀ
0: ਬਿਲਕੁਲ ਜੀ, ਕਿਤੇ ਧਾਰਮਿਕ ਸਥਾਨ ਤੇ ਭਗਤੀ ਵੀ ਕਰਦੇ ਹੋ ਸਕਦੇ ਆ, ਜਿੱਥੇ ਜਿੱਥੇ ਸਰਕਾਰਾਂ ਦੀ ਪਹੁੰਚ ਨਾ ਹੋਵੇ, ਜੇ ਸਰਕਾਰ ਜਾਂਦੀ ਹੋਵੇ ਤੇ ਸਰਕਾਰ ਹੀ ਟੁੱਟਦੀ ਹੋਵੇ, ਦਿਸਦੀ ਹੋਵੇ ਭਾਈ ਇਹਨੂੰ
2: ਹੱਥ ਪਾਇਆ। ਵੀ ਸਿਆਸਤ ਇੱਕ ਇਹੋ ਜਿਹੀ ਕੁੱਤੀ ਚੀਜ਼ ਹੈ, ਤੁਸੀਂ ਦੇਖੋ ਬੰਦਾ ਮਨਿਸਟਰ ਚੀਫ ਮਨਿਸਟਰ ਕਿਵੇਂ ਬਣਿਆ।

0: ਜੀ
1: ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਨਾਲੇ ਹੱਥੋਂ ਵੀ ਗਿਰੇ ਅਗਲੇ ਦੇ ਜਾ ਕੇ
0: ਭੋਗ
1: ਦੇ ਵੀ ਜਾ ਕੇ ਆਇਆ
2: ਬਿਲਕੁਲ ਬਿਲਕੁਲ ਜੀ ਇਹੀ ਕੰਮ ਹੈ ਸਿਆਸਤ ਦਾ ਇਹੀ ਕੰਮ
1: ਸਿਆਸਤ ਦਾ ਉਹ ਕਹਿੰਦੇ ਆ ਨਾ ਵੀ ਸਿਆਸਤ ਉਹ ਚੀਜ਼ ਹੈ ਜਿਹੜੇ ਡੰਡੇ ਤੇ ਪੈਰ ਧਰਦੇ ਉਹ ਪਹਿਲਾਂ ਡੰਡਾ ਤੋੜਦੇ ਆ
0: ਜੀ
1: ਫਿਰ ਅਗਲੇ ਦੇ ਧਰਦੇ
0: ਬਿਲਕੁਲ ਹੈ
2: ਬਿਲਕੁਲ ਜੀ ਨਹੀਂ ਤਾਂ ਪਿੱਛੇ ਹੋਰ ਕੋਈ ਚੜਿਆ ਹੁੰਦਾ ਉਸੇ ਡੰਡੇ ਤੇ
0: ਬਿਲਕੁਲ
1: ਚੜਨਾ ਜਿਹੜੇ ਡੰਡੇ ਨੇ ਪੈਰ ਹੱਥ ਦਿੱਤੇ ਹੋਣ ਉਹਦਾ ਤੋੜਨਾ ਚ ਪੱਕਾ ਹੁੰਦਾ ਵੀ ਇਹ ਫਸਟ ਸਟੈਪ ਆ ਮੇਰਾ
0: ਬਿਲਕੁਲ
2: ਬਿਲਕੁਲ ਜੀ ਬਿਲਕੁਲ ਬਿਲਕੁਲ
1: ਬਾਕੀ ਪੰਜਾਬ ਦੀ ਸਿਆਸਤ ਹੀ ਦੇਖੋ ਕੋਈ ਸਾਡੇ ਕਿਸੇ ਦੀ ਸੁਣ ਲਓ ਕੋਈ ਮੁੱਦੇ ਤੇ ਗੱਲ ਨਹੀਂ ਹੁੰਦੀ ਹਰ ਰੋਜ਼ ਬਿਆਨਬਾਜ਼ੀ ਹੋ ਰਹੀ ਹੈ
0: ਬਿਲਕੁਲ
1: ਤੇ ਮੁੱਖ ਮੰਤਰੀ ਸਾਹਿਬ ਹਰ ਪਿੰਡ ਮਿਲਣੀ ਕਰ ਰਹੇ ਨੇ ਪੰਜਾਬ ਦੇ ਹਾਲਾਤ ਕੀ ਨੇ ਉੱਤੇ ਕੋਈ ਵਰਕ ਨਹੀਂ ਕਰ ਰਿਹਾ ਵੀ ਇਹ ਬਸ ਇੱਕ ਚੁਣ ਕੇ ਮੈਨੂੰ ਤਾਂ ਐਂ ਲੱਗਦੀ ਹੈ ਇੱਕ ਦੂਜੇ ਨੂੰ ਆਹ ਗੱਲਾਂ ਕਰਨ ਨੂੰ ਤੇ ਆਪਦੀ ਐਸ਼ਪ੍ਰਾਸੀ ਕਰਨ ਨੂੰ ਬਣਦੇ ਨੇ ਤੇ ਲੋਕ ਤਾਂ ਇਹ ਜੇ ਉਹ ਚੱਲੀ ਜਾਂਦਾ ਜਿਵੇਂ ਇੱਕ ਵਾਰੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਪੈਡਲ ਦੇ ਦਿਓ ਇੱਕ ਸਾਈਕਲ ਨੂੰ ਪੈਡਲ ਮਾਰ ਦਿਓ 24 ਘੰਟੇ ਆਪੇ ਚੱਲੀ ਜਾਂਦਾ ਮੁੜ ਕੇ
0: ਜੀ
1: ਹੈਂ ਲੱਗੇ ਪੰਜਾਬ ਦੇ ਹਾਲਾਤ ਤਾਂ ਰਾਜਨ ਜੀ ਇੱਕ ਨੇ
0: ਬਿਲਕੁਲ
1: ਕੋਈ ਕੰਮ ਵਾਲਾ ਕੰਮ ਹੋ ਰਿਹਾ
0: ਨਾ ਜੀ
2: ਨਾ ਜੀ ਨਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਨਾ ਕੋਈ
1: ਸਰਕਾਰ ਚਲਾਓ ਜਿਵੇਂ ਸਰਕਾਰ ਚੱਲਦੀ ਹੈ ਪਿੰਡਾਂ ਤੇ ਬਹਿ ਕੇ ਉਹ ਸਰਕਾਰ ਚੱਲਦਾ ਭਾਸ਼ਣ ਦੇ ਕੇ ਮੁੜੇ ਆਉਂਦੇ ਨੇ ਬਸ
0: ਨਾਲੇ ਜਿੱਤੀ ਹੋਈ ਸਰਕਾਰ ਆ ਜੀ ਜਾਂ ਤਾਂ ਉੱਥੇ ਇਲੈਕਸ਼ਨ ਹੋਵੇ ਮੋਹਰੇ ਹਨਾ ਅਜੇ ਭਈ 6 ਮਹੀਨੇ ਪਏ ਆ
1: ਨਾਲੇ ਮੰਤਰੀਆਂ ਦਾ ਖਰਚਾ ਘਟੇ ਆਰਾਮ ਨਾਲ ਘਰੇ ਬੈਠੋ ਮੁੱਖ ਮੰਤਰੀ ਹੋਵੇ ਭਾਈ ਆਪਦੇ ਦਫ਼ਤਰਾਂ 'ਚ ਬਹਿ ਕੇ ਕੰਮ ਕਰੋ
0: ਜੀ
1: ਆਦੀ ਰਿਪੋਰਟ ਲਓ ਕੰਮ ਦੀ ਕਿੰਨਾ ਖਰਚਾ ਘਟਦਾ ਜੀ ਜਿਹੜਾ ਰੋਜ਼ ਹਲ ਹਲ ਹਲ ਹਲ ਹੋਈ ਜਾਂਦੀ ਹੈ
0: ਬਿਲਕੁਲ ਕਰੋੜਾਂ ਰੁਪਈਆ ਦਾ ਤਾਂ ਤੇਲ ਜਿਹੜਾ ਮੰਤਰੀਆਂ ਸੰਤਰੀਆਂ ਦਾ ਰੋਜ਼ ਦਾ ਹੋਣਾ ਜੀ ਕਿਤੇ ਨਾ ਕਿਤੇ ਰੈਲੀ ਹੋ ਗਈ ਕਿਤੇ ਤੁਰ ਪਏ ਕਿਤੇ ਤੁਰ ਪਏ
1: ਆਪਣੇ ਅਮਰਗੜ੍ਹ ਤੋਂ ਐਮਐਲਏ ਗੱਜਣਾ ਉਹਨੇ ਪਾਇਆ ਹੈ ਵੀ ਆਹ ਕੁਛ ਕਰਤਾ 1000 ਰੁਪਈਆ ਦੇਤਾ ਅਸੀਂ ਸਕੂਲ ਅਸੀਂ ਬਣਾਤੇ ਮੈਡੀਕਲ ਕਾਲਜ 63000 ਅਸੀਂ ਨੌਕਰੀਆਂ ਦੇ ਦਿੱਤੀਆਂ ਮਾਨ ਸਾਹਿਬ ਨੇ ਉਹ ਕਰਤਾ ਮਾਂ ਉਹ ਉਹਦੇ ਥੱਲੇ ਜਿਹੜੀ ਉਹਦੀ ਮਾਂ ਭੈਣ ਕਿਹਾ ਮੈਂ ਕਿਹਾ ਪੜੂਗਾ ਜ਼ਰੂਰ ਉਹਦੇ ਆਪਦੇ ਪੇਜ ਤੋਂ ਪਾਇਆ ਹੋਇਆ
0: ਜੀ
1: ਵੀ ਇਕੱਲਾ ਮਤਲਬ ਲਿਪ ਕੇ ਸਿੱਖਿਆ ਕ੍ਰਾਂਤੀ ਆਉਂਦੀ ਹੁੰਦੀ ਹੈ ਜੀ
0: ਬਿਲਕੁਲ
1: ਸਕੂਲਾਂ 'ਚ ਤਾਂ ਮਾਸਟਰ ਹੈ ਨਹੀਂ
0: ਜੀ
2: ਓਹਿਲਾ ਸਾਹਿਬ ਸਾਡੇ ਨਾ ਇਲਾਕੇ ਦੇ ਵਿੱਚ ਇੱਕ ਸ਼ਾਹ ਜੀ ਸੀਗੇ ਮੈਂ ਤੁਹਾਨੂੰ ਕਹਾਣੀ ਇੱਕ ਦੱਸਦਾ ਛੋਟੀ ਜੀ
0: ਜ਼ਰੂਰ ਜੀ
2: ਉਹਨਾਂ ਦਾ ਭੱਠਾ ਹੈਗਾ ਸੀਗਾ ਤੇ ਨਾਲ ਜ਼ਮੀਨ ਜਾਇਦਾਦ ਵੀ ਚੰਗੀ ਸੀ ਬੱਚੇ ਪੜ੍ਹਦੇ ਸੀ ਬੱਚੇ ਸਿਆਣੇ ਹੋ ਗਏ ਸੀ ਹਾਂਜੀ
0: ਜੀ
2: ਤੇ ਪੰਜ ਉਹਨਾਂ ਦੇ ਲੜਕੇ ਹੈਗੇ ਸੀਗੇ ਪੰਜੇ ਜਿਹੜੇ ਹੈਗੇ ਪੜ੍ਹਦੇ ਪਏ ਸੀ ਅਜੇ
0: ਜੀ
2: ਤੇ ਹੋਇਆ ਕੀ ਕਿ ਉਹ ਬਾਰਿਸ਼ਾਂ ਬੁਰਸ਼ਾਂ ਕਰਕੇ ਜਿੱਦਾਂ ਭੱਠਾ ਪੈ ਜਾਂਦਾ ਕਹਿੰਦੇ ਵੀ ਇੱਦਾਂ ਕਰਕੇ ਭੱਠਾ ਪੈ ਗਿਆ ਘਾਟਾ ਪੈ ਗਿਆ ਕਾਫੀ ਵੀ ਜਿਹਨਾਂ ਸੇ ਘਾਟਾ ਪੈ ਗਿਆ ਤੇ ਉਹ ਜ਼ਮੀਨ ਜਾਇਦਾਦ ਜਿਹੜੀਆਂ ਭਾਈਵਾਲੀ ਚ ਲਈਆਂ ਸੀ ਉਹ ਭਾਈਵਾਲਾਂ ਨੇ ਦੱਬ ਲਈਆਂ ਜੀ
0: ਜੀ
2: ਉਹਨਾਂ ਨੇ ਘਰ ਬੈਠੇ ਰਹਿਣਾ ਤੇ ਮੁੜ ਕੇ ਜਿਹੜਾ ਆ ਉਹਨਾਂ ਨੇ ਆਪਣੇ ਜਿਹੜੀ ਆ ਘਰ ਵਾਲੀ ਨੂੰ ਕਹਿ ਇੱਕ ਗੱਲ ਕਹੀ ਕਹਿੰਦੇ ਵੀ ਜਦੋਂ ਉਹਨੇ ਘਰ ਵਾਲੀ ਨੇ ਕਹਿਣਾ ਵੀ ਤੁਸੀਂ ਕਿਤੇ ਜਾਓਗੇ ਤਾਂ ਹੀ ਏਦਾਂ ਕਰਕੇ ਕੋਈ ਬੰਦਾ ਮਦਦ ਕਰੂਗਾ ਜਾਂ ਕੇਸਾਂ ਕੂਸਾਂ ਦਾ ਉਹ ਕਹਿੰਦੇ ਕੇਸਾਂ ਦਾ ਕੋਈ ਨੀ ਕੇਸਾਂ ਤੋਂ ਮੈਂ ਜਾਣਾ ਹੀ ਨੀ ਗਾ ਕਹਿੰਦੇ ਕੇਸਾਂ ਦੇ ਮਗਰ ਹਾਂਜੀ ਉਹ ਕਹਿੰਦੇ ਅੱਜ ਸਮਾਂ ਸਹੀ ਨਹੀਂ ਜੇ ਮੈਂ ਕੇਸਾਂ ਵਾਲੇ ਪਾਸੇ ਉਲਝਿਆ ਜੋ ਕੁਛ ਮੇਰੇ ਕੋਲ ਹੈਗਾ ਆ ਉਹ ਵੀ ਵਿਕ ਜਾਣਾ ਸਾਰਾ ਕੁਛ
0: ਜੀ
2: ਭਾਈ ਜੇ ਮੇਰੇ ਮੁੰਡੇ ਪੜ ਗਏ ਤੇ ਮੁੰਡਿਆਂ ਦੇ ਵਿੱਚ ਦਮ ਹੋਇਆ ਤੇ ਉਹ ਆਪੇ ਹੀ ਖਿੱਚ ਲਿਆਉਣਗੇ ਸਾਰਾ ਕੁਛ
0: ਜੀ
2: ਉਹੀ ਗੱਲ ਹੋਈ ਜੀ ਉਹਨਾਂ ਦੇ ਮੁੰਡੇ ਪੜ ਗਏ ਉਹਨਾਂ ਨੇ ਨਾ ਉਨਾ ਕੁ ਸਰਮਾਇਆ ਜਿੰਨਾ ਕੁ ਹੈਗਾ ਉਹ ਮੁੰਡਿਆਂ ਤੇ ਲਾ ਕੇ ਤੇ ਮੁੰਡੇ ਲੈ ਪੜਾ ਅੱਜ ਉਹਨਾਂ ਮੁੰਡਿਆਂ ਨੇ ਉਹਨਾਂ ਦੀਆਂ ਭਾਈਵਾਲਾਂ ਦੀਆਂ ਵੀ ਖੋਲੀਆਂ ਜੀ ਉਹਨਾਂ ਦੇ ਵੀ ਏਦਾਂ ਦੇ ਹਾਲਾਤ ਬਣਾ ਤੇ ਉਹ ਵੀ ਜਿਹੜਾ ਹੈਗਾ ਆ ਸਾਰਾ ਕੁਛ ਏ ਟੂ ਜੈਡ ਇੱਕ ਪ੍ਰੋਪਰਟੀ ਉਹਨਾਂ ਨੇ ਖਰੀਦੀ ਉਹ 10 ਗੁਣਾ ਕੀਮਤ ਦੇ ਕੇ ਖਰੀਦ ਲਏ
0: ਜੀ
2: ਇਹ ਸਾਡੇ ਦਾਦੇ ਦੀ ਹੈਗੀ ਸੀ ਕਿਸੇ ਟਾਈਮ ਤੇ ਸਾਡਾ ਦਾਦਾ ਇੱਥੇ ਬਹਿੰਦਾ ਹੁੰਦਾ ਸੀਗਾ ਉਹਨਾਂ ਦੇ ਪੋਤਿਆਂ ਨੇ ਤਾਂ ਖਰੀਦ ਲਈਆਂ
0: ਜੀ
2: ਮਤਲਬ ਅੱਜ ਉਹਨਾਂ ਬੱਚਿਆਂ ਦੇ ਜਿਹੜੇ ਹੈਗੇ ਅੱਗੇ ਬੱਚੇ ਹੋਏ ਹੈਗੇ ਆ ਉਹਨਾਂ ਨੇ ਵੀ ਮਤਲਬ ਜਿਹੜਾ ਆ ਆਪਣੇ ਦਾਦੇ ਤੋਂ 10 ਗੁਣਾ ਜਿਹੜੀ ਹੈਗੀ ਆ ਜ਼ਮੀਨ ਵੀ ਬਣਾ ਲਈ ਤੇ ਸਾਰਾ ਕੁਛ ਜਿਹੜਾ ਆ ਉਹ ਪੱਠੇ ਵਾਲੀ ਜਗ੍ਹਾ ਵੀ ਦੁਬਾਰਾ ਹਾਸਲ ਕਰ ਲਈ ਉਹ ਵੀ ਡਿੱਗ ਪਏ ਗਈ ਸੀ
0: ਕੀ ਬਾਤ ਹੈ ਜੀ
1: ਇਹ ਪੜ੍ਹਾਈ
2: ਕਰਕੇ ਜਿਹੜਾ ਹੈਗਾ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਸ ਵੇਲੇ
1: ਭਾਜੀ ਉਧਰ ਨੂੰ ਅਸੀਂ ਚੱਲੇ ਹੀ ਨਹੀਂ
0: ਜੀ
1: ਅਸੀਂ ਜਿਹੜੀ ਚੀਜ਼ ਸਿੱਖਿਆ ਬੱਚੇ ਨੂੰ ਵਧੀਆ ਮੈਂ ਤਾਂ ਸਾਡੇ ਪਿੰਡ ਆ ਤੁਹਾਡੇ ਵਾਲੀ ਗੱਲ 2014 ਚ ਜਿਹੜੇ ਵਧੀਆ ਅੱਜ ਵੀ ਆਪਣੇ ਮਿੱਤਰ ਨੇ ਉਹ ਭਰਾ ਨੇ ਆਪਣੇ ਛੋਟੇ ਮੈਂ ਉਹਨਾਂ ਨੂੰ ਆ ਗੱਲ ਸੁਣਾਈ ਇੱਕ ਨੇ 28 ਕਿੱਲੇ ਵੇਚਤੇ ਜੀ ਇੱਕ ਨੇ 22 ਵੇਚਤੇ
0: ਜੀ
1: ਉਹ ਮੈਂ ਕਿਹਾ ਜੇ ਤੁਹਾਨੂੰ ਉਦੋਂ ਵੀ 4-4 ਕਿੱਲੇ ਵੇਚ ਕੇ ਬੋਰਡਿੰਗ ਚ ਲਾਇਆ ਹੁੰਦਾ ਹੁਣ ਤੁਸੀਂ 28 ਦਾ ਜਿਹੜੇ ਵੇਚੇ ਹੁਣ 56 ਹੋਣੇ ਜੀ ਤੁਹਾਡੇ ਕੋਲ
0: ਜੀ
1: ਹਾਂਜੀ
2: ਬਿਲਕੁਲ ਜੀ
1: ਵੀ ਆ ਜਿਹੜੇ 28 ਹੁਣ ਵੇਚੇ ਆ ਬੱਚਿਆਂ ਨੂੰ ਅਸੀਂ ਪੜ੍ਹਾਇਆ ਨਹੀਂ, 45-45 ਲੱਖ ਲਾ ਕੇ ਮਸ਼ੀਕੋ ਰਾਹੀਂ ਤਾਂ ਇੱਧਰ ਆਏ ਨੇ
0: ਜੀ,
1: ਅਤੇ ਉਹਨਾਂ ਨੂੰ ਪੜ੍ਹਾਈ 'ਤੇ ਨਹੀਂ ਪੈਸੇ ਲਾਏ ਹੈਗੇ ਵੀ ਉਹੀ 45 ਦੇ ਵਿੱਚੋਂ ਕਦੇ ਬੋਰਡਿੰਗ ਸਕੂਲ ਵਧੀਆ 'ਚ ਪੜ੍ਹੇ ਹੁੰਦੇ, ਸਾਰਾ ਕੁਛ ਬਦਲ ਜਾਂਦਾ ਜੀ।
0: ਬਿਲਕੁਲ,
1: ਜਿਨ੍ਹਾਂ ਦੇ ਬੱਚੇ ਕਦੇ ਚੰਡੀਗੜ੍ਹੇ ਪੜ੍ਹੇ ਨੇ ਨਾ, ਆਖਰੀ 2 ਸਾਲ ਚਾਹੇ ਘਰੋਂ ਕੁਛ ਨਹੀਂ ਸੀ, ਉਹ ਬੰਦੇ ਵੀ ਮੈਂ ਦੇਖੇ ਨੇ ਕਿ ਉਹਨਾਂ ਨੇ ਵੀ ਗੇਮਾਂ ਘੁਮਾਤੀਆਂ, ਉਹਨਾਂ ਦੇ ਲਿੰਕ ਬਣ ਜਾਂਦੇ ਨੇ
0: ਜੀ।
1: ਹੁਣ ਅਗਲਾਹੇ ਸਕੂਲ 'ਚ ਪੜ੍ਹ ਕੇ ਤਾਂ ਅਗਲਾਹੇ ਵਾਲਿਆਂ ਦੇ ਲਿੰਕ ਬਣ ਗਏ, ਅਗਲਾਹੇ ਵਾਲਿਆਂ ਨੂੰ ਪਤਾ ਹੀ ਹੈ ਵੀ ਇਹ ਕਿਹਦਾ।
0: ਬਿਲਕੁਲ ਜੀ,
2: ਮੇਰਾ ਦੱਸਣ ਦਾ ਮਕਸਦ ਜਿਹੜਾ ਆ ਗੱਲ, ਉਹ ਚਾਹੇ ਕੋਈ ਵੈਰੀਫਾਈ ਕਰ ਲਏ, ਇੱਥੇ ਲਾਲਾ ਵਲੈਤੀ ਰਾਮ ਚੱਡਾ ਹੈਗੇ ਸੀਗੇ ਜਿਹਨਾਂ ਦੀ ਇਹ ਮੈਂ ਗੱਲ ਦੱਸ ਰਿਹਾ ਆ, ਉਹਨਾਂ ਨੇ ਮਤਲਬ ਇਹ ਚੀਜ਼ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਦੋਂ ਜਿਹੜਾ ਆ ਘੁੰਮਣਾ ਫਿਰਨਾ ਬੰਦ ਕਰਕੇ ਤੇ ਘਰ ਬਹਿ ਜਾਣਾ ਚਾਹੀਦਾ। ਸੋ ਇਸ ਕਰਕੇ ਇਹਨਾਂ ਨੂੰ ਪਤਾ ਸੀ ਪੰਜਾਬ ਇੰਨੇ ਕਰਜ਼ੇ ਥੱਲੇ ਹੈਗਾ ਆ, ਇਹਨਾਂ ਨੂੰ ਸਰਕਾਰੀ ਖਰਚ ਘਟਾ ਕੇ ਤੇ ਫੋਕਸ ਜਿਹੜਾ ਆ ਉਸੇ ਚੀਜ਼ ਤੇ ਰਹਿਣਾ ਚਾਹੀਦਾ ਸੀ ਵੀ ਆਪਾਂ ਜਿਹੜਾ ਆ ਵੀ ਸਟੇਟ ਦਾ ਜਿਹੜਾ ਕਰਜ਼ਾ ਕਿੱਦਾਂ ਲਾਉਣਾ ਹੈਗਾ, ਕਿੱਦਾਂ ਆਪਾਂ ਜਿਹੜੇ ਆ ਵੀ ਸੋਰਸ ਆਫ ਇਨਕਮ ਪੈਦਾ ਕਰਨੇ ਹੈਗੇ ਜੀ, ਇਹ ਤਾਂ ਆਪਣੀਆਂ ਐਸ਼ਪ੍ਰਸਤੀਆਂ ਦੇ ਵਿੱਚ ਪੈ ਗਏ ਜੀ।
0: ਬਿਲਕੁਲ ਜੀ, ਦਰੁਸਤ ਹੈ ਜੀ।
2: ਸਰਕਾਰ ਦਾ ਖਰਚਾ ਪਹਿਲਾਂ ਆਉਂਦਿਆਂ ਨਾਲ ਹੀ ਸਰਕਾਰ ਨਵੀਆਂ ਗੱਡੀਆਂ ਨਵੇਂ ਸਾਰਾ ਕੁਛ ਜਿਹੜਾ ਹੈਗਾ ਆ ਜੀ, MLA ਦੇ ਅੱਗੇ ਜਿਹੜਾ ਹੈਗਾ ਇੱਕ ਗੱਡੀ ਪਾਇਲਟ ਗੱਡੀ ਵੀ ਲੱਗੂਗੀ ਜੀ, ਇੱਕ ਥਾਰ ਵੀ ਚਾਹੀਦੀ ਆ ਜੀ, ਉਹ ਥਾਰ ਵੀ ਲੈ ਆਉਂਦੀਆਂ ਜੀ। ਹਾਂਜੀ, ਜਿੱਦਾਂ ਜਿੱਦਾਂ ਦੀ ਗੱਡੀ ਚਾਹੀਦੀ ਓਦਾਂ ਓਦਾਂ ਦੀ MLA ਨੂੰ ਪ੍ਰੋਵਾਈਡ ਕਰੋ ਜੀ।
1: ਇਸ ਕਰਕੇ ਜਿਹੜਾ ਆ ਜੀ ਉਹ ਕਹਿੰਦੇ ਵੀ ਪਹਿਲਾਂ ਜਿਹੜੀ ਪੈਨਸ਼ਨ ਨੀਤੀ ਸੀ ਇਹਨਾਂ ਦੀ, ਕੀ ਕਹਿੰਦੇ ਆ ਰੱਬਾ ਤੁਹਾਡਾ ਭਲਾ ਕਹਿੰਦੇ MLA ਦੀ,
0: ਹਾਂਜੀ,
1: ਉਹ ਇਹ ਨਹੀਂ ਸੀ ਹੁੰਦੀ ਵੀ ਇੱਕ ਨੂੰ ਇਹ ਉਨੀ ਲੱਗਣੀ ਆ, ਉਹ ਹੁੰਦੀ ਸੀ ਵੀ ਜਿਵੇਂ ਇੱਕ ਵਾਰੀ MLA ਬਣਿਆ ਉਹਦੀ ਇੰਨੀ ਪੈਨਸ਼ਨ, ਦੋ ਗਿਰ ਬਣਿਆ ਫਿਰ ਉਹਦੀ ਇੰਨੀ ਪੈਨਸ਼ਨ,
0: ਹਾਂਜੀ,
1: ਤਿੰਨ ਗਿਰ ਬਣਿਆ ਉਹਦੀ ਇੰਨੀ ਪੈਨਸ਼ਨ। ਕਹਿੰਦਾ ਇਹਨਾਂ ਨੇ ਬੋਰਡ ਲਾ ਤੇ ਇੱਕ MLA ਨੂੰ ਇੱਕ ਪੈਨਸ਼ਨ ਸਿੱਧੀ, ਉਹ 60,000 ਪੱਕੀ ਉਹ ਕਰਤੀ। ਕਹਿੰਦਾ ਅੱਗੇ ਇੱਕ MLA ਨੂੰ 60,000 ਨਹੀਂ ਸੀ ਮਿਲਦੀ ਹੁੰਦੀ ਪਹਿਲਾਂ।
0: ਅੱਛਾ ਜੀ,
1: ਪਹਿਲਾਂ 60,000 ਨਹੀਂ ਸੀ ਮਿਲਦੀ,
2: ਥੋੜੀ ਮਿਲਦੀ ਸੀ,
1: ਪਹਿਲਾਂ 5,000 ਤੋਂ ਸ਼ੁਰੂ ਸੀ ਵੀ ਜੇ 5,000 ਇੱਕ ਵਾਰ MLA ਬਣਿਆ ਨੂੰ 5,000, ਜੇ ਦੂਜੀ ਗੇਰੀ ਬਣਿਆ ਤਾਂ ਉਹਨੂੰ 10,000, ਜਿਵੇਂ ਬਾਦ ਸਾਹਿਬ ਬਣੇ ਸੀ 11 ਗੇਰੀ 55 ਮਿਲਦੀ ਸੀ
0: ਜੀ,
1: ਤੇ ਇਹਨਾਂ ਨੇ ਕਰਤਾ ਇੱਕ ਪੈਨਸ਼ਨ ਉਹ ਚੱਕ ਕੇ 60,000 ਤੇ ਮਾਰਤੀ ਕੱਟੀ।
0: ਕੀ ਬਾਤ ਹੈ,
1: ਉਹ ਕਹਿੰਦਾ ITI ਕੱਢ ਕੇ ਦੇਖ ਲਓ ਇਹਨਾਂ ਨੇ ਕੀ ਕੰਮ ਕਰਿਆ
0: ਜੀ,
2: ਪ੍ਰਭੂ ਗੁੰਡਾ ਕਰ ਦਿੱਤਾ
1: ਵੀ ਅਸੀਂ ਇਹ ਪੰਜਾਬ ਲੁੱਟਣ ਨੂੰ ਬਚਾ ਲਿਆ
0: ਜੀ।
2: ਹਾਂਜੀ,
1: ਹਿਸਾਬ ਲਾ ਲਓ ਤੁਸੀਂ
2: ਜਿਹੜਾ ਕੰਮ ਇਹਨਾਂ ਨੂੰ ਵੀ ਪਤਾ ਸੀ ਵੀ ਜਿਹੜਾ ਇੱਕ ਵਾਰੀ ਵੀ ਬਣਿਆ ਆ ਉਹ 10 ਵਾਲੀ ਪੈਨਸ਼ਨ ਲੈ ਜਾਵੇ ਸਾਡਾ ਬੰਦਾ।
0: ਹਾਂਜੀ,
2: ਬਿਲਕੁਲ ਜੀ, ਸ਼ੁਕਰੀਆ ਜੀ,
0: ਸ਼ੁਕਰੀਆ,
2: ਚੱਲ ਵੀ ਜਾਣਗੇ ਤਾਂ ਵੀ ਪੈਨਸ਼ਨਾਂ ਦਾ ਬੋਝ ਪਿਆ ਰਹਿਣਾ ਜੀ, ਪੈਨਸ਼ਨਾਂ ਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਹਾਂਜੀ ਭਾਰਤ ਸਾਹਿਬ,
0: ਥੈਂਕ ਯੂ
2: ਸਰ,
0: ਹਾਂਜੀ
2: ਜੀ,
0: ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਜੀ, ਅਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਸੀ ਸਿਕੰਦਰ ਸਿੰਘ ਔਜਲਾ ਸਾਹਿਬ US ਤੋਂ, ਅਤੇ ਲਾਈਨ ਹੁਣ ਖਾਲੀ ਹੈ ਜੀ, ਆਪਣੇ ਨਾਲ ਲਾਈਨ ਦੇ ਉੱਤੇ ਨੇ ਮੁਕੱਦਰ ਜੀ, ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਅਨੂ ਜੀ, ਕੀ ਹਾਲ ਚਾਲ ਜਨਾਬ, ਲੰਘੇ ਆਓ।
3: ਬਹੁਤ ਵਧੀਆ ਜੀ, ਆਪਣੇ ਸੁਣਾਓ, ਬਾਕੀ ਸਾਰੇ ਸੱਜਣਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
3: ਆਵਾਜ਼ ਠੀਕ ਆਉਂਦੀ ਜੀ?
0: ਹਾਂਜੀ ਹਾਂਜੀ, ਆਵਾਜ਼ ਠੀਕ ਹੈ ਜੀ, ਹਾਂਜੀ, ਕੰਟੀਨਿਊ ਪਲੀਜ਼।
3: ਉਹ ਮੈਂ ਕਿਹਾ ਹੁਣ ਆਪਾਂ ਵੋਟਾਂ ਹੋਣਾ ਗਾ ਨੇੜੇ ਆ ਗਈਆਂ
0: ਜੀ,
3: ਹੁਣ ਸਮੁੰਦਰ ਮੰਥਨ ਚ ਕੁਛ ਕੱਲੀਏ ਵੀ ਰਿੜਕੀ ਜਾਣਾ ਸਮੁੰਦਰ ਨੂੰ ਹੁਣ।
0: ਨਹੀਂ, ਸਮੁੰਦਰ ਚ ਹੁਣ ਕੁੰਡੀ ਕਾਂਡੀ ਪਾਵਾਂਗੇ ਤਾਂ ਤਾਂ ਹੀ ਮੱਛੀ ਫਸੂਗੀ, ਜੇ ਕੁੰਡੀ ਪਾਈ ਨਾ ਤਾਂ ਫਿਰ ਮੱਛੀ ਕਿੱਥੋਂ ਫਸੂਗੀ।
3: ਪੁਰਾਣੇ ਆਲੇ ਨੇ ਜੋ ਕੁਛ ਉਹਨਾਂ ਦੀਆਂ ਕਰਤੂਤਾਂ ਸੀ ਉਹਨਾਂ ਕਰਕੇ ਇਹ ਆਏ
0: ਜੀ,
3: ਵਾਰ ਵਾਰ ਰੈਪੂਟੇਸ਼ਨ ਹੁੰਦੀ ਹੈ, ਕਹਿੰਦਾ ਚੰਗਾ ਨੀ ਲੱਗਦਾ, ਉਹੀ ਗੱਲ ਉਹ ਸਾਨੂੰ ਕਹੀ ਜਾਂਦੇ ਨੇ ਵੀ ਤੁਸੀਂ ਵੋਟਰਾਂ ਨੇ ਗਲਤੀ ਕੀਤੀ, ਕਹਿੰਦੇ ਇਹਨਾਂ ਨੂੰ ਚੁਣ ਕੇ ਹੈ
0: ਜੀ,
3: ਤੁਸੀਂ ਚੁਣਿਆ ਕਹਿੰਦੇ ਇਹਨਾਂ ਨੂੰ
0: ਜੀ,
3: ਅਸੀਂ ਠੀਕ ਸੀ ਕਹਿੰਦੇ। ਹੁਣ ਗਲਤੀ ਪਤਾ ਨੀ ਸਮਝ ਨੀ ਆਉਂਦੀ ਵੀ ਗਲਤੀ ਇਹਨਾਂ ਦੀ ਹੈ, ਇਹਨਾਂ ਲੀਡਰਾਂ ਦੀ ਹੈ ਕਿ ਜਾਂ ਸਾਡੀ ਹੈ, ਉਹ ਗੱਲ ਵੋਟਰਾਂ ਦੀ ਚੁਣਨ ਵਾਲਿਆਂ ਦੀ
0: ਜੀ।
3: ਇਹ ਹੁਣ ਇਹ ਸਮਝ ਤੋਂ ਬਾਹਰ ਹੈ ਕਹਾਣੀ
0: ਜੀ।
3: ਤੇ ਉਹ ਮੈਂ ਤਾਂ ਨਾ ਵੇਖੋ, ਮੈਂ ਇਸੇ ਕਰਕੇ ਕਹਿੰਦਾ ਹੁਣ ਭਾਰਜ ਬਾਈ ਜੀ, ਮੈਂ ਤਾਂ ਨਾ ਹੁਣ ਅਸਲ ਚ ਇਸੇ ਇਹ ਗੱਲ ਬਾਰੇ ਕਈ ਵਾਰੀ ਚਲੋ ਸੋਚ ਲਈਦਾ ਵੀ ਆ, ਤੁਸੀਂ ਦੇਖ ਲੋ ਕੱਲ ਪਰਸੋਂ ਜਿਹੜੇ ਉੱਥੇ ਕੁੱਟੇ ਨਾ ਇਹਨਾਂ ਨੇ
0: ਪਟਿਆਲੇ
3: ਜਿਹੜੇ ਕੁੱਟੇ ਸੀ
0: ਜੀ,
3: ਹਾਂ, ਤੇ ਆਪਣਾ ਰਾਜਾ ਵੜਿੰਗ ਸਾਹਿਬ ਅੱਜ ਤੋਂ ਟਾਵਰ ਤੇ ਚੜੇ ਹੋਏ ਸੀ ਉਹਨਾਂ ਚੋਂ,
0: ਹਾਂਜੀ,
3: ਕੁਛ ਕੁਛ ਥੱਲੇ ਬੈਠੇ ਸੀ, ਕੁਛ ਟਾਵਰ ਤੇ ਚੜੇ ਨੇ, ਇੱਕ ਦੋ ਜਾਣੇ ਮੁੰਡੇ ਮੈਨੂੰ ਲੱਗਦਾ ਉਹਨਾਂ ਚੋਂ
0: ਜੀ।
3: ਤੇ ਰਾਜਾ ਵੜਿੰਗ ਸਾਹਿਬ ਰਾਤ ਨੂੰ ਅੱਪੜੇ ਉੱਥੇ
0: ਜੀ,
3: ਕਹਿੰਦੇ ਵੈਸੇ ਤਾਂ ਮੈਂ ਸਵੇਰੇ ਵੀ ਆ ਸਕਦਾ ਸੀ ਪਰ ਮੈਂ ਰਾਤ ਨੂੰ ਕਹਿੰਦੇ ਵੀ ਆਇਆ, ਮੈਂ ਇਹਨਾਂ ਇਸ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਮੈਂ ਵੀ ਤੁਸੀਂ ਇਹਨਾਂ ਨਾਲ ਕੀ ਕਰਦੇ ਹੋ
0: ਜੀ।
3: ਤੇ ਉਦੋਂ ਗੋਲਡੀ ਜਿਹੜਾ ਉਹ ਧੂਰੀ ਵਾਲਾ ਉਹ ਵੀ ਕਹਿੰਦਾ ਮੈਂ ਰਾਹ ਚ ਜਾਣ ਲਿਆ ਸੀ, ਕਹਿੰਦਾ ਮੈਂ ਰਾਹ ਚੋਂ ਮੁੜ ਕੇ ਆਇਆ ਮੈਂ ਕਹਿੰਦਾ
0: ਜੀ,
3: ਤੁਸੀਂ ਦੇਖ ਲਓ ਵੀ ਹੁਣ ਇਸ ਟਾਈਮ ਇਹ ਇਹ ਹੈਗੇ ਨੇ ਵਿਰੋਧੀ ਧਿਰ ਚ
0: ਜੀ,
3: ਤੇ ਤੁਸੀਂ ਇਹਨੂੰ ਰੀਲ ਨੂੰ ਬੈਕ ਕਰਕੇ ਚਲਾ ਲਓ, ਇਹੀ ਜਿਹੜੀਆਂ ਪਿਛਲੀਆਂ ਚੋਣਾਂ ਗਈਆਂ ਨੇ ਉਦੋਂ ਪਹਿਲਾਂ ਸੇਮ ਸੇਮ ਸਿਚੁਏਸ਼ਨ ਚ ਮਾਨ ਸਾਹਿਬ ਸੀ
0: ਜੀ,
3: ਉਹ ਵੀ ਬੜੇ ਫਿਕਰਮੰਦ ਸੀ
0: ਜੀ,
3: ਉਹ ਵੀ ਉਹ ਟੈਂਕੀ ਤੋਂ ਆਪਣੀ ਭੈਣ ਬਣਾ ਕੇ ਲਾਉਂਦੇ ਪਏ ਸੀ ਉਹਨੂੰ ਵੀ ਇਹ ਸਾਡੀ ਭੈਣ ਆਉਂਦਿਆਂ ਸਵਾਰ ਅਸੀਂ ਨੌਕਰੀ ਲੈਣਗੇ ਜੀ, ਹੈ
0: ਜੀ,
3: ਹੁਣ ਹੁਣ ਜਦੋਂ ਜਦੋਂ ਭਰਾ ਨੇ ਆਉਣਾ ਹੁੰਦਾ ਆਪਣੇ ਦਿੱਲੀ ਵਾਲਿਆਂ ਨੇ ਉਹਨੂੰ ਪਹਿਲਾਂ ਦੱਸ ਲੈਂਦੇ ਨੇ ਅੰਦਰ ਵੀ ਤੈਨੂੰ ਬਾਹਰ ਭਰਾ ਨੂੰ ਮਿਲ ਨੀ ਲੈਣਾ ਤੈਨੂੰ ਸਹੀ ਗੱਲ ਹੈ
0: ਜੀ, ਬਿਲਕੁਲ,
3: ਤੂੰ ਫੇਰ ਆਖੇਂਗੇ ਵੀ ਤੂੰ ਰਸਲੀ ਬੰਨ ਕੇ ਜਾ, ਹੈ
0: ਜੀ,
3: ਬਾਈ ਜੀ ਮੈਂ ਜਿਹੜੀ ਗੱਲ ਮੈਂ ਕਹਿਣਾ ਵਾ ਫਿਰ ਫਿਰ ਮੈਨੂੰ ਮੈਨੂੰ ਜਵਾਬ ਕੋਈ ਨੀ ਮਿਲਦਾ ਹੈਗਾ ਅਸਲ ਚ ਵੀ ਹੁਣ ਇਹ ਬੰਦਾ ਜਾਵੇ ਤੇ ਜਾਵੇ ਕਿੱਧਰ ਬਾਈ ਜੀ, ਹੁਣ ਤੁਸੀਂ ਦੇਖੋ ਵੀ ਹੁਣ ਅੱਜ ਰਾਜਾ ਵੜਿੰਗ ਉਹ ਥੱਲੇ ਉਤਰਾ ਹੋਏ ਪੱਟੀ ਟੁੱਟ ਗਈ, ਤੁਸੀਂ ਮਾਂ ਪਿਓ ਦੇ ਇਕੱਲੇ ਇਕੱਲੇ ਜਵਾਕ ਹੋਏ, ਤੁਹਾਡੀ ਮਾਂ ਉਹ ਰੁੜ ਜੂਗੀ, ਉਹ ਤੁਸੀਂ ਐ ਉਹ ਹੋ ਜੂ, ਹੈ
0: ਜੀ,
3: ਕਿੱਡਾ ਕਿੱਡਾ ਏਡਾ ਤਾਂ ਸਕੇ ਪਿਓ ਨੂੰ ਫਿਕਰ ਨੀ ਹੁੰਦਾ ਜਿੱਡਾ ਇਹਨਾਂ ਨੂੰ ਫਿਕਰ ਲੱਗਿਆ ਹੋਇਆ ਵੀ, ਕਿਉਂਕਿ ਮੋਟਾ ਹੁੰਦੀਆਂ ਭੈਣਾਂ ਨੇੜੇ ਪੱਬੀ
0: ਜੀ,
3: ਹੁਣ ਇਸ ਟਾਈਮ ਇਹ ਪੂਰੇ ਫਿਕਰਮੰਦ ਨੇ ਜੀ, ਤੁਸੀਂ ਦੇਖੋ,
0: ਚਲੋ ਜੇ ਸੁਣਨ ਲੱਗੇ ਤਾਂ ਚੰਗੀ ਗੱਲ ਹੈ, ਕੋਈ ਤਾਂ ਸੁਣੇ,
3: ਸੁਣਨਗੇ ਉਹ ਮਾਂ ਉਹ ਉਹ ਭਾਰਜ ਬਾਈ ਜੀ ਉਹ ਸੁਣਨਗੇ ਉਸੇ ਹਿਸਾਬ ਨਾਲ, ਤੁਸੀਂ ਵੀ ਸਮਝਦੇ ਹੋ ਕਿਹੜੇ ਹਿਸਾਬ ਨਾਲ ਸੁਣਦੇ ਨੇ, ਕਿਉਂਕਿ ਹੁਣ ਵੋਟਾਂ ਨੇੜੇ ਆਈਆਂ, ਇਸੇ ਹਿਸਾਬ ਨਾਲ ਤਾਂ ਮਾਨ ਸਾਹਿਬ ਨੇ ਸੁਣਿਆ ਸੀ ਨਾ, ਉਹਨਾਂ ਨੇ ਟੈਂਕੀ ਤੋਂ ਲਾਈ ਉਹਨਾਂ ਨੇ ਧਿਆਨ ਬਣਾ ਕੇ ਹੋਰ ਕਿੰਨੇ ਧਰਨੇ ਖਤਮ ਕਰਾਏ, ਸਾਨੂੰ ਇੱਕ ਵਾਰੀ ਆਉਣ ਦਿਓ ਬਸ, ਉਸ ਤੋਂ ਬਾਅਦ ਨਾ
0: ਨਾ ਧਰਨਾ ਰੋ ਤੇ ਨਾ ਭਰਨਾ ਰੋ
3: ਕੱਲ ਪ੍ਰੋਫੈਸਰ ਆਪਣਾ ਜਗਰੂਪ ਸਿੰਘ ਸੇਖੋਂ ਨੇ ਵੀ ਕਹੀ ਤੇ ਉਹ ਪਹਿਲਾਂ ਵੀ ਮੈਂ ਚਲੋ ਸੁਣੀ ਹੋਈ ਹੈ
0: ਜੀ,
3: ਉਹ ਕਹਿੰਦੇ ਵੀ ਉਹ ਕਹਿੰਦੇ ਵੀ ਸਰਕਾਰ ਬਦਲ ਰਹੀ ਹੈ, ਕਹਿੰਦੇ ਜਦੋਂ ਬਾਦਲ ਸਾਹਿਬ ਉਹਨਾਂ ਨੇ ਜਾਣਾ ਸੀ ਉਹ ਟੋੜਾ ਸਾਹਿਬ ਵੱਖ ਹੋਏ
0: ਜੀ,
3: ਉਹ ਕਹਿੰਦੇ ਵੀ ਇੱਕ ਲੁੱਟ ਕੇ ਜਾ ਰਿਹਾ ਤੇ ਇੱਕ ਲੁੱਟਣ ਆ ਰਿਹਾ, ਕਹਿੰਦੇ ਫਰਕ ਬਸ ਇੰਨਾ ਹੀ ਹੈ,
0: ਕਹਿੰਦੇ
3: ਇੱਕ ਧਿਰ ਲੁੱਟ ਕੇ ਜਾ ਰਹੀ ਹੈ ਤੇ ਇੱਕ ਨਵੀਂ ਲੁੱਟਣ ਆ ਰਹੀ ਹੈ, ਤੁਸੀਂ ਦੇਖੋ ਵੀ ਹੁਣ ਤੱਕ ਇਹੀ ਕੁਛ ਚੱਲੀ ਗਿਆ ਨਾ, ਹੁਣ ਤੱਕ ਕੋਈ ਫਰਕ ਹੈਗਾ
0: ਜੀ,
3: ਕਦੇ ਕੋਈ ਆ ਗਿਆ ਇਹਨਾਂ ਚੋਂ, ਇਹਨਾਂ ਦੇ ਇਹੀ ਕੈਪਟਨ ਸਾਹਿਬ ਵਾਰੀ ਹੁੰਦੇ ਸੀ, ਇਹਨਾਂ ਦੇ ਮਹਿਲਾਂ ਦੇ ਰੰਗ ਨੀ ਸੀ ਦਿੰਦੇ
0: ਜੀ,
3: ਜਦੋਂ ਇਹਨਾਂ ਦੀ 2003-04 ਚ ਸਰਕਾਰ ਬਣ ਗਈ ਤੇ ਸਿਸਮਾ ਨਾਲ ਸਿਸਮਾ ਬਣ ਗਿਆ, ਉਹੀ ਗੱਲ
0: ਜਿੱਥੇ
3: ਉਹ ਪਾਪਣੀਆਂ ਉਹਨਾਂ ਦੇ ਆਪਣੇ ਮਹਿਲਾਂ ਦੇ ਰੰਗ ਰੰਗ ਹੋਣ ਤੋਂ ਲੱਥੀਆਂ ਪਈਆਂ
0: ਜੀ,
3: ਫਿਰ ਬਾਈ ਜੀ ਹੁਣ ਕੀ ਕਿੱਥੇ ਜਾਵੇ ਬੰਦਾ, ਮੈਂ ਤਾਂ ਇੱਕ ਸੀਰੀਅਸ ਹੋ ਕੇ, ਮੈਂ ਕੱਲਾ ਮਜ਼ਾਕ ਚ ਨੀ ਹਰ ਵਾਰੀ ਕਹਿੰਦਾ ਹੈਗਾ
0: ਜੀ,
3: ਵੀ ਇੱਕ ਸੀਰੀਅਸ ਹੋ ਕੇ ਥੋੜਾ ਜਿਹਾ ਵੀ ਇਹ ਪਤਾ ਲੱਗੇ ਵੀ ਆਪਾਂ ਯਾਰ ਜਾਈਏ ਕਿੱਧਰ ਨੂੰ ਤੇ ਕਿਹਨੂੰ, ਉਹੀ ਗੱਲ ਵੀ ਆਪਾਂ ਨੂੰ ਕੋਈ ਹੈਗੀ ਜਿਹੜੀ ਹੁਣ ਤੇ ਰਾਣੇ ਜਿੰਨੀਆਂ ਵੀ ਹੈ, ਇਹੀ ਆ ਹੁਣ ਆ ਬਾਦਲ ਸਾਹਿਬ ਵਾਰੀ ਨੇ, ਹੈ ਅੱਜ ਹੁਣ ਜਥੇਦਾਰ ਸਾਹਿਬ ਸਰਵੋੱਚ ਪਦਵੀ ਜਿਹੜੀ ਸਿੱਖ ਕੌਮ ਦੀ ਹੈਗੀ ਆ, ਉਹਦੇ ਤੇ ਬੈਠਾ ਹੋਇਆ ਬੰਦਾ ਪਹਿਲਾਂ ਤਾਂ ਆਪਣੀ ਤਨਖਾਹ ਕਰਕੇ ਅਦਾਲਤ ਚ ਤੁਰ ਗਿਆ,
0: ਹੈ
3: ਫਿਰ ਉੱਥੋਂ ਚਾਰ ਝਿੜਕਾਂ ਵੱਜੀਆਂ ਉੱਥੋਂ ਆ ਗਿਆ, ਉਹੀ ਗੱਲ ਹੈ ਵੀ ਦੂਜੇ ਹੁਣ ਹੁਣ ਵੇਖ ਲਓ ਤੁਸੀਂ, ਹੁਣ ਫਿਰ ਸਰਕਾਰ ਬਿਆਨ ਦੇਣ ਲੱਗ ਗਿਆ ਵੀ ਸੁਖਬੀਰ ਬਾਦਲ ਨਾਲ ਅਸੀਂ ਸਹਿਮਤ ਨੀ ਹੈਗੇ, ਉਹ ਲੱਖ ਗਲਤ ਹੈ
0: ਜੀ,
3: ਪਰ ਤੁਸੀਂ ਕੀ ਕਰਦੇ, ਗੱਲ ਉਹੀ ਹੈ ਵੀ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ ਬਾਈ ਜੀ, ਭਾਰਜ ਬਾਈ ਜੀ, ਜਦੋਂ ਇਹਨਾਂ ਨੂੰ ਜਿਹੜੇ ਚੁਣਨ ਵਾਲੇ ਨੇ, ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਅੱਜ ਲੱਖ ਮੁਕਰੀ ਜਾਣ, ਇਹ ਬਾਦਲ ਸਾਹਿਬ ਵੀ ਸਾਰੇ ਮੁਕਰ ਜਾਣਗੇ
0: ਜੀ,
3: ਅਸੀਂ ਤਾਂ ਨਹੀਂ ਸੀ ਸੱਦਿਆ, ਅਸੀਂ ਚੰਡੀਗੜ੍ਹ ਕੋਠੀ ਚ ਨਹੀਂ ਸੀ ਸੱਦਿਆ ਆਪਣਾ ਉਹ ਜਿਹੜੇ ਗੁਰਭਜਨ ਸਿੰਘ ਸੀ ਜਥੇਦਾਰ
0: ਜੀ,
3: ਉਸ ਨੂੰ ਕਿਸੇ ਜਥੇਦਾਰ ਦਾ ਦਿਮਾਗ ਖਰਾਬ ਹੋਇਆ ਬਿਨਾਂ ਮਤਲਬ ਤੋਂ, ਉਹ ਜਾ ਕੇ ਬਿਨਾਂ ਸਿਆਸੀ ਕਾਰਨ ਤੋਂ ਉਹ ਜਾ ਕੇ ਰਾਮ ਰਹੀਮ ਨੂੰ ਮਾਫ਼ੀ ਕਿਵੇਂ ਦੇ ਦੂਗਾ ਜੀ ਜਦੋਂ ਏਡਾ ਏਡਾ ਵਿਵਾਦ ਵਧਿਆ ਹੋਇਆ? ਕਿਉਂਕਿ ਕਾਰਨ ਉੱਥੇ ਵੋਟਾਂ ਦਾ ਸੀ, ਕਾਰਨ ਇਹ ਬਾਦਲ ਸਾਹਿਬ ਉਹਨਾਂ ਦਾ ਇਹ ਸੀ ਵੀ ਅਸੀਂ ਸਖ਼ਤ ਕਰਾਂਗੇ, ਉਹਨੇ ਪਰਸੈਪਸ਼ਨ ਹੀ ਐਸੀ ਬਣਾਈ ਸੀ, ਪਤਾ ਨੀ ਉਹਦੇ ਨਾਲ ਕਿੰਨੀਆਂ ਵੋਟਾਂ ਹੈਗੀਆਂ ਨੇ ਕਿੰਨੀਆਂ ਨੇ, ਪਰ ਇਹਨਾਂ ਨੂੰ ਐਂ ਲੱਗਣ ਲੱਗ ਗਿਆ ਜੇ ਇਹਦੀਆਂ ਵੋਟਾਂ ਪੈ ਗਈਆਂ ਤਾਂ ਸਾਡੀ ਸਰਕਾਰ ਬਣ ਗਈ, ਇਹ ਉਹਦੀਆਂ ਲੈਂਦੀਆਂ ਲੈਂਦੇ ਆਪਣੀਆਂ ਵੀ ਤੋੜ ਦਿੱਤੀਆਂ
0: ਜੀ।
3: ਹੁਣ ਜਿਹੜੀ ਇੱਕ ਸੰਸਥਾ ਜਿਹੜੀ ਇੰਨੇ ਸਾਲਾਂ ਤੋਂ ਜਿਹੜੀ ਬਣੀ ਹੋਈ ਹੈ, ਉਹ ਜਦੋਂ ਅਸੀਂ ਉਹਦੇ ਹੀ ਘਾਣ ਕਰਨ ਤੇ ਆ ਗਏ, ਉਹਨਾਂ ਜਥੇਦਾਰਾਂ ਨੂੰ ਅਸੀਂ ਸੱਦ ਕੇ ਕੋਠੀਆਂ 'ਚ ਤਾਂ ਅਸੀਂ ਮਾਫ਼ੀਆਂ ਮੰਗਾਉਣ ਤੇ ਆ ਗਏ
0: ਜੀ,
3: ਤੇ ਫਿਰ ਅੱਜ ਵੀ ਕਹਿਣ ਦੇ ਸੀ ਸੁਖਬੀਰ ਬਾਦਲ ਸਾਹਿਬ, ਅੱਜ ਦਾ ਹੀ ਬਿਆਨ ਸੀ ਇਹਨਾਂ ਦਾ, ਤੁਸੀਂ ਧਰਮ ਦੀ ਵਰਤੋਂ ਨਾ ਕਰੋ ਜੀ, ਤੇ ਧਰਮ ਦੀ ਵਰਤੋਂ ਕੀਤੀ ਕਹਿੰਦੀ ਆ, ਸਭ ਤੋਂ ਪਹਿਲਾਂ ਤੁਸੀਂ ਹੀ ਕੀਤੀ ਹੈ ਨਾ
0: ਜੀ,
3: ਤੇ ਫਿਰ ਭੁਗਤਣਾ ਵੀ ਤੁਹਾਨੂੰ ਪਊਗਾ ਨਾ, ਇਹ ਥੋੜੀ ਹੈ ਵੀ ਧਰਮ ਇਕੱਲਾ ਵੀ ਤੁਸੀਂ ਹੀ ਵਰਤ ਸਕਦੇ ਹੋ, ਵਰਤਣ ਵਾਲੇ ਤਾਂ ਫਿਰ ਦੂਜੇ ਵੀ ਵਰਤਣਗੇ।
0: ਬਿਲਕੁਲ ਹੈ ਜੀ,
3: ਪਲਕੀ ਜਾਓ ਉਹੀ ਗੱਲ ਕਰੀ ਜਾਓ, ਜਿਹੜੀਆਂ ਏਡੀਆਂ ਏਡੀਆਂ ਦੀਆਂ ਸੰਸਥਾਵਾਂ ਨੇ ਉਹਨਾਂ ਦਾ ਤੁਸੀਂ ਘਾਣ ਕਰਕੇ, ਤੇ ਅੱਜ ਹੁਣ ਉਹੀ ਗੱਲ ਫਿਰਦੇ ਨਾ ਗੇੜੇ ਜਾਂਦੇ, ਕਿੱਥੇ ਏਡੀ ਮੰਨ ਲਓ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਸੀ, ਮੰਨ ਲਓ ਸਰਕਾਰ ਇਹਨਾਂ ਕੋਲ ਸੀ, ਸਾਰਾ ਸਿਸਟਮ ਇਹਨਾਂ ਦੇ ਕੋਲ ਸੀ
0: ਜੀ।
3: ਪਰ ਗੱਲ ਉਹ ਬਾਈ ਜੀ, ਜਦੋਂ ਪਾਵਰ ਹੁੰਦੀ ਹੈ ਨਾ ਉਦੋਂ ਬੰਦੇ ਨੂੰ ਐਂ ਹੀ ਹੁੰਦਾ ਵੀ ਜਿਵੇਂ ਹੁਣ ਅੱਜ ਮੋਦੀ ਸਾਹਿਬ ਨੇ ਐਂ ਚੱਲੂਗਾ ਸਾਰਾ ਸਿਸਟਮ, ਇਹਨਾਂ ਨੂੰ ਐਂ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਦੋਵੇਂ ਪੱਖ ਨੇ ਬਿਲਕੁਲ।
3: ਧੰਨਵਾਦ ਬਾਈ ਜੀ,
0: ਥੈਂਕ ਯੂ ਜੀ। ਹਾਂਜੀ,
3: ਘੱਟੋ ਘੱਟ ਵੀ ਚਲੋ ਇੱਕ ਆਪਸ਼ਨ ਜ਼ਰੂਰ ਆਪਾਂ ਵੀ, ਭਾਵੇਂ ਚਲੋ ਸਾਡੇ ਵਕੀਲ ਸਾਹਿਬ ਨੇ ਉਹੀ ਗੱਲ ਬਹੁਤ ਵੀ ਇੱਕ ਆਪਸ਼ਨ ਜ਼ਰੂਰ ਜਾਇਆ ਕਰੋ ਵੀ ਆਪਾਂ
0: ਪਿਛਲੇ ਦਿਨਾਂ ਚ ਵੀ ਡਿਸਾਈਡ ਕੀਤੀ ਸੀ, ਓਪੋਜੀਸ਼ਨ ਓਪੋਜੀਸ਼ਨ ਲੱਭੋ।
3: ਨਹੀਂ ਨਹੀਂ ਨਹੀਂ, ਮੈਂ ਇੱਕ ਗੱਲ ਹੋਰ ਕਹਿਣਾ
0: ਜੀ,
3: ਸਾਡੇ ਪਿਆਰੇ ਸੱਜਣ ਨੇ ਸਾਡੀ ਹੁਣ ਅਸੀਂ ਲੱਖ ਵਾਰੀ ਗੱਲਬਾਤ ਕਰਦੇ ਹਾਂ, ਪਰ ਜਦੋਂ ਇਹ ਸਿਆਸੀ ਮਾਮਲਿਆਂ ਤੇ ਗੱਲ ਕਰਨਗੇ ਨਾ ਉਦੋਂ ਅਸੀਂ 10 ਵਾਰੀ ਹੋਰ ਸੋਚਾਂਗੇ ਵੀ ਅਸੀਂ ਵਕੀਲ ਸਾਹਿਬ ਦੀ ਮੰਨੀਏ ਕਿ ਨਾ ਮੰਨੀਏ।
0: ਨਹੀਂ ਨਹੀਂ, ਮੈਂ ਉਹਨਾਂ ਦੀ ਤਾਂ ਗੱਲ, ਮੈਂ ਤਾਂ ਆਪਣੀ ਗੱਲ ਕਰਦਾ, ਮੈਂ ਤਾਂ ਕਹਿੰਦਾ ਕਿ ਬਰਾਬਰ ਦੀਆਂ ਦੋ ਧਿਰਾਂ ਬਣਾਵੋ, ਓਪੋਜੀਸ਼ਨ ਲੱਭੋ,
3: ਬਣਾਵੋ ਕਿਨੂੰ ਹੁਣ ਇੱਕ ਰਾਜੇ ਵਾਂਗੂ ਬਣਾ ਲਈਏ
0: ਤੇ ਜਿਹਨੂੰ ਮਰਜ਼ੀ ਬਣਾ ਲਓ, ਪਰ ਬਰਾਬਰ ਦੀ ਤਾਂ ਬਣਾਓ ਨਾ ਕੋਈ ਨਾ ਕੋਈ, ਇੱਕ ਇੱਕ ਪਾਸੇ ਨੂੰ ਨਾ ਜ਼ਿਆਦਾ ਝੁਕਾ ਪਾਓ। ਕੋਈ ਨਾ ਕੋਈ ਸਰਕਾਰ ਪੂਰੀ ਬਹੁਮਤ ਦੇ ਵਿੱਚ ਫਿਰ ਕੋਈ ਨਾ ਕੋਈ ਤਾਂ ਆਏਗੀ, ਫਿਰ
3: ਹੋ ਸਕਦਾ ਅਸੀਂ ਵੀ ਕਈ ਵਾਰੀ ਇਹ ਹੁੰਦਾ ਵੀ ਨੈਗੇਟਿਵ ਬੰਦਾ ਜ਼ਿਆਦਾ ਹੋ ਜਾਂਦਾ, ਹੋ ਸਕਦਾ ਸਾਡੇ ਚ ਵੀ ਉਹੀ ਗੱਲ ਹੈ ਵੀ ਸਾਨੂੰ ਜ਼ਿਆਦਾ ਨਿਰਾਸ਼ਾ ਹੋਵੇ
0: ਜੀ,
3: ਪਰ ਜਾਂ ਫਿਰ ਉਹੀ ਹੈ ਵੀ ਅਸੀਂ ਤਾਂ ਚਾਹੁੰਦੇ ਨਹੀਂ ਹੈਗੇ ਸਾਡੇ ਦੇਸ਼ 'ਚ ਇਹੋ ਜਿਹੀ ਦਿੱਕਤ ਆਵੇ, ਜਿਵੇਂ ਆਲੇ ਦੁਆਲੇ ਦੇ ਜਦੋਂ ਕੋਈ ਆਪਸ਼ਨ ਨਹੀਂ ਲੱਭਦੀ
0: ਜੀ,
3: ਫਿਰ ਉਹ ਅਰਾਜਕਤਾ ਵਾਲੇ ਪਾਸੇ ਤਾਂ ਪੈਂਦਾ ਨਾ ਬੰਦਾ ਜਦੋਂ ਕੋਈ ਚੀਜ਼ ਨਹੀਂ ਲੱਭਦੀ।
0: ਬਿਲਕੁਲ ਹੈ,
3: ਆਪਾਂ ਤਾਂ ਉਹ ਚਾਹੁੰਦੇ ਨਹੀਂ ਹੈਗੇ, ਤੁਸੀਂ ਦੇਖ ਲਓ ਇਹੀ ਭਾਵੇਂ ਚਲੋ ਸ਼ਕਤੀ ਕਿਸੇ ਕੋਲ ਘੱਟ ਹੈ ਵੱਧ ਹੈ, ਨੇਪਾਲ ਦਾ ਪ੍ਰਧਾਨ ਮੰਤਰੀ ਸੀ ਜਿਹੜਾ ਉਹ ਕਿਵੇਂ ਕੱਢਿਆ ਉੱਥੋਂ ਦੀ,
0: ਬਿਲਕੁਲ
3: ਘਰ ਦੇ ਵਿੱਚ
0: ਜੀ,
3: ਆਪਾਂ ਤਾਂ ਇਹ ਚਾਹੁੰਦੇ ਨੀ ਹੈਗੇ, ਜਿਹੜੇ ਪਾਸੇ ਨੂੰ ਕੰਮ ਤੁਰਿਆ ਹੈ ਹੋਇਆ ਬਾਈ ਜੀ, ਆਪਸ਼ਨ ਹੀ ਕੋਈ ਨੀ ਹੈਗਾ, ਬੰਦਾ ਜਾਵੇ ਤੇ ਜਾਵੇ ਕਿੱਧਰ।
0: ਬਿਲਕੁਲ,
3: ਇੱਕ ਉੱਤਰਦਾ ਇੱਕ ਚੜ੍ਹਦਾ
0: ਜੀ,
3: ਹੁਣ ਮੇਰੀ ਵਾਰੀ ਜਦੋਂ ਵਿਰੋਧੀ ਧਿਰ ਚ ਨੇ ਉਦੋਂ ਸਭ ਤੋਂ ਵੱਧ ਖੱਤੇ ਇਹ ਲੋਕਾਂ।
0: ਬਿਲਕੁਲ ਜੀ,
3: ਇਸ ਕਰਕੇ ਸਾਡਾ ਲੱਖ ਪਿਆਰ ਹੈ, ਪਰ ਜਦੋਂ ਆਪਸ਼ਨ ਦੇ ਉਹਦੇ ਤੇ ਅਸੀਂ ਭਾਵੇਂ ਸਾਡਾ ਲੱਖ ਪਿਆਰ ਹੋਵੇ 10 ਵਾਰੀ ਸੋਚਾਂ ਅਸੀਂ ਸੈਣੀ ਬਾਈ।
0: ਨਹੀਂ, ਉਹ ਤਾਂ ਤੁਹਾਡਾ ਹਰ ਕਿਸੇ ਦਾ ਆਪਣਾ ਅਧਿਕਾਰ ਆ ਉਸ ਚੀਜ਼ ਦੇ ਉੱਤੇ ਜਿੱਥੇ ਵੀ ਯੂਜ਼ ਕਰਨਾ ਕਰੋ ਜੀ। ਬਿਲਕੁਲ ਹੈ ਜੀ, ਜੀ
3: ਬਿਲਕੁਲ,
0: ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਸੇ ਹਨ ਜੀ ਮੁਕੱਦਰ ਜੀ ਜਿਹੜੇ ਸਨ ਅਤੇ ਗੱਲਬਾਤ ਕਰ ਗਏ, ਸ਼ੈਲੀ ਜੀ ਦੇ ਬਹੁਤ ਸਾਰੇ ਸੁਨੇਹੇ ਆਏ ਨੇ, ਅਤੇ ਅੱਜ ਨਾਵਲ ਦੀ ਵੀ ਕਿਤਾਬ ਦੀ ਵੀ ਗੱਲ ਕਰਨੀ ਹੈ ਥੋੜ੍ਹੀ ਜਿਹੀ, ਮੈਂ ਕੋਸ਼ਿਸ਼ ਕਰਾਂਗਾ। ਅਤੇ ਸ਼ੈਲੀ ਬਾਈ ਜੀ ਕਹਿੰਦੇ ਆ, ਸੈਣੀ ਸਾਹਿਬ ਜੀ ਕਹਿੰਦੇ ਸੁਣਦੇ ਰਹਿੰਦੇ ਹਾਂ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ, ਤੁਸੀਂ ਗ੍ਰੇਟ ਹੋ। ਅਤੇ ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨਹੀਂ, ਕਹਿੰਦੇ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਜੀ, ਅਤੇ ਨਾਲ ਦੀ ਨਾਲ ਅੱਗੇ ਬਹੁਤ ਸਾਰੇ ਸੁਨੇਹੇ ਹੋਰ ਵੀ ਨੇ ਦੋਸਤਾਂ ਦੇ। ਅਤੇ ਸੈਣੀ ਸਾਹਿਬ ਜੀ, ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਅੱਗੇ ਹਰ ਰੋਜ਼ ਧਰਨਾ ਅਤੇ ਧਰਨਾ, ਕਦੇ ਅਧਿਆਪਕ, ਕਦੇ ਮੁਲਾਜ਼ਮ, ਅਤੇ ਕਦੇ ਬੇਰੁਜ਼ਗਾਰ, ਕਦੇ ਕਿਸਾਨ, ਅਤੇ ਕਦੇ ਫਰਦ ਕੇਂਦਰ ਵਾਲੇ, ਅਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਲਾਉਂਦੇ ਨੇ ਜੀ। ਤੇ ਲਓ ਦੋਸਤੋ ਅੱਗੇ ਵੱਧਦੇ ਹਾਂ ਫਿਰ ਆਪਾਂ ਖਬਰਾਂ ਨੂੰ ਕੰਪਲੀਟ ਕਰਕੇ, ਅਤੇ ਫਿਰ ਆਪਾਂ ਨਾਲ ਦੀ ਨਾਲ ਕਿਤਾਬ ਦਾ ਜੇ ਸਮਾਂ ਇਜਾਜ਼ਤ ਦੇਵੇਗਾ ਤਾਂ ਜ਼ਰੂਰ ਕਿਤਾਬ ਵੱਲ ਨੂੰ ਚੱਲਦੇ ਹਾਂ। ਵੈਸੇ ਕੋਸ਼ਿਸ਼ ਹੁੰਦੀ ਹੈ ਫਰਾਈਡੇ ਵਾਲੇ ਦਿਨ ਨੂੰ ਖਬਰਾਂ ਜਾਂ ਸਿਆਸਤ ਦੇ ਉੱਤੇ ਥੋੜ੍ਹਾ ਜਿਹਾ ਸੰਖੇਪ ਕਰਕੇ ਤਾਂ ਆਪਾਂ ਕਿਤਾਬ ਦੀ ਗੱਲ ਕਰ ਲਿਆ ਕਰੀਏ। ਜਸਪਾਲ ਰਾਣਾ ਹੁਣਾਂ ਦੀ ਗੱਲ ਕੀਤੀ ਹੈ ਅਤੇ ਉਸ ਤੋਂ ਅਗਲੀ ਗੱਲ ਕਰਦੇ ਹਾਂ ਇਰਾਨ ਅਤੇ ਆਪਣੇ US ਦੀ। ਇਰਾਨ ਆਗੂ ਮੋਹਸਿਨ ਰਜ਼ਾਈ ਨੇ ਜਿਹੜਾ ਅਮੈਰੀਕਾ ਨੂੰ ਚੇਤਾਵਨੀ ਦਿੱਤੀ ਹੈ। ਅਮੈਰੀਕਾ ਦੇ ਰਾਸ਼ਟਰਪਤੀ ਜਿਹੜੇ ਨੇ ਟਰੰਪ ਦਾਅਵਾ ਕਰ ਰਹੇ ਹੈ ਕਿ ਅਮੈਰੀਕਾ ਅਤੇ ਇਰਾਨ ਵਿਚਕਾਰ ਇੱਕ ਵੱਡਾ ਸੌਦਾ ਲਗਭਗ ਤਿਆਰ ਹੈ ਅਤੇ ਜਲਦੀ ਹੀ ਇਸ ਦੇ ਉੱਤੇ ਦਸਤਖਤ ਕੀਤੇ ਜਾ ਸਕਦੇ ਹੈ ਅਤੇ ਯੂਰਪ ਦੀ ਗੱਲ ਵੀ ਕੀਤੀ ਹੈ ਕਿ ਯੂਰਪ ਦੇ ਵਿੱਚ ਹੋ ਸਕਦੇ ਹੈ। ਪਰ ਇਰਾਨ ਨੇ ਇਸ ਦਾਅਵੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰ ਦਿੱਤਾ ਅਤੇ ਕਿਹਾ ਹੈ ਕਿ ਕਿਸੇ ਵੀ ਸਮਝੌਤੇ ਦੇ ਉੱਤੇ ਕੋਈ ਵੀ ਅੰਤਮ ਫੈਸਲਾ ਨਹੀਂ ਲਿਆ ਗਿਆ। ਇਸ ਦੇ ਦੌਰਾਨ ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਉਸ ਸਮੇਂ ਵੱਡਾ ਧੱਕਾ ਲੱਗਿਆ ਜਦੋਂ ਇਰਾਨੀ ਆਗੂ ਮੋਹਸਿਨ ਰਜ਼ਾਈ ਨੇ ਅਮਰੀਕਾ ਨੂੰ ਜਿਹੜਾ ਸਿੱਧੀ ਚੁਣੌਤੀ ਦਿੰਦਿਆਂ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਕਿ ਰਜ਼ਾਈ ਨੇ ਕਿਹਾ ਸਪਸ਼ਟ ਇਹ ਕੀਤਾ ਹੈ ਕਿ ਜਦੋਂ ਤੱਕ ਅਮਰੀਕਾ ਖਾੜੀ ਅਤੇ ਪੂਰੇ ਖੇਤਰ ਦੇ ਵਿੱਚੋਂ ਆਪਣੇ ਸਾਰੇ ਫੌਜੀ ਅੱਡੇ ਅਤੇ ਫੌਜਾਂ ਵਾਪਸ ਨਹੀਂ ਬੁਲਾ ਲੈਂਦਾ ਉਦੋਂ ਤੱਕ ਇਰਾਨ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਲਈ ਤਿਆਰ ਨਹੀਂ ਹੈ। ਮੋਹਸਿਨ ਰਜ਼ਾਈ ਨੇ ਇਸ ਬਿਆਨ ਨੂੰ ਅਮਰੀਕਾ ਦੇ ਲਈ ਇੱਕ ਵੱਡਾ ਜਿਹੜਾ ਸਿਆਸੀ ਝਟਕਾ ਮੰਨਿਆ ਅਤੇ ਜਾ ਰਿਹਾ ਅਤੇ ਉਹਨਾਂ ਨੇ ਚੱਲ ਰਹੀ ਗੱਲਬਾਤਾਂ ਦੇ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਦੀ ਪੂਰਨ ਜਿਹੜੀ ਵਾਪਸੀ ਇਰਾਨ ਦੀਆਂ ਮੁੱਢਲੀ ਸ਼ਰਤਾਂ ਦੇ ਵਿੱਚੋਂ ਇੱਕ ਨੇ, ਕਿਉਂਕਿ ਪ੍ਰੋਪਾਗੰਡਾ ਜਿਹੜਾ ਕੀਤਾ ਜਾ ਰਿਹਾ, ਹੋਰ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਉਹਨਾਂ ਨੇ ਸਖ਼ਤ ਲਹਿਜੇ ਦੇ ਵਿੱਚ ਚੇਤਾਵਨੀ ਦਿੱਤੀ ਕਿ ਇਰਾਨ ਦੀਆਂ ਬੁਨਿਆਦੀ ਸ਼ਰਤਾਂ ਦੇ ਵਿੱਚੋਂ ਇੱਕ ਅਮਰੀਕਾ ਅਤੇ ਅਮਰੀਕੀ ਅੱਡਿਆਂ ਦੀ ਖਾੜੀ ਅਤੇ ਖੇਤਰ ਦੇ ਵਿੱਚੋਂ ਮੁਕੰਮਲ ਵਾਪਸੀ ਹੈ, ਨਹੀਂ ਤਾਂ ਇਸ ਦੇ ਸਮਝੌਤਿਆਂ ਨੂੰ ਨਰਕ ਦੇ ਵਿੱਚ ਜਾਣ ਦਿਓ। ਫਿਰ ਰਜ਼ਾਈ ਨੇ ਜਿਹੜਾ ਇਸ ਰੁੱਖ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਸੰਭਾਵੀ ਸਮਝੌਤੇ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਅਤੇ ਮਾਹਰਾਂ ਦਾ ਮੰਨਣਾ ਹੈ ਕਿ ਇਰਾਨ ਦੇ ਇਸ ਅੜੀਅਲ ਵਤੀਰੇ ਨੇ ਪੱਛਮੀ ਏਸ਼ੀਆ ਦੇ ਵਿੱਚ ਅਮਰੀਕੀ ਦਬਦਬੇ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਜਿਸ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਖੇਤਰ ਦੇ ਵਿੱਚ ਤਣਾਅ ਹੋਰ ਵੀ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪਰ ਹੱਕ ਕਹਿਣੇ ਦੇ ਦਿੱਤਾ ਇਹਨਾਂ ਨੂੰ ਭਾਈ, ਉੱਥੇ ਜਾ ਕੇ ਉਹਨਾਂ ਦਾ ਸਮਾਨ ਲੁੱਟੋ, ਤੇਲ ਲੁੱਟੋ ਜਾਂ ਕਰੋ ਧੱਕਾ ਕਰੋ। ਦੂਸਰੇ ਪਾਸੇ ਮਸਕ ਅਤੇ ਗਰੋਕ AI ਟੂਲ ਔਰਤਾਂ ਅਤੇ ਬੱਚਿਆਂ ਦੀ ਨਿੱਜਤਾ ਦੇ ਲਈ ਖਤਰਾ ਦੱਸਿਆ। ਕੈਨੇਡਾ ਸਣੇ ਕਈ ਦੇਸ਼ਾਂ ਦੇ ਵਿੱਚ ਜਾਂਚ ਸ਼ੁਰੂ ਹੋ ਗਈ ਹੈ। ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫਲਿਪ ਡੂਫਰੇਨ ਨੇ ਇੱਕ ਜਿਹੜਾ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਮਸ਼ਹੂਰ ਉਦਯੋਗਪਤੀ ਐਲਨ ਮਸਕ ਦੀ AI ਕੰਪਨੀ ਜਿਹੜੀ ਹੈ ਉਹਦੇ ਚੈਟਬੋਟ ਗਰੋਕ ਰਾਹੀਂ ਤਿਆਰ ਕੀਤੇ ਗਏ ਜਿਨਸੀ ਸੁਭਾਅ ਵਾਲੇ ਡੀਪ ਫੇਕ ਚਿੱਤਰਾਂ ਨੇ ਦੇਸ਼ ਦੇ ਸੰਘੀ ਜਿਹੜਾ ਗੁਪਤ ਨਿੱਜਤਾ ਨੂੰ ਕਾਨੂੰਨਾਂ ਦੀ ਸਿੱਧੀ ਉਲੰਘਣਾ ਕੀਤਾ ਹੈ। ਜਾਂਚ ਦੇ ਦੌਰਾਨ ਜਿਹੜਾ ਇਹ ਬੇਹੱਦ ਚਿੰਤਾਜਨਕ ਤੱਥ ਸਾਹਮਣੇ ਆਇਆ ਕਿ ਇੱਕ ਸਮੇਂ ਇਹ ਚੈਟਬੋਟ ਹਰ ਘੰਟੇ 6,000 ਤੋਂ ਵੱਧ ਅਜਿਹੇ ਜਿਨਸੀ ਡੀਪ ਫੇਕ ਚਿੱਤਰ ਤਿਆਰ ਕਰ ਰਿਹਾ ਸੀ। ਕਮਿਸ਼ਨਰ ਡੂਫਰੇਨ ਨੇ ਵੱਲੋਂ ਜਾਰੀ ਜਾਂਚ ਰਿਪੋਰਟ ਦੇ ਅਨੁਸਾਰ AI ਅਤੇ X ਕਾਰਪੋਰੇਸ਼ਨ ਜਿਹੜੀ ਹੈ ਉਹਨੇ ਗਰੋਕ ਦੇ ਇਸ ਚਿੱਤਰਨ ਨਿਰਮਾਣ ਟੂਲ ਨੂੰ ਬਾਜ਼ਾਰ ਦੇ ਵਿੱਚ ਉਤਾਰਨ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਪ੍ਰਬੰਧ ਲਾਗੂ ਨਹੀਂ ਕੀਤੇ ਸਨ। ਇਸ ਲਾਪਰਵਾਹੀ ਦੇ ਕਾਰਨ ਵਰਤੋਂਕਾਰਾਂ ਦੇ ਲਈ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਜਿਨਸੀ ਡੀਪ ਫੇਕ ਚਿੱਤਰ ਬਣਾਉਣਾ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਪਹਿਲਾਂ ਜੋ ਟਵਿੱਟਰ ਦੇ ਉੱਤੇ ਫੈਲਾਉਣਾ ਬਹੁਤ ਆਸਾਨ ਹੋ ਗਿਆ ਅਤੇ ਖੋਜਕਰਤਾਵਾਂ ਦੇ ਮੁਤਾਬਕ ਇਸ ਟੈਕਨੋਲੋਜੀ ਦੀ ਦੁਰਵਰਤੋਂ ਕਰਕੇ ਲੱਖਾਂ ਚਿੱਤਰ ਬਣਾਏ ਗਏ ਅਤੇ ਜਿਨ੍ਹਾਂ ਦਾ ਸ਼ਿਕਾਰ ਮੁੱਖ ਤੌਰ ਦੇ ਉੱਤੇ ਔਰਤਾਂ ਅਤੇ ਬੱਚੇ ਬਣੇ ਨੇ। ਇਸ ਗੰਭੀਰ ਮਾਮਲੇ ਦੀ ਜਾਂਚ ਇਸੇ ਸਾਲ ਜਨਵਰੀ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪ੍ਰਕਿਰਿਆ ਦੇ ਵਿੱਚ ਕੈਨੇਡਾ ਦੇ ਗੁਪਨੀਯਤਾ ਜਿਹੜੀ ਹੈ ਗੁਪਤ ਨਿੱਜਤਾ ਜਿਹੜੀ ਹੈ ਕਾਨੂੰਨ ਦੀ ਪਾਲਣਾ ਹੋਈ ਹੈ ਜਾਂ ਨਹੀਂ ਹੋਈ ਹੈ। ਜਾਂਚ ਤੋਂ ਬਾਅਦ ਕੰਪਨੀਆਂ ਵੱਲੋਂ ਸੁਧਾਰ ਅਤੇ ਕਾਨੂੰਨੀ ਸਖ਼ਤੀ ਅਤੇ ਮੰਗ ਪ੍ਰਾਈਵੇਸੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਡੀਪ ਫੇਕ ਤਕਨਾਲੋਜੀ ਦੇ ਪੀੜਤਾਂ ਨੂੰ ਬਹੁਤ ਗੰਭੀਰ ਅਤੇ ਲੰਬੇ ਸਮੇਂ ਤੱਕ ਮਾਨਸਿਕ ਅਤੇ ਸਮਾਜਿਕ ਨਤੀਜੇ ਭੁਗਤਣੇ ਪੈਂਦੇ ਨੇ ਅਤੇ ਇਹਦੇ ਬਾਰੇ ਜਿਹੜੀ ਜਾਂਚ ਹੋ ਰਹੀ ਹੈ। ਯੂਰਪੀਅਨ ਮੁਲਕਾਂ ਨੇ ਵੀ ਬ੍ਰਿਟੇਨ, ਯੂਰਪੀ ਸੰਘ ਅਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਵੀ ਗਰੋਕ ਦੇ ਖਿਲਾਫ ਅਜਿਹੀਆਂ ਜਾਂਚਾਂ ਜਿਹੜੀਆਂ ਨੇ ਚੱਲ ਰਹੀਆਂ ਨੇ। ਕੈਨੇਡਾ, UK ਅਤੇ ਆਸਟ੍ਰੇਲੀਆ ਵੱਲੋਂ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ। ਕੈਨੇਡਾ, ਯੂਨਾਈਟਿਡ ਕਿੰਗਡਮ ਅਤੇ ਆਸਟ੍ਰੇਲੀਆ ਨੇ ਇਜ਼ਰਾਈਲ ਫਲਸਤੀਨ ਸੰਘਰਸ਼ 'ਚ ਲੰਮੇ ਸਮੇਂ ਦੀ ਸ਼ਾਂਤੀ ਦੀ ਸੰਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਨਵੀਂ ਬਹੁਦਾਤਾ ਅੰਤਰਰਾਸ਼ਟਰੀ ਪਹਿਲ ਇੰਟਰਨੈਸ਼ਨਲ ਪੀਸ ਫੰਡ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਤਿੰਨੋਂ ਦੇਸ਼ ਅਗਲੇ 3 ਸਾਲਾਂ ਦੇ ਵਿੱਚ ਹਰੇਕ ਨੂੰ £10,00,000 $1.3 million ਦੇਣਗੇ ਅਤੇ ਇਸ ਉਮੀਦ ਨਾਲ ਕਿ ਹੋਰ ਦੇਸ਼ ਯੋਗਦਾਨ ਪਾਉਣਗੇ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਯੇਵਿਟ ਕੂਪਰ ਅਤੇ ਉਹਨਾਂ ਦੇ ਆਸਟ੍ਰੇਲੀਆਈ ਅਤੇ ਕੈਨੇਡੀਅਨ ਹਮਰੁਤਬਾ ਪੈਨੀ ਵੋਗ ਅਤੇ ਅਨੀਤਾ ਆਨੰਦ ਦੇ ਸਾਂਝੇ ਬਿਆਨ ਦੇ ਮੁਤਾਬਕ ਇਜ਼ਰਾਈਲ ਅਤੇ ਫਲਸਤੀਨ ਸਿਵਲ ਸੁਸਾਇਟੀ ਸੰਗਠਨ ਇਸ ਦੇ ਯੋਗ ਹੋਣਗੇ ਅਤੇ ਜਾਰੀ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਇਸ ਫੰਡ ਦਾ ਜਿਹੜਾ ਉਦੇਸ਼ ਦੋਹਾਂ ਪੱਖਾਂ ਦੇ ਵਿਚਕਾਰ ਭਰੋਸਾ, ਸੰਵਾਦ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਇੱਕ ਟਿਕਾਊ ਅਤੇ ਸਥਿਰ ਸ਼ਾਂਤੀ ਪ੍ਰਕਿਰਿਆ ਲਈ ਮਾਹੌਲ ਤਿਆਰ ਕੀਤਾ ਜਾ ਸਕੇ। ਅਤੇ ਇਸ ਦੇ ਨਾਲ ਹੀ ਦੋਸਤੋ ਅੱਗੇ ਖਬਰਾਂ ਇੱਥੇ ਸਮਾਪਤ ਕਰਦੇ ਹਾਂ ਅਤੇ ਥੋੜ੍ਹੀ ਜਿਹੀ ਗੱਲਬਾਤ ਹੁਣ ਅੱਧਾ ਕੁ ਘੰਟਾ ਆਪਾਂ ਕਿਤਾਬ ਦੀ ਕਰਦੇ ਹਾਂ। ਇਹ ਸਨ ਦੋਸਤੋ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਅਤੇ ਲਾਈਨਾਂ ਖੁੱਲ੍ਹੀਆਂ ਰਹੇ। ਜੇਕਰ ਇੱਕ ਦੋ ਮਿੰਟ ਗੱਲਬਾਤ ਕਰਨੀ ਚਾਹੁੰਦੇ ਤਾਂ ਨਿੱਘਾ ਸਵਾਗਤ ਹੈ। +358 44 970 1962 ਸਟੂਡੀਓ ਦਾ ਨੰਬਰ ਹੈ ਅਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਨਾਵਲ ਵੱਲ ਨੂੰ ਚੱਲਦੇ ਹਾਂ। ਕਾਫ਼ੀ ਇੰਟਰਸਟਿੰਗ ਨਾਵਲ ਹੈ, ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਚੱਲਦਾ ਹੈ ਜਿੱਥੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਸ ਦੀ ਸਮਾਪਤੀ ਕੀਤੀ ਸੀ। ਸਮਾਂ ਸੀ 1716 ਦਾ। ਉਹਦੇ ਵਿੱਚ ਜਦੋਂ ਚੱਜ ਦੁਆਬ ਗੁਜਰਾਤ ਦੇ ਇਲਾਕੇ ਦੇ ਵਿੱਚ ਇੱਕ ਜ਼ਿਮੀਂਦਾਰ ਨੇ ਬਗਾਵਤ ਕਰ ਦਿੱਤੀ ਜਿਸਦਾ ਨਾਮ ਕਤੀਲ ਸੀ। ਉਸਨੇ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਲ੍ਹਾ ਬਣਾ ਲਿਆ, ਫੌਜ ਰੱਖ ਲਈ। ਪੱਛਮ ਦੇ ਵੱਲ ਸਿੰਧ ਸਾਗਰ ਦੁਆਬ ਦੇ ਅਵਾਨ ਜ਼ਿਮੀਂਦਾਰਾਂ ਨੇ ਮਾਮਲਾ ਦੇਣਾ ਬੰਦ ਕਰ ਦਿੱਤਾ। ਇਹ ਜਿਹੜਾ ਇਹੀ ਕੁਝ ਦੁਆਬ ਦੇ ਸਿਆਲਕੋਟ ਪਰਗਣੇ ਦੇ ਵਿੱਚ ਵੀ ਹੋਇਆ ਸੀ ਅਤੇ ਬਾਰੀ ਦੁਆਬ ਦੇ ਜ਼ਿਮੀਂਦਾਰਾਂ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਲਾਹੌਰ ਤੋਂ ਮੁਲਤਾਨ ਜਾਂਦਾ ਰਾਹ ਜਿਹੜਾ ਸੀ ਸ਼ਿਕਾਰਗਾਹ ਬਣ ਚੁੱਕਿਆ ਸੀ। ਉਸ ਤੋਂ ਬਾਅਦ ਦਿੱਲੀ ਦਰਬਾਰ ਜਿਹੜਾ ਸੀ ਉਹਦੀ ਸ਼ਰੀਕੇਬਾਜ਼ੀ ਦੇ ਵਿੱਚ ਅਬਦੂਸ ਸਮਦ ਖਾਂ ਜਿਹੜਾ ਸੀ ਉਹਦੇ ਤਕੜੇ ਰਸੂਖ ਵਾਲੇ ਰਿਸ਼ਤੇਦਾਰ ਸਨ, ਜਿਹੜੇ ਪੰਜਾਬ ਦੀ ਤਾਣੀ ਸੁਲਝਣ ਦੇ ਜਾਂ ਸੁਲਝਾਉਣ ਦੇ ਹੱਕ ਦੇ ਵਿੱਚ ਨਹੀਂ ਸਨ, ਜਿਵੇਂ ਕਿ ਹੁਣ ਵੀ ਹੈਗੇ ਨੇ, ਉਹੀ ਸਿਲਸਿਲਾ ਚੱਲ ਰਿਹਾ। ਉਸਦੇ ਸਾਰੇ ਦੁਸ਼ਮਣ ਜਿਹੜੇ ਸਨ ਸੂਬੇਦਾਰ ਨੂੰ ਕਮਜ਼ੋਰ ਕਰ ਰਹੇ ਸੀ ਅਤੇ ਲਾਹੌਰ 35 ਮੀਲ ਦੱਖਣ ਦੇ ਵਿੱਚ ਕਸੂਰ ਦੇ ਪਖਤੂਨ ਖਵਾ, ਜਿਹਨੂੰ ਹੁਣ ਕਹਿ ਦਿੱਤਾ ਜਾਂਦਾ ਪਖਤੂਨਾਂ, ਨੇ ਹੁਸੈਨ ਖਾਨ ਖੇਸ਼ਗੀ ਦੀ ਅਗਵਾਈ ਦੇ ਵਿੱਚ ਬਗਾਵਤ ਕਰ ਦਿੱਤੀ ਸੀ ਅਤੇ ਦੂਜੀ ਬਗਾਵਤ ਜਲੰਧਰ ਦੁਆਬ ਦੇ ਜ਼ਿਮੀਂਦਾਰ ਖਾਨ ਮੁੱਜ ਨੇ ਕੀਤੀ ਉਸ ਸਮੇਂ, ਅਤੇ ਦੋਵਾਂ ਬਗਾਵਤਾਂ ਦੀ ਜੜ੍ਹ ਜਿਹੜੀ ਸੀ ਦੇਸੀ ਅਤੇ ਪਰਦੇਸੀ ਅਹਿਸਾਸ ਜਿਹੜਾ ਸੀ ਉਹਦੇ ਵਿੱਚ ਸੀ। ਇੱਥੇ ਆਪਾਂ ਸਮਾਪਤੀ ਕੀਤੀ ਸੀ ਅਤੇ ਅਗਲਾ ਇਹਦਾ ਲੜੀਵਾਰ ਚੈਪਟਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਅੱਧੇ ਕੁ ਮਿੰਟ ਦਾ ਬ੍ਰੇਕ ਲਾਉਣੀ ਹੈ, ਉਸ ਤੋਂ ਵੱਧ ਨਹੀਂ, ਅਤੇ ਫਿਰ ਆਪਾਂ ਦੇ ਗੱਲਬਾਤ ਕਰਦੇ ਹਾਂ ਕਿਤਾਬ ਪੰਜਾਬ ਦੀ।
4: ਵਾਸ਼ਿੰਗਟਨ ਫਰੇਟ ਸਰਵਿਸ ਸਿਆਟਲ ਦੇ ਲੋਡ ਡਰਾਈਵਿੰਗ ਜੋਬ ਦੇ ਲਈ ਧਿਆਨ ਦਿਓ। ਵਾਸ਼ਿੰਗਟਨ ਫਰੇਟ ਸਰਵਿਸ ਕੋਂਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 ਰੈਂਟੋਨ ਵਾਸ਼ਿੰਗਟਨ 98057 ਵਾਸ਼ਿੰਗਟਨ ਫਰੇਟ ਸਰਵਿਸ .com
0: ਜੀ ਦੋਸਤੋ, ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਦੁਨੀਆ, ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਅਤੇ ਦੁਆਬਾ ਰੇਡੀਓ ਦਾ ਮੰਚ। ਅਤੇ ਲਓ ਫਿਰ ਆਖਰੀ ਪੜਾਅ ਵੱਲ ਨੂੰ ਆਪਾਂ ਵੱਧ ਰਹੇ ਹਾਂ। ਹਰ ਫਰਾਈਡੇ ਵਾਲੇ ਦਿਨ ਦੀ ਤਰ੍ਹਾਂ ਅੱਜ ਵੀ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਦੋਸਤੋ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਅਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ ਅਤੇ ਲੜੀਵਾਰ ਭਾਗ 6 ਅੱਜ ਕੀ ਕਹਿੰਦਾ ਹੈ ਉਹਦੇ ਵੱਲ ਨੂੰ ਚੱਲਦੇ ਹਾਂ।

लतीफ हूँ उन सार, लतीफ अनुसार 1720 दी खेशगी बगावत दिल्ली वसे सैयद भरावां दे इशारे दे उत्ते होई सी। अब्दुल्ला खान सैयद ते हुसैन अली सैयद बहादुर शाह वेले बहुत असर रसूख वाले सी। गंगा जमुना दुआब दे सूबेदार दे बेटे खुद भी बिहार अते इलाहाबाद दे वॉइसराय रहे सन। इन्हां बादशाहां दे वास्ते हमायत दित्ती पिछों फरुखसियर दी ताजपोशी वेले इन्हां ने अहम भूमिका निभाई। उन्हां दी सफलता दा राज उन्हां वल्लों अपना कौमी जां हिंदुस्तानी पत्ता खेडना सी। कहा करदे है देसी बंदियां नूं मिल के रहना चाहीदा है। तुरानियां ईरानियां जाने कि तुर्किश ते जड़े ने परशियन, तुरानियां ईरानियां नूं परे तक्को, इन्हां नूं देसी बागी जिमीदार मदद दिंदे ते लैंदे सन। ये पख्तूना नूं वी कहा करदे तुसीं देसी हो, देसियां दे नाल रहो। जदों सैयद भरा अपनी सतरंज खेड रहे सन ते उदों तुरानी ईरानियां विरुद्ध सुन्नी शिया विरुद्ध लड़ रहे सी। तुरक आखदे सन साडे वर्गा लड़ाकू कोई नहीं। ईरानी आखदे सी कि साडे वर्गी हकूमत किसे नूं नहीं करनी आउंदी। अफगान अपने आप नूं हुण हिंदुस्तानी कहिंदे सन, तां वी देसियां दे लई ओह बेगाने सन। देसी हाकमां ने दबदबा बना लिया ते बेशक बहादुर शाह ने शाहू जी नूं मराठा हाकम मन लिया सी, तां वी मराठे डकैतियां मार रहे सन। असल मराठा ताकत ब्राह्मण बाला जी विशव नाथ दे हथ सी। 1713 दे विच बाला जी नूं पेशवा थापिया गया ते जाने कि प्रधानमंत्री उस समय का। सैयद भरा मन गए कि शाहू जी मराठा होमलैंड का खुद मुख्तियार हाकम होवेगा। शिवाजी मराठा उस तो बाद सारा कुछ चलता है। यही नहीं, जिथे जिथे होर थां मराठे वसे हुए हैं वह मालीए दे विचों हिस्सा लैणगे। सैयद भरावां ने यह समझौता भी करवा दिता। फरुखसियर ने यह भी संधि रद्द कर दी। साल 1718 ते 1719 दे विच हज़ारां दी गिणती मराठा फौजां दिल्ली पुज गई। सैयद भरावां ने फरुखसियर नूं गद्दियों ला के गिरफ़्तार किया, अखां कढ दित्तियां, फिर सिर कट दिता ते फरुखसियर दे कतल तो साल दे अरसे दे अंदर अंदर तीन बादशाह बदले गए। सारे बहादुर शाह दे पोते सारे ही सैयद भरावां ने गद्दी बिठाए ते उतारे। मराठियां दे नाल कीती संधि शाही फरमान दे वजो लागू कीती गई। सैयद भरावां दा बुलंद सितारा आखर डुब गया। 18 साल दा मुहम्मद शाह गद्दी दे उत्ते बैठा, जिसने 30 साल राज कीता। हुसैन अली 1720 दे विच मारिया गया। अब्दुल्ला सैयद 1723 दे विच जेल दे अंदर मारिया गया। दिल्ली विचली रिज दी इस खिचड़ी दा पंजाब दे विच सिखां ने पूरा लाहा लिया। दिल्ली सरकार दे विच जदों 1717 ते 1719 दा समां, इस दे विचकार बगावतां उठ रहियां सन। लाहौर दा सूबेदार कसूर दे बागियां ईसा खान अते हुसैन खान दीआं बगावतां दबा रहा सी। सिखां नूं लुट्टमार करन दा वधिया मौका हाथ लग्गिया सी। पशु पालन दा धंधा करदा मुसलमान राजपूत ईसा खान मुंज जिहड़ा सी वड्डा जिमीदार हो निबड़िया। जलंधर दुआब दे रस्तियां दे उपर उसका कब्जा हो गया तो उसने राइयां दी लुट्टमार दा धंधा जिहड़ा फड़ लिया। लाहौर दा गवर्नर भी पूरी एहतियात वरतन बगैर ही दिल्ली नहीं जा सकता सी। ताकत पछाणदिया होया बहादुर खान ने उसनों जिहड़ा सी मनसबदार थाप दिता। ईसा खान ने जहांदार शाह तो लखी जंगल दी फौजदारी भी खो ली, पर बारी दुआब कसूर दे नवाब हुसैन खान खेशगी ने समद खान दे लई मुसीबत खड़ी कर दिती। खेशगी दा जड़ा सी पिछोकड़ पख्तून सी, जो हुण पाकिस्तान दे वाले पासे हैगा, पख्तून खवा कह दिता जांदा है। 1720 दे विच उसदी समद खान दे नाल कसूर तो 20 मील दूर लचूणियां कस्बे दे बाहर खूनी सैनिक टक्कर होई सी। नवाब हुसैन मारिया तां गया,
ਪਰ ਇਹ ਯੁੱਧ ਮਹਾਂਕਾਵਿ ਦਾ ਰੂਪ ਧਾਰ ਕੇ ਪੰਜਾਬੀ ਲੋਕਧਾਰਾ ਦਾ ਰੂਪ ਬਣ ਗਿਆ। ਹਿੰਦੂ ਬਿਰਤਾਂਤ ਲਾਹੌਰ ਅਤੇ ਕਸੂਰ ਨੂੰ ਸ਼ਰੀਕ ਮੰਨਦਾ ਹੈ ਕਿਉਂਕਿ ਲਵ ਨੇ ਲਾਹੌਰ ਵਸਾਇਆ ਸੀ ਅਤੇ ਕੁਸ਼ ਨੇ ਕਸੂਰ। ਅਸੀਂ ਦੇਖਿਆ ਕਿ ਕਸੂਰ ਵਾਸੀਆਂ ਨੇ ਬੰਦਾ ਸਿੰਘ ਦੇ ਖਿਲਾਫ ਸਮਦ ਖਾਂ ਦੀ ਮਦਦ ਕੀਤੀ ਸੀ ਅਤੇ ਹੁਣ 1720 ਤੱਕ ਕਸੂਰ ਵਾਸੀਆਂ ਨੂੰ ਸਮਦ ਖਾਂ ਡਿੱਗ ਰਹੀ ਹਕੂਮਤ ਦਾ ਜ਼ਾਲਮ ਜਿਹੜਾ ਸੀ ਸੂਬੇਦਾਰ ਲੱਗਣ ਲੱਗ ਪਿਆ। ਉਸ ਦੇ ਵਿਰੁੱਧ ਲਾਮਬੰਦ ਹੋਣ ਲੱਗ ਗਏ। ਬੰਦਾ ਸਿੰਘ ਦੀ ਸ਼ਹਾਦਤ ਅਤੇ ਸਿੱਖਾਂ ਦੇ ਖਿਲਾਫ ਫਰਮਾਨ ਜਾਰੀ ਹੋਇਆ। ਅਜੇ 4 ਸਾਲ ਹੋਏ ਸਨ। ਪੰਜਾਬ ਦੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਲੱਗਿਆ ਕਿ ਡਿੱਗ ਰਹੀ ਸਰਕਾਰ ਦਾ ਨੁਮਾਇੰਦਾ ਸਮਦ ਖਾਂ ਸਖਤੀ ਜਿਹੜਾ ਕਰ ਰਿਹਾ। ਖੇਸ਼ਗੀ ਦੀ ਬਗਾਵਤ ਮੁਗਲਾਂ ਦੇ ਵਿਰੁੱਧ ਪੰਜਾਬੀ ਬਗਾਵਤ ਸੀ, ਪਰ ਪੰਜਾਬੀ ਕਿਸਾਨ ਦੁਖੀ ਸੀ। ਉਸਨੂੰ ਦੋਹਾਂ ਤਾਕਤਾਂ ਦੀਆਂ ਫੌਜਾਂ ਵਾਸਤੇ ਮਾਮਲਾ ਦੇਣਾ ਪੈ ਗਿਆ। ਸਿੱਖਾਂ ਦੇ ਹਮਲੇ ਵੱਧ ਗਏ, ਸਰਕਾਰੀ ਖਜ਼ਾਨਾ ਲੁੱਟਿਆ ਜਾਂਦਾ ਤਾਂ ਕਿਸਾਨਾਂ ਤੋਂ ਖੋਹ ਕੇ ਭਰਿਆ ਜਾਂਦਾ। ਕਿਸਾਨ ਵੀ ਡਕੈਤੀਆਂ ਦੇ ਸ਼ਿਕਾਰ ਹੁੰਦੇ, ਪਰ ਡਾਕੂਆਂ ਨੂੰ ਫੜਨ ਦਾ ਖਰਚਾ ਵੀ ਭਰਦੇ। ਕੁਝ ਸਿੱਖ ਬੰਦਾ ਸਿੰਘ ਨੂੰ ਦੀ ਨੀਤੀ ਛੱਡ ਗਏ। ਬੰਦਾ ਸਿੰਘ ਦੇ ਧੜੇ ਨੇ ਦਰਬਾਰ ਸਾਹਿਬ 'ਤੇ ਕਬਜ਼ਾ ਕਰਨਾ ਚਾਹਿਆ ਤਾਂ ਦੂਜੇ ਸਿੱਖਾਂ ਨੇ ਰੋਕ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਭਾਈ ਮਨੀ ਸਿੰਘ ਦਰਬਾਰ ਸਾਹਿਬ ਦਾ ਪ੍ਰਬੰਧਕ ਲਾ ਦਿੱਤਾ ਗਿਆ, ਤਾਂ ਵੀ ਇੱਕ ਹਿੱਸਾ ਬਗਾਵਤ ਦੇ ਰੋਹ ਦੇ ਵਿੱਚ ਸੀ। ਆਮ ਸਿੱਖ ਹੁਣ ਅਮਨ ਅਮਾਨ ਦੇ ਨਾਲ ਰਹਿਣ ਲੱਗ ਪਏ, ਪਰ ਤੱਤ ਖਾਲਸਾ ਦੇ ਬਾਗੀ ਸਰਕਾਰੀ ਅਫਸਰਾਂ ਅਤੇ ਉਹਨਾਂ ਦੇ ਹਮਾਇਤੀਆਂ ਨੂੰ ਲੁੱਟ ਅਤੇ ਮਾਰ ਰਹੇ ਸਨ। ਪੰਜਾਬ ਦੀਆਂ ਸੜਕਾਂ ਉੱਪਰ ਡਕੈਤੀਆਂ ਵੱਧ ਗਈਆਂ ਅਤੇ ਆਵਾਜਾਈ ਲਗਭਗ ਠੱਪ ਹੋ ਗਈ। 1726 ਦੇ ਵਿੱਚ ਬਾਦਸ਼ਾਹ ਮੁਹੰਮਦ ਸ਼ਾਹ ਨੇ ਬੁੱਢੇ ਸੂਬੇਦਾਰ ਸਮਦ ਖਾਨ ਨੂੰ ਬਦਲ ਕੇ ਮੁਲਤਾਨ ਭੇਜ ਦਿੱਤਾ ਅਤੇ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਪੰਜਾਬ ਦਾ ਸੂਬੇਦਾਰ ਥਾਪ ਦਿੱਤਾ। ਦਿੱਲੀ ਦੇ ਪ੍ਰਧਾਨ ਮੰਤਰੀ ਕਮਰੂਦੀਨ ਖਾਨ ਦੀ ਭੈਣ ਜ਼ਕਰੀਆ ਖਾਨ ਨੂੰ ਵਿਆਹੀ ਹੋਈ ਸੀ। ਇਹ ਨਿਯੁਕਤੀ ਉਸਨੇ ਜਿਹੜੀ ਸੀ ਕਰਵਾਈ। ਜਵਾਨ ਜ਼ਕਰੀਆ ਖਾਨ ਦੇ ਬੰਦੂਕਧਾਰੀਆਂ ਨੇ ਇੱਕ ਵਾਰ ਸਿੱਖਾਂ ਨੂੰ ਖਦੇੜ ਕੇ ਫਿਰ ਜੰਗਲਾਂ ਪਹਾੜਾਂ ਦੇ ਵੱਲ ਧੱਕ ਦਿੱਤਾ ਅਤੇ ਲੱਗਿਆ ਕਿ ਸ਼ਾਂਤੀ ਪਰਤ ਆਈ। ਪਰ 2 ਸਾਲ ਦੇ ਬਾਅਦ ਹੀ ਸਿੱਖਾਂ ਨੇ ਪਿੰਡਾਂ ਦੇ ਰਸਤਿਆਂ ਦੇ ਉੱਪਰ ਫਿਰ ਡਕੈਤੀਆਂ ਸ਼ੁਰੂ ਕਰ ਦਿੱਤੀਆਂ। ਜ਼ਕਰੀਆ ਖਾਨ ਨੇ ਦੂਜਾ ਸਿਆਣਾ ਰਸਤਾ ਵੀ ਲੱਭਿਆ। ਜਦੋਂ ਦੇਖ ਲਿਆ ਕਿ ਬਗਾਵਤ ਦਬਦੀ ਨਹੀਂ, ਉਸਨੇ ਸਿੱਖਾਂ ਦੇ ਨਾਲ ਰਾਜ਼ੀਨਾਮਾ ਕਰ ਲਿਆ। ਅੰਮ੍ਰਿਤਸਰ ਦੇ ਆਲੇ ਦੁਆਲੇ 1 ਲੱਖ ਸਾਲਾਨਾ ਜਾਗੀਰ ਦੇ ਦਿੱਤੀ ਅਤੇ ਉਹਨਾਂ ਦੇ ਜਥੇਦਾਰ ਨੂੰ ਨਵਾਬ ਦਾ ਖਿਤਾਬ ਦੇ ਦਿੱਤਾ। ਸਿੱਖਾਂ ਨੂੰ ਵੀ ਆਰਾਮ ਦੀ ਜਿਹੜੀ ਸੀ ਜ਼ਰੂਰਤ ਸੀ, ਇੰਨੀ ਭੱਜ ਨੱਠ ਕੀਤੀ। ਮੁੜ ਜਥੇਬੰਦ ਹੋਣ ਦੇ ਲਈ ਉਹ ਅੰਮ੍ਰਿਤਸਰ ਵੱਸ ਗਏ। 1734 ਤੋਂ ਨਵਾਬ ਕਪੂਰ ਸਿੰਘ ਨੇ ਭਾਈ ਮਨੀ ਸਿੰਘ ਦੀ ਨਿਗਰਾਨੀ ਦੇ ਵਿੱਚ ਵਸਣਾ ਅਤੇ ਸੰਗਠਿਤ ਹੋਣਾ ਸ਼ੁਰੂ ਕਰਤਾ। ਜਿਨ੍ਹਾਂ ਸਿੱਖਾਂ ਨੂੰ ਇਹ ਸ਼ਾਂਤੀ ਪ੍ਰਬੰਧ ਚੰਗਾ ਨਾ ਲੱਗਿਆ, ਉਹ ਆਪੋ ਆਪਣੇ ਘਰਾਂ ਨੂੰ ਪਰਤ ਗਏ। ਕੁਝ ਮਾਲਵੇ ਦੇ ਜੰਗਲਾਂ ਦੇ ਵੱਲ ਚਲੇ ਗਏ। ਜ਼ਕਰੀਆ ਖਾਨ ਨੇ ਵੱਡੀ ਭੁੱਲ ਕੀਤੀ। ਉਹਨੇ ਸੋਚਿਆ ਕਿ ਅੰਮ੍ਰਿਤਸਰ ਵਿੱਚੋਂ ਵਧੇਰੀ ਸਿੱਖ ਵਸੋਂ ਚਲੀ ਗਈ ਹੈ। ਜਾਗੀਰ ਬੰਦ ਕਰ ਦਿੱਤੀ ਅਤੇ ਉਸਨੇ ਸਿੱਖਾਂ ਨੂੰ ਕਿਹਾ ਕਿ ਗੁਜ਼ਾਰੇ ਦੇ ਲਈ ਜਾਂ ਤਾਂ ਮੇਰੀ ਫੌਜ ਦੇ ਵਿੱਚ ਭਰਤੀ ਹੋ ਜਾਓ ਜਾਂ ਫਿਰ ਖੇਤੀ ਕਰੋ। ਸਿੱਖਾਂ ਨੂੰ ਉਸਦਾ ਸੁਝਾਅ ਜਚਿਆ ਨਾ। ਫਿਰ ਡਕੈਤੀਆਂ ਸ਼ੁਰੂ ਹੋ ਗਈਆਂ। ਸੂਬੇਦਾਰ ਨੇ ਇਸ ਵਾਸਤੇ ਭਾਈ ਮਨੀ ਸਿੰਘ ਨੂੰ ਦੋਸ਼ੀ ਠਹਿਰਾਇਆ ਅਤੇ 1737 ਦੇ ਵਿੱਚ ਅੰਮ੍ਰਿਤਸਰ ਦੀਵਾਲੀ ਮੇਲੇ ਦੀ ਮਿੱਥੀ ਗਈ ਰਕਮ ਭਾਈ ਮਨੀ ਸਿੰਘ ਨੇ ਨਾ ਭਰੀ ਤਾਂ ਉਹਨਾਂ ਨੂੰ ਵੈਸ਼ੀਆਨਾ ਤਸੀਹੇ ਦੇ ਕੇ ਲਾਹੌਰ ਸ਼ਹੀਦ ਕਰ ਦਿੱਤਾ ਗਿਆ। ਇਸਦਾ ਨਤੀਜਾ ਸਿੱਖਾਂ ਦੇ ਵਿੱਚ ਵਿਆਪਕ ਗੁੱਸੇ ਵਾਲਾ ਨਿਕਲਿਆ। ਫੈਸਲਾ ਹੋਇਆ ਕਿ ਜ਼ਕਰੀਆ ਖਾਨ ਦੀ ਸਰਕਾਰ ਸੁੰਨ ਕਰ ਦਿਓ, ਚੱਜ ਰਚਨਾ ਅਤੇ ਬਾਰੀ ਦਬਾਬ ਦੇ। ਮੁਸਲਮਾਨਾਂ ਜ਼ਿਮੀਦਾਰਾਂ ਨੇ ਵੀ ਬਗਾਵਤ ਕਰ ਦਿੱਤੀ। ਇਹਨਾਂ ਦੇ ਵਿੱਚ ਭੱਟੀ ਰਾਜਪੂਤ ਲੀਡਰ ਪੰਨਾ, ਮੀਆਂ ਖਾਨ, ਮੀਰ ਆਦਿਕ ਸਨ ਜਿਨ੍ਹਾਂ ਨੇ ਸਤਲੁਜ ਤੋਂ ਲੈ ਕੇ ਲਾਹੌਰ ਤੱਕ ਖੂਬ ਮਾਰ ਧਾੜ ਮਚਾਈ ਸੀ। ਪੂਰੇ ਭਾਰਤ ਦੀ ਹਕੂਮਤ ਪਤਨ ਦੇ ਵੱਲ ਜਿਹੜਾ ਵੱਧ ਰਹੀ ਸੀ। ਬਾਗੀਆਂ ਨੂੰ ਸ਼ਾਂਤ ਕਰਨ ਦੇ ਲਈ ਹੋਰ ਜਾਗੀਰਾਂ ਅਤੇ ਰੁਤਬੇ ਵੰਡੇ ਜਾਂਦੇ ਜਿਸ ਦੇ ਨਾਲ ਸਰਕਾਰ ਦੀ ਆਮਦਨ ਘੱਟਦੀ। ਬਾਦਸ਼ਾਹ ਮੁਹੰਮਦ ਸ਼ਾਹ ਬਹੁਤ ਸੁਨੱਖਾ, ਸਿਆਣਾ ਅਤੇ ਦੂਰ ਅਦੇਸ਼ੀ ਸੀ, ਪਰ ਉਹ ਗਲਤ ਜਜ਼ਬਾਤੀ ਫੈਸਲੇ ਲੈ ਲੈਂਦਾ। ਇੱਕ ਫਕੀਰ ਦੀ ਧੀ ਕੋਕੀ ਉੱਤੇ ਉਸਦਾ ਦਿਲ ਆ ਜਾਂਦਾ। ਸਰਕਾਰੀ ਫੈਸਲਿਆਂ 'ਤੇ ਕੋਕੀ ਦੇ ਦਸਖਤਕ ਜਿਹੜਾ ਹੋਣ ਲੱਗ ਪਏ ਅਤੇ ਉਹ ਆਪੇ ਫੁਰਮਾਨ ਜਾਰੀ ਕਰ ਦਿੰਦੀ ਅਤੇ ਊਧਮ ਬਾਈ ਨਾਂ ਦੀ ਜਿਹੜੀ ਇੱਕ ਨਰਤਕੀ ਸੀ
ਉਹਦਾ ਮਹਿਲ ਦੇ ਵਿੱਚ ਇੰਨਾ ਦਬਦਬਾ ਵੱਧ ਗਿਆ ਕਿ ਉਸਨੂੰ ਮਹਾਰਾਣੀ ਦਾ ਰੁਤਬਾ ਮਿਲ ਗਿਆ। ਬਾਦਸ਼ਾਹ ਚੁਣੌਤੀਆਂ ਕਬੂਲ ਕਰਨ ਦੇ ਲਈ ਤਿਆਰ ਨਹੀਂ ਸੀ। ਸਮਕਾਲੀ ਇਤਿਹਾਸਕਾਰ ਦੇ ਮੁਤਾਬਕ ਉਹ ਲਿਖਦਾ ਹੈ, ਦੱਖਣ ਗੁਜਰਾਤ ਜਾਂ ਮਾਲਵੇ ਦੀਆਂ ਬਗਾਵਤਾਂ ਦੇ ਬਾਰੇ ਮਹਾਰਾਜੇ ਨੂੰ ਕੋਈ ਆ ਕੇ ਖਬਰ ਦਿੰਦਾ ਤਾਂ ਦਿਲ ਨੂੰ ਧਰਵਾਸ ਦੇਣ ਦੇ ਲਈ ਬਾਗ ਦੇ ਵਿੱਚ ਟਹਿਲਣ ਲੱਗ ਜਾਂਦਾ ਜਾਂ ਸ਼ਿਕਾਰ ਖੇਡਣ ਦੇ ਲਈ ਚਲਿਆ ਜਾਂਦਾ। ਉਦਾਸ ਖਬਰ ਸੁਣ ਕੇ ਪ੍ਰਧਾਨ ਮੰਤਰੀ ਕਮਰੂਦੀਨ ਪੋਸਟ ਦੇ ਫੁੱਲ ਜਾਣੀ ਕਿ ਨਿਹਾਰਦਾ ਰਹਿੰਦਾ ਸੀ ਜਾਂ ਦਰਿਆ ਕਿਨਾਰੇ ਮੱਛੀਆਂ ਫੜਨ ਦੇ ਲਈ ਕੁੰਡੀ ਲਾ ਕੇ ਬੈਠ ਜਾਂਦਾ ਸੀ। ਬਾਦਸ਼ਾਹ ਅਤੇ ਵਜ਼ੀਰ ਜ਼ਿੰਮੇਵਾਰੀ ਤੋਂ ਮੂੰਹ ਫੇਰ ਰਹੇ ਸਨ। ਇਰਾਨੀ ਅਤੇ ਤੁਰਾਨੀ ਜਾਣੀ ਕਿ ਪਰਸ਼ੀਅਨ ਇਰਾਨ ਵਾਲੇ ਅਤੇ ਤੁਰਕਿਸ਼ ਤੁਰਾਨੀ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਲੱਗ ਪਏ ਹੋਏ ਸਨ। ਫਲਸਰੂਪ ਇਲਾਕੇ ਖੁਸ ਰਹੇ ਸੀ, ਤਾਕਤ ਖੁਸ ਰਹੀ ਸੀ। 1735 ਤੱਕ ਮਰਾਠੇ ਗੁਜਰਾਤ ਅਤੇ ਕੇਂਦਰੀ ਭਾਰਤ ਦੇ ਉੱਤੇ ਕਬਜ਼ਾ ਕਰ ਚੁੱਕੇ ਸੀ ਅਤੇ ਦਿੱਲੀ ਨੇੜੇ ਤੱਕ ਲੁੱਟਮਾਰ ਵੱਧ ਚੁੱਕੀ ਸੀ। ਮਰਾਠਾ ਲੀਡਰ ਬਾਜੀਰਾਓ 1737 ਦੇ ਵਿੱਚ ਦਿੱਲੀ ਦਰਵਾਜ਼ੇ ਤੱਕ ਅੱਪੜ ਗਿਆ ਪਰ ਉਹ ਸ਼ਹਿਰ ਅੰਦਰ ਨਹੀਂ ਵੜਿਆ ਸੀ। ਦੱਖਣ ਦੇ ਵਿੱਚ ਹੈਦਰਾਬਾਦ ਦੇ ਵਿੱਚ ਆਸਫ ਜਹਾਂ ਨੇ ਬਗਾਵਤ ਕਰ ਦਿੱਤੀ ਅਤੇ ਨਿਜ਼ਾਮ ਪਦਵੀ ਤਹਿਤ ਸੁੰਨੀ ਹਕੂਮਤ ਕਾਇਮ ਕਰ ਲਿੱਤੀ। ਪੂਰਬ ਦੇ ਵਿੱਚ ਸ਼ੀਆ ਲੀਡਰ ਸਾਦਤ ਖਾਨ ਨੇ ਬਗਾਵਤ ਕਰਕੇ ਅਵਧ ਰਿਆਸਤ ਕਾਇਮ ਕੀਤੀ। ਦਿੱਲੀ ਦੇ ਦੱਖਣ ਦੇ ਵੱਲ ਸੂਰਜਮੱਲ ਨੇ ਜਾਟਾਂ ਦੀ ਫੌਜ ਖੜ੍ਹੀ ਕਰ ਲਈ ਅਤੇ 1730 ਦੇ ਵਿੱਚ ਭਾਰਤਪੁਰ ਆਜ਼ਾਦ ਹੋ ਗਿਆ। ਦਿੱਲੀ ਦੇ ਪੂਰਬ ਦੇ ਅਵਧ ਦੇ ਪੱਛਮ ਦੇ ਵੱਲ ਪਖਤੂਨ ਰੋਹੇਲਿਆ ਨੇ ਆਜ਼ਾਦੀ ਦਾ ਬਿਗਲ ਵਜਾ ਦਿੱਤਾ। ਇਸ ਇਲਾਕੇ ਨੂੰ ਬਾਅਦ ਦੇ ਵਿੱਚ ਰੋਹੇਲ ਖੰਡ ਕਿਹਾ ਗਿਆ। ਬਸ ਮਾੜੇ ਮੋਟੇ ਧੱਕੇ ਦੇ ਨਾਲ ਹਕੂਮਤ ਡਿੱਗੀ ਕੀ ਡਿੱਗੀ। ਹੁਣ ਪਹਿਲਾਂ ਪੰਜਾਬ ਨੂੰ ਨਿਚੋੜਨ ਦੀ ਵਾਰੀ ਸੀ। ਨਾਦਰ ਸ਼ਾਹ ਦੇ ਹਮਲੇ ਤੋਂ 2 ਸਾਲ ਪਹਿਲਾਂ ਅਬਦੂ ਸਮਦ ਦੀ ਮੌਤ ਹੋਣ ਕਾਰਨ ਮੁਲਤਾਨ ਵੀ ਉਸਦੇ ਬੇਟੇ ਜ਼ਕਰੀਆ ਖਾਨ ਨੂੰ ਦੇ ਦਿੱਤਾ ਗਿਆ। ਪੂਰਾ ਪੰਜਾਬ ਉਸਦੇ ਅਧੀਨ ਹੋ ਗਿਆ। ਆਪਣੇ ਵਾਸਤੇ ਸ਼ਾਨਦਾਰ ਮਹਿਲ ਅਤੇ ਲਾਹੌਰ ਨੇੜੇ ਬੇਗਮਪੁਰਾ ਮਸਜਿਦ ਬਣਵਾਈ। ਲਖਪਤ ਰਾਏ ਖੱਤਰੀ ਉਸਦਾ ਮੁੱਖ ਮੰਤਰੀ ਸੀ ਜੋ ਪਹਿਲੋਂ ਜ਼ਕਰੀਆ ਦੇ ਪਿਤਾ ਦੇ ਨਾਲ ਕੰਮ ਕਰ ਚੁੱਕਿਆ ਸੀ। ਉਸਦਾ ਭਰਾ ਜਸਪਤ ਰਾਏ ਮੁਨਸ਼ੀ ਅਤੇ ਸਲਾਹਕਾਰ ਸੀ। ਖੇਤੀ ਵਾਸਤੇ ਕਿਸਾਨਾਂ ਨੂੰ ਸਰਕਾਰ ਤੋਂ ਕਰਜ਼ਾ ਮਿਲਣ ਲੱਗ ਪਿਆ। ਵਪਾਰੀ ਖੁਸ਼ ਹੋ ਗਏ ਕਿਉਂਕਿ ਜ਼ਕਰੀਆ ਨੇ ਸਖਤੀ ਵਰਤ ਕੇ ਰਾਹਾਂ ਦੇ ਵਿੱਚ ਡਕੈਤੀਆਂ ਬੰਦ ਕਰਵਾ ਦਿੱਤੀਆਂ ਅਤੇ ਉੱਜੜੇ ਪਿੰਡ ਮੁੜ ਵਸ ਗਏ। ਪਰ ਸਿੱਖਾਂ ਦੇ ਉੱਪਰ ਸਖਤੀ ਦੇ ਵਿੱਚ ਫਰਕ ਨਹੀਂ ਆਇਆ। ਡਾਕਾ ਮਾਰਦੇ ਸਿੱਖ ਫੜੇ ਜਾਂਦੇ ਤਾਂ ਜੰਜੀਰਾਂ ਵਿੱਚ ਨੂੜ ਕੇ ਲਾਹੌਰ ਲਿਆ ਕੇ ਸ਼ਰੇਆਮ ਗੋਲੀਆਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ, ਗਲੀਆਂ ਦੇ ਵਿੱਚ ਮਾਰ ਦਿੱਤੇ ਜਾਂਦੇ। ਫੜਨ ਵਾਲਿਆਂ ਨੂੰ ਇਨਾਮ ਮਿਲਦੇ ਪਰ ਜ਼ਕਰੀਆ ਖਾਨ ਦੇ ਸਿਪਾਹੀ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ ਸਨ, ਸੋ ਕਦੀ ਕਿੱਧਰ ਕਦੇ ਇੱਧਰ ਅਤੇ ਕਦੇ ਉੱਧਰ ਲੁੱਟ ਜਾਰੀ ਰਹੀ। ਨਾਦਰ ਸ਼ਾਹ 1688 ਦੇ ਵਿੱਚ ਤੁਰਕ ਗਰੀਬ ਪਰਿਵਾਰ ਦੇ ਵਿੱਚ ਖੁਰਾਸਾਨ ਵਿਖੇ ਜੰਮਿਆ। ਇਸ ਥਾਂ ਇਰਾਨੀ ਜਰਨੈਲ ਅਤੇ ਅਫਗਾਨ ਹਾਕਮ ਆਪੋ ਦੇ ਵਿੱਚ ਲੜਦੇ ਰਹਿੰਦੇ ਸਨ। ਲੰਮਾ ਕੱਦ, ਮਜ਼ਬੂਤ ਸਰੀਰ, ਕਾਲੀ ਦਾੜੀ, ਭੂਰਾ ਰੰਗ ਇਰਾਨੀ ਨਾਇਕ ਬਣ ਗਿਆ। ਜਦੋਂ ਜੰਗਾਂ ਦੇ ਵਿੱਚ ਫੁਰਤੀ ਬਹਾਦਰੀ ਦਿਖਾਉਂਦਿਆਂ ਉਹ ਸਿਪਾਹੀ ਤੋਂ ਜਰਨੈਲ ਹੋ ਨਿਬੜਿਆ ਅਤੇ ਅਫਗਾਨਾਂ ਨੂੰ ਹਰਾ ਦਿੱਤਾ। ਬੇਸ਼ੱਕ ਸੁੰਨੀ ਸੀ ਅਤੇ ਇਰਾਨ ਸ਼ੀਆ, ਪਰ ਉਹ ਇਰਾਨ ਦਾ ਬਾਦਸ਼ਾਹ ਹੋ ਗਿਆ। ਨਾਦਰ ਸ਼ਾਹ ਦੇ ਦਿਲ ਦੇ ਵਿੱਚ ਹਿੰਦੁਸਤਾਨ ਦੇ ਪ੍ਰਤੀ ਘਿਰਣਾ ਅਤੇ ਮਾਲ ਧਨ ਲੁੱਟ ਲੈਣ ਦਾ ਲਾਲਚ ਦੋਵੇਂ ਸਨ। ਮੁਗਲਾਂ ਨੇ ਉਸਦੇ ਰਾਜ ਤਿਲਕ ਨੂੰ ਮਾਨਤਾ ਨਹੀਂ ਸੀ ਦਿੱਤੀ ਅਤੇ ਉਸਦੇ ਦੁਸ਼ਮਣਾਂ ਨੂੰ ਪਨਾਹ ਦਿੱਤੀ ਹੋਈ ਸੀ। 1738 ਦੇ ਵਿੱਚ ਤੁਰਕ ਇਰਾਨੀ ਅਤੇ ਪਖਤੂਨ ਸੈਨਿਕ ਲੈ ਕੇ ਉਹਨੇ ਪਹਿਲਾਂ ਗਜ਼ਨੀ ਫਿਰ ਕਾਬਲ 'ਤੇ ਹੱਲਾ ਕੀਤਾ ਅਤੇ ਉਹ ਖਜ਼ਾਨੇ ਲੁੱਟ ਲਏ ਜਿਹੜੇ ਸ਼ਾਹਜਹਾਨ ਨੇ 100 ਸਾਲ ਪਹਿਲਾਂ ਇਕੱਠੇ ਕੀਤੇ ਸਨ। ਕਾਬਲ ਦਾ ਸੂਬੇਦਾਰ ਨਸੀਰ ਖਾਨ ਜਿਹੜਾ ਸੀ ਪੇਸ਼ਾਵਰ 20,000 ਸੈਨਾ ਦੇ ਨਾਲ ਖੈਬਰ ਦਰੇ ਤੇ ਮੁਕਾਬਲੇ ਦੇ ਲਈ ਤਿਆਰ ਸੀ, ਪਰ ਨਾਦਰ ਸ਼ਾਹ ਦੀ 1.25 ਲੱਖ ਫੌਜ ਅਤੇ ਤੋਪਖਾਨੇ ਅੱਗੇ ਟਿਕ ਨਾ ਸਕਿਆ, ਗੋਡੇ ਟੇਕ ਦਿੱਤੇ। ਜਿਹੜੇ ਸਿਪਾਹੀ ਭੱਜ ਗਏ ਸੋ ਬਚ ਗਏ, ਬਾਕੀ ਦੇ ਮਾਰ ਦਿੱਤੇ ਗਏ ਅਤੇ 1738 ਨੂੰ ਜਿਹੜਾ ਸੀ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋਇਆ ਅਤੇ ਜਿੱਥੋਂ ਦਿੱਲੀ ਮੁਹੰਮਦ ਸ਼ਾਹ ਨੂੰ ਉਸਨੇ ਖੱਤ ਲਿਖਿਆ ਕਿ ਉਸਦਾ ਹਿੰਦੁਸਤਾਨੀ ਦੌਰਾ ਸਿਰਫ ਇਨਸਾਨ ਦੇ ਭਲੇ ਵਾਸਤੇ ਅਤੇ ਤੁਹਾਡੇ ਨਾਲ ਮਿੱਤਰਤਾ ਵਾਸਤੇ ਹੈ।
ਅਸੀਂ ਦੱਖਣ ਦੇ ਕਾਫਰਾਂ ਨੂੰ ਵੀ ਸਬਕ ਸਿਖਾਉਣਾ ਹੈ ਜਿਹੜੇ ਮਾਮਲੇ ਦੇ ਵਿੱਚੋਂ ਹਿੱਸਾ ਵੰਡ ਰਹੇ ਨੇ। ਪਰ ਸਿੰਧ ਪਾਰ ਕਰਦਿਆਂ ਹੀ ਉਸਨੇ ਆਪਣੀ ਸੈਨਾ ਨੂੰ ਕਿਹਾ, ਅੱਗ ਅਤੇ ਤਲਵਾਰ ਦੇ ਨਾਲ ਉਹ ਤਬਾਹੀ ਮਚਾ ਦਿਓ ਕਿ ਸਦੀਆਂ ਤੱਕ ਯਾਦ ਰਹੇ, ਉਸ ਦੀਆਂ ਜਿੱਤਾਂ ਅਤੇ ਜ਼ੁਲਮਾਂ ਦਾ ਥਾਂ ਥਾਂ ਚਰਚਾ ਹੋਣ ਲੱਗ ਪਵੇ। ਅਤੇ ਲੱਗ ਪਿਆ ਹੁਣ। ਫਿਰ ਜ਼ੇਹਲਮ ਪਾਰ ਕੀਤਾ ਅਤੇ ਉਪਰੰਤ ਝਣਾ ਲਾਹੌਰ ਦੇ ਵੱਲ ਵਧਣ ਲੱਗਿਆ। ਰਸਤੇ ਦੇ ਵਿੱਚ ਆਉਂਦੇ ਸਾਰੇ ਪਿੰਡਾਂ ਦੇ ਵਿੱਚ ਆਬਾਦੀ ਦੀ ਜਿਹੜੀ ਸਫਾਇਆ ਕਰ ਦਿੱਤਾ ਗਿਆ। ਕੋਹਰਾਮ ਮਚ ਗਿਆ। ਲਾਹੌਰ ਤੋਂ 20 ਮੀਲ ਬਾਹਰ ਜ਼ਕਰੀਆ ਖਾਨ ਮੁਕਾਬਲੇ ਦੇ ਲਈ ਆ ਗਿਆ, ਪਰ ਫਿਰ ਪਿੱਛੇ ਹੁਣ ਕੇ ਜਿਹੜਾ ਹਟ ਕੇ ਇਹ ਲਾਹੌਰ ਦੇ ਪੂਰਬੀ ਦਰਵਾਜ਼ੇ 'ਤੇ ਆ ਗਿਆ। ਰਾਵੀ ਦੇ ਕਿਨਾਰੇ ਹੋਏ ਯੁੱਧ ਦੇ ਵਿੱਚ ਉਸਦੇ ਬੇਅੰਤ ਸਿਪਾਹੀ ਮਾਰੇ ਗਏ ਤਾਂ ਉਸਨੇ ਹਥਿਆਰ ਨੂੰ ਸੁੱਟ ਦਿੱਤੇ ਹਥਿਆਰ ਸੁੱਟੇ ਅਤੇ ਅਰਜ਼ ਕੀਤੀ ਕਿ ਸ਼ਹਿਰ ਦੇ ਵਿੱਚ ਤਬਾਹੀ ਨਾ ਮਚਾਈ ਜਾਵੇ। ਜੁਰਮਾਨੇ ਦੇ ਵਜੋਂ ਉਸ ਤੋਂ ਬਹੁਤ ਸਾਰੇ ਹਾਥੀ ਅਤੇ 20 ਲੱਖ ਰੁਪਇਆ ਵਸੂਲਿਆ ਗਿਆ। ਹਿੰਦੂਆਂ ਸਮੇਤ ਧਨੀ ਲਾਹੌਰੀਆਂ ਨੇ ਪੈਸਾ ਇਕੱਠਾ ਕਰਕੇ ਦਿੱਤਾ ਅਤੇ ਉਸਨੇ ਸ਼ਾਲੀਮਾਰ ਬਾਗ ਦੇ ਵਿੱਚ ਉਤਾਰਾ ਕੀਤਾ ਜੋ ਸ਼ਾਹਜਹਾਨ ਨੇ ਲਗਵਾਇਆ ਸੀ। ਇੱਥੋਂ ਉਸਨੇ ਨਾਦਰ ਸੁਲਤਾਨ ਦਾ ਸਿੱਕਾ ਜਾਰੀ ਕੀਤਾ। ਉਹਨੇ ਐਲਾਨ ਕਰਤਾ ਕਿ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਰਹੇਗਾ। ਜ਼ਕਰੀਆ ਖਾਨ ਅਤੇ ਲਖਪਤ ਰਾਏ ਦੇ ਬੰਦਿਆਂ ਨੂੰ ਬੰਦੀ ਬਣਾ ਕੇ ਨਾਲ ਲੈ ਗਿਆ ਅਤੇ ਦਿੱਲੀ ਵੱਲ ਕੂਚ ਕੀਤਾ। ਬਿਆਸ ਦਰਿਆ ਦੇ ਉੱਤੇ ਪੁੱਜਿਆ। ਪੁੱਜ ਕੇ ਉਸਨੇ ਹੁਕਮ ਦਿੱਤਾ ਕਿ ਜਿਹੜੇ 1007 ਜੰਗੀ ਕੈਦੀ ਫੜੇ ਹੋਏ ਨੇ ਕਤਲ ਕਰ ਦਿੱਤੇ ਜਾਣ। ਹੁਕਮ ਦੀ ਪੂਰਤੀ ਹੋ ਗਈ। 5 ਫਰਵਰੀ 1739 ਨੂੰ ਸਤਲੁਜ ਪਾਰ ਕਰਕੇ ਸਰਹਿੰਦ ਪੁੱਜਿਆ ਅਤੇ ਰਾਜਪੁਰੇ 6 ਨੂੰ ਅਤੇ 7 ਤਰੀਕ ਨੂੰ ਅੰਬਾਲੇ ਪੁੱਜ ਗਿਆ। ਮੁਹੰਮਦ ਸ਼ਾਹ ਆਪਣੀ ਸੈਨਾ ਲੈ ਕੇ ਪਾਣੀਪਤ ਦੇ ਮੈਦਾਨਾਂ ਦੇ ਵਿੱਚ ਆ ਗਿਆ ਜਿੱਥੇ ਕਦੀ ਬਾਬਰ ਦੇ ਨਾਲ ਲੋਧੀਆਂ ਦਾ ਯੁੱਧ ਹੋਇਆ ਸੀ। ਬੇਸ਼ੱਕ ਮੁਗਲ ਸੈਨਾ ਗਿਣਤੀ ਦੇ ਵਿੱਚ ਵੱਧ ਸੀਗੀ, ਪਰ ਨਾਦਰ ਦੀ ਸੈਨਾ ਅੱਗੇ ਉਖੜ ਗਈ। 30,000 ਸੈਨਿਕ ਕਤਲ ਹੋਏ ਅਤੇ ਜਿਨ੍ਹਾਂ ਦੇ ਵਿੱਚ ਜਰਨੈਲ ਅਤੇ ਸ਼ਹਿਜ਼ਾਦੇ ਵੀ ਸਨ। ਮੁਹੰਮਦ ਸ਼ਾਹ ਨੇ ਆਪਣਾ ਤਾਜ ਉਤਾਰ ਕੇ ਨਾਦਰ ਸ਼ਾਹ ਨੂੰ ਦੇਣਾ ਚਾਹਿਆ, ਪਰ ਨਾਦਰ ਸ਼ਾਹ ਨੇ ਕਿਹਾ, ਕੇਵਲ ਤਾਜ ਨਹੀਂ, ਦੌਲਤ, ਸੋਨਾ, ਹੀਰੇ, ਚਾਂਦੀ, ਘੋੜੇ, ਹਾਥੀ, ਊਂਠ, ਗੁਲਾਮ ਅਤੇ ਕਾਰੀਗਰ ਲਵਾਂਗਾ ਨਾਲ। ਜੁਰਮਾਨਾ ਲੱਕ ਤੋੜਨ ਵਾਲਾ ਵੀ ਸੀ, ਪਰ ਜਾਨ ਅਤੇ ਤਖ਼ਤ ਬਚ ਗਏ। ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਦੇ ਵਿੱਚ ਬਾਦਸ਼ਾਹ ਦਾ ਸਵਾਗਤ ਹੋਇਆ। ਲੋਕਾਂ ਨੇ ਸੁੱਖ ਦਾ ਸਾਹ ਲਿਆ, ਪਰ ਅਜੇ ਮੁਸੀਬਤ ਖਲੋਤੀ ਸੀ। ਅਫਵਾਹ ਫੈਲ ਗਈ ਕਿ ਨਾਦਰ ਸ਼ਾਹ ਮਰ ਗਿਆ। ਜੋਸ਼ ਦੇ ਵਿੱਚ ਆ ਕੇ ਦਿੱਲੀ ਵਾਸੀਆਂ ਨੇ ਇਰਾਨੀ ਫੌਜ ਦੇ ਕੁਝ ਸਿਪਾਹੀ ਮਾਰ ਸੁੱਟੇ ਅਤੇ ਬਦਲੇ ਦੇ ਵਜੋਂ ਨਾਦਰ ਨੇ ਜ਼ਬਰਦਸਤ ਕਤਲੇਆਮ ਦਾ ਹੁਕਮ ਸੁਣਾ ਦਿੱਤਾ ਅਤੇ 9 ਘੰਟਿਆਂ ਦੇ ਵਿੱਚ 20,000 ਲੋਕ ਕਤਲ ਕਰ ਦਿੱਤੇ। ਘਰ ਦੁਕਾਨਾਂ ਲੁੱਟ ਲਈਆਂ। ਮੁਹੰਮਦ ਸ਼ਾਹ ਅਤੇ ਉਸਦੇ ਦਰਬਾਰੀਆਂ ਨੇ ਰਹਿਮ ਦੀ ਦਰਖਾਸਤ ਵੀ ਕੀਤੀ। ਆਪਣੀ ਕਿਰਪਾਨ ਮਿਆਨ ਦੇ ਵਿੱਚ ਪਾਉਂਦਿਆਂ ਉਸਨੇ ਵਡਾਂਗਾ ਰੋਕਣ ਦਾ ਐਲਾਨ ਕਰ ਦਿੱਤਾ, ਪਰ ਦਰਬਾਰ ਬੁਲਾ ਕੇ ਸਭ ਦੇ ਸਾਹਮਣੇ ਨਾਦਰ ਸ਼ਾਹ ਨੇ ਮੁਹੰਮਦ ਸ਼ਾਹ ਦੇ ਸਿਰ ਦੇ ਉੱਤੇ ਤਾਜ ਰੱਖ ਦਿੱਤਾ। ਪਰ ਫਿਰੌਤੀ ਵੱਧਦੀ ਗਈ। ਸਿੰਧ ਦਾ ਪੱਛਮੀ ਅਤੇ ਪੂਰਬੀ ਹਿੱਸਾ ਨਾਦਰ ਸ਼ਾਹ ਦਾ ਹੋਵੇਗਾ। ਇਸ ਦੇ ਵਿੱਚ ਲਾਹੌਰ, ਸਿਆਲਕੋਟ ਅਤੇ ਗੁਜਰਾਤ ਹੋਣਗੇ। ਮੁਗਲਾਂ ਦੀ ਬੁਜ਼ਦਿਲੀ ਉੱਪਰ ਪੰਜਾਬੀ ਕਵੀ ਅਲੀ ਹੈਦਰ 1690 ਅਤੇ 1758 ਦੇ ਵਿਚਕਾਰ ਲਿਖਦਾ ਹੈ, ਨੂੰ ਗੁੱਸਾ ਆਉਂਦਾ ਹੈ ਅਤੇ ਉਸ ਲਿਖਿਆ ਕਿ ਇਹਨਾਂ ਬੇਸ਼ਰਮ ਹਿੰਦੁਸਤਾਨੀਆਂ ਨੂੰ ਜ਼ਹਿਰ ਖਾ ਕੇ ਮਰ ਜਾਣਾ ਚਾਹੀਦਾ ਹੈ। ਨਾਦਰ ਸ਼ਾਹ ਸਾਰਾ ਮੁਗਲ ਧਨ ਲੈ ਗਿਆ। ਉਸਦਾ ਕਾਰਵਾ ਬਹੁਤ ਲੰਬਾ ਸੀ, ਜਿਸ ਦੇ ਵਿੱਚ ਹਾਥੀ, ਘੋੜੇ, ਊਂਠ, ਗੁਲਾਮ ਸਨ। ਸ਼ਾਹਜਹਾਨ ਦਾ ਤਖ਼ਤਿਓ ਤਾਊਸ ਅਤੇ ਕੋਹੇ ਨੂਰ ਹੀਰਾ ਲੈ ਗਿਆ। ਆਪਣੇ ਪੁੱਤਰਾਂ ਦੇ ਵਿੱਚੋਂ ਇੱਕ ਦੇ ਲਈ ਸ਼ਹਿਜ਼ਾਦੀ ਲੈ ਗਿਆ। ਇਸ ਵਾਰ ਵਾਪਸੀ ਉਸਨੇ ਉੱਤਰ ਵੱਲੋਂ ਸਿਆਲਕੋਟ ਦੇ ਵਿੱਚ ਦੀ ਕੀਤੀ। ਜੋ ਵੀ ਰਸਤੇ ਦੇ ਵਿੱਚ ਆਇਆ ਲੁੱਟਦਾ ਗਿਆ। ਜਦੋਂ ਮੌਕਾ ਲੱਗਦਾ ਉਸਦੇ ਕਾਰਵਾ ਦੇ ਪਿਛਲੇ ਪਾਸੇ ਸਿੱਖ ਹਮਲਾ ਕਰਦੇ। ਜ਼ਕਰੀਆ ਖਾਨ ਨੇ ਲਾਹੌਰੀਆਂ ਤੋਂ ਹੋਰ ਦੌਲਤ ਇਕੱਠੀ ਕੀਤੀ ਹੋਈ ਸੀ ਅਤੇ ਉਹ ਜਿਹੜਾ ਸੀ ਭੇਂਟ ਕੀਤੀ ਅਤੇ ਰਾਵੀ ਪਾਰ ਕਰਵਾਉਣ ਦੇ ਵਿੱਚ ਮਦਦ ਕੀਤੀ। ਨਾਦਰ ਨੇ ਜ਼ਕਰੀਆ ਖਾਨ ਨੂੰ ਸਿੱਖਾਂ ਦੇ ਬਾਰੇ ਪੁੱਛਿਆ, ਇਹ ਕੌਣ ਨੇ? ਦੱਸਿਆ ਕਿ ਇਹ ਫਕੀਰ ਸਾਲ ਵਿੱਚ 2 ਵਾਰ ਦਰਬਾਰ ਸਾਹਿਬ ਇਸ਼ਨਾਨ ਕਰਨ ਆਉਂਦੇ ਨੇ। ਨਾਦਰ ਨੇ ਪੁੱਛਿਆ, ਰਹਿੰਦੇ ਕਿੱਥੇ ਨੇ? ਜ਼ਕਰੀਆ ਖਾਨ ਨੇ ਕਿਹਾ, ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਆ। ਸੁਣ ਕੇ ਕਿਹਾ,
ਤੇ ਵਕਤ ਆਏਗਾ ਜਦੋਂ ਕਾਠੀਆਂ ਦੇ ਉੱਤੇ ਬੈਠੇ ਬੈਠੇ ਉਹ ਇੱਕ ਤੋਂ ਬਾਅਦ ਦੂਜਾ ਥਾਂ ਜਿੱਤ ਲੈਣਗੇ। ਕੂਚ ਕਰਨ ਵੇਲੇ ਉਸਨੇ ਕਿਹਾ ਕਿ ਪੰਜਾਬ ਮੇਰਾ ਹੈ, ਤੂੰ ਮੇਰਾ ਸੂਬੇਦਾਰ ਹੈ, ਹਰ ਸਾਲ 20 ਲੱਖ ਦਾ ਮਾਮਲਾ ਭੇਜਦਾ ਰਹੀ ਤੂੰ। ਜ਼ਕਰੀਆ ਖਾਨ ਜਿਹੜਾ 1740 ਦੇ ਵਿੱਚ ਤਾਕਤਵਰ ਸੂਬੇਦਾਰ ਸੀ, ਕੌਣ ਜਾਣਦਾ ਸੀ ਉਸਨੂੰ ਇੱਕ ਸਧਾਰਨ ਬੰਦਾ ਅਦੀਨਾ ਬੇਗ ਮਾਤ ਦੇ ਸਕੇਗਾ। 21ਵੀਂ ਸਦੀ ਦੇ ਵਿੱਚ ਵੀ ਪੰਜਾਬ ਸਭ ਤੋਂ ਵਧੀਕ ਬੁੱਲੇ ਸ਼ਾਹ ਨੂੰ ਯਾਦ ਕਰਦਿਆਂ ਉਸਦੇ ਹਵਾਲੇ ਦਿੰਦਾ ਹੈ। 1680 ਮੁਲਤਾਨ ਦੇ ਪਿੰਡ ਉੱਚ ਗਿਲਾਨੀਆਂ ਜਾਂ ਕਸੂਰ ਦੇ ਨੇੜੇ ਦੇ ਪਿੰਡ ਪਾਂਡੋਕੇ ਵਿੱਚ ਜੰਮਿਆ। ਉਸਦੇ ਪਿੰਡ ਦੇ ਬਾਰੇ ਪੱਕਾ ਪਤਾ ਇਸ ਕਰਕੇ ਨਹੀਂ ਕਿਉਂਕਿ ਆਮ ਜਿਹੇ ਘਰ ਦੇ ਵਿੱਚ ਜਨਮ ਲਿਆ। ਮਾਪਿਆਂ ਨੇ ਨਾਮ ਅਬਦੁੱਲਾ ਸ਼ਾਹ ਰੱਖਿਆ ਜੋ ਛੋਟਾ ਹੋ ਕੇ ਬੁੱਲਾ ਜਾਂ ਬੁੱਲੇ ਸ਼ਾਹ ਬਣ ਗਿਆ। ਉਸਦੇ ਵਡੇਰੇ ਬੁਖਾਰੇ ਦੇ ਸੈਯਦ ਸਨ ਜੋ ਮੁਲਤਾਨ ਆ ਵਸੇ। 13ਵੀਂ ਸਦੀ ਸੂਫੀ ਫਕੀਰ ਬਹਾਊਦੀਨ ਜ਼ਕਰੀਆ ਦੇ ਮੁਰੀਦ ਸਨ। ਬਹਾਊਦੀਨ ਮੁਲਤਾਨ ਦੇ ਵਿੱਚ ਦਫਨ ਹੋਏ ਸਨ। ਬੁੱਲੇ ਦਾ ਪਿਤਾ ਸ਼ਾਹ ਮੁਹੰਮਦ ਲਾਹੌਰ ਨੇੜੇ ਕਸੂਰ ਦੇ ਵਿੱਚ ਆ ਗਿਆ। ਕਸੂਰ ਤੋਂ 50 ਮੀਲ ਦੂਰ ਪਾਂਡੋਕੇ ਪਿੰਡ ਦੀ ਮਸਜਿਦ ਦਾ ਮੌਲਵੀ ਲੱਗ ਗਿਆ। ਉਹ ਅਰਬੀ, ਫਾਰਸੀ ਅਤੇ ਕੁਰਾਨ ਦਾ ਜਿਹੜਾ ਵਿਦਵਾਨ ਸੀ। ਬੁੱਲਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਅਤੇ ਮਿਹਨਤੀ ਨਿਕਲਿਆ। ਪਿਤਾ ਤੋਂ ਵਿੱਦਿਆ ਪ੍ਰਾਪਤ ਕਰਕੇ ਉਹ ਵੱਡੇ ਰਹੱਸਾਂ ਨੂੰ ਸਮਝਣਾ ਚਾਹੁੰਦਾ ਸੀ। ਉਹਨੇ ਫੈਸਲਾ ਕੀਤਾ ਕਿ ਵਿਆਹ ਨਹੀਂ ਕਰਾਵੇਗਾ। ਸ਼ੇਖ ਇਨਾਇਤ ਕਾਦਰੀ ਨੂੰ ਮੁਰਸ਼ਦ ਧਾਰਨ ਕਰ ਲਿਆ। ਇਨਾਇਤ ਜਾਤ ਦਾ ਰਾਈ ਮੀਆਂ ਮੀਰ ਦੇ ਸਿਲਸਿਲੇ ਦਾ ਫਕੀਰ ਸੀ ਅਤੇ ਉਹ ਲਾਹੌਰ ਇਸ ਸਿਲਸਿਲੇ ਦਾ ਜਿਹੜਾ ਸੀ ਗੱਦੀ ਨਸ਼ੀਨ ਹੋਇਆ। ਸੰਬੰਧੀਆਂ ਨੇ ਵਿਅੰਗ ਕੀਤੇ ਕਿ ਸੈਯਦ ਹੋ ਕੇ ਰਾਈ ਦਾ ਮੁਰੀਦ ਹੋ ਗਿਆ। ਤਾਂ ਬੁੱਲੇ ਨੇ ਕਿਹਾ, ਜਿਹੜਾ ਮੈਨੂੰ ਸੈਯਦ ਕਹੇਗਾ ਦੋਜ਼ਖ ਦੇ ਵਿੱਚ ਜਾਏਗਾ, ਜੋ ਰਾਈ ਕਹੇਗਾ ਤਾਂ ਧਰ ਜਾਏਗਾ। ਦੇਰ ਤੱਕ ਇਨਾਇਤ ਸ਼ਾਹ ਨੇ ਉਸਨੂੰ ਜਿਹੜਾ ਸੀ ਆਪਣੇ ਸਿਲਸਿਲੇ ਦੇ ਵਿੱਚ ਸ਼ਾਮਲ ਨਾ ਕੀਤਾ। ਤਾਂ ਬਿਰਹਾ ਦੀਆਂ ਸਭ ਤੋਂ ਸੋਹਣੀਆਂ ਕਾਫੀਆਂ ਰਚੀਆਂ, ਜਿਨ੍ਹਾਂ ਦੇ ਵਿੱਚ ਮਹਿਬੂਬ, ਮੁਰਸ਼ਦ ਅਤੇ ਰੱਬ ਦਾ ਵਿਯੋਗ ਹੈ ਅਤੇ ਮਿਲਣ ਦੀ ਤਿੱਬਰ ਇੱਛਾ ਹੈ, ਆਵਾਜ਼ ਸੁਣ ਕੇ ਦੇਖ ਕੇ ਨਹੀਂ, ਇਨਾਇਤ ਸ਼ਾਹ ਨੇ ਪੁੱਛਿਆ, ਇਹ ਬੁੱਲਾ ਹੈ? ਬੁੱਲੇ ਨੇ ਜਵਾਬ ਦਿੱਤਾ, ਨਹੀਂ ਜੀ, ਭੁੱਲਾ ਹੈ। ਮੁਰਸ਼ਦ ਪ੍ਰਸੰਨ ਹੋ ਗਿਆ ਅਤੇ ਸਿਲਸਿਲੇ ਦੇ ਵਿੱਚ ਸ਼ਾਮਲ ਕਰ ਲਿਆ, ਮਤਲਬ ਕਿ ਆਪਣੇ ਨਾਲ ਜੋੜ ਲਿਆ। ਸ਼ਰ੍ਹਾਂ ਦੇ ਖਿਲਾਫ ਉਸਦੇ ਕਲਾਮ ਨੇ ਕਸੂਰ ਦੇ ਮੌਲਵੀ ਨਾਰਾਜ਼ ਕਰ ਦਿੱਤੇ। ਇਸ ਕਰਕੇ ਮੌਤ ਉਹਦੀ 1758 ਦੇ ਉਪਰੰਤ ਉਸਨੂੰ ਕਬਰਿਸਤਾਨ ਦੇ ਵਿੱਚ ਦਫ਼ਨ ਨਹੀਂ ਹੋਣ ਦਿੱਤਾ ਗਿਆ। ਤੌਫੀਕ ਰਫਤ ਨੇ ਉਸਦਾ ਕਲਾਮ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਦਿਆਂ 1982 ਦੇ ਵਿੱਚ ਲਿਖਿਆ। ਕਹਿੰਦਾ ਕਿ ਜਿਸ ਕਬਰਿਸਤਾਨ ਦੇ ਵਿੱਚ ਬੁੱਲੇ ਸ਼ਾਹ ਨੂੰ ਦਫਨਾਉਣ ਨਹੀਂ ਦਿੱਤਾ, ਅੱਜ ਉਸਦੀ ਦੁਰਦਸ਼ਾ ਹੈ। ਟੁੱਟੀਆਂ ਭੱਜੀਆਂ ਕਬਰਾਂ ਦੇ ਉੱਤੇ ਲੋਕ ਜਿਹੜਾ ਬਾਥਰੂਮ ਟੱਟੀ ਪਿਸ਼ਾਬ ਕਰਦੇ ਨੇ। ਜਿੱਥੇ ਬੁੱਲੇ ਦਾ ਮਕਬਰਾ ਹੈ ਉਹ ਸਾਫ਼ ਸੁਥਰਾ ਥਾਂ ਹੈ ਅਤੇ ਲੋਕਾਂ ਦੀ ਇੱਛਾ ਹੈ ਕਿ ਉਹਨਾਂ ਨੂੰ ਇਸ ਫਕੀਰ ਦੇ ਮਕਬਰੇ ਨੇੜੇ ਦਫਨ ਕੀਤਾ ਜਾਵੇ। ਬੁੱਲੇ ਦੀ ਪੰਜਾਬੀ ਦਾ ਮੁਹਾਵਰਾ ਕੇਂਦਰੀ ਦੁਬਾਇਆ ਰਚਨਾ ਬਾਰੀ ਦੁਆਬੀਆ, ਜਾਣੀ ਕਿ ਦੁਆਬੀਏ ਦੇ ਹਿਸਾਬ ਦੇ ਨਾਲ ਮੁਹਾਵਰਾ ਕੇਂਦਰੀ ਦੁਆਬੀਆ ਰਚਨਾ ਬਾਰੀ ਅਤੇ ਬਿਸਤ, ਜਾਣੀ ਕਿ ਗੁਜਰਾਤ, ਸਿਆਲਕੋਟ, ਲਾਹੌਰ, ਕਸੂਰ, ਅੰਮ੍ਰਿਤਸਰ ਅਤੇ ਜਲੰਧਰ ਦਾ ਹੈ। ਉਹਦਾ ਲਿਖਣ ਦਾ ਜਾਂ ਬੋਲਣ ਦਾ ਜਿਹੜਾ ਸਟਾਈਲ ਜਿਹੜਾ ਹੈ, ਇਸਦੇ ਵਿੱਚ ਬੇਅੰਤ ਸਾਦਗੀ ਹੈ। ਉਸਦੀ ਸ਼ਹਿਰੀ ਗੱਲਾਂ ਕਰਦੀ ਹੈ, ਅੱਜ ਵੀ ਉਵੇਂ ਹੀ ਨਵੀਂ ਨਕੋਰ ਹੈ ਜਿਵੇਂ ਉਸ ਵੇਲੇ ਸੀ। ਬੁੱਲੇ ਸ਼ਾਹ ਕੁਰਾਨ ਅਤੇ ਰੂਮੀ ਦਾ ਰਹੱਸ ਪ੍ਰਗਟ ਕਰਦਾ ਹੈ, ਹਿੰਦੂ ਸਿੱਖ ਰਵਾਇਤਾਂ ਦਾ ਜ਼ਿਕਰ ਕਰਦਾ ਹੈ। ਉਸਨੂੰ ਮਕਾਰੀ ਪਸੰਦ ਨਹੀਂ। ਉਸਦੀ ਪੰਕਤੀ ਹੈ, ਇੱਕ ਲਿਖਦਾ ਹੈ ਕਿ ਵਿੱਚ ਮਸੀਤ ਕੁਸੱਤੀ ਰਹਿੰਦੇ ਠਾਕਰ ਦੁਆਰੇ ਠੱਗ, ਧਰਮਸਾਲ ਤੜਵਾਈ ਰਹਿੰਦੇ ਆਸ਼ਕ ਰਹਿਣ ਅਲੱਗ। ਉਸਦੀ ਸ਼ਾਇਰੀ ਦੇ ਵਿੱਚ ਸੂਤ ਕੱਤਣ, ਚਰਖੇ, ਝਾੜੂ, ਪੰਜਾਬੀ ਪੰਛੀ ਅਤੇ ਫਸਲਾਂ ਦਾ ਜ਼ਿਕਰ ਹੈ। ਮੈਂ ਮੁਕਾ ਕੇ ਉਹ ਤੂੰ ਦੇ ਵਿੱਚ ਲੀਨ ਹੋਣ ਦਾ ਇੱਛੁਕ ਹੈ, ਭਈ ਤੂੰ ਹੀ ਤੂੰ ਹੈ। ਪੇਸ਼ ਹੈ ਇੱਕ ਉਹਦੀ ਕਾਫੀ, ਕਹਿੰਦਾ ਜਿਨ੍ਹਾਂ ਵੱਡੀਆਂ ਘਟਨਾਵਾਂ ਦਾ ਜ਼ਿਕਰ ਆਇਆ ਉਹਦੇ ਵਿੱਚ, ਬੁੱਲਾ ਉਹਨਾਂ ਤੋਂ ਵਾਕਫ ਵੀ ਹੈ ਅਤੇ ਆਪਣੀ ਟਿੱਪਣੀ ਵੀ ਦਿੰਦਾ ਹੈ। ਅਤੇ ਉਹ ਬੰਦਾ ਸਿੰਘ ਦੇ ਹਮਲੇ ਦੇਖ ਰਿਹਾ, ਸੁੰਨੀ ਸ਼ੀਆ ਝਗੜੇ ਦੇਖ ਰਿਹਾ। ਹੁਸੈਨ ਖਾਨ ਖੇਸ਼ਗੀ ਦੀ ਇਨਾਇਤ ਸ਼ਾਹ ਦੇ ਨਾਲ ਬਣਦੀ ਨਹੀਂ ਸੀ, ਇਸ ਕਰਕੇ ਕਸੂਰ ਦੀ ਬਗਾਵਤ ਵਕਤ ਉਹ ਚੁੱਪ ਹੈ, ਨਿਰਪੱਖ ਹੈ। ਉਸਦਾ ਵਡੇਰਾ ਮੀਆਂ ਮੀਰ ਗੁਰੂ ਅਰਜਨ ਦੇਵ ਜੀ ਦਾ ਦੋਸਤ ਸੀ, ਇਸ ਕਰਕੇ ਸਿੱਖਾਂ ਪ੍ਰਤੀ ਹਮਦਰਦ
ਲੱਗਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਗਾਜ਼ੀ ਆਖਦਾ ਹੈ, ਉਹ ਹਾਕਮਾਂ ਦੇ ਕਿਰਦਾਰ ਨੂੰ ਨਿੰਦਦਾ ਹੈ। ਬੇਸ਼ੱਕ ਸਿਆਸੀ ਘਟਨਾਵਾਂ ਦਾ ਥੋੜ੍ਹਾ ਜ਼ਿਕਰ ਹੈ, ਪਰ ਜਿੰਦਾ ਹੈ, ਸਪਸ਼ਟ ਹੈ, ਬੇਬਾਕ ਹੈ। ਉਸਨੂੰ ਬਾਬਾ ਫਰੀਦ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਲੀ ਸਾਂਝ ਦਾ ਜਿਹੜਾ ਪਤਾ ਹੈ। ਉਸਨੂੰ ਬੰਦਾ ਸਿੰਘ ਦੇ ਰੇਡ ਅੱਛੇ ਨਹੀਂ ਲੱਗਦੇ। ਉਹ ਲਿਖਦਾ ਹੈ ਕਿ ਮੁਗਲਾਂ ਜ਼ਹਿਰ ਪਿਆਲੇ ਪੀਤੇ ਭੋਰਿਆਂ ਵਾਲੇ ਰਾਜੇ ਕੀਤੇ। ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ। ਭੋਰਿਆਂ ਵਾਲੇ ਜਾਣੀ ਕਿ ਮੋਟਾ ਠੁੱਲਾ ਕੱਪੜਾ ਪਹਿਨਣ ਵਾਲੇ ਉਹ ਸਿੱਖਾਂ ਨੂੰ ਆਖਦਾ ਹੈ। ਬੁੱਲੇ ਸ਼ਾਹ ਮੁਸਲਮਾਨਾਂ ਦੇ ਵਿੱਚ ਜਿੰਨਾ ਪਿਆਰ ਹੈ,

ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਕੰਗ ਹੈ, ਬੜਾ ਮਸ਼ਹੂਰ ਪਿੰਡ ਹੈ ਕੰਗ, ਆਪਣਾ ਸੁਲਤਾਨਪੁਰ ਲੋਧੀ ਨਕੋਦਰ ਦਾ ਏਰੀਆ, ਕੰਗ ਪਿੰਡ ਬਹੁਤ ਮਸ਼ਹੂਰ ਹੈ, ਗੋਤ ਵੀ ਹੈ ਕਈ ਉੱਥੇ ਕੰਗ। ਸੁਲਤਾਨਪੁਰ ਨੇੜੇ ਇੱਕ ਪਿੰਡ ਕੰਗ ਦੇ ਵਿੱਚ ਉਸਨੂੰ ਟੈਕਸ ਜਿਹੜਾ ਸੀ ਕੁਲੈਕਟਰ ਲਾ ਦਿੱਤਾ। ਇਹ ਬੜਾ ਉਪਜਾਊ ਇਲਾਕਾ ਸੀ ਜਿਸਦਾ ਜ਼ਿਕਰ ਹਿਊਨ ਸਾਂਗ ਨੇ ਵੀ ਕੀਤਾ। ਸੁਲਤਾਨਪੁਰ ਦੇ ਸੇਠ ਲਾਲਾ ਸਿਰੀ ਨਿਵਾਸ ਨੇ ਉਸਦੀ ਯੋਗਤਾ ਦੇਖ ਕੇ 6 ਹੋਰ ਪਿੰਡਾਂ ਦੇ ਵਿੱਚੋਂ ਟੈਕਸ ਉਗਰਾਉਣ ਦੀ ਜ਼ਿੰਮੇਵਾਰੀ ਦੇ ਦਿੱਤੀ। ਇਸ ਤੋਂ ਅਗਲੇ ਸਾਲ ਉਸਨੂੰ ਪੂਰਾ ਇੱਕ ਪਰਗਨਾ ਦੇ ਦਿੱਤਾ। ਸੁਲਤਾਨਪੁਰ ਦਾ ਫੌਜਦਾਰ ਉਸਦੀ ਇਮਾਨਦਾਰੀ ਤੋਂ ਬਹੁਤ ਖੁਸ਼ ਹੋਇਆ। ਸੁਲਤਾਨਪੁਰ ਦਾ ਮਾਮਲਾ ਲਾਹੌਰ ਜਮ੍ਹਾਂ ਕਰਵਾਉਣ ਦੀ ਜ਼ਿੰਮੇਵਾਰੀ ਅਦੀਨੇ ਨੂੰ ਦੇ ਦਿੱਤੀ ਗਈ। ਅਦੀਨੇ ਦੀ ਵਾਕਫੀ ਸੂਬੇ ਦੇ ਖਜ਼ਾਨਾ ਅਫਸਰ ਦੇ ਨਾਲ ਹੋ ਗਈ। 1730 ਦੇ ਵਿੱਚ ਸੁਲਤਾਨਪੁਰ ਦੇ ਫੌਜਦਾਰ ਦੀ ਮੌਤ ਹੋ ਗਈ ਅਤੇ ਅਦੀਨਾ ਜ਼ਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ। ਆਪਣੀ ਕਾਬਲੀਅਤ ਦੱਸ ਕੇ ਅਰਜ਼ ਕੀਤੀ ਕਿ ਖਾਲੀ ਥਾਂ ਦੇ ਉੱਤੇ ਉਸਨੂੰ ਤੈਨਾਤ ਕੀਤਾ ਜਾਵੇ ਅਤੇ ਜ਼ਕਰੀਆ ਖਾਨ ਨੇ ਕਿਹਾ ਕੋਈ ਜ਼ਾਮਨ ਦੇ। ਲਾਲਾ ਸਿਰੀ ਨਿਵਾਸ ਨੇ ਜ਼ਮੀਨੀ ਦੇ ਦਿੱਤੀ। ਫੌਜਦਾਰ ਦੇ ਵਜੋਂ ਨਿਯੁਕਤ ਹੋ ਕੇ ਉਹ ਦੀਨਾ ਬੇਗ ਖਾਨ ਹੋ ਗਿਆ। ਸਿਰੀ ਨਿਵਾਸ ਨੂੰ ਉਸਨੇ ਆਪਣਾ ਸਹਾਇਕ ਰੱਖ ਲਿਆ ਅਤੇ ਉਸਦੇ ਫਾਰਸੀ ਜਾਣ ਦੇ ਭਰਾ ਭਾਵਨੀ ਭਵਾਨੀ ਦਾਸ ਨੂੰ ਆਪਣਾ ਦਫ਼ਤਰ ਮੁੰਸ਼ੀ ਲਾ ਲਿਆ ਅਤੇ ਅਦੀਨੇ ਦੇ ਕੰਮ ਦੇ ਵਿੱਚ ਉਦੋਂ ਵਿਘਣ ਪਿਆ ਜਦੋਂ ਨਾਦਰ ਸ਼ਾਹ ਦੇ ਹੱਲੇ ਪਿੱਛੋਂ ਪਲੇਗ ਪੈ ਗਈ। ਨਾਦਰ ਦੇ ਹਮਲੇ ਤੋਂ ਪਹਿਲਾਂ ਅਤੇ ਪਿੱਛੋਂ ਉਸਨੇ ਆਪਣੀ ਯੋਗਤਾ ਸਾਬਤ ਕੀਤੀ, ਲੁੱਟੇ ਪੁੱਟੇ ਲੋਕਾਂ ਨੂੰ ਵਸਾਇਆ, ਕੁਝ ਜੰਗੀ ਕੈਦੀ ਪੈਸੇ ਦੇ ਕੇ ਛੁਡਵਾਏ। ਸਿੱਖਾਂ ਦੀ ਚੜ੍ਹਤ ਦਾ ਖਤਰਾ ਭਾਂਫਦਿਆਂ ਜ਼ਕਰੀਆ ਨੇ ਅਦੀਨਾ ਬੇਗ ਨੂੰ ਜਲੰਧਰ ਦੁਆਬ ਦਾ ਹਾਕਮ ਥਾਪ ਦਿੱਤਾ ਅਤੇ ਕਿਹਾ ਕਿ ਸਿੱਖਾਂ ਦੇ ਨਾਲ ਸਿੰਝ ਤੂੰ। ਜਲਦੀ ਅਦੀਨਾ ਬੇਗ ਸਮਝ ਗਿਆ ਕਿ ਸਦੀ ਦੇ ਚੌਥੇ ਦਹਾਕੇ ਦੇ ਵਿੱਚ ਸਿੱਖਾਂ ਨੂੰ ਦਬਾਉਣਾ ਆਸਾਨ ਕੰਮ ਨਹੀਂ ਰਿਹਾ, ਕਿਉਂਕਿ ਦਿੱਲੀ ਹਕੂਮਤ ਕਮਜ਼ੋਰ ਪੈ ਗਈ ਹੈ। ਹਕੂਮਤ ਦਾ ਖਾਤਮਾ ਯਕੀਨੀ ਸੀ, ਸੋ ਭਵਿੱਖ ਰੋਸ਼ਨ ਹੈ। ਨਾਦਰ ਨੇ ਤੋੜ ਕੇ ਰੱਖ ਦਿੱਤਾ ਸੀ ਪੰਜਾਬ ਅਤੇ ਹਿੰਦੁਸਤਾਨ। ਦੂਜੀ ਵਾਰ ਪਤਾ ਨਹੀਂ ਫਿਰ ਕਦੋਂ ਹੱਲਾ ਹੋ ਜਾਵੇ। ਦਿਨੋ ਦਿਨ ਮਰਾਠੇ ਤਕੜੇ ਹੋ ਰਹੇ ਨੇ। ਸਿੱਖ ਕੇਵਲ ਬਹਾਦਰ ਨਹੀਂ, ਉਹ ਮੁਗਲਾਂ ਵਾਂਗ ਬੇਗਾਨੇ ਵੀ ਨਹੀਂ, ਇਸੇ ਧਰਤੀ ਦੇ ਜਾਏ ਨੇ। ਉਹਨਾਂ ਨੂੰ ਭੂਗੋਲਿਕ ਜਾਣਕਾਰੀ ਪੂਰੀ ਹੈ, ਫਿਰ ਉਹਨਾਂ ਨੇ ਗੁਰੂਆਂ ਅਤੇ ਸਾਹਿਬਜ਼ਾਦਿਆਂ ਦਾ ਹਿਸਾਬ ਵੀ ਤਾਂ ਪੂਰਾ ਕਰਨਾ ਹੈ। ਉਹ ਸਮਝ ਗਿਆ ਕਿ ਵਫ਼ਾਦਾਰੀ ਮੁਗਲਾਂ ਦੀ ਕਰੇਗਾ ਪਰ ਸਿੱਖਾਂ ਦੇ ਨਾਲ ਸਮਤੁਲ ਬਣਾਉਣਾ ਪਵੇਗਾ। ਉਸਨੇ ਦੇਖ ਲਿਆ ਸੀ ਕਿ ਜਲੰਧਰ ਦੁਆਬ ਦੇ ਸਿੱਖ ਤਕੜੇ ਨੇ, ਸੰਗਠਿਤ ਨੇ। ਜ਼ਕਰੀਆ ਖਾਨ ਨੇ ਦੇਖਿਆ ਕਿ ਅਦੀਨਾ ਨਿਕੰਮਾ ਬੈਠਾ ਹੈ, ਜਿਸ ਕੰਮ ਭੇਜਿਆ ਸੀ ਉਹ ਤਾਂ ਕਰ ਨਹੀਂ ਰਿਹਾ। ਸਖ਼ਤ ਹੁਕਮ ਭੇਜਿਆ ਕਿ ਸਿੱਖਾਂ ਦੇ ਵਿਰੁੱਧ ਐਕਸ਼ਨ ਲੈ। ਉਸਨੇ ਬਾਗੀਆਂ ਨੂੰ ਸੁਨੇਹਾ ਭੇਜਿਆ ਕਿ ਦੁਆਬਾ ਛੱਡ ਦੇਣ ਉੱਥੋਂ। ਸਿੱਖਾਂ ਨੇ ਉਸਦੇ ਕੋਲ ਗੱਲਬਾਤ ਕਰਨ ਦੇ ਲਈ ਆਪਣਾ ਵਕੀਲ ਜੱਸਾ ਸਿੰਘ ਰਾਮਗੜੀਆ ਭੇਜ ਦਿੱਤਾ ਤਾਂ ਕਿ ਕੋਈ ਸਮਝੌਤਾ ਹੋ ਸਕੇ। ਅਦੀਨਾ ਜਿਹੜਾ ਸੀ ਤੇਜ਼ ਤਰਾਰ ਆਦਮੀ ਸੀ, ਉਹਨੇ ਲਾਲਚ ਦੇ ਕੇ ਜੱਸਾ ਸਿੰਘ ਨੂੰ ਆਪਣੇ ਨਾਲ ਰਲਾ ਲਿਆ ਅਤੇ ਸਿੱਖ ਦੁਆਬੇ ਤੋਂ ਸਰਹਿੰਦ ਵੱਲ ਕੂਚ ਕਰ ਗਏ ਅਤੇ ਉੱਥੇ ਸਟੇਟ ਦੇ ਲਈ ਮੁਸ਼ਕਲਾਂ ਖੜੀਆਂ ਕਰਨ ਲੱਗ ਪਏ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਲੜੀਵਾਰ ਭਾਗ 6, ਰਾਜਮੋਹਨ ਗਾਂਧੀ ਜੀ ਦੀ ਕਲਮ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ, ਅਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰਿਉੜ ਦਾ ਮੰਚ, ਲੜੀਵਾਰ ਭਾਗ 6 ਜੀ। ਅਤੇ ਇਸ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ, ਅਗਲੀ ਲੜੀ ਇੱਥੋਂ ਹੀ ਸ਼ੁਰੂ ਕਰਾਂਗੇ ਅਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਅਤੇ ਚੰਗਾ ਲੱਗਿਆ ਹੋਵੇ ਤਾਂ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਅੱਗੇ ਸਾਂਝਾ ਕਰੋ, ਪਹਿਲੇ ਅੱਖਰ ਤੋਂ ਲੈ ਕੇ ਆਖਰੀ ਅੱਖਰ ਤੱਕ ਇਸ ਨੂੰ ਆਪਾਂ ਸਾਂਝਾ ਕਰਾਂਗੇ ਰਲ ਮਿਲ ਕੇ, ਅਤੇ ਵੱਖਰੇ ਇਹਦੇ ਐਪੀਸੋਡ ਬਣਾ ਕੇ ਵੀ ਤੁਹਾਡੇ ਲਈ ਪਾਏ ਜਾ ਰਹੇ ਨੇ। ਯੂਟਿਊਬ ਦੁਆਬਾ ਰੇਡੀਓ ਦੇ ਉੱਤੇ ਜਾ ਕੇ, ਟੈਲੀਗ੍ਰਾਮ ਦੇ ਵਿੱਚ ਜਾ ਕੇ ਦੁਆਬਾ ਰੇਡੀਓ ਦੇ, ਅਤੇ ਫੇਸਬੁੱਕ ਪੇਜ ਦੇ ਉੱਤੇ ਵੀ ਇਹ ਅਵੇਲੇਬਲ ਰਹੇ ਜੀ, ਅਤੇ ਉਹਨਾਂ ਦੇ ਉੱਤੇ ਜਾ ਕੇ ਇਹਦਾ ਆਨੰਦ ਮਾਣ ਸਕਦੇ ਹੋ ਅਤੇ ਦੋਸਤਾਂ ਮਿੱਤਰਾਂ ਤੱਕ ਵੀ ਸਾਂਝਾ ਕਰ ਸਕਦੇ ਹੋ। ਅਤੇ ਲਓ ਦੋਸਤੋ, ਇਸ ਦੇ ਨਾਲ ਹੀ ਕਿਤਾਬ ਦੀ ਸਮਾਪਤੀ ਕਰਦੇ ਹਾਂ ਜੀ ਇੱਥੇ, ਅਤੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਤੋਂ ਇੱਥੋਂ ਹੀ ਸ਼ੁਰੂ ਕਰਾਂਗੇ ਅਗਲਾ ਲੜੀਵਾਰ ਭਾਗ 7। ਅਤੇ ਜਾਂਦੇ ਜਾਂਦੇ ਦੋਸਤੋ, ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦਾ ਖਬਰ ਲੈ ਕੇ ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਸਮਾਪਤੀ ਵੱਲ ਨੂੰ। ਅਤੇ ਜੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, +358 44976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ, ਕੋਈ ਗੱਲ ਮਨ ਦੇ ਵਿੱਚ ਆਉਂਦੀ ਹੈ ਤਾਂ ਸਾਂਝ ਪਾ ਸਕਦੇ ਹੋ। ਸੁਨੇਹਾਂ ਦੇ ਵਿੱਚ ਤੁਹਾਡੇ ਜ਼ਿਕਰ ਕਰੀਏ

ਤੇ ਸਭ ਤੋਂ ਪਹਿਲਾਂ ਸੁਨੇਹਾ ਆਪਾਂ ਨੂੰ ਮਿਲਿਆ ਸੀ ਮਾਲ ਸੁਰਿੰਦਰ ਜੀ ਦਾ। ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਹੈ ਜੀ, ਤੇ ਸਾਰੇ ਦੋਸਤ ਭੇਜ ਰਹੇ ਨੇ, ਤੇ ਸੁਰਿੰਦਰ ਕੌਰ ਮਾਲ ਜੀ ਨੇ ਦੁਆਬਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ਼੍ਰੀ ਅਕਾਲ ਦੁਆਬਾ ਰੇਡੀਓ ਸੁਣਨ ਵਾਲਿਆਂ ਸਭ ਨੂੰ ਕਹਿੰਦੇ ਆ। ਤੇ ਮਾਲ ਜੀ ਕਹਿੰਦੇ, ਭੁਪਿੰਦਰ ਜੀ ਅੱਜ ਕੱਲ੍ਹ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਛੁੱਟੀ 'ਤੇ ਗਏ ਹੋਏ ਨੇ ਜੀ, ਇੰਡੀਆ ਨੂੰ ਘੁੰਮਣ ਗਏ ਹੋਏ ਨੇ ਜੀ। ਅਤੇ ਸ਼ੈਲੀ ਜੀ ਕਹਿੰਦੇ ਆ, ਭਾਰਤ ਜੀ ਅਤੇ ਦੁਆਬਾ ਰੇਡੀਓ ਦੇ ਸਾਰੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਅਤੇ ਰਾਜਨ ਜੀ ਕਹਿੰਦੇ ਨੇ ਕਿ ਲਾਈਕ ਨੰਬਰ 3 ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਔਜਲਾ ਸਾਹਿਬ ਯੂ ਐੱਸ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ ਸਾਰੇ ਪਿਆਰਿਆਂ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ। ਅਤੇ ਸ਼ੈਲੀ ਬਾਈ ਜੀ ਕਹਿੰਦੇ ਆ ਕਿ ਭੈਣ ਜੀ ਸੁਣਦੇ ਹਾਂ ਜੀ, ਲਾਈਕ ਅਤੇ ਸ਼ੇਅਰ ਨੰਬਰ ਪਹਿਲਾਂ ਹੁੰਦਾ ਹੈ ਜੀ, ਸੁਨੇਹਾ ਲਿਖਣਾ ਵਿੱਚੋਂ ਜਿਹੜਾ ਥੋੜ੍ਹੀ ਜਿਹੀ ਘੋਲ ਹੋ ਜਾਂਦੀ ਹੈ, ਪਰ ਸੁਣਦੇ ਜ਼ਰੂਰ ਹਾਂ ਜੀ। ਅਤੇ ਇਸੇ ਤਰ੍ਹਾਂ ਹੀ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਆ, ਕੁਝ ਬੰਦੇ ਗਰੁੱਪ ਦੇ ਵਿੱਚ ਇਸ ਸਮੇਂ ਕਾਲ 'ਤੇ ਖਿਲਾਰ ਰਹੇ ਹੁੰਦੇ ਹਨ। ਅਤੇ ਮਾਲ ਭੈਣ ਜੀ ਅਤੇ ਔਜਲਾ ਸਾਹਿਬ ਕਹਿੰਦੇ ਨੇ, ਤੁਸੀਂ ਵੀ ਜ਼ਿੰਦਗੀ ਦੇ 20 ਸਾਲ ਫੁੱਟਬਾਲ ਨੂੰ ਦਿੱਤੇ ਨੇ। ਜੀ ਫੀਫੇ ਦੀ ਗੱਲ ਕਰਦੇ ਸੀ ਅਤੇ ਔਜਲਾ ਸਾਹਿਬ ਥੋੜ੍ਹੀ ਜਿਹੀ ਹਾਸੇ ਮਖੌਲ ਦੀ ਗੱਲ ਕਰਦੇ ਨੇ। ਅਤੇ ਮੈਂ ਪਿਛਲੇ ਦਿਨਾਂ 'ਚ ਕਹਿ ਦਿੱਤਾ ਸੀ ਕਿ 20 ਸਾਲ ਅਤੇ 20-22 ਸਾਲ ਮੈਨੂੰ ਇੱਥੇ ਹੋਏ ਨੂੰ ਆਏ ਨੂੰ ਹੋਏ ਸੀ। ਵੈਸੇ ਮੈਂ 6ਵੀਂ 7ਵੀਂ ਦੇ ਵਿੱਚ ਸੀਗਾ ਜਦੋਂ ਮੈਂ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ, ਅਤੇ ਫਿਰ ਨੈਸ਼ਨਲ ਤੱਕ ਖੇਡੇ ਹਾਂ, ਉੱਥੇ ਇੰਟਰ ਕੋਲਜ ਖੇਡੇ ਹਾਂ, ਪਿੰਡ ਦੇ ਲਈ ਖੇਡੇ ਹਾਂ, ਸ਼ਹਿਰ ਦੇ ਲਈ ਖੇਡੇ ਹਾਂ, ਕੋਲਜ ਦੇ ਲਈ ਖੇਡਦੇ ਰਹੇ ਹਾਂ। ਅਤੇ ਤਕਰੀਬਨ ਹੈਗਾ 15-18 ਸਾਲ ਦਾ ਸਫ਼ਰ ਜੀ। ਅਤੇ ਅੱਗੇ ਪਰਮਿੰਦਰ ਜੀ ਲਿਖਦੇ ਨੇ ਫਗਵਾੜੇ ਤੋਂ, ਅਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਸਤਿਕਾਰ ਸੱਜਣਾਂ ਨੂੰ, ਜੀਆਂ ਨੂੰ ਜੀ ਪਰਮਿੰਦਰ ਜੀ, ਅਤੇ ਲਾਈਕ ਨੰਬਰ 5 ਕਹਿੰਦੇ ਨੇ, ਅਤੇ ਭਾਰਤ ਸਾਹਿਬ ਦਸਤਾਰ ਸੋਹਣੀ ਸਜਾਈ ਹੈ ਜੀ ਕਹਿੰਦੇ। ਸ਼ੁਕਰੀਆ ਜੀ, ਐਪਰੀਸ਼ੀਏਟ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਅੱਜ ਮੈਂ ਕਿਹਾ ਚਲੋ ਪੁਲਿਸ ਵਾਲਿਆਂ ਵਾਲਾ ਰੰਗ ਹੀ ਧਾਰ ਲਈਏ ਥੋੜ੍ਹਾ ਜਿਹਾ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਨੇ, ਭਾਰਤ ਕਦੇ ਵੀ ਫੀਫਾ ਕੱਪ ਜਿਹੜਾ ਕਦੇ ਵੀ ਨਹੀਂ ਖੇਡੇਗਾ ਜੀ। ਬਿਲਕੁਲ ਜੀ, ਉਹ ਤਾਂ ਲੱਗ ਹੀ ਰਿਹਾ ਜੀ ਪਿਛਲੇ 75-80 ਸਾਲਾਂ ਤੋਂ ਜੋ ਹਾਲਾਤ ਨੇ। ਰਾਜਨ ਸੈਣੀ ਸਾਹਿਬ ਕਹਿੰਦੇ, ਭਾਰਤ ਕਿਵੇਂ ਖੇਡ ਸਕਦਾ ਜੀ, ਸਾਡੇ ਤਾਂ ਖਿਡਾਰੀ ਹੀ ਫਿਨਲੈਂਡ ਨੇ ਵੱਟ ਲਏ ਜੀ ਵੀਰ ਜੀ, ਅਤੇ ਆਦਮਪੁਰ ਕੱਪ ਦੇ ਵਿਜੇਤਾ ਜੀ। ਅਤੇ ਪਰਮਿੰਦਰ ਜੀ ਕਹਿੰਦੇ, ਔਜਲਾ ਸਾਹਿਬ ਅਤੇ ਸੈਣੀ ਸਾਹਿਬ, ਜੇਕਰ ਠੱਗੀ ਠੋਰੀ ਝੂਠ ਬੋਲਣ ਦਾ ਕੋਈ ਟੂਰਨਾਮੈਂਟ ਹੋਵੇ ਤਾਂ ਸਾਡੇ ਲੀਡਰਾਂ ਅਤੇ ਕੁਝ ਲੋਕਾਂ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਕਹਿੰਦੇ ਹਰਾ ਸਕਦਾ। ਬਿਲਕੁਲ ਹੈ ਜੀ, ਰਾਜਨ ਜੀ ਕਹਿੰਦੇ ਆ, ਬਿਲਕੁਲ ਠੀਕ ਪਰਮਿੰਦਰ ਵੀਰ ਜੀ ਫਰਮਾਇਆ ਤੁਸੀਂ ਜੀ, ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ, ਮੋਦੀ ਪਹਿਲੇ ਅਤੇ ਮਾਨ ਦੂਜੇ ਨੰਬਰ ਦੇ ਉੱਤੇ ਪੱਕਾ ਜੀ ਪਰਮਿੰਦਰ ਜੀ। ਅਤੇ ਛੈਲੀ ਬਾਈ ਜੀ ਕਹਿੰਦੇ ਆ, ਔਜਲਾ ਸਾਹਿਬ ਜੀ ਤੁਸੀਂ ਭੁੱਲੇ ਨਹੀਂ ਕਿ ਭਾਰਤ ਸਾਹਿਬ ਵੀ 20 ਸਾਲ ਫੁੱਟਬਾਲ ਖੇਡੇ ਨੇ ਕਹਿੰਦੇ ਜੀ। ਅਤੇ ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਸੁਣਦੇ ਰਹਿੰਦੇ ਹਾਂ ਜੀ, ਅੰਗਰੇਜ਼ੀ ਤੋਂ ਪੰਜਾਬੀ ਕਰਨੀ ਨਹੀਂ ਭੁੱਲਦੇ। ਬਿਲਕੁਲ ਜੀ, ਗ੍ਰੇਟ ਜੀ। ਅਤੇ ਦਵਿੰਦਰ ਭਾਰਤ ਜੀ ਯੂਏ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਛੈਲੀ ਜੀ ਕਹਿੰਦੇ, ਸੈਣੀ ਸਾਹਿਬ ਜੀ ਮਾਨ ਸਾਹਿਬ ਜਿਹੜਾ ਇਹ ਪਹਿਲਾਂ ਵੀ ਸੁਨੇਹਾ ਪੜ੍ਹ ਦਿੱਤਾ ਸੀ ਵੈਸੇ ਤਾਂ, ਕਹਿੰਦੇ ਕਿ ਸੈਣੀ ਸਾਹਿਬ ਜੀ ਮਾਨ ਸਾਹਿਬ ਇਹ ਕਹਿੰਦੇ ਕਿ ਸਾਡੇ ਦਰਾਂ ਦੇ ਉੱਤੇ ਯਾਨੀ ਕਿ ਦਰਵਾਜ਼ਿਆਂ ਦੇ ਉੱਤੇ ਹਰ ਰੋਜ਼ ਧਰਨਾ ਅਤੇ ਧਰਨੇ, ਕਦੇ ਅਧਿਆਪਕ ਕਦੇ ਮੁਲਾਜ਼ਮ ਕਦੇ ਮੁਲਾਜ਼ਮ ਅਤੇ ਕਦੇ ਬੇਰੁਜ਼ਗਾਰ, ਕਦੇ ਕਿਸਾਨ ਕਦੇ ਫਰਦ ਕੇਂਦਰ ਵਾਲੇ ਅਤੇ ਕਦੇ ਡਰਾਈਵਰ ਵਗੈਰਾ ਵਗੈਰਾ ਜਿਹੜੇ ਨੇ ਲਾਉਂਦੇ ਨੇ ਜੀ। ਅਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਭਾਰਤ ਵੀਰ ਜਦੋਂ ਪੰਜਾਬ ਸੀ ਅਤੇ 22 ਸਾਲ ਛੋਟਾ ਬਾਹਰ ਆ ਗਿਆ ਸੀ, ਨਾ ਭੁੱਲਣ ਯੋਗ ਬਾਤ ਹੈ ਸ਼ੈਲੀ ਵੀਰੇ, ਵੈਸੇ 21 ਸਾਲਾਂ ਦਾ ਆ ਗਿਆ ਸੀ ਜੀ ਮੈਂ। ਅਤੇ ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਔਜਲਾ ਸਾਹਿਬ ਕਹਿੰਦੇ, ਮਜੀਠੀਆ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆ ਸੁਣਨ ਨੂੰ ਕਹਿੰਦੇ ਚਾਹੀਦਾ ਲੋਕਾਂ ਨੂੰ, ਮੁੱਦੇ ਨਹੀਂ ਜੀ। ਅਤੇ ਔਜਲਾ ਸਾਹਿਬ ਕਹਿੰਦੇ, ਮਜੀਠੀਆ ਨੂੰ ਲੱਭ ਨਹੀਂ ਰਹੇ ਜਾਂ ਲੱਭ ਨਹੀਂ ਰਿਹਾ, ਮੇਰਾ ਸਵਾਲ ਪੁੱਛਿਓ ਜੀ। ਹਾਂਜੀ, ਪੁੱਛਿਆ ਜੀ ਸੈਣੀ ਸਾਹਿਬ ਨੂੰ। ਅਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ, ਐਡਵੋਕੇਟ ਸਾਹਿਬ ਵੋਟ ਕਿਸ ਨੂੰ ਪਾਈਏ, ਹਾ ਹਾ ਹਾ ਮੁਕੱਦਰ ਵੀਰ ਜੀ। ਸ਼ੈਲੀ ਜੀ ਕਹਿੰਦੇ, ਮੁਕੱਦਰ ਸਾਹਿਬ ਜੀ ਬਿਸਕਿਟ। ਅਤੇ ਮੁਕੱਦਰ ਜੀ ਕਹਿੰਦੇ ਆ, ਸੈਣੀ ਬਾਈ ਜੀ ਲਵ ਜੂ ਪਿਆਰਿਓ। ਅਤੇ ਮੁਕੱਦਰ ਜੀ ਕਹਿੰਦੇ, ਸ਼ੈਲੀ ਵੀਰੇ ਇਹ ਵਿਸ਼ ਕਿੱਟ ਹੀ ਹੈ ਜੀ, ਬਿਸਕਿਟ ਨਹੀਂ ਵਿਸ਼ਕਿੱਟ ਹੈ। ਅਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਲਓ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ, ਕੱਲ੍ਹ ਨੂੰ ਨਹੀਂ ਮਿਲਣਾ ਆਪਾਂ ਤਾਂ ਨਾ ਪਰਸੋਂ ਨੂੰ ਮਿਲਣਾ, ਸੋਮਵਾਰ ਨੂੰ ਫਿਰ ਤੋਂ ਮਿਲਾਂਗੇ ਅਤੇ ਰਾਬਤਾ ਬਣਾਵਾਂਗੇ ਅਤੇ ਗੱਲਾਂ ਬਾਤਾਂ ਸੁਣਾਂਗੇ ਅਤੇ ਸੁਣਾਵਾਂਗੇ। ਪਰ 2 ਦਿਨ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਭਾਰਤੀ ਸਮਾਂ ਕੱਲ੍ਹ ਨੂੰ 8 ਵਜੇ ਸ਼ਾਮ ਨੂੰ,
ਤੇ ਸੈਟਰਡੇ ਤੇ ਸੰਡੇ ਉਹਨਾਂ ਦੀ ਬਾਰੀ ਹੁੰਦੀ ਹੈ ਤੇ ਮਹਿਫਲ ਲਾਉਂਦੇ ਨੇ, ਹਾਸਿਆਂ ਦੀ ਪਟਾਰੀ ਖੋਲਦੇ ਆ ਤੇ ਉਹਦੇ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। +358 449 76 19 ਬਾਰ ਸਟੂਡੀਓ ਦਾ ਨੰਬਰ ਹੈ। ਕੋਈ ਗੱਲਬਾਤ ਰਹਿ ਗਈ ਹੋਵੇ ਮਨ 'ਚ, ਹੋਵੇ ਲਿਖਤੀ ਸੁਨੇਹਾ ਜਾਂ ਆਡੀਓ ਮੈਸੇਜ ਵੀ ਭੇਜ ਸਕਦੇ ਹੋ ਇਸ ਨੰਬਰ ਦੇ ਉੱਤੇ ਤੇ ਨਾਲ ਸ਼ਾਮਿਲ ਵੀ ਹੋ ਸਕਦੇ ਹੋ। ਜੇ ਦੋਸਤਾਂ ਨੇ ਅਜੇ ਤੱਕ ਯੂਟਿਊਬ ਨੂੰ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ, ਇਸੇ ਤਰ੍ਹਾਂ ਫੇਸਬੁੱਕ ਨੂੰ ਵੀ। ਅਤੇ ਜੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ, ਤਾਂ +358 449 76 19 ਵਾਰਡ ਦੇ ਉੱਤੇ ਸੁਨੇਹਾ ਭੇਜ ਸਕਦੇ ਹੋ ਅਤੇ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਕੋਈ ਵਾਧੂ ਦਾ ਸੁਨੇਹਾ ਨਹੀਂ, ਸਿਰਫ ਅਤੇ ਸਿਰਫ ਪ੍ਰੋਗਰਾਮਾਂ ਦਾ ਲਿੰਕ ਭੇਜਿਆ ਜਾਂਦਾ ਹੈ। ਅਤੇ ਨਾਲ ਦੀ ਨਾਲ ਦੋਸਤੋ ਜੇ ਪ੍ਰੋਗਰਾਮਾਂ ਨੂੰ ਜਿਹਨਾਂ ਨੇ ਸਪੋਰਟ ਕੀਤਾ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਦਿਲੋਂ। ਆਪਣੇ ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਜਗਦੇਵ ਸੰਧੂ ਬਾਈ ਜੀ, ਹਰਵਿੰਦਰ ਜੌਲ ਭੈਣ ਜੀ, ਅਤੇ ਇਸੇ ਤਰ੍ਹਾਂ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ। ਤੁਸੀਂ ਵੀ ਸਬਸਕ੍ਰਿਪਸ਼ਨ ਲੈ ਸਕਦੇ ਹੋ ਜੇਕਰ ਲੈਣਾ ਚਾਹੁੰਦੇ ਹੋ ਦੁਆਬਾ ਰੇਡੀਓ ਦੇ ਉੱਤੇ ਜਾ ਕੇ ਯੂਟਿਊਬ 'ਤੇ, ਸਿਲਵਰ, ਗੋਲਡਨ ਅਤੇ ਆਪਣੇ ਡਾਇਮੰਡ ਦੇ ਰੂਪ ਦੇ ਵਿੱਚ, ਉਹਦੇ ਵਿੱਚ ਤਿੰਨੇ ਆਪਸ਼ਨ ਅਵੇਲੇਬਲ ਹੈ। ਅਤੇ ਵੈਬਸਾਈਟ ਦੇ ਉੱਤੇ ਜਾ ਕੇ ਵੀ ਸਬਸਕ੍ਰਾਈਬ ਜਿਹੜਾ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਮੈਨੂੰ ਦਿਵਾ ਗਿਆ ਦੋਸਤੋ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ਼, ਅਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਹੈਵ ਏ ਨਾਈਸ ਵੀਕਐਂਡ ਜੀ।

0: ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ 10ਵੀਂ, ਔਰ 10ਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ। ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟਸ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ। ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ?
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ
1: ਹੈਗਾ, ਟੈਸਟਿੰਗ ਲੈਬਸ ਦੇ ਵਿੱਚ ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
1: ਹਾਂਜੀ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਝ ਕਰ ਸਕਦੇ ਆ।
1: ਹਾਂਜੀ ਬਿਲਕੁਲ ਜੀ।
0: ਤੋਂ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ ਇੱਕ ਆ ਗਿਆ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ,
0: ਹਾਂਜੀ,
1: ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜ੍ਹਾ ਦੱਸੋ ਹਾਂਜੀ, ਕਿ ਜਿਹੜੇ ਤੁਹਾਡੇ ਕੋਲ ਨੋਨ ਮੈਡੀਕਲ 'ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜਿਕਸ, ਕੈਮਿਸਟਰੀ ਅਤੇ ਮੈਥ,
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ ਜਨਰਲ ਸਬਜੈਕਟ ਆ। ਤੋਂ ਇਹ ਚ ਜਦੋਂ ਬੰਦੇ ਨੇ ਫਿਜਿਕਸ ਕੈਮਿਸਟਰੀ ਮੈਥ ਰੱਖ ਲਿਆ, PCM ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ PCM ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋਂ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ?
1: ਹਾਂ, ਫਿਜਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
0: ਬਹੁਤ
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਹਨਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ, ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰਸ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ, ਕਮੀ ਰਹਿੰਦੀ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ
1: ਨਹੀਂ, ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਆਪਾਂ।
1: ਹਾਂਜੀ ਹਾਂਜੀ। ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਦਿੰਦੇ, ਜਦੋਂ ਤੱਕ ਉਹ ਆਪਣਾ ਚਾਹੇ ਪੀਣਾ,
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ।
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ,
1: ਦੂਜਾ ਕਮਜ਼ੋਰ ਕਰ ਲਿਆ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
1: ਖੇਡਾਂ ਦਾ, ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮਟੈਕ ਫਾਈਨਲ ਈਅਰ 'ਚ ਆ ਰਹੇ ਆ।
0: ਹਾਂਜੀ ਹਾਂਜੀ।
1: ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ। ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ
0: ਕਰਦੇ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ
0: ਜੀ
1: ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ ਬੇਸਿਕਲੀ ਤਾਂ ਝਾਕਾ ਹੀ ਹੁੰਦਾ
0: ਝਾਕਾ ਹੀ
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ ਜੇ ਬੱਚਾ ਕੋਲ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ
0: ਜ਼ਰੂਰਤ ਹੀ ਨਹੀਂ
1: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ
1: ਬਿਲਕੁਲ
0: ਕੋਈ ਐਡੀ ਗੱਲ ਨਹੀਂ
1: ਹਾਂਜੀ ਹਾਂਜੀ
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
1: ਬਿਲਕੁਲ
0: ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ
1: ਹਾਂ ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ ਹਾਂਜੀ ਪਾਸ ਆਊਟ ਹੋਇਆ ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਇਹ ਬੜੀ ਖੁਸ਼ੀ ਦੀ ਗੱਲ ਹੈ
1: ਬਿਲਕੁਲ
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ
1: ਹਾਂਜੀ
0: ਉਹਦੇ ਵਿੱਚ ਲੜਕੀਆਂ ਦੇ ਲਈ ਉਹ ਬਣਾਇਆ ਹੋਇਆ ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ
0: ਮੈਂ ਕਿਹਾ ਇਹ ਕੀ ਗੱਲ ਹੈ ਜੀ ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ
1: ਹਾਂਜੀ ਹਾਂਜੀ
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ
1: ਬਿਲਕੁਲ ਬਿਲਕੁਲ
0: ਔਰ ਆਫੀਸਰ ਬੋਲਡ ਚਾਹੀਦੀ ਆ ਕਿਵੇਂ ਉਹ ਲੱਗਣੀ ਚਾਹੀਦੀ ਉਹਦੇ ਅੰਦਰ ਇੱਕ ਅੱਗ ਚਾਹੀਦੀ
1: ਹਾਂਜੀ ਹਾਂਜੀ ਬਿਲਕੁਲ
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ ਸਾਰਾ
1: ਕੁਝ ਸੁੱਟ ਕੇ ਆ ਰਹੇ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ
0: ਬਿਲਕੁਲ ਜੀ
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ
1: ਹਾਂਜੀ
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ ਉਹ 25 ਕੁੜੀਆਂ ਦਾ ਬੈਚ ਹੈ ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ ਉਹਦੇ ਵਿੱਚੋਂ ਵੀ ਸੇਮ ਚੀਜ਼ ਆ ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ ਉਹ ਵਾਪਸ ਆ ਜਾਂਦਾ ਉਹ ਭੱਜ ਕੇ ਆ ਜਾਂਦੇ ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ
1: ਹਾਂਜੀ
0: ਇੱਕ ਜੇ ਉਹ ਬੱਚਾ ਦਸਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ
1: ਬਹੁਤ ਬ੍ਰਾਈਟ ਫਿਊਚਰ
0: ਆ ਜਾਂਦਾ ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ
1: ਹਾਂਜੀ ਬਿਲਕੁਲ
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ ਕੈਮਿਸਟਰੀ ਔਰ ਉਹਦੇ ਕੋਲ ਹੈਗੀ ਆ ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਓਨਰਸ ਇਹਨਾਂ ਦੇ
0: ਹਾਂਜੀ
1: ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ
0: ਕਾਫੀ ਮੰਗ ਹੈ
1: ਕਾਫੀ ਮੰਗ ਹੈ ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ
0: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ
1: ਹਾਂਜੀ ਬਿਲਕੁਲ ਜੀ ਬਿਲਕੁਲ
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ
1: ਹਾਂਜੀ ਹਾਂਜੀ
0: ਮੈਥ ਕੀ ਰੋਲ ਪਲੇ ਕਰਦਾ ਜੀ
1: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ ਕੰਟਰੋਲਰ ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਤਾਂ ਕਿ ਬੱਚਿਆਂ ਨੂੰ ਫਿਜਿਕਸ ਸਮਝ ਆ ਜਾਵੇ।
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਨਾ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ
1: ਬਿਲਕੁਲ ਬਿਲਕੁਲ ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ। ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ। ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ। ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ। ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ।

ਇਹ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸਰਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ।

ਨੌਕਰੀ ਨਾ ਮਨ ਜ਼ੂਰ ਹੈ, ਫਿੱਟ ਲੈਣ ਤਾ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ। ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਥੋਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਵੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਛਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ, ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨਹੀਂ।

ਜਾਣ ਜਾਵਾਂ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ ਤੇ ਜੱਖੂ ਸੋਚਦਾ ਤਰੀ ਤੇ ਆਣ ਜਾਵਾਂ ਤੇ ਜੱਖੂ ਸੋਚਦਾ ਤਰੀ ਤੇ ਆਣ ਜਾਵਾਂ। ਪਿਆਰੀ ਸਤਸੰਗ ਜੀ, ਉਹ ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਧਰਤੀ ਦਸ਼ਮੇਸ਼ ਪਿਤਾ ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ ਤਨ ਉਹ ਮਾਵਾਂ, ਜੱਗ ਜਾਣ ਦਾ ਜੋ ਜਰਿਆ

ਸੁਣਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰ ਵੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ। ਹੱਥ ਜੋੜ ਜਾਲ ਮਾਨੂ, ਹਾਏ ਹੱਥ ਜੋੜ ਜਾਲ ਮਾਨੂ, ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂ।

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ।

0: ਸੋ ਪਿਆਰੀ ਸਤਸੰਗ ਜੀਓ, ਸਾਡੇ ਇੱਥੇ ਪੰਜਾਬੀ ਸਤ ਕਵੈਤ ਤੇ ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸਹਿਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸਹਿਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤਾਂ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਹੈ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਬੁਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰੜਾ ਛੰਦ ਰਾਹੀਂ ਹੈ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠਾਠਾਂ ਮਾਰਦੀ, ਸਰਸਾ ਨਦੀ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿਚਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਹ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦਪਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ ਕਿਉਂ ਇੰਨਾ ਮੰਦ ਭਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾਣੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ।

ਤੀਆਂ ਨਾਲ ਹੀ ਵਸਦੇ ਮੱਖਣਾ ਸਖਣੇ ਵੇੜੇ ਨੇ ਤੀਆਂ ਮਾਰ ਕੇ ਫੜਦੇ ਵੇਖੇ ਤੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਲੋ।

0: ਦੇਬੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ, ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ। ਮਜ਼ਲੂਮ

ਵਾ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਗ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ ਜਿਗਰ ਦੇ ਟੋਟਿਆਂ ਦੀ ਵੀ ਦੇ ਦਿੱਤੀ ਕੁਰਬਾਨੀ ਜਿਸ ਨੂੰ ਕਹਿੰਦੇ

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ

0: ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਬਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਸਵੰਦਰ, ਸਰਸਾ ਨਦੀ ਦਾ ਸਿੱਖ ਇਤਿਹਾਸ ਦੇ, ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਦਿਆ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਬਰੀ। ਹਰਪ੍ਰੀਤ ਸਬਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਟਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਟਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਦੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ। ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀਆਂ, ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ। ਤੇ ਅੰਤ ਵਿਚ ਹਰਵੰਤ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫ਼ਤੇ ਫਿਰ ਮਿਲਦੇ ਆਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ಮಹಾಪವರ್ ರೇಡಿಯೋ.
1: ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ. ਪਿਆਰੇ ਸਰੋਤਿਓ, ਅੱਜ 27 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ ਤੇ ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ. ਇਸ ਵਾਰ ਕੁਝ ਤਕਨੀਕੀ ਮਜਬੂਰੀਆਂ ਕਾਰਨ ਜਿਹੜਾ ਆ ਬਹੁਤ ਕਾਹਲੀ ਦੇ ਵਿੱਚ ਇਹ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਤੇ ਇਸ ਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੋਣਗੀਆਂ. ਇਹਨਾਂ ਖਾਮੀਆਂ ਨੂੰ ਸਾਰਿਆਂ ਨੇ ਨਜ਼ਰ ਅੰਦਾਜ਼ ਕਰਦੇ ਹੋਏ ਇਸ ਕਵੀ ਦਰਬਾਰ ਦਾ ਆਨੰਦ ਮਾਣਨ ਦੀ ਕੋਸ਼ਿਸ਼ ਕਰਨੀ ਤੇ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪਟਿਆਲਾ ਤੋਂ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ ਸੱਦਾ ਦਿਆਂਗਾ. ਉਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾਲਾਂ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ. ਸਰਦੂਲ ਸਿੰਘ ਭੱਲਾ ਜੀ, ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ.
2: ਮੈਂ SS ਭੱਲਾ ਪਟਿਆਲਾ. ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਮਾਤਾ ਗੁਜਰ ਜੀ ਸਮੇਤ ਕੈਦ ਕੀਤਾ ਗਿਆ ਸੀ. ਕਹਿਰਾਂ ਦੀ ਠੰਡ ਪੈ ਰਹੀ ਸੀ, ਪਰ ਉਹ ਬੱਚੇ ਮਾਤਾ ਭੁੱਖੇ ਭਾਣੇ ਬਿਨਾਂ ਕਿਸੇ ਕੱਪੜੇ ਦੀ ਓਟ ਉਸ ਠੰਡੇ ਬੁਰਜ ਦੇ ਵਿੱਚ ਬੈਠੇ ਪਏ ਸਨ, ਜਿਨ੍ਹਾਂ ਦੀ ਇੱਕ ਕਵਿਤਾ ਮੈਂ ਲਿਖੀ ਹੈ. ਉਹ ਕਿਰਪਾ ਕਰਕੇ ਸੁਣਨਾ, ਵੀ ਬੱਚੇ ਦਾਦੀ ਨੂੰ ਕੀ ਕਹਿੰਦੇ ਹਨ. ਇਹ ਕਵਿਤਾ ਮੇਰੀ ਪਾਸ਼ਾ ਭਾਗ ਨੇ ਅਵਲ ਕਵਿਤਾ ਕਰਕੇ ਸਨਮਾਨਿਤ ਕੀਤਾ ਸੀ. ਸਰਵਣ ਕਰੋ ਜੀ. ਸਾਬ ਜਾਦੇ ਅੱਖਣ ਦਾਦੀਏ ਨੀ, ਹੌਸਲਾ ਰੱਖ ਦੇ ਤਿਆਰ ਕਰਦੇ

ਕਿੰਨੇ ਚਿਰਾਂ ਤੋਂ ਮੋਤ ਪਈ ਰਾਹ ਦੇਖੇ, ਖਤਮ ਅੱਜ ਤਾਂ ਇਹਦਾ ਇੰਤਜ਼ਾਰ ਕਰਦੇ, ਪਾਲੇ ਜੱਫੀਆਂ ਰਜ ਰਜ ਦਾਦੀਏ ਨੀ, ਇਹ ਆਖਰੀ ਵਾਰ ਦਾ ਪਿਆਰ ਕਰਦੇ। ਠੰਡਾ ਬੁਰਜ। ਸੂਬਾ ਸਰਹੰਦ ਨੇ ਜਦੋਂ ਦਾਦੀਆਂ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਚ, ਸੂਬਾ ਸਰਹੰਦ ਨੇ ਜਦੋਂ

ਹੈ, ਦੁੱਖੜੇ ਸਹਿ ਰਹੀ ਫਿਰ ਵੀ ਆਪਣੇ ਪੋਤਿਆਂ ਨੂੰ ਦੇਖ ਦੇਖ ਕੇ ਮਾਤਾ ਖਿਲਦੀਏ। ਬਖਸ਼ਿਸ਼ ਤੇਗ ਬਹਾਦਰ ਜੀ ਦੀ ਜੋ ਇਹਨਾਂ ਦੇ ਸਿਰਾਂ ਤੇ ਹੱਥ ਧਰਦੇ, ਠੰਡੇ ਬੁਰਜ ਦਾਤੀ ਦੀ ਛਾਤੀ ਨਾਲ ਲੱਗ ਕੇ ਤਿੰਨੇ ਨਹੀਂ ਠਰਦੇ। ਤਾਕਤ ਨਹੀਂ ਜੋ ਝੁਕਾ ਸਕੇ, ਗੋਬਿੰਦ ਦੇ ਬੱਟਿਆਂ ਬੱਚਿਆਂ ਨੂੰ ਕਿਸੇ ਵੀ ਗੁਰਜ ਵਿੱਚ। ਸੂਬਾ ਸਰਹੰਦ ਨੇ ਜਦੋਂ ਦਾਦੀ ਪੋਤਿਆਂ ਨੂੰ ਕੈਦ ਕੀਤਾ ਠੰਡੇ ਬੁਰਜ ਵਿੱਚ।

ਪਿਤਾ ਦੇ ਧਰਮ ਵਿੱਚ ਰਹਿਣਾ, ਸਦਾ ਪਿਤਾ ਦੇ ਧਰਮ ਵਿੱਚ ਨਾ ਡੋਲਣਾ ਉਹਦੇ ਕਿਸੇ ਭਰਮ ਵਿੱਚ। ਪੋਤਿਓ ਕਬੂਲ ਕਰ ਲੈਣਾ ਮੌਤ, ਰੱਖਣਾ

ਜਿਨੀ ਨਿੱਘੀ ਦਾਦੀ ਦੀ ਗੋਦ ਚ ਹੈ ਉਹ ਨਾ ਕਿਸੇ ਵੀ ਸੂਰਜ ਵਿੱਚ, ਦਾਦੀ ਮਾਂ ਦੀ ਗੋਦੀ ਦੀ ਗਰਮਾਈ ਇੰਨੀ ਗਰਮੀ ਲੱਗੇ ਅੱਜ ਠੰਡੇ ਬੁਰਜ ਵਿੱਚ, ਬੱਚਿਆਂ ਦੀ ਦੇਖ ਅੜੀ ਸੂਬੇ ਦੀ ਈਨ ਕਬੂਲ ਨਹੀਂ ਕਰਦੇ, ਬੱਚੇ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿਸੇ ਤੋਂ ਵੀ ਨਹੀਂ ਡਰਦੇ।

ਅੱਜ ਉਹਨਾਂ ਦੀ ਯਾਦ ਵਿੱਚ ਨਗਰ ਕੀਰਤਨ ਤੇ ਥਾਂ ਥਾਂ ਦੀਵਾਨ ਲੱਗਣਗੇ। ਸਿੱਖਾਂ ਦੇ ਬੱਚੇ ਅੱਜ ਪੱਗਾਂ ਦੀ

ਸੀ, ਪਰ ਉਹ ਖਾਲਸਾ ਸਿਰਾਂ ਨੂੰ ਕੱਜਣ ਲਈ ਰੁਮਾਲ ਟੋਪੀਆਂ ਪਹਿਨ ਕੇ ਆਇਆ ਸੀ। ਲੱਭਣਗੇ ਦਾਦੀ ਮਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਖੋਜ ਤੇ ਖੁਰਜ ਵਿੱਚੋਂ, ਦਾਦੀ ਮਾਂ ਦੀ ਗੋਦੀ ਵਿੱਚ ਗਰਮਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦੂਲ ਸਿੰਘ ਭੱਲਾ, ਪਟਿਆਲਾ।
1: ਸਰਦੂਲ ਸਿੰਘ ਭੱਲਾ ਜੀ ਤੋਂ ਬਾਅਦ ਹੁਣ ਮੈਂ ਅਮਰੀਕਾ ਵਸਦੇ ਸਾਡੇ ਸ਼ਾਇਰ ਗੁਰਮੋਹਨ ਸਿੰਘ ਜੀ ਨੂੰ ਸਦਾ ਦਿਆਂਗਾ। ਉਹ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਗੁਰਮੋਹਨ ਸਿੰਘ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
2: ਮੇਰੀ ਕਵਿਤਾ ਜੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ। ਤੁਰ ਪਏ ਦੋਵੇਂ ਲਾਡਲੇ ਜਦ ਫਤਿਹ ਬੁਲਾ ਕੇ, ਜਾਂਦੀ ਵਾਰੀ ਮਾਂ ਦੇ ਹੱਥ ਚਰਣੀ ਲਾ ਕੇ, ਬੁੱਲਾਂ ਵਿੱਚੋਂ ਪਰਤ ਕੇ ਬੋਲੇ ਮੁਸਕਾ ਕੇ, ਤੂੰ ਨੀ ਆਉਣਾ ਮੀਂਹ ਬਹੁਤਾ ਚਿਰ ਲਾ ਕੇ, ਉਹ ਜਾਓ ਮੇਰੇ ਬੱਚਿਓ ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜਿਉਂਦੀਆਂ ਕਦ ਸੁਣੀਆਂ ਮਾਵਾਂ, ਮਾਂ ਪੁੱਤਰਾਂ ਦੀ ਸਾਂਝ ਜਿਉਂ ਚਾਨਣ ਪਰਛਾਵਾਂ, ਅੱਜ ਤੋੜ ਘਰਾਂ ਦੀਆਂ ਰੌਣਕਾਂ ਮੈਂ ਸਵਰਗ ਵਸਾਵਾਂ। ਕੁਝ ਗੱਲਾਂ ਕਰਦੇ ਨੇ ਬੱਚੇ। ਦਿਲ ਜਾਂਦੀ ਵਾਰ ਦਾ ਪਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਸਰਸਾ ਦੇ ਕੰਢੇ ਮਾਤਾ ਪੈ ਗਿਆ ਵਿਛੋੜਾ ਨੀ, ਚੁੰਦਰੇ ਚੰਡਾਲ ਗੰਗੂ ਮਾਰ ਦਿੱਤਾ ਲੋੜਾ ਨੀ, ਹੁਣ ਖਾ ਕੇ ਹੋ ਗਿਆ ਗਦਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਸੁਰਗਾਂ ਚ ਹੋਣਾ ਬਾਬਾ ਚਿਰਾਂ ਦਾ ਉਡੀਕਦਾ, ਉੱਥੇ ਹੀ ਮਲਾਪ ਹੋਣਾ ਵੱਡੇ ਵੀਰ ਜੀਤ ਦਾ, ਨਾਲੇ ਹੋਣਾ ਉਡੀਕਦਾ ਜੁਝਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਜੋਰਾਵਾਰ ਤੇਰਾ ਮਾਤਾ ਜਿੱਤਿਆ ਨਾ ਜਾਊਗਾ, ਓ ਬੰਨ ਕੇ ਦਸੇਰੇ ਲਾੜੀ ਮੌਤ ਨੂੰ ਵਿਆਊਗਾ, ਸਾਡਾ ਲਾੜੀ ਮੌਤ ਨਾ ਤਿਆਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓ ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਫਤਿਹ ਸਿੰਘ ਤੇਰਾ ਫਤਿਹ ਪਾਊਗਾ ਮੈਦਾਨ ਚੋਂ, ਓ ਕਰ ਦੂ ਮਸਾਲ ਕੈਮ ਵੱਖਰੀ ਜਹਾਨ ਚੋਂ, ਖੁੰਡੀ ਕਰ ਦੇਣੀ ਤਲ ਵਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ ਸਾਡੀ ਅੰਮੀ ਨੀ, ਅੱਜ ਸਾਨੂੰ ਰੀਜਾਨਾ ਸ਼ਿੰਗਾਰ। ਓਏ ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਅੱਜ ਪੋਤੇ ਆਪਣੇ ਤੂੰ ਰੀਜਾਨਾ ਸ਼ਿੰਗਾਰ ਦੇ, ਉਹ ਚਿਣ ਚਿਣ ਸੀਸ ਉੱਤੇ ਬੰਨ

0: ਦੀਨ ਤੇਰੇ ਸ਼ੂਰਵੀਰ ਲਾਲਾ ਨੇ ਉਡੀਕਦੀ ਹੈ ਖੂਨਣ ਦਵਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਉਹ ਪੈਣਗੇ ਵਿਛੋੜੇ ਅੱਜ ਰੂਹਾਂ ਨਾਲੋਂ ਬੁੱਤਾਂ ਦੇ ਬੁਰੇ ਹੁੰਦੇ ਦੁੱਖ ਮਾਤਾ ਮਾਪਿਆਂ ਨੂੰ ਪੁੱਤਾਂ ਦੇ ਸੁੱਖ ਮੰਗੇ ਸਾਰਾ ਸਨ ਸਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ ਸਾਡੀ ਅੰਮੀਏ ਨੀ ਅੱਜ ਸਾਨੂੰ ਰੀ ਜਾਣਾ ਸ਼ਿੰਗਾਰ
1: ਗੁਰਮੋਹਨ ਸਿੰਘ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਨਿਊਜ਼ੀਲੈਂਡ ਦੇ ਵਿੱਚ ਵਸੀ ਸਾਡੀ ਸ਼ਾਇਰਾ ਅਮਰੇਸ਼ ਕੁਮਾਰੀ ਨੂੰ ਅਮਰੇਸ਼ ਕੁਮਾਰੀ ਆਪਣੀ ਇੱਕ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੀ ਹੈ ਉਹ ਕਵਿਤਾ ਹੈ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਕਿਉਂਕਿ ਇਸੇ ਮਹੀਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਦਿਆਂ ਹੋਇਆਂ ਜਦੋਂ ਉਹਨਾਂ ਦਾ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਲੈ ਕੇ ਅਮਰੇਸ਼ ਕੁਮਾਰੀ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ ਅਮਰੇਸ਼ ਕੁਮਾਰੀ ਜੀ ਦੁਆਬਾ ਰੇਡੀ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ
2: ਸਤਨਾਮ ਸ਼੍ਰੀ ਵਾਹਿਗੁਰੂ ਦਸਮ ਪਿਤਾ ਕਲਗੀਧਰ ਸਰਬੰਸ ਦਾਨੀ ਮਹਾਰਾਜ ਜੀ ਦੇ ਪਰਿਵਾਰ ਵਿਛੋੜੇ ਨੂੰ ਕਲਮ ਬੰਦ ਕਰਦਿਆਂ ਹੋਇਆਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਵਿਛੋੜੇ ਦਾ ਬਿਰਤਾਂਤ ਆਪਣੀ ਤੁੱਛ ਜਿਹੀ ਕਲਮ ਤੋਂ ਕਰਨ ਲੱਗੀ ਹਾਂ ਸਮਾਤ ਫਰਮਾਇਓ ਵਿਛੜਿਆ ਪਰਿਵਾਰ ਕਲਗੀਧਰ ਦਾ ਵਿਛੜਿਆ ਪਰਿਵਾਰ ਕਲਗੀਧਰ ਦਾ ਪੋਹ ਦੀ ਰਾਤ ਕਾਲੀ ਬੋਲੀ ਜਦ ਆਈ ਝੱਖੜ ਝਾਂਗੀ ਤੂਫਾਨ ਸਨੇ ਸਰਸਾ ਹੜ੍ਹ ਨਾਲ ਉਫਨਾਈ ਤਦ ਫਰੇਬੀ ਗੰਗੂ ਕਰ ਦਿੱਤੇ ਬਾਲਕ ਜਿਹੇ ਕਰੂੰਬਲਾਂ ਹਵਾਲੇ ਜ਼ਾਲਮਾਂ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਪਈ ਲੁਕਾਈ ਔਰਤਾਂ ਬੱਚਿਆਂ ਬੁੱਢਿਆਂ ਰਲ ਕੇ ਪਾਈ ਹਾਲ ਦੁਹਾਈ ਕੰਨੀ ਪੈਂਦੇ ਵੈਣ ਸੀ ਸੁਣ ਕੇ ਮਾਤਾ ਗੁਜਰੀ ਮੂਰਛਾਈ ਬੱਚਿਆਂ ਦੁੱਖ ਭਾਰਾ ਡਾਢਾ ਦਾਦੀ ਹੋਸ਼ ਨਾ ਆਈ ਈਨ ਮਨਾਉਣ ਲਈ ਵਜ਼ੀਰ ਖਾਨ ਨੇ ਵਿਉਂ ਤਾਂ ਵੱਡੀ ਬਣਾਈ ਲਾਲ ਸਨ ਉਹ ਗੋਬਿੰਦ ਦੇ ਅੱਗੇ ਜਿਨ੍ਹਾਂ ਦੇ ਇੱਕ ਵੀ ਕੰਮ ਨਾ ਆਈ ਅੱਗੇ ਧਿਆਨ ਦਿਓ ਅੱਠ ਨੌ ਸਾਲ ਦੇ ਜ਼ੋਰਾਵਰ ਤੇ ਫਤਿਹ ਸਿੰਘ ਹਿੰਮਤ ਜਦ ਦਿਖਾਈ ਦੇਖ ਜਨੂਨ ਕੌਮ ਲਈ ਫਿਰ ਮੁਗਲਾਂ ਦੀ ਜਾਨ ਤੇ ਬਣ ਆਈ ਹੁਣ ਉਹ ਘੜੀ ਵੀ ਆ ਗਈ ਜਦ ਹੁਕਮ ਦਿੱਤਾ ਜ਼ਾਲਮ ਕੰਧ ਕਢਾਉਣ ਦਾ ਫੁੱਲ ਭਰਦੀਆਂ ਕਰੂੰਬਲਾਂ ਨੂੰ ਲੱਗਿਆ ਦੇਣ ਵਿੱਚ ਕੰਧਾਂ ਦੇ ਰਤਾ ਕੋ ਰਹਿਮ ਨਾ ਆਈ ਕੰਧਾਂ ਕੂਕਣ ਕੋਠੇ ਕੂਕਣ ਕੂਕੇ ਕੁੱਲ ਲੁਕਾਈ ਮੰਗੇ ਦੁਨੀਆ ਭੀਖ ਰਹਿਮ ਦੀ ਪਰ ਪਾਪੀ ਟੀਸ ਨਾ ਆਈ ਅੱਗੇ ਦੇਖਿਓ ਚਿਣ ਦਿੱਤਾ ਲਾਲਾਂ ਦੋਹਾਂ ਵਿੱਚ ਦੀਵਾਰਾਂ ਕਲਪ ਦੀ ਬਿਲਖ ਦੀ ਮਾਤਾ ਗੁਜਰੀ ਸਵਰਗ ਸਿਧਾਈ ਜ਼ਰਾ ਕੁ ਸੋਚੋ ਪੋਟੇ ਪੋਟੇ ਲਾਲਾ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਲਾਲਾ ਨੂੰ ਸਾਹ ਕਿਵੇਂ ਫਿਰ ਆਇਆ ਹੋਵੇਗਾ ਸਾਹ ਬਿਨਾਂ ਫਿਰ ਤੜਫੇ ਕਿਵੇਂ ਹੋਣਗੇ, ਮੌਤ ਫਿਰ ਹੋਵੇਗੀ ਕਿਵੇਂ ਆਈ। ਫਿਰ ਉੱਠੀ ਨੇਕ ਰੂਹ ਟੋਡਰ ਮੱਲ ਦੀ ਸੁਣੋ ਕਹਾਣੀ, ਜ਼ਾਬਰਾਂ ਅੱਗੇ ਮਾਰ ਕੇ ਤਰਲੇ ਥਾਂ ਜੋ ਮੰਗੀ ਸੰਸਕਾਰ ਲਈ, ਸਾਰੀ ਪੂੰਜੀ ਵਿਛਾ ਦਿੱਤੀ ਥਾਂ ਉਸ ਲਈ, ਕਰ ਸੰਸਕਾਰ ਫਿਰ ਉੱਥੇ ਯਾਦਗਾਰ ਬਣਾਈ, ਉੱਥੇ ਯਾਦਗਾਰ ਬਣਾਈ। ਸਤਨਾਮ ਸ਼੍ਰੀ ਵਾਹਿਗੁਰੂ
1: ਜੀ ਦੇ ਪਿਆਰੇ ਸਰੋਤਿਓ, ਨਰੇਸ਼ ਕੁਮਾਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਗਾ ਦੇ ਸ਼ਾਇਰ ਹਰਪ੍ਰੀਤ ਪੱਤੋ ਜੀ ਨੂੰ। ਹਰਪ੍ਰੀਤ ਪੱਤੋ ਜੀ ਜਿਹੜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਇਸ ਕਵਿਤਾ ਦੇ ਵਿੱਚ, ਉਹ ਜਿੱਥੇ ਸਾਡੇ ਸਿੱਖ ਇਤਿਹਾਸ ਨੂੰ, ਜਿਹੜਾ ਕਿ ਸਾਡੇ ਪੰਜਾਬੀ ਸੱਭਿਆਚਾਰ ਦਾ ਇੱਕ ਵਿਸ਼ੇਸ਼ ਅੰਗ ਹੈ, ਅਤੇ ਉਸ ਦਾ ਸੰਬੰਧ ਕਿਵੇਂ ਸਾਡੇ ਮੌਜੂਦਾ ਜਿਹੜਾ ਸੰਘਰਸ਼ਾਂ ਦੇ ਨਾਲ ਜੁੜਿਆ ਹੋਇਆ, ਇਸ ਨੂੰ ਲੈ ਕੇ ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪੱਤੋ ਜੀ। ਹਰਪ੍ਰੀਤ ਪੱਤੋ ਜੀ, ਤੁਹਾਡਾ ਦੁਆਬਾ ਰੇਡੀਓ ਦੀ ਮੰਚ ਤੇ ਨਿੱਘਾ ਸਵਾਗਤ ਹੈ।
3: ਹਾਂਜੀ, ਮੈਂ ਹਰਪ੍ਰੀਤ ਪੱਤੋ ਇੱਕ ਰਚਨਾ ਲੈ ਕੇ ਹਾਜ਼ਰਾਂ ਜੀ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਸਾਡੇ ਗੁਰੂਆਂ ਨੇ ਕਿੰਨੇ ਕਸ਼ਟ ਝੱਲੇ, ਠੰਡਾ ਗਰਮੀਆਂ ਨਾਲ ਸਾਨੂੰ ਡਰਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਜਾ ਕੇ ਪੁੱਛ ਲਾ ਠੰਡੇ ਬੁਰਜ ਕੋਲੋਂ, ਜਾਂ ਵਿੱਚ ਲਾਹੌਰ ਜੋ ਭੱਠ ਤਪਾਉਣ ਮੀਆਂ। ਸਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਚੁੱਕ, ਸੀਸ ਜੋ ਦਿੱਲੀਓਂ ਲਿਆਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਸਾਡੀਆਂ ਰਗਾਂ ਵਿੱਚ ਖੂਨ ਉਹਨਾਂ ਯੋਧਿਆਂ ਦਾ, ਵਿੱਚ ਲੰਡਨ ਦੇ ਬੈਰੀ ਨੂੰ ਮੁਕਾਉਣ ਮੀਆਂ। ਅਸੀਂ ਲਾ ਲਿਆ ਦਿੱਲੀ ਦੇ ਵਿੱਚ ਡੇਰਾ, ਆਏ ਹਾਕਮ ਤੋਂ ਹੱਕ ਮਣਵਾਉਣ ਮੀਆਂ। ਮਜ਼ਦੂਰ ਕਿਸਾਨ ਦੁਕਾਨਦਾਰ ਹੋਏ ਇਕੱਠੇ, ਆਏ ਦਿੱਲੀ ਨੂੰ ਅਸੀਂ ਵਿਆਹੁਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਹੱਕ ਲੈ ਕੇ ਜਾਵਾਂਗੇ ਦਿੱਲੀਏ ਨੀ, ਲੱਖ ਦੁਸ਼ਮਣ ਸਾਨੂੰ ਭਰਮਾਉਣ ਮੀਆਂ। ਨਹੀਂ ਆਉਣਾ ਵਿੱਚ ਤੇਰੇ ਫੋਕੇ, ਲਾਰਿਆਂ ਦੇ ਤਾਂ ਹੀ ਲੱਗੀਆਂ ਸ਼ਹਿਰ ਵਸਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਹਰਪ੍ਰੀਤ ਪੱਤੋ, ਗੁਰੂਆਂ ਦਾ ਸਾਨੂੰ ਥਾਪੜਾ ਏ, ਲੜਾਂਗੇ ਨਾਲ ਹਾਥੀ ਜੇ ਗੁਰੂ ਲੜਾਉਣ ਮੀਆਂ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਹਰਪ੍ਰੀਤ ਪੱਤੋ ਜੀ ਤੋਂ ਬਾਅਦ ਹੁਣ ਮੈਂ ਪੰਜਾਬ ਦੇ ਇਲਾਕਾ ਮਾਝੇ ਦੇ ਜ਼ਿਲ੍ਹਾ ਤਰਨ ਤਾਰਨ ਤੋਂ ਸਾਡੇ ਸ਼ਾਇਰ ਬਲਵੀਰ ਲਹਿਰੀ ਜੀ ਨੂੰ ਸੱਦਾ ਦਿਆਂਗਾ। ਬਲਵੀਰ ਲਹਿਰੀ ਜੀ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਉਹ ਵੀ ਦਸਵੇਂ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਰਚਨਾ ਹੈ। ਬਲਵੀਰ ਲਹਿਰੀ ਜੀ, ਦੁਆਬਾ ਰੈਡੀ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ।
4: ਦੁਆਬਾ ਰੇਡੀਓ ਦੇ ਸਮੂਹ ਸਟਾਫ ਮੈਂਬਰਾਂ ਨੂੰ ਅਤੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਇਸ ਹਫ਼ਤੇ ਵਿੱਚ ਸਾਡੇ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਹੀ ਖੇਰੂੰ ਖੇਰੂੰ ਹੋ ਗਿਆ ਸੀ। ਉਹਨਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹੋਇਆ ਛੋਟੇ ਸਾਹਿਬਜ਼ਾਦਿਆਂ 'ਤੇ ਇੱਕ ਰਚਨਾ ਕਹਿ ਰਿਹਾ ਹਾਂ ਜੀ। ਜੇ ਕੋਈ ਗਲਤੀ ਹੋਵੇ ਤਾਂ ਦਾਸ ਨੂੰ ਮਾਫ਼ ਕਰ ਦੇਣਾ। ਸੁਣੋ ਜੀ ਕਵਿਤਾ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਧੰਨ ਮਾਤਾ ਗੁਜਰੀ, ਧੰਨ ਉਸਦੇ ਲਾਲ ਸੀ। ਛੋਟੀ ਉਮਰੇ ਪੀ ਗਏ ਜਾਮ ਸ਼ਹਾਦਤ ਦਾ, ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਨੋਖੀ ਖੜੀ ਕੀਤੀ ਜੱਗ 'ਤੇ ਮਿਸਾਲ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਚੰਦ ਮੋਹਰਾਂ ਦੀ ਖਾਤਰ ਗੰਗੂ ਪਾਪੀ ਕਹਿਰ ਕਮਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਦਾਦੀ ਪੋਤਿਆਂ ਤਾਈਂ ਪਾਪੀ ਨੇ ਮੁਗਲਾਂ ਕੋਲ ਪਹੁੰਚਾਇਆ ਸੀ। ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ, ਖੱਟੀ ਜਾਗੀ ਉੱਤੇ ਲਾਹਣਤ ਪਾਪੀ ਨੇ ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ, ਯੋਧਿਆਂ ਝੰਡਾ ਧਰਮ ਦਾ ਉੱਚਾ ਚੁਲਾਇਆ ਸੀ। ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ, ਅੱਤ ਦੀ ਠੰਡ ਅਤੇ ਬੁਰਜ ਵੀ ਠੰਡਾ ਸੀ। ਦਾਦੀ ਅਤੇ ਪੋਤੇ ਵਿੱਚ ਬੁਰਜ ਦੇ ਇਕੱਲੇ ਸੀ। ਰੱਬ ਜਾਣੇ ਦਾਦੀ ਅਤੇ ਪੋਤਿਆਂ ਨੇ ਕੀ ਦੁਖੜੇ ਸਰੀਰ ਉੱਤੇ ਝੱਲੇ ਸੀ, ਕੀ ਦੁਖੜੇ ਸਰੀਰ ਉੱਤੇ ਝੱਲੇ ਸੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਔਖੇ ਵੇਲੇ ਵੀ ਮਾਤਾ ਗੁਜਰ ਕੌਰ ਰੱਬ ਦਾ ਸ਼ੁਕਰ ਮਨਾਉਂਦੀ ਰਹੀ। ਧਰਮ 'ਚ ਰਹਿਣਾ ਸਦਾ ਪੱਕੇ ਬੱਚਿਓ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ, ਪੋਤਿਆਂ ਨੂੰ ਉਹ ਸਿਖਾਉਂਦੀ ਰਹੀ। ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ, ਵਿੱਚ ਸੂਬੇ ਦੀ ਕਚਹਿਰੀ ਜਾ ਕੇ ਲਾਲ ਬਿਲਕੁਲ ਨਾ ਘਬਰਾਏ ਸੀ। ਨਾ ਮੰਨੀ ਈਨ ਇਸਲਾਮ ਵਾਲੀ, ਅਤੇ ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ, ਸੂਬੇ ਦੇ ਸਾਰੇ ਲਾਲਚ ਠੁਕਰਾਏ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਤਿਆਗੋ ਆਪਣਾ ਧਰਮ ਬਚਿਓ, ਸੂਬੇ ਬੜਾ ਜ਼ੋਰ ਪਾਇਆ ਸੀ। ਲਹਿਰੀ ਅੱਤ ਜ਼ੁਲਮ ਦੀ ਹੋ ਗਈ, ਅਤੇ ਕਾਜੀ ਨੇ ਫਤਵਾ ਲਾਇਆ ਸੀ, ਕਾਜੀ ਨੇ ਫਤਵਾ ਲਾਇਆ ਸੀ। ਛੋਟੇ ਮਾਸੂਮ ਲਾਲਾਂ ਤਾਈਂ, ਛੋਟੇ ਮਾਸੂਮ ਲਾਲਾਂ ਤਾਈਂ ਗਿਆ ਨੀਹਾਂ ਵਿੱਚ ਚਿਣਵਾਇਆ ਸੀ, ਗਿਆ ਨੀਹਾਂ ਵਿੱਚ ਚਿਣਵਾਇਆ ਸੀ। ਧਰਮੀ ਯੋਧੇ ਜਾਨਵਾਰ ਗਏ, ਧਰਮੀ ਯੋਧੇ ਜਾਨਵਾਰ ਗਏ, ਪਰ ਧਰਮ ਨੂੰ ਦਾਗ ਨਾ ਲਾਇਆ ਸੀ, ਪਰ ਧਰਮ ਨੂੰ ਦਾਗ ਨਾ ਲਾਇਆ ਸੀ। ਸੁਣ ਕੇ ਲਾਲਾਂ ਦੀ ਖਬਰ ਸ਼ਹੀਦੀ ਵਾਲੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ, ਮਾਤਾ ਗੁਜਰ ਕੌਰ ਨੇ ਵੀ ਡੇਰਾ ਸਵਰਗਾਂ ਵਿੱਚ ਲਾਇਆ ਸੀ। ਧੰਨਵਾਦ ਜੀ।
1: ਬਲਵੀ ਲਹਿਰੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ ਪਟਿਆਲਾ ਵਾਸੀ ਸਾਡੀ ਸ਼ਾਇਰ ਆਸ਼ਾ ਸ਼ਰਮਾ ਜੀ ਨੂੰ। ਆਸ਼ਾ ਸ਼ਰਮਾ ਜੀ ਵੀ ਇੱਕ ਧਾਰਮਿਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਆਸ਼ਾ ਸ਼ਰਮਾ ਜੀ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।
5: ਰਿਟਾਇਰਡ ਬੈਂਕ ਮੈਨੇਜਰ, ਇੱਕ ਕਵਿਤਾ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦਾ ਦਿਵਸ ਤੇ ਬੋਲਣਾ ਚਾਹੁੰਦੀ ਹਾਂ, ਜਿਸ ਦਾ ਨਾਮ ਹੈ ਹਾਂ ਲੋੜ ਹੈ ਅੱਜ। ਹਾਂ ਲੋੜ ਹੈ ਅੱਜ, ਹਾਂ ਲੋੜ ਹੈ ਅੱਜ ਇੱਕ ਐਸੇ ਗੁਰੂ ਦੀ ਜੋ ਸਮਾਜ ਨੂੰ ਬਦਲੇ, ਇਤਿਹਾਸ ਨੂੰ ਬਦਲੇ, ਜੋ ਜ਼ੁਲਮ ਨੂੰ ਰੋਕੇ, ਜੋ ਜ਼ਬਰ ਨੂੰ ਕੁਚਲੇ, ਜੋ ਧਰਮ ਨੂੰ ਸਮਝੇ, ਇਨਸਾਨੀ ਮਰਮ ਨੂੰ ਸਮਝੇ, ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਜੋ ਗੱਦਾਰੀ ਦੀ ਮਰਜ਼ ਹੋਵੇ ਮੱਕਾਰੀ ਦਾ ਕਰਜ਼ ਹੋਵੇ, ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ। ਹਾਂ ਇੱਕ ਐਸੀ ਰੂਹ ਦੀ ਤਲਾਸ਼ ਹੈ ਅੱਜ, ਇੱਕ ਐਸੇ ਪੈਗੰਬਰ ਦੀ ਆਸ ਹੈ ਅੱਜ, ਜੋ ਹਨੇਰੇ ਮੁਕਾਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾ ਭਰਮਾ ਚੋਂ ਕੱਢ ਲਿਆਵੇ, ਜੋ ਹਨੇਰੇ ਮੁਕਾਵੇ, ਚਾਨਣ ਫੈਲਾਵੇ, ਵਹਿਮਾ ਭਰਮਾ ਚੋਂ ਕੱਢ ਲਿਆਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਜਿਉਂਦਿਆਂ ਦੀ ਉਮੀਦ ਵਿੱਚ ਜੀਵਨ ਜਗਾਵੇ, ਮਜ਼ਲੂਮਾਂ ਨੂੰ ਫੇਰ ਸੀਨੇ ਨਾਲ ਲਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਸ਼ਾਹਾਂ ਨੂੰ ਸੱਚਾ ਸੌਦਾ ਸਿਖਾਵੇ, ਜ਼ਬਰ ਨੂੰ ਪੰਜੇ ਨਾਲ ਠਹਿਰਾਵੇ, ਰਿਸ਼ਤਿਆਂ ਦੇ ਰੀਠਿਆਂ ਨੂੰ ਮਿੱਠਾ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੇ ਮੁਰਸ਼ਦ ਦੀ, ਜੋ ਮਾਨਤਾ ਨੂੰ ਸਹੀ ਰਾਹ ਦਿਖਾਵੇ, ਪਖੰਡੀਆਂ ਨੂੰ ਬੇਨਕਾਬ ਕਰ ਜਾਵੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਜ਼ਿੰਦਗੀ ਤੇ ਮੌਤ ਦਾ ਫਲਸਫਾ ਦੱਸ ਕੇ, ਕਰਮ ਦਾ ਮਹੱਤਵ ਦੇ ਜਾਵੇ, ਨਿਠੱਲਿਆਂ ਨੂੰ ਕੰਮ ਕਰਨਾ ਸਿਖਾਵੇ, ਕਿਰਤ ਕਰਨੀ ਵੰਡ ਛਕਣਾ ਨਾਮ ਜਪਣਾ ਸਾਰਥਿਕ ਕਰ ਜਾਵੇ। ਹਾਂ ਤਲਾਸ਼ ਹੈ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਹਾਂ ਤਲਾਸ਼ ਹੈ ਅੱਜ ਇੱਕ ਐਸੀ ਸ਼ਕਤੀ ਦੀ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਣ ਹੋਵੇ, ਜੋ ਨਿਉਟਿਆਂ ਦੀ ਓਠ ਹੋਵੇ ਨਿਮਾਣਿਆਂ ਦਾ ਮਾਣ ਹੋਵੇ, ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਜੋ ਨਿਆਸਰਿਆਂ ਦੀ ਆਸ ਹੋਵੇ ਭੁੱਲਿਆਂ ਦਾ ਵਿਸ਼ਵਾਸ ਹੋਵੇ, ਦਰਦਮੰਦਾਂ ਦਾ ਦਰਦੀ ਹੋਵੇ ਤੂੰ ਜਿਸ ਤੋਂ ਖੁਦਗਰਜੀ ਹੋਵੇ, ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਹਾਂ ਜੋ ਮੇਰੀ ਅਰਦਾਸ ਨੂੰ ਸੁਣਦਾ ਹੋਵੇ, ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਇਸ ਵਿਸ਼ਵ ਨੂੰ ਜਿਉਣ ਦੀ ਜਗ੍ਹਾ ਬਣਾਵੇ, ਸਤਯੁਗ ਵਾਪਿਸ ਲਿਆਵੇ, ਹਾਂ ਸਤਯੁਗ ਵਾਪਿਸ ਲਿਆਵੇ। ਸ਼ੁਕਰੀਆ।
1: ਰੇਡੀਓ ਦੇ ਪਿਆਰੇ ਸਰੋਤਿਓ, ਆਸ਼ਾ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਦੇ ਸ਼ਾਇਰ ਸੇਵਾ ਸਿੰਘ ਨੂਰਪੁਰੀ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਅਤੇ ਜਿਹੜੀ ਉਹ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਇੱਕ ਇਤਿਹਾਸਿਕ ਘਟਨਾ ਜਿਹੜੀ ਕਿ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਨਾਲ ਦੀ ਨਾਲ ਕਹਿ ਲਈਏ ਸਿੱਖ ਇਤਿਹਾਸ ਨਾਲ ਸੰਬੰਧਿਤ ਹੈ ਅਤੇ ਜਿਸ ਸਮੇਂ ਪਰਿਵਾਰ ਦਾ ਵਿਛੋੜਾ ਪਿਆ ਉਸ ਸਮੇਂ ਨੂੰ ਜਿਹੜਾ ਆ ਉਹਨਾਂ ਨੇ ਕਲਮਬੰਦ ਕੀਤਾ ਹੈ। ਸੇਵਾ ਸਿੰਘ ਨੂਰਪੁਰੀ ਜੀ ਤੁਹਾਡਾ ਨਿੱਘਾ ਸਵਾਗਤ ਹੈ।
6: ਦੁਆਬਾ ਰੇਡੀਓ ਦੇ ਪਿਆਰੇ ਸਰੋਤੋ ਅਤੇ ਕਵੀ ਜਨੋ, ਮੈਂ ਆਪਣੀ ਸੇਵਾ ਵਿੱਚ ਇੱਕ ਕਵਿਤਾ ਪਰਿਵਾਰ ਵਿਛੋੜਾ ਲੈ ਕੇ ਹਾਜ਼ਰ ਹਾਂ ਜੀ, ਸਿੱਖ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ। ਗੌਰ ਫਰਮਾਣਾ ਜੀ, ਰਾਤ ਪੋਹਦੀ ਸੀ ਹੱਡਾਂ ਨੂੰ ਠਾਰ ਦੀ, ਆਨੰਦਪੁਰੀ ਵਿਛੋੜਾ ਨਾ ਸਹਾਰ ਦੀ, ਦੁਸ਼ਮਣਾਂ ਨੇ ਸੀ ਘੇਰਾ ਪਾ ਲਿਆ, ਝੂਠੀਆਂ ਸਹੁੰਆਂ ਖਾਂ ਭਰਮਾ ਲਿਆ, ਬਚਿੱਤਰ ਸਿੰਘ ਹਾਥੀ ਨੂੰ ਝੰਬਦਾ, ਕਿਲ੍ਹਾ ਆਨੰਦਗੜ੍ਹ ਵੀ ਸੀ ਕੰਬਦਾ, ਗੁਰਾਂ ਹੁਕਮ ਖਾਲਸੇ ਤੋਂ ਸੀ ਲਿਆ, ਫਿਰ ਸਿਰ ਮੱਥੇ 'ਤੇ ਸੀ ਪਾ ਲਿਆ, ਉਹ ਚੰਦਰੀ ਕਾਲੀ ਬੋਲੀ ਰਾਤ ਸੀ, ਉੱਤੋਂ ਸ਼ਮਸ਼ਮ ਹੁੰਦੀ ਬਰਸਾਤ ਸੀ, ਆ ਕੇ ਆਨੰਦਪੁਰੀ ਨੂੰ ਅਲਵਿਦਾ, ਦੱਖਣ ਵੱਲ ਨੂੰ ਸਾਰੇ ਹੋ ਤੁਰੇ ਵਿਦਾ, ਮਾਤਾ ਗੁਜਰੀ ਦੇ ਸੰਗ ਪਰਿਵਾਰ ਸੀ, ਸਿੰਘ ਸੂਰੇ ਖੁਦ ਸੱਚੀ ਸਰਕਾਰ ਸੀ, ਪਹਾੜੀ ਰਾਜੇ ਮੁਗਲ ਕਸਮਾਂ ਭੁੱਲੇ, ਗੁਰੂ ਜੀ ਨੂੰ ਮਾਰ ਮਕਾਨ 'ਤੇ ਤੁੱਲੇ, ਮਗਰ ਫੌਜਾਂ ਨੇ ਭੀਰਾਂ ਕੱਤੀਆਂ, ਸਰਸੇ ਨਦੀ ਅੱਗੋਂ ਸ਼ਰਮਾ ਲੱਥੀਆਂ, ਜਿਉਂ ਨਾਲ ਦੁਸ਼ਮਣਾਂ ਰਲ ਗਿਆ, ਠਾਠਾਂ ਮਾਰ ਗੁਰਾਂ ਦੇ ਗਲ ਪਿਆ, ਉੱਚੀ ਥਾਂ ਦੇਖ ਕੇ ਡੇਰਾ ਲਾ ਲਿਆ, ਪਿਆਰੇ ਸਿੰਘਾਂ ਨੂੰ ਵੀ ਬਿਠਾ ਲਿਆ, ਸਾਰੀ ਰਾਤ ਗੁਜ਼ਾਰੀ ਦਰਿਆ ਕੰਢੇ, ਰਾਜ ਸਾਹਿਬ ਦੇ ਪ੍ਰਸ਼ਾਦ ਵੰਡੇ, ਦਿਨ ਚੜ੍ਹੇ ਮੁਗਲਾਂ ਹੱਲਾ ਬੋਲਿਆ, ਫਿਰ ਸਿੰਘਾਂ ਦਾ ਖੂਨ ਵੀ ਖੋਲਿਆ, ਇੰਝ ਗਹਿ ਗੱਚ

0: थैंक यू जी, धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸੇਵਾ ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸਦਾ ਦਿਨ ਜਾ ਰਿਹਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਉਹ ਇਤਿਹਾਸਿਕ ਘਟਨਾ ਆਦਾ ਨਾਰਾ ਨਾਲ ਸੰਬੰਧਿਤ ਆਪਣੀ ਲਿਖੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਬਲਵੀਰ ਕੌਰ ਸੀਵੀਆ ਜੀ, ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿੱਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾਂ ਦਾ ਨਾਰਾ ਮਾਰਨਾ। ਝੂਠਾ ਫਤ

ਇਹ ਜਾਗ ਦੀ ਜ਼ਮੀਰ ਵਾਲਾ ਇਨਸਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਹੱਥ ਜੋੜ ਖੜਾ ਅਰਜ ਗੁਜਾਰਦਾ, ਨੈਣੀ ਅੱਥਰ ਉੱਤੇ ਮਨੋ ਤਾਹਾਂ ਮਾਰਦਾ, ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ ਕਿਸ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੁਰਸੀ ਵੀ ਹੈ ਜੀ ਤੋਂ ਬਾਅਦ ਹੁਣ ਮੈਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਸੱਦਾ ਦੇਣ ਜਾ ਰਿਹਾ ਡਾਕਟਰ ਇੰਦਰਪਾਲ ਕੌਰ ਜੀ ਨੂੰ, ਜਿਹੜੇ ਕਿ ਆਪਣੀ ਕਵਿਤਾ ਕੋਸ਼ਿਸ਼ ਜ਼ਰੂਰੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਡਾਕਟਰ ਇੰਦਰਪਾਲ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸ਼੍ਰੀ ਹਰਬੰਸ ਹਿਓਨ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਦੁਆਬਾ ਰੇਡੀਓ ਲਾਈਵ ਚੈਨਲ 'ਤੇ ਆਪਣੀ ਕਵਿਤਾ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਮੇਰੀ ਕਵਿਤਾ ਹੈ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਪਰ ਜਿੰਨਾ ਹੋ ਸਕੇ ਇਸ ਤੋਂ ਬਚ ਕੇ ਜ਼ਿੰਦਗੀ ਲਈ ਮਨ ਦੀ ਸ਼ਾਂਤੀ ਖਾਤਰ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਪਰ ਕੁਛ ਪਾਉਣ ਲਈ ਕੁਛ ਖੋਣਾ, ਪਰ ਕੁਛ ਪਾਉਣ ਲਈ ਕੁਛ ਖੋਣਾ, ਸੰਘਰਸ਼ ਕਰਦੇ ਰਹਿਣਾ ਅਤੇ ਸਬਰ ਦਾ ਪੱਲਾ ਫੜਨ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਹੀ ਸਮਝੌਤਾ ਕੀਤਾ ਜਾਵੇ, ਪਰ ਸਮਝੌਤਿਆਂ ਦੀ ਜ਼ਿੰਦਗੀ ਜਿਉਣ ਲਈ ਰਿਸ਼ਤਿਆਂ ਸੰਗ ਤੁਰਨਾ ਅਤੇ ਆਪਸੀ ਸਮਝ ਦਾ ਹੋਣ ਲਈ ਵੀ ਕੋਸ਼ਿਸ਼ ਜ਼ਰੂਰੀ ਹੈ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਜੰਗ ਜ਼ਰੂਰੀ ਹੈ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹੱਥ 'ਤੇ ਹੱਥ ਧਰ ਕੇ ਬੈਠ ਜਾਓ, ਮੈਂ ਇਹ ਵੀ ਨਹੀਂ ਕਹਿੰਦੀ ਕਿ ਹਰ ਵੇਲੇ ਗਲਤ ਕਦਰਾਂ ਕੀਮਤਾਂ ਨਾਲ ਸਮਝੌਤਾ ਕਰ ਜਾਓ, ਪਰ ਜ਼ਿੰਦਗੀ ਦੇ ਲਈ ਮਨ ਦੀ ਸ਼ਾਂਤੀ

0: ਖਾਤਰ ਕੋਸ਼ਿਸ਼ ਜ਼ਰੂਰੀ ਹੈ, ਕੋਸ਼ਿਸ਼ ਜ਼ਰੂਰੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਇੰਦਰਪਾਲ ਕੌਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਜੰਮਪਲ ਸ਼ਾਇਰਾ ਨਿਮੀ ਵਿਸ਼ੇਸ਼ ਜੀ ਨੂੰ, ਜਿਹੜੇ ਕਿ ਪੰਜਾਬੀ ਹਿੰਦੀ ਦੇ ਵਿੱਚ ਬਹੁਤ ਵਧੀਆ ਰਚਨਾਵਾਂ ਲਿਖਦੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਵੀ ਛਪੀਆਂ ਹੋਈਆਂ ਨੇ ਅਤੇ ਸਾਡੀ ਕਾਮ ਮਹਿਫਲ ਦੇ ਵਿੱਚ ਉਹਨਾਂ ਨੇ ਆਉਣਾ ਸ਼ੁਰੂ ਕੀਤਾ ਹੈ ਅਤੇ ਦੁਆਬਾ ਰੇਡੀਓ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ। ਉਹਨਾਂ ਦਾ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਨਿਮੀ ਵਿਸ਼ੇਸ਼ ਜੀ, ਜੀ ਆਇਆਂ।
2: ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਸੁੰਨੀ ਦਿਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਮੇਰੇ ਦੇਸ਼ ਦਾ ਆਪਣੇ ਦੇਸ਼ ਦਾ ਕਦੇ ਭਲਾ ਨਾ ਕੀਤਾ ਤੂੰ, ਦੋ ਚਾਰ ਮਦਾਰੀਆਂ ਦੇ ਲੱਗ ਪਿੱਛੇ ਦੇਸ਼ ਦੀ ਜਨਤਾ ਨੂੰ ਨਚਾਉਂਦੀ ਰਹੀ, ਇੱਕ ਦਿਨ ਆਪਣੇ ਹੀ ਜਾਲਾਂ 'ਚ ਫਸ ਕੇ ਬਰਬਾਦ ਆਪਾਂ ਕਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿੰਨੇ ਤਸੀਹੇ ਦੇ ਰਹੀ ਕਿਸਾਨ ਬਜ਼ੁਰਗਾਂ ਭੈਣਾਂ ਵੀਰਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ, ਰੱਖੀ ਚੇਤੇ ਇਦੋਂ ਵੱਧ ਤਸੀਹੇ ਇੱਕ ਦਿਨ ਜਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਨਾ ਹੋਇਆ ਕੰਮ ਤੈਥੋਂ ਕਦੇ ਕੋਈ ਚੰਗਾ, ਚੰਗੇ ਦਿਨ ਆਉਣਗੇ ਚੰਗੇ ਦਿਨ ਆਉਣਗੇ ਪਰ ਨਾ ਆਏ। ਨਾ ਕੀਤੀਆਂ ਸੀ ਕਦੇ ਜਿਹੇ ਮਾੜੇ ਦਿਨਾਂ ਦੀਆਂ ਮੰਗਾਂ, ਜੇ ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਜੋ ਤੂੰ ਕਿਹਾ ਭੋਲੀ ਜਨਤਾ ਕਰਦੀ ਰਹੀ, ਵਜਾਉਂਦੀ ਰਹੀ ਤਾਲੀਆਂ ਥਾਲ ਕਦੇ ਦੀਵੇ ਬਾਲਣ ਲਈ, ਉਹਨਾਂ 'ਚ ਭਰੋਸੇ ਦਾ ਤੇਲ ਭਰਦੀ ਰਹੀ। ਅੱਜ ਜਿਵੇਂ ਦੁਖੀ ਸੜਕਾਂ 'ਤੇ ਫਿਰੇ ਰੋਂਦਾ ਰੁਲਦਾ ਅੰਨਦਾਤਾ, ਰੱਖੀ ਚੇਤੇ ਉਵੇਂ ਹੀ ਇੱਕ ਦਿਨ ਖੂਨ ਦੇ ਹੰਝੂਆਂ ਦੀ ਨਦੀ ਵਿੱਚ ਤਰੇਂਗੀ ਤੂੰ। ਸੋਨੀ ਦਿੱਲੀਏ ਖਿਸਿਆਣੀ ਬਿੱਲੀਏ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ, ਜਿੱਤਾਂਗੇ ਅਸੀਂ ਤੇ ਹਰੇਂਗੀ ਤੂੰ। ਜੈ ਜਵਾਨ ਜੈ ਕਿਸਾਨ।
1: ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਗਰਲੇ ਢਾਹਾਂ ਤੋਂ ਮਹਿੰਦਰ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਸਾਡੀਆਂ ਕਾਮੇ ਫਰਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਮਹਿੰਦਰ ਮਾਨ ਜੀ ਇਸ ਵਾਰ ਆਪਣੀ ਜੋ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਦਿੱਲੀ ਦਾ ਜੋ ਇਸ ਵੇਲੇ ਕਿਸਾਨ ਸੰਘਰਸ਼ ਚੱਲ ਰਿਹਾ ਉਸ ਨਾਲ ਸੰਬੰਧਿਤ। ਮਹਿੰਦਰ ਮਾਨ ਜੀ, ਦੁਆਬਾ ਰੇਡੀ ਦੇ ਮੰਚ 'ਤੇ ਨਿੱਘਾ ਸਵਾਗਤ ਹੈ ਜੀ।
3: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਕਵਿਤਾ ਵਹਿਮ ਲੈ ਕੇ ਹਾਜ਼ਰ ਹੋਇਆ ਹਾਂ। ਕਵਿਤਾ ਪੇਸ਼ ਹੈ ਜੀ, ਦਿੱਲੀ ਦੇ ਹਾਕਮਾਂ ਇਹ ਵਹਿਮ ਹੈ ਤੈਨੂੰ ਕਿ ਅਸੀਂ ਤੇਰੇ ਕੋਲੋਂ ਕੁਝ ਮੰਗਣ ਲਈ ਦਿੱਲੀ ਦੇ ਸਿੰਘੂ ਕੁੰਡਲੀ ਅਤੇ ਟਿੱਕਰੀ ਬਾਰਡਰਾਂ 'ਤੇ ਬੱਚਿਆਂ ਔਰਤਾਂ ਅਤੇ ਬਜ਼ੁਰਗਾਂ ਨਾਲ ਕੜਾਕੇ ਦੀ ਠੰਡ ਵਿੱਚ ਲਾਈ ਬੈਠੇ ਹਾਂ ਧਰਨੇ। ਤੈਨੂੰ ਸ਼ਾਇਦ ਇਹ ਪਤਾ ਨਹੀਂ ਕਿ ਅਸੀਂ ਵੱਟ ਪਿੱਛੇ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਾਂ, ਕਿਉਂਕਿ ਸਾਨੂੰ ਆਪਣੇ ਖੇਤ ਆਪਣੀ ਮਾਂ ਤੋਂ ਵੀ ਵੱਧ ਹੁੰਦੇ ਨੇ ਪਿਆਰੇ। ਪਰ ਤੂੰ ਤਾਂ ਤਿੰਨ ਖੇਤੀ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਨੂੰ ਸਾਡੇ ਖੇਤਾਂ 'ਤੇ ਕਾਬਜ਼ ਹੋਣ ਲਈ ਰਾਹ ਦਿੱਤਾ ਹੈ ਖੋਲ, ਪਰ ਅਸੀਂ ਤੈਨੂੰ ਅਤੇ ਕਾਰਪੋਰੇਟ ਘਰਾਣਿਆਂ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਖੇਤਾਂ 'ਤੇ ਨਹੀਂ ਹੋਣ ਦੇਵਾਂਗੇ ਕਾਬਜ਼, ਚਾਹੇ ਸਾਨੂੰ ਆਪਣੇ ਖੇਤ ਬਚਾਉਣ ਲਈ ਆਪਣੀਆਂ ਜਾਨਾਂ ਹੀ ਕਿਉਂ ਨਾ ਵਾਰਨੀਆਂ ਪੈ ਜਾਣ।
1: ਧੰਨਵਾਦ। ਹੁਣ ਮੈਂ ਹਰਿਆਣਾ ਦੀ ਇਤਿਹਾਸਿਕ ਨਗਰੀ ਕੁਰਕਸ਼ੇਤਰ ਦੇ ਵਿੱਚ ਵਸਦੇ ਸਾਡੇ ਸ਼ਾਇਰ ਹਰਵਿੰਦਰ ਸਿੰਘ ਜੀ ਨੂੰ ਸੱਦਾ ਦੇਣ ਜਾ ਰਿਹਾ, ਜਿਹੜੇ ਕਿ ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਖਲੀ ਜਾਂ ਟਰਾਂਸਪੋਰਟ ਖੇਤਰ ਦੇ ਵਿੱਚ ਕਾਰੋਬਾਰ ਕਰਦੇ ਨੇ ਅਤੇ ਇਸ ਦੇ ਨਾਲ ਦੀ ਨਾਲ ਉਹਨਾਂ ਨੂੰ ਸਾਹਿਤ ਵਰਗੀ ਜਿਹੜੀ ਹੈ ਸੰਵੇਦਨਸ਼ੀਲ ਕਲਾ ਦੇ ਨਾਲ ਵੀ ਪਿਆਰ ਹੈ। ਉਹ ਸਾਡੇ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਅਸੀਂ ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆ ਕਹਿੰਦੇ ਹਾਂ। ਹਰਵਿੰਦਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
4: ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਅਤੇ ਹਰਬੰਸ ਸੀਓ ਜੀ ਦਾ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਇਸ ਮੰਚ 'ਤੇ ਮੈਨੂੰ ਬੁਲਾਇਆ ਅਤੇ ਆਪ ਜੀ ਦੇ ਸਨਮੁੱਖ ਹੋਣ ਦਾ ਮੌਕਾ ਬਖਸ਼ਿਆ। ਹੁਣ ਮੈਂ ਪੇਸ਼ ਕਰ ਰਿਹਾ ਹਾਂ ਆਪਣੀ ਇੱਕ ਰਚਨਾ। ਆਸ ਹੈ ਆਪ ਜੀ ਇਸ ਤੋਂ ਜ਼ਰੂਰ ਪਸੰਦ ਕਰੋਗੇ। ਪੇਸ਼ ਹੈ। ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਹਾਂ ਅੱਜ ਮੈਂ ਮੁਕੰਮਲ ਹੋ ਗਿਆ, ਇਹ ਕੀ ਛਕਾਇਆ ਹੈ ਤੂੰ ਮੈਨੂੰ ਇਸ ਪਵਿੱਤਰ ਬਾਟੇ 'ਚੋਂ। ਇਹ ਦੋ ਕੁੱਟਾਂ ਛਕਦੇ ਹੀ ਤ੍ਰਿਪਤ ਹੋ ਗਈ ਜਨਮਾਂ ਜਨਮਾਂ ਦੀ ਪਿਆਸ, ਅਤੇ ਵਰਤ ਗਈ ਹੈ ਠੰਡ ਮੇਰੇ ਹਿਰਦੇ ਅੰਦਰ ਜਿਵੇਂ ਸਦੀਆਂ ਤੋਂ ਸੜਦੇ ਮੱਚਦੇ ਸੂਰਜ 'ਤੇ ਕਿਸੇ ਨੇ ਪ੍ਰੇਮ ਦੀ ਵਰਖਾ ਕਰਕੇ ਉਸਨੂੰ ਠੰਡਾ ਠਾਰ ਕਰ ਦਿੱਤਾ ਹੋਵੇ। ਇੱਕ ਚੁੱਪ ਵਰਤ ਗਈ ਹੈ ਮੇਰੇ ਚਾਰੇ ਪਾਸੇ ਜਿਵੇਂ ਕੋਈ ਸੁੰਨ ਸਮਾਧੀ ਵਿੱਚ ਹੋਵੇ, ਅਤੇ ਮਹਿਸੂਸ ਹੁੰਦੀ ਹੈ ਇੱਕ ਰੁਬਾਈ ਜਿਵੇਂ ਕੋਈ ਅਨਹਦ ਨਾਦ। ਕੀ ਚੁਕਾਇਆ ਹੈ ਐਸਾ ਐ ਮੇਰੇ ਰਹਿਨੁਮਾ ਕਿ ਮੈਂ ਹੋ ਗਿਆ ਹਾਂ ਆਜ਼ਾਦ ਹਰ ਬੰਧਨ ਤੋਂ, ਅਤੇ ਉੜਦਾ ਫਿਰਦਾ ਹਾਂ ਖੰਡਾਂ ਬ੍ਰਹਿਮੰਡਾਂ ਤੋਂ ਪਰੇ ਜਿੱਥੇ ਆਨੰਦ ਹੀ ਆਨੰਦ ਹੈ। ਐ ਮੇਰੇ ਰਹਿਬਰ ਜੋ ਦਾਤ ਬਖਸ਼ੀ ਹੈ ਮੈਨੂੰ ਇਸ ਜਗਤ ਜਲੰਦੇ ਨੂੰ ਵੀ, ਦੋ ਘੁੱਟਾਂ ਪਿਆ ਕੇ ਰੱਖ ਲੈ ਮਨੁੱਖਤਾ ਨੂੰ ਲੋੜ ਹੈ ਅੱਜ ਇਸ ਅੰਮ੍ਰਿਤ ਦੀ।
1: ਰਵਿੰਦਰ ਜੀ ਦੀ ਪਿਆਰੀ ਰਚਨਾ ਤੋਂ ਬਾਅਦ ਹੁਣ ਮੈਂ ਅਮਰੀਕਾ ਵਾਸਤੇ ਸਾਡੇ ਸ਼ਾਇਦ ਜਗਵੰਤ ਖੇੜਾ ਜੀ ਨੂੰ ਸੱਦਾ ਦੇਣ ਜਾ ਰਿਹਾ। ਜਗਵੰਤ ਖੇੜਾ ਜੀ ਵੀ ਸਾਡੇ ਕਾਮੇਫਲ ਦੇ ਵਿੱਚ ਪਹਿਲੀ ਵਾਰੀ ਹੀ ਹਾਜ਼ਰ ਹੋ ਰਹੇ ਨੇ, ਇਸ ਲਈ ਉਹਨਾਂ ਦਾ ਵੀ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ। ਜਗਵੰਤ ਖੇੜਾ ਜੀ ਕਿਸਾਨੀ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜਗਵੰਤ ਖੇੜਾ ਜੀ ਤੁਹਾਡਾ ਨਿੱਘਾ ਸਵਾਗਤ ਹੈ।
5: ਮੇਰੀ ਅੱਜ ਦੀ ਕਵਿਤਾ ਦਾ ਸ਼ੀਰਸ਼ਕ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸਦਾ ਰੱਬ ਦੀ ਰਜ਼ਾ 'ਚ ਮਸਤ ਰਹਿੰਦੀ ਹੈ, ਹਮੇਸ਼ਾ ਕਰਦੀ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਸਦਾ ਰੱਬ ਦੀ ਰਜ਼ਾ ਵਿੱਚ ਮਸਤ ਰਹਿੰਦੀ ਹੈ, ਕਰਦੀ ਹਮੇਸ਼ਾ ਖੇਤਾਂ ਵਿੱਚ ਗਸ਼ਤ ਰਹਿੰਦੀ ਹੈ। ਤਿੱਖੀ ਤੇਜ਼ ਤਰਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਵਿਚਾਰੀ ਉਲਝੀ ਰਹਿੰਦੀ ਹੈ ਉਹ ਕੇਸਾਂ ਵਿੱਚ, ਜਾਂ ਬਸ ਜਾਂਦੀ ਹੈ ਜਾ ਕੇ ਪ੍ਰਦੇਸ਼ਾਂ ਵਿੱਚ। ਵਕੀਲਾਂ ਲਈ ਰੁਜ਼ਗਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆਪਣੀ ਪੂਰੀ ਬਾਹ ਲਾਉਂਦੀ ਅਕਸਰ ਵਿਆਹਾਂ ਤੇ, ਸ਼ਰਾਬਾਂ ਪੀਂਦੀ ਤੇ ਪਿਲਾਉਂਦੀ ਅਕਸਰ ਵਿਆਹਾਂ ਤੇ। ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਆੜਤੀਆਂ ਦੀ ਕਰਜ਼ਦਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਦੁਖੀ ਹੈ ਅੱਜ ਕੱਲ ਸਤੌਲੇ ਵਿਵਹਾਰਾਂ ਤੋਂ, ਚਿੰਤਤ ਹੈ ਬੜੀ ਪੈਣ ਵਾਲੀਆਂ ਮਾਰਾਂ ਤੋਂ। ਮਾਰੂ ਨੀਤੀਆਂ ਦੀ ਸ਼ਿਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਉਹਦੀ ਰੂਹ ਵਿੱਚ ਗੁਰਬਾਣੀ ਦਾ ਬਾਸ ਹੈ, ਉਹਦੀ ਰੂਹ ਵਿੱਚ ਗੁਰਬਾਣੀ ਦਾ ਬਾਸ ਹੈ, ਅਧਿਕਾਰਾਂ ਲਈ ਬਖੂਬੀ ਅਹਿਸਾਸ ਹੈ। ਉਹਦੀ ਰੂਹ ਵਿੱਚ ਗੁਰਬਾਣੀ ਦਾ ਵਾਸ ਹੈ, ਅਧਿਕਾਰਾਂ ਲਈ ਬੇਖੂਬੀ ਅਹਿਸਾਸ ਹੈ। ਗਰੀਬੀ ਅਮੀਰੀ ਵਿਚਕਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿੱਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿੱਚ। ਸ਼ਹਿਨਸ਼ਾਹ ਦਿਖਾਉਂਦੇ ਨੇ ਉਹਨੂੰ ਗੀਤਾਂ ਵਿੱਚ, ਧਰਨੇ ਤੇ ਬੈਠੀ ਹੈ ਪੋਹ ਦੀਆਂ ਸੀਤਾਂ ਵਿੱਚ। ਲੜਨ ਮਰਨ ਲਈ ਤਿਆਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ, ਰਹਿੰਦੀ ਪੱਬਾਂ ਭਾਰ ਹੈ ਜੱਟਾਂ ਦੀ ਜ਼ਿੰਦਗੀ, ਖੇਤੀਬਾੜੀ ਦਾ ਆਧਾਰ ਹੈ ਜੱਟਾਂ ਦੀ ਜ਼ਿੰਦਗੀ। ਦੋਸਤੋ, ਮੇਰੀ ਅਗਰ ਜੇ ਕਵਿਤਾ ਆਪਕੋ ਪਸੰਦ ਆਈ ਹੋ ਤੋ ਮੇਰੇ ਯੂਟਿਊਬ ਚੈਨਲ ਖੇੜਾ ਪੰਜਾਬੀ ਕੋ ਲਾਈਕ ਕਰੇ, ਸ਼ੇਅਰ ਕਰੇ, ਸਬਸਕ੍ਰਾਈਬ ਕਰੇ। ਧੰਨਵਾਦ, ਸਤਿ ਸ੍ਰੀ ਅਕਾਲ।
1: ਖੇੜਾ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਰਾਜਪੁਰਾ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਸ਼ਰਨਜੀਤ ਕੌਰ ਪ੍ਰੀਤ ਜੀ, ਉਹ ਵੀ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਰਨਜੀਤ ਕੌਰ ਜੀ ਪ੍ਰੀਤ ਜਿਹੜੇ ਨੇ ਉਹ ਅੱਗੇ ਵੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਆਏ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ। ਸ਼ਰਨਜੀਤ ਕੌਰ ਪ੍ਰੀਤ ਜੀ ਸਵਾਗਤ ਹੈ।
6: ਹਾਂਜੀ, ਦੁਆਬਾ ਰੇਡੀਓ ਦੇ ਸਾਰੇ ਮੈਂਬਰ ਸਹਿਬਾਨ ਨੂੰ ਮੈਂ ਸ਼ਰਨਜੀਤ ਕੌਰ ਪ੍ਰੀਤ ਰਾਜਪੁਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਇਸ ਗਰੁੱਪ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ, ਜਿਨ੍ਹਾਂ ਨੇ ਸਾਨੂੰ ਨਾ ਚੀਜ਼ਾਂ ਨੂੰ ਮਾਣ ਬਖਸ਼ਿਆ। ਸਾਰੇ ਮੈਂਬਰ ਸਹਿਬਾਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਮੇਰੀ ਰਚਨਾ। ਅੱਗ ਦੀ ਮੰਡੀ ਜਦ ਮੈਂ ਆਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕੁਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹੰਝੂ ਖਾਰੇ ਅਕਬਰ ਸਾਵਣ, ਆਪਣੇ ਹੀ ਆਪਣਿਆਂ ਨੂੰ ਖਾਵਣ। ਬਦੋ ਬਦੀ ਲੁੱਟੀ ਜਾਵਣ, ਵਿੱਚ ਨੈਣਾ ਦੇ ਉਦਾਸੀ ਛਾਈ। ਵੇਖ ਕੇ ਮੇਰੀ ਰੂਹ ਕਮਲਾਈ, ਟੁੱਟੀ ਲਟੈਣ ਥੰਮ ਮੇਰੇ ਦੀ, ਟੁੱਟੀ ਲੁਟੈਣ ਥੰਮ ਮੇਰੇ ਦੀ, ਪਈ ਨਬੁੱਕਤ ਕੰਮ ਮੇਰੇ ਦੀ, ਬੇਕਦਰੀ ਹੋਈ ਚੰਮ ਮੇਰੇ ਦੀ। ਜਿੰਦ ਮੇਰੀ ਹੁਣ ਤਾਂ ਘਬਰਾਈ, ਵੇਖ ਕੇ ਮੇਰੀ ਰੂਹ ਕਮਲਾਈ। ਪ੍ਰੀਤ ਤੂੰ ਚੁੱਪ ਹੀ ਰਹਿਣਾ, ਹੁਣ ਪ੍ਰੀਤ ਤੂੰ ਚੁੱਪ ਹੀ ਰਹਿਣਾ, ਕਾਹਦਾ ਕਿਸੇ ਨੂੰ ਦੁੱਖੜਾ ਕਹਿਣਾ। ਰੋਗ ਹਿਜਰ ਦਾ ਸਹਿਣਾ ਪੈਣਾ, ਸੋਚ ਲੈ ਇਹ ਕੁਦਰਤ ਦੀ ਸਜਾਈ। ਵੇਖ ਕੇ ਮੇਰੀ ਰੋ ਕਮਲਾਈ, ਟੋਟੇ ਟੋਟੇ ਹੋ ਕੇ ਟੁੱਟੀ, ਟੋਟੇ ਟੋਟੇ ਹੋ ਕੇ ਟੁੱਟੀ, ਵਿੱਚ ਕੰਡਿਆਂ ਦੇ ਜਾ ਕੇ ਸੁੱਟੀ। ਹੁਣ ਤਾਂ ਸਾਹਾਂ ਦੀ ਡੋਰ ਵੀ ਟੁੱਟੀ, ਐਸੀ ਜ਼ਹਿਰ ਦੀ ਰੋਟੀ ਖਵਾਈ। ਵੇਖ ਕੇ ਮੇਰੀ ਰੂਹ ਕਮਲਾਈ, ਅੱਗ ਦੀ ਮੰਡੀ ਜਦ ਮੈਂ ਆਈ, ਵੇਖ ਕੇ ਮੇਰੀ ਰੂਹ ਕਮਲਾਈ। ਕੋਈ ਅੰਬਰੋਂ ਟੁੱਟਿਆ ਤਾਰ ਆਏ, ਦਿਲ ਤੇ ਬੋਝ ਜੋ ਭਾਰ ਆਏ। ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ।
1: ਦਰਬਾਰ ਦੇ ਅਖੀਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਮੋਹਾਲੀ ਦੇ ਵਿੱਚ ਵਸਦੀ ਸਾਡੀ ਹਿੰਦੀ ਸ਼ਾਇਰਾ ਨੇਹਾ ਸ਼ਰਮਾ ਜੀ ਨੂੰ। ਨੇਹਾ ਸ਼ਰਮਾ ਜੀ ਆਪਣੀ ਹਿੰਦੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਨੇਹਾ ਸ਼ਰਮਾ ਜੀ ਸਾਡੀ ਕਵੀ ਦਰਬਾਰ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਇਸ ਕਾਰਨ ਅਸੀਂ ਉਹਨਾਂ ਦਾ ਦੁਆਬਾ ਰੇਡੀਓ ਦੇ ਮੰਚ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ। ਨੇਹਾ ਜੀ, ਆਸ ਕਰਦੇ ਹਾਂ ਤੁਸੀਂ ਹਰ ਵਾਰ ਜਿਹੜਾ ਆ ਸਾਡੇ ਕਵੀ ਦਰਬਾਰਾਂ ਦੇ ਵਿੱਚ ਹਾਜ਼ਰੀ ਭਰਦੇ ਰਹੋਗੇ, ਨਾਲ ਦੀ ਨਾਲ ਸਾਡੇ ਕਵੀ ਦਰਬਾਰਾਂ ਨੂੰ ਜਿਹੜਾ ਸੁਣਦੇ ਵੀ ਰਹੋਗੇ। ਨੇਹਾ ਸ਼ਰਮਾ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
7: ਨਮਸਕਾਰ, ਮੈਂ ਨੇਹਾ ਸ਼ਰਮਾ ਨੇ ਮੋਹਾਲੀ ਪੰਜਾਬ ਸੇ ਆਪਣੀ ਰਚਨਾ ਪ੍ਰਸਤੁਤ ਕਰ ਰਹੀ ਹੂੰ, ਗੁਜ਼ਰਤੇ ਵਰਸ਼ ਕੇ ਸਾਥ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰਮ ਕਰ ਮੇਰੇ ਦਾਤਾ, ਖੁਸ਼ੀ ਭਰਾ ਹੋ ਹਰ ਲਮਹਾ, ਜੋ ਅਬ ਜੀਵਨ ਮੇਂ ਮੇਰੇ ਆਤਾ। ਨਾ ਹੋ ਕੋਈ ਦੁੱਖ ਨਾ ਤਕਲੀਫ ਜੀਵਨ ਮੇਂ, ਹਰ ਇੱਕ ਕੋ ਸੁਖ ਭਰਾ ਵਕਤ ਹੀ ਹੈ ਭਾਤਾ। ਗੁਜ਼ਰਤੇ ਵਰਸ਼ ਕੇ ਸਾਥ ਇਤਨਾ ਕਰ ਐ ਇਨਸਾਨ, ਜੋ ਕੀਏ ਹੈ ਕਰਮ ਤੂਨੇ, ਪ੍ਰਾਇਸ਼ਚਿਤ ਉਨਕਾ ਕਰ ਐ ਇਨਸਾਨ। ਵੋ ਦਯਾਲੂ ਹੈ, ਕਰੁਣਾ ਨਿਧਾਨ ਹੈ, ਬਖਸ਼ਣਹਾਰਾ ਹੈ। वो दयालु है, करुणा निधान, बख्शन हारा है, छोड़कर दंभ और घमंड, शरणागत उसका बन ऐ इंसान। करके पाप तू ऐ मूरख, करके पाप तू ऐ मूरख, क्यों इतराता फिरता है? करके पाप तू ऐ मूरख, क्यों इतराता फिरता है? क्यों मजलूम पर जुल्म कर गर्त में जा गिरता है? समझता है खुदा खुद को, बेजुबा को सताता है, क्यों खोदता है कब्र अपनी, खुद ही कफन अपना सिलता है। गुजरते वर्ष के साथ गुजरता वक्त गुजर जाए, गुजरते वर्ष के साथ गुजरता वक्त गुजर जाए, गुजर गया जो वक्त ना फिर वो लौट कर आए। उठाकर हाथ अपने सजदे में झुकाकर सर अपना, उठाकर हाथ अपने सजदे में झुकाकर सर अपना, दुआ करो अब के बरस खुशियों भरा हर एक पल आए। दुआ करो अब के बरस खुशियों भरा हर एक पल आए। धन्यवाद।
1: मैं शर्मा जी तो बाद एक मैं होर को साखी करने का, एक साडे शायर ने फिरोजपुर तो कमल दास जी, वो भी अपनी एक रचना लेके हाजिर हो रहे ने। कमल दास फिरोजपुर जी, थोड़ा दुआबा रेडियो दे हफ्तावारी कवि दरबार दे विच निघा स्वागत है जी आया।
8: जिंदगी

लगती सही। कहा दास को मत घबराना, हंसते गाते दिन बिताना।

ਆਸ ਜੀ ਦੀ ਇਸ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ। ਇਹ ਕਵੀ ਦਰਬਾਰ ਜਿਹੜਾ ਹੈ ਅਸੀਂ ਬਹੁਤ ਕਾਹਲੀ ਦੇ ਵਿੱਚ, ਬਹੁਤ ਘੱਟ ਸਮੇਂ ਦੇ ਵਿੱਚ ਅਤੇ ਬੜੀਆਂ ਤੰਗੀ ਦੇ ਨਾਲ ਤਾਂ ਤਿਆਰ ਕੀਤਾ ਹੈ, ਅਤੇ ਇਸ ਕਾਰਨ ਇਸ ਦੀਆਂ ਜਿੰਨੀਆਂ ਵੀ ਗਲਤੀਆਂ ਹੋਣ ਉਸ ਲਈ ਮੈਂ ਖੁਦ ਜ਼ਿੰਮੇਵਾਰ ਹਾਂ। ਅਤੇ ਇਸ ਲਈ ਮੈਂ ਆਸ ਕਰਦਾ ਹਾਂ ਵੀ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਫਿਰ ਵੀ ਤੁਸੀਂ ਇਸ ਕਵੀ ਦਰਬਾਰ ਨੂੰ ਪਸੰਦ ਕਰੋਗੇ, ਬਹੁਤ ਬਹੁਤ ਮਿਹਰਬਾਨੀ। ਅੰਤ ਦੇ ਵਿੱਚ ਹਰਬੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ।

0: Guapa Radio.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ। ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
2: ਥੈਂਕ ਯੂ।
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ। ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ, ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ।
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ, ਜਦ ਤੱਕ ਤੁਸੀਂ ਪੇਰੈਂਟਸ ਹੋ ਪੇਰੈਂਟਿੰਗ ਚੱਲਦੀ ਰਹਿੰਦੀ ਹੈ।
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ। ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ। ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ।
1: ਬਿਲਕੁਲ ਬਿਲਕੁਲ ਜੀ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਹੈ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ।
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ। ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ। ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ।
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ।
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ। ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ
1: ਜੀ।
2: ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ।
2: ਹਾਂ,
1: ਉਹ ਓਕੇ ਹੈ।
2: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ।
1: ਜੀ ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ। ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ।
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ।
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ।
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ। ਠੀਕ ਹੈ,
1: ਬਿਲਕੁਲ।
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ।
1: ਜੀ ਜੀ,
2: ਠੀਕ ਹੈ,
1: ਬਿਲਕੁਲ।
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ, ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ। ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ।
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੇ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ, ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ। ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ।
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ। ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ।
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ
1: ਜੀ।
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ।
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ
2: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮਾ ਕਰੀ ਜਾਣਾ ਸਭ ਕੁਝ
2: ਹਾਂਜੀ ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਉਸਦੇ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੋਇਆ ਕਿ ਇਹ ਜ਼ਿਆਦਾ ਅੱਛਾ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਹੈ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ।
1: ਜੀ
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
1: ਬਿਲਕੁਲ
2: ਹੈ ਨਾ।
1: ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ।
1: ਬਿਲਕੁਲ,
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ 'ਚ ਇੱਦਾਂ ਹੀ ਹੁੰਦਾ,
1: ਇਦਾਂ ਹੀ ਚੱਲੂ,
2: ਇਦਾਂ ਹੀ ਚੱਲੂਗਾ।
1: ਜੀ ਜੀ ਜੀ
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ।
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ।
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ। ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ।
2: ਠੀਕ ਹੈ, ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
1: ਜੀ ਜੀ।
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ।
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੋਧਾ ਕਸੂਰ ਨਹੀਂ ਹੈ। ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ।
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ।
1: ਜੀ।
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ।
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ।
1: ਜੀ।
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਤੇ ਮੈਂ ਉਹਨਾਂ ਦੇ ਨਾਲ ਵਿਚਰਨਾ।
1: ਜੀ ਜੀ।
2: ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ।
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ।
1: ਇਹ ਵੀ ਉੱਥੇ ਪਹੁੰਚੇ ਜ਼ਰੂਰ, ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ।
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ,
1: ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ,
1: ਉਹ
2: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
1: ਜੀ
2: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ, ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
2: ਹਾਂਜੀ,
1: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਦੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਆ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ
1: ਕਿ
2: ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ। ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਪੈਂਟ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਅਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ,
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ,
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜ੍ਹਾ ਜਿਹਾ,
1: ਬਿਲਕੁਲ
2: ਕਰਦਾ, ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ,
2: ਸ਼ੁਰੂ ਹੋ ਚੁੱਕੀ।
1: ਜੀ ਜੀ ਬਿਲਕੁਲ,
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ, ਨਾ
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग च आई ना।
1: उत्थे आई बिल्कुल, बच्चा ते कोरिलेट
2: हाँ
1: सी
2: बच्चा
1: उन्होंने।
2: कोरिलेट सी
1: जी जी बिल्कुल,
2: जदों तुसी उस दियां एक्टिविटीज च इन्वॉल्व होए, जो जो उन्हें किया उस खुशी महसूस की कि
1: बिल्कुल
2: चलो साढ़े घर भी ये एक्टिविटी हुई,
1: हाँ
2: कोई
1: बिल्कुल
2: खलारा पिया, कोई बच्चा है तो खलारा पेगा
1: बिल्कुल बिल्कुल
2: है ना।
1: बिल्कुल
2: एक तुसी बहुत दुखी हो गए कि जदों देखो खलारा ही पिया रहा है, वही सिचुएशन है, कोई
1: जी
2: किस
1: जी
2: तरह रिएक्ट कर रहा है, कोई किस तरह,
1: बिल्कुल बिल्कुल
2: बच्चा
1: बिल्कुल
2: उस
1: जी।
2: हिसाब नाल बन रहा।
1: तो ये ता बहुत ही अलर्ट होना पैना है उन्होंने, पेरेंट्स नू मिल लगता है जागरण की लोड़ है, चेतना की लोड़ है कि क्योंकि इस बारे कोई भी स्कूलों में भी नहीं दसिया जाता, कोई यहोजा स्टडी का साडा पार्ट भी नहीं है जिहड़ा पालन पोषण वाला जे कहीए कि उन्होंने पता होवे कि हाँ ये सानू थोड़ा जा संभल के काम करना चाहिए, संभल के बच्चों डील करना चाहिए। तो दोस्तों आपां गल्लां कर रहे हैं बच्चों के पालन पोषण बारे डॉक्टर भावना गुप्ता जी के नाल। तो डॉक्टर साहब ने बहुत ही कमाल दी गल्लां जिहड़ियां सांझियां कीतियां, गल्लां हैगियां साडे कोल पहलां ही, लेकिन जिवें इन्हां नूं इलैबोरेट किया, जिवें फोकस करदे हां आपां, ये वाह कमाल सी। डॉक्टर साहब तुसीं जिहड़े साडे दोस्त सुन रहे ने, जिहड़े मापे ने, ईवन बच्चे भी सुन रहे ने, तो उन्हां नूं की सुनेहा देना चाहोगे?
2: मैं यही सुनेहा देना चाहवांगी कि ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
1: ਜੀ ਜੀ ਬਿਲਕੁਲ,
2: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ, ਇਹ ਤਾਂ ਹੈਗੀ ਹੈ
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ
2: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੇ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ ਮੈਂ ਟੈਕਨੋਲੋਜੀ ਦੇ ਖਿਲਾਫ਼ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ ਜੀ,
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ, ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੀ

0: ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ
1: ਹਾਂ
0: ਟਾਈਮ
1: ਜੀ
0: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
0: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ
1: ਹਾਂ
0: ਮੀਡੀਆ ਦੇ
1: ਜੀ
0: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ, ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ
1: ਹਾਂ
0: ਤਾਂ
1: ਜੀ।
0: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
0: ਹਾਂਜੀ
1: 'ਤੇ ਛਪਦੇ ਆ ਜਾਂ ਸਟੇਟ ਪੱਧਰ 'ਤੇ ਛਪਦੇ ਆ, ਉਸ ਤੋਂ
0: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
0: ਹਾਂਜੀ
1: ਜ਼ਿਲ੍ਹਿਆਂ
0: ਬਿਲਕੁਲ
1: ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
0: ਹਾਂ
1: ਸਕਦਾ ਮੇਰੇ
0: ਬਿਲਕੁਲ
1: ਖਿਆਲ ਦੇ ਵਿੱਚ।
0: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
0: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ।
0: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ ਦੇ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
0: ਜੀ ਹਾਂਜੀ,
1: ਜਾਂ
0: ਕੋਰਸ ਦੇ
1: ਕਰਵਾਏ
0: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
0: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
0: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
0: ਤਾਂ ਸਭ
1: ਜੀ,
0: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
0: ਉਹ ਆਫਰ ਕਰਦਾ ਹੈ BA JMC
1: ਅੱਛਾ
0: ਗ੍ਰੈਜੂਏਸ਼ਨ,
1: ਜੀ,
0: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
0: ਜੋ
1: ਜੀ,
0: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ 'ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
0: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
0: ਦੇ
1: ਜੀ,
0: ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
0: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
0: ਮਤਲਬ
1: ਜੀ,
0: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ।
1: ਹਾਂਜੀ
0: ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮਸ ਦੇ ਲਈ ਹੁੰਦਾ ਹੈ।
1: ਹਾਂਜੀ,
0: ਤੇ
1: ਇਲੈਕਟ੍ਰੋਨਿਕ
0: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਹਾਂ ਆਪਾਂ ਨਾਲ
0: ਜੀ
1: ਨਾਲ,
0: ਹਾਂਜੀ
1: ਉਹ
0: ਹਾਂਜੀ
1: ਵੀ ਦੱਸੋ।
0: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ
1: ਹਾਂਜੀ,
0: ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਸ ਹੁੰਦੇ ਆ,
1: ਅੱਛਾ
0: ਬਸ
1: ਜੀ,
0: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
0: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ
1: ਹਾਂਜੀ,
0: ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
0: ਲਿਖਣ
1: ਪੇਸ਼
0: ਦਾ,
1: ਕਰਨੀ,
0: ਹਾਂਜੀ
1: ਲਿਖਣ ਦਾ ਹੁਨਰ ਹੋਣਾ ਚਾਹੀਦਾ,
0: ਰਾਈਟਿੰਗ
1: ਉਹ ਇੱਕ
0: ਸਕਿੱਲ,
1: ਵਧੀਆ ਲਿਖਾਰੀ
0: ਹਾਂਜੀ
1: ਹੋਣਾ ਚਾਹੀਦਾ।
0: ਜੀ
1: ਅਤੇ
0: ਜੀ
1: ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
0: ਜੀ
1: ਉਹਨੂੰ
0: ਹਾਂਜੀ
1: ਗੱਲਬਾਤ
0: ਹਾਂ
1: ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
0: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
0: ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ, सो
1: हाँ जी
0: देर आर नंबर ऑफ

0: posts available in mass media, in journalism sector.
1: हाँ जी, हाँ जी।
0: हाँ जी
1: इस तो बाद आप गल करांगे जिहड़ा अज सोशल मीडिया का
0: जी
1: दौर आएगा।
0: सोशल,
1: सोशल
0: हाँ
1: मीडिया
0: जी
1: का असं देख रहे हैं भी हर पासे जिहड़े है नौजवान हैं, खास करके वड्डी वड्डी गिणती दे विच सोशल मीडिया दे उत्ते सरगर्म ने।
0: हाँ जी
1: सोशल
0: बिल्कुल।
1: मीडिया दे बारे विच विस्तार दे विच तुसीं जानकारी दिओ भी इत्थे कि कि कम मिल सकदे आ, रुजगार दे मौक्यां बारे दसो।
0: हाँ जी देखो, जिदा सोशल मीडिया है अजकल, अपने हर एक एज ग्रुप दा पर्सन मान लो, या फिर नौजवान पीढ़ी मान लो, ते या जिन्ने भी सेलिब्रिटीज ने, पॉलिटिशियंस ने, या फिर जिन्ने भी कोई रीनोन्ड पर्सनालिटीज ने, वो सारे ही अपने सोशल मीडिया अकाउंट्स जरूर बनाते ने।
1: बिल्कुल
0: जिदा
1: जी,
0: फेसबुक हो गया, ट्विटर हो गया, इंस्टाग्राम हो गया, ये
1: हाँ जी,
0: सारे अपने मेन कह सकते हैं सोशल मीडिया अकाउंट्स ने, जिन्हां ते सारे सेलिब्रिटीज अपना अकाउंट बना के अपनियां जो भी उन्हां दी गतिविधियां ने उन्हां दा प्रचार करते हैं।
1: हाँ जी,
0: तां इहदे विच मोस्टली जिहड़े सोशल मीडिया अकाउंट्स ने, इन्हां नूं चलाउण दे लई उन्हां ने ग्रेजुएट्स, मीडिया ग्रेजुएट्स ही हायर कीते हुंदे हैं।
1: अच्छा
0: तां
1: जी,
0: इहदे विच वी इक साडे लई अपॉर्चुनिटी वध जांदी है कि जिहड़े इदां दे कोर्सेज दे विच बच्चे करदे आ, ओह एज अ मीडिया ग्रेजुएट्स वी हायर कीते जा सकदे हैं, अच्छे अच्छे पर्सनालिटीज दे थ्रू, या फिर कोई भी अच्छे किसी भी चैनल दे विच, या किसी भी तरीके दे नाल। और इस दे नाल ही जिहड़ा सोशल मीडिया है,
1: हाँ जी,
0: वो सिमिलरली अखबारां और टीवी दी तरह ही कम करता है मोस्टली।
1: अच्छा
0: जिन्ने
1: जी,
0: भी, हाँ जी, मतलब जिन्ना भी वो पोस्ट आंदियां ने ओदे उपर राइटिंग स्किल्स बड़ा ध्यान हुंदा है कि राइटिंग स्किल्स अच्छे होने चाहिदे हैं। तां नौजवान जिहड़े हैं इस दे विच एज अ मीडिया ग्रेजुएट्स कम कर सकदे ने। प्राइवेट प्लस गवर्नमेंट दोनों ही सेक्टर्स दे विच ए वी अपॉर्चुनिटी जिहड़ी है ओपन रहिंदी है। ते मोस्टली जिहड़े जिद्दां बड़े कोई भी पॉलिटिकल पार्टी है, या
1: हाँ
0: कोई
1: जी,
0: पॉलिटिशियन है, या फिर कोई एक्टर्स है, एक्टर्स हैं, तो बड़े मतलब वो हर तरह दी अपनी जिहड़ी एक्टिविटीज ने वो मीडिया उपर पाउण दे लई उन्हां नूं इक ऐसे एक स्पेसिफाइड शब्दावली दी जरूरत हुंदी है, जिन्हां दा जो उस नूं ब्यूटीफुल तरीके दे नाल लिख के,
1: हाँ
0: ताकि
1: जी,
0: उन्हां दी जिहड़ी पोस्ट है बड़ी एक्सप्रेसिव, बड़ी अच्छी लग सके। इस करके
1: ठीक
0: वो
1: है,
0: अक्सर मीडिया पर्सोनल्स नूं ही हायर करदे हैं
1: अच्छा
0: अपने
1: जी।
0: सोशल मीडिया अकाउंट्स नूं देखण दे लई। तां
1: हाँ,
0: इस दे विच
1: जदों
0: वी
1: जे आपां गल करिए भी जिहड़ियां फेमस हस्तियां ने, चंगियां जिहड़ियां सोहरत वालियां
0: बिल्कुल
1: शख्सियतां ने, उह तां फिर जिहड़ा हैगा भी जिहड़े मीडिया कर्मी ने आपणे नाल जोड़दे आ, उहनां नूं फिर आमदन
0: जी
1: पक्खों भी उहनां नूं चंगी मदद करदे होंगे
0: बिल्कुल
1: जां उहनां नूं
0: बिल्कुल
1: चंगी पे करदे होंगे।
0: बिल्कुल, उन्हां दे अच्छी इनकम सोर्स भी अच्छा हो जांदा है। ऑब्वियस है कि जे अगर उन्हां दा सोशल मीडिया अकाउंट बड़ा अच्छा चल रहा है, अजकल हर कोई सोशल मीडिया नूं फॉलो करदा है,
1: हाँ जी,
0: कि फॉलोअर्स देखदे हैं, अगर कोई भी अच्छा उन्हां दे अच्छे पोस्टां पाईयां हुंदियां ने, पोस्ट अच्छी पाई होएगी तां उन्हां दे फॉलोअर्स वधदे हैं। तां ऑब्वियस जी गल है कि उन्हां लई जो सोशल मीडिया है वो बड़ा ही एक अच्छा सोर्स है अपने आप नूं जनता तक पहुंचाउण दा। इस करके वो जिन्ना अच्छा कोई भी पर्सन उन्हां लई कम करेगा, उन्हां नूं अच्छी पेमेंट भी नाल मिलेगी ही।
1: बिल्कुल बिल्कुल। हाँ जी,
0: जी
1: जे आपां इहदे विच गल करिए सरकारी नौकरियां दी,
0: हाँ
1: सरकारी
0: जी
1: कामकार दी, वो
0: जी
1: चाहे प्रिंटिंग मीडिया हो गया जां हैगा इलेक्ट्रॉनिक मीडिया हो गया,
0: हाँ
1: जां
0: जी
1: इहदे विच सोशल मीडिया भी हो सकदा है, तां इहदे बारे भी दसो।
0: जिदा असी अगर गवर्नमेंट सेक्टर की गल करते हैं, जिदा कि मैं तुहानू दस्सिया कि एडवरटाइजिंग हो गया अपना, गवर्नमेंट ने अपने हर तरह के जो प्रोजेक्ट्स वगैरह होंगे है उन्हां नू एडवरटाइज करना होंदा है,
1: हाँ जी,
0: या फिर असी APRO, तुसी सुनिया होएगा पब्लिक रिलेशन जो दफ्तर ने उन्हां
1: हाँ
0: दे
1: जी, हाँ
0: विच भी
1: जी,
0: पोस्टां हुंदियां ने APRO दियां, DPRO दियां, जिहड़ियां कि एक स्पेशली स्पेशली PPSC टेस्ट दे थ्रू निकलदियां ने।
1: बिल्कुल जी,
0: तां हाँ जी उन्हां दे विच भी काफी स्कोप वध जांदा है स्टूडेंट्स दा, तां बच्चे इन गवर्नमेंट सेक्टर भी अच्छे अच्छा रोजगार लै सकदे हैं, अच्छा वधिया सेटल हो सकदे हैं।
1: हाँ जी,
0: बट साडे नौजवान मोस्टली इन्हां सारियां चीजां बारे अनअवेयर हुंदे आ, उन्हां नूं नहीं पता कि असीं इस सेक्टर दे विच, अक्सर बच्चे करन तों लाइक ओह जदों कोर्स कर भी लैंदे आ तां उस तों बाद भी बच्चे कंफ्यूज रहिंदे आ कि असीं कित्थे नौकरी लभीए।
1: बिल्कुल
0: तां
1: जी,
0: ओहदे लई बेसिकली जो है इन्हां इह सारियां ऑप्शंस ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
0: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
0: ਹਾਂਜੀ ਹਾਂ
1: ਸਰਕਾਰੀ
0: ਜਿਹੜੇ
1: ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ
0: ਹਾਂਜੀ
1: ਕਾਰ ਹੋਵੇਗਾ।
0: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ
0: ਹਾਂਜੀ
1: ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
0: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
0: ਬਿਲਕੁਲ
1: ਨਹੀਂ ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ। ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
0: ਜੀ
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
0: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲਸ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
1: ਹਾਂਜੀ,
0: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ,
1: ਹਾਂਜੀ,
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਣ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ, ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ,
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ,
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ, ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੀ ਹੈਗੀ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ ਤਾਂ ਉਹਨਾਂ
1: ਜਾਨਾਂ ਦੇ
0: ਨੂੰ,
1: ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਮਿਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ ਕਰਦੇ ਨੇ।
0: ਬਿਲਕੁਲ ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇੋਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਆ ਜਾਂ ਜੋ ਵੀ ਹੈਗੇ ਆ ਆਪਣੇ
1: ਹਾਂਜੀ
0: ਸੈਲੀਬ੍ਰਿਟੀਜ਼ ਆ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ, ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਆਪਣੇ ਰਿਲੇਸ਼ਨਸ ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਝਗੜੇ ਕਰਕੇ ਮਤਲਬ ਦੁਨੀਆ ਬਣਾ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਝ ਕਰ ਲਓ।
1: ਬਿਲਕੁਲ
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ, ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੇ ਆ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ ਇੱਕ ਏਮ ਸੈੱਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ, ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ ਉਹਨਾਂ ਦੇ ਲਈ ਇਹੀ ਇੱਕ ਲਾਈਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ, ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ।
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ।
0: ਹਾਂਜੀ।
1: ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ੍ਹ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ।
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ।
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ।
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ।
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ।
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ।
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ।
0: ਹਾਂਜੀ ਹਾਂਜੀ।
1: ਕਿ ਜ਼ਿਆਦਾਤਰ ਸੂਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਦੇ ਉਹਦਾ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਅਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਮੇਰੇ ਜੁੱਤੀ ਫੇਰੋ ਥੋੜ੍ਹੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਾ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਤੂੰ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਹੀ
1: ਰੁਝਾਨ ਨਹੀਂ ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ ਇਹ ਬਹੁਤ ਹੀ ਜ਼ਰੂਰੀ ਹੈ।
0: ਹਾਂਜੀ ਜੀ ਜੀ।
1: ਅਤੇ ਬੱਚੇ ਜਿਹੜੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ।
0: ਹਾਂਜੀ ਹਾਂਜੀ।
1: ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ ਹੈ,
0: ਨਿਖਾਰ ਲਿਆ ਸਕਦਾ,
1: ਨਿਖਾਰ ਲਿਆ ਸਕਦਾ ਹੈ। ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ, ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਦਾ ਮਤਲਬ ਹੈ ਤੁਸੀਂ ਆਪਣੇ ਕੱਲ੍ਹ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ ਬਿਲਕੁਲ ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉੱਥੇ ਬ੍ਰੇਕ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ ਨਾ, ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ
0: ਜੀ,
1: ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਪਾਉਂਦਾ ਕੰਮ ਕਰ ਰਹੇ ਨੇ, ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ,
0: ਹਾਂਜੀ,
1: ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ।
1: ਬੈਠਾ, ਉਹਨੇ ਰਸਗੁੱਲੇ ਖਾਧੇ
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ, ਮਜ਼ਾ ਲੈਂਦਾ,
0: ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ।
1: ਔਰ ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਬੱਚੇ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ,
1: ਤੇ
0: ਥੋੜਾ ਪ੍ਰਪੇਅਰ ਹੋਵੇ ਬੰਦਾ
1: ਪੜ੍ਹੇ।
0: ਹਾਂਜੀ, ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ, ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਇਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸਨੂੰ ਪਹਿਲਾਂ ਹੀ ਇੰਟਿਊਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟਿਊਸ਼ਨ, ਹੋਣੀ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ
1: ਪ੍ਰੈਸ਼ਰ ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਹੀ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
1: ਕਿਉਂਕਿ
0: ਮੇਰਾ ਮੁੰਡਾ। ਇਹ ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸ ਦੇ ਬਾਰੇ?
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ। ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ, ਉੱਥੇ ਦੋ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹੀ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤੇ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ। ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ।
0: ਡਰ ਮੁਕਤ ਹੋਣਾ ਚਾਹੀਦਾ,
1: ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਆ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਕਿਉਂ ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ ਮੈਡੀਕਲ ਉਹਦੇ ਵਾਸਤੇ ਵਧੀਆ ਰਹੇਗਾ
0: ਜੀ ਜੀ ਜੀ।
1: ਕਿਉਂਕਿ ਮੈਡੀਕਲ ਸਟ੍ਰੀਮ ਦਾ ਇਸ ਤਰ੍ਹਾਂ ਹੈ ਕਿ ਉਹਦੇ ਵਿੱਚ ਪਲੱਸ ਟੂ ਤੋਂ ਬਾਅਦ ਕੰਪੀਟੀਸ਼ਨ ਦਾ ਲੈਵਲ ਕੁਛ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਇੱਥੇ MBBS, ਕਿਉਂਕਿ ਹਰ ਬੱਚੇ ਦਾ ਪੇਰੈਂਟ ਸੋਚਦੇ ਕਿ ਡਾਕਟਰ ਹੀ ਬਣੇ ਜਾਏ,
0: ਡਾਕਟਰ ਬਣੇ,
1: ਪਰ MBBS ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹ ਲਿਮਿਟਡ ਹੈ, ਔਰ ਉੱਥੇ ਜੇ ਤੁਹਾਡਾ ਬੱਚਾ ਬਹੁਤ ਆਊਟਸਟੈਂਡਿੰਗ ਹੈ ਤਾਂ ਹੀ ਉਹ ਤਾਂ ਸਾਨੂੰ ਮੈਡੀਕਲ ਦੇ ਵਿੱਚ ਪਾਉਣਾ ਚਾਹੀਦਾ ਹੈ ਬੱਚੇ ਨੂੰ।
0: ਹਾਂਜੀ ਹਾਂਜੀ।
1: ਅਤੇ ਦੂਸਰਾ ਜੇ MBBS ਨਹੀਂ ਕਰ ਪਾ ਰਿਹਾ ਬੱਚਾ, BDS ਵੀ ਕਰ ਸਕਦਾ ਹੈ, ਔਰ ਨਰਸਿੰਗ ਦੇ ਵਿੱਚ ਵੀ ਜਾ ਸਕਦਾ ਹੈ,
0: ਬੜੀਆਂ ਹੋਰ ਉਹਦੇ ਕੋਲ
1: ਬਹੁਤ ਜ਼ਿਆਦਾ ਸਕੋਪ ਹੈ
0: ਜੀ ਜੀ।
1: ਪਰ ਜੇ ਥੋੜ੍ਹਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਅਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ ਤਾਂ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
0: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
1: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
0: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
1: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
0: ਹਾਂਜੀ ਹਾਂਜੀ।
1: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਕੀ ਹੈ? ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
0: ਬਿਲਕੁਲ ਠੀਕ, ਬਿਲਕੁਲ ਠੀਕ।
1: ਸਾਇੰਟੀਫਿਕ ਅਪਰੋਚ।
0: ਬਿਲਕੁਲ।
1: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
0: ਬਿਲਕੁਲ ਠੀਕ ਹੈ।
1: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
0: ਰੀਜਨਿੰਗ ਕਰ ਸਕੇ,
1: ਰੀਜਨਿੰਗ ਕਰ ਸਕੇ ਸਹੀ ਗਲਤ ਦੇ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
0: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
1: ਬਿਲਕੁਲ ਬਿਲਕੁਲ ਬਿਲਕੁਲ,
0: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
1: ਬਿਲਕੁਲ ਜੀ ਬਿਲਕੁਲ,
0: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ।
0: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਅਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਅਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
1: ਬਿਲਕੁਲ ਜੀ ਬਿਲਕੁਲ।
0: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਅਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ, ਟੈਸਟਿੰਗ ਦਾ,
1: ਬਿਲਕੁਲ ਜੀ ਬਿਲਕੁਲ,
0: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ
1: ਹੈ, ਫਾਰਮੇਸੀ ਕਰ ਸਕਦਾ ਹੈ,
0: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ। ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
1: ਜਿਸ ਤਰ੍ਹਾਂ ਇੱਕ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ। ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
0: ਇਹਦੇ ਬਾਰੇ ਥੋੜਾ ਦੱਸੋ ਹਾਂਜੀ ਕਿ ਜਿਹੜੇ ਮੈਡੀਕਲ ਕੋ ਨਾਨ ਮੈਡੀਕਲ ਦੇ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ?
1: ਫਿਜ਼ਿਕਸ, ਕੈਮਿਸਟਰੀ ਤੇ ਮੈਥ,
0: ਫਿਜ਼ਿਕਸ ਸਬਜੈਕਟ
1: ਜਿਹੜੇ ਇਹ ਨਾਨ ਮੈਡੀਕਲ ਵਾਲੇ ਬੱਚਿਆਂ ਨੂੰ।
0: ਇੱਕ ਤਰ੍ਹਾਂ ਨਾਲ ਉਹਦੇ ਕੋਲ ਤਿੰਨ ਤਰ੍ਹਾਂ ਦੀ ਆਪਸ਼ਨ ਉਹਦੇ ਕੋਲ ਹੈਗੀਆਂ ਸ਼ੁਰੂ 'ਚ ਹੀ, ਅੱਗੇ ਤੋਂ ਬਾਅਦ ਉਹ ਚਾਹੇ ਫਿਜ਼ਿਕਸ ਕਰੇ ਚਾਹੇ ਕੈਮਿਸਟਰੀ ਕਰੇ, ਕਿਸੇ ਨੂੰ ਕੰਟੀਨਿਊ ਕਰ ਸਕਦਾ।
1: ਬਿਲਕੁਲ ਜੀ,
0: ਤਿੰਨ ਤਿੰਨ ਆਪਸ਼ਨ ਤਾਂ ਇਹੀ ਆ ਗਈਆਂ।
1: ਬਿਲਕੁਲ ਜੀ, ਬਿਲਕੁਲ ਹਾਂਜੀ।
0: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
1: ਇੰਗਲਿਸ਼ ਤਿੰਨ
0: ਹੈਗਾ ਹੀ ਆ।
1: ਹਾਂਜੀ ਹਾਂਜੀ,
0: ਜਿਹੜੇ ਜਨਰਲ ਸਬਜੈਕਟ ਆ।
1: ਠੀਕ ਠੀਕ।
0: ਤੋਂ ਇਹ 'ਚ ਜਦੋਂ ਬੰਦੇ ਨੇ ਫਿਜ਼ਿਕਸ ਕੈਮਿਸਟਰੀ ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ 'ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲੇ ਆ ਕਿ ਪੀਸੀਐਮ ਰੱਖਿਆ ਆਪਾਂ।
1: ਹਾਂਜੀ ਹਾਂਜੀ।
0: ਤੋ ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
1: ਹਾਂ, ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
0: ਜੀ,
1: ਅਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
0: ਹਾਂਜੀ ਹਾਂਜੀ।
1: ਅਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਆ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ, ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ। ਪਰ ਹੁਣ ਇਸ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟਰਕਚਰ ਡਿਵੈਲਪਮੈਂਟ ਤੱਕ ਬਹੁਤ ਕੰਮ ਚੱਲ ਰਿਹਾ,
0: ਬਹੁਤ ਵਿਕਾਸ,
1: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ।
0: ਅਤੇ
1: ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲਓ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
0: ਨਵਾਂ ਆ ਗਿਆ ਬਹੁਤ ਕੁਛ ਜੀ,
1: ਬਹੁਤ ਕੁਛ ਨਵਾਂ ਆ ਗਿਆ। ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ।
0: ਨੈਨੋ ਟੈਕਨੋਲੋਜੀ
1: ਬਿਲਕੁਲ
0: ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
1: ਹਾਂਜੀ ਹਾਂਜੀ ਹਾਂਜੀ। ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
0: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
1: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ ਸਾਡੇ ਕੋਲ, ਬੱਚੇ ਜਾਂਦੇ ਆ ਟੈਸਟ ਦੇਣ ਜਾਂਦੇ ਆ NDA ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ
0: ਜੀ।
1: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
0: ਸੀਰੀਅਸਲੀ ਨਹੀਂ
1: ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ NDA ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
0: ਬਹੁਤ ਹੀ ਮਹੱਤਵਪੂਰਨ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ ਕਈ ਵਾਰੀ ਕਿ ਉਹ ਕਹਿਣਗੇ ਸਰ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
1: ਹਾਂਜੀ ਹਾਂਜੀ।
0: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
1: ਹਾਂਜੀ ਬਿਲਕੁਲ ਬਿਲਕੁਲ,
0: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
1: ਦੂਸਰੇ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ ਉਹ
0: ਸੀਰੀਅਸ ਗੱਲ ਆ,
1: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
0: ਹਾਂ ਬਿਲਕੁਲ ਜੀ।
1: ਔਰ NDA ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ NDA ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1-2% ਜਿਹੜੇ ਬੱਚੇ ਆ ਉਹੀ NDA 'ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
0: ਬਹੁਤ ਕਮੀ ਹੈ,
1: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
0: ਕਿਤਾਬੀ ਕੀੜਾ,
1: ਉਹ ਇਹ ਸੋਚ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
0: ਬਿਲਕੁਲ ਉਹ
1: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਆਫਿਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲ ਰਹੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
0: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
1: ਕਮੀ ਰਹਿ ਗਈ,
0: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ ਆਪਾਂ ਕਹਿੰਦੇ ਵੀ ਹੋਊਗਾ,
1: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਆਉਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨੀ ਦੇ ਰਹੇ, ਅੱਛਾ ਪਾਣੀ ਨੀ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜੀ ਦਊਗਾ,
0: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ ਹੈ।
1: ਹਾਂਜੀ ਹਾਂਜੀ, ਸੋ ਪੇਰੈਂਟਸ ਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
0: ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨੀ ਪਾ ਸਕਦੇ, ਜਦੋਂ ਤੱਕ ਉਹ ਆਪਣਾ ਚਾਹ ਹੀ ਪੀਣਾ।
1: ਬਿਲਕੁਲ ਜੀ ਬਿਲਕੁਲ,
0: ਉਹਨੂੰ ਕੁੱਟ ਕੇ ਨੀ ਬੁਲਾਇਆ ਜਾ ਸਕਦਾ।
1: ਹਾਂਜੀ ਹਾਂਜੀ,
0: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁਤ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡਨ,
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ,
0: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ
1: ਕਰ ਲਿਆ, ਦੂਜਾ ਕਮਜ਼ੋਰ ਕਰ ਲਿਆ ਜੀ,
0: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ।
1: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ, ਔਰ ਈਵਨ ਔਰ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ, ਬੀ ਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਫਲੂਐਂਟਲੀ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
0: ਕਰਦੇ
1: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ, ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੋਂ, ਇੰਗਲਿਸ਼ ਬੋਲੋ ਤਾਂ ਮਤਲਬ
0: ਝਾਕਾ ਇੱਕ
1: ਨਿਕਲ, ਬੇਸਿਕਲੀ ਤਾਂ ਝਾਕਾ ਹੀ ਹੁੰਦਾ,
0: ਝਾਕਾ ਹੀ,
1: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ, ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
0: ਜ਼ਰੂਰਤ ਹੀ ਨਹੀਂ,
1: ਦੇ ਕੈਨ ਡੂ ਆਪਣੇ ਆਪ ਹੀ ਇਹ ਚੀਜ਼ਾਂ 'ਚ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
0: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਉਹ,
1: ਬਿਲਕੁਲ ਜੀ,
0: ਕੋਈ ਐਡੀ ਗੱਲ ਨਹੀਂ।
1: ਹਾਂਜੀ ਹਾਂਜੀ,
0: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ। ਮੈਂ ਪਿੱਛੇ ਜੇ ਕੋਈ ਦੇਖ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
1: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
0: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
1: ਬਿਲਕੁਲ
0: ਅਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਅਤੇ ਅੱਛੀ ਦੇਣ ਹੈ, ਅਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
1: ਹਾਂਜੀ,
0: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
1: ਠੀਕ ਠੀਕ ਠੀਕ,
0: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ, ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
1: ਹਾਂਜੀ ਹਾਂਜੀ,
0: ਇੱਥੇ ਇੱਕ ਆਫੀਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
1: ਬਿਲਕੁਲ ਬਿਲਕੁਲ,
0: ਔਰ ਆਫੀਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
1: ਹਾਂਜੀ ਹਾਂਜੀ ਬਿਲਕੁਲ,
0: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ, ਹੋਰ ਹੀ ਤਰ੍ਹਾਂ ਦਾ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਸੁੱਟ ਕੇ ਆ
1: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ, ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
0: ਬਿਲਕੁਲ ਜੀ,
1: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ।
0: ਉਹ ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
1: ਹਾਂਜੀ ਹਾਂਜੀ,
0: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚੋਂ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨਹੀਂ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ, ਤੇ ਉਹ ਤੇ ਰੂਟੀਨ ਦੇ ਵਿੱਚ ਆਫੀਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
1: ਠੀਕ ਠੀਕ,
0: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹਦੇ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਭੱਜ ਕੇ ਆ ਜਾਂਦੇ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
1: ਠੀਕ ਠੀਕ ਠੀਕ ਠੀਕ,
0: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
1: ਹਾਂਜੀ,
0: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ, ਤਾਂ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
1: ਬਹੁਤ ਬ੍ਰਾਈਟ ਫਿਊਚਰ ਜੀ
0: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤਾਂ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
1: ਹਾਂਜੀ ਬਿਲਕੁਲ,
0: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
1: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
0: ਕਾਫੀ ਮੰਗ ਹੈ,
1: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐਮ ਐੱਸ ਸੀ ਪੀ ਐੱਚ ਡੀ ਹਨ,
0: ਕੈਮੀਕਲ ਇੰਜੀਨੀਅਰ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
1: ਹਾਂਜੀ ਹਾਂਜੀ,
0: ਮੈਥ ਕੀ ਰੋਲ ਪਲੇ ਕਰਦਾ ਜੀ?
1: मैथ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ
0: ਆਤਮਾ ਹੀ ਹੈ
1: ਆਤਮਾ ਹੈ ਕੰਟਰੋਲਰ
0: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ
1: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ
0: ਠੀਕ ਹੈ ਜੀ
1: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ ਪ੍ਰੈਕਟੀਕਲ ਕੋਈ ਸਕੋਪ ਹੋਵੇ ਬਟ ਇਹ ਸਾਰਿਆਂ ਦੀ ਆਤਮਾ ਹੈ ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ ਨਾ ਫਿਜ਼ਿਕਸ ਦਾ ਗੁਜ਼ਾਰਾ ਹੈ ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ
0: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਇਹ ਸਾਰੇ ਪੌਦੇ ਉੱਗਣਗੇ
1: ਬਿਲਕੁਲ ਬਿਲਕੁਲ
0: ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ ਹੈ
1: ਹਾਂਜੀ ਹਾਂਜੀ
0: ਇਹ ਇੱਕ ਵਾਕਈ ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਤਾਂ ਜ਼ਿੰਦਗੀ 'ਚ ਫੇਲ ਹੁੰਦਾ ਹੀ ਨਹੀਂ
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ ਮੁਸਕਰਾਉਂਦੇ ਰਹੋ ਅਤੇ ਪ੍ਰੋਗਰਾਮ ਰੁਜ਼ਗਾਰ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਸ਼ੁਕਰਾਨਾ ਅਤੇ ਰੱਬ ਰਾਖਾ ਖੁਸ਼ ਰਹੋ ਮੁਸਕਰਾਉਂਦੇ ਰਹੋ

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
1: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ। ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
2: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
1: ਹਾਂਜੀ,
2: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਹੈ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
1: ਠੀਕ ਹੈ ਜੀ।
2: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
1: ਬਿਲਕੁਲ।
2: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
1: ਬਿਲਕੁਲ ਜੀ,
2: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ, ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ਼ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
1: ਹੈ ਨਾ।
2: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਚ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਜ਼ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਜ਼ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਜ਼ ਮੇਰੇ ਨਾਲ ਮੈਨੂੰ ਮਿਲਣ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
1: ਠੀਕ
2: ਬਟ
1: ਹੈ।
2: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
1: ਅੱਛਾ
2: ਇਹ
1: ਜੀ
2: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਹੈ
1: ਹਾਂਜੀ
2: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
1: ਬਿਲਕੁਲ
2: ਫਿਰ ਉਹ ਉਸ ਨੂੰ ਛੱਡ ਦਿੰਦੇ ਹੈ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
1: ਠੀਕ
2: ਤਾਂ
1: ਹੈ
2: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
1: ਹਾਂਜੀ
2: ਉਸ
1: ਹਾਂ
2: ਦੀ
1: ਇਹ
2: ਰੈਂਕਿੰਗ ਨੂੰ ਦੇਖ
1: ਮਹੱਤਵਪੂਰਨ
2: ਕੇ
1: ਹੈ
2: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਬੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
1: ਠੀਕ
2: ਕੁਝ
1: ਹੈ
2: ਵੀ
1: ਜੀ
2: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
1: ਬਿਲਕੁਲ ਜੀ
2: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
1: ਬਿਲਕੁਲ ਜੀ
2: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
1: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ ਕਿਹੜੇ ਪਾਸੇ ਜਾਣ ਜੋ ਉਹਨਾਂ ਨੂੰ ਗਾਈਡ
2: ਹਾਂਜੀ
1: ਕਰ ਸਕੇ
2: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
1: ਅੱਛਾ ਜੀ
2: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ

0: ਧਿਆਨ ਨਹੀਂ ਦਿੰਦੇ
1: ਸਹੀ
0: ਜ਼ਿਆਦਾਤਰ
1: ਕਿਹਾ।
0: ਉਹਨਾਂ ਨੂੰ ਗੇਮਿੰਗ ਦਾ ਏ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
1: ਹਾਂਜੀ
0: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
1: ਬਿਲਕੁਲ
0: ਫਿਰ
1: ਜੀ
0: ਅਸੀਂ ਹੋਰ ਕੁਛ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ ਬਟ
1: ਹਾਂਜੀ
0: ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
1: ਹਾਂਜੀ
0: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
1: ਹਾਂਜੀ
0: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
1: ਜਿਹੜੇ ਤੁਹਾਡੇ ਵਿਭਾਗ ਵੱਲੋਂ
0: ਹਾਂਜੀ
1: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
0: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
1: ਅੱਛਾ ਜੀ
0: ਦੇ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
1: ਅੱਛਾ
0: ਜੋ ਵੀ
1: ਜੀ
0: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
1: ਹਾਂਜੀ
0: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਰੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੌਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
1: ਠੀਕ ਹੈ
0: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
1: ਅੱਛਾ ਜੀ
0: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
1: ਅੱਛਾ ਜੀ
0: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੌਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ ਦੈਨ
1: ਹਾਂਜੀ
0: ਉਸ ਤੋਂ ਬਾਅਦ ਉਸ ਟੈਸਟ ਦੀ ਜਿਹੜੀ ਜਿਹੜੀ ਪ੍ਰਿਪਰੇਸ਼ਨ ਹੈ ਉਹ ਕਿੱਦਾਂ ਕਰ ਸਕਦੇ ਆ
1: ਅੱਛਾ
0: ਫੋਰ
1: ਜੀ
0: ਐਗਜ਼ਾਮਪਲ PPSC ਹੋ ਗਿਆ ਜਾਂ ਫਿਰ UPSC ਹੋ ਗਿਆ ਜਾਂ ਫਿਰ SSC ਹੋ ਗਿਆ ਬਹੁਤ ਸਾਰੇ ਹੋਰ ਟੈਸਟ ਨਿਕਲਦੇ ਰਹਿੰਦੇ ਆ ਜਿਹੜੇ ਵੀ ਟਾਈਮ ਟੂ ਟਾਈਮ ਤਾਂ
1: ਹਾਂਜੀ
0: ਉਹਨਾਂ ਦੀ
1: ਹਾਂਜੀ
0: ਅਸੀਂ ਪ੍ਰੋਪਰ ਉਹਨਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਰਹਿੰਦੇ ਆ ਤਾਂ ਬੱਚੇ ਉੱਥੇ ਵੀ ਆ ਕੇ ਇਸ ਚੀਜ਼ ਦਾ ਜੋ ਫਾਇਦਾ ਹੈ ਉਠਾ ਸਕਦੇ ਆ
1: ਠੀਕ ਹੈ ਜੀ। ਕੋਈ ਵੀ ਪ੍ਰਾਪਤੀ ਕਰਨ ਲਈ ਜ਼ਰੂਰੀ ਹੁੰਦਾ ਕਿ ਅਸੀਂ ਕੋਈ ਨਿਸ਼ਾਨਾ ਮਿਥੀਏ।
0: ਬਿਲਕੁਲ
1: ਜਿਹੜੇ ਅੱਜ ਕੱਲ੍ਹ ਦੇ ਵਿਦਿਆਰਥੀ ਹੈ ਨਾ ਉਹ ਇਸ ਗੱਲ ਤੋਂ ਵੀ ਅਣਜਾਣ ਰਹਿੰਦੇ ਵੀ ਅਸੀਂ ਆਪਣੀ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਆਪਣਾ ਨਿਸ਼ਾਨਾ ਕਿਵੇਂ ਮਿਥਣਾ ਹੈ।
0: ਬਿਲਕੁਲ
1: ਉਹਨਾਂ ਨੂੰ ਨਿਸ਼ਾਨਾ ਤੈਅ ਕਰਨ ਲਈ ਕੀ ਕਰਨਾ ਚਾਹੀਦਾ ਹੈ?
0: ਬਿਲਕੁਲ ਇਹ ਵੀ ਬੜੀ ਕੰਸਰਨ ਦੀ ਗੱਲ ਹੈ ਸਾਡੇ ਬੱਚੇ ਜਿਹੜੇ ਹੈ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਐਸੇ ਬੱਚੇ ਨੇ ਜਿਹੜੇ ਆਪਣੇ ਜਿਨ੍ਹਾਂ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਿਹੜੇ ਕਿ ਆਪਣੇ ਫਿਊਚਰ ਦੇ ਲਈ ਕੰਸਰਨਡ ਹੁੰਦੇ ਨੇ 10ਵੀਂ 12ਵੀਂ ਦੇ ਵਿੱਚ
1: ਹਾਂਜੀ
0: ਇਹੋ ਜਿਹੇ ਬੱਚੇ ਜਿਹੜੇ ਆਪਣੀ ਫਿਊਚਰ ਲਈ 10ਵੀਂ ਔਰ 12ਵੀਂ ਦੇ ਵਿੱਚ ਹੀ ਪਲੈਨਿੰਗਸ ਕਰਕੇ ਚੱਲਦੇ ਆ ਨਾ ਉਹ ਆਪਣੀ ਲਾਈਫ ਦੇ ਸਾਰੇ ਫੇਜ਼ਸ ਦੇ ਵਿੱਚ ਸਮੂਥਲੀ ਨਿਕਲ ਜਾਂਦੇ ਔਰ ਇੱਕ ਅੱਛੀ ਜਗ੍ਹਾ ਤੇ ਪਲੇਸਮੈਂਟ ਵੀ ਉਹਨਾਂ ਨੂੰ ਹੋ ਜਾਂਦੀ ਹੈ ਉਹਨਾਂ ਦੀ
1: ਬਿਲਕੁਲ ਜੀ
0: ਬਟ ਕਾਫੀ ਬੱਚੇ ਪਰ ਸਾਡੇ ਕੋਲ ਜਿਹੜੇ ਭਰਮਾਰ ਹੈ ਉਹ ਇਹੋ ਜਿਹੇ ਬੱਚਿਆਂ ਦੀ ਹੈ ਜਿਹੜੇ ਆਪਣੀ ਲਾਈਫ ਦਾ ਕੋਈ ਏਮ ਮਿੱਥਦੇ ਹੀ ਨਹੀਂ ਉਹ ਸੋਚਦੇ ਆ ਕਿ ਚਲੋ 10ਵੀਂ ਕਰ ਲਈ
1: ਹਾਂਜੀ
0: ਚਲੋ ਉਸ ਤੋਂ ਬਾਅਦ 12ਵੀਂ ਵੀ ਕਰ ਲੈਂਦੇ ਆ ਆਪਣੇ
1: ਹਾਂਜੀ
0: ਫਰੈਂਡਸ ਦੇਖਦੇ ਆ ਕਿ ਮੇਰੇ ਫਰੈਂਡਸ ਨੇ ਕਿਹੜੇ ਵਿਸ਼ੇ ਚੂਜ਼ ਕੀਤੇ ਆ ਉਹਨਾਂ ਦੇ ਅਕੋਰਡਿੰਗ ਹੀ ਉਹ ਆਪਣੇ ਖੁਦ ਦੇ ਵਿਸ਼ੇ ਚੂਜ਼ ਕਰ ਲੈਂਦੇ ਆ
1: ਬਿਲਕੁਲ
0: ਉਹ ਖੁਦ ਦਾ ਆਪਣਾ ਇਹ ਨਹੀਂ ਦੇਖਦੇ ਕਿ ਮੇਰੇ ਲਈ ਕੀ ਆਸਾਨ ਹੈ ਮੇਰੇ ਲਈ ਕੀ ਅੱਛਾ ਹੈ ਮੇਰਾ ਕਿਹਦੇ ਵਿੱਚ ਇੰਟਰਸਟ ਹੈ ਉਹ ਇਹ ਦੇਖਦੇ ਆ ਕਿ ਮੇਰੇ
1: ਲਾਈ
0: ਲਈ
1: ਲੱਗ ਬਣ ਕੇ ਇੱਕ ਦੂਜੇ ਦੇ ਨਾਲ ਚੱਲ
0: ਬਿਲਕੁਲ
1: ਪੈਂਦੇ ਆ।
0: ਹਾਂ ਹਾਂ ਬਿਲਕੁਲ ਤਾਂ ਇਹ ਚੀਜ਼ ਸਮਝਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ ਕਿ ਉਹ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਕਰੀਅਰ ਸਿਲੈਕਸ਼ਨ ਦੀ
1: ਹਾਂਜੀ
0: ਉਸ ਟਾਈਮ ਤੇ ਬਿਲਕੁਲ ਪਾਰਟਿਕੂਲਰ ਹੋ ਕੇ ਉਹ ਆਪਣੇ ਆਪ ਖੁਦ ਸੋਚਣ ਔਰ ਆਪਣੇ ਕਾਉਂਸਲਰ ਨਾਲ ਗੱਲ ਕਰਨ ਜਾਂ ਫਿਰ ਆਪਣੇ ਖੁਦ ਸਰਚ ਕਰਨ ਆਪਣੇ ਟੀਚਰਸ ਨਾਲ ਗੱਲ ਕਰਨ ਕਿ ਮੇਰੇ ਲਈ ਮੇਰੇ ਕੈਪੇਬਿਲਿਟੀ ਦੇ ਅਕੋਰਡਿੰਗ ਕਿਹੜਾ ਕੋਰਸ ਜਾਂ ਕਿਹੜੇ ਵਿਸ਼ੇ ਸਹੀ ਰਹਿ ਸਕਦੇ ਨੇ ਬੱਚੇ ਨੂੰ ਖੁਦ ਪਤਾ ਹੁੰਦਾ ਹੈ
1: ਹਾਂਜੀ
0: ਬਸ ਉਹ ਬੱਚਾ ਧਿਆਨ ਨਹੀਂ ਦਿੰਦਾ ਆਪਣੇ ਆਪ ਤੇ ਕਿਉਂਕਿ ਉਹ ਉਮਰ ਹੀ ਐਸੀ ਹੁੰਦੀ ਹੈ ਕਿ
1: ਹਾਂਜੀ
0: ਬੱਚਾ ਅਕਸਰ ਬਾਹਰ ਨੂੰ ਜ਼ਿਆਦਾ ਅਟਰੈਕਟਡ ਹੁੰਦਾ ਹੈ ਆਪਣੇ ਅੰਦਰ ਜਾ ਕੇ ਦੇਖਦਾ ਹੀ ਨਹੀਂ ਹੈ ਕਿ ਮੇਰੇ ਅੰਦਰ ਕਿਹੜੀ ਕੈਪੇਬਿਲਿਟੀ ਹੈ ਮੈਂ ਖੁਦ ਕੀ ਕਰ ਸਕਦਾ
1: ਬਿਲਕੁਲ ਜੀ
0: ਤਾਂ ਬੇਸਿਕਲੀ ਇਹੀ ਚੀਜ਼ ਦੀ ਘਾਟ ਹੁੰਦੀ ਹੈ ਕਿ ਸਾਨੂੰ ਇੰਟਰਨਲ ਮੋਟੀਵੇਸ਼ਨ ਉਸ ਟਾਈਮ ਤੇ ਬੱਚਿਆਂ ਨੂੰ ਬਹੁਤ ਘੱਟ ਹੁੰਦੀ ਹੈ
1: ਬਿਲਕੁਲ ਜੀ
0: ਉਹਨਾਂ ਨੂੰ ਇੰਟਰਨਲੀ ਮੋਟੀਵੇਟ ਕਰਕੇ ਉਹਨਾਂ ਨੂੰ ਉਹਨਾਂ ਦੇ ਜੋ ਕੈਪੇਬਿਲਿਟੀਜ਼ ਨੇ ਉਹਨਾਂ ਨੂੰ ਜਾਣੂ ਕਰਵਾ ਕੇ ਉਹਨਾਂ ਉਹਨਾਂ ਨੂੰ ਇਹ ਚੀਜ਼ ਅੱਛੇ ਤਰੀਕੇ ਦੇ ਨਾਲ ਸਮਝ ਆ ਸਕਦੀ ਹੈ ਸਮਝਾਈ ਜਾ ਸਕਦੀ ਹੈ ਕਿ ਤੁਹਾਡੇ ਲਈ ਕੀ ਬੈਸਟ ਹੈ
1: ਜਿਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਘੱਟ ਜਾਣਕਾਰੀ ਹੈ

0: ਆਪਣਾ ਭਵਿੱਖ ਤੈਅ ਕਰਨ ਬਾਰੇ, ਉਸੇ
1: ਬਿਲਕੁਲ
0: ਤਰ੍ਹਾਂ ਉਹਨਾਂ ਦੇ ਜਿਹੜੇ ਮਾਂ-ਬਾਪ ਨੇ
1: ਬਿਲਕੁਲ
0: ਉਹ
1: ਹੈ
0: ਵੀ
1: ਬਿਲਕੁਲ
0: ਬਹੁਤ ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ ਦਾ
1: ਮਿਲ ਕੇ
0: ਵਧੀਆ ਨਿਰਮਾਣ
1: ਕਰਨਾ।
0: ਕਰ ਸਕਦੇ ਆ। ਕੋਈ
1: ਹਾਂਜੀ
0: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ
0: ਹਾਂਜੀ
1: ਦੇ ਅੱਗੇ ਵਧਣ 'ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ, ਤਾਂ
0: ਹਾਂਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ।
0: ਹਾਂਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀਆਂ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ,
0: ਹਾਂਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ
0: ਸਹੀ
1: ਜਾਂ
0: ਗੱਲ
1: ਫਿਰ
0: ਹੈ।
1: ਉਹਨਾਂ ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ, ਅੱਛਾ ਸਹੀ ਕਰ ਰਿਹਾ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ, ਆਪਣੇ ਆਪ ਪੜ੍ਹ ਲੇਗਾ। ਨਹੀਂ, ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਲਾਈਫ 'ਚ, ਤੂੰ ਦੱਸ
0: ਹਾਂਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ
1: ਪੁੱਛਿਆ
0: ਗੱਲ
1: ਜਾ ਰਿਹਾ ਹੈ।
0: ਹਾਂਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਂਸਿਬਿਲਿਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ।
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ
0: ਹਾਂਜੀ
1: ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਹਨਾਂ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ, ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਂਸਿਬਿਲਿਟੀ ਦਾ ਅਹਿਸਾਸ ਦਿਵਾਉਣ,
0: ਹਾਂਜੀ
1: ਉਹਨਾਂ ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ।
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਛ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ,
1: ਚੱਲੇ ਜਾਣਗੇ।
0: ਅੱਜ ਦੇ ਜ਼ਿਆਦਾਤਰ
1: ਹਾਂਜੀ
0: ਬੱਚੇ ਜਿਹੜੇ ਹੈਗੇ ਨਾ
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ।
1: ਬਿਲਕੁਲ ਬਿਲਕੁਲ।
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਹੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ, ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ ਇੰਸਟਾਗ੍ਰਾਮ ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ।
1: ਤੋਂ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10th ਪਲੱਸ 2 ਵਾਲਾ ਫੇਜ਼ ਹੈ, ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਿਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਿਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ।
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਕਿ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ और बच्चे वो चीज करके समझते उन्हां नू, मतलब बच्चियां नू ये चीज दी बिल्कुल, क्योंकि लैक ऑफ मोटिवेशन है, जिदा कि असीं पहलां गल करिए कि जदों बच्चियां च लैक ऑफ मोटिवेशन है, मोटिवेशन नहीं है उन्हां नू, कोई अंदरूनी तौर ते काम करन दे लई कुछ खिच है ही नहीं, उन्हां दी जिंदगी दा कोई उद्देश नहीं, उद्देश
0: बिल्कुल जी,
1: हीन ही वो भटक रहे ने, तां
0: हाँ जी
1: वो उन्हां नू सारियां चीजां उहो जिहड़ियां स्टडी वगैरह सब कुछ बोझ लगदा है कि इहदा तां
0: बिल्कुल,
1: कोई
0: हाँ
1: फायदा नहीं है।
0: जी, हाँ जी,
1: बट आई एम श्योर कि जदों इहो जे बच्चे जाके अगे जाके थोड़ा ग्रेजुएशन काइंड ऑफ जदों इहो जे बच्चों नूं थोड़ा जिहा पता लगदा है कि हाँ वाकई कुछ उहनां नूं मोटिवेशन दा सोर्स मिलदा है कि हाँ वी वाकई असीं अपना टाइम वेस्ट कर रहे सीगे, हुण जो टाइम है असीं अगर कर लिए, तां इहो जे बच्चे बहुत अगे वध जांदे ने, बस
0: बिल्कुल
1: इक
0: जी,
1: मोटिवेशन दी लोड़ हुंदी है उहनां नूं।
0: सही राह दिखाने की लोड़ है।
1: बिल्कुल, उद्देशहीनता ही उहनां नूं जिहड़ी है वो स्टडी दे प्रति उहनां दा जिहड़ा नकारात्मक एटीट्यूड है वो उद्देशहीनता तो ही पैदा हुंदा है। जद तक उहनां दा उद्देश नहीं है, कोई गोल नहीं है लाइफ दे विच, तां वो अपनी स्टडीज नूं सब कासे नूं बोझ समझणगे।
0: सही गल है जी, हाँ
1: ते सिक्ख्या
0: हाँ
1: दा सिर्फ मतलब ये नहीं है कि वो तुहानूं सिर्फ तुहाडे रुजगार तक लेके जाएगी, बल्कि जो 10वीं 12वीं तक दी सिक्ख्या है वो तां सानूं इक अच्छा नागरिक बनन दे लई भी बहुत जरूरी है।
0: जरूरी है। हाँ जी, हाँ जी,
1: सानू अपने सारे जेड़े कर्तव्य है साडे देश दे प्रति जो कर्तव्य है, या फिर साडियां जेड़ियां रिस्पॉन्सिबिलिटीज ने, असी जो की
0: हाँ जी,
1: करना है वो सारियां चीजां, और सानू केड़े केड़े अधिकार संविधान ने सानू दिते ने, उन्हां सारियां चीजां बारे जाणू कराउण दे लई जो साडा 10वीं 12वीं तक दा सिलेबस है वो काफी है, अगर बच्चे इस नू इंटरेस्ट लैके पढ़न।
0: बिल्कुल जी, बिल्कुल,
1: बट बच्चे अक्सर इहो जिहा नहीं करदे, उन्हां नू सिर्फ इक रट्टे वाली आदत पै चुकी है साडे
0: नंबर
1: जो,
0: लाइन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां उहदे नाल साडे बस नंबर वध जाण, बट उन्हां नू कुछ नवा लर्न करन दी जो एक होना चाहिए है, खिच होनी चाहिए है कि सानू लर्न असी की कीता, वो चीज बहुत घट है बच्चे।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे,
1: नहीं हुंदे
0: उहनां
1: जी।
0: दा ये हुंदा भी 10वीं 12वीं कर लिए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी अगली लाइफ मज़ेदार गुजारीए।
1: बिल्कुल
0: ते
1: बिल्कुल।
0: उहनां दे ज़्यादातर मापे भी इस तरह सोचते हैं कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाना।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनांदे हैं वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जान, बिल्कुल सही सोच है,
0: हाँ जी,
1: पर जो अप्रोच अपना रहे ने ना वो बिल्कुल गलत है। ओदे विच की है देखो, बच्चे साडे कोले भी अज साडे नाल जिला रोजगार दफ्तर दे नाल साडे नाल बहुत सारे जिहड़े बच्चे जुड़े हुए हैं वो सिर्फ
0: अच्छा जी,
1: प्लस
0: अच्छा
1: टू पास ने,
0: जी,
1: तां सिर्फ प्लस टू बेसिस ते किहो जी जॉब मिल सकदी है बिना कोई स्किल तो, बिना
0: हाँ जी,
1: कोई ऐसी कोई उन्हां कोले स्किल भी नहीं है, ठीक है कंप्यूटर दा जे उन्हां नू कोई पुछ लैंदा है तां कंप्यूटर सिखिया सी बट हुण भुल गए आ, तां
0: हाँ जी,
1: तुसीं खुद सोचो कि इहो जा की इहो जी केड़ी जॉब है, और उन्हां नू जॉब चाहीदी है किसी ऑफिस दे विच बैठन वाली जॉब होनी चाहीदी है जी, कंप्यूटर वाली जॉब होनी चाहीदी है, कंप्यूटर आंदा नहीं है जी,
0: आउंदा नहीं है,
1: तां कितना पॉसिबल हो सकदा है कि उहो 12वीं तो बाद एक अच्छी जगह ते सेटल हो सकदे ने,
0: सही गल
1: बिल्कुल
0: है,
1: नहीं है।
0: हाँ जी,
1: हाँ कुछ कोर्सेज ऐसे हैगे ने
0: हाँ
1: जेड़े वो
0: जी,
1: करके 12वीं या फिर 12वीं तो बाद ग्रेजुएशन दे नाल नाल अगर उहो चीजां कर लैण तां उह बिल्कुल जल्दी बहुत ही जल्दी सफलता हासिल कर सकते ने, तां मैं उह जरूर इत्थे डिस्कस करना चाहूंगी।
0: हाँ जी, हाँ जी,
1: जिवें कि बच्चा 10वीं या 12वीं पढ़ता है और उहदा एम है गवर्नमेंट जॉब लैनी है, उन्हें सरकारी नौकरी लैनी है,
0: हाँ
1: ठीक है
0: जी,
1: तां या फिर बस उन्हें नौकरी लैनी है,
0: हाँ
1: मान
0: जी,
1: लो
0: हाँ
1: कोई
0: जी,
1: भी बच्चा उन्हें नौकरी लैनी है,
0: नौकरी
1: बस
0: लेनी है,
1: नौकरी लैनी है,
0: हाँ
1: तां
0: जी,
1: उहदे लई देखो सब तो बेस्ट ऑप्शन की है कि वो 12वीं तक अगर वो आर्ट्स दे विच पढ़ना है से मान लो कि वो स्टडीज दे विच ठीक ठाक है पढ़ने लई, ठीक है वो आर्ट्स दे विच प्लस टू कर रहे हैं
0: हाँ जी,
1: उस तो बाद वो ग्रेजुएशन करेगा, तां उहदे कोलों 3 साल दे विच अगर वो 3 साल अपनी ग्रेजुएशन दे नाल नाल
0: हाँ जी,
1: कॉम्पिटिटिव एग्जाम्स दी तैयारी करना शुरू कर लवे ਜਿਹੜੇ ਕਿ
0: ਅੱਛਾ ਜੀ।
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ, ਠੀਕ ਹੈ,
0: ਹਾਂਜੀ
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ।
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ ਸਾਰੇ
0: ਹਾਂਜੀ
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ।
0: ਅੱਛਾ ਜੀ।
1: ਤਾਂ ਰੀਜਨਿੰਗ ਪਾਰਟ ਹੋ ਗਿਆ, GK, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ, ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ।
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਹ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂਜੀ ਹਾਂਜੀ।
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸ ਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ
1: ਸਿਲੈਕਸ਼ਨ
0: ਬਿਲਕੁਲ
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ।
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ। ਇੱਕ
1: ਬਟ
0: ਮੈਨੂੰ ਹਾਂਜੀ
1: ਹਾਂਜੀ ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ, ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂਜੀ
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ। ਜੇ ਪਤਾ ਹੀ ਨਹੀਂ
1: ਹਾਂਜੀ
0: ਹੈਗਾ ਤਾਂ ਕਰਨਗੇ ਕੀ।
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ।
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ, ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦੋਂ
0: ਸਕਦੇ।
1: ਤੱਕ ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ,
0: ਬਿਲਕੁਲ
1: ਜਾਂ
0: ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ। ਮੈਡਮ ਸਾਹਿਬਾਨਾ ਜੀ, ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ, ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਹੋਰ
1: ਹਾਂਜੀ
0: ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ, ਥੈਂਕ ਯੂ, ਥੈਂਕ ਯੂ।

0: ద్వాపర రేడియో. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦੋਸਤੋ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਣਗੇ ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ, ਦਿਸ਼ਤੇ ਦੀਆਂ ਖ਼ਬਰਾਂ, ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਕਿਤਾਬ ਪੰਜਾਬ, ਜਿਸ ਦੇ ਵਿਚ ਆਪਾਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਦੇ ਵਿਚ ਵੀ ਉਸਦੇ ਵਿਚੋਂ ਬਾਤਚੀਤ ਕਰ ਰਹੇ ਹਾਂ ਤੇ ਉਸਦੀ ਸ਼ੁਰੂਆਤ ਕੀਤੀ ਹੋਈ ਹੈ। ਕਿਤਾਬ ਪੰਜਾਬ, ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਤੇ ਲੜੀਵਾਰ ਭਾਗ 6ਵਾਂ ਅੱਜ ਤੁਹਾਡੇ ਨਾਲ ਉਹਦੀ ਸਾਂਝ ਪਾਵਾਂਗੇ ਤੇ ਉਹਦੇ ਵਿਚੋਂ ਗੱਲ ਕੋਈ ਨਵੀਂ ਵੀ ਸੁਣਾਵਾਂਗੇ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1976 ਸਟੂਡੀਓ ਦਾ ਨੰਬਰ ਹੈ ਤੁਹਾਡੇ ਲਈ, ਜਿਹੜਾ ਨੰਬਰ ਵੀ ਨਾਲ ਦੀ ਨਾਲ ਲਿਖ ਦਿੱਤਾ ਜਾਂਦਾ ਹੈ, ਨਾਲ ਫਲੈਸ਼ ਵੀ ਕਰਦਾ ਰਹਿੰਦਾ ਉੱਪਰਲੇ ਪਾਸੇ ਤੇ ਉਹਦੇ ਉੱਤੇ ਡਾਇਲ ਕਰਕੇ +358 44 976 1976 ਸਟੂਡੀਓ ਦੇ ਉੱਤੇ ਲਾਈਨ ਦੇ ਉੱਤੇ ਤੇ ਕਾਲ ਕਰਕੇ ਤੁਸੀਂ ਆਪਣਾ ਵਿਚਾਰ, ਕੋਈ ਗੱਲਬਾਤ ਕਰਨੀ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਤੇ ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ, ਇਸ ਵਕਤ ਸ਼ਾਮ ਦੇ ਐਗਜੈਕਟਲੀ 7:05 ਦਾ ਸਮਾਂ ਹੈ। ਮੀਂਹ ਘੜੀ ਜਿਹੜਾ ਬਾਹਰ ਮਾਹੌਲ ਜਿਹੜਾ ਬਣਿਆ ਹੋਇਆ, ਵਿੱਚ ਵਿੱਚ ਮੀਂਹ ਘੜੀ ਜਿਹੜੀ ਹੈ ਪੈ ਜਾਂਦੀ ਹੈ ਤੇ ਇੱਥੇ ਕਿਉਂਕਿ ਸਰਕਾਰਾਂ ਦੇ ਲੋਅ ਤੇ ਨਾਲ ਮੀਂਹ ਦਾ ਕੁਝ ਪਤਾ ਨਹੀਂ ਲੱਗਦਾ ਕਿ ਕਦੋਂ ਇਹ ਬਰਨ ਲੱਗ ਜਾਂਦੇ ਨੇ। ਇਸ ਦੇ ਨਾਲ ਹੀ ਦੋਸਤੋ, ਭਾਰਤ ਦੇ ਵਿਚ ਸਮਾਂ ਤੇ ਸਥਿਤੀ ਜਿਹੜਾ 9:35 ਨੇ ਘੜੀਆਂ ਦੇ ਉੱਤੇ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:05 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿਚ ਸਵੇਰ ਦੇ 9:05 ਨੇ। ਯੂਕੇ ਦੇ ਵਿਚ ਸ਼ਾਮ ਦੇ 5:05 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:05 ਦੇ ਉੱਤੇ 5 ਦੀ ਹੈ। ਲੋ ਫਿਰ ਕਰਦੇ ਆਗਾ ਸਭ ਤੋਂ ਪਹਿਲਾਂ ਜਿਹੜਾ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਜਿਹੜਾ ਚਲਾਵਾਂਗੇ। ਅੱਜ ਦੇ ਦਿਹਾੜੇ ਨੂੰ ਵੀ ਯਾਦ ਕਰਾਂਗੇ, ਖਾਸ ਦਿਹਾੜਾ ਵੀ ਅੱਜ ਜਿਹੜਾ ਬਾਲ ਮਜ਼ਦੂਰੀ ਦਿਵਸ ਮਨਾਇਆ ਜਾਂਦਾ ਹੈ ਤੇ ਉਹਦਾ ਵੀ ਜ਼ਿਕਰ ਕਰਦੇ ਹਾਂ ਅੱਗੇ ਜਾ ਕੇ। ਪਰ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। 12 June 2026 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ, ਇਸ ਹਫ਼ਤੇ ਦਾ ਆਖਰੀ ਦਿਨ ਜਾਣੀ ਕਿ ਪ੍ਰੋਗਰਾਮ ਦੇ ਦੌਰਾਨ ਤੇ ਕੱਲ ਤੋਂ ਸਮਰਜੀਤ ਸਿੰਘ ਸ਼ਮੀ ਜੀ ਸੈਟਰਡੇ ਸੰਡੇ ਨੂੰ ਮਹਿਫਲ ਮਿੱਤਰਾਂ ਦੀ ਲੈ ਕੇ ਹਾਜ਼ਰ ਹੋਣਗੇ ਤੇ ਨਾਲ ਮਾਲ ਸੁਰਿੰਦਰ ਜੀ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਭੇਜ ਰਹੇ ਨੇ ਜੀ ਤੇ ਪਰਿਵਾਰ ਨੂੰ ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਸਤਿ ਸ੍ਰੀ ਅਕਾਲ ਭੇਜ ਰਹੇ ਨੇ। ਦੁਆਬਾ ਰੇਡੀਓ ਸੁਣਨ ਵਾਲੇ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਅੱਜ ਦੇ ਵਿਚਾਰ ਦੇ ਵਿਚ ਗੱਲ ਆਉਂਦੀ ਹੈ ਕਿ ਕਾਨੂੰਨ ਬਣਾਉਣ ਦਾ ਜਿਹੜਾ ਕੀ ਫਾਇਦਾ ਹੈ ਜੇ ਸਹੀ ਅਰਥਾਂ ਦੇ ਵਿਚ ਲਾਗੂ ਹੀ ਨਹੀਂ ਹੋਣਾ ਜਾਂ ਲਾਗੂ ਹੀ ਨਹੀਂ ਕਰਨੇ। ਬਾਲ ਮਜ਼ਦੂਰੀ ਦੇ ਲਈ ਗਰੀਬੀ ਬਹੁਤ ਵੱਡਾ ਜਿਹੜਾ ਇੱਕ ਫੈਕਟਰ ਬਣਿਆ ਹੋਇਆ। ਪਿਛਲੇ ਦਿਨਾਂ ਦੇ ਵਿਚ ਟਰੰਪ ਸਾਹਿਬ ਨੇ ਵੀ ਕਿਹਾ ਸੀ ਕਿ ਭਾਈ ਮੈਂ ਸਮਾਨ ਨਹੀਂ ਲੈਣਾ ਜਾਂ ਟੈਰਿਫ ਤੁਹਾਡੇ ਉੱਤੇ ਹੋਰ ਲਾਵਾਂਗਾ ਕਿਉਂਕਿ ਤੁਸੀਂ ਬਾਲ ਮਜ਼ਦੂਰੀ ਕਰਾ ਕੇ ਤੇ ਆਪਣਾ ਪ੍ਰੋਡਕਟ ਵੇਚਦੇ ਹੋ, ਇਨ੍ਹਾਂ ਚੀਜ਼ਾਂ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਪਰ ਉਹਦੇ ਤੋਂ ਪੁੱਛੇ ਭਾਈ ਚਾਈਨਾ ਦੇ ਵਿੱਚੋਂ ਵੀ $5-5 ਦਾ ਜਿਹੜਾ ਆਈਫੋਨ ਬਣਦਾ ਤੇ ਇੱਥੇ ਆ ਕੇ ਤੁਸੀਂ $500 ਦਾ ਵੇਚਦੇ ਹੋ ਤੇ ਉੱਥੇ ਵੀ ਸਾਰਾ ਕੁਝ ਇਹੋ ਚੱਲਦਾ। ਦੂਸਰੇ ਪਾਸੇ ਚਲੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਉਣਾ ਚਾਹੀਦਾ, ਨਾ ਕਿ ਉਹਨਾਂ ਦੀਆਂ ਮਜਬੂਰੀਆਂ ਜਾਂ ਪਰਿਵਾਰ ਨੂੰ ਪਾਲਣ ਦੀ ਜਿਹੜੀ ਹੈ ਜ਼ਿੰਮੇਵਾਰੀ ਬਚਪਨ ਤੋਂ ਪਹਿਲਾਂ ਹੀ ਉਹਦੇ ਉੱਤੇ ਜਿਹੜੀ ਹੈ ਥੋਪ ਦਿੱਤੀ ਜਾਂਦੀ ਹੈ ਤੇ ਉਹਦਾ ਬਚਪਨ ਤੇ ਉਹਦੀ ਜਵਾਨੀ ਇਸੇ ਹੀ ਲੇਖੇ ਲੱਗ ਜਾਂਦੀ ਹੈ। ਅੱਜ ਦੀ ਗੱਲ ਕਰੀਏ ਤੇ 12 June 1812 ਦੇ ਵਿਚ ਤੁਹਾਨੂੰ ਲੈ ਚਲਦੇ ਆ ਜਦੋਂ ਫਰਾਂਸ ਦੇ ਬਾਦਸ਼ਾਹ ਨੈਪੋਲੀਅਨ ਬੋਨਾਪਾਰਟ ਦੀ ਰੂਸ ਦੇ ਵਿਰੁੱਧ ਜਿਹੜੀ ਜੰਗ ਹੋਈ ਸੀ ਤੇ 1915 ਦੇ ਵਿਚ ਗਦਰੀਆਂ ਦੇ ਵੱਲੋਂ ਹਥਿਆਰ ਖੋਹਣ ਦਾ ਵੱਲੇ ਪੁੱਲ ਅੰਮ੍ਰਿਤਸਰ ਦਾ ਜਿਹੜਾ ਸਾਕਾ ਹੈ ਉਹਦਾ ਵੀ ਸੰਖੇਪ ਦੇ ਵਿਚ ਅੱਗੇ ਜਾ ਕੇ ਜ਼ਿਕਰ ਕਰਦੇ ਆ ਅੱਜ ਦੇ ਦਿਹਾੜੇ ਦੇ ਉੱਤੇ ਵਾਪਰਿਆ ਸੀ। 1929 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਬੀ ਕੇ ਦੱਤ ਹੋਣਾ ਨੂੰ ਅਸੈਂਬਲੀ ਦੇ ਵਿਚ ਬੰਬ ਸੁੱਟਣ ਦੇ ਦੋਸ਼ ਚ ਉਮਰ ਕੈਦ ਦੀ ਸਜ਼ਾ ਜਿਹੜੀ ਅੱਜ ਸੁਣਾਈ ਗਈ ਸੀ। 1964 ਦੇ ਵਿਚ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੁਖੀ ਨੈਲਸਨ ਮੰਡੇਲਾ ਨੂੰ ਜੇਲ੍ਹ ਦੇ ਵਿਚ ਬੰਦ ਕੀਤਾ ਜੋ 27 ਤੋਂ 28 ਸਾਲ ਦੇ ਕਰੀਬ ਜੇਲ੍ਹ ਦੇ ਵਿਚ ਰਹੇ ਨੇ। 1996 ਦੇ ਵਿੱਚ ਪ੍ਰਧਾਨ ਮੰਤਰੀ ਐਚ ਡੀ ਦੇਵੇ ਗੌੜਾ ਹੁਣਾਂ ਨੇ ਲੋਕ ਸਭਾ ਦੇ ਵਿੱਚ ਭਰੋਸੇ ਦਾ ਵੋਟ ਹਾਸਲ ਕੀਤਾ ਸੀ ਤੇ 2015 ਦੇ ਵਿੱਚ ਰੌਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਹੁਣਾਂ ਦਾ ਦੇਹਾਂਤ ਹੋਇਆ। ਉਨ੍ਹਾਂ ਦਾ ਅੱਜ ਉਨ੍ਹਾਂ ਨੂੰ ਯਾਦ ਕਰਦੇ ਹਾਂ। ਨੇਕ ਚੰਦ ਰੌਕ ਗਾਰਡਨ ਚੰਡੀਗੜ੍ਹ ਭਾਰਤ ਦੇ ਵਿੱਚ 18 ਏਕੜ ਦੇ ਵਿੱਚ ਵਿਸ਼ਵ ਪ੍ਰਸਿੱਧ ਮੂਰਤੀਆਨ ਦਾ ਜਿਹੜਾ ਬਾਗ ਹੈ ਜਿਸ ਨੂੰ ਇਸ ਦੇ ਬਾਨੀ ਦੇ ਨਾਮ ਦੇ ਨਾਂ ਦੇ ਉੱਤੇ ਜਿਹੜਾ ਨੇਕ ਚੰਦ ਦਾ ਜਿਹੜਾ ਰੌਕ ਗਾਰਡਨ ਵੀ ਕਿਹਾ ਜਾਂਦਾ ਹੈ। ਉਹ ਇੱਕ ਸਰਕਾਰੀ ਅਧਿਕਾਰੀ ਸਨ ਜਿਨ੍ਹਾਂ ਨੇ ਸ਼ੁਗਲ ਦੇ ਵਿੱਚ ਹੀ 1957 ਦੇ ਵਿੱਚ ਗੁਪਤ ਤੌਰ ਦੇ ਉੱਤੇ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਅੱਜ ਇਹ 40 ਏਕੜ ਤੋਂ ਵੱਧ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਪੂਰਨ ਤੌਰ ਦੇ ਉੱਤੇ ਉਦਯੋਗਿਕ ਤੇ ਘਰੇਲੂ ਰਹਿੰਦ ਖੂੰਹਦ ਦੀਆਂ ਜਿਹੜੀਆਂ ਆਈਟਮਾਂ ਜਿਵੇਂ ਕਿ ਪੱਥਰ, ਵੰਗਾਂ, ਕੱਚ, ਪਲੇਟਾਂ, ਸਿੰਕ, ਟੋਇਲਟ ਅਤੇ ਪੋਟ ਆਦਿ ਦੀਆਂ ਵਰਤੋਂ ਦੇ ਨਾਲ ਬਣਾਇਆ ਗਿਆ। ਰਸਮੀ ਤੌਰ ਦੇ ਉੱਤੇ ਰੌਕ ਗਾਰਡਨ ਦਾ ਨਿਰਮਾਣ 24 ਫਰਵਰੀ 1973 ਨੂੰ ਸ਼ੁਰੂ ਹੋਇਆ ਸੀ। ਪਹਿਲਾਂ ਇਸ ਦੀ ਉਸਾਰੀ ਕੇਵਲ 12 ਏਕੜ ਦੇ ਵਿੱਚ ਹੋਈ। ਬਾਗ ਰੀਸਾਈਕਲ ਸੀਰੋਮਿਕ ਦੀਆਂ ਮੂਰਤੀਆਂ ਦੇ ਲਈ ਸਭ ਤੋਂ ਵਧੇਰੇ ਜਿਹੜਾ ਮਸ਼ਹੂਰ ਹੈ। ਇਹ ਜਿਹੜਾ ਸੀ ਸੁਖਨਾ ਝੀਲ ਦੇ ਨੇੜੇ ਜਿਹੜਾ ਨਾਲ ਹੀ ਹੈ, ਉੱਥੇ ਅੱਜ ਵੀ ਉਹ ਸਥਿਤ ਹੈ। ਇਸ ਦੇ ਵਿੱਚ ਮਨੁੱਖ ਦੇ ਦੁਆਰਾ ਬਣਾਏ ਗਏ ਝਰਨੇ ਅਤੇ ਹੋਰ ਕਈ ਮੂਰਤੀਆਂ ਨੇ ਜੋ ਫਾਲਤੂ ਪੱਥਰ, ਵੰਗਾਂ, ਕੱਚ ਆਦਿ ਦੇ ਨਾਲ ਬਣਾਈਆਂ ਗਈਆਂ। ਖਾਲੀ ਸਮੇਂ ਦੇ ਵਿੱਚ ਨੇਕ ਚੰਦ ਹੁਣੀ ਉਨ੍ਹਾਂ ਨੇ ਸ਼ਹਿਰ ਦੇ ਆਲੇ ਦੁਆਲੇ ਜਿਹੜਾ ਢਾਉਣ ਵਾਲੀਆਂ ਥਾਵਾਂ ਤੋਂ ਜੋ ਕਹਿ ਲਓ ਕਿ ਬਿਲਡਿੰਗਾਂ ਜਾਂ ਕੁਝ ਐਸੇ ਘਰ ਜਾਂ ਕੁਝ ਚੀਜ਼ਾਂ ਢਾ ਦਿੱਤੀਆਂ ਜਾਂਦੀਆਂ ਸੀ ਤਾਂ ਉਨ੍ਹਾਂ ਥਾਵਾਂ ਦੇ ਉੱਤੇ ਉਹ ਜਾਂਦੇ ਤੇ ਸਮੱਗਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਥੋਂ ਸੁਖਨਾ ਝੀਲ ਦੇ ਨੇੜੇ ਇੱਕ ਜੰਗਲ ਦੀ ਇੱਕ ਖਾਈ ਨੁਮਾ ਜ਼ਮੀਨ ਦੀ ਚੋਣ ਕੀਤੀ ਤੇ ਖਾਈ ਨੁਮਾ ਜ਼ਮੀਨ ਜੰਗਲਾਤ ਜ਼ਮੀਨ ਅਧੀਨ ਹੁੰਦੀ ਸੀ ਜਿਸ ਦੇ ਉੱਤੇ ਕੁਝ ਵੀ ਨਹੀਂ ਸੀ ਬਣਾਇਆ ਜਾ ਸਕਦਾ। ਉਸਦਾ ਕੰਮ ਗੈਰ ਕਾਨੂੰਨੀ ਸੀ ਪਰ ਉਹ 1975 ਦੇ ਵਿੱਚ ਅਧਿਕਾਰੀਆਂ ਦੇ ਦੁਆਰਾ ਖੋਜੇ ਜਾਣ ਤੋਂ 18 ਸਾਲ ਪਹਿਲਾਂ ਇਸ ਨੂੰ ਛੁਪਾਉਣ ਦੇ ਵਿੱਚ ਕਾਮਯਾਬ ਰਿਹਾ। ਇਹ 12 ਏਕੜ ਦੇ ਅੰਦਰੂਨੀ ਖੇਤਰ ਦੇ ਰੂਪ ਦੇ ਵਿੱਚ ਵਧੀਆ ਸੀ। ਹਰ ਇੱਕ ਜਗ੍ਹਾ ਮਿੱਟੀ ਦੇ ਭਾਂਡੇ ਦੇ ਨਾਲ ਭਰਿਆ ਹੋਇਆ ਸੀ ਜਿਸ ਦੇ ਵਿੱਚ ਡਾਂਸਰ, ਸੰਗੀਤਕਾਰ ਤੇ ਜਾਨਵਰ ਵੀ ਨਾਲ ਰਹਿੰਦੇ। ਇਨ੍ਹਾਂ ਦਾ 12 ਜੂਨ 2015 ਦੇ ਵਿੱਚ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ ਦੇਹਾਂਤ ਹੋਇਆ ਸੀ ਤੇ ਅੱਜ ਉਹ ਇੱਕ ਕਮਾਈ ਦਾ ਸਾਧਨ ਜਿਹੜਾ ਸਿਟੀ ਲਈ ਬਣਿਆ ਹੋਇਆ ਤੇ ਲੋਕ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨੂੰ ਦੇਖਣ ਆਉਂਦੇ ਆ ਤੇ ਉਹਦੀ ਝਲਕ ਨੂੰ ਮਹਿਸੂਸ ਕਰਦੇ ਆ। ਨੇਕ ਚੰਦ ਹੁਣਾਂ ਦੀ ਨੇਕ ਕਮਾਈ ਦਾ ਸਾਧਨ ਬਣ ਗਿਆ ਚੰਡੀਗੜ੍ਹ ਦਾ ਜਿਹੜਾ ਮਿਊਂਸੀਪਲ ਕਮੇਟੀ ਦਾ ਜਿਹੜਾ ਰੋਜ਼ਗਾਰ ਬਣ ਗਿਆ। ਦੂਸਰੇ ਪਾਸੇ ਗੱਲ ਕਰਦੇ ਆ ਬਾਲ ਮਜ਼ਦੂਰੀ ਦਿਵਸ ਦੀ। ਸਰਕਾਰ ਨੇ ਬਾਲ ਮਜ਼ਦੂਰ ਖਿਲਾਫ਼ ਬਣੇ ਕਾਨੂੰਨ ਦੇ ਵਿੱਚ ਸੋਧ ਕਰਕੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਦੇ ਉੱਤੇ ਲਾਉਣ ਦੇ ਉੱਤੇ ਪਾਬੰਦੀ ਲਾ ਦਿੱਤੀ। ਬੱਚਿਆਂ ਨੂੰ ਸਿਰਫ ਸੁਰੱਖਿਅਤ ਪਰਿਵਾਰਕ ਕਾਰੋਬਾਰ, ਟੀਵੀ ਸੀਰੀਅਲ, ਫਿਲਮਾਂ, ਇਸ਼ਤਿਹਾਰਾਂ ਅਤੇ ਖੇਡਾਂ ਦੀਆਂ ਕਾਰਗੁਜ਼ਾਰੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ। ਬਾਲ ਕਿਰਤ ਕਾਨੂੰਨ ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਉੱਤੇ ਸਿਰਫ 18 ਖਤਰਨਾਕ ਉਦਯੋਗਾਂ ਦੇ ਵਿੱਚ ਰੋਜ਼ਗਾਰ ਰੱਖਣ ਤੇ ਪਾਬੰਦੀ ਹੈ। ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ 3 ਸਾਲ ਦੀ ਸਜ਼ਾ ਹੋਵੇਗੀ ਤੇ ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ। ਕਿਹੜਾ ਬੰਦਾ ਜਿਹਨੇ ਨਹੀਂ ਰੱਖਿਆ ਅੱਜ ਵੀ ਜਾ ਕੇ ਦੇਖ ਲਓ। ਮੈਂ ਕਹਿੰਦਾ ਮਾਲਾਮਾਲ ਲੋਕਾਂ ਦਾ, ਸਰਕਾਰ ਦਾ ਜਾਂ ਪੰਜਾਬ ਦਾ ਕਰਜ਼ਾ ਲਿਥ ਸਕਦਾ ਹੈ ਜੇ ਕੋਈ ਇਸ ਗੱਲ ਦੇ ਉੱਤੇ ਜ਼ੋਰ ਦੇ ਦਿੱਤਾ ਜਾਵੇ। ਪਤਾ ਨਹੀਂ ਕਿੰਨੇ ਕੁ ਕਾਮੇ ਹੋਣਗੇ ਬੱਚੇ ਜਿਹੜੇ ਰੋਜ਼ਗਾਰ ਦੇ ਲਈ ਜਾਂ ਆਪਣੇ ਟੱਬਰਾਂ ਨੂੰ ਪਾਲਣ ਦੇ ਲਈ ਕੰਮਕਾਰ ਕਰਦੇ ਐ। ਸੰਸਾਰ ਦੇ ਵਿੱਚ 21 ਤੋਂ 50 ਜਿਹੜੇ ਨੇ ਵੱਧ ਕਰੋੜ ਤੇ ਭਾਰਤ ਦੇ ਵਿੱਚ 6 ਕਰੋੜ ਵੱਧ ਬੱਚੇ ਬਾਲ ਮਜ਼ਦੂਰੀ ਕਰ ਰਹੇ ਨੇ ਕਿ ਇਹਨਾਂ ਦੇ ਉੱਪਰ ਕਾਨੂੰਨ ਲਾਗੂ ਨਹੀਂ ਹੁੰਦਾ। ਢਾਬਿਆਂ, ਦੁਕਾਨਾਂ ਤੇ ਜੂਠੇ ਭਾਂਡੇ ਮਾਂਜਦੇ, ਰੂੜੀ ਕੁੱਟਦੇ ਹੋਏ, ਸਾਈਕਲ ਸਕੂਟਰਾਂ ਨੂੰ ਪੇਂਚਰ ਲਾਉਂਦੇ ਹੋਏ ਵੇਖੇ ਜਾ ਸਕਦੇ ਐ। ਭੱਠਿਆਂ ਦੇ ਉੱਤੇ, ਕਾਰਖਾਨਿਆਂ ਦੇ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ। ਇੱਥੋਂ ਤੱਕ ਕਿ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੇ ਅਫਸਰਾਂ ਦੇ ਘਰ ਵੀ ਬਾਲ ਮਜ਼ਦੂਰ ਕੰਮ ਕਰਦੇ ਵੇਖੇ ਜਾ ਸਕਦੇ ਐ। ਇਹ ਹਾਲਾਤ ਨੇ ਜੀ ਸਾਡੇ ਦੇਸ਼ ਦੇ। ਗਦਰੀ ਬਾਬਿਆਂ ਦਾ ਜ਼ਿਕਰ ਕੀਤਾ ਸੀ ਸੰਖੇਪ ਦੇ ਵਿੱਚ ਗੱਲ ਕਰਦਿਆਂ, ਵੱਲੇ ਪੁਲ ਦਾ ਸਾਕਾ। ਫਰਵਰੀ 1915 ਦੀ ਬਗਾਵਤ ਫੇਲ ਹੋਣ ਦੇ ਉੱਤੇ ਗਦਰੀਆਂ ਨੇ ਗਦਾਰ ਕਿਰਪਾਲ ਵਰਗੇ ਮੁਖਬਰਾਂ ਦੇ ਉੱਤੇ ਗਦਾਰਾਂ ਨੂੰ ਸੋਧਣ, ਗਦਰੀਆਂ ਨੂੰ ਜੇਲਾਂ ਤੋੜ ਕੇ ਬਾਹਰ ਕੱਢਣ ਦਾ ਫੈਸਲਾ ਕੀਤਾ। ਮੁਖਬਰ ਨੰਗਲ ਕਲਾਂ ਦੇ ਚੰਦਾ ਸਿੰਘ ਟਾਊਟ ਨੂੰ ਸੋਧਿਆ ਤੇ ਗਦਰੀ ਬਾਬਿਆਂ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਫੈਸਲਾ ਦੇਣ ਵਾਲੇ ਸਰਦਾਰ ਬਹਾਦਰ ਅਰੂੜ ਸਿੰਘ ਇੱਕ ਹਮਲੇ ਦੇ ਵਿੱਚੋਂ ਬਚ ਗਿਆ, ਪਰ ਉਸ ਦਾ ਖਾਸ ਯਾਰ ਜਿਹੜਾ ਸੀ ਅੱਛਰ ਸਿੰਘ, ਉਹਨੂੰ ਗਦਰੀਆਂ ਨੇ ਖੂਹ ਦੇ ਉੱਤੇ ਨਹਾਉਂਦੇ ਨੂੰ ਸੋਧ ਦਿੱਤਾ। ਗਦਰੀ ਆਤਮਾ ਸਿੰਘ ਠੱਠੀਖਾਰਾ 11 ਨਵੰਬਰ ਰਸਾਲੇ ਦੇ ਵਿੱਚ ਭਰਤੀ ਹੋਇਆ ਤੇ ਫੌਜ ਦੇ ਵਿੱਚ, ਤੇ ਫਿਰ ਉਹ ਨੌਕਰੀ ਛੱਡ ਕੇ ਚੀਨ ਚਲਿਆ ਗਿਆ। ਉਥੋਂ ਕਾਮਾਗਾਟਾ ਮਾਰੂ ਜਹਾਜ਼ ਉੱਤੇ ਵਾਪਸ ਆ ਗਿਆ ਤੇ ਗਦਰ ਪਾਰਟੀ ਦੇ ਮੈਂਬਰ ਹੋਣ ਦੇ ਕਰਕੇ ਪਿੰਡ ਜਿਹੜਾ ਸੀ ਪਹੁੰਚਦਿਆਂ ਹੀ ਸਰਕਾਰ ਨੇ ਪਿੰਡ ਜੂ ਬੰਦ ਕਰ ਦਿੱਤੀ ਸੀ, ਪਰ ਆਪ ਉਥੋਂ ਜਿਹੜਾ ਖਿਸਕ ਗਏ ਤੇ ਗਦਰੀਆਂ ਦਾ ਜੱਥਾ ਬਣਾਇਆ ਗਿਆ। ਇਸੇ ਪਿੰਡ ਦੇ ਹਰਨਾਮ ਸਿੰਘ 25 ਨਵੰਬਰ ਰਸਾਲੇ ਦੇ ਵਿੱਚ ਸਨ ਮੌਜੂਦ ਸਨ ਤੇ ਉਹ ਵੀ ਚੀਨ ਜਾ ਕੇ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਵਾਪਸ ਆ ਗਏ ਸਨ। ਭਾਈ ਪ੍ਰੇਮ ਸਿੰਘ ਦੀ ਸਲਾਹ ਦੇ ਉੱਤੇ ਇਨ੍ਹਾਂ ਰਲ ਕੇ ਫਿਰ ਵੱਲੇ ਪਿੰਡ ਵਾਲੇ ਜਿਹੜਾ ਲਾਗੇ ਰੇਲ ਦੇ ਪੁਲ ਦੇ ਉੱਤੇ ਤਾਇਨਾਤ ਫੌਜੀਆਂ ਤੋਂ 5 ਤਰੀਕ ਤੇ ਜੂਨ ਦਾ ਮਹੀਨਾ 1915 ਨੂੰ ਮੀਟਿੰਗ ਕਰਕੇ ਹਥਿਆਰ ਖੋਣ ਦੀ ਯੋਜਨਾ ਬਣਾਈ ਸੀ ਤੇ ਉਸ ਤੋਂ ਬਾਅਦ ਦੋਰਾਹੇ ਪੁਲ ਦੇ ਉੱਤੇ ਤਾਇਨਾਤ ਗਾਰਦ ਤੋਂ ਹਥਿਆਰ ਲੁੱਟਣ ਦੇ ਵਿੱਚ ਸਫਲ ਰਹਿਣ ਦੇ ਉੱਤੇ 11 ਤੇ 12 ਜੂਨ ਅੱਜ ਦੇ ਦਿਹਾੜੇ ਤੇ ਕੱਲ ਦੇ ਬੀਤੇ ਚ ਦੀ ਰਾਤ ਨੂੰ ਵੱਲੇ ਪੁਲ ਦੇ ਉੱਤੇ ਸਥਿਤ ਚੌਂਕੀ ਦੇ ਉੱਤੇ ਕੀਤੇ ਹਮਲੇ ਚ 2 ਫੌਜੀ ਮਾਰੇ ਗਏ ਤੇ ਹਥਿਆਰ ਲੁੱਟ ਲਏ ਗਏ। ਗੋਇੰਦਵਾਲ ਨੇੜੇ ਬੇੜੀ ਦੇ ਵਿੱਚ ਚੜ੍ਹਨ ਸਮੇਂ ਮਗਰ ਲੱਗੀ ਪੁਲਿਸ ਦੇ ਨਾਲ 36 ਘੰਟੇ ਚੱਲੇ ਮੁਕਾਬਲੇ ਚ ਬੇੜੀ ਦਾ ਮਲਾਹ ਮਾਰਿਆ ਗਿਆ। ਹਥਿਆਰ ਮੰਡ ਦੇ ਵਿੱਚ ਦੱਬ ਦਿੱਤੇ ਗਏ ਤੇ ਅਗਲੇ ਦਿਨ ਸ਼ਾਮ ਨੂੰ ਗਦਰੀ ਕਪੂਰਥਲਾ ਪਹੁੰਚ ਜਾਂਦੇ ਹੈ। ਪੁਲਿਸ ਪੈੜ ਨੱਪਦੀ ਹੋਈ ਨੇ ਇੱਕ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਗਦਰੀ ਕਾਲਾ ਸਿੰਘ ਜਗਤਪੁਰ, ਚੰਨਣ ਸਿੰਘ ਬੂੜਚੰਦ, ਹਰਨਾਮ ਸਿੰਘ ਤੇ ਆਤਮਾ ਸਿੰਘ ਠੱਠੀਖਾਰਾ ਨੂੰ ਇੱਕ ਪਿੰਡ ਦੇ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਬਾਅਦ ਭਾਈ ਬੰਤਾ ਸਿੰਘ 25 ਜੂਨ ਨੂੰ ਹੁਸ਼ਿਆਰਪੁਰ ਦੇ ਪਿੰਡ ਜੋੜਾ ਤੋਂ ਫੜ ਲਏ ਗਏ ਤੇ ਉਪਰੋਕਤ ਪੰਜਾਂ ਨੂੰ ਹੀ ਲਾਹੌਰ ਦੇ ਟ੍ਰਿਬਿਊਨਲ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਤੇ 4 ਯੋਧਿਆਂ ਨੂੰ 9 ਤਰੀਕ ਤੇ ਅਗਸਤ ਦਾ ਮਹੀਨਾ 1915 ਨੂੰ ਤੇ ਬੰਤਾ ਸਿੰਘ ਸੰਘਵਾਲ ਨੂੰ 12 ਤਰੀਕ ਅਗਸਤ ਦਾ ਮਹੀਨਾ 1915 ਨੂੰ ਫਾਂਸੀ ਦੇ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਭਾਈ ਜਵੰਦ ਸਿੰਘ ਹੋਰਾਂ ਨੂੰ 10 ਤਰੀਕ ਜੂਨ ਦਾ ਮਹੀਨਾ 1917 ਨੂੰ ਫਾਂਸੀ ਦਿੱਤੀ ਗਈ ਸੀ। ਲੋ ਦੋਸਤੋ, ਇਹ ਸੀ ਜੀ ਗਦਰੀਆਂ ਦੀ ਗੱਲਬਾਤ ਤੇ ਅੱਗੇ ਚੱਲਦੇ ਹੁਣ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 4497-1962 ਸਟੂਡੀਓ ਦਾ ਨੰਬਰ ਹੈ ਤੇ ਬਾਅਦ ਦੇ ਵਿੱਚ ਫਿਰ ਆਪਾਂ ਖਬਰਾਂ ਤੋਂ ਬਾਅਦ ਚੱਲਾਂਗੇ ਜੀ ਅੱਜ ਦੀਆਂ ਜਿਹੜੀਆਂ ਨੇ ਆਪਣੇ ਕਿਤਾਬ ਦੀ ਗੱਲ ਕਰਦੇ ਹਾਂ, ਕਿਤਾਬਾਂ ਦੇ ਅੰਕ ਸੰਗ ਦੇ ਵਿੱਚ ਜਿਹੜੀ ਝਾਤ ਮਾਰਾਂਗੇ ਤੇ ਨਾਵਲ ਕਿਤਾਬ ਪੰਜਾਬ ਦੀ ਬਾਤ ਪਾਵਾਂਗੇ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਜਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਜੋ ਹਾਲਾਤ ਨੇ ਦੁਨੀਆਦਾਰੀ ਦੇ ਉੱਤੇ ਉਹਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਕੁਝ ਜਿਹੜਾ ਵਾਪਰ ਰਿਹਾ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਨ੍ਹਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਐਪ ਦੇ ਉੱਤੇ ਦੋਸਤ ਸੁਣ ਰਹੇ ਨੇ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਜੇਕਰ ਤੁਸੀਂ ਸ਼ਮੂਲੀਅਤ ਵੀ ਕਰਨਾ ਚਾਹੁੰਦੇ ਹੋ ਤੇ +358 4497-1962 ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਰਹਿਣਗੀਆਂ ਤੇ ਪਹਿਲੇ ਸਮੇਂ ਦੇ ਵਿੱਚ ਵਾਰਤਾਲਾਪ ਤੇ ਨਾਲ ਦੀ ਨਾਲ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਕੀ ਕਹਿੰਦੀਆਂ ਅੱਜ ਦੀਆਂ ਖਬਰਾਂ? ਅੱਜ ਦੋਸਤੋ 12 ਜੂਨ 2026 ਦਾ ਦਿਹਾੜਾ ਤੇ ਗੱਲਬਾਤ ਕਰਦਿਆਂ ਸ਼ੁਰੂ ਫੀਫਾ ਵਰਲਡ ਕੱਪ 2026 ਦੇ ਜਿਹੜੇ ਨੇ ਰੰਗਾ ਰੰਗ ਆਗਾਜ਼ ਤੋਂ ਲੈ ਕੇ ਪੰਜਾਬ ਬੀਜੇਪੀ ਦੀ ਹੰਗਾਮੀ ਬੈਠਕ ਤੱਕ ਦਾ ਮੁੱਦਾ ਚੱਲ ਰਿਹਾ। ਹਰ ਮੁੱਦੇ ਦਾ ਵਿਸਤਾਰ ਦੇ ਨਾਲ ਉਹਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਬਹਿਬਲ ਕਲਾ ਮਾਮਲੇ ਦੇ ਵਿੱਚ ਗਿਆਨੀ ਰਘਬੀਰ ਸਿੰਘ ਦੇ ਬਿਆਨਾਂ ਨਾਲ ਜਿਹੜਾ ਉੱਠੇ ਨਵੇਂ ਸਵਾਲ ਨੇ। ਸੁਖਬੀਰ ਬਾਦਲ ਤੇ ਬਲਤੇਜ ਪੰਨੂ ਵਿਚਾਲੇ ਸਿਆਸੀ ਟਕਰਾਅ ਚੱਲ ਰਿਹਾ। ਟੋਰਾਂਟੋ ਤੱਕ ਪਹੁੰਚੀ ਹੈ ਪੰਜਾਬ ਦੀ ਸਿਆਸਤ ਤੇ ਰਿਸ਼ਵਤ ਕਾਂਡ ਦੇ ਉੱਤੇ ਤਾਜ਼ਾ ਖੁਲਾਸਿਆਂ ਦੇ ਜਿਹੜੇ ਖੁਲਾਸੇ ਹੋਏ ਹੈ ਜੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੋ ਕੁਝ ਚੱਲ ਰਿਹਾ। ਇਸ ਤੋਂ ਇਲਾਵਾ ਨੀਤੀ ਆਯੋਗ ਦੇ ਵਿੱਚ ਪੰਜਾਬ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਰੱਖੀ ਹੈ ਮਾਨ ਸਾਹਿਬ ਨੇ ਤੇ ਗੋਰਕ AI ਦੇ ਨਾਲ ਜੁੜੇ ਨਿੱਜਤਾ ਦੇ ਸੰਬੰਧੀ ਵਿਵਾਦ ਉੱਠੇ ਨੇ। ਬਹੁਤ ਸਾਰੇ ਲੋਕ ਬਹੁਤ ਸਾਰੇ ਦੇਸ਼ ਇਸ ਦੇ ਖਿਲਾਫ ਜਿਹੜੀ ਆਵਾਜ਼ ਚੱਕਣ ਲੱਗੇ ਹੈ। ਇਰਾਨ ਤੇ ਅਮਰੀਕਾ ਦਾ ਤਣਾਅ ਹੈ ਜਿਸ ਦੇ ਵਿੱਚ ਜਿਹੜੇ ਨੇ ਆਪਣੇ ਇਰਾਨੀ ਅਧਿਕਾਰੀਆਂ ਨੇ ਕਿਹਾ ਕਿ ਟਰੰਪ ਜਿਹੜਾ ਬਿਲਕੁਲ ਝੂਠ ਬੋਲ ਰਿਹਾ ਤੇ ਉਹਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਤੇ ਦੂਸਰੇ ਪਾਸੇ ਜੋ ਸੰਧੀ ਦੀ ਗੱਲ ਕਰ ਰਹੇ ਨੇ ਕਿ ਜਲਦ ਹੀ ਸੰਧੀ ਹੋਣ ਵਾਲੀ ਹੈ ਤੇ ਉਨ੍ਹਾਂ ਨੇ ਇਸ ਚੀਜ਼ ਤੋਂ ਨਕਾਰ ਦਿੱਤਾ ਹੈ ਕਿ ਇਹ ਸਭ ਉਹਦੇ ਆਪਣੇ ਹੀ ਦਾਅਵੇ ਨੇ, ਸਾਡੇ ਵੱਲੋਂ ਕੋਈ ਵੀ ਇਸ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ। ਕੈਨੇਡਾ, ਯੂਕੇ ਤੇ ਆਸਟ੍ਰੇਲੀਆ ਦੇ ਜਿਹੜੇ ਜਿਹੜਾ ਇੰਟਰਨੈਸ਼ਨਲ ਪੀਸ ਫਾਊਂਡ ਜਿਹੜਾ ਫੰਡ ਹੈ ਉਹਦੇ ਬਾਰੇ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਹੈ ਤੇ ਹੋਰ ਸਾਰੇ ਗੱਲਾਂ ਬਾਤਾਂ ਕਰਦੇ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹੇ ਵੀ ਆ ਰਹੇ ਨੇ। ਹਾਂਜੀ, ਮਾਲ ਜੀ ਕਹਿੰਦੇ ਨੇ ਕਿ ਭੁਪਿੰਦਰ ਜੀ ਅੱਜ ਕੱਲ ਭੈਣਾਂ ਦਿਸਦੀਆਂ ਹੀ ਨਹੀਂ ਜੀ, ਪੁਰਾਣੇ ਬੰਦੇ ਪਤਾ ਨਹੀਂ ਕਿੱਧਰ ਗਏ ਨੇ ਜੀ। ਹਾਂਜੀ, ਆਪਣੇ ਜੋਲ ਭੈਣ ਜੀ ਇੰਡੀਆ ਗਏ ਹੋਏ ਨੇ ਜੀ ਭੈਣ ਜੀ, ਤੇ ਮੇਰੇ ਖਿਆਲ ਨਾਲ ਜਲਦ ਵਾਪਸੀ ਹੋਵੇਗੀ ਉਹਨਾਂ ਦੀ। ਤੇ ਬਾਕੀ ਹੱਲੇ ਚੁੱਪ ਚਪੀਤੇ ਨੇ ਜੀ, ਸੁਣਦੇ ਨੇ ਪ੍ਰੋਗਰਾਮ ਪਰ ਕਾਲ ਘੱਟ ਕਰਦੇ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਫੀਫਾ ਵਰਲਡ ਕੱਪ ਤੋਂ ਦੋਸਤੋ। ਫੀਫਾ ਵਰਲਡ ਕੱਪ 2026 ਫੀਫਾ ਆਲਮੀ ਕੱਪ ਦਾ ਰੰਗਾ ਰੰਗ ਜਿਹੜਾ ਆਗਾਜ਼ ਸ਼ੁਰੂ ਹੋ ਗਿਆ। ਮੇਜ਼ਬਾਨ ਮੈਕਸੀਕੋ ਤੇ ਦੱਖਣੀ ਅਫਰੀਕਾ ਦੇ ਦਰਮਿਆਨ ਫੁੱਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾ ਰੰਗ ਆਗਾਜ਼ ਜਿਹੜਾ ਕਰ ਦਿੱਤਾ ਗਿਆ। ਉਦਘਾਟਨੀ ਮੁਕਾਬਲਾ ਮੈਕਸੀਕੋ ਸਿਟੀ ਦੇ ਅਸਟੇਡੀਓ ਐਜ਼ਟੀਕਾ ਸਟੇਡੀਅਮ ਦੇ ਵਿਚ ਖੇਡਿਆ ਗਿਆ ਤੇ ਫੀਫਾ ਆਲਮੀ ਕੱਪ ਦੇ ਇਤਿਹਾਸ ਦੇ ਵਿਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸੀਕੋ ਫੁੱਟਬਾਲ ਦੇ ਇਸ ਮਹਾਂਕੁੰਭ ਦੀ 16 ਵੱਖ ਵੱਖ ਸ਼ਹਿਰਾਂ ਦੇ ਵਿਚ ਮੇਜ਼ਬਾਨੀ ਕਰ ਰਹੇ ਨੇ। ਪਹਿਲੀ ਵਾਰ ਆਲਮੀ ਕੱਪ ਦੇ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਨੇ। ਐਤਕੀ ਜਾਰਡਨ, ਉਜ਼ਬੇਕਿਸਤਾਨ, ਕੁਰਾਸਾਓ ਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਦੇ ਵਿਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਜਿਹੜਾ ਇਹਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ ਹੈ। ਇਨ੍ਹਾਂ 48 ਟੀਮਾਂ ਨੂੰ 12 ਗਰੁੱਪਾਂ ਦੇ ਵਿਚ ਵੰਡਿਆ ਜਾ ਚੁੱਕਿਆ ਤੇ ਹਰੇਕ ਗਰੁੱਪ ਦੇ ਵਿਚ 4 ਟੀਮਾਂ ਜਿਹੜੀਆਂ ਨੇ ਸ਼ਾਮਲ ਨੇ। ਉਦਘਾਟਨੀ ਸਮਾਗਮ ਦੇ ਵਿਚ ਸ਼ਕੀਰਾ ਤੇ ਭਾਰਤ ਦੀ ਨੋਰਾ ਫਤੇਹੀ ਨੇ ਜਿਹੜਾ ਨੇ ਪੇਸ਼ਕਾਰੀ ਕੀਤੀ ਹੈ। ਮੈਕਸੀਕੋ ਇਤਿਹਾਸ ਦੇ ਵਿਚ ਤੀਜੀ ਵਾਰ ਫੀਫਾ ਵਿਸ਼ਵ ਵਰਲਡ ਕੱਪ ਜਿਹੜਾ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਜਿਸ ਨੇ ਪਹਿਲਾਂ 1970 ਤੇ 1986 ਦੇ ਵਿਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਦੇ ਭਾਰਤ ਦੇ ਵਿਚ G5 ਤੇ ਐਪ ਦੇ ਉਤੇ, ਵੈਬਸਾਈਟ ਦੇ ਉਤੇ, ਯੂਨਾਈਟ 8 ਸਪੋਰਟਸ ਨੈਟਵਰਕ ਦੇ ਉਤੇ ਦੇਖੇ ਜਾ ਸਕਦੇ ਨੇ। DD ਸਪੋਰਟਸ ਵੀ ਜਿਹੜਾ ਕੁਝ ਚੋਣਵੇਂ ਮੈਚ ਜਿਹੜਾ ਪ੍ਰਸਾਰਿਤ ਕਰੇਗਾ ਭਾਰਤ ਦੇ ਵਿਚ ਵੀ। ਗਰੁੱਪ ਗੇਟ ਦੇ ਮੈਚ ਜਿਹੜੇ ਨੇ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ ਜਿਹੜੀਆਂ ਨੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਟਰ ਫਾਈਨਲ ਗੇਟ ਜਿਹੜਾ ਉਹਦੇ ਵਿਚ 10 ਤੋਂ 12 ਜੁਲਾਈ ਤੱਕ ਚੱਲੇਗਾ ਤੇ ਸੈਮੀ ਫਾਈਨਲ 15 ਤੇ 16 ਜੁਲਾਈ ਨੂੰ ਤੇ ਤੀਜੀ ਥਾਂ ਜਿਹੜਾ ਲਈ ਮੈਚ ਦੇ ਲਈ 19 ਜੁਲਾਈ ਨੂੰ ਜਿਹੜਾ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਫਾਈਨਲ ਹੋਣਗੇ ਤੇ ਖੇਡਿਆ ਜਾਣਗੇ। ਤੇ ਆਲਮੀ ਕੱਪ ਦੇ ਦੌਰਾਨ ਮੌਜੂਦਾ ਚੈਂਪੀਅਨ ਅਰਜਨਟਾਈਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ ਤੇ ਨਜ਼ਰ ਜਿਹੜੀ ਹੈ ਰਹੇਗੀ ਕਿ ਇਸ ਵਾਰ ਮੱਲ ਕੌਣ ਮਾਰਦਾ ਹੈ। ਇਹ ਹੈ ਜੀ ਫੀਫਾ ਵਰਲਡ ਕੱਪ 2026 ਜਿਹੜਾ ਕੱਲ ਉਹਦਾ ਰਾਤ ਨੂੰ ਆਗਾਜ਼ ਕਰ ਦਿੱਤਾ ਗਿਆ। ਵੈਸੇ ਭਾਰਤ ਨੇ ਵੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਜਿਹੜਾ ਵਰਲਡ ਪਰ 1-2 ਦਾ ਜਿਹੜਾ ਸਿਲਸਿਲਾ ਸੀ ਤੇ ਕੁਝ ਟੀਮਾਂ ਜਿਹੜੀਆਂ ਪਿੱਛੇ ਹਟ ਗਈਆਂ ਤੇ ਭਾਰਤ ਨੂੰ ਉਸ ਸਮੇਂ ਮੌਕਾ ਮਿਲਿਆ ਸੀ ਪਰ ਉਹ ਜਿਹੜਾ ਸੀ ਵਰਲਡ ਕੱਪ ਹੋ ਹੀ ਨਹੀਂ ਸਕਿਆ ਉਹਨਾਂ ਸਮਿਆਂ ਦੇ ਵਿਚ ਤੇ ਭਾਰਤ ਦੀ ਟੀਮ ਫਿਰ ਉਹਦੇ ਵਿਚ ਹਿੱਸਾ ਨਹੀਂ ਲੈ ਸਕੀ। ਪਰ ਬਹੁਤ ਸਾਰੀਆਂ ਦੇਖੋ ਇਹ ਵੀ ਮਾਲਪੁਰ ਬੰਗਾ ਹੋ ਗਿਆ ਜਾਂ ਕਿੰਨੇ ਜਿਹੜੇ ਨੇ ਪੂਰਾ ਦੁਆਬਾ ਕਹਿ ਲਓ ਇਸ ਚੀਜ਼ ਦੇ ਵਿਚ ਮਹਾਰਤ ਹਾਸਲ ਕਰਦਾ ਹੈ ਪਰ ਉਹਨਾਂ ਦੇ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਖਿਡਾਰੀ ਇੱਕ ਤੋਂ ਇੱਕ ਵੱਧ ਕੇ ਹੈ ਸਾਰੀਆਂ ਚੀਜ਼ਾਂ ਨੇ ਪਰ ਕ੍ਰਿਕਟ ਹੋ ਗਈ ਜਾਂ ਹੋਰ ਸਾਰੀਆਂ ਜਿਹੜੀਆਂ ਗੇਮਾਂ ਨੇ ਉਹਨਾਂ ਦੇ ਬਲ ਨੂੰ ਜਿਸ ਦੇ ਵਿਚ ਪੈਸਾ ਵੱਡੇ ਪੱਧਰ ਦੇ ਉੱਤੇ ਬੋਲਬਾਲਾ ਸੱਟਾ ਲੱਗਦਾ ਉਹੀ ਜਿਹੜੇ ਨੇ ਉਤਸ਼ਾਹਿਤ ਕੀਤੇ ਜਾਂਦੇ ਆ। ਪਰ ਫੁੱਟਬਾਲ ਦੀ ਟੀਮਾਂ ਆਪਣੀ ਫਗਵਾੜਾ ਕਹਿ ਲਓ ਕਿ ਕੱਪੜਾ ਮਿੱਲ, ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹੋ ਗਈ, ਜਲੰਧਰ PAP ਹੋ ਗਈ ਜਾਂ ਮਾਲਪੁਰ ਬੰਗਾ ਦੀਆਂ ਕਾਲਜਾਂ ਦੀਆਂ ਟੀਮਾਂ ਹੋ ਗਈਆਂ, ਖਾਲਸਾ ਕਾਲਜ ਟੀਮਾਂ ਹੋ ਗਈਆਂ, DAV ਕਾਲਜ ਦੀਆਂ ਟੀਮਾਂ ਹੋ ਗਈਆਂ, ਉਹਦੇ ਵਿਚ ਬੋਲਬਾਲਾ ਵੱਡੇ ਪੱਧਰ ਤੇ ਉੱਤੇ ਸੀ ਤੇ ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਅੱਜ ਵੀ ਸਾਡੇ ਆਦਮਪੁਰ ਦੇ ਵਿੱਚੋਂ ਕੁਝ ਜਿਹੜੇ ਨੇ ਨੈਸ਼ਨਲ ਟੀਮਾਂ ਦੇ ਵਿੱਚ ਮੁੰਡੇ ਖੇਡ ਰਹੇ ਨੇ, ਵਧੀਆ ਉਹਨਾਂ ਨੂੰ ਚਲੋ ਕਮਾਈ ਦਾ ਸਾਧਨ ਵੀ ਹੈ। ਪੰਜਾਬ ਪੁਲਿਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਸਾਡੇ ਤੋਂ ਸੀਨੀਅਰ ਖਿਡਾਰੀ ਨੇ, ਉਹ ਉਹਨਾਂ ਨੇ ਉਹਦੇ ਵਿੱਚ ਹਿੱਸਾ ਪਾ ਰਹੇ ਨੇ, ਅੱਜ DSP ਦੇ ਅਹੁਦੇ ਤੱਕ ਜਿਹੜਾ ਪਹੁੰਚੇ ਹੋਏ ਨੇ, ਪਰ ਉਹਨਾਂ ਚੀਜ਼ਾਂ ਦੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਇਹ ਚੀਜ਼ਾਂ ਉਤਸ਼ਾਹਿਤ ਕਰਨੀਆਂ ਚਾਹੀਦੀਆਂ ਨੇ, ਤੇ ਕਦੇ ਜਿਉਂਦੇ ਜਾਗਦੇ ਦੇਖਣਾ ਚਾਹਾਂਗੇ ਕਿ ਫੀਫਾ ਵਰਲਡ ਕੱਪ ਦੇ ਵਿੱਚ ਕਿਤੇ ਭਾਰਤ ਦੀ ਟੀਮ ਦਾ ਵੀ ਨਾਂ ਕਿਧਰੇ ਆ ਜਾਵੇ। ਦੂਸਰੇ ਪਾਸੇ ਭਾਜਪਾ ਦੀ ਜਿਹੜੀ ਹੈ ਗੱਲ ਕਰੀਏ, ਲੀਡਰਸ਼ਿਪ ਮੀਟਿੰਗ ਹੋਈ ਹੈ ਭਾਜਪਾ ਹਾਈ ਕਮਾਂਡ ਵੱਲੋਂ, ਪੰਜਾਬ ਲੀਡਰਸ਼ਿਪ ਦਿੱਲੀ ਤਲਬ ਕੀਤੀ ਗਈ ਸੀ ਤੇ ਅੱਜ ਸ਼ਾਮ ਦੀ ਜਿਹੜੀ ਹੈ ਉਨ੍ਹਾਂ ਨੇ ਬੈਠਕ ਕੀਤੀ ਹੈ। ਭਾਰਤੀ ਜਨਤਾ ਪਾਰਟੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਸ਼ੁੱਕਰਵਾਰ ਸ਼ਾਮ ਇਕ ਹੰਗਾਮੀ ਬੈਠਕ ਦੇ ਲਈ ਤੁਰੰਤ ਨਵੀਂ ਦਿੱਲੀ ਤਲਬ ਕੀਤਾ ਗਿਆ। ਪਾਰਟੀ ਦੇ ਕੌਮੀ ਸੰਗਠਨ ਮਹਾਂ ਮੰਤਰੀ BL ਸੰਤੋਸ਼ ਅੱਜ ਸ਼ਾਮ ਕਰੀਬ 6 ਵਜੇ ਨਵੀਂ ਦਿੱਲੀ ਵਿਖੇ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਤੇ ਹੋਰ ਵੀ ਆਗੂ ਇਸ ਮੀਟਿੰਗ ਦੇ ਵਿਚ ਸ਼ਾਮਲ ਹੋਏ ਹੈ ਤੇ ਦੇਖਦਿਆਂ ਸਵੇਰ ਤੱਕ ਕੀ ਇਹਦੇ ਬਾਰੇ ਅਪਡੇਟ ਆ ਰਹੀ ਹੈ। 2027 ਦੀਆਂ ਚੋਣਾਂ ਦੇ ਨਾਲ ਜਿਹੜਾ ਸੰਬੰਧਤ ਇਹ ਜਿਹੜੀਆਂ ਮੀਟਿੰਗਾਂ ਭਵਿੱਖ ਦੀਆਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਦੀ ਪੰਜਾਬ ਦੇ ਵਿਚ ਐਂਟਰੀ, ਕੱਲ ਜਿਹੜਾ 13 ਜੂਨ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਵਿਚ ਜਿਹੜਾ ਪ੍ਰਦਰਸ਼ਨ ਦਾ ਐਲਾਨ ਕੀਤਾ। ਦਿੱਲੀ ਦੇ ਜੰਤਰ ਮੰਤਰ ਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਦੇ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੇਸ਼ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਕਾਂਗਰਸ ਜਨਤਾ ਪਾਰਟੀ CJP ਹੁਣ ਪੰਜਾਬ ਦੇ ਵਿਚ ਦਸਤਕ ਦੇਣੀ ਜਾ ਰਹੀ ਹੈ, ਕਿਉਂਕਿ ਪੈਸਾ ਧੇਲਾ ਤਾਂ ਇਧਰੋਂ ਹੀ ਮਿਲਣਾ ਜੇ ਮਿਲਣਾ, ਚਾਰ ਹਮਾਇਤ ਮਿਲਣੀ ਆ, ਨਹੀਂ ਤਾਂ ਹੋਰ ਕੌਣ ਪੁੱਛਦਾ ਇਨ੍ਹਾਂ ਨੂੰ ਕਿਸੇ ਨੂੰ ਵੀ। ਪਾਰਟੀ ਦੇ ਸੰਸਥਾਪਕ ਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਏਗਾ। ਪਹਿਲਾਂ ਦੇਖੋ ਜਿੱਦਾਂ ਕਹਿੰਦੇ ਸੀ ਕਿ ਏਅਰਪੋਰਟ ਦੇ ਉੱਤੇ ਸ਼ਾਇਦ ਅਰੈਸਟ ਹੋ ਸਕਦੀ ਹੈ ਜਾਂ ਪਰਮਿਸ਼ਨਾਂ ਲਈਆਂ ਸਾਰਾ ਕੁਝ ਕੀਤਾ, ਕਿਵੇਂ ਉਹਨੂੰ ਚੁੱਪ ਚਪੀਤੇ ਬਾਹਰ ਨਿਕਲਣ ਦਿੱਤਾ, ਤੇ ਦੂਸਰੇ ਪਾਸੇ ਅਖਬਾਰਾਂ ਚ ਸੁਰਖੀਆਂ ਸੀ ਕਿ ਇਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਐ, ਹੋਰ ਸਾਰੀਆਂ ਚੀਜ਼ਾਂ। ਜਦੋਂ ਅਮਰੀਕਾ ਬੈਠਾ ਸੀ ਤੇ ਦਿੱਲੀ ਆਉਂਦੇ ਦਾ ਸਵਾਗਤ ਕਿੱਡੇ ਵੱਡੇ ਪੱਧਰ ਦੇ ਉੱਤੇ ਹੋਇਆ, ਜੇ ਤੁਹਾਡੇ ਮੇਰੇ ਵਰਗਾ ਕੋਈ ਹੁੰਦਾ ਤੇ ਚੱਕ ਕੇ ਉਂਦਰੀ ਠੋਕਿਆ ਹੋਣਾ ਸੀ, ਦਿੱਲੀਓਂ ਬਾਹਰ ਹੀ ਨਹੀਂ ਨਿਕਲਣ ਦੇਣਾ ਸੀ। ਦੇਸ਼ ਦੇ ਨੌਜਵਾਨਾਂ, ਖਾਸ ਕਰਕੇ ਜਨਰੇਸ਼ਨ ਜੈੱਡ ਜਿਹੜੀ ਹੈ, ਉਹਦੀ ਜਿਹੜੀ ਹੈ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ CBSE ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਵਿਚ ਹੋਇਆ ਕਥਿਤ ਜਿਹੜੀਆਂ ਗੜਬੜੀਆਂ ਦੇ ਖਿਲਾਫ਼ ਭੜਕਿਆ। ਪਾਰਟੀ ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਐਕਸ ਦੇ ਉੱਤੇ ਦਿੱਤੀ ਜਾਣਕਾਰੀ ਮੁਤਾਬਕ, ਅਭਿਜੀਤ ਦਿਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਇਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦਸਿਆ ਕਿ ਕਾਂਗਰਸ ਜਨਤਾ ਪਾਰਟੀ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਤੇ ਸਿੱਖਿਆ ਪ੍ਰਣਾਲੀ ਦੇ ਵਿਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਦੇ ਵਿਚ ਇਸ ਪ੍ਰਦਰਸ਼ਨ ਦਾ ਹਿੱਸਾ ਜਿਹੜਾ ਬਣਨ। ਦੇਖਦੇ ਹਾਂ ਕੱਲ ਨੂੰ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ ਪੰਜਾਬ ਦੇ ਵਿਚੋਂ। ਦੂਸਰੇ ਪਾਸੇ ਪੰਜਾਬ ਦੀ ਸਿਆਸੀ ਲੜਾਈ ਜਿਹੜੀ ਹੈ ਟੋਰਾਂਟੋ ਪਹੁੰਚ ਗਈ ਹੈ। ਅਕਾਲੀ ਆਗੂ ਵਾਪਸ ਮੁੜੇ ਨੇ ਤੇ ਬੰਟੀ ਰੋਮਾਣਾ ਦੇ ਵਿਰੁੱਧ ਸ਼ਿਕਾਇਤਾਂ ਇਮੀਗ੍ਰੇਸ਼ਨ ਤੱਕ ਪਹੁੰਚੀਆਂ ਤੇ ਪਹੁੰਚਾਈਆਂ ਗਈਆਂ। ਇਹਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਪਰਮ ਬੰਸ ਸਿੰਘ ਰੋਮਾਣਾ ਦੇ ਵਕੀਲ ਜਿਹੜੇ ਨੇ, ਉਨ੍ਹਾਂ ਨੇ ਸ਼ਿਵ ਕਰਤਾਰ ਸਿੰਘ ਸੇਖੋ, ਉਨ੍ਹਾਂ ਨੇ ਕੈਨੇਡਾ ਏਅਰਪੋਰਟ ਦੇ ਉੱਤੇ ਹੋਈ ਸਾਰੀ ਗੱਲਬਾਤ ਦੇ ਬਾਰੇ ਜਾਣਕਾਰੀ ਵੀ ਦਿੱਤੀ, ਉਹ ਤੁਹਾਡੇ ਨਾਲ ਸਾਂਝੀ ਵੀ ਕਰਦੇ ਹਾਂ। ਤੇ ਉਹਦੇ ਵਿਚ ਝੂਠੀਆਂ ਦੇ ਜਿਹੜਾ ਮੀਡੀਆ ਅਦਾਰਿਆਂ ਵੱਲੋਂ ਝੂਠੀਆਂ ਤੇ ਮਨਘੜਤ ਜਿਹੜੀਆਂ ਖ਼ਬਰਾਂ ਫੈਲਾਉਣ ਦੇ ਉੱਤੇ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ। ਪੰਜਾਬ ਦੀ ਸਿਆਸੀ ਲੜਾਈ ਇੱਥੋਂ ਤੱਕ ਪਹੁੰਚ ਗਈ ਕਿ ਹੁਣ ਵਿਰੋਧੀਆਂ ਦੀ ਵਿਦੇਸ਼ਾਂ ਦੇ ਤੱਕ ਪਹੁੰਚ ਸੀਮਤ ਕਰਨ ਦੇ ਲਈ ਉਨ੍ਹਾਂ ਦੇ ਖੰਭ ਕੁਤਰੇ ਜਾ ਰਹੇ ਨੇ। ਇਸ ਦੀ ਮਿਸਾਲ ਉਸ ਸਮੇਂ ਵੇਲੇ ਜਿਹੜਾ ਸਾਹਮਣੇ ਆਈ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਪਰਮ ਬੰਸ ਸਿੰਘ ਉਰਫ ਬੰਟੀ ਰੋਮਾਣਾ ਨੂੰ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਬਣੀ ਨਿਮੋਸ਼ੀ ਜਨਤਕ ਹਾਲਤ ਦੇ ਵਿਚ ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਮੁੜਨਾ ਪਿਆ। ਜਾਣਕਾਰੀ ਦੇ ਅਨੁਸਾਰ ਰੋਮਾਣਾ ਟੋਰਾਂਟੋ ਹਵਾਈ ਅੱਡੇ ਦੇ ਉੱਤੇ ਲੈਂਡ ਹੋਈ ਉਡਾਨ ਦੇ ਵਿਚ ਕੈਨੇਡਾ ਪਹੁੰਚੇ ਸਨ। ਜਿਵੇਂ ਹੀ ਉਹ ਇਮੀਗ੍ਰੇਸ਼ਨ ਖਿੜਕੀ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਵਧੇਰੇ ਜਾਂਚ ਦੇ ਲਈ ਪਾਸੇ ਕਰ ਲਿਆ ਗਿਆ ਤੇ ਉਸ ਤੋਂ ਕਈ ਤਰ੍ਹਾਂ ਦੇ ਜਿਹੜੇ ਸਵਾਲ ਪੁੱਛ ਕੀਤੀ ਗਈ ਹੈ। ਉਨ੍ਹਾਂ ਨੂੰ ਜਿਹੜਾ ਜਾਣਕਾਰੀਆਂ ਉਹਨਾਂ ਤੋਂ ਮੰਗੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ ਬਹੁਤੀਆਂ ਦੇ ਉਹ ਤਸੱਲੀ ਬਖਸ਼ ਕਹਿੰਦੇ ਜਵਾਬ ਨਾ ਦੇ ਸਕੇ ਤੇ ਪੁਲਿਸ ਕਲੀਅਰੈਂਸ ਦੇ ਲਈ ਸਵਾਲਾਂ ਨੂੰ ਲੈ ਕੇ ਉਹ ਜਾਂਚ ਅਧਿਕਾਰੀਆਂ ਦੇ ਕੋਲ ਘਿਰ ਗਏ ਤਾਂ ਉਸ ਨੂੰ ਦੋ ਵਿਕਲਪ ਦਿੱਤੇ ਗਏ ਸੀ ਕਿ ਪਹਿਲਾਂ ਤਾਂ ਇਹ ਕਿ ਉਸ ਨੂੰ ਘੰਟਿਆਂਬੱਧੀ ਜਿਹੜਾ ਲੰਮੀ ਜਾਂਚ ਦੇ ਵਿੱਚੋਂ ਵਿਚਰਨਾ ਪਵੇਗਾ, ਲੰਘਣਾ ਪਵੇਗਾ, ਤੇ ਦੂਜਾ ਵਿਕਲਪ ਸੀ ਉਨ੍ਹਾਂ ਕੋਲ ਕਿ ਉਹ ਉਥੋਂ ਹੀ ਭਾਰਤ ਜਿਹੜਾ ਏਅਰਪੋਰਟ ਤੋਂ ਹੀ ਵਾਪਸ ਜਿਹੜਾ ਭਾਰਤ ਨੂੰ ਮੁੜ ਜਾਏ। ਜਾਣਕਾਰੀ ਅਨੁਸਾਰ ਰੋਮਾਣਾ ਨੇ ਵਾਪਸ ਜਾਣ ਦਾ ਵਿਕਲਪ ਜਿਹੜਾ ਚੁਣਿਆ, ਜਿਸ ਦੀ ਆਗਿਆ ਉਸ ਨੂੰ ਦੇ ਦਿੱਤੀ ਗਈ ਤੇ ਕਿਸੇ ਹੋਰ ਉਡਾਨ ਦੇ ਰਾਹੀਂ ਜਿਹੜਾ ਟੋਰਾਂਟੋ ਪਹੁੰਚੇ। ਚਸ਼ਮਦੀਦ ਨੇ ਦੱਸਿਆ ਕਿ ਸਵਾਲਾਂ ਮੌਕੇ ਰੋਮਾਣਾ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਜਾਣਕਾਰੀ ਲੁਕੋ ਰਹੇ ਹੋਣਗੇ ਹੋਵੇਗਾ। ਉਹ ਭਾਈ ਜਿਹੜਾ ਇਨਕੁਆਇਰੀ ਹੁੰਦੀ ਹੈ ਉਹ ਕਿਹੜਾ ਇੱਕ ਕਮਰੇ ਚ ਲੈ ਕੇ ਜਾਂਦੇ ਆ, ਉੱਥੇ ਜਿਹੜੇ ਹੋਰ ਫਲਾਈਟਾਂ ਵਾਲੇ ਥੋੜੀ ਦੇਖ ਸਕਦੇ ਆ। ਜਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸ਼ੱਕ ਕਹਿੰਦੇ ਪੱਕਾ ਕੀਤਾ, ਚਲੋ ਥੋੜੀ ਖ਼ਬਰ ਨੂੰ ਮਸਾਲਾ ਲਾਉਣਾ ਹੁੰਦਾ ਲਾ ਦਿੱਤਾ ਜਾਂਦਾ। ਉਸਦਾ ਕਹਿਣਾ ਸੀ ਕਿ ਅਧਿਕਾਰੀ ਸਵਾਲਾਂ ਮੌਕੇ ਆਪਣੇ ਕੰਪਿਊਟਰ ਦੀ ਸਕਰੀਨ ਤੋਂ ਕੁਝ ਵਾਰ ਵਾਰ ਪੜ੍ਹਦੇ ਸਨ, ਜਿਸ ਤੋਂ ਲੱਗਦਾ ਕਿ ਰੋਮਾਣਾ ਵਿਰੁੱਧ ਕੋਈ ਗੰਭੀਰ ਸ਼ਿਕਾਇਤਾਂ ਉਨ੍ਹਾਂ ਦੇ ਕੋਲ ਸਨ। ਇਸ ਤੋਂ ਇਲਾਵਾ ਫਿਲੀਪੀਨਸ ਦੇ ਸ਼ਹਿਰ ਮਨੀਲਾ ਰਹਿੰਦੇ ਕਿਸੇ ਵਿਅਕਤੀ ਦੇ ਵੱਲੋਂ ਰੋਮਾਣਾ ਵਿਰੁੱਧ ਸ਼ਿਕਾਇਤਾਂ ਸਨ ਕਿ ਉਸਨੇ ਵਿਦੇਸ਼ ਯਾਤਰਾ ਲਈ ਪੁਲਿਸ ਦੀ ਜਿਹੜੀ ਹੈ ਕਲੀਅਰੈਂਸ ਹਾਸਲ ਨਹੀਂ ਕੀਤੀ ਹੋਈ ਹੈ। ਤੇ ਭਾਈ ਜੇ ਸਿਆਸਤ ਕਰਨੀ ਸਿੱਧੀ ਕਰੋ ਤੇ ਤੁਸੀਂ ਉਥੋਂ ਪੰਜਾਬ ਦੇ ਵਿੱਚੋਂ ਸ਼ਿਕਾਇਤ ਕਰੋ ਕਿ ਬੰਦਾ ਨਹੀਂ ਇਜਾਜ਼ਤ ਲੈ ਕੇ ਗਿਆ ਤੇ ਥਰਡ ਪਾਰਟੀ ਨੂੰ ਵਿੱਚ ਇਨਵੋਲਵ ਕਰਕੇ ਕਰਾਇਆ ਜਾਂਦਾ, ਸਿਆਸਤ ਹੈ ਜੀ। ਇਹ ਵੀ ਦੱਸਿਆ ਗਿਆ ਕਿ ਉਹ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ ਤੇ ਰੋਮਾਣਾ ਵੱਲੋਂ ਆਪਣੀ ਕੈਨੇਡਾ ਰਹਿੰਦੀ ਧੀ ਨੂੰ ਮਿਲਣ ਦੀ ਗੱਲ ਅਧਿਕਾਰੀਆਂ ਦੀ ਤਸੱਲੀ ਨਾ ਕਰਵਾ ਸਕੀ। ਸ਼ਿਕਾਇਤਕਰਤਾ ਨੇ ਰੋਮਾਣਾ ਦੇ ਵਿਰੁੱਧ ਸੱਚੀਆਂ ਝੂਠੀਆਂ ਸ਼ਿਕਾਇਤਾਂ ਦਾ ਜਿਹੜਾ ਥੱਬਾ ਭੇਜਿਆ ਹੋਇਆ ਸੀ ਕਹਿੰਦੇ ਕਾਗਜ਼ਾਂ ਦਾ, ਤੇ ਰੋਮਾਣਾ ਦੇ ਸਵਾਗਤ ਦੇ ਲਈ ਪਹੁੰਚੇ ਉਸਦੇ ਦੋਸਤ ਦੇ ਜਾਣਕਾਰ ਨੇ ਦੱਸਿਆ ਕਿ ਰੋਮਾਣਾ ਪੰਜਾਬ ਦੀ ਸਿਆਸੀ ਲੜਾਈ ਦਾ ਸ਼ਿਕਾਰ ਹੋਣ ਕਰਕੇ ਕੈਨੇਡਾ ਤੋਂ ਵਾਪਸ ਮੁੜਿਆ। ਪੰਜਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਦੀਆਂ ਵਿਦੇਸ਼ ਡਿਊਟੀਆਂ ਵਾਲੇ ਆਗੂ ਰੋਮਾਣਾ ਦੇ ਹਸ਼ਰ ਤੋਂ ਬਾਅਦ ਜਾਣ ਜਾਂ ਟਾਲ ਦੇਣ ਦੀਆਂ ਜੱਕੋ ਤੱਕੀ ਦੇ ਵਿੱਚ ਜਿਹੜੇ ਪੈ ਗਏ ਨੇ। ਅੱਗੇ ਦੇਖਦੇ ਹਾਂ ਕੀ ਬਣਦਾ, ਪਰ 10 ਬੰਦੇ ਤਾਂ ਪਹੁੰਚੀ ਆ, 11 ਦੀ ਟੀਮ ਭੇਜੀ ਸੀ। ਤੇ ਉਹਨਾਂ ਨੇ ਵਕੀਲ ਦੇ ਕੀ ਕਿਹਾ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ। ਕੀ ਕਹਿੰਦੀ ਹੈ ਉਹ ਗੱਲਬਾਤ?
1: ਮੈਂ ਬੰਟੀ ਰੋਮਾਣਾ ਨੂੰ ਇੱਥੇ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰਿਪ੍ਰੈਜ਼ੈਂਟ ਕਰਦਾ। ਮਸਲਾ ਇਹ ਹੈ, ਕੁਛ ਮੀਡੀਆ ਰਿਪੋਰਟਸ ਇਹ ਚਲਾ ਰਹੀਆਂ ਹੈ। ਸਵੇਰ ਦਾ ਮੈਨੂੰ ਬਹੁਤ ਮੀਡੀਆ ਸੱਜਣਾਂ ਦੇ ਫੋਨ ਆਏ ਹੈ ਔਰ ਉਹਨਾਂ ਨੇ ਮੇਰੇ ਤੋਂ ਇਹ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਬੰਟੀ ਰੋਮਾਣਾ ਜੋ ਕੈਨੇਡਾ ਗਏ ਹੈ ਉਹਨਾਂ ਕੋਲੇ ਕੋਈ ਮਾਨਯੋਗ ਅਦਾਲਤ ਵੱਲੋਂ ਪਰਮਿਸ਼ਨ ਦਾ ਸੀਗੀ ਕਿ ਨਹੀਂ ਸੀਗੀ। ਸੋ ਮੈਂ ਸਾਰਿਆਂ ਨੂੰ ਇਹ ਵਾਰ ਵਾਰ ਦੱਸਦਾ, ਹੁਣ ਇੰਨੀਆਂ ਜ਼ਿਆਦਾ ਕਾਲਸ ਆ ਰਹੀਆਂ ਸੀਗੀਆਂ, ਸੋ ਮੈਂ ਇਹ ਤੁਹਾਨੂੰ ਇਹਦੇ ਬਾਰੇ ਕਲੀਅਰ ਕਰ ਦਿਆਂ ਕਿ ਬੰਟੀ ਰੋਮਾਣਾ ਉੱਪਰ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਵੇਲੇ ਇੱਕ ਸਰਕਾਰ ਨੇ 243 ਨੰਬਰ ਮੁਕੱਦਮਾ ਥਾਣਾ ਸਿਟੀ ਫਰੀਦਕੋਟ ਵਿੱਚ ਦਰਜ ਕੀਤਾ ਸੀ, ਜਿਸ ਵਿੱਚ ਬੰਟੀ ਰੋਮਾਣਾ ਨੂੰ ਪਹਿਲਾਂ ਨੋਟਿਸ ਤੇ ਪੇਸ਼ ਹੋਏ, ਫਿਰ ਉਸ ਤੋਂ ਬਾਅਦ ਐਂਟੀਸਪੇਟਰੀ ਬੇਲ ਉਹਨਾਂ ਨੂੰ ਇੰਟੈਰਿਮ ਗ੍ਰਾਂਟ ਹੋਈ, ਉਹ ਇਨਵੈਸਟੀਗੇਸ਼ਨ ਜੁਆਇਨ ਕੀਤੇ, ਉਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਬੇਲ ਜਿਹੜੀ ਹੈਗੀ ਐਂਟੀਸਪੇਟਰੀ ਉਹ ਕਨਫਰਮ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਜਾਣਾ ਸੀਗਾ, ਅਸੀਂ ਪਰਮਿਸ਼ਨ ਅਪਲਾਈ ਕੀਤੀ, ਮਾਨਯੋਗ ਅਦਾਲਤ ਨੇ ਸਾਨੂੰ ਉਹਦੀ ਪਰਮਿਸ਼ਨ ਗ੍ਰਾਂਟ ਕੀਤੀ ਤੇ ਜਿਹਦੇ ਕਰਕੇ ਪਰਮਬੰਤ ਸਿੰਘ ਬੰਟੀ ਰੋਮਾਣਾ ਉਹ ਬਾਹਰ ਗਏ। ਸਾਰੇ ਕਾਨੂੰਨੀ ਜਿਹੜੇ ਸੀਗੇ ਉਹਨਾਂ ਦਾ ਪਾਲਣਾ ਕੀਤੀ ਗਈ ਹੈ, ਇਹਦੇ ਚ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਗਈ, ਪਰਮਿਸ਼ਨ ਲੈ ਕੇ ਬਾਹਰ ਗਏ। ਇਸ ਤੋਂ ਇਲਾਵਾ ਮੈਨੂੰ ਇੱਕ ਹੋਰ ਜਿਹੜੀ ਹੈਗੀ ਹੈ, ਮੇਰੇ ਮੀਡੀਆ ਤੇ ਮੈਂ ਦੇਖਿਆ ਕਿ ਕੁਛ ਮੀਡੀਆ ਹਾਊਸ ਇੱਕ ਖਬਰ ਚਲਾ ਰਹੇ ਹੈ ਕਿ ਬੰਟੀ ਰੋਮਾਣਾ ਨੂੰ ਇਸ ਕਰਕੇ ਰੋਕਿਆ ਗਿਆ ਹੈ ਕਿ ਕੈਨੇਡਾ ਰੋਕਿਆ ਗਿਆ ਕਿਉਂਕਿ ਇਹਨਾਂ ਨੂੰ ਉੱਥੇ ਸ਼ਰਾਬੀ ਹਾਲਤ ਵਿੱਚ ਦੇਖਿਆ ਗਿਆ। ਮੈਂ ਇੱਕ ਗੱਲ ਬੜੀ ਕਲੀਅਰਲੀ ਦੱਸ ਦੇਵਾਂ ਜੀ, ਪਰਮਬੰਤ ਸਿੰਘ ਬੰਟੀ ਰੋਮਾਣਾ ਸਵੇਰੇ ਸ਼ਾਮ ਪਾਠ ਕਰਨ ਵਾਲਾ ਬੰਦਾ ਹੈ, ਉਸ ਬੰਦੇ ਨੇ ਅੱਜ ਤੱਕ ਦਾਰੂ ਨੂੰ ਹੱਥ ਨਹੀਂ ਲਾਇਆ। ਸੋ ਇਹ ਜਿਸ ਕਿਸੇ ਨੇ ਵੀ ਇਹ ਖਬਰ ਮੀਡੀਆ ਹਾਊਸਿਸ ਨੂੰ ਦਿੱਤੀ ਹੈ ਉਹ ਸਿਰਫ ਇੱਕ ਮੰਤਵ ਨਾਲ ਦਿੱਤੀ ਹੈ ਕਿ ਉਹਦਾ ਜਿਹੜਾ ਪੋਲੀਟੀਕਲ ਅਕਸ ਹੈ ਉਹਨੂੰ ਢਾਹ ਲਾਈ ਜਾ ਸਕੇ। ਮੈਂ ਇੱਕ ਵਾਰੀ ਫੇਰ ਕਹਿ ਦਿਆਂ, ਇਸ ਖਬਰ ਨੂੰ ਅਸੀਂ ਨਿਖੇਧੀ ਕਰਦੇ ਹਾਂ, ਇਹ ਬਿਲਕੁਲ ਗਲਤ ਹੈ ਔਰ ਇਹਨੂੰ ਕਿਸੇ ਨਿੱਜੀ ਮੰਤਵ ਨਾਲ ਕਿਸੇ ਬੰਦੇ ਨੇ ਸਿਆਸੀ ਰੰਜਿਸ਼ ਕਰਕੇ ਇਹ ਪਲਾਂਟ ਕੀਤੀ ਖਬਰ ਹੈ। ਸੋ ਮੇਰੀ ਮੀਡੀਆ ਹਾਊਸਿਸ ਨੂੰ ਬੇਨਤੀ ਹੈ ਕਿ ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰ ਲਓ, ਪਲੀਜ਼ ਇਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਨਾ ਚਲਾਇਓ। ਜੇ ਕੋਈ ਇਸ ਇਨਫੋਰਮੇਸ਼ਨ ਨੂੰ ਮਿਸ ਇਨਫੋਰਮੇਸ਼ਨ ਨੂੰ ਵੇਰੀਫਾਈ ਕਰੇ ਤੋਂ ਬਿਨਾਂ ਚਲਾਊਗਾ ਤਾਂ ਸਾਡੇ ਕੋਲੇ ਕਾਨੂੰਨੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਰਹਿ ਜਾਣਾ, ਜੋ ਅਸੀਂ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ।
0: ਜੀ ਜੀ ਦੋਸਤੋ, ਇਹ ਸੀ ਜੀ ਬੰਟੀ ਰਮਾਣਾ ਉਹਨਾਂ ਦੇ ਵਕੀਲ ਸਾਹਿਬ ਦਾ ਜਿਹੜਾ ਸਪਸ਼ਟੀਕਰਨ ਉਹਨਾਂ ਦੇ ਵੱਲੋਂ। ਤੇ ਅੱਗੇ ਵੱਧਦੇ ਹਾਂ ਅੱਜ ਦੀਆਂ ਹੋਰ ਜਿਹੜੀਆਂ ਖ਼ਬਰਾਂ ਨੇ। ਰਿਸ਼ਵਤ ਕਾਂਡ, ਟਿੱਕੜੀ ਨੇ ਉਧੇੜੇ ਨੇ ਅੰਦਰਲੇ ਭੇਤ। ਤਿੰਨੋਂ ਮੁਲਜ਼ਮ ਜਿਹੜੇ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜੇ ਗਏ ਹੈ। ਸੀਬੀਆਈ ਦੀ ਜਿਹੜੀ ਹੈ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਹੱਥ ਲੱਗੇ ਕਈ ਅਹਿਮ ਜਿਹੜੇ ਸੁਰਾਗ ਦੱਸੇ ਗਏ ਹੈ ਤੇ ਵਿਜੀਲੈਂਸ ਬਿਊਰੋ ਦੇ ਕਈ ਉੱਚ ਅਫਸਰਾਂ ਦੇ ਸਾਹ ਜਿਹੜੇ ਸੂਤੇ ਗਏ ਹੈ। ਵਧੀਕ ਸੈਸ਼ਨ ਜੱਜ ਡਿਊਟੀ ਚੰਡੀਗੜ੍ਹ ਨੇ ਅੱਜ 13 ਲੱਖ ਰੁਪਏ ਦੇ ਰਿਸ਼ਵਤ ਕਾਂਡ ਦੇ ਵਿਚ ਪੁਲਿਸ ਰਿਮਾਂਡ ਦੇ ਉਤੇ ਚੱਲ ਰਹੀ ਮੁਲਜ਼ਮਾਂ ਦੀ ਤਿੱਕੜੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜ ਦਿੱਤਾ। ਸੀਬੀਆਈ ਨੇ ਜਿਹੜਾ ਰਿਸ਼ਵਤ ਕੇਸ ਦੇ ਵਿਚ ਫੜੇ ਮੁਲਜ਼ਮ ਰਾਘਵ ਗੋਇਲ, ਅੰਕਿਤ ਵਧਵਾ ਤੇ ਵਿਜੀਲੈਂਸ ਮੁਖੀ ਦੇ ਰੀਡਰ ਓ ਪੀ ਰਾਣਾ ਨੂੰ ਅੱਜ ਪੁਲਿਸ ਰਿਮਾਂਡ ਖਤਮ ਹੋਣ ਮਗਰੋਂ ਅਦਾਲਤ ਦੇ ਵਿਚ ਪੇਸ਼ ਕੀਤਾ। ਸੀਬੀਆਈ ਨੇ 2 ਅਰਜ਼ੀਆਂ ਦਾਇਰ ਕਰਕੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿਚ ਭੇਜਣ ਦੀ ਮੰਗ ਕੀਤੀ ਸੀ। ਆਮੋ ਸਾਹਮਣੇ ਬਿਠਾ ਕੇ ਉਧੇੜੇ ਨੇ ਕਹਿੰਦੇ ਭੇਤ ਹੈ ਇਹਦੇ ਵਿਚ। ਅਦਾਲਤ ਨੇ ਇਹ ਮੰਗ ਸਵੀਕਾਰ ਕਰਦਿਆਂ ਅਗਲੀ ਪੇਸ਼ੀ 26 ਜੂਨ ਪਾ ਦਿੱਤੀ ਹੈ ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ ਦੇ ਵਿਚ ਪੇਸ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ। ਸੀਬੀਆਈ ਨੇ 8 ਜੂਨ ਨੂੰ ਨਿਆਂਇਕ ਹਿਰਾਸਤ ਦੇ ਵਿਚੋਂ ਪ੍ਰੋਡਕਸ਼ਨ ਵਾਰੰਟ ਦੇ ਉਤੇ ਜਿਹੜਾ ਰਾਘਵ ਗੋਇਲ, ਅੰਕਿਤ ਵਧਵਾ ਨੂੰ ਲਿਆਂਦਾ ਸੀ ਤਾਂ ਜੋ ਵਿਜੀਲੈਂਸ ਮੁਖੀ ਦੇ ਰੀਡਰ ਰਾਣਾ ਦੇ ਨਾਲ ਆਮੋ ਸਾਹਮਣੇ ਬਿਠਾ ਕੇ ਉਹਨੂੰ ਪੁੱਛਗਿੱਛ ਹੋ ਸਕੇ। ਜਿਹੜਾ ਸੂਤਰਾਂ ਨੇ ਅੱਗੇ ਦੱਸਿਆ ਕਿ ਤਿੱਕੜੀ ਤੋਂ ਆਮੋ ਸਾਹਮਣੇ ਪੁੱਛਗਿੱਛ ਦੇ ਵਿਚ ਸੀਬੀਆਈ ਦੇ ਹੱਥ ਅੰਦਰਲੇ ਭੇਦ ਲੱਗੇ ਨੇ ਜਿਹੜੇ ਕਿ ਵਿਜੀਲੈਂਸ ਦੇ ਵੱਲ ਕਦਮ ਵਧਾਏ ਜਾਣ ਦੇ ਲਈ ਕਾਫ਼ੀ ਕਹਿੰਦੇ ਦੱਸੇ ਜਾ ਰਹੇ ਨੇ। ਦੂਸਰੇ ਪਾਸੇ ਨੀਤੀ ਉਦਯੋਗ ਮੀਟਿੰਗ, ਇੱਕ ਪਾਸੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਹੀ ਹੈ, ਸਾਰਾ ਕੁਝ ਬਦਲ ਦਿੱਤਾ ਸੀ, ਪੂਰਾ ਪੰਜਾਬ ਦਾ ਨਕਸ਼ਾ ਹੀ ਬਦਲ ਦਿੱਤਾ ਤੇ ਤਰੱਕੀਆਂ ਕਰ ਦਿੱਤੀਆਂ, ਪਰ ਦੂਜੇ ਪਾਸੇ ਪੈਸਿਆਂ ਦੀ ਮੰਗ ਕਰ ਰਹੇ ਨੇ। ਨੀਤੀ ਆਯੋਗ ਮੀਟਿੰਗ ਦੇ ਵਿਚ ਪਹਾੜੀ ਰਾਜਾਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਵਿਸ਼ੇਸ਼ ਦਰਜਾ ਕਹਿੰਦਾ ਮਿਲੇ। ਇਹ ਸੀਆ ਮਾਨ ਸਾਹਿਬ ਕਹਿੰਦੇ ਆ ਨੀਤੀ ਆਯੋਗ ਦੀ ਜਿਹੜੀ ਹੈ ਮੀਟਿੰਗ ਦੇ ਵਿਚ ਪੱਖ ਰੱਖਿਆ। ਮੁੱਖ ਮੰਤਰੀ ਇਕ ਪਾਸੇ ਤਾਂ ਕਹਿੰਦੇ ਨੇ ਕਿ ਲੁੱਟੇ ਗਏ ਪੱਟੇ ਗਏ ਤੇ ਪੀਪੇ ਖਾਲੀ ਨੇ, ਤੇ ਦੂਸਰੇ ਪਾਸੇ ਪੈਸਾ ਮੰਗ ਕੇ ਵੀ ਰਾਜੀ ਨਹੀਂ ਗਏ, ਤੇ ਜੇ ਮੰਗਦੇ ਨੇ ਤੇ ਤਰੱਕੀਆਂ ਆਪਣੀਆਂ ਗਨਾਉਣ ਲੱਗ ਜਾਂਦੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ 11ਵੀਂ ਗਵਰਨਿੰਗ ਕੌਂਸਲ ਮੀਟਿੰਗ ਦੇ ਵਿਚ ਅੱਜ ਪਹਾੜੀ ਸੂਬਿਆਂ ਦੀ ਤਰਜ਼ ਦੇ ਉਤੇ ਪੰਜਾਬ ਨੂੰ ਸਪੈਸ਼ਲ ਕੈਟਾਗਰੀ ਸਟੇਟਸ ਦੇਣ ਦੀ ਜਿਹੜੀ ਮੰਗ ਰੱਖੀ ਹੈ। ਸਰਹੱਦੀ ਖੇਤਰਾਂ ਦੇ ਲਈ ਵਿਸ਼ੇਸ਼ ਪੈਕੇਜ ਵੀ ਜਿਹੜਾ ਮੰਗਿਆ। ਕੇਂਦਰੀ ਸਕੀਮਾਂ ਦੇ ਵਿਚ ਫੰਡਿੰਗ ਦੇ ਲਈ ਕੇਂਦਰ ਦੇ ਉਤੇ ਸੂਬਿਆਂ ਦਾ ਅਨੁਪਾਤ 90-10 ਦਾ ਜਿਹੜਾ ਰੱਖਣ ਦੇ ਲਈ, ਯਾਨੀ 90% ਖਰਚਾ ਕਹਿੰਦੇ ਉਹ ਕਰਨ ਤੇ 10% ਅਸੀਂ ਕਰੀਏ ਲਈ ਕਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਚ ਮੁੱਖ ਮੰਤਰੀ ਮਾਨ ਨੇ ਪੰਜਾਬ ਦਾ ਕੇਸ ਜ਼ੋਰਦਾਰ ਤਰੀਕੇ ਦੇ ਨਾਲ ਰੱਖਿਆ ਤੇ ਮੁੱਖ ਮੰਤਰੀ ਨੇ ਕਰੀਬ 7 ਮਿੰਟਾਂ ਦੇ ਭਾਸ਼ਣ ਦੇ ਵਿਚ ਸਮੁੱਚੇ ਪੰਜਾਬ ਦੇ ਮਸਲਿਆਂ ਤੇ ਮੰਗਾਂ ਦਾ ਸੰਖੇਪ ਜਿਹੜਾ ਕਹਿੰਦੇ ਪੇਸ਼ ਕਰ ਦਿੱਤਾ। ਉਨਾਂ ਕਿਹਾ ਕਿ ਪੰਜਾਬ ਕੌਮਾਂਤਰੀ ਸਰਹੱਦ ਪਾਰੋਂ ਅੱਤਵਾਦ, ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਝੱਲ ਰਿਹਾ। ਖਾਸ ਕਰਕੇ ਸਰਹੱਦੀ ਕਿਸਾਨਾਂ ਨੂੰ ਪੈਦਾਵਾਰ ਦੇ ਲਈ ਮੁਸ਼ਕਲਾਂ ਦੇ ਵਿਚੋਂ ਗੁਜ਼ਰਨਾ ਪੈਂਦਾ ਹੈ। ਸਰਹੱਦੀ ਪਿੰਡਾਂ ਨੂੰ ਵਿਕਾਸ ਪੱਖੋਂ ਵੀ ਮਾਰ ਪੈਂਦੀ ਹੈ। ਸਰਹੱਦੀ ਖੇਤਰ ਦੇ ਵਿਚ ਨਿਵੇਸ਼ ਦੀ ਪ੍ਰਭਾਵਿਤ ਹੁੰਦਾ ਹੈ ਤੇ ਉਨਾਂ ਗਿਲਾ ਵੀ ਕੀਤਾ ਕਿ ਪੰਜਾਬ ਨੂੰ ਅਣਗੋਲਾ ਕੀਤਾ ਜਾ ਰਿਹਾ। ਉਨਾਂ ਇਸ ਦੇ ਦੌਰਾਨ ਭਰੋਸਾ ਦਿੱਤਾ ਕਿ ਵਿਕਸਿਤ ਭਾਰਤ 2047 ਦੇ ਲਈ ਪੰਜਾਬ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ। ਮੁੱਖ ਮੰਤਰੀ ਨੇ ਇਸ ਮੌਕੇ ਦੇ ਉਤੇ ਪੰਜਾਬ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਜਿਹੜਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਜ਼ਰੀਏ ਪੰਜਾਬ ਦਾ ਹਰ ਪਰਿਵਾਰ 2356 ਮੈਡੀਕਲ ਅਤੇ ਸਰਜੀਕਲ ਪ੍ਰਕਿਰਿਆਵਾਂ ਦੀ ਵਿਆਪਕ ਸ਼੍ਰੇਣੀ ਦੇ ਲਈ ਪ੍ਰਤੀ ਪਰਿਵਾਰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦੇ ਕੈਸ਼ਲੈਸ ਇਲਾਜ ਦਾ ਹੱਕਦਾਰ ਹੈ। ਉਨਾਂ ਦਾ ਜਿਹੜਾ ਉਨਾਂ ਆਮ ਆਦਮੀ ਕਲੀਨਿਕਾਂ ਦੇ ਨਤੀਜਿਆਂ ਦੇ ਉਤੇ ਵੀ ਚਾਨਣਾ ਪਾਇਆ। ਮੁੱਖ ਮੰਤਰੀ ਨੇ ਪੰਜਾਬ ਨੂੰ ਹੜਾਂ ਦੇ ਲਈ ਦਿੱਤੇ ਵਿਸ਼ੇਸ਼ ਪੈਕੇਜ ਨੂੰ ਸਕੀਮਾਂ ਦਾ ਹਿੱਸਾ ਬਣਾਏ ਜਾਣ ਦੇ ਉਤੇ ਰੋਸ ਜ਼ਾਹਰ ਕੀਤਾ। ਮੁੱਖ ਮੰਤਰੀ ਨੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਭਰ ਦੇ ਵਿਚ ਚੱਲ ਰਹੇ 547 ਓਟ ਕਲੀਨਿਕ, 183 ਨਸ਼ਾ ਛਡਾਊ ਕੇਂਦਰ ਤੇ 90 ਮੁੜ ਵਸੇਵਾਂ ਕੇਂਦਰਾਂ ਦੀ ਗੱਲ ਵੀ ਕੀਤੀ। ਉਨਾਂ ਨੀਤੀ ਆਯੋਗ ਦੀ ਸਿੱਖਿਆ ਗੁਣਵੱਤਾ ਰਿਪੋਰਟ 2026 ਦੇ ਹਵਾਲੇ ਦੇ ਨਾਲ ਕਿਹਾ ਕਿ ਪੰਜਾਬ ਭਾਰਤ ਦੀ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਸਕੂਲੀ ਸਿੱਖਿਆ ਪ੍ਰਣਾਲੀ ਵਜੋਂ ਉਭਰਿਆ। ਮੁੱਖ ਮੰਤਰੀ ਨੇ ਉਚੇਚੇ ਤੌਰ ਤੇ ਉਤੇ ਸੜਕ ਸੁਰੱਖਿਆ ਫੋਰਸ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਮਗਰੋਂ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਿਜੇ ਨੂੰ ਵੀ ਵਧਾਈ ਦੇ ਦਿੱਤੀ। ਦੂਸਰੇ ਪਾਸੇ ਗਰਮ ਜਿਹੜਾ ਮਾਹੌਲ ਹੋ ਰਿਹਾ ਸਿੱਖ ਸਿਆਸਤ ਦੇ ਵਿਚ ਤੇ ਸੂਬੇ ਦੀ ਜਿਹੜੀ ਹੈ ਆਪਣੀ ਪਾਰਟੀ ਗਿਆਨੀ ਰਘਬੀਰ ਸਿੰਘ ਨੇ ਸਿੱਟ ਦੇ ਕੋਲ ਬਾਦਲ ਖਿਲਾਫ ਬਿਆਨ ਦਰਜ ਕਰਵਾਏ ਤੇ ਬਾਈਬਲ ਕਲਾ ਮਾਮਲੇ ਦੇ ਵਿਚ ਸੁਖਬੀਰ ਵੱਲੋਂ ਸਵੀਕਾਰੀ ਜਿੰਮੇਵਾਰੀ ਦੇ ਸਬੂਤ ਹੋਣ ਦਾ ਦਾਅਵਾ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਬਾਈਬਲ ਕਲਾ ਕੱਲ ਬੀਤੇ ਚ ਵੈਸੇ ਕਾਰਜ ਕੀਤਾ ਹੈ। ਮਾਮਲੇ ਸਬੰਧੀ ਪੁਲਿਸ ਦੀ ਵਿਸ਼ੇਸ਼ ਟੀਮ ਜਾਂਚ ਜਿਹੜੀ ਹੈ ਸਿੱਟ ਦੇ ਕੋਲ ਬਿਆਨ ਦਰਜ ਕਰਵਾਏ। ਦਸੰਬਰ 2025 ਨੂੰ ਜਦੋਂ ਅਕਾਲ ਤਖ਼ਤ ਸਾਹਿਬ ਦੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਤਲਬ ਕੀਤਾ ਗਿਆ ਸੀ, ਉਨ੍ਹਾਂ ਬਾਈਬਲ ਕਲਾਂ ਗੋਲੀਕਾਂਡ ਮਾਮਲੇ ਸਬੰਧੀ ਜਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਸਬੰਧ ਦੇ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਸੰਪਰਕ ਕਰਨ ਦਾ ਯਤਨ ਵੀ ਕੀਤਾ ਪਰ ਕਹਿੰਦੇ ਉਨ੍ਹਾਂ ਦੇ ਨਾਲ ਸੰਪਰਕ ਨਹੀਂ ਹੋਇਆ। ਉਂਝ ਇਸ ਸਬੰਧ ਦੇ ਵਿਚ ਉਨ੍ਹਾਂ ਦੇ ਮੀਡੀਆ ਦੇ ਇਕ ਹਿੱਸੇ ਨੂੰ ਜਾਣਕਾਰੀ ਦਿੱਤੀ ਹੈ ਕਿ ਵਿਸ਼ੇਸ਼ ਜਾਂਚ ਟੀਮ ਉਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਮਿਲਣ ਲਈ ਆਈ ਸੀ ਜਿਸ ਦੇ ਸਾਹਮਣੇ ਉਨ੍ਹਾਂ ਨੇ ਦਸੰਬਰ 2025 ਨੂੰ ਅਕਾਲ ਤਖ਼ਤ ਵਿਖੇ ਪੇਸ਼ ਹੋਣ ਸਮੇਂ ਸੁਖਬੀਰ ਸਿੰਘ ਬਾਦਲ ਵੱਲੋਂ ਸਵੀਕਾਰ ਕੀਤੀ ਗਈ ਜਿਹੜੀ ਹੈ ਜਿੰਮੇਵਾਰੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਆਖਿਆ ਕਿ ਇਸ ਸਬੰਧੀ ਦਸਤਾਵੇਜ਼ ਤੇ ਵੀਡੀਓ ਵੀ ਉਨ੍ਹਾਂ ਦੇ ਕੋਲ ਮੌਜੂਦ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਸਬੰਧੀ ਜਿੰਮੇਵਾਰੀ ਨੂੰ ਸਵੀਕਾਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਪੰਥ ਦੇ ਵਿਚ ਵੱਡੀ ਹਲਚਲ ਸ਼ੁਰੂ ਹੋਈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਉਨ੍ਹਾਂ ਨੇ ਇਸ ਸਬੰਧ ਦੇ ਵਿਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਪੱਤਰ ਭੇਜ ਕੇ ਗਿਆਨੀ ਰਘਵੀਰ ਸਿੰਘ ਦੇ ਖਿਲਾਫ਼ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਉਤੇ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਰਵਾਈ ਦੀ ਅਪੀਲ ਕਰ ਦਿੱਤੀ ਹੈ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਿਹੜੇ ਨੇ ਪਰਮਜੀਤ ਸਿੰਘ ਸਰਨਾ ਉਨ੍ਹਾਂ ਨੇ ਵੀ ਇਸ ਮਾਮਲੇ ਦੇ ਵਿਚ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦਾ ਹਵਾਲਾ ਦਿੰਦਿਆਂ ਗਿਆਨੀ ਰਘਬੀਰ ਸਿੰਘ ਦੀ ਇਸ ਕਾਰਵਾਈ ਨੂੰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਕਰਾਰ ਦਿੱਤਾ ਹੈ। ਦੂਸਰੇ ਪਾਸੇ ਸਰਕਾਰ ਧਰਮ ਨੂੰ ਸਿਆਸੀ ਜਾਂ ਸਿਆਸਤ ਦੇ ਲਈ ਵਰਤਣਾ ਬੰਦ ਕਰੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਕੱਲ ਬਿਆਨ ਦਿੱਤਾ ਸੀ ਪਰ ਅੱਜ ਬਲਤੇਜ ਪੰਨੂ ਹੁਣਾਂ ਨੇ ਇਸ ਦੇ ਉਤੇ ਜਿਹੜੀ ਹੈ ਗੱਲਬਾਤ ਕੀਤੀ ਹੈ। ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ, ਕਹਿੰਦੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਹੁਣਾਂ ਨੇ ਸਿੱਟ ਮੋਹਰੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਬਹਿਬਲ ਕਲਾ ਗੋਲੀਕਾਂਡ ਦੀ ਜਿੰਮੇਵਾਰੀ ਕਬੂਲ ਕਰਨ ਦੇ ਉਤੇ ਮਾਫ਼ੀ ਮੰਗਣ ਦੀ ਟਿੱਪਣੀ ਦੇ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਘੇਰਾਬੰਦੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਬੇਅਦਬੀ ਦੇ ਮਾਮਲੇ ਅਤੇ ਤਤਕਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਭੁੱਲਿਆ ਨਹੀਂ ਹੈ। ਗੋਲੀਕਾਂਡ ਦਾ ਵੀ ਆ ਗਿਆ ਜੀ, ਉਥੇ ਡੀਸੀ ਨੇ ਜਿਹੜੇ ਸੀ ਉਹਦੇ ਦਿੱਤੇ ਸੀਗੇ ਕੋਟਕਪੂਰਾ ਦੇ ਗੋਲੀ ਦੇ ਤੇ ਉਹ ਵੀ ਸਪਸ਼ਟ ਹੋ ਗਿਆ ਮੀਡੀਆ ਦੇ ਵਿਚ ਅੱਜ ਸ਼ਾਮ ਤੋਂ ਜਿਹੜੀ ਹੈ ਇਕ ਮੀਡੀਆ ਗਰੁੱਪ ਨੇ ਜਿਹੜੀ ਉਹਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪਹਿਲਾਂ ਇਹ ਸਾਰਾ ਕੁਝ ਰਾਜ ਬਣਿਆ ਹੋਇਆ ਸੀ ਤੇ ਉਹਦੇ ਵਿਚ ਤਿੰਨ ਵਾਰਨਿੰਗਾਂ ਦਿੱਤੀਆਂ ਪਹਿਲਾਂ ਕਿ ਇਨ੍ਹਾਂ ਨੂੰ ਥੋੜਾ ਬਹੁਤਾ ਉਰੇ ਪਰੇ ਕਰੋ ਤੇ ਦੂਸਰਾ ਸੀਗਾ ਕਿ ਉਨ੍ਹਾਂ ਨੂੰ ਥੋੜਾ ਬਹੁਤਾ ਲਾਈਟ ਜਿਹੜਾ ਲਾਠੀ ਚਾਰਜ ਕਰਕੇ ਜੇ ਨਹੀਂ ਕਾਬੂ ਹੁੰਦਾ ਕੰਮ ਤੇ ਉਹ ਕਾਬੂ ਤੋਂ ਬਾਹਰ ਹੋਇਆ ਸਾਰਾ ਕੁਝ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਗੋਲੀ ਦਾ ਆਦੇਸ਼ ਦਿੱਤਾ ਸੀ ਕਿ ਭਾਈ ਡੀਸੀ ਨੇ ਦਿੱਤਾ ਸੀ ਉਹ ਵੀ ਕਿ ਉਹਨੇ ਇਹ ਵੀ ਕਿਹਾ ਸੀ ਕਿ ਮਤਲਬ ਕਿ ਜਿੱਧਰ ਲੋਕ ਖੜੇ ਨੇ ਉਧਰ ਨਹੀਂ ਗੋਲੀ ਚਲਾਉਣੀ, ਦੂਸਰੇ ਪਾਸੇ ਨੂੰ ਗੋਲੀ ਚਲਾਉਣੀ ਹੈ ਜਾਂ ਉਪਰ ਨੂੰ ਫਾਇਰ ਕਰਕੇ ਤੁਸੀਂ ਉਨ੍ਹਾਂ ਨੂੰ ਡਰਾ ਸਕਦੇ ਹੋ ਤੇ ਸਿੱਧੀਆਂ ਗੋਲੀਆਂ ਚਲਾਉਣ ਦਾ ਜ਼ਿਕਰ ਨਹੀਂ ਕੀਤਾ ਸੀ ਜੋ ਕਿ ਕੁੰਵਰ ਵਿਜੇ ਪ੍ਰਤਾਪ ਉਨ੍ਹਾਂ ਦੀ ਰਿਪੋਰਟ ਦੇ ਵਿਚ ਸਾਰਾ ਕੁਝ ਉਨ੍ਹਾਂ ਨੇ ਆਪਣੇ ਹੱਥੀ ਲਿਖਿਆ ਹੈ। ਸਿੱਖਾਂ ਦੀ ਸਰਵਉੱਚ ਅਦਾਲਤ ਅੱਗੇ ਗੁਨਾਹ ਕਬੂਲ ਕਰਨਾ ਅਤੇ ਫਿਰ ਜਨਤਕ ਤੌਰ ਦੇ ਉਤੇ ਮੁਨਕਰ ਹੋਣਾ ਸੰਸਥਾ ਦੀ ਮਰਿਆਦਾ ਦੀ ਤੋਹੀਨ ਹੈ। ਜੇ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਿੰਮੇਵਾਰੀ ਕਬੂਲ ਕੀਤੀ ਸੀ ਤਾਂ ਉਹ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਇਸ ਤੋਂ ਇਨਕਾਰ ਕਿਵੇਂ ਕਰ ਸਕਦੇ ਹੈ? ਜੇ ਉਹ ਸੱਚਮੁੱਚ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਦੇ ਨੇ ਤਾਂ ਉਹ ਆਪਣੇ ਹੀ ਕਹਿੰਦਾ ਇਕਬਾਲੀਆ ਬਿਆਨ ਦੇ ਉਲਟ ਕਿਉਂ ਜਾ ਰਹੇ ਨੇ? ਤੇ ਭਾਈ ਉਹ ਅਕਾਲ ਤਖ਼ਤ ਸਾਹਿਬ ਦੀ ਦੇ ਵਿਚ ਜਿਹੜਾ ਕੋਈ ਵੀ ਨਹੀਂ ਕਰਦਾ, ਤੁਹਾਡੇ ਮਾਨ ਸਾਹਿਬ ਵੀ ਜਾ ਕੇ ਉਥੇ ਨਤਮਸਤਕ ਹੁੰਦੇ ਹੈ, ਸਾਰਾ ਕੁਝ ਹੈ, ਪਰ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਅਲੱਗ ਤੌਰ ਦੇ ਉਤੇ ਦੇਖੀ ਜਾ ਸਕਦੀ ਹੈ। ਪਰ ਤੁਹਾਡੇ ਕੋਲ 4 ਸਾਲ ਸੀਗੇ, ਤੁਸੀਂ ਕਾਨੂੰਨੀ ਕਾਰਵਾਈ ਕੀਤੀ ਕਿਹੜੀ ਹੈ? ਚਾਰਜਸ਼ੀਟ ਤੱਕ ਨਹੀਂ ਤੁਸੀਂ ਪੇਸ਼ ਕਰ ਸਕੇ 4 ਸਾਲਾਂ ਦੇ ਵਿਚ, ਨਾ ਹੀ ਤੁਸੀਂ ਆਪਣੇ ਹਰਿਆਣੇ ਵਾਲੇ ਬਾਬੇ ਦੇ ਨਾ ਉਹਦੀ ਜਿਹੜੀ ਸੀ ਕੁੜੀ ਬਣੀ ਹੈ ਜਿਹੜੀ ਹਨੀਪ੍ਰੀਤ ਉਹਦੇ ਬਿਆਨ ਜਾਂ ਉਹਨਾਂ ਨੂੰ ਕਦੇ ਲਿਆਂਦਾ ਪੰਜਾਬ ਦੇ ਵਿਚ ਇਹਦੇ ਬਾਰੇ ਬਿਆਨ ਦਵਾਉਣ ਦੇ ਲਈ ਜਾਂ ਦਰਜ ਕਰਨ ਦੇ ਲਈ? ਪੰਜਾਬ ਦੇ ਵਿਚ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਘਟਨਾਵਾਂ ਵਾਪਰੀਆਂ ਤੇ ਉਦੋਂ ਅਕਾਲੀ ਭਾਜਪਾ ਸਰਕਾਰਾਂ ਕਹਿੰਦੇ ਸੱਤਾ ਦੇ ਵਿਚ ਸੀ। ਦੂਸਰੇ ਪਾਸੇ ਇਕ ਆਖਰੀ ਖ਼ਬਰ ਲੈ ਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਇਹਨਾਂ ਮੁੱਦਿਆਂ ਦੇ ਉਤੇ। ਸ਼ੌਕਿੰਗ ਕਹਿ ਲਓ ਜਾਂ ਇਕ ਮੰਦਭਾਗੀ ਖ਼ਬਰ ਹੈ, ਬੜੇ ਹੀ ਹੋਣਹਾਰ ਵਿਅਕਤੀ ਜਸਪਾਲ ਰਾਣਾ ਜਿਹੜੇ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ। ਆਪਣੇ ਅਸੂਲਾਂ ਦੇ ਲਈ ਜਾਣੇ ਜਾਂਦੇ ਨਿਸ਼ਾਨੇਬਾਜ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਭਾਰਤੀ ਪਿਸਟਲ ਸ਼ੂਟਿੰਗ ਟੀਮ ਦੇ ਟੀਮ ਦੀਆਂ ਜਿਹੜੀਆਂ ਇਤਿਹਾਸਕ ਸਫਲਤਾਵਾਂ ਹਾਸਲ ਕਰਨ ਵਾਲੇ ਮਸ਼ਹੂਰ ਨਿਸ਼ਾਨੇਬਾਜ਼ ਅਤੇ ਕੋਚ ਰਹੇ ਜਸਪਾਲ ਰਾਣਾ ਹੁਣ ਸਾਡੇ ਵਿਚਕਾਰ ਨਹੀਂ ਰਹੇ ਨੇ। ਆਪਣੀ ਜਿੱਦ ਅਤੇ ਉਸੂਲਾਂ ਦੇ ਲਈ ਜਾਣੇ ਜਾਂਦੇ 49 ਸਾਲਾਂ ਰਾਣਾ ਦਾ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਕੇਤ ਸਥਿਤ ਮੈਕਸ ਹਸਪਤਾਲ ਦੇ ਵਿਚ ਜਿਹੜਾ ਦੇਹਾਂਤ ਹੋਇਆ। ਦਿਲ ਦੇ ਵਿਚ ਬਲਾਕੇਜ ਹੋਣ ਦੇ ਕਾਰਨ ਹਸਪਤਾਲ ਦੇ ਵਿਚ ਉਨ੍ਹਾਂ ਦਾ ਸਟੰਟ ਪਾਉਣ ਦਾ ਜਿਹੜਾ ਆਪਰੇਸ਼ਨ ਪ੍ਰੋਸੀਜਰ ਜਿਹੜਾ ਹੋਇਆ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਜਲਦੀ ਹੀ ਦੂਜਾ ਪ੍ਰੋਸੀਜਰ ਤੈਅ ਕੀਤਾ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਕੁਝ ਹੋਰ ਹੁੰਦਾ ਤੇ ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੇ ਖੇਡ ਜਗਤ ਅਤੇ ਸ਼ੂਟਿੰਗ ਭਾਈਚਾਰੇ ਨੂੰ ਡੂੰਘਾ ਜਿਹੜਾ ਸਦਮਾ ਦਿੱਤਾ ਹੈ। ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਜਿੱਤਿਆ ਸੀ ਉਨ੍ਹਾਂ ਨੇ ਸੋਨ ਤਗਮਾ ਵੀ। ਜਸਪਾਲ ਰਾਣਾ ਦਾ ਜੀਵਨ ਬਿਲਕੁਲ ਉਨ੍ਹਾਂ ਦੇ ਖੇਡ ਕੈਰੀਅਰ ਦੀ ਤਰ੍ਹਾਂ ਹੀ ਜਿਹੜਾ ਉਤਰਾਅ ਚੜਾਅ ਦੇ ਵਿਚ ਰਿਹਾ। ਇਕ ਨੌਜਵਾਨ ਸਿਤਾਰੇ ਦੇ ਵਜੋਂ ਰਾਣਾ ਨੇ 1994 ਦੇ ਵਿਚ ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ਦੇ ਵਿਚ ਸੋਨ ਤਗਮਾ ਜਿਹੜਾ ਜਿੱਤ ਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਏਸ਼ੀਆਈ ਖੇਡਾਂ ਦੇ ਵਿਚ ਸੈਂਟਰ ਫਾਇਰ ਪਿਸਟਲ ਇਵੈਂਟ ਦੇ ਵਿਚ ਸੋਨ ਤਗਮਾ ਜਿੱਤਿਆ। ਉਨ੍ਹਾਂ ਦੇ ਕੈਰੀਅਰ ਦਾ ਸੁਨਹਿਰੀ ਦੌਰ 2006 ਦੀਆਂ ਦੋਹਾ ਏਸ਼ੀਆਈ ਖੇਡਾਂ ਦੇ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ 3 ਸੋਨ ਤਗਮੇ ਆਪਣੇ ਨਾਮ ਦਰਜ ਕੀਤੇ ਸੀ। ਹਾਲਾਂਕਿ ਉਹ ਖੁਦ ਜਾਣਦੇ ਸਨ ਕਿ ਉਹ ਓਲੰਪਿਕ ਸਮੇਤ ਦੇਸ਼ ਦੇ ਲਈ ਕਈ ਹੋਰ ਤਗਮੇ ਜਿੱਤ ਸਕਦੇ ਸਨ। ਇਹ ਵੀ ਇਕ ਹੈਰਾਨੀਜਨਕ ਤੱਥ ਹੈ ਕਿ ਰਾਣਾ ਨੇ ਆਪਣੇ ਜੀਵਨ ਦੇ ਵਿਚ ਸਿਰਫ ਇਕ ਵਾਰ 1996 ਦੀਆਂ ਅਟਲਾਂਟਾ ਅਮਰੀਕਾ ਓਲੰਪਿਕ ਖੇਡਾਂ ਦੇ ਵਿਚ ਹਿੱਸਾ ਲਿਆ ਹੈ। ਲੋ ਦੋਸਤੋ, ਅੱਗੇ ਜਿਹੜਾ ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ

0: ਉੱਤੇ ਪਰ ਸਭ ਹੈਗਾ ਆ, ਪਹਿਲਾਂ ਤਾਂ ਸਮਝਣ ਦੀ ਲੋੜ ਹੁੰਦੀ ਆ ਕਿ ਆਪਾਂ ਜਿੱਥੇ ਜਾ ਰਹੇ ਹੈਗੇ ਆ ਉੱਥੇ ਦਾ ਸੈਟਅਪ ਕੀ ਆ।
1: ਬਿਲਕੁਲ ਹੈ,
0: ਮਾਨ ਸਾਹਿਬ ਦੀਆਂ ਗੱਲਾਂ ਦੀ ਤਾਰੀਫ ਬੜੀ ਹੁੰਦੀ ਆ ਪਰ ਹੋਣੀ ਵੀ ਚਾਹੀਦੀ ਹੈਗੀ, ਚਲੋ ਜਿਹੜੇ ਉਹਨਾਂ ਨੇ ਮੁੱਦੇ ਉੱਥੇ ਚੱਕੇ ਆ
1: ਜੀ,
0: ਪਰ ਸਵਾਲ ਤਾਂ ਇਹ ਹੈਗਾ ਆ ਜੀ, ਆਪਾਂ ਨਾਨਕੇ ਜਾਂਦੇ ਆ, ਜਾ ਕੇ ਉਹਨਾਂ ਨਾਲ ਜਿਹੜਾ ਹੈਗਾ ਆ ਪਹਿਲਾਂ ਨਾਨਕੀ ਛੱਕ ਦੀ ਗੱਲ ਕਰੀਦੀ ਆ ਵੀ ਤੁਸੀਂ ਨਾਨਕੀ ਛੱਕ ਚ ਕੀ ਦੇਣਾ,
1: ਕੀ ਪਾਓਗੇ ਭਾਈ।
0: ਹਾਂਜੀ ਹਾਂ ਬਿਲਕੁਲ, ਭਾਈ ਮੇਰੇ ਗਵਾ ਮੇਰੇ ਚਾਚੇ ਦੇ ਮੁੰਡੇ ਦੇ ਨਾਨਕੀ ਛੱਕ ਏਦਾਂ ਆਇਆ ਹੈਗਾ, ਇੱਧਰ ਆ ਆਇਆ ਹੈਗਾ, ਉਹ ਤੋਂ ਬਾਅਦ ਉਹਨਾਂ ਨਾਲ ਕਰੀਦੀ ਗੱਲ ਵੀ ਸ਼ਰੀਕਾਂ ਦੀ ਇੱਕ ਪੈਲੀ ਵਿਕਦੀ ਹੈਗੀ ਆ।
1: ਹਾਂਜੀ
0: ਉਹ ਗੱਲਾਂ ਹੁੰਦੀਆਂ ਬਾਅਦ ਚ, ਹੁਣ ਜਿਹੜੇ ਹੈਡ ਥੱਲੇ ਪੈਸੇ ਮਿਲਣੇ ਆ ਵੀ ਹਾਂ ਐਜੂਕੇਸ਼ਨ ਚ ਹੈਲਥ ਸੈਕਟਰ ਚ, ਉੱਥੇ ਤਾਂ ਉਹਨਾਂ ਚੀਜ਼ਾਂ ਤੇ ਤਾਂ ਮਾਨ ਸਾਹਿਬ ਕਹੇ ਭੀ ਜੀ ਬਹੁਤ ਵਧੀਆ ਆ ਸਾਡੇ।
1: ਹੁਣੀ ਤਾਂ ਸੈਣੀ ਸਾਹਿਬ ਰਿਪੋਰਟਾਂ ਆਈਆਂ ਨੇ ਜੀ, 9% ਕੇ 6% ਤਾਂ ਬੱਚੇ ਘੱਟ ਗਏ ਨੇ, 60% ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਹੈਰੇ ਗਏ ਨੇ ਜੀ, ਤੇ ਉਹ ਤਾਂ ਰੋਣਾ ਰੋਣਾ ਚਾਹੀਦਾ ਉੱਥੇ ਕਿ ਅਸੀਂ ਤਨਖਾਹਾਂ ਕਿੱਥਾਂ ਦੇਈਏ ਭੀ ਜੇ ਬੰਦੇ ਤਾਂ ਭਰਤੀ ਕਰ ਲਈਏ।
0: ਬਿਲਕੁਲ ਜੀ, ਉੱਥੇ ਤਾਂ ਇਹ ਕਹਿਣਾ ਚਾਹੀਦਾ ਸੀ ਕਿ ਸਾਡਾ ਸਾਰਾ ਸੈਟਅਪ ਵਿਗੜਿਆ ਹੈਗਾ ਆ, ਅਸੀਂ ਬਹੁਤ ਯਤਨ ਕਰ ਰਹੇ ਹਾਂ, ਸਟੇਟ ਆਪਣੇ ਰਿਸੋਰਸਿਸ ਨਾਲ ਕਿੰਨਾ ਕੁ ਕਰ ਸਕਦੀ ਆ, ਅਸੀਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਟੋਇਲਟ ਬਣਾ ਰਹੇ ਹਾਂ, ਸਭ ਕੁਛ ਕਰ ਰਹੇ, ਸਾਡੇ ਕੋਲ ਫੰਡ ਹੀ ਹੈ ਨੀ, ਅਸੀਂ ਕਰੀਏ ਕੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ।
1: ਬਿਲਕੁਲ
0: ਆਹ ਚੀਜ਼ ਰੱਖਣੀ ਚਾਹੀਦੀ ਸੀਗੀ
1: ਜੀ,
0: ਹੈ ਜੀ, ਅਸੀਂ ਚਾਹ ਕੇ ਵੀ ਕੰਮ ਨਹੀਂ ਕਰ ਸਕਦੇ, ਤੇ ਸਾਡਾ ਐਜੂਕੇਸ਼ਨ ਦਾ ਵੀ ਜਿਹੜਾ ਭੱਠਾ ਬੈਠਾ ਹੈਗਾ ਜਾਂ 60% ਪ੍ਰਿੰਸੀਪਲ ਹੈ ਨੀ, ਜੇ ਪ੍ਰਿੰਸੀਪਲ ਰੱਖ ਵੀ ਲੈਣੇ ਆ ਸਰਕਾਰ ਦੀ ਵਿਲਿੰਗਨੈਸ ਹੈਗੀ ਆ ਜੀ ਇਹਨੂੰ ਠੀਕ ਕਰਨ ਦੀ, ਸਾਡੇ ਕੋਲ ਤਨਖਾਹ ਦੇਣ ਲਈ ਪੈਸੇ ਹੈ ਨੀ, ਸਾਡੇ ਕੋਲ ਫੰਡ ਹੀ ਹੈ ਨੀ ਕਿ ਅਸੀਂ ਕਰੀਏ, ਇਹ ਸਾਰੇ ਮੁੱਦੇ ਗਿਣਾ ਕੇ ਬਾਅਦ ਦੇ ਵਿੱਚ ਜਾਣਾ ਚਾਹੀਦਾ ਸੀ ਇਸ ਚੀਜ਼ ਦੇ ਉੱਤੇ ਵੀ ਬਾਰਡਰ ਸਟੇਟ ਆ ਸਾਡੀ, ਤੁਸੀਂ ਜਿਹੜੇ ਸਾਡੇ ਨਾਲ ਦੇ ਰਾਜ ਹੈਗੇ ਆ ਉਹਨਾਂ ਨੂੰ ਪਹਾੜੀ ਰਾਜਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦੇ ਕਰਕੇ ਸਾਡੀ ਸਾਰੀ ਜਿਹੜੀ ਹੈਗੀ ਆ ਉਹ ਹਿਜਰਤ ਕਰ ਗਈ ਇੰਡਸਟਰੀ, ਸਾਨੂੰ ਉੱਥੋਂ ਲਾਭ ਕੋਈ ਨੀ ਹੋ ਰਿਹਾ ਹੈਗਾ, ਬਾਰਡਰ ਸਟੇਟ ਕਰਕੇ ਸਾਡੀਆਂ ਜਿਹੜੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਵੱਖਰੀਆਂ ਆ, ਸਾਨੂੰ ਬਾਰਡਰ ਦੇ ਉੱਤੇ ਕੰਸਨਟ੍ਰੇ, ਉੱਥੇ ਜਿਹੜਾ ਇਹ ਡਿਵੈਲਪਮੈਂਟ ਕੋਈ ਨੀ ਹੋ ਰਹੀ, ਬਾਰਡਰ ਕਰਕੇ ਇੰਡਸਟਰੀ ਨੀ ਉੱਥੇ ਆਉਣੀ ਉਸ ਰੇਂਜ ਦੇ ਵਿੱਚ,
1: ਉੱਥੇ
0: ਹਾਂਜੀ
1: ਉਹ ਇਸੇ ਕਰਕੇ
0: ਬਹੁਤਾ ਜਿਹੜਾ ਹੈਗਾ ਪੈਸਾ ਜਿਹੜਾ ਇਹਨਾਂ ਚੀਜ਼ਾਂ ਤੇ ਖਰਚ ਹੁੰਦਾ ਕਿ ਅਸੀਂ ਬਾਰਡਰ ਤੋਂ ਜਿਹੜੀਆਂ ਪ੍ਰੋਬਲਮ ਕ੍ਰੀਏਟ ਹੁੰਦੀਆਂ ਹੈਗੀਆਂ ਉਹਦੇ ਨਾਲ ਅਸੀਂ ਜੂਝਦੇ ਹਾਂ,
1: ਹਾਂਜੀ
0: ਉਹ ਉਧਰ ਨੂੰ ਬਾਅਦ ਦੇ ਵਿੱਚ ਲੈਕਚਰ ਦਿੰਦੇ ਜੀ, ਪਹਿਲਾਂ ਤਾਂ ਨੀਤੀ ਆਯੋਗ ਦੇ ਵਿੱਚ ਜਿਹੜੇ ਜਿਹੜੇ ਹੈਡ ਥੱਲੇ ਪੈਸੇ ਆਉਂਦੇ ਸੀਗੇ ਉੱਥੇ ਜਿਹੜਾ ਹੈਗਾ ਆ ਉੱਥੋਂ ਖਿੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜੀ।
1: ਅਸਲ ਚ ਤਾਂ ਸੈਣੀ ਸਾਹਿਬ ਇਹਨਾਂ ਨੂੰ ਇਹ ਨੀ ਪਤਾ ਲੱਗਦਾ ਕਿ ਅਸੀਂ ਇੱਥੇ ਆਪਣੀਆਂ ਤਰੱਕੀ ਗਣਾਉਣੀ ਆ ਕਿ ਇੱਥੇ ਆਪਣੇ ਨੁਕਸਾਨ ਕਵਰ ਕਰਨ ਦੇ ਲਈ ਇੱਥੇ ਅਸੀਂ ਰੋਣਾ ਪਿੱਟਣਾ ਭਾਈ ਸਾਨੂੰ ਦਿਓ ਸਾਡੇ ਪੱਲੇ ਕੱਖ ਨਹੀਂ ਗਾ, ਤੇ ਇੱਥੇ ਵੀ ਮਸ਼ਹੂਰੀ ਕਰਨ ਲੱਗੇ ਆਪਣੀ, ਦੱਸੋ
0: ਉਹ ਚੱਕਰ ਆ ਨਾ ਜੀ। ਨੋ ਡਾਊਟ ਕੇ ਬਿਨਾਂ ਦੇਖੇ ਹੀ ਜਿਹੜਾ ਹੈਗਾ ਆ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਜੀ, ਫੇਰ ਬਹੁਤ ਵਧੀਆ ਬੋਲੇ ਜੀ ਉੱਥੇ, ਉਹ ਬੋਲਣਾ ਥੋੜਾ ਉੱਥੇ ਕੋਈ ਜਿਹੜਾ ਹੈਗਾ ਆ ਇਲੈਕਸ਼ਨ ਦਾ ਥੋੜਾ ਹੈਗਾ ਆ ਜੀ, ਉੱਥੇ ਤਾਂ ਇਹ ਸੀਗਾ ਵੀ ਉੱਥੇ ਜੇ ਆਪਣਾ ਜਿਹੜਾ ਆ ਵੀ ਭਾਈ ਜਿਹੜਾ ਕੀ ਕਹਿੰਦੇ ਪੰਜਾਬੀ ਦੇ ਵਿੱਚ ਜਿਹਨੂੰ ਕਹਿੰਦੇ ਵੀ ਚੰਗਾ ਚੱਕ ਕੇ ਦਿਖਾਉਣਾ ਚਾਹੀਦਾ, ਭਾਈ ਸਾਡੇ ਕੋਲ ਹੈ ਨੀ, ਅਸੀਂ ਤੰਗ ਹੋ ਚੁੱਕੇ ਆ ਹੈਜੀ, ਅਸੀਂ ਮੁਲਾਜ਼ਮਾਂ ਦਾ DA ਨੀ ਦੇ ਸਕਦੇ ਪਏ, ਤੇ ਅਸੀਂ ਹਾਈਕੋਰਟ ਦੇ ਵਿੱਚ ਐਫੀਡੈਵਿਟ ਫਾਈਲ ਕੀਤਾ ਆ ਕਿ ਅਸੀਂ ਜਿਹੜਾ ਹੈਗਾ ਆ ਡੈਟ ਕ੍ਰਾਈਸਿਸ ਦੇ ਵਿੱਚੋਂ ਨਿਕਲ ਰਹੇ ਹੈਗੇ ਆ ਜੀ, ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਤਾਂ ਹੀ ਉਹਨਾਂ ਹੈਡ ਥੱਲੇ ਪੈਸੇ ਵੱਧ ਆਣੇ ਸੀ।
1: ਬਿਲਕੁਲ ਹੈ ਜੀ,
0: ਉਹ ਜਿਹੜੇ ਹੈਡ ਥੱਲੇ ਪੈਸੇ ਮਿਲਣੇ ਸੀ ਉੱਥੇ ਤਾਂ ਤੁਸੀਂ ਆਪਣੀਆਂ ਡੀਗਾ ਪਾ ਰਹੇ, ਤੁਸੀਂ ਕਹੇ ਵੀ ਬਿਲਕੁਲ ਅਸੀਂ ਜਿਹੜਾ ਹੈਗਾ ਐਜੂਕੇਸ਼ਨ ਚ ਬਹੁਤ ਵਧੀਆ ਕਰ ਦਿੱਤਾ, ਹੈਲਥ ਚ ਬਹੁਤ ਵਧੀਆ ਕਰ ਦਿੱਤਾ ਹੈ ਜੀ, ਅਗਲੇ ਕਹਿੰਦੇ ਠੀਕ ਆ ਫੇਰ ਇਹਨਾਂ ਨੂੰ ਤਾਂ ਹੀ ਲੋੜ, ਜਿਹੜੇ ਵਿਚਾਰੇ ਗਰੀਬ ਸਟੇਟਾਂ ਹੈਗੀਆਂ ਉਹਨਾਂ ਨੂੰ ਦੇ ਦਿੰਦੇ ਆ,
1: ਜਿਹੜੇ ਤੁਹਾਡੇ ਤੋਂ ਥੱਲੇ ਪਾਈ ਉਹਨਾਂ ਦਾ ਹੱਕ ਬਣਦਾ ਕਹਿਣਗੇ ਫਿਰ। ਬਿਲਕੁਲ ਨਾਲੇ ਪੰਜਾਬੀ ਜੀ ਸਰਬੱਤ ਦਾ ਭਲਾ ਕਰਨ ਵਾਲੇ ਨੇ, ਇਹ ਤਾਂ ਇੰਨਾ ਕੁ ਤਾਂ ਬਣਦਾ ਹੀ ਹੈ ਇਹਨਾਂ ਦਾ।
0: ਠੀਕ ਹੈ, ਤੁਸੀਂ ਸਮੱਸਿਆਵਾਂ ਆਪਣੀਆਂ ਉਹਨਾਂ ਨੂੰ ਦੱਸੀਆਂ ਹੈਗੀਆਂ, ਉਹ ਸਮੱਸਿਆਵਾਂ ਦਾ ਜਿਹੜਾ ਹੈਗਾ ਵੀ ਹਾਂ ਜੀ ਸਪੈਸ਼ਲ ਸਟੇਟਸ ਉਹ ਤਾਂ ਇੱਕ ਸਪੈਸ਼ਲ ਮਿਲੂਗਾ ਜੋ ਅੱਜ ਮਿਲਣਾ ਸੀਗਾ, ਜਿਹਦੇ ਵਿੱਚ ਮਿਲਣਾ ਚਾਹੀਦਾ ਹੈਗਾ ਸੀ, ਜਿਹੜੇ ਅੱਡ ਤੇ ਉੱਥੇ ਤੁਸੀਂ ਜਿਹੜਾ ਹੈਗਾ ਯਾ ਸ਼ਟ ਡਾਊਨ ਕਰਕੇ ਆ ਗਏ ਦਰਵਾਜ਼ਾ
1: ਜੀ।
0: ਸੋ ਇਸ ਕਰਕੇ ਜਿਹੜਾ ਯਾ ਨਾ ਸਮਝੀ ਜਿਹੜੀ ਹੈ ਨਾ ਸਰ, ਉਹ ਪਤਾ ਨੀ ਕੀ ਚੱਕਰ ਹੈਗਾ ਆ ਜੀ, ਜਾਂ ਤਾਂ ਤੁਸੀਂ ਜਿਹੜਾ ਹੈਗਾ ਕੋਈ ਸਲਾਹਕਾਰ ਜਿਹੜੇ ਹੈਗੇ ਆ, ਕੋਈ ਐਕਸਪੀਰੀਅੰਸ ਜਿਹੜੇ ਹੈਗੇ ਆ ਉਹਨਾਂ ਤੋਂ ਰਾਏ ਲੈ ਲਿਆ ਕਰੋ ਜੀ।
1: ਜੀ
0: ਜੇ ਤੁਸੀਂ ਇਹੋ ਜਿਹੀ ਮੀਟਿੰਗ ਤੇ ਜਾਣਾ ਆ ਵੀ ਜਿੱਥੋਂ ਤੁਸੀਂ, ਹਾਲਾਂਕਿ ਮੈਨੂੰ ਨੀ ਪਤਾ ਵੀ ਬਿਊਰੋਕਰੇਸੀ ਵੀ ਇਹਨਾਂ ਨੂੰ ਸਹੀ ਗਾਈਡ ਕਰਦੀ ਕਿ ਨਹੀਂ ਕਰਦੀ
1: ਜੀ। ਬਿਲਕੁਲ ਹੈ ਜੀ,
0: ਕਿਉਂਕਿ ਉਹਨਾਂ ਨੂੰ ਪਤਾ ਹੀ ਹੈਗਾ ਨਾ ਵੀ ਹਾਂ ਜੀ ਉੱਥੇ ਜਿਹੜਾ ਆ ਵੀ ਇੱਕ ਨਿਯਮ ਬਣ ਗਿਆ ਆ ਵੀ ਜਿਹੜੀਆਂ ਸਟੇਟਾਂ ਦੇ ਉੱਤੇ ਜਿਹੜਾ ਹੈਗਾ ਆ ਵੀ ਕੰਮ ਹੋਣ ਵਾਲਾ ਆ ਉੱਥੇ ਪੈਸੇ ਜ਼ਿਆਦਾ ਦਿੱਤੇ ਜਾਣ, ਜਿਹੜੀਆਂ ਸਟੇਟਾਂ ਜਿਹੜੀਆਂ ਆ ਉਹ ਪ੍ਰੋਗਰੈਸ ਕਰ ਗਈਆਂ ਆ ਉੱਥੇ ਜਿਹੜਾ ਆ ਪੈਸੇ ਘਟਾ ਤੇ ਜਾਣ ਜੀ।
1: ਜੀ
0: ਸੋ ਇਹਦਾ ਜੋ ਮਤਲਬ ਉਸ ਚੀਜ਼ ਦਾ ਪਤਾ ਹੀ ਨੀ, ਇਲਮ ਹੀ ਹੈ ਨੀ ਜੀ ਇਸ ਚੀਜ਼ ਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਹਾਂ ਜੀ ਸਪੈਸ਼ਲ ਸਟੇਟਸ ਦਾ ਜਿਹੜਾ ਹੈਗਾ ਆ ਉਹ ਅੱਗੇ ਪਿੱਛੇ ਵੀ ਮੰਗ ਰੱਖੀ ਜਾ

0: ਸਕਦੀ ਹੈ। ਨੀਤੀ ਆਯੋਗ ਦੇ ਵਿੱਚ ਤਾਂ ਜਿਹੜਾ ਹੈਗਾ
1: ਸਪੈਸ਼ਲ ਸਟੇਟਸ ਨੂੰ ਆ ਕੇ ਕੀ ਉਹਨੇ ਕਿਹੜਾ ਦੁੱਧ ਦੇਣਾ, ਕੀ ਕਰਾ ਲੈਣਗੇ ਉਹਦੇ
0: ਜਿਹੜੀ ਜ਼ਰੂਰਤ ਮਿਲਣੇ ਹੁੰਦੇ ਆ।
1: ਹਾਂਜੀ
0: ਫੰਡ ਮਿਲਣੇ ਹੁੰਦੀ ਆ, ਫੰਡ ਤੋਂ ਸਪੈਸ਼ਲ ਫੰਡ ਜਿਹੜੇ ਆ ਉਹ ਦੇਖਾਂ।
1: ਹਾਂਜੀ ਥੋੜੀ ਜੀ ਕਰ ਲੋ।
2: ਹਾਂਜੀ
1: ਜੀ
2: ਰੁਕਦਾ ਤੇ ਮੈਂ ਠੀਕ ਹੈ ਸਰ,
1: ਹੁਣ ਠੀਕ ਹੈ ਜੀ। ਹਾਂਜੀ ਕੰਟੀਨਿਊ।
2: ਮੈਂ ਵਾਈਫਾਈ ਦੇ ਕੋਲ ਚਲ ਜਾਂਦਾ ਥੋੜਾ।
1: ਠੀਕ ਹੈ ਜੀ।
2: ਹਾਂਜੀ ਠੀਕ ਹੈ ਜੀ। ਹਾਂਜੀ ਭਾਰਤ ਸਾਹਿਬ।
1: ਹਾਂਜੀ ਕੰਟੀਨਿਊ ਪਲੀਜ਼।
2: ਅਗਲੀ ਖਬਰ, ਹਾਂਜੀ ਅਗਲੀ ਖਬਰ ਤੇ ਆਈ ਹੈ ਜੀ ਸਿੱਖ ਸਿਆਸਤ ਦੀ। ਸਿੱਖ ਸਿਆਸਤ ਦੀ ਤਾਂ ਇਹ ਹੈਗੀ ਆ ਜੀ ਵੀ ਅੱਜ ਤੱਕ ਦਾ ਤਾਂ ਇਹ ਅਸੂਲ ਰਿਹਾ ਹੈਗਾ ਆ ਜੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਜਥੇਦਾਰ ਆ ਉਹ ਕਿਸੇ ਕੋਰਟ ਦੇ ਵਿੱਚ ਅਪੀਅਰ ਨਹੀਂ ਹੋਣਗੇ
1: ਜੀ।
2: ਹਾਂਜੀ ਚਾਹੇ ਉਹ ਸਾਬਕਾ ਵੀ ਹੋ ਜਾਂਦੇ ਸੀ ਉਹ ਆਪਣੀ ਐਗਜ਼ਾਮਸ਼ਨ ਇਸ ਚੀਜ਼ ਦੇ ਉੱਤੇ ਕਰਾਉਂਦੇ ਹੁੰਦੇ ਸੀ ਜੀ
1: ਵੀ
2: ਭਾਈ ਨਾ ਆਪਾਂ ਪੇਸ਼ ਹੋਣਾ ਕਿਤੇ ਨਾ। ਇਹ ਤਾਂ ਜਿੱਦਣ ਇਹਨਾਂ ਨੇ ਪਹਿਲਾਂ ਜਿਹੜਾ ਹੈਗਾ ਵਿਜ਼ਟਰ ਗੈਲਰੀ ਦੇ ਵਿੱਚ ਜਾ ਕੇ ਬੈਠੇ ਸੀ ਨਾ ਜੀ, ਜਿੱਦਣ ਉਹਨਾਂ ਨੇ ਕਾਨੂੰਨ ਪਾਸ ਕੀਤਾ ਹੈਗਾ ਬੇਅਦਬੀ ਵਾਲਾ, ਉਦਣ ਇਹ ਵਿਜ਼ਟਰ ਗੈਲਰੀ ਦੇ ਵਿੱਚ ਬੈਠੇ ਸੀ। ਉਦਣ ਵੀ ਜਿਹੜਾ ਆ ਕਿੰਤੂ ਹੋਇਆ ਸੀਗਾ, ਉਦਣ ਇਹਨਾਂ ਦੇ ਮੀਡੀਏ ਨੇ ਬਹੁਤਾ ਨਹੀਂ ਸੀਰੀਅਸਲੀ ਲਿਆ
1: ਜੀ,
2: ਉਹ ਵੀ ਇਹਨਾਂ ਦਾ ਜਾਣਾ ਉੱਥੇ ਉਚਿਤ ਨਹੀਂ ਸੀ
1: ਜੀ।
2: ਹੁਣ ਜਿਹੜਾ ਹੈਗਾ ਆ ਕਿ ਇੱਕ ਦੇਖੋ ਮੈਨੂੰ ਨੀ ਉਮੀਦ ਪਈ ਇਹ ਜਿਹੜਾ ਆ ਸਿਰਫ 161 ਦੇ ਬਿਆਨ ਇਹਨਾਂ ਨੇ ਦੇ ਦਿੱਤੇ ਆ ਜੀ
1: ਜੀ।
2: ਮੈਨੂੰ ਨੀ ਲੱਗਦਾ ਕਿ ਇਹ ਇਹਨਾਂ ਦੀ ਗਵਾਹੀ ਜਿਹੜੀ ਆ ਕੋਰਟ ਦੇ ਵਿੱਚ ਕਰਵਾਈ ਜਾਊਗੀ
1: ਜੀ,
2: ਕਿਉਂਕਿ ਜੇ ਇਹ ਗਵਾਹੀ ਵਾਸਤੇ ਆਪਣੇ ਆਪ ਨੂੰ ਪੇਸ਼ ਕਰਾਉਣਗੇ ਤੇ ਫਿਰ ਨਾਲ ਇਹਨਾਂ ਦਾ ਫਿਰ ਕ੍ਰੋਸ ਐਗਜ਼ਾਮੀਨੇਸ਼ਨ ਵੀ ਹੋਣਾ
1: ਜੀ।
2: ਭਾਰੇ ਸਾਹਿਬ ਇਹ ਕਨਫੈਸ਼ਨ ਕਦੀ ਵੀ ਕਨਫੈਸ਼ਨ ਨਹੀਂ ਮੰਨਿਆ ਜਾਂਦਾ ਹੁੰਦਾ ਜਿਹੜਾ ਬਾਹਰ ਇਸ ਤਰੀਕੇ ਦੇ ਨਾਲ ਜਿਹੜਾ ਆ ਕਿਸੇ ਕੋਲ ਬੰਨਿਆ ਹੁੰਦਾ। ਇਹ ਉਸ ਵੇਲੇ ਕਿਸ ਹਸਤੀ ਦੇ ਵਿੱਚ ਸੀਗੇ ਜਦੋਂ ਸੁਖਬੀਰ ਬਾਦਲ ਹੁਣੀ ਇਹਨਾਂ ਕੋਲ ਪੇਸ਼ ਹੋਏ ਆ
1: ਜੀ।
2: ਜਿਹੜਾ ਲੀਗਲ ਕਨਫੈਸ਼ਨ ਵੀ ਹੁੰਦਾ ਹੈ ਨਾ ਜੀ, ਕੋਰਟ ਦੇ ਵਿੱਚ ਵੀ ਕਨਫੈਸ਼ਨ ਹੁੰਦਾ ਆ ਨਾ ਜੀ, ਉਹ ਵੀ ਵੇਗ ਕਨਫੈਸ਼ਨ ਨਹੀਂ ਹੁੰਦਾ ਜਿੱਦਾਂ ਇੱਦਾਂ ਕਰਾਇਆ ਹੈਗਾ ਜੀ ਵੀ ਮੈਂ ਸਾਰੀਆਂ ਗਲਤੀਆਂ ਆਪਣੀ ਝੋਲੀ ਪਾਉਣਾ ਆ, ਜੋ ਵੀ ਤੋਹਮਤਾਂ ਲੱਗਦੀਆਂ ਆਪਣੀ ਝੋਲੀ ਪਾਉਣਾ ਹੈਗਾ ਜੀ।
1: ਨਾਲੇ ਸੈਣ ਸਾਹਿਬ ਇੱਕ ਚਲੋ ਤੁਹਾਡੀ ਗੱਲ ਚ ਥੋੜਾ ਵਾਧਾ ਕਰਦਾ, ਤੁਸੀਂ ਚਲੋ ਗੱਲ ਕੀਤੀ ਵੀ ਸੀ ਸਵੇਰੇ ਕਿ ਚਾਹੇ ਉਹ ਚਰਚ ਹੈ ਤੇ ਚਾਹੇ ਆਪਣੇ ਮਸਜਿਦ ਦੇਖ ਲਓ ਤੇ ਚਾਹੇ ਕੋਈ ਵੀ ਧਰਮ ਆ, ਉਹ ਸੀਕਰੇਟ ਟੋ ਤੇ ਆਪਣੇ ਤਾਂ ਚਲੋ ਪਬਲਿਕ ਤੌਰ ਦੇ ਉੱਤੇ ਆਪਣੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ੀ ਹੁੰਦੀ ਹੈ, ਉਹ ਤਾਂ ਇੱਕ ਪਬਲਿਕ ਤੌਰ ਦੇ ਉੱਤੇ ਸਾਰਾ ਕੁਝ ਹੋ ਜਾਂਦਾ ਜੀ। ਪਰ ਚਰਚ ਦੇ ਵਿੱਚ ਸਿਰਫ ਤੇ ਸਿਰਫ ਉੱਥੇ ਦਾ ਜਿਹੜਾ ਪੋਪ ਹੈ ਤੇ ਜਿਹੜਾ ਵਿਅਕਤੀ ਨੇ ਜੇ ਕੋਈ ਉਹਨੇ ਉਹਦੇ ਤੋਂ ਗਲਤੀ ਹੋ ਗਈ ਹੈ, ਜਾਂ ਇੱਥੇ ਵੀ ਸਾਡੇ ਫਿਨਲੈਂਡ ਦੀ ਵੀ ਗੱਲ ਕਰਾਂ ਤੇ ਇਸ ਤਰ੍ਹਾਂ ਦੇ ਕੁਝ ਧਰਮਾਂ ਦੇ ਵਿੱਚ ਮੰਨਣ ਵਾਲੇ ਲੋਕ ਹੈਗੇ ਨੇ ਜਿਹੜੇ ਮਤਲਬ ਕਿ ਉਹ ਕਹਿੰਦੇ ਆ ਕਿ ਸੌਰੀ ਮੰਗ ਲਓ ਨਾਲ ਦੀ ਨਾਲ, ਕਿੱਡੀ ਵੀ ਵੱਡੀ ਤੋਂ ਵੱਡੀ ਗਲਤੀ ਨਾ ਕਿਉਂ ਨਾ ਹੋਈ ਹੋਵੇ ਤੁਹਾਡੇ ਤੋਂ, ਤੇ ਉਹ ਗਲਤੀ ਮੰਨ ਲੈਂਦੇ ਨੇ ਤੇ ਉਹ ਗੱਲ ਉੱਥੇ ਹੀ ਖਤਮ ਹੋ ਜਾਂਦੀ ਹੈ ਜੀ। ਪਰ ਆ ਸਿਸਟਮ ਜਿਹੜਾ ਇਹ ਹੁਣ ਜੇ ਦੇਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਉਹੋ ਹੀ ਸਿਸਟਮ ਹੈਗਾ ਆ ਵੀ ਗਲਤੀ ਕਬੂਲ ਕਰ ਲਓ ਆਪਣੇ ਰੱਬ ਦੇ ਮੂਹਰੇ ਆ ਕੇ, ਹੈ ਨਾ, ਠੀਕ ਆ ਗੱਲ ਉੱਥੇ ਸਮਾਪਤ ਹੋ ਜਾਂਦੀ ਹੈ। ਪਰ ਇਹ ਐਡਾ ਵੱਡਾ ਵਿਵਾਦ ਇੰਨਾ ਕੁਝ ਹੋਣ ਤੋਂ ਬਾਅਦ ਵੀ ਕਿਉਂ ਖਿੱਚੋ ਤਾਣ ਕੀਤੀ ਜਾ ਰਹੀ ਹੈ ਕਿ ਹੋਰ ਕੋਈ ਪੰਜਾਬ ਦੇ ਵਿੱਚ ਮੁੱਦਾ ਨਹੀਂ ਗਾ। ਕੱਲ ਮੈਂ ਇੱਕ ਖਬਰ ਕੀਤੀ ਸੀ ਕਿਸਾਨਾਂ ਦੇ ਮਤਲਬ ਕਿ 34,000 ਕੇ 36,000 ਆਪਣੇ ਰੂਪਨਗਰ ਦੀ ਗੱਲ ਸੀਗੀ ਤੇ ਉਹਦੇ ਵਿੱਚ ਸਿਰਫ 9,500 ਜਿਹੜੇ ਨੇ ਕਿਸਾਨੀ ਕਾਰਡ ਜਿਹੜੇ ਬਣੇ ਨੇ, ਜੇ ਉਹ ਨਹੀਂ ਬਣਨਗੇ ਤੇ ਤੁਹਾਨੂੰ ਖਾਦ ਨਹੀਂ ਮਿਲਣੀ ਤੇ ਖਾਦ ਆਉਣ ਵਾਲੇ ਸਮੇਂ ਦੇ ਵਿੱਚ ਮਿਲੇਗੀ ਤੇ ਮਤਲਬ ਕਿ ਵੱਧ ਪਾ ਰਹੇ ਹੋ ਖਾਦਾਂ, ਇਸ ਕਰਕੇ ਉਹ ਤੁਹਾਡੀ ਜਿਹੜੀ ਆ ਫਰਦ ਲੱਗੇਗੀ ਖੇਤਾਂ ਦੀ ਨਾਲ ਜ਼ਮੀਨ ਦੀ ਭੀ ਕਿੰਨਾ ਰਕਬਾ ਆ ਉਸ ਹਿਸਾਬ ਦੇ ਨਾਲ ਖਾਦ ਜਿਹੜੀ ਦਿੱਤੀ ਜਾਏਗੀ ਕਿ ਇੰਨੀ ਹੀ ਬਹੁਤ ਹੈ, ਤੇ ਉਹ ਸਾਰੀਆਂ ਚੀਜ਼ਾਂ ਕਿ ਉਹ ਪੰਜਾਬ ਦੇ ਮੁੱਦੇ ਨਹੀਂ ਹੋਣੇ ਚਾਹੀਦੇ।
2: ਪਰ ਸਾਹਿਬ ਉਹ ਤੇ ਵੀ ਮੈਂ ਆਉਣਾ ਹੈਗਾ ਆ ਜੀ, ਜਿਹੜੀ ਚੀਜ਼ ਚਾਹੀਦੀ ਹੈਗੀ ਆ ਨਾ ਜੀ ਉਹ ਮੈਂ ਦੱਸਿਆ ਸੀਗਾ ਕਿ ਇਹ ਜਿਹੜੀਆਂ ਸਟੇਟਮੈਂਟ ਹੁੰਦੀਆਂ ਨਾ ਜੀ, ਮੈਂ ਤਾਂ ਕੋਰਟ ਦੀ ਗੱਲ ਕਹੀ ਆ ਵੀ ਕੋਰਟ ਦੇ ਵਿੱਚ ਜਿਹੜਾ ਆ ਉਨਾ ਚਿਰ ਤੱਕ ਕਨਫੈਸ਼ਨ ਜਿਹੜਾ ਆ ਉਹ ਮੰਨਿਆ ਨਹੀਂ ਜਾਂਦਾ ਜਦ ਤੱਕ ਉਹ ਸਪੈਸੀਫਿਕ ਪੁੱਟ ਆ ਉਹਨੂੰ ਕੁਸ਼ਚਨ ਪੁੱਟ ਕੀਤਾ ਜਾਂਦਾ ਕਿੰਨੀ ਤਰੀਕ ਦੀ ਗੱਲ ਆ ਜੀ, ਇੰਨੀ ਤਰੀਕ ਦੀ ਗੱਲ ਆ, ਇੰਨੇ ਵਜੇ ਮੈਂ ਆਹ ਆਰਡਰ ਦੇ ਕੇ ਆਹ ਬੰਦੇ ਜਿਹੜੇ ਹੈਗੇ ਆ ਉਹ ਪੌੜੀ ਜਿਹੜੀ ਚਲਵਾਉਣ ਦਾ ਹੁਕਮ ਦਿੱਤਾ ਸੀ, ਉਸ ਪੌੜੀ ਦੇ ਵਿੱਚ ਆਹ ਬੰਦੇ ਹੋਏ ਸੀ, ਮੈਂ ਉਹ ਜਿਹੜਾ ਹੈਗਾ ਗਿਲਟੀ ਫੀਲ ਕਰਦਾ ਹੈਗਾ ਆ, ਉਹ ਮੇਰੇ ਦੁਆਰਾ ਕੀਤਾ ਗਿਆ ਕੰਮ। ਮਤਲਬ ਏਦਾਂ ਵੇਗ ਨੀ ਹੁੰਦਾ ਜੀ ਵੀ ਮੈਂ ਜਿਹੜੇ ਹੈਗਾ ਆ ਸਾਡੇ ਕਾਰਜਕਾਲ ਦੇ ਵਿੱਚ ਜਿਹੜੀਆਂ ਹੋਈਆਂ ਕਤਾਈਆਂ ਉਹਨਾਂ ਦੀ ਉਹ ਬੰਦਾ ਪੇਸ਼ ਕਿੱਥੇ ਹੋਇਆ ਆ ਤੁਸੀਂ ਦੇਖੋ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹਾਂਜੀ ਇਹ ਸਟੇਟਮੈਂਟਸ ਪ੍ਰਿਵਿਲੇਜਡ ਸਟੇਟਮੈਂਟ ਹੁੰਦੀਆਂ ਸਰ ਸਾਡੇ ਕੋਲ ਆ ਕੇ ਮੁਲਜ਼ਮ ਜਿਹੜਾ ਆ ਆ ਕੇ ਐਡਮਿਟ ਕਰ ਜਾਂਦਾ ਹੈਗਾ ਆ ਕਿ ਮੈਂ ਭਾਈ ਏਦਾਂ ਕਰਕੇ ਕਤਲ ਕੀਤਾ ਆ ਜੀ ਮੈਂ ਉਸ ਕੇਸ ਦੇ ਵਿੱਚ ਬਤੌਰ ਵਕੀਲ ਮੈਂ ਗਵਾਹ ਨਹੀਂ ਹੋ ਸਕਦਾ ਜੀ ਕਿਉਂਕਿ ਇਹ ਵਾਈਫ ਨੂੰ ਬੰਦਾ ਆ ਕੇ ਜਿਹੜਾ ਹੈਗਾ ਆ ਦੱਸ ਦਿੰਦਾ ਹੈਗਾ ਆ ਕਿ ਮੈਂ ਉੱਥੇ ਫਲਾਨੇ ਬੰਦੇ ਦਾ ਮਰਡਰ ਕਰਿਆ ਹੈਗਾ ਆ ਜੀ ਉਹ ਵਾਈਫ ਜਿਹੜੀ ਹੈਗੀ ਆ ਉਹ ਗਵਾਹ ਨੀ ਬਣ ਸਕਦੀ ਕਿਉਂਕਿ ਕੁਛ ਇੱਕ ਰਿਸ਼ਤਿਆਂ ਨੂੰ ਪ੍ਰਿਵਿਲੇਜਡ ਜਿਹੜੀ ਕਮਿਊਨੀਕੇਸ਼ਨ ਆ ਉਹਦੇ ਵਿੱਚ ਰੱਖਿਆ ਗਿਆ
1: ਅਸੈਪਟ ਨਹੀਂ ਕੀਤਾ ਜਾਂਦਾ ਜੀ ਖਾਸ ਕਰਕੇ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਆ ਤੁਸੀਂ ਉਹਦੀ ਗਰੰਟੀ ਨਹੀਂ ਪਵਾ ਸਕਦੇ ਏਦਾਂ ਕਿਸੇ ਦੀ ਵੀ ਪਰਿਵਾਰਕ ਮੈਂਬਰ ਦੀ ਜੀ
2: ਉਹ ਇਸੇ ਤਰੀਕੇ ਪ੍ਰਿਵਿਲੇਜਡ ਜਿਹੜੀ ਹੈਗੀ ਸਟੇਟਮੈਂਟ ਆ ਵੀ ਹਾਂ ਜੀ ਵੀ ਕੁਛ ਇੱਕ ਜਗ੍ਹਾ ਇਹੋ ਜਿਹੀਆਂ ਹੁੰਦੀਆਂ ਜਿੱਥੇ ਜਾ ਕੇ ਬੰਦਾ ਵਿਦਆਊਟ ਐਨੀ ਹੈਜੀਟੇਸ਼ਨ ਆਪਣੀ ਜਿਹੜੀ ਮਾਇੰਡ ਦੀ ਸਿਚੁਏਸ਼ਨ ਆ ਉਹਨੂੰ ਸਾਰਾ ਦੱਸ ਸਕਦਾ
1: ਜੀ
2: ਇਹ ਚੀਜ਼ ਮੈਂ ਸਵੇਰੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਦੱਸੀ ਸੀ ਵੀ ਭਾਈ ਦੇਖੋ ਹੁਣ ਤੁਹਾਡੇ ਚਰਚ ਦੇ ਵਿੱਚ ਆ ਚਰਚ ਦੇ ਵਿੱਚ ਜਿਹੜਾ ਆ ਕਨਫੈਸ਼ਨ ਕਰਦਾ ਆ ਕੇ ਬੰਦਾ ਜਿਹੜਾ ਆ ਪਾਦਰੀ ਉਹਦੀ ਸ਼ਕਲ ਨੀ ਦੇਖਦਾ ਤਦੀ ਉਹ ਪੜਦਾ ਕਰ ਲੈਂਦਾ ਆ ਵੀ ਕੌਣ ਬੰਦਾ ਆ ਰਿਹਾ ਕੌਣ ਨਹੀਂ ਆ ਰਿਹਾ ਹਾਂਜੀ ਉਹ ਆ ਕੇ ਸਪਸ਼ਟ ਦੱਸ ਦਿੰਦਾ ਜੀ ਮੇਰੇ ਕੋਲੋਂ ਆਹ ਗਨਾਹ ਹੋਇਆ ਹੈਗਾ ਆ ਪਾਦਰੀ ਉਹਨੂੰ ਗਾਈਡ ਕਰਦਾ ਬੇਟਾ ਵੀ ਤੂੰ ਅੱਗੇ ਵਾਸਤੇ ਜਿਹੜਾ ਹੈਗਾ ਆ ਇਸ ਤੋੜਨ ਲਈ ਮੈਂ ਤੇਰੇ ਕੋਲ ਪ੍ਰੇਅਰ ਕਰੂੰਗਾ ਅੱਗੇ ਵਾਸਤੇ ਇਹੋ ਜਿਹਾ ਗੁਨਾਹ ਨਾ ਕਰੀ ਬਸ ਉਹ ਦੈਟਸ ਆਲ ਉਹਦਾ ਉਹ ਮਤਲਬ ਨੀ ਕਿ ਉਸ ਕਨਫੈਸ਼ਨ ਨੂੰ ਪਾਦਰੀ ਜਿਹੜਾ ਜਾ ਕੇ ਤੇ ਉੱਥੇ ਸਟੇਟਮੈਂਟ ਦਊਗਾ ਜੀ ਕਿਤੇ ਪਰਚਾ ਦਰਜ ਹੋਇਆ ਜੀ ਜਿੱਦਾਂ ਮਰਜ਼ੀ ਵੀ ਹਾਂ ਜੀ ਮੇਰੇ ਕੋਲ ਬੰਨਿਆ ਸੀ ਜੀ ਉਹ ਇਨਐਡਮਿਸੀਬਲ ਇਨ ਐਵੀਡੈਂਸ ਆ ਸਰ
1: ਜੀ
2: ਜੇ ਇਹਨਾਂ ਨੂੰ ਜਥੇਦਾਰ ਸਾਹਿਬ ਨੂੰ ਕ੍ਰੋਸ ਐਗਜ਼ਾਮੀਨੇਸ਼ਨ ਕਰਨਾ ਹੋਵੇ ਤੇ ਭਾਈ ਪਹਿਲੀ ਗੱਲ ਕਿ ਉਹ ਜਿਹੜੇ ਹੈਗੇ ਆ ਤੂੰ ਜਿਹੜਾ ਆ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਜਿਹੜਾ ਆ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਵੀ ਮੈਨੂੰ ਐਪਰੀਹੈਂਸ਼ਨ ਆ ਜੀ ਲੇਟਰ ਆਨ ਤੂੰ ਵਿਦਡਰਾ ਕਰ ਲਈਏ ਦੂਜੀ ਚੀਜ਼ ਵੀ ਕਿਹੜੀ ਫਿਰ ਤੇਰੇ ਕੋਲ ਕਿਹੜੀ ਅਥਾਰਟੀ ਹੈਗੀ ਸੀ ਲੀਗਲ ਅਥਾਰਟੀ ਸੀ ਜਿਹਦੇ ਨਾਲ ਤੇਰੇ ਕੋਲ ਆ ਕੇ ਕਨਫੈਸ਼ਨ ਜਿਹੜਾ ਕਰਨਾ ਆ ਉਹ ਬਾਇੰਡਿੰਗ ਹੈਗਾ ਆ ਜੀ ਹੈਜੀ ਇਹ ਤਾਂ ਸਾਰੀਆਂ ਇੱਕ ਧਾਰਮਿਕ ਮਾਨਤਾਵਾਂ ਆ ਧਾਰਮਿਕ ਮਰਿਆਦਾ ਆ
1: ਜੀ
2: ਹੈਜੀ ਤੇਰੇ ਕੋਲ ਕੀ ਕਿਹੜੀ ਅਥਾਰਟੀ ਤੂੰ ਕਿਹੜੇ ਮਤਲਬ ਪੀਸੀਐਸ ਕੀਤੀ ਸੀ ਜਿਹੜਾ ਤੂੰ ਸਜ਼ਾ ਜਿਹੜੀ ਦੇ ਸਕਦਾ ਸੀ ਤੂੰ ਕਿਹੜਾ ਜੁਡੀਸ਼ੀਅਲ ਮੈਜਿਸਟਰੇਟ ਸੀ
1: ਜੀ
2: ਆਇਆ ਤੈਨੂੰ ਜਿਸ ਐਕਟ ਨੇ ਜਾਂ ਜਿਸ ਮਤਲਬ ਮਾਨਤਾਵਾਂ ਨੇ ਜਿਹੜੀ ਆ ਇੰਪਾਵਰ ਕੀਤਾ ਸੀ ਸਜ਼ਾ ਲਾਉਣ ਦੀ ਉਸ ਬੰਦੇ ਨੂੰ ਜਿਹੜੇ ਉਹਨੇ ਸਜ਼ਾ ਜਿਹੜੀ ਆ ਭੁਗਤੀ ਕਿ ਨਹੀਂ ਭੁਗਤੀ ਪਰ ਸਰਟੀਫਿਕੇਟ ਤਾਂ ਤੂੰ ਜਾਰੀ ਕੀਤਾ ਆ ਭਾਈ
1: ਜੀ
2: ਸਰਟੀਫਿਕੇਟ ਇਹਨਾਂ ਦੇ ਹੱਥੋਂ ਜਾਰੀ ਹੋਇਆ ਆ ਵੀ ਹਾਂ ਜੀ ਸੁਖਵੀਰ ਬਾਦਲ ਆਪਣੀ ਸਜ਼ਾ ਭੁਗਤ ਚੁੱਕੇ ਆ
1: ਭੁਗਤ ਚੁੱਕੇ ਆ ਹਾਂਜੀ ਅਰਦਾਸ ਹੋਈ ਆ ਬਾਅਦ ਦੇ ਵਿੱਚ
2: ਫੇਰ ਜੇ ਅਰਦਾਸ ਹੋਈ ਆ ਸਾਰਾ ਕੁਛ ਹੋਇਆ ਤੁਸੀਂ ਨਾਲ ਰਹਿ ਕੇ ਕਰਾਉਂਦੇ ਰਹੇ ਹੈਗੇ ਤੁਸੀਂ ਆਪਣਾ ਧਰਮ ਜਿਹੜਾ ਹੈਗਾ ਆ ਉਹਨੂੰ ਲੋਕਾਂ ਦੇ ਵਿੱਚ ਇੱਕ ਮੌਕਰੀ ਬਣਾ ਦਿੱਤਾ
1: ਬਿਲਕੁਲ ਆ ਜੀ ਵਿਸ਼ਵਾਸਘਾਤ ਹੋ ਗਿਆ ਜੀ ਵਿਸ਼ਵਾਸ ਹੀ ਚੱਕ ਹੋ ਜਾਣਾ ਲੋਕਾਂ ਦਾ ਕੌਣ ਮੰਨੇਗਾ ਉੱਥੇ ਜਾ ਕੇ
2: ਸਰ ਹਾਸੋਹੀਣੀ ਹੋ ਗਈ ਸਾਰੀ ਪ੍ਰੋਸੈਸ ਹਾਸੋਹੀਣੀ ਹੋ ਗਈ ਜੀ ਇਹਨਾਂ ਲੋਕਾਂ ਨੂੰ ਪਤਾ ਹੀ ਨੀ ਵੀ ਭਾਈ ਅਸੀਂ ਜਿਹੜਾ ਹੈਗਾ ਆ ਵੀ ਆਪਣੇ ਧਰਮ ਨੂੰ ਢਾਹ ਲਾ ਰਹੇ ਆ ਤੇਰੀ ਗਵਾਹੀ ਨਾਲ ਕੀ ਹੋ ਜਾਊਗਾ ਕੀ ਉਹ ਫਾਹੇ ਲੱਗ ਜੂਗਾ ਜੀ
1: ਉਹ ਸੋਚਦੇ ਆ ਮੇਰਾ ਸੁਨਹਿਰੀ ਅੱਖਾਂ ਦੇ ਵਿੱਚ ਨਾਂ ਲਿਖ ਹੋ ਜਾਊਗਾ ਜੀ ਇਤਿਹਾਸ ਦੇ
2: ਨਾਂ ਨੀ ਲਿਖ ਹੋ ਜਾਊਗਾ ਧਰਮ ਦੇ ਮਾਮਲੇ ਦੇ ਵਿੱਚ ਇਹਦਾ ਲੌਂਗ ਰਨ ਇਹਦਾ ਹਿਸਟਰੀ ਆਫ ਸਿੱਖਿਜ਼ਮ ਜਿਹੜਾ ਹੈਗਾ ਆ ਇਹਨਾਂ ਦਾ ਇਹ ਵੱਡਾ ਵੱਡਾ ਗੁਨਾਹ ਗਿਣਿਆ ਜਾਣਾ ਜੀ
1: ਬਿਲਕੁਲ ਹੈ ਜੀ
2: ਤੁਸੀਂ ਕਿਹੜੇ ਦੋਸ਼ੀਆਂ ਨੂੰ ਸਜ਼ਾ ਦਵਾਉਣੀ ਹੈਗੀ ਜੀ ਜਿਹੜਾ ਐਕਟ ਉਹਨਾਂ ਨੇ ਅੱਜ ਪਾਸ ਕੀਤਾ ਹੈਗਾ ਆ ਇਹ ਰੈਟਰੋਸਪੈਕਟਿਵ ਦਾ ਲੱਗਣਾ ਨੀ ਹੈਗਾ ਜੀ ਉਹਨਾਂ ਨੇ ਤਾਂ ਉਸੇ ਜਿਹੜਾ ਪੁਰਾਣੇ ਐਕਟ ਦੇ ਮੁਤਾਬਕ ਹੀ ਟਰਾਈ ਹੋਣਾ ਜੀ ਉਹ ਤਾਂ ਬਰੀ ਹੋ ਗਏ ਜੀ ਤੁਸੀਂ ਆਪ ਜਿਹੜਾ ਹੈਗਾ ਜੀ ਵਿਧਾਨ ਸਭਾ ਚ ਕਿਹਾ ਵੀ ਇਸ ਤਰੀਕ ਤੋਂ ਹੀ ਲਾਗੂ ਹੋਊਗਾ ਇਹ ਤੋਂ ਅੱਗੇ ਜਿਹੜੀਆਂ ਬੇਅਦਬੀਆਂ ਹੋਣਗੀਆਂ ਉਹਨਾਂ ਦੇ ਵਿੱਚ ਜਿਹੜਾ ਆ
1: ਲਿਆਂਦਾ
2: ਜੀ ਤਾਂ ਬੇਅਦਬੀਆਂ ਹੁਣ ਹਟ ਗਈਆਂ ਜੀ ਬੇਅਦਬੀ ਤਾਂ ਅੱਜ ਵੀ ਹੋ ਗਈ
1: ਅੱਜ ਵੀ ਹੋ ਗਈ ਬਿਲਕੁਲ ਹੈ ਜੀ
2: ਉਹਦੇ ਵਿੱਚ ਵੀ ਉਹ ਬੰਦਾ ਕਹਿੰਦਾ ਹੈਗਾ ਆ ਵੀ ਮੈਂ ਉਹਨੇ ਜਿਹੜਾ ਆ ਕੀ ਕੀਤਾ ਹੈਗਾ ਵੀ ਮੱਥਾ ਟੇਕਣ ਲੱਗੇ ਨੇ ਸ਼ਸਤਰਾਂ ਨੂੰ ਛੇੜਿਆ ਜੀ
1: ਜੀ
2: ਸ਼ਸਤਰਾਂ ਨੂੰ ਹੱਥ ਲਾਇਆ ਹੋ ਪਤਾ ਨੀ ਹੈਗਾ ਆ ਜੀ ਵੀ ਉਹ ਬੰਦਾ ਕਿੱਦਾਂ ਹੈਗਾ ਕੀ ਆ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਜਾ ਕੇ ਪਤਾ ਜਿਹੜਾ ਹੈਗਾ
1: ਬਿਲਕੁਲ
2: ਹਾਂਜੀ ਨਹੀਂ ਪਰ ਚੀ ਹਾਂ ਵੀ ਚੱਕ ਲੈਂਦਾ ਹੈਗਾ
1: ਜੀ
2: ਹਾਂਜੀ ਤੇ ਉਹਨੇ ਇਸੇ ਚੀਜ਼ ਨੂੰ ਜਿਹੜਾ ਹੈਗਾ ਜਾਂ ਚਲੋ
1: ਠੀਕ
2: ਹੈ ਜੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਕਿਸੇ ਨੂੰ ਕਲੀਨ ਚਿੱਟ ਨੀ ਦਿੰਦੇ ਤੇ ਨਾ ਹੀ ਅਸੀਂ ਕਿਸੇ ਨੂੰ ਦੋਸ਼ੀ ਕਹਿੰਦੇ ਆ
1: ਜੀ
2: ਪਰ ਹਾਂ ਜੀ ਉਹ ਵੀ ਪਾਰਟ ਆਫ ਇਨਵੈਸਟੀਗੇਸ਼ਨ ਆ ਪਰ ਇਹ ਆ ਵੀ ਬੇਅਦਬੀਆਂ ਰੁਕੀਆਂ ਤਾਂ ਨੀ ਤੁਹਾਡੇ ਉਸ ਕਾਨੂੰਨ ਬਣਾਉਣ ਨਾਲ ਵੀ
1: ਨਾਲੇ ਸੈਣੀ ਸਾਹਿਬ ਉਹਦੇ ਵਿੱਚ ਇਹ ਵੀ ਆ ਨਾ ਕਿ ਬੇਅਦਬੀ ਦੀ ਇੱਕ ਐਗਜ਼ਾਮਪਲ ਵੀ ਜਾਂ ਮਤਲਬ ਕਿ ਉਹਦੇ ਵਿੱਚ ਕਿਹੜੀ ਚੀਜ਼ ਦੀ ਬੇਅਦਬੀ ਆ ਉਹ ਵੀ ਤਾਂ ਹੋਣਾ ਚਾਹੀਦਾ ਨਾ ਹਰ ਚੀਜ਼ ਨੂੰ ਬੇਅਦਬੀ ਦੇ ਨਾਲ ਹੀ ਜੋੜ ਕੇ ਲੱਗਣ ਲੱਗ ਪਏ ਜੀ ਕਰਨ ਲੱਗ ਗਏ
2: ਬਿਲਕੁਲ ਜੀ ਮੰਨ ਲਓ ਉਹਨੇ ਅਜੇ ਜਿਹੜਾ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਤਾਂ ਪਹੁੰਚ ਹੀ ਨੀ ਕੀਤੀ ਜੀ ਉਸ ਬੰਦੇ ਨੇ
1: ਜੀ
2: ਹਾਂਜੀ ਓਹਨੇ ਜਿਹੜਾ ਸ਼ਾਸਤਰਾਂ ਨੂੰ ਹੱਥ ਲਾਇਆ ਜਾਂ ਸ਼ਾਸਤਰ ਚੱਕ ਲਿਆ ਜਾਂ ਏਦਾਂ ਕਰਕੇ ਹੈਗਾ ਆ, ਉਹ ਜਿਹੜਾ ਆ ਉੱਥੇ ਤੁਸੀਂ ਰੋਕ ਕੇ ਦਬਕਾ ਮਾਰ ਕੇ ਉਹਨੂੰ ਪਿੱਛੇ ਹਟਾ ਵੀ ਹੱਥ ਨਹੀਂ ਲਾਉਣਾ ਵੀ ਚੱਲ ਪਿੱਛੇ ਹਟ ਜਾ। ਜੇ ਉਹ ਕੁਛ ਕੋਈ ਉਹ ਤੋਂ ਅਵਰਟ ਐਕਟ ਜਿਹੜਾ ਉਹ ਤੋਂ ਕਰਦਾ ਹੈਗਾ ਆ ਤਾਂ ਉਹਨੂੰ ਪਿੱਛੇ ਕੀਤਾ ਜਾ ਸਕਦਾ ਹੈਗਾ।
1: ਬਿਲਕੁਲ
2: ਇਹ ਛੋਟੀਆਂ ਛੋਟੀਆਂ ਜਿਹੜੀਆਂ ਹੈਗੀਆਂ ਜਦੋਂ ਪਹਿਰੇਦਾਰੀ ਉੱਥੇ ਹੈਗੀ ਆ ਤੇ ਉਹ ਓਨੇ ਨਾਲ ਜਿਹੜੇ ਹੈਗੇ ਕੰਟਰੋਲ ਕੀਤਾ ਜਾ ਸਕਦਾ ਇਹਨਾਂ ਚੀਜ਼ਾਂ।
1: ਮੈਂ ਇੰਨਾ ਖਰਚਾ ਦੇਖਦੇ ਆ ਆਪਾਂ ਹੁੰਦਾ ਆ ਹਰ ਚੀਜ਼ ਦੇ ਉੱਤੇ, ਅੱਜ ਕੱਲ ਜਿਹੜਾ ਐਮੀਨੇਸ਼ਨ ਆ ਗਈਆਂ ਜਾਂ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਘੱਟੋ ਘੱਟ ਇੰਨੇ ਕਰਿੰਦੇ ਨੇ ਐਸ ਜੀ ਪੀ ਸੀ ਦੇ ਜਾਂ ਦਰਬਾਰ ਸਾਹਿਬ ਦੀ ਗੱਲ ਹੈ ਕਿ ਇੱਕ ਅਸੀਂ ਉੱਥੇ ਜੋ ਰੋਜ਼ ਰੁਟੀਨ ਦੇ ਵਿੱਚ ਹੁੰਦਾ ਹੈ ਉਹਦੀ 2-4 ਮਿੰਟ ਦੀ ਜਿਹੜੀ ਹੈ ਵੀਡੀਓਗ੍ਰਾਫੀ ਕਰਕੇ ਐਡੀਆਂ ਵੱਡੀਆਂ ਵੱਡੀਆਂ ਬਾਹਰ ਸਕਰੀਨਾਂ ਲੱਗੀਆਂ ਹੋਈਆਂ ਨੇ ਕਿ ਇੱਕ ਸਕਰੀਨ ਦੇ ਉੱਤੇ ਜਿੱਥੇ ਮੇਨ ਐਂਟਰੀਜ਼ ਹੈਗੀਆਂ ਨੇ ਉਹਦੇ ਉੱਤੇ ਪੂਰੀ ਜਿਹੜੀ ਹੈ ਉਹਦੇ ਉੱਤੇ ਇੱਕ ਚਲਾਈ ਨਹੀਂ ਜਾ ਸਕਦੀ, ਜਿਹੜਾ ਬਾਹਰੋਂ ਜਾਂ ਕੋਈ ਬੋਲੀ ਨਹੀਂ ਸਮਝਦਾ ਜਾਂ ਕੋਈ ਹੋਰ ਧਰਮ ਦਾ ਵਿਅਕਤੀ ਉੱਥੇ ਵਿਜ਼ਿਟ ਕਰਨ ਆਉਂਦਾ ਹੈ ਜਾਂ ਬਾਹਰੋਂ ਗੋਰੇ ਆਉਂਦੇ ਨੇ, ਕਿੱਦਾਂ ਮਤਲਬ ਕਿ ਆਪਾਂ ਪ੍ਰਵੇਸ਼ ਕਰਨਾ ਹੈ, ਕੀ ਸਾਡੀਆਂ ਉਹਦੇ ਉੱਤੇ ਚਾਹੇ ਰੁਮਾਲ ਲੈਣਾ ਹੈ ਚਾਹੇ ਚੁੰਨੀ ਲੈਣੀ ਹੈ, ਹਰ ਤਰ੍ਹਾਂ ਹਰ ਧਰਮ ਦੇ ਲਈ ਮਤਲਬ ਕਿ ਉਹਦਾ ਸਾਰਾ ਕੁਝ ਹੀ ਪ੍ਰੋਸੀਜਰ ਨਹੀਂ ਇੱਕ ਵੀਡੀਓ ਦੇ ਰਾਹੀਂ 2-4 ਮਿੰਟ ਦੀ ਕੀ ਕਰ ਨਹੀਂ ਸਕਦੇ ਜੀ, ਕਿਉਂ ਨਹੀਂ ਕੀਤਾ ਜਾਂਦਾ ਹੈ?
2: ਪਰ ਹੁਣ ਤਾਂ ਟੈਕਨੋਲੋਜੀ ਬਹੁਤ ਹੋ ਗਈ ਹੈਗੀ ਆ, ਹੁਣ ਤਾਂ ਇਹ ਕੀਤਾ ਜਾ ਸਕਦਾ ਹੈਗਾ। ਜਿਹੜੇ ਸੁਝਾਅ ਤਾਂ ਏਦਾਂ ਦੇ ਆਉਣੇ ਚਾਹੀਦੇ ਹੈਗੇ ਕਿ ਭਾਈ ਆਹ ਜਿਹੜੀ ਆ ਕੌਂਸਲਿੰਗ ਪਹਿਲਾਂ ਬਹੁਤ ਜ਼ਰੂਰੀ ਹੈਗੀ ਆ, ਜੇ ਤੁਸੀਂ ਉੱਥੇ ਲਿਜਾ ਰਹੇ ਕਿਸੇ ਨੂੰ ਜਿੱਦਾਂ ਮਰਜ਼ੀ ਆ।
1: ਬਿਲਕੁਲ
2: ਹਾਂਜੀ, ਅਦਰਵਾਈਜ਼ ਵੀ ਜਿਹੜਾ ਹੈਗਾ ਜਿਹੜੀਆਂ ਚੀਜ਼ਾਂ ਸਮਝਾਉਣ ਵਾਲੀਆਂ ਆ ਉਹ ਸਾਰਿਆਂ ਨੂੰ ਸਪਰੈਡ ਇਹ ਇਹਦਾ ਮਤਲਬ ਜਿਹੜਾ ਹੈਗਾ ਆ ਵੀ ਵੱਡੇ ਪੱਧਰ ਤੇ ਹੋਣੀਆਂ ਚਾਹੀਦੀਆਂ ਜੀ ਇਹ ਚੀਜ਼ਾਂ,
1: ਜਾਂ ਉੱਥੇ ਇੱਕ ਤਰ੍ਹਾਂ ਦਾ ਕਹਿ ਲੋ ਕਿ ਇੱਕ ਪ੍ਰਮਾਣਿਤ ਐਸ ਜੀ ਪੀ ਸੀ ਦੇ ਵੱਲੋਂ ਹੀ ਗਾਈਡ ਹੋਣੇ ਚਾਹੀਦੇ ਨੇ ਜੀ ਉੱਥੇ, ਜਿਹੜੇ ਬਾਹਰੋਂ ਕੋਈ ਗਰੁੱਪ ਆਉਂਦੇ ਆ ਜਾਂ ਕੁਝ ਬੰਦੇ ਇੱਕ ਦੋ ਵੀ ਹੈ ਉਹਨਾਂ ਨੂੰ ਮਤਲਬ ਕਿ ਫ੍ਰੀ ਸੇਵਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਾਲ ਘੁਮਾਉਣ ਦੇ ਲਈ ਵੀ ਤੁਹਾਨੂੰ ਚਲੋ ਤੁਹਾਨੂੰ ਇੱਥੇ ਪਤਾ ਨਹੀਂ ਜਾਂ ਬੋਲੀ ਨਹੀਂ ਆਉਂਦੀ ਜਾਂ ਕਿੱਦਾਂ ਇੱਥੋਂ ਕਿੱਥੇ ਐਂਟਰ ਕਰਨਾ ਹੈ ਉਹ ਨਾਲ ਲਿਜਾਏ ਜਾ ਸਕਦੇ ਆ, ਜਿੱਦਾਂ ਮਤਲਬ ਕਿ ਘੱਟੋ ਘੱਟ 10-15 ਜਾਣਿਆਂ ਦਾ ਗਰੁੱਪ ਬਣਾ ਲਿਆ ਜਾਵੇ ਚਾਹੇ ਉਹ ਵੱਖਰੇ ਵੱਖਰੇ ਕਿਤੇ ਵੀ ਖਿੱਤੇ ਤੋਂ ਆਏ ਹੈ ਤੇ 10-15 ਜਾਣੇ ਇਕੱਠੇ ਕਰਕੇ ਇੱਕ ਗਾਈਡ ਨਾ ਦਿੱਤਾ ਜਾਵੇ ਉੱਥੇ, ਕਿਉਂ ਨਹੀਂ ਕੀਤਾ ਜਾਂਦਾ ਏਦਾਂ ਦੇ ਉਪਰਾਲੇ ਕੀਤੇ ਜਾ ਸਕਦੇ ਆ?
2: ਪਰ ਇਹ ਸਭ ਉੱਥੇ ਰਸ਼ ਬਹੁਤ ਹੁੰਦਾ ਆ, ਹਰ ਇੱਕ ਇੰਡੀਵਿਜੁਅਲ ਦੇ ਉੱਤੇ ਤਾਂ ਨਹੀਂ ਇਹੋ ਜਿਹੀ ਗੱਲ ਹੋ ਸਕਦੀ, ਪਰ ਚਲੋ ਜਿਹੜੀ ਤੁਸੀਂ ਗੱਲ ਕਹਿੰਦੇ ਹੈਗੇ ਆ ਕਿ ਹਾਂਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ ਇਨੀਸ਼ੀਏਟਿਵ ਤਾਂ ਲੈਣੇ ਚਾਹੀਦੇ ਆ
1: ਜੀ,
2: ਜਿਹਨੂੰ ਨਹੀਂ ਭਾਈ ਜੇ ਤੁਹਾਨੂੰ ਨਹੀਂ ਪਤਾ ਹੈਗਾ ਆ ਮਰਿਆਦਾ ਦਾ ਤੇ ਪਹਿਲਾਂ ਮਰਿਆਦਾ ਦਾ ਪਤਾ ਕਰਕੇ ਫਿਰ ਅੰਦਰ ਜਾਓ
1: ਜੀ।
2: ਬਾਕੀ ਗੁਰੂ ਘਰਾਂ ਦਾ ਵੀ ਏਦਾਂ ਹੀ ਆ ਨਾ ਜੀ, ਬਾਕੀ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਤੁਸੀਂ ਉਸ ਚੀਜ਼ ਤੱਕ ਜਿਹੜਾ ਹੈਗਾ ਤੁਸੀਂ ਉਹਨੂੰ ਕਿੱਥੇ ਤੱਕ ਜਿਹੜਾ ਆ ਉਹਨੂੰ ਲੈ ਕੇ ਜਾਓਗੇ, ਬੇਅਦਬੀ ਨੂੰ ਤੁਸੀਂ ਕਿੱਥੇ ਤੱਕ ਐਕਸਪੈਂਡ ਕਰੋਗੇ ਜੀ?
1: ਬਿਲਕੁਲ
2: ਇਹ ਤਾਂ ਉਲਟਾ ਜਿਹੜੇ ਹੈਗੇ ਆ ਸਿੱਖਿਜ਼ਮ ਦੇ ਜਿਹੜੇ ਫੋਲੋਅਰ ਹੈਗੇ ਆ ਉਹਨਾਂ ਦੇ ਮਨ ਦੇ ਵਿੱਚ ਦਹਿਸ਼ਤ ਪਾਈ ਆ ਤੁਸੀਂ।
1: ਬਿਲਕੁਲ ਲੋਕ ਦੂਰ ਹੋ ਰਹੇ ਨੇ ਜੀ ਇਹ ਚੀਜ਼ਾਂ ਤੋਂ। ਬਿਲਕੁਲ
2: ਹਾਂਜੀ, ਤੋ ਇਸ ਕਰਕੇ ਜਿਹੜਾ ਹੈਗਾ ਆ ਬਾਕੀ ਉਹ ਤਾਂ ਦੇਖਣ ਵਾਲੀ ਗੱਲ ਹੈਗੀ ਆ, ਪਾਰਟ ਆਫ ਇਨਵੈਸਟੀਗੇਸ਼ਨ ਆ ਵੀ ਕਿਸ ਤਰੀਕੇ ਨਾਲ ਹੋਊਗਾ ਜੀ।
1: ਜੀ, ਪਰ ਸਾਈਂ ਸਾਹਿਬ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਜਾਂ ਪੰਨੂ ਸਾਹਿਬ ਦਾ ਰਵੱਈਆ ਜੋ ਦੇਖਣ ਨੂੰ ਮਿਲ ਰਿਹਾ, ਚਲੋ ਆਪ ਪੱਤਰਕਾਰੀ ਦੇ ਵਿੱਚ ਰਹੇ ਨੇ ਹਰ ਚੀਜ਼ ਤੋਂ ਪਹਿਲੂ ਤੋਂ ਜਾਣੂ ਨੇ, ਜੋ ਬਿਆਨਬਾਜ਼ੀ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਸਿਆਸੀ ਪੱਧਰ ਦੇ ਉੱਤੇ ਦੇਖਿਆ ਜਾ ਸਕਦਾ, ਪਿਛਲੇ 4 ਸਾਲਾਂ ਦੀ ਸਰਕਾਰ ਬਣੀ ਹੋਈ ਹੈ ਕਦੋਂ ਦੀ ਬੇਅਦਬੀ ਜਾਂ ਹੋਰ ਸਾਰੇ ਮਾਮਲੇ ਹੋਏ ਨੇ ਉਹਦੇ ਵਿੱਚ ਕੀ ਕੁਝ ਵਾਪਰਿਆ, ਉਹਦੇ ਵਿੱਚ ਪੁਲਿਸ ਜਾਂ ਲੋਕਲ ਜਿਹੜੇ ਲੋਕ ਸਨ ਜਾਂ ਵੱਖਰੇ ਵੱਖਰੇ ਲੋਕਾਂ ਨੇ ਆ ਕੇ ਧਰਨੇ ਲਾਏ ਸਾਰਾ ਕੁਝ ਕੀਤਾ, ਕਿ ਉਹਨਾਂ ਦਾ ਪੱਖ ਆਪਾਂ ਛੱਡ ਦੇਵਾਂਗੇ ਕਿ ਉੱਥੇ ਕੀ ਸ਼ਾਂਤਮਈ ਬੈਠਿਆਂ ਦੇ ਉੱਤੇ ਸਾਰਾ ਕੁਝ ਹੋ ਗਿਆ, ਉਹ ਬਹੁਤ ਵੱਡੇ ਸਵਾਲ ਨੇ।
2: ਪਰ ਜਿਹੜਾ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਕਰਦੇ ਪਏ ਹੈਗੇ ਆ, ਨੋ ਡਾਊਟ ਕਿ ਜਿਹੜੀ ਉਮਰ ਵਿਜੇ ਪ੍ਰਤਾਪ ਤਾਂ ਇਹਨਾਂ ਦਾ ਆਪਣਾ ਸੀ ਨਾ
1: ਜੀ,
2: ਉਹਦੀ ਰਿਪੋਰਟ ਦੇ ਵਿੱਚ ਵੀ ਇਹ ਆਇਆ ਕਿ ਪਹਿਲਾਂ ਜਿਹੜਾ ਆ ਉੱਥੇ ਉਹ ਜਦੋਂ ਮਤਲਬ ਲਾਠੀ ਚਾਰਜ ਹੋਣ ਲੱਗਾ ਹੈਗਾ ਆ ਉਧਰੋਂ ਵੀ ਜਿਹੜਾ ਆ ਥੋੜੀ ਰਜਿਸਟੈਂਸ ਹੋਈ ਆ, ਥੋੜੀ ਫੋਰਸ ਯੂਜ਼ ਕੀਤੀ ਗਈ ਆ, ਜਿਹੜੇ ਬੰਦੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਸੀ ਉਹਨਾਂ ਨੇ ਵੀ, ਜਿਹਦੇ ਵਿੱਚ 1-2 ਪੁਲਿਸ ਵਾਲੇ ਵੀ ਇੰਜਰਡ ਹੋਏ ਸੀ,
1: ਘੇਰ ਲਏ ਸੀਗੇ ਜੀ ਉਹ ਗਰੁੱਪਾਂ ਦੇ ਵਿੱਚ।
2: ਹਾਂਜੀ, ਉਹ ਇਸ ਕਰਕੇ ਜਿਹੜਾ ਹੈਗਾ ਪੁਲਿਸ ਕੋਲ ਵੀ ਹੋਰ ਕੋਈ ਜਿਹੜਾ ਜ਼ਰੀਆ ਨਹੀਂ ਸੀ, ਤਦੇ ਡੀ ਐਮ ਨੇ ਜਿਹੜਾ ਆ ਡਿਸਟ੍ਰਿਕਟ ਮੈਜਿਸਟ੍ਰੇਟ ਡੀ ਸੀ ਕੋਲ ਹੀ ਪਾਵਰ ਹੁੰਦੀ ਹੈਗੀ ਆ, ਸਿਰਫ ਗੋਲੀ ਚਲਵਾ ਕੇ ਦੀ ਜਾਂ ਜਿਹੜੇ ਹੈਗੇ ਆ ਅੱਗੇ ਦੀ ਅੱਗੇ ਉਹ ਪਾਵਰ ਡੈਡੀਕੇਟ ਕਰ ਸਕਦਾ ਐਗਜੈਕਟਿਵ ਮੈਜਿਸਟ੍ਰੇਟ ਦੇ ਉੱਤੇ, ਜਿਹੜਾ ਆ ਮੌਕੇ ਦੇ ਉੱਤੇ ਤਹਿਸੀਲਦਾਰ ਵੀ ਗੋਲੀ ਦਾ ਹੁਕਮ ਦੇ ਸਕਦਾ।
1: ਬਿਲਕੁਲ ਹੈ ਜੀ,
2: ਕੋਈ ਰਾਜਸੀ ਨੇਤਾ ਜਿਹੜਾ ਆ ਉਹ ਗੋਲੀ ਦਾ ਹੁਕਮ ਨਹੀਂ ਦਿੰਦਾ ਹੁੰਦਾ, ਉਹ ਡਿਸਟ੍ਰਿਕਟ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈ।
1: ਕੋਟਕਪੂਰਾ ਦੀ ਤਾਂ ਆਈ ਗਈ ਆ ਜੀ, ਅੱਜ ਮੀਡੀਆ ਨੇ 2-4 ਘੰਟੇ ਪਹਿਲਾਂ ਦੀ ਗੱਲ ਆ ਉਹਨਾਂ ਨੇ ਕੀਤੀ ਆ, ਨਸ਼ਰ ਕੀਤੀ ਆ ਜੋ ਕਹਿੰਦੇ ਸੀਕ੍ਰੇਟ ਬਣਿਆ ਹੋਇਆ ਸੀਗਾ।
2: ਪਰ ਸਵਾਲ ਤਾਂ ਇਹ ਹੈਗਾ ਨਾ ਭਾਰੇ ਸਾਹਿਬ, ਵੀ ਇੱਥੇ ਪੜ੍ਹੇ ਲਿਖੇ ਲੋਕ ਵੀ ਅਨਪੜ੍ਹ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਹੜੀਆਂ ਮਤਲਬ ਉਹ ਇਸੇ ਚੀਜ਼ ਨੂੰ ਵੀ ਹਾਂ ਜੀ ਉੱਥੇ ਸੁਖਬੀਰ ਬਾਦਲ ਮੰਨਿਆ ਸੀਗਾ ਤੇ ਹੁਣ ਕੋਰਟ ਦੇ ਵਿੱਚ ਕਿੱਦਾਂ ਮੁੱਕਰ ਜਾਊਗਾ, ਜਿੱਦਾਂ ਦੀ ਇਹ ਗੱਲ ਕਰਦੇ ਹੈਗੇ ਆ ਜਿੱਦਾਂ ਟਰੈਪ ਚ ਲੈਂਦੇ ਆ ਜੀ, ਓਦਾਂ ਹੀ ਉਹ ਲੋਕੀ ਜਿਹੜੇ ਆ ਟਰੈਪ ਚ ਆਉਂਦੇ ਹੈਗੇ ਆ ਜੀ, ਲੋਕੀ ਸਮਝਦੇ ਨੀ ਇਸ ਗੱਲ
1: ਨੂੰ,
2: ਸਾਡਾ ਜਿਹੜਾ ਧਾਰਮਿਕ ਖੇਤਰ ਆ
1: ਮੋਦੀ ਦੀਆਂ
2: ਨਹੀਂ ਕੋਈ ਵੀ ਬੰਦੇ
1: ਮੋਦੀ ਦੀਆਂ ਪਾਵਰਾਂ ਦਾ ਨੀ ਪਤਾ ਕਿ ਇੱਕ ਐਮਪੀ ਜਿਹੜਾ ਪੀਐਮ ਆ ਉਹਦੀ ਪਾਵਰ ਉੱਤੇ ਚਾਰ ਫੌਜਾਂ ਨੂੰ ਕੰਟਰੋਲ ਕਰਨ ਦੀ ਹੁੰਦੀ ਹੈ, ਅਸੀਂ ਹਰ ਚੀਜ਼ ਉਹ ਮੋਦੀ ਦੇ ਉੱਤੇ ਠੋਕੀ ਜਾਂਦੇ ਹਾਂ ਜੀ।
2: ਗੱਲ ਠੀਕ ਹੈਗੀ ਆ ਤੁਹਾਡੀ, ਪਰ ਸਵਾਲ ਇਹ ਹੈਗਾ ਨਾ ਵੀ ਦੱਸੂਗਾ ਕੌਣ, ਨਾ ਤਾਂ ਕੋਈ ਪੜ੍ਹਦਾ ਆ ਤੇ ਨਾ ਕੋਈ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਜਾਣਾ ਚਾਹੁੰਦਾ ਆ, ਜੋ ਕੋਈ ਲੀਡਰ ਦੱਸ ਜਾਂਦਾ ਆ ਉਹ ਉਹਦੀ ਗੱਲ ਪੱਲੇ ਬੰਨ ਲੈਂਦੀ ਆ
1: ਜੀ,
2: ਦੱਸ ਕੇ ਕੌਣ ਜਾਂਦਾ ਹੈ, ਜਿਹਨੂੰ ਅਸੀਂ ਫੋਲੋ ਕਰਦੇ ਆ ਜਾਂ ਜਿਹਨੂੰ ਪਸੰਦ ਕਰਦੇ ਓਹਨੂੰ ਹੀ ਸੁਣਦੇ ਆ, ਦੂਜੇ ਦੀ ਤਾਂ ਗੱਲ ਹੀ ਨੀ ਸੁਣਦੇ ਆਪਾਂ
1: ਜੀ।
2: ਮੈਂ ਇਸੇ ਕਰਕੇ ਕਹਿੰਦਾ ਸੀ ਨਾ ਵੀ ਹਮੇਸ਼ਾ ਜਿਹੜਾ ਹੈਗਾ ਆ ਵੀ ਸਾਰਾ ਵਿਊ ਪੁਆਇੰਟ ਸੁਣੋ, ਸਾਰਿਆਂ ਦਾ ਵਿਊ ਪੁਆਇੰਟ ਸੁਣੋਗੇ ਤੇ ਤਾਂ ਤੁਹਾਡੀ ਸੋਚ ਜਿਹੜੀ ਹੈਗੀ ਆ ਉਹ, ਜਾਂ ਤਾਂ ਤੁਸੀਂ ਜਿਹੜਾ ਹੈਗਾ ਖੁਦ ਸਟੱਡੀ ਕਰੋ ਜਾਂ ਇਸ ਇੰਨੇ ਕੈਪੇਬਲ ਹੋਵੋ ਕਿ ਤੁਸੀਂ ਖੁਦ ਜਿਹੜਾ ਆ ਉਹ ਤੇ ਅਨਾਲਿਸਿਸ ਕਰ ਸਕੋ, ਜਾਂ ਜਿਹੜਾ ਹੈਗਾ ਆ ਕਿ ਤੁਸੀਂ ਸਾਰੇ ਪੱਖ ਸੁਣ ਕੇ ਤੇ ਫੇਰ ਆਪਣੀ ਬੁੱਧੀ ਨੂੰ ਜਿਹੜਾ ਆ ਉਸ ਤਰੀਕੇ ਦੇ ਨਾਲ ਬਣਾਓ ਵੀ ਭਾਈ ਮੈਂ ਰੈਸ਼ਨਲ ਵਿਊ ਕਿੱਦਾਂ ਬਣ ਸਕਦਾ ਮੇਰਾ
1: ਜੀ।
2: ਇਸ ਕਰਕੇ ਜਿਹੜਾ ਹੈਗਾ ਰਘਵੀਰ ਸਿੰਘ ਨੇ ਜੋ ਕੀਤਾ ਗਲਤ ਕੀਤਾ ਜੀ,
1: ਕਾਰਨ ਇਹੀ ਲੱਗਦੇ ਨੇ ਕਿ ਇੱਕ ਆਪਸ ਦੇ ਵਿੱਚ ਜਿਹੜੀ ਖੁੰਦਕਬਾਜ਼ੀ ਆ ਨਾ ਭਈ ਉਹ ਸਲਾਖਾਂ ਦੇ ਪਿੱਛੇ ਹੋਵੇ ਫੇਰ ਹੀ ਸਾਨੂੰ ਚੈਨ ਆਏਗਾ, ਜਾਂ ਲੋਕਾਂ ਦੀ ਮਾਨਸਿਕਤਾ ਵੀ ਇਹ ਬਣ ਗਈ ਕਿ ਜਿੰਨਾ ਚਿਰ ਸੁਖਬੀਰ ਬਾਦਲ ਜਾਂ ਭਗਵੰਤ ਮਾਨ ਜਾਂ ਆਪਣੇ ਬਿਕਰਮ ਮਜੀਠੀਆ ਜਾਂ ਹੋਰ ਜਿੱਡੇ ਵੱਡੇ ਨੇਤਾ ਨੇ ਜਿੰਨਾ ਚਿਰ ਉਹ ਡੱਕੇ ਨੀ ਜਾਣਗੇ ਅੰਦਰ ਓਨਾ ਚਿਰ ਮਤਲਬ ਕਿ ਕੁਛ ਵੀ ਸੰਭਵ ਨਹੀਂਗਾ ਜੀ। ਇੱਕ ਬਦਲਾ ਲਾਓ ਜਿਹੜੀ ਸੀ ਨਾ ਉਹ ਚੀਜ਼ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਜੀ, ਬਸ ਇਹਦੇ ਚ ਕੋਈ ਲੈਣਾ ਦੇਣਾ ਨੀ ਕਿ ਮੁੱਦਾ ਕੀ ਹੈ, ਗੱਲ ਕੀ ਹੋਈ ਹੈ, ਕਿਹਦੇ ਨਾਲ ਕੀ ਲੈਣ ਦੇਣ ਹੈ, ਰਿਪੋਰਟਾਂ ਕੀ ਕਹਿੰਦੀਆਂ ਨੇ, ਸਿੱਟ ਕੀ ਕਹਿੰਦੀ ਹੈ, ਬਸ ਆਪਣਾ ਹੀ ਸਾਰਾ ਕੁਝ ਚੱਲ ਰਿਹਾ ਜੀ।
2: ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ, ਮੈਂ ਤੁਹਾਡੇ ਨਾਲ 100% ਸਹਿਮਤ ਆ, ਪਰ ਸਵਾਲ ਤਾਂ ਇਹ ਆ ਕਿ ਪੋਲੀਟੀਕਲ ਲੀਡਰ ਦਾ ਇਲੈਕਸ਼ਨ ਨਾ ਜਿੱਤਣਾ ਹੀ ਉਹਦਾ ਮਰਨ ਹੁੰਦਾ?
1: ਬਿਲਕੁਲ ਹੈ ਜੀ,
2: ਇਹ ਸਭ ਤੋਂ ਵੱਡੀ ਮੌਤ ਹੁੰਦੀ ਆ ਉਹਦੀ, ਜਦੋਂ ਪੋਲੀਟੀਕਲ ਲੀਡਰ ਜਿਹੜਾ ਆ ਇਲੈਕਸ਼ਨ ਲੜਦਾ ਆ ਤੇ ਉਹ ਨਹੀਂ ਜਿੱਤਦਾ ਨਾ ਜੀ, ਉਹਦੇ ਨਾਲ ਤੇ ਉਹ ਤੋਂ ਵੱਡੀ ਸੱਟ ਨੀ ਉਹਨੂੰ ਹੋ ਸਕਦੀ ਹੈ।
1: ਬਿਲਕੁਲ ਆ ਜੀ,
2: ਹਾਂਜੀ, ਤੇ ਬਾਕੀ ਜਿਹੜਾ ਹੈਗਾ ਅੰਦਰ ਭੇਜ ਦੇਣਾ ਜਾਂ ਬਾਹਰ ਭੇਜ ਦੇਣਾ ਹੈਗਾ ਆ ਉਹ ਤਾਂ ਕਾਨੂੰਨੀ ਪ੍ਰੋਸੈਸ ਨਾਲ ਹੀ ਜਾਣਾ ਹੈਗਾ, ਤੇ ਕਾਨੂੰਨ ਜੋ ਹੈਗਾ ਆ ਤੇ ਕਾਨੂੰਨ ਦੀ ਪ੍ਰੋਸੈਸ ਦੇ ਵਿੱਚ ਜੇ ਉਹ ਗਿਲਟੀ ਹੋਊਗਾ ਤੇ ਫੇਰ ਹੋ ਸਕਦਾ ਆ,
1: ਅਦਰਵਾਈਜ਼ ਨਹੀਂ। ਬਿਲਕੁਲ ਆ ਜੀ, ਜੀ
2: ਜੀ ਸਰ, ਹੋਰ ਕਿਹੜੀ ਖਬਰ ਸੀ ਸਰ ਮੇਰੇ?
1: ਹਾਂਜੀ, ਆਪਣੇ ਇੱਕ ਮਿੰਟ ਜੀ, ਮੈਂ ਔਜਲਾ ਸਾਹਿਬ ਦਾ ਸੁਨੇਹਾ ਇੱਕ ਆਇਆ ਉਹ ਪੜ੍ਹ ਲਵਾਂ। ਕਹਿੰਦੇ ਮਜੀਠੀਆ ਨੇ ਮਾਰੀ ਬੜਕ, ਮਾਨ ਨੇ ਠੋਕੇ, ਬਸ ਆਹ ਸੁਣਨੇ ਨੂੰ ਚਾਹੀਦਾ, ਲੋਕਾਂ ਨੂੰ ਮੁੱਦੇ ਨਹੀਂ ਚਾਹੀਦੇ ਜੀ। ਕਹਿੰਦੇ
2: ਬਿਲਕੁਲ ਜੀ, ਬਿਲਕੁਲ ਬਿਲਕੁਲ, ਲੋਕੀ ਇੱਥੇ ਅਗਰੈਸ਼ਨ ਜਿਹੜਾ ਹੈਗਾ ਨਾ ਉਹਨੂੰ ਬੜਾ ਪਸੰਦ ਕਰਦੇ ਹੈਗੇ ਆ ਜੀ, ਅਕਲ ਵਾਲੀ ਗੱਲ ਕਰੋ ਤਾਂ ਕੋਈ ਮੁੱਲ ਨੀ ਪੈਂਦਾ ਜੀ,
1: ਨਹੀਂ ਜੀ,
2: ਫਲਾਨੇ ਨੇ ਫਲਾਨੇ ਨੂੰ ਮਾਰਤੀ ਬੜਕ ਜੀ, ਬਸ ਉਹਦੇ ਵਿੱਚ ਹੀ ਜਿਹੜਾ ਹੈਗਾ ਆ
1: ਜੀ।
2: ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਮੈਂ ਨੀ ਠੀਕ ਸਮਝਦਾ ਜੀ, ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਇੱਕ ਰੈਸ਼ਨਲ ਸਟੱਡੀ ਕਰੋ ਉਹਦੇ ਤੇ ਜਿਹੜਾ ਆਪਣਾ ਵਿਊ ਪੁਆਇੰਟ ਬਣਾਓ ਜੀ।
1: ਬਿਲਕੁਲ ਹੈ ਜੀ,
2: ਬਾਕੀ ਮਜੀਠਾ ਸਾਹਿਬ ਦੀ ਔਜਲਾ ਸਾਹਿਬ ਨੇ ਗੱਲ ਕੀਤੀ ਹੈਗੀ ਆ, 15 ਤਰੀਕ ਉਹਨਾਂ ਦੇ ਕੇਸ ਦੇ ਵਿੱਚ ਪਈ ਹੈ ਜੀ, ਮੈਨੂੰ ਲੱਗਦਾ ਆ ਕਿ 15 ਤਰੀਕ ਨੂੰ ਜ਼ਮਾਨਤ ਮਿਲ ਜਾਊਗੀ
1: ਜੀ। ਬਿਲਕੁਲ ਹੈ ਜੀ,
2: ਜੇ ਉਹ ਤੋਂ ਪਹਿਲਾਂ ਸਰਕਾਰ ਨੂੰ ਫੜ ਨੀ ਲੈਂਦੀ ਤੇ
1: ਜੀ। ਤੇ ਸੈਣੀ ਸਾਹਿਬ, ਬੰਟੀ ਰਮਾਣਾ ਹੁਣਾਂ ਦਾ ਮਾਮਲਾ ਅੱਜ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ, ਤੇ ਬਾਕੀ ਚਲੋ ਹਰ ਜਿਹੜਾ ਪਾਰਟੀ ਆ ਜਿਹੜੀ ਫੰਡਿੰਗ ਦੇ ਲਈ ਭੇਜਦੀ ਆ ਸਾਰਾ ਕੁਝ ਹੁੰਦਾ ਹੈ, ਵੈਸੇ ਤਾਂ ਇੰਡੀਆ ਦੇ ਵਿੱਚ ਵੀ ਆ ਕੇ ਜੇ NRI ਹੈਗੇ ਆ ਜਾਂ ਕਿੱਦਾਂ ਆ ਉਹ, ਅਸੀਂ ਮੇਰੇ ਵਰਗੇ ਜਿੱਦਾਂ ਕਿ ਪਬਲਿਕ ਦੇ ਵਿੱਚ ਜਾਂ ਕੋਈ ਵੀ ਸਿਆਸੀ ਕਾਨਫਰੰਸ ਜਾਂ ਕੁਝ ਇੱਦਾਂ ਦਾ ਨਹੀਂ ਕਰ ਸਕਦੇ, ਬਕਾਇਦਾ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ, ਪਰ ਇਹ ਗੱਲ ਕੀ ਬਣੀ ਆ ਜੇ ਰਮਾਣਾ ਸਾਹਿਬ ਦੀ ਜਿਹੜੀ ਉੱਥੇ?
2: ਦਰਅਸਲ ਗੱਲ ਏਦਾਂ ਸੀਗਾ ਜੀ, ਬਾਕੀ ਤਾਂ ਖਬਰ ਤੁਸੀਂ ਡਿਟੇਲ ਚ ਕਰ ਦਿੱਤੀ, ਬੰਟੀ ਰਮਾਣਾ ਹੁਣਾਂ ਦੀ ਬੇਟੀ ਉੱਥੇ ਰਹਿੰਦੀ ਹੈ ਜੀ, ਕਹਿੰਦੇ ਉਹ ਇੱਕ ਦਿਨ ਪਹਿਲਾਂ ਚਲ ਗਏ ਸੀਗੇ ਬਾਕੀ ਜਸੇ ਨਾਲੋਂ, ਬਾਕੀ ਗਰੁੱਪ ਨਾਲੋਂ।
1: ਹਾਂਜੀ,
2: ਇਹਨਾਂ ਨੇ ਪਹਿਲਾਂ ਹੀ ਜਿਹੜਾ ਆ ਦੇਖਿਆ, ਉਹਨਾਂ ਨੂੰ ਵੀ ਪਤਾ ਸੀਗਾ ਕਿ ਜੇ ਅਸੀਂ ਪੁਲਿਸ ਕਲੀਅਰੈਂਸ ਲੈਣ ਗਏ ਤੇ ਸਾਨੂੰ ਪੁਲਿਸ ਕਲੀਅਰੈਂਸ ਇਹਨਾਂ ਨੇ ਦੇਣੀ ਨੀ, ਰੈਦਰ ਉਹਨਾਂ ਨੇ ਕੀਤਾ ਉਸ ਕੇਸ ਦੇ ਬਣਾ ਤੇ ਵੀ ਆ ਮੈਂ ਜੀ ਵਿਦੇਸ਼ ਜਾਣਾ ਚਾਹੁੰਦਾ ਹੈਗਾ ਆ ਤੇ ਮੈਨੂੰ ਵਿਦੇਸ਼ ਜਾਣ ਦੀ ਪਰਮਿਸ਼ਨ ਦੇ ਦਿੱਤੀ ਜਾਏ ਤੇ ਕੋਰਟ ਨੇ ਪਰਮਿਸ਼ਨ ਦੇ ਦਿੱਤੀ, ਗ੍ਰਾਂਟ ਕਰ ਦਿੱਤੀ
1: ਜੀ।
2: ਹੁਣ ਉਹ ਆਪਣੇ ਕੋਰਟ ਵਾਲੀ ਪਰਮਿਸ਼ਨ ਨਾਲ ਲੈ ਕੇ ਚਲ ਗਏ, ਇਹਨਾਂ ਨੇ ਮਨੀਲਾ ਤੋਂ ਕਿਸੇ ਬੰਦੇ ਨੂੰ ਜਿਹੜਾ ਹੈਗਾ ਆ ਕਹਿ ਕੇ ਤੇ ਸ਼ਿਕਾਇਤ ਕਰਵਾਤੀ
1: ਜੀ।
2: ਸ਼ਿਕਾਇਤ ਕੀ ਕਰਾਈ ਕਿ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਜੇ ਪੁਲਿਸ ਕਲੀਅਰੈਂਸ ਲਈ ਨੀ ਇਸ ਬੰਦੇ ਨੇ ਜਦੋਂ ਕੋਰਟ ਦੀ ਕਲੀਅਰੈਂਸ ਜਿਹੜੀ ਹੈਗੀ ਸੀ ਉਹਦੇ ਤੇ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ ਪੁਲਿਸ ਕਲੀਅਰੈਂਸ ਤੁਸੀਂ ਲਈ ਨੀ, ਉਹ ਕਹਿੰਦੇ ਮੈਂ ਕੋਰਟ ਦੀ ਕਲੀਅਰੈਂਸ ਲੈ ਕੇ ਆਇਆ ਹੈਗਾ ਜੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਤਾਂ ਹੀ ਉਹਨਾਂ ਨੂੰ ਬਿਠਾਈ ਰੱਖਿਆ ਜੀ ਕਾਫੀ ਚਿਰ, ਵੀ ਜਦ ਕੋਰਟ ਦੀ ਕਲੀਅਰੈਂਸ ਹੈਗੀ ਆ। ਉਹ ਕਹਿੰਦੇ ਜੀ ਅੱਛਾ, ਫਿਰ ਉਹਨਾਂ ਨੇ ਜਦੋਂ ਰਿਵਰਸ ਕਾਲ ਕੀਤੀ ਹੋਣੀ ਆ, ਪਤਾ ਕੀਤਾ ਜੀ ਵੀ ਕੋਰਟ ਦੀ ਕਲੀਅਰੈਂਸ ਆ ਉਹਨਾਂ ਕੋਲ, ਤਾਂ ਅਗਲੇ ਕਹਿੰਦੇ ਕੋਰਟ ਦੀ ਕਲੀਅਰੈਂਸ ਦਾ ਇੱਕ ਪਾਰਟੀਕੁਲਰ ਕੇਸ ਵਾਸਤੇ ਆ, ਜਿਸ ਕੇਸ ਦੇ ਵਿੱਚ ਉਹ ਤੇ ਹੈ, ਇੱਥੇ ਕੀ ਪਤਾ ਉਹਦੇ ਵਿੱਚ ਕਿੰਨੇ ਕੇਸ ਹੈਗੇ ਆ। ਪੁਲਿਸ ਕਲੀਅਰੈਂਸ ਦੇ ਵਿੱਚ ਤਾਂ ਆਉਣਾ ਆ ਵੀ ਉਹਦੇ ਤੇ ਖਿਲਾਫ਼ ਕੋਈ ਕੇਸ ਪੈਂਡਿੰਗ ਨੀ ਗਾ, ਸਾਨੂੰ ਕੋਈ ਇਤਰਾਜ਼ ਨੀ ਗਾ ਜੀ। ਉਹਨਾਂ ਨੇ ਫਿਰ ਜਿਹੜਾ ਹੈਗਾ ਆ ਉਹ ਕਿਹਾ ਨਹੀਂ ਜੀ ਵੀ ਪੁਲਿਸ ਕਲੀਅਰੈਂਸ ਵੀ ਨੈਸੈਸਿਟੀ ਸੀ ਤੇ ਜਿਹੜੀ ਤੁਸੀਂ ਨਹੀਂ ਲੈ ਕੇ ਆਏ, ਇਸ ਕਰਕੇ ਉਹਨਾਂ ਨੇ ਕਿਹਾ। ਉਹ ਕਨਫਿਊਜ਼ ਰਹੇ ਜੀ ਕਾਫੀ ਦੇਰ, ਬਿਠਾਈ ਰੱਖਿਆ ਉਹਨਾਂ ਨੇ, ਫਿਰ ਉਹਨਾਂ ਨੇ ਬਾਅਦ ਚ ਆਪ ਹੀ ਆਪਸ਼ਨ ਦਿੱਤੀ ਵੀ ਭਾਈ ਜੇ ਤੁਸੀਂ ਮੈਨੂੰ ਨਹੀਂ ਜਾਣ ਦੇ ਸਕਦੇ ਤੇ ਮੈਨੂੰ ਵਾਪਸ ਭੇਜ ਦਿਓ। ਉਹ ਕਹਿੰਦੇ ਜੀ ਠੀਕ ਆ, ਤੁਸੀਂ ਵਾਪਸ ਚਲ ਜਾਓ ਜੀ।
1: ਬਿਲਕੁਲ
2: ਸੋ ਇਸ ਕਰਕੇ ਹੈਗਾ ਆ, ਹੋ ਸਕਦਾ ਹੈਗਾ ਉਹ ਮਤਲਬ ਜਿਹੜਾ
1: ਆਫਲਾਈਨ
2: ਜਿਹੜਾ ਮੇਰੀ ਔਜਲਾ ਸਾਹਿਬ ਨਾਲ ਗੱਲ ਹੁੰਦੀ ਪਈ ਸੀ, ਉਹ ਕਹਿੰਦੇ ਵੀ ਜਾਊਗੀ ਜ਼ਰੂਰ ਵਾਪਸ ਪੁਲਿਸ ਕਲੀਅਰੈਂਸ ਲੈ ਕੇ। ਮੈਂ ਕਿਹਾ ਵੀਰ ਜੀ ਇਹਨਾਂ ਦੇ ਸਟੇਟ ਨੇ, ਪੁਲਿਸ ਨੇ ਛੇਤੀ ਕਿਤੇ ਪੁਲਿਸ ਕਲੀਅਰੈਂਸ ਨੀ ਦੇਣੀ। ਹਾਂ ਇਹ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਵੀ ਮੈਨੂੰ ਪੁਲਿਸ ਕਲੀਅਰੈਂਸ ਜਾਰੀ ਕੀਤੀ ਜਾਵੇ ਤੇ ਲੈ ਕੇ ਤੇ ਫਿਰ ਮੁੜ ਕੇ ਜਾਣ।
1: ਬਿਲਕੁਲ ਜੀ। ਤੇ ਸੈਣੀ ਸਾਹਿਬ ਕੱਲ ਨੂੰ ਪੰਜਾਬ ਦੇ ਵਿਚ ਅੰਮ੍ਰਿਤਸਰ ਵਿਖੇ ਗੋਲਡਨ ਗੇਟ ਦੇ ਉੱਤੇ 13 ਜੂਨ ਨੂੰ ਕੋਕਰਚ ਜਨਤਾ ਪਾਰਟੀ ਪਹੁੰਚ ਰਹੀ ਹੈ ਜੀ, ਕਿੱਦਾਂ ਦਾ ਹੰਗਾਰਾ ਚਾਹੁੰਦੇ ਨੇ, ਕਿ ਪੈਸੇ ਵਾਲਾ ਚਾਹੁੰਦੇ ਨੇ ਜਾਂ ਇਹ ਸਪੋਰਟ ਚਾਹੁੰਦੇ ਨੇ ਜਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਜਹਾਜ਼ ਭਰ ਭਰ ਕੇ ਹੁਣ ਇਹ ਚਾਹੁੰਦੇ ਨੇ।
2: ਸਰ ਇਹ ਦੇਖਦੇ ਪਏ ਆ ਕਿ ਕਿੱਥੇ ਯੂਥ ਜਿਹੜਾ ਆ ਫਟਾਫਟ ਮਗਰ ਲਾਇਆ ਜਾ ਸਕਦਾ
1: ਜੀ।
2: ਉਹ ਸਾਡਾ ਸੌਫਟ ਟਾਰਗੇਟ ਜਿਹੜਾ ਲੱਭਿਆ ਉਹ ਪੰਜਾਬ ਲੱਭਿਆ
1: ਜੀ,
2: ਕਿਉਂਕਿ ਪੰਜਾਬ ਦਾ ਯੂਥ ਜਿਹੜਾ ਹੈਗਾ ਇਹਨੂੰ ਚਾਹੇ ਵਹੀਦ ਮਗਰ ਲਾ ਲਓ ਚਾਹੇ ਕਿੱਥੇ ਮਰਜ਼ੀ ਮਗਰ ਲਾ ਲਓ, ਪੰਜਾਬ ਦਾ ਯੂਥ ਜਿਹੜਾ ਹੈਗਾ ਤਿਆਰ ਹੀ ਰਹਿੰਦਾ ਹੈ
1: ਜੀ।
2: ਸੋ ਇਸ ਕਰਕੇ ਉਹਨਾਂ ਨੇ ਪੰਜਾਬ ਵੱਲ ਨੂੰ ਰੁਖ ਕੀਤਾ ਹੈਗਾ ਜੀ। ਤੇ ਜਦੋਂ ਦਿੱਲੀ ਦੇ ਵਿਚ ਵੀ ਜੰਤਰ ਮੰਤਰ ਤੇ ਇਕੱਠੇ ਹੋਏ ਸੀਗੇ ਤੇ ਉੱਥੇ ਜਿਹੜਾ ਆ ਮੀਡੀਏ ਨੇ ਨਾ ਜੀ ਜਿਹੜੇ ਬੰਦੇ ਉੱਥੇ ਆਏ ਸੀ ਉਹਨਾਂ ਨੂੰ ਸਵਾਲ ਕੀਤਾ
1: ਜੀ
2: ਕਿ ਭਾਈ ਤੁਸੀਂ ਕਿਹੜਾ ਪੇਪਰ ਐਗਜ਼ਾਮ ਦਿੱਤਾ ਸੀ, ਤੁਸੀਂ ਨੀਟ ਦਾ ਐਗਜ਼ਾਮ ਦਿੱਤਾ ਸੀ ਜਾਂ ਜਿਹੜੀਆਂ ਗੱਲਾਂ ਤੇ ਆਏ ਹੈਗੇ ਆ।
1: ਹੁਣ
2: ਕੱਲ ਨੂੰ ਜੇ ਪੰਜਾਬ ਦੇ ਵਿਚ ਵੀ ਉੱਥੇ ਗਏ ਹੋਣਗੇ ਜਿਹੜੇ ਗਏ ਹੋਣਗੇ ਉਹਨਾਂ ਨੂੰ ਪੁੱਛ ਲਏ ਕਿਸੇ ਨੇ ਨੀਟ ਦਾ ਪੇਪਰ ਦਿੱਤਾ ਆ
1: ਜੀ
2: ਜਾਂ ਕਿਸੇ ਨੇ ਕਿਹੜਾ ਪੇਪਰ ਦਿੱਤਾ ਸੀ ਜਿਹੜਾ ਲੀਕ ਹੋ ਗਿਆ ਤੇ ਜਿਹਦੇ ਮਤਲਬ ਆਊਟ ਆਫ ਗਰਾਜ ਜਿਹੜਾ ਆ ਵੀ ਉੱਥੇ ਇਕੱਠੇ ਹੋਏ ਆ ਜੀ
1: ਜੀ।
2: ਇਹ ਸਾਰਾ ਕੁਛ ਜਿਹੜਾ ਹੈਗਾ ਆ ਸਰ ਪੋਲੀਟੀਕਲੀ ਮੋਟੀਵੇਟਡ ਹੈਗਾ ਆ ਜੀ।
1: ਬਿਲਕੁਲ
2: ਕਿ ਯੂ ਹੈਵ ਟੂ ਚੂਜ਼ ਵੈਦਰ ਯੂ ਆਰ ਰੈਡੀ ਟੂ ਐਕਸਪੀਰੀਅੰਸ ਇਹ ਨਿਊ ਗੌਰਮੈਂਟ ਜੀ।
1: ਸਵਾਗਤ ਹੋਇਆ ਦਿੱਲੀ ਦੇ ਵਿਚ, ਪਹਿਲਾਂ ਉਹਨੂੰ ਹੋਇਆ ਸੀਗਾ ਕਿ ਇੰਡੀਆ ਆਊਗਾ ਤੇ ਨਾਲ ਦੀ ਨਾਲ ਚੱਕਿਆ ਜਾਊਗਾ, ਪਰ ਇੰਨਾ ਵੱਡੇ ਪੱਧਰ ਦੇ ਉੱਤੇ ਪੂਰਾ ਐਨ ਜਿੱਦਾਂ ਜਵਾਈ ਭਾਈ ਆਉਂਦਾ ਹੁੰਦਾ ਪੂਰਾ ਸਵਾਗਤ ਕੀਤਾ ਅਗਲਿਆਂ ਨੇ, ਐਨ ਪੂਰਾ ਜਾਣ ਦਿੱਤਾ ਜੀ, ਕੋਈ ਪੁੱਛ ਗਿੱਛ ਨਹੀਂ, ਕੋਈ ਲੈਣਾ ਦੇਣਾ ਨਹੀਂ।
2: ਸਰ ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਹਿਲਾਂ ਦਿਮਾਗ ਲਾਇਆ ਸੀਗਾ ਵੀ ਇਹ ਸਾਡੇ ਅਗੇਂਸਟ ਜਾਊਗੀ ਗੱਲ
1: ਜੀ,
2: ਫੇਰ ਉਹਨਾਂ ਨੇ ਕਿਹਾ ਜੇ ਸਾਡੇ ਅਗੇਂਸਟ ਜਾਊਗੀ ਤੇ ਇਹ ਤਾਂ ਹੋਰ ਵੀ ਵਧੀਆ ਆ, ਸਾਡੇ ਅਗੇਂਸਟ ਜਾਊਗੀ ਤੇ ਜਿਹੜੀ ਸਾਡੇ ਅਗੇਂਸਟ ਵੋਟ ਪੈਣੀ ਹੈਗੀ ਆ ਉਹ ਹੋਰ ਡਿਵਾਈਡ ਹੋ ਜਾਊਗੀ, ਹੋਰ ਹਿੱਸਿਆਂ ਚ ਵੰਡ ਹੋ ਜਾਊਗੀ ਜੀ। ਇਸ ਕਰਕੇ ਸਰਕਾਰ ਨੇ ਵੀ ਕਿਹਾ ਤਾਂ ਵੈਲਕਮ ਕਰਤਾ ਵੀ ਆਓ ਜੀ ਕਰੋ ਜੀ, ਉਹਨਾਂ ਨੂੰ ਪਤਾ ਵੀ ਹਾਂ ਜੀ ਜੇ ਮੰਨ ਲਓ ਜਿਹੜਾ ਹੈਗਾ ਇਹ ਵੀ ਮਾਰਕੀਟ ਚ ਆ ਜਾਂਦੇ ਹੈਗੇ ਆ ਤੇ ਉਹਦੇ ਨਾਲ ਜਿਹੜੀ ਆ ਵੀ ਉਹ ਵੋਟ ਜਿਹੜੀ ਐਂਟੀ ਇਨਕੰਬੈਂਸੀ ਵੋਟ ਪੈਂਦੀ ਹੁੰਦੀ ਹੈਗੀ ਆ ਉਹ ਹੋਰ ਡਿਵਾਈਡ ਹੋਊਗੀ
1: ਜੀ।
2: ਇਸ ਕਰਕੇ ਕੋਈ ਵੀ ਸੱਤਾ ਰੂਟ ਪਾਰਟੀ ਜਿਹੜੀ ਹੈਗੀ ਆ ਉਹਨੂੰ ਡਿਨਾਈ ਨਹੀਂ ਕਰੂਗੀ, ਉਹਨਾਂ ਦੀ ਜਿਹੜੀ ਆ ਪੀ ਵਿਰੋਧੀ ਵੋਟ ਹੈਗੀ ਆ ਉਹੀ ਡਿਵਾਈਡ ਹੋਣੀ ਆ ਨਾ ਬਹੁਤੇ ਹਿੱਸਿਆਂ ਚ।
1: ਬਿਲਕੁਲ,
2: ਸੋ ਇਸ ਕਰਕੇ ਉਹਨਾਂ ਦੀ ਆਪਣੀ ਵੋਟ ਤਾਂ ਪੱਕੀ ਦੀ ਪੱਕੀ ਇੰਟੈਕਟ ਰਹਿਣੀ ਆ ਜੀ
1: ਜੀ।
2: ਸੋ ਇਸ ਕਰਕੇ ਪੋਲੀਟੀਕਲੀ ਮੋਟੀਵੇਟਡ ਆ, ਹੋਰ ਕੁਛ ਨੀ ਹੈਗਾ ਜੀ। ਤੇ ਬਾਕੀ ਪੰਜਾਬ ਦੇ ਦੇਖਦੇ ਆ ਜੀ ਕੱਲ ਨੂੰ ਕਿਹੜੇ ਬੰਦੇ ਜਿਹੜੇ ਹੈਗੇ ਜਿਹਨਾਂ ਨੇ ਨੀਟ ਦੀ ਪ੍ਰੀਖਿਆ ਦਿੱਤੀ ਹੋਊਗੀ ਤੇ ਉਹ ਉੱਥੇ ਇਕੱਠੇ ਹੁੰਦੇ ਆ ਤੇ ਪਤਾ ਲੱਗੂਗਾ ਜੀ।
1: ਬਿਲਕੁਲ,
2: ਸਾਰੇ ਜਿਹੜੇ ਨਾਰੇ ਲਾਉਣ ਵਾਲੇ ਆ ਜੀ
1: ਜੀ। ਤੇ ਸੈਣੀ ਸਾਹਿਬ ਇੱਕ ਔਜਲਾ ਸਾਹਿਬ ਦਾ ਸਵਾਲ ਆਇਆ, ਕਹਿੰਦੇ ਮਜੀਠੀਆਂ ਨੂੰ ਲੱਭ ਨਹੀਂ ਰਹੇ ਜਾਂ ਫਿਰ ਲੱਭ ਨਹੀਂ ਰਿਹਾ?
2: ਨਹੀਂ ਲੱਭ ਰਹੇ ਆ, ਇਦਾਂ ਦੀ ਗੱਲ ਨੀ ਹੋ ਸਕਦੀ ਉਹ ਲੱਭਦੇ ਨੀ ਹੋਣਗੇ
1: ਜੀ,
2: ਉਹ ਲੱਭ ਨਹੀਂ ਰਿਹਾ ਇਹ ਜਰੂਰ ਹੈਗਾ ਆ ਜੀ
1: ਜੀ।
2: ਉਹਦਾ ਕਾਰਨ ਹੈਗਾ ਆ ਕਿ ਇਹਨਾਂ ਨੂੰ ਵੀ ਪਤਾ ਆ ਵੀ ਹੋ ਸਕਦਾ ਉਹਨੂੰ ਹਾਈ ਕੋਰਟ ਦੇ ਵਿੱਚੋਂ ਰਿਲੀਫ ਮਿਲ ਜਾਏ ਤੇ ਇਸ ਕਰਕੇ ਉਹ ਤੋਂ ਪਹਿਲਾਂ ਪਹਿਲਾਂ ਜੇ ਹੋ ਜਾਏ ਤੇ ਉਹ ਆਪਾਂ ਹਾਈ ਕੋਰਟ ਚ ਜਾ ਕੇ ਕਹਿ ਦਿੰਦੇ ਹੈਗੇ ਆ ਜੀ ਵੀ ਉਹਨੂੰ ਕਹੋ, ਕਿਉਂਕਿ ਹਾਈ ਕੋਰਟ ਨੇ ਵੀ ਫਿਰ ਨਾਲ ਹੀ ਉਹ ਪਟੀਸ਼ਨ ਜਿਹੜੀ ਆ ਜਿਹਤੇ ਡਿਟੇਲ ਚ ਸੁਣਵਾਈ ਕਰਨੀ ਉਹ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਉਹਨਾਂ ਨੂੰ ਵੀ ਉਹਨਾਂ ਨੇ ਵੀ ਡਿਸਮਿਸ ਕਰ ਦੇਣੀ ਐਜ਼ ਬਿਕਮ ਇਨਫਰਕਚੁਅਸ ਤੇ ਮਜੀਠੀਆ ਰੈਗੂਲਰ ਮੇਲ ਅਪਲਾਈ ਕਰ ਲੈ। ਰੈਗੂਲਰ ਇਹ ਹੈਗਾ ਆ ਲੋਅਰ ਕੋਰਟ ਜਿਹੜੀ ਹੈਗੀ ਆ ਪਹਿਲਾਂ 10 ਦਿਨ ਉਹ ਲਾ ਦਿੰਦੀ ਆ ਜੀ, ਫਿਰ ਜਿਹੜਾ ਆਪੇ ਸੈਸ਼ਨ ਕੋਰਟ ਚੱਲ ਜਾਓ ਉਹ 10 ਦਿਨ ਲਾ ਦਿੰਦੇ ਆ ਜੀ। ਹਾਂਜੀ ਸੈਕਸ਼ਨ ਜ਼ਰੂਰ ਇਹਨਾਂ ਨੇ ਇੱਦਾਂ ਦੇ ਲਾਏ ਹੈਗੇ ਆ ਕਿ ਉਹਦੀ ਜਮਾਨਤ ਜਿਹੜੀ ਆ ਸਿੱਧੀ ਸੈਸ਼ਨ ਕੋਰਟ ਲੱਗਣੀ ਆ, ਤੇ ਸੈਸ਼ਨ ਕੋਰਟ ਤੋਂ ਬਾਅਦ ਜਿਹੜੀ ਆ ਹਾਈ ਕੋਰਟ ਲੱਗਣੀ ਹੈਗੀ ਜੀ। ਉਹਦੇ ਵਿੱਚ ਮਹੀਨਾ 2 ਮਹੀਨੇ ਗਰਮੀਆਂ ਦੇ ਉਹਨਾਂ ਨੂੰ ਕੱਟਣੇ ਪੈ ਸਕਦੇ ਹੈਗੇ ਜੀ।
1: ਜੀ ਬਿਲਕੁਲ ਹੈ ਜੀ।
2: ਤੇ ਇਸ ਕਰਕੇ ਜਿਹੜਾ ਆ ਜਦੋਂ ਜਿਸ ਬੰਦੇ ਨੂੰ ਲੈ ਕੇ ਛੁਡਾਉਣ ਗਏ ਸੀਗੇ ਉਹਦੀ ਜਿਹੜੀ ਅਰੈਸਟ ਇਲੀਗਲ ਡਿਕਲੇਅਰ ਕਰ ਦਿੱਤੀ ਆ, ਮੈਨੂੰ ਮੋਸਟ ਪ੍ਰੋਬੇਬਲੀ ਉਮੀਦ ਆ ਵੀ ਹਾਂਜੀ 15 ਤਰੀਕ ਨੂੰ ਹਾਈ ਕੋਰਟ ਰਿਲੀਫ ਦੇ ਦੇਗੀ, ਪ੍ਰੋਵਾਈਡਿਡ ਮਜੀਠਾ ਸਾਹਿਬ ਉਦੋਂ ਤੱਕ ਜਿਹੜਾ ਆ ਵੀ ਅਰੈਸਟ ਨਾ ਹੋਵੇ।
1: ਬਿਲਕੁਲ ਹੈ ਜੀ ਜੀ
2: ਹਾਂਜੀ, ਕਿਉਂਕਿ ਫਿਰ ਐਂਟੀਸਪੇਟਰੀ ਜਮਾਨਤ ਜਿਹੜੀ ਅਰਜੀ ਹੁੰਦੀ ਨਾ ਜੀ ਉਹ ਤਾਂ ਖਤਮ ਹੀ ਹੋ ਜਾਂਦੀ ਹੈ।
1: ਹਾਂਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ। ਤੇ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ, ਸੈਣੀ ਸਾਹਿਬ ਲਾਈਨ ਤੋਂ ਅੱਗੇ ਆ ਪਹਿਲਾਂ, ਤੇ ਉਹਨਾਂ ਦੀ ਗੱਲ ਸੁਣ ਲਈਏ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
3: ਸਰੋਤਿਆਂ ਨੂੰ। ਰਾਜੇ ਜੀ ਮੇਰਾ ਸਵਾਲ ਅੱਗੇ ਆ ਇਸ ਤੋਂ, ਜਿਹੜਾ ਉਹਦਾ ਮੇਰਾ ਜਵਾਬ ਦਿੱਤਾ ਕਿ ਇੱਕ ਸਰਕਾਰ ਕੋ ਇੰਨਾ ਜੰਤਰ ਤੰਤਰ ਮੰਤਰ ਸ਼ੰਤਰ ਹੁੰਦਾ ਹੈ ਕਿ ਇੱਕ ਬੰਦਾ ਨਹੀਂ ਲੱਭ ਸਕੇ ਜੀ।
1: ਵੈਸੇ ਤਾਂ ਦੇਖਿਆ ਜਾਵੇ ਔਜਲਾ ਸਾਹਿਬ ਮਜੀਠੀਆ ਜੀ ਤਾਂ ਤੰਤਰ ਸ਼ਾਂਤਰ ਜ਼ਿਆਦਾ ਕੰਮ ਕਰਦਾ ਸਰਕਾਰ ਦੇ ਨਾਲ।
3: ਬਾਦਲ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ ਉਹ ਤਾਂ ਠੀਕ ਹੈ, ਮੈਂ ਦੇਖੋ ਸਵਾਲ ਹੈ ਮੇਰਾ ਸੀਰੀਅਸ ਲਿਓ। ਬਾਦਲ ਸਾਹਿਬ ਕਹਿੰਦੇ ਮੈਨੂੰ ਤਾਂ ਕੀੜੀ ਫਿਰਦੀ ਦੀ ਨਹੀਂ ਹੈ, ਤੇ ਮਜੀਠੀਆ ਸਾਹਿਬ ਤਾਂ 6 ਫੁੱਟ ਤੋਂ ਉੱਚੇ ਨਹੀਂ।
1: ਬਿਲਕੁਲ ਹੈ,
3: ਸਵਾਲ ਹੈ ਇਹ ਇੱਕ
1: ਜੀ।
2: ਗੱਲ ਇਹ ਤਾਂ ਹੈਗੀ ਆ ਕਿ ਜੋ ਜੋ ਸੁਣਨ ਨੂੰ ਆਉਂਦੀਆਂ ਹੈਗੀਆਂ ਜੀ ਗੱਲਾਂ, ਉਹਦੇ ਮੁਤਾਬਕ ਉਹ ਜਿੱਥੇ ਵੀ ਬੈਠੇ ਹੈਗੇ ਉਹ ਕਿਸੇ ਸੇਫ ਜ਼ੋਨ ਚ ਹੀ ਬੈਠੇ ਆ ਜੀ, ਉਥੇ ਤੱਕ ਜਿਹੜਾ ਹੈਗਾ ਸਰਕਾਰਾਂ ਦੀ ਪਹੁੰਚ ਹੈ ਨਹੀਂ।
3: ਫਿਰ ਤਾਂ ਸੈਂਟਰ ਵਾਲਿਆਂ ਕੋਲ ਗਏ ਹੋਣੇ ਆ, ਫਿਰ ਬਸ ਹੋਰ ਕਿੱਥੇ ਗਏ ਹੋਣੇ ਫਿਰ।
2: ਕੋਈ ਵੀ ਆ ਜਿੱਦਾਂ ਮਰਜ਼ੀ ਆ, ਜਿੱਦਾਂ ਮਰਜ਼ੀ ਹੈਗਾ ਜੀ, ਫਿਰ ਇਸ ਕਰਕੇ ਜਿਹੜਾ ਹੈਗਾ ਹੋਰ ਇੰਨੇ ਦਿਨ ਨਹੀਂ ਲਾਉਂਦੀਆਂ ਹੁੰਦੀਆਂ ਭੁੱਪ। ਨਾਲੇ ਜਿਹੜਾ ਆ ਵੀ ਆਮ ਆਦਮੀ ਪਾਰਟੀ ਦੇ ਕਿਹੜੇ ਵਲੰਟੀਅਰ ਨੇ ਲੱਭਣਾ, ਉਹਨਾਂ ਨੂੰ ਪੁਲਿਸ ਨੇ ਲੱਭਣਾ ਹੈਗਾ ਆ, ਪੁਲਿਸ ਦੇ ਵਿੱਚ ਉਹਨਾਂ ਦੇ ਕਿਹੜਾ ਬੰਦੇ ਹੈ ਨੀ
1: ਜੀ,
2: ਉਹਨਾਂ ਨੂੰ ਭਜਾਇਆ ਗਿਆ ਆ ਤੇ ਉਹ ਵੀ ਪੁਲਿਸ ਨੇ ਭਜਾਇਆ ਹੋਣਾ।
3: ਉਹ ਤਾਂ ਚਲੋ ਆਹੋ ਭਰਤੀ
2: ਕਾਗਜ਼ ਕੀਤੀ ਆ ਉਤੋਂ ਆਰਡਰ ਇੱਦਾਂ ਦਾ ਆ ਗਿਆ ਨਿਕਲ ਜਾਓ ਜੀ। ਇਸ ਕਰਕੇ ਜਿੱਥੇ ਬੈਠੇ
3: ਇੰਨਾ ਚਿਰ ਹੋ ਗਿਆ ਰਾਜਨ ਜੀ ਕਾਰਨ, ਹੁਣ ਤਾਂ ਚਲੋ ਚਾਹੇ ਦਿੱਲੀ ਚਲੇ ਗਏ ਹੁਣ ਇਹ ਵੀ ਕੋਈ ਪਤਾ।
1: ਪਰ ਉਹਦੇ ਵਿੱਚ ਔਜਲਾ ਸਾਹਿਬ ਤੇ ਸੈਣੀ ਸਾਹਿਬ ਮੈਨੂੰ ਲੱਗਦਾ ਕਿ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹਨਾਂ ਨੂੰ ਜ਼ਿਆਦਾ ਕੈਸ ਕਰ ਸਕਦੇ ਨੇ ਆਮ ਆਦਮੀ ਪਾਰਟੀ ਵਾਲੇ, ਜੇ ਗ੍ਰਿਫਤਾਰ ਹੋ ਜਾਂਦੀ ਮਸਲਾ ਤਾਂ ਟੰਡਾ ਪੈ ਜੂ।
3: ਨਹੀਂ ਫਿਰ ਜੇ ਗ੍ਰਿਫਤਾਰ ਕਰਦੇ ਆ ਫਿਰ ਧਾਰਾ ਤਾਂ ਉਹੀ ਲਾਈਆਂ ਨੇ ਜਿਹੜੀਆਂ ਅੰਮ੍ਰਿਤਪਾਲ ਤੇ ਲਾਈਆਂ ਨੇ ਨਾ
1: ਜੀ,
2: ਡਿਬਰੂਗੜ੍ਹ ਵਾਲਾ ਜਹਾਜ਼ ਵੀ ਚੜਾ ਸਕਦੇ ਆ।
3: ਹਾਂ ਦੇਖੋ ਜ਼ਿਆਦਾ ਚੜਾਉਣਾ ਪਊਗਾ
1: ਜੀ,
3: ਉੱਥੇ ਸਰਕਾਰ ਵੀ ਫਸੂਗੀ ਨਾ।
1: ਫਸੂਗੀ ਹਾਂ ਬਿਲਕੁਲ ਹੈ ਜੀ,
3: ਅੰਮ੍ਰਿਤਪਾਲ ਨਾਲੋਂ ਅੰਮ੍ਰਿਤਪਾਲ ਵੱਡਾ ਦੁਸ਼ਮਣ ਤਾਂ ਨੀ ਮਜੀਠੀਆ ਨਾਲੋਂ।
1: ਬਿਲਕੁਲ ਹੈ ਬਿਲਕੁਲ
2: ਬਿਲਕੁਲ ਜੀ ਬਿਲਕੁਲ,
3: ਕਿੱਥੇ ਮਾਰਿਆ
1: ਜੀ।
2: ਦੇਖੋ ਇਹ ਤਾਂ ਸਰਕਾਰਾਂ ਦੀ ਜਿਹੜੀ ਹੈਗੀ ਆ ਸਾਜਿਸ਼ ਹੁੰਦੀ ਹੈਗੀ ਆ, ਸਰਕਾਰਾਂ ਸਾਜਿਸ਼ ਕਰਦੀਆਂ ਜੀ, ਤੇ ਇਸ ਕਰਕੇ ਮੈਨੂੰ ਲੱਗਦਾ ਆ ਇੰਨੇ ਦਿਨ ਜਿਹੜੇ ਗਏ ਹੈਗੇ ਆ ਤੇ ਇਹਦਾ ਮਤਲਬ ਇਹ ਆ ਵੀ ਜਾਂ ਤਾਂ ਸਰਕਾਰ ਦਾ ਮਨਸ਼ਾ ਹੈ ਨਹੀਂ ਜੀ।
3: ਹੁਣ ਮੇਰੇ ਦਿਮਾਗ ਚ ਆ ਗਿਆ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
2: ਹਾਂਜੀ
3: ਮੈਨੂੰ ਐ ਲੱਗਿਆ ਵੀ ਏਡੀ ਵੀ ਗੱਲ ਨੀ ਜੇ ਫੜਨ ਤੇ ਆਵੇ ਤਾਂ
1: ਜੀ।
3: ਉਹਦਾ ਕਿਸੇ ਨੇ ਸਕੈਮ ਕਰਿਆ, ਕੇਰਲਾ ਤੋਂ 24 ਘੰਟੇ ਚੱਕ ਲਿਆਉਂਦੇ ਨੇ, ਬੰਗਾਲ ਤੋਂ ਚੱਕ ਲਿਆਉਂਦੇ ਨੇ ਜੀ,
1: ਕਿਸੇ
3: ਨੇ ਪੈਸਿਆਂ ਦਾ ਕਿਸੇ ਲੀਡਰ ਦੀ ਘਾੜੀ ਨਾਲ ਘਪਲਾ ਕਰਿਆ ਹੋਵੇ, ਚੱਕ ਲਿਆਉਂਦੇ ਕਿ ਨਹੀਂ ਜੀ ਨਾਲੇ ਬੰਦਾ ਨਾਲੇ ਪੈਸੇ।
1: ਬਿਲਕੁਲ ਜੀ
2: ਬਿਲਕੁਲ ਜੀ, ਕਿਤੇ ਧਾਰਮਿਕ ਸਥਾਨ ਤੇ ਭਗਤੀ ਵੀ ਕਰਦੇ ਹੋ ਸਕਦੇ ਆ, ਜਿੱਥੇ ਜਿੱਥੇ ਸਰਕਾਰਾਂ ਦੀ ਪਹੁੰਚ ਨਾ ਹੋਵੇ, ਜੇ ਸਰਕਾਰ ਜਾਂਦੀ ਹੋਵੇ ਤੇ ਸਰਕਾਰ ਹੀ ਟੁੱਟਦੀ ਹੋਵੇ ਦਿਸਦੀ ਹੋਵੇ ਭਾਈ ਇਹਨੂੰ
3: ਹੱਥ ਪਾਇਆ। ਸਿਆਸਤ ਇੱਕ ਇਹੋ ਜੀ ਕੁੱਤੀ ਚੀਜ਼ ਆ, ਤੁਸੀਂ ਦੇਖੋ ਬੰਦਾ ਮਿਨਿਸਟਰ ਚੀਫ ਮਿਨਿਸਟਰ ਕਿਵੇਂ ਬਣਿਆ
1: ਜੀ।
3: ਹਾਂਜੀ
2: ਬਿਲਕੁਲ ਜੀ ਬਿਲਕੁਲ ਬਿਲਕੁਲ,
3: ਤੇ ਨਾਲੇ ਹੱਥੋਂ ਵੀ ਗਿਰੇ ਅਗਲੇ ਦੇ ਜਾ ਕੇ ਭੋਗਦੇ ਵੀ ਜਾ ਕੇ ਆਇਆ।
2: ਬਿਲਕੁਲ ਜੀ ਇਹੀ ਕੰਮ ਹੈ ਸਿਆਸਤ ਦਾ, ਇਹੀ ਕੰਮ
3: ਸਿਆਸਤ ਦਾ। ਉਹ ਕਹਿੰਦੇ ਆ ਨਾ ਵੀ ਸਿਆਸਤ ਉਹ ਚੀਜ਼ ਹੈ ਜਿਹੜੇ ਡੰਡੇ ਤੇ ਪੈਰ ਧਰਦੇ ਉਹ ਪਹਿਲਾਂ ਡੰਡਾ ਤੋੜਦੇ ਆ ਜੀ,
1: ਫਿਰ
3: ਅਗਲੇ ਦੇ ਧਰਦੇ।
1: ਬਿਲਕੁਲ ਹੈ ਜੀ
2: ਬਿਲਕੁਲ ਜੀ, ਨਹੀਂ ਤਾਂ ਪਿੱਛੇ ਹੋਰ ਕੋਈ ਚੜਿਆ ਹੁੰਦਾ ਉਸੇ ਡੰਡੇ ਤੇ।
1: ਬਿਲਕੁਲ
3: ਜਿਹੜੇ ਡੰਡੇ ਨੇ ਪੈਰ ਹੱਥ ਦਿੱਤੇ ਹੋਣ, ਉਹ ਤਾਂ ਤੋੜਨਾ ਚ ਪੱਕਾ ਹੁੰਦਾ ਵੀ ਇਹ ਫਸਟ ਸਟੈਪ ਆ ਮੇਰਾ।
1: ਬਿਲਕੁਲ
2: ਬਿਲਕੁਲ ਜੀ, ਬਿਲਕੁਲ ਬਿਲਕੁਲ।
3: ਪੰਜਾਬ ਦੀ ਸਿਆਸਤ ਜੀ ਦੇਖੋ, ਕੋਈ ਸਾਡੇ ਕਿਸੇ ਦੀ ਸੁਣ ਲੋ, ਕੋਈ ਮੁੱਦੇ ਤੇ ਗੱਲ ਨੀ ਹੁੰਦੀ, ਹਰ ਰੋਜ਼ ਬਿਆਨਬਾਜ਼ੀ ਹੋ ਰਹੀ ਹੈ।
1: ਬਿਲਕੁਲ,
3: ਤੇ ਮੁੱਖ ਮੰਤਰੀ ਸਾਹਿਬ ਹਰ ਪਿੰਡ ਮਿਲਣੀ ਕਰ ਰਹੇ ਨੇ, ਪੰਜਾਬ ਦੇ ਹਾਲਾਤ ਕੀ ਨੇ ਉਹ ਤੇ ਕੋਈ ਵਰਕ ਨੀ ਕਰ ਰਿਹਾ ਵੀ ਇਹ ਬਸ ਇੱਕ ਚੁਣ ਕੇ। ਮੈਨੂੰ ਤਾਂ ਐਂ ਲੱਗਦੀ ਹੈ ਇੱਕ ਦੂਜੇ ਨੂੰ ਆਹ ਗੱਲਾਂ ਕਰਨ ਨੂੰ ਤੇ ਆਪਦੀ ਐਸ਼ਪਰਾਸੀ ਕਰਨ ਨੂੰ ਬਣਦੇ ਨੇ, ਤੇ ਲੋਕ ਤਾਂ ਐ ਜੇ ਉਹ ਚੱਲੀ ਜਾਂਦਾ ਜਿਵੇਂ ਇੱਕ ਵਾਰੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਪੈਡਲ ਦੇ ਦੋ, ਇੱਕ ਸਾਈਕਲ ਨੂੰ ਪੈਡਲ ਮਾਰ ਦੋ, 24 ਘੰਟੇ ਆਪੇ ਚੱਲੀ ਜਾਂਦਾ ਮੁੜ ਕੇ
1: ਜੀ।
3: ਹੈਂ, ਲੱਗਦਾ ਪੰਜਾਬ ਦੇ ਹਾਲਾਤ ਤਾਂ ਰਾਜੀ ਜੀ ਇੱਕ ਨੇ।
1: ਬਿਲਕੁਲ,
3: ਕੋਈ ਕੰਮ ਵਾਲਾ ਕੰਮ ਹੋ ਰਿਹਾ?
1: ਨਾ ਜੀ,
2: ਨਾ ਜੀ, ਨਾ ਨਾ, ਬਿਲਕੁਲ ਨੀ, ਬਿਲਕੁਲ ਨੀ। ਤਾਂ ਕੋਈ
3: ਸਰਕਾਰ ਚਲਾਓ ਜਿਵੇਂ ਸਰਕਾਰ ਚੱਲਦੀ ਹੈ, ਪਿੰਡਾਂ ਤੇ ਬਹਿ ਕੇ ਉਹ ਸਰਕਾਰ ਚੱਲਦਾ, ਭਾਸ਼ਣ ਦੇ ਕੇ ਮੁੜੇ ਆਉਂਦੇ ਨੀ ਬਸ।
1: ਨਾਲੇ ਜਿੱਤੀ ਹੋਈ ਸਰਕਾਰ ਆ ਜੀ, ਜਾਂ ਤਾਂ ਉੱਥੇ ਇਲੈਕਸ਼ਨ ਹੋਵੇ ਮੂਹਰੇ, ਹਨਾ, ਅਜੇ ਪਈ 6 ਮਹੀਨੇ ਪਏ ਆ।
3: ਨਾਲੇ ਮੰਤਰੀਆਂ ਦਾ ਖਰਚਾ ਘਟੇ, ਆਰਾਮ ਨਾਲ ਘਰੇ ਬੈਠੋ, ਮੁੱਖ ਮੰਤਰੀ ਹੋਵੇ ਭਾਈ, ਆਪਦੇ ਦਫ਼ਤਰ ਚ ਬਹਿ ਕੇ ਕੰਮ ਕਰੋ
1: ਜੀ,
3: ਆਪਦੀ ਰਿਪੋਰਟ ਲਓ ਕੰਮ ਦੀ, ਕਿੰਨਾ ਖਰਚਾ ਘਟਦਾ ਜੀ, ਜਿਹੜਾ ਰੋਜ਼ ਹਲ ਹਲ ਹਲ ਹਲ ਹੋਈ ਜਾਂਦੀ ਹੈ।
1: ਬਿਲਕੁਲ, ਕਰੋੜਾਂ ਰੁਪਈਆਂ ਦਾ ਤੇਲ ਜਿਹੜਾ ਮੰਤਰੀਆਂ ਸੰਤਰੀਆਂ ਦਾ ਰੋਜ਼ ਦਾ ਹੋਣਾ ਜੀ, ਕਿਤੇ ਨਾ ਕਿਤੇ ਰੈਲੀ ਹੋ ਗਈ, ਕਿਤੇ ਤੁਰ ਪਏ, ਕਿਤੇ ਤੁਰ ਪਏ।
3: ਆਪਣੇ ਅਮਰਗੜ੍ਹ ਤੋਂ MLA ਗੱਜਰਾ, ਉਹਨੇ ਪਾਇਆ ਹੈ ਵੀ ਆਹ ਕੁਛ ਕਰਤਾ, 1000 ਰੁਪਈਆ ਦੇਤਾ ਅਸੀਂ, ਸਕੂਲ ਅਸੀਂ ਬਣਾਤੇ, ਮੈਡੀਕਲ ਕਰਾ 63,000 ਅਸੀਂ ਨੌਕਰੀਆਂ ਦੇ ਦਿੱਤੀਆਂ, ਮਾਂ ਸਾਹਿਬ ਨੇ ਉਹ ਕਰਤਾ, ਮਾਂ ਉਹ ਉਹਦੇ ਥੱਲੇ ਜਿਹੜੀ ਉਹਦੀ ਮਾਂ ਭੈਣ ਕਿਹਾ, ਮੈਂ ਕਿਹਾ ਪੜੂਗਾ ਜ਼ਰੂਰ, ਉਹਦੇ ਆਪਦੇ ਪੇਜ ਤੋਂ ਪਾਇਆ ਹੋਇਆ
1: ਜੀ।
3: ਵੀ ਇਕੱਲਾ ਮਤਲਬ ਲਿਪ ਕੇ ਸਿੱਖਿਆ ਕ੍ਰਾਂਤੀ ਆਉਂਦੀ ਹੁੰਦੀ ਹੈ।
1: ਬਿਲਕੁਲ,
3: ਸਕੂਲਾਂ ਚ ਤਾਂ ਮਾਸਟਰ ਹੈ ਨੀ
1: ਜੀ।
2: ਓਇਲਾ ਸਾਹਿਬ, ਸਾਡੇ ਨਾ ਇਲਾਕੇ ਦੇ ਵਿਚ ਇੱਕ ਸ਼ਾਹ ਜੀ ਸੀਗੇ, ਮੈਂ ਤੁਹਾਨੂੰ ਕਹਾਣੀ ਇੱਕ ਦੱਸਦਾ ਛੋਟੀ ਜੀ।
1: ਜਰੂਰ ਜੀ।
2: ਉਹਨਾਂ ਦਾ ਭੱਠਾ ਹੈਗਾ ਸੀਗਾ ਤੇ ਨਾਲ ਜਮੀਨ ਜਾਇਦਾਦ ਵੀ ਚੰਗੀ ਸੀ, ਬੱਚੇ ਪੜ੍ਹਦੇ ਸੀ, ਬੱਚੇ ਸਿਆਣੇ ਹੋ ਗਏ ਸੀ, ਹਾਂਜੀ
1: ਜੀ,
2: ਤੇ ਪੰਜ ਉਹਨਾਂ ਦੇ ਲੜਕੇ ਹੈਗੇ ਸੀਗੇ, ਪੰਜੇ ਜਿਹੜੇ ਹੈਗੇ ਪੜ੍ਹਦੇ ਪਏ ਸੀ ਅਜੇ
1: ਜੀ।
2: ਤੇ ਹੋਇਆ ਕੀ ਕੇ ਉਹ ਬਾਰਿਸ਼ਾਂ ਬੁਰਸ਼ਾਂ ਕਰਕੇ ਜਿਦਾਂ ਭੱਠਾ ਬਹਿ ਜਾਂਦਾ ਗਾ, ਤੇ ਇਦਾਂ ਕਰਕੇ ਭੱਠਾ ਬਹਿ ਗਿਆ, ਘਾਟਾ ਪੈ ਗਿਆ ਕਾਫੀ, ਤੇ ਜਿਹਨਾਂ ਸੇ ਘਾਟਾ ਪੈ ਗਿਆ ਤੇ ਉਹ ਜਮੀਨ ਜਾਇਦਾਦ ਜਿਹੜੀਆਂ ਭਾਈਵਾਲੀ ਚ ਲਈਆਂ ਸੀ ਉਹ ਭਾਈਵਾਲਾਂ ਨੇ ਦੱਬ ਲਈਆਂ ਜੀ
1: ਜੀ।
2: ਉਹਨਾਂ ਨੇ ਘਰ ਬੈਠੇ ਰਹਿਣਾ ਤੇ ਮੁੜ ਕੇ ਜਿਹੜਾ ਆ ਉਹਨਾਂ ਨੇ ਆਪਣੇ ਜਿਹੜੀ ਆ ਘਰ ਵਾਲੀ ਨੂੰ ਕਹਿ ਇੱਕ ਗੱਲ ਕਹੀ, ਕਹਿੰਦੇ ਵੀ ਜਦੋਂ ਉਹਨੇ ਘਰ ਵਾਲੀ ਨੇ ਕਹਿਣਾ ਵੀ ਤੁਸੀਂ ਕਿਤੇ ਜਾਓਗੇ ਤਾਂ ਹੀ ਏਦਾਂ ਕਰਕੇ ਕੋਈ ਬੰਦਾ ਮਦਦ ਕਰੂਗਾ ਜਾਂ ਕੇਸਾਂ ਕੁਸਾਂ ਦਾ, ਉਹ ਕਹਿੰਦੇ ਕੇਸਾਂ ਦਾ ਕੋਈ ਨੀ, ਕੇਸਾਂ ਤੋਂ ਮੈਂ ਜਾਣਾ ਹੀ ਨੀ ਗਾ, ਕਹਿੰਦੇ ਕੇਸਾਂ ਦੇ ਮਗਰ
1: ਜੀ,
2: ਹਾਂਜੀ, ਉਹ ਕਹਿੰਦੇ ਅੱਜ ਸਮਾਂ ਸਹੀ ਨੀ, ਜੇ ਮੈਂ ਕੇਸਾਂ ਵਾਲੇ ਪਾਸੇ ਉਲਝਿਆ ਜੋ ਕੁਛ ਮੇਰੇ ਕੋਲ ਹੈਗਾ ਆ ਉਹ ਵੀ ਵਿਕ ਜਾਣਾ ਸਾਰਾ ਕੁਛ
1: ਜੀ,
2: ਭਾਈ ਜੇ ਮੇਰੇ ਮੁੰਡੇ ਪੜ ਗਏ ਤੇ ਮੁੰਡਿਆਂ ਦੇ ਵਿੱਚ ਦਮ ਹੋਇਆ ਤੇ ਉਹ ਆਪੇ ਹੀ ਖਿੱਚ ਲਿਆਉਣਗੇ ਸਾਰਾ ਕੁਛ
1: ਜੀ।
2: ਉਹੋ ਹੀ ਗੱਲ ਹੋਈ ਜੀ, ਉਹਨਾਂ ਦੇ ਮੁੰਡੇ ਪੜ ਗਏ, ਉਹਨਾਂ ਨੇ ਨਾ ਉਨਾ ਕੁ ਸਰਮਾਇਆ ਜਿੰਨਾ ਕੁ ਹੈਗਾ ਉਹ ਮੁੰਡਿਆਂ ਤੇ ਲਾ ਕੇ ਤੇ ਮੁੰਡੇ ਲੈ ਪੜਾ, ਅੱਜ ਉਹਨਾਂ ਮੁੰਡਿਆਂ ਨੇ ਉਹਨਾਂ ਦੀਆਂ ਭਾਈਵਾਲਾਂ ਦੀਆਂ ਵੀ ਖੋਲ ਲਈਆਂ ਜੀ, ਉਹਨਾਂ ਦੇ ਵੀ ਏਦਾਂ ਦੇ ਹਾਲਾਤ ਬਣਾ ਤੇ, ਤੇ ਉਹ ਵੀ ਜਿਹੜਾ ਹੈਗਾ ਆ ਸਾਰਾ ਕੁਛ A to Z ਇੱਕ ਪ੍ਰੋਪਰਟੀ ਉਹਨਾਂ ਨੇ ਖਰੀਦੀ ਉਹ 10 ਗੁਣਾ ਕੀਮਤ ਦੇ ਕੇ ਖਰੀਦ ਲਏ
1: ਜੀ।
2: ਇਹ ਸਾਡੇ ਦਾਦੇ ਦੀ ਹੈਗੀ ਸੀ, ਕਿਸੇ ਟਾਈਮ ਤੇ ਸਾਡਾ ਦਾਦਾ ਇੱਥੇ ਬਹਿੰਦਾ ਹੁੰਦਾ ਸੀਗਾ, ਉਹਨਾਂ ਦੇ ਪੋਤਿਆਂ ਨੇ ਤਾਂ ਖਰੀਦ ਲਈਆਂ
1: ਜੀ।
2: ਮਤਲਬ ਅੱਜ ਉਹਨਾਂ ਬੱਚਿਆਂ ਦੇ ਜਿਹੜੇ ਹੈਗੇ ਅੱਗੇ ਬੱਚੇ ਹੋਏ ਹੈਗੇ ਆ ਉਹਨਾਂ ਨੇ ਵੀ ਮਤਲਬ ਜਿਹੜਾ ਆ ਆਪਣੇ ਦਾਦੇ ਤੋਂ 10 ਗੁਣਾ ਜਿਹੜੀ ਹੈਗੀ ਆ ਜ਼ਮੀਨ ਵੀ ਬਣਾ ਲਈ ਤੇ ਸਾਰਾ ਕੁਛ ਜਿਹੜਾ ਆ ਉਹ ਪੱਠੇ ਵਾਲੀ ਜਗ੍ਹਾ ਵੀ ਦੁਬਾਰਾ ਹਾਸਲ ਕਰ ਲਈ, ਉਹ ਵੀ ਡਿੱਗ ਪਏ ਗਈ ਸੀ।
1: ਕੀ ਬਾਤ ਹੈ ਜੀ,
2: ਉਧਰ
3: ਨੂੰ ਅਸੀਂ ਚੱਲੇ ਹੀ ਨੀ
1: ਜੀ।
3: ਅਸੀਂ ਜਿਹੜੀ ਚੀਜ਼ ਸਿੱਖਿਆ ਬੱਚੇ ਨੂੰ ਵਧੀਆ, ਮੈਂ ਤਾਂ ਸਾਡੇ ਪਿੰਡ ਆਹ ਤੁਹਾਡੇ ਵਾਲੀ ਗੱਲ 2014 ਚ ਜਿਹੜੇ ਵਧੀਆ ਅੱਜ ਵੀ ਆਪਣੇ ਮਿੱਤਰ ਨੇ ਉਹ ਭਰਾ ਨੇ ਆਪਣੇ ਛੋਟੇ, ਮੈਂ ਉਹਨਾਂ ਨੂੰ ਆਹ ਗੱਲ ਸੁਣਾਈ, ਇੱਕ ਨੇ 28 ਕਿੱਲੇ ਵੇਚਤੇ ਜੀ, ਇੱਕ ਨੇ 22 ਵੇਚਤੇ
1: ਜੀ।
3: ਉਹ ਮੈਂ ਕਿਹਾ ਜੇ ਤੁਹਾਨੂੰ ਉਦੋਂ ਵੀ 4-4 ਕਿੱਲੇ ਵੇਚ ਕੇ ਬੋਰਡਿੰਗ ਚ ਲਾਇਆ ਹੁੰਦਾ, ਹੁਣ ਤੁਸੀਂ 28 ਦਾ ਜਿਹੜੇ ਵੇਚੇ ਹੁਣ 56 ਹੋਣੇ ਤੁਹਾਡੇ ਕੋਲ
1: ਜੀ।
3: ਹਾਂਜੀ
2: ਬਿਲਕੁਲ ਜੀ,
3: ਵੀ ਆ ਜਿਹੜੇ 28 ਹੁਣ ਵੇਚੇ ਆ, ਬੱਚਿਆਂ ਨੂੰ ਅਸੀਂ ਪੜਾਇਆ ਨੀ, 45-45 ਲੱਖ ਲਾ ਕੇ ਮਸੀਕੋ ਰਾਹੀਂ ਤੇ ਇੱਧਰ ਆਏ ਨੇ
1: ਜੀ,
3: ਤੇ ਉਹਨਾਂ ਨੂੰ ਪੜਾਈ ਤੇ ਨੀ ਪੈਸੇ ਲਾਏ ਹੈਗੇ ਵੀ ਉਹੀ 45 ਦੇ ਵਿੱਚ ਉਹ ਕਦੇ ਬੋਰਡਿੰਗ ਸਕੂਲ ਵਧੀਆ ਚ ਪੜੇ ਹੁੰਦੇ, ਸਾਰਾ ਕੁਛ ਬਦਲ ਜਾਂਦਾ ਜੀ।
1: ਬਿਲਕੁਲ,
3: ਜਿਨ੍ਹਾਂ ਦੇ ਬੱਚੇ ਕਦੇ ਚੰਡੀਗੜ੍ਹ ਪੜ੍ਹੇ ਨੇ ਨਾ, ਆਖਰੀ 2 ਸਾਲ ਚਾਹੇ ਘਰੋਂ ਕੁਛ ਨੀ ਸੀ, ਉਹ ਬੰਦੇ ਵੀ ਮੈਂ ਦੇਖੇ ਨੇ ਕਿ ਉਹਨਾਂ ਨੇ ਵੀ ਗੇਮਾਂ ਘੁਮਾਤੀਆਂ, ਉਹਨਾਂ ਲਿੰਕ ਬਣ ਜਾਂਦੇ ਨੇ
1: ਜੀ।
3: ਹੁਣ ਅਗਲਾਹੇ ਸਕੂਲ ਚ ਪੜ੍ਹ ਕੇ ਤਾਂ ਅਗਲਾਹੇ ਵਾਲਿਆਂ ਦੇ ਲਿੰਕ ਬਣ ਗਏ, ਅਗਲਾਹੇ ਵਾਲਿਆਂ ਨੂੰ ਪਤਾ ਹੀ ਹੈ ਵੀ ਇਹ ਕਿਹਦਾ।
1: ਬਿਲਕੁਲ,
2: ਮੇਰਾ ਦੱਸਣ ਦਾ ਮਕਸਦ ਜਿਹੜਾ ਆ ਗੱਲ ਉਹ ਚਾਹੇ ਕੋਈ ਵੈਰੀਫਾਈ ਕਰ ਲਏ ਇੱਥੇ ਲਾਲਾ ਵਲੈਤੀ ਰਾਮ ਚੱਡਾ ਹੈਗੇ ਸੀਗੇ ਜਿਹਨਾਂ ਦੀ ਇਹ ਮੈਂ ਗੱਲ ਦੱਸ ਰਿਹਾ ਆ ਉਹਨਾਂ ਨੇ ਮਤਲਬ ਇਹ ਚੀਜ਼ ਵੀ ਜਦੋਂ ਸਮਾਂ ਸਹੀ ਨਾ ਹੋਵੇ ਉਦੋਂ ਜਿਹੜਾ ਆ ਘੁੰਮਣਾ ਫਿਰਨਾ ਬੰਦ ਕਰਕੇ ਤੇ ਘਰ ਬਹਿ ਜਾਣਾ ਚਾਹੀਦਾ ਸੋ ਇਸ ਕਰਕੇ ਇਹਨਾਂ ਨੂੰ ਪਤਾ ਸੀ ਪੰਜਾਬ ਇੰਨੇ ਕਰਜ਼ੇ ਥੱਲੇ ਹੈਗਾ ਆ ਇਹਨਾਂ ਨੂੰ ਸਰਕਾਰੀ ਕਰਜ਼ ਘਟਾ ਕੇ ਤੇ ਫੋਕਸ ਜਿਹੜਾ ਆ ਉਸੇ ਚੀਜ਼ ਤੇ ਰਹਿਣਾ ਚਾਹੀਦਾ ਸੀ ਕਿ ਆਪਾਂ ਜਿਹੜਾ ਆ ਵੀ ਸਟੇਟ ਦਾ ਜਿਹੜਾ ਕਰਜ਼ਾ ਕਿੱਦਾਂ ਲਾਉਣਾ ਹੈਗਾ ਕਿੱਦਾਂ ਆਪਾਂ ਜਿਹੜੇ ਆ ਵੀ ਸੋਰਸ ਆਫ ਇਨਕਮ ਪੈਦਾ ਕਰਨੇ ਹੈਗੇ ਜੀ ਇਹ ਤਾਂ ਆਪਣੀਆਂ ਐਸ਼ ਪ੍ਰਸਤੀਆਂ ਦੇ ਵਿੱਚ ਪੈ ਗਏ ਜੀ
1: ਬਿਲਕੁਲ ਹੈ ਜੀ ਦਰੁਸਤ ਹੈ ਜੀ
2: ਸਰਕਾਰ ਦਾ ਖਰਚਾ ਪਹਿਲਾਂ ਆਉਂਦਿਆਂ ਨਾਲ ਹੀ ਸਰਕਾਰ ਨਵੀਆਂ ਗੱਡੀਆਂ ਨਵੇਂ ਆ ਸਾਰਾ ਕੁਛ ਜਿਹੜਾ ਹੈਗਾ ਆ ਜੀ ਐਮ ਐਲ ਏ ਦੇ ਅੱਗੇ ਜਿਹੜਾ ਹੈਗਾ ਇੱਕ ਗੱਡੀ ਪਾਇਲਟ ਗੱਡੀ ਵੀ ਲੱਗੂਗੀ ਜੀ ਇੱਕ ਥਾਰ ਵੀ ਚਾਹੀਦੀ ਆ ਜੀ ਉਹ ਥਾਰ ਵੀ ਲੈ ਆਉਂਦੀਆਂ ਜੀ ਹੈ ਜੀ ਜਿੱਦਾਂ ਜਿੱਦਾਂ ਦੀ ਗੱਡੀ ਚਾਹੀਦੀ ਓਦਾਂ ਓਦਾਂ ਦੀ ਐਮ ਐਲ ਏ ਨੂੰ ਪ੍ਰੋਵਾਈਡ ਕਰੋ ਜੀ
3: ਤੋ ਇਸ ਕਰਕੇ ਜਿਹੜਾ ਆ ਉਹ ਕਹਿੰਦੇ ਵੀ ਪਹਿਲਾਂ ਜਿਹੜੀ ਪੈਨਸ਼ਨ ਨੀਤੀ ਸੀ ਇਹਨਾਂ ਦੀ ਕੀ ਕਹਿੰਦੇ ਆ ਆਹ ਰੱਬ ਤੁਹਾਡਾ ਭਲਾ ਕਹੇ ਐਮ ਐਲ ਏ ਜੀ
1: ਹਾਂਜੀ
3: ਉਹ ਇਹ ਨੀ ਸੀ ਹੁੰਦੀ ਵੀ ਇੱਕ ਨੂੰ ਇਹ ਉਨੀ ਲੱਗਣੀ ਆ ਉਹ ਹੁੰਦੀ ਸੀ ਵੀ ਜਿਵੇਂ ਇੱਕ ਵਾਰੀ ਐਮ ਐਲ ਏ ਬਣਿਆ ਉਹਦੀ ਇੰਨੀ ਪੈਨਸ਼ਨ ਦੋ ਗਿਰ ਬਣਿਆ ਫਿਰ ਉਹਦੀ ਇੰਨੀ ਪੈਨਸ਼ਨ
1: ਹਾਂਜੀ
3: ਤਿੰਨ ਗਿਰ ਬਣਿਆ ਉਹਦੀ ਇੰਨੀ ਪੈਨਸ਼ਨ ਕਹਿੰਦਾ ਇਹਨਾਂ ਨੇ ਬੋਰਡ ਲਾਤੇ ਇੱਕ ਐਮ ਐਲ ਏ ਨੂੰ ਇੱਕ ਪੈਨਸ਼ਨ ਸਿੱਧੀ ਉਹ 60,000 ਪੱਕੀ ਉਹ ਕਰਤੀ ਕਹਿੰਦਾ ਅੱਗੇ ਇੱਕ ਐਮ ਐਲ ਏ ਨੂੰ 60,000 ਨੀ ਸੀ ਮਿਲਦੀ ਹੁੰਦੀ ਪਹਿਲਾਂ
1: ਅੱਛਾ ਜੀ
3: ਪਹਿਲਾਂ 60,000
2: ਨੀ ਮਿਲਦੀ ਥੋੜੀ ਮਿਲਦੀ ਸੀ
3: ਪਹਿਲਾਂ 5,000 ਤੋਂ ਸ਼ੁਰੂ ਸੀ ਵੀ ਜੇ 5,000 ਇੱਕ ਵਾਰ ਬਣਿਆ ਉਹਨੂੰ 5,000 ਜੇ ਦੂਜੀ ਗੇਰੀ ਬਣਿਆ ਤਾਂ ਉਹਨੂੰ 10,000 ਜਿਵੇਂ ਬਾਦ ਸਾਹਿਬ ਬਣੇ ਸੀ 11 ਗੇਰੀ 55 ਮਿਲਦੀ ਸੀ
1: ਜੀ
3: ਤੇ ਇਹਨਾਂ ਨੇ ਕਰਤਾ ਇੱਕ ਪੈਨਸ਼ਨ ਉਹ ਚੱਕ ਕੇ 60,000 ਤੇ ਮਾਰਤੀ
1: ਕੀ ਬਾਤ ਹੈ
3: ਉਹ ਕਹਿੰਦਾ ਆਰਟੀਆਈ ਕੱਢ ਕੇ ਦੇਖ ਲਓ ਇਹਨਾਂ ਨੇ ਕੀ ਕੰਮ ਕਰਿਆ
1: ਜੀ
2: ਵੀ
3: ਅਸੀਂ ਇਹ ਪੰਜਾਬ ਲੁੱਟਣੋਂ ਬਚਾ ਲਿਆ
1: ਜੀ
2: ਹਾਂਜੀ
3: ਹਿਸਾਬ ਲਾ ਲਓ ਤੁਸੀਂ
2: ਜਿਹੜਾ ਕੰਮ ਇਹਨਾਂ ਨੂੰ ਵੀ ਪਤਾ ਸੀ ਵੀ ਜਿਹੜਾ ਇੱਕ ਵਾਰੀ ਵੀ ਬਣਿਆ ਆ ਉਹ 10 ਵਾਲੀ ਪੈਨਸ਼ਨ ਲੈ ਜਾਵੇ ਸਾਡਾ ਬੰਦਾ
1: ਹਾਂਜੀ
2: ਬਿਲਕੁਲ ਜੀ ਸ਼ੁਕਰੀਆ ਜੀ
1: ਸ਼ੁਕਰੀਆ
2: ਚੱਲ ਵੀ ਜਾਣਗੇ ਤਾਂ ਵੀ ਪੈਨਸ਼ਨਾਂ ਦਾ ਬੋਝ ਪਿਆ ਰਹਿਣਾ ਜੀ ਪੈਨਸ਼ਨਾਂ ਦਾ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਹਾਂਜੀ ਭਰਤ ਸਾਹਿਬ
1: ਥੈਂਕ ਯੂ
2: ਹਾਂਜੀ
1: ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਲੋ ਦੋਸਤੋ ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਜੀ ਤੇ ਨਾਲ ਦੀ ਨਾਲ ਆਪਣੇ ਨਾਲ ਜੁੜੇ ਸੀ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਤੇ ਲਾਈਨ ਹੁਣ ਖਾਲੀ ਹੈ ਜੀ ਆਪਣੇ ਨਾਲ ਲਾਈਨ ਦੇ ਉੱਤੇ ਨੇ ਮੁਕੱਦਰ ਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜੀ ਅਨੁ ਜੀ ਕੀ ਹਾਲ ਚਾਲ ਜਨਾਬ ਲੰਘੇ ਆਓ
4: ਬਹੁਤ ਵਧੀਆ ਆਪਣੇ ਸੁਣਾਓ ਬਾਕੀ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ
4: ਆਵਾਜ਼ ਠੀਕ ਆਉਂਦੀ ਜੀ
1: ਹਾਂਜੀ ਹਾਂਜੀ ਆਵਾਜ਼ ਠੀਕ ਹੈ ਜੀ ਹਾਂਜੀ ਕੰਟੀਨਿਊ ਪਲੀਜ਼
4: ਉਹ ਮੈਂ ਕਿਹਾ ਹੁਣ ਆਪਾਂ ਵੋਟਾਂ ਹੋਣਾ ਗਾ ਨੇੜੇ ਆ ਗਈਆਂ
1: ਜੀ
4: ਤੇ ਹੁਣ ਸਮੁੰਦਰ ਮੰਥਨ ਚ ਕੁਛ ਕੱਲੀਏ ਵੀ ਰਿੜਕੀ ਜਾਣਾ ਸਮੁੰਦਰ ਨੂੰ ਹੁਣ
1: ਨਹੀਂ ਸਮੁੰਦਰ ਚ ਹੁਣ ਕੁੰਡੀ ਕਾਢੀ ਪਾਵਾਂਗੇ ਤਾਂ ਤਾਈ ਮੱਛੀ ਫਸੂਗੀ ਜੇ ਕੁੰਡੀ ਪਾਈ ਨਾ ਤਾਂ ਫਿਰ ਮੱਛੀ ਕਿੱਥੋਂ ਫਸੂਗੀ
4: ਅੰਮ੍ਰਿਤ ਕੱਢ ਲਈਏ ਕੁਛ ਤਾਂ ਕਰ ਲਈਏ
1: ਜੀ
4: ਔਖਾ ਹੋ ਗਿਆ ਬਾਬੇ ਹੁਣ ਇਹ ਜਿਹੜੇ ਹੁਣ ਇਹਨਾਂ ਨੂੰ ਆਪਾਂ ਕਹੀ ਜਾਂਦੇ ਹਾਂ ਚਲੋ ਉਹ ਤਾਂ ਕਹਿਣ ਦਾ ਹੱਕ ਵੀ ਬਣਦਾ ਹੈ
1: ਜੀ
4: ਜੋ ਕੁਛ ਇਹ ਕਹਿ ਕੇ ਇਹਨਾਂ ਨੇ ਪੂਰਾ ਨੀ ਕੀਤਾ ਹੈ
1: ਜੀ
4: ਪੁਰਾਣੇ ਵਾਲੇ ਨੇ ਜੋ ਕੁਛ ਉਹਨਾਂ ਦੀਆਂ ਕਰਤੂਤਾਂ ਸੀ ਉਹਨਾਂ ਕਰਕੇ ਇਹ ਆਏ
1: ਜੀ
4: ਉਹ ਵਾਰ ਵਾਰ ਰੈਪੂਟੇਸ਼ਨ ਹੁੰਦੀ ਹੈ ਵੀ ਕਹਿੰਦਾ ਚੰਗਾ ਨੀ ਲੱਗਦਾ ਉਹੀ ਗੱਲ ਉਹ ਸਾਨੂੰ ਕਹੀ ਜਾਂਦੇ ਨੇ ਵੀ ਤੁਸੀਂ ਵੋਟਰਾਂ ਨੇ ਗਲਤੀ ਕੀਤੀ ਕਹਿੰਦੇ ਇਹਨਾਂ ਨੂੰ ਚੁਣ ਕੇ ਹੈ
1: ਜੀ
4: ਤੁਸੀਂ ਚੁਣਿਆ ਕਹਿੰਦੇ ਇਹਨਾਂ ਨੂੰ
1: ਜੀ
4: ਅਸੀਂ ਠੀਕ ਸੀ ਕਹਿੰਦੇ ਹੁਣ ਗਲਤੀ ਪਤਾ ਨੀ ਸਮਝ ਨੀ ਆਉਂਦੀ ਵੀ ਗਲਤੀ ਇਹਨਾਂ ਦੀ ਹੈ ਇਹਨਾਂ ਲੀਡਰਾਂ ਦੀ ਹੈ ਕਿ ਜਾਂ ਸਾਡੀ ਹੈ ਉਹੀ ਗੱਲ ਵੋਟਰਾਂ ਦੀ ਚੁਣਨ ਵਾਲਿਆਂ ਦੀ
1: ਜੀ
4: ਇਹ ਹੁਣ ਇਹ ਸਮਝ ਤੋਂ ਬਾਹਰ ਹੈ ਕਹਾਣੀ
1: ਜੀ
4: ਤੇ ਉਹ ਮੈਂ ਤਾਂ ਨਾ ਵੇਖੋ ਮੈਂ ਇਸੇ ਕਰਕੇ ਕਹਿੰਦਾ ਹੁਣ ਭਾਰਜ ਬਾਈ ਜੀ ਮੈਂ ਤਾਂ ਨਾ ਹੁਣ ਅਸਲ ਚ ਇਸੇ ਇਹ ਗੱਲ ਬਾਰੇ ਕਈ ਵਾਰੀ ਚਲੋ ਸੋਚ ਲਈਦਾ ਵੀ ਆ ਤੁਸੀਂ ਦੇਖ ਲੋ ਕੱਲ ਪਰਸੋਂ ਜਿਹੜੇ ਉੱਥੇ ਕੁੱਟੇ ਨਾ ਇਹਨਾਂ ਨੇ
1: ਪਟਿਆਲੇ
4: ਜਿਹੜੇ ਕੁੱਟੇ ਸੀ
1: ਜੀ
4: ਤੇ ਆਪਣਾ ਰਾਜਾ ਵੜਿੰਗ ਸਾਹਿਬ ਅੱਜ ਨੂੰ ਟਾਵਰ ਤੇ ਚੜੇ ਹੋਏ ਸੀ ਉਹਨਾਂ ਚੋਂ,
1: ਹਾਂਜੀ
4: ਕੁਛ ਕੋਈ ਥੱਲੇ ਬੈਠੇ ਸੀ, ਕੁਛ ਟਾਵਰ ਤੇ ਚੜੇ ਨੇ, ਇੱਕ ਦੋ ਜਾਣੇ ਮੁੰਡੇ ਮੈਨੂੰ ਲੱਗਦਾ ਉਹਨਾਂ ਚੋਂ
1: ਜੀ।
4: ਤੇ ਰਾਜਾ ਵੜਿੰਗ ਸਾਹਿਬ ਰਾਤ ਨੂੰ ਅੱਪੜੇ ਉੱਥੇ
1: ਜੀ,
4: ਕਹਿੰਦੇ ਵੈਸੇ ਤਾਂ ਮੈਂ ਸਵੇਰੇ ਵੀ ਆ ਸਕਦਾ ਸੀ ਪਰ ਮੈਂ ਰਾਤ ਨੂੰ ਕਹਿੰਦੇ ਵੀ ਆਇਆ, ਮੈਂ ਇਹਨਾਂ ਇਸ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਵੀ ਤੁਸੀਂ ਇਹਨਾਂ ਨਾਲ ਕੀ ਕਰਦੇ ਹੋ
1: ਜੀ।
4: ਤੇ ਉਦੋਂ ਗੋਲਡੀ ਜਿਹੜਾ ਉਹ ਧੂਰੀ ਵਾਲਾ ਉਹ ਵੀ ਕਹਿੰਦਾ ਮੈਂ ਰਾਹ ਚ ਜਾਣ ਲਿਆ ਸੀ, ਕਹਿੰਦਾ ਮੈਂ ਰਾਹ ਚੋਂ ਮੁੜ ਕੇ ਆਇਆ ਮੈਂ ਕਹਿੰਦਾ
1: ਜੀ।
4: ਹੈਂ ਤੁਸੀਂ ਦੇਖ ਲਓ ਵੀ ਹੁਣ ਇਸ ਟਾਈਮ ਇਹ ਹੈਗੇ ਨੇ ਵਿਰੋਧੀ ਧਿਰ ਚ
1: ਜੀ,
4: ਤੇ ਤੁਸੀਂ ਇਹਨੂੰ ਰੀਲ ਨੂੰ ਬੈਕ ਕਰਕੇ ਚਲਾ ਲਓ, ਇਹੀ ਜਿਹੜੀਆਂ ਪਿਛਲੀਆਂ ਚੋਣਾਂ ਗਈਆਂ ਨੇ ਉਦੋਂ ਪਹਿਲਾਂ ਸੇਮ ਸਿਚੁਏਸ਼ਨ ਚ ਮਾਨ ਸਾਹਿਬ ਸੀ